0: ਨਹੀਂ ਜੀ, ਗੱਲ ਏਦਾਂ ਹੈਗੀ ਆ, ਇਹ ਤਾਂ ਹੁਣ ਸਾਡੇ ਜੀਰਾ ਸਾਹਿਬ ਨਾਲ ਜੁੜੇ ਹੈਗੇ ਆ ਜੀ, ਉਹ ਤਾਂ ਕਹਿੰਦੇ ਹੈਗੇ ਉਹਨਾਂ ਦਾ ਤਾਂ ਉਹ ਕਹਿੰਦੇ ਨਹੀਂ ਇੱਦਾਂ ਮੁਰਗੀ ਆਈ ਪਹਿਲਾਂ ਨਾ, ਮਤਲਬ ਆਂਡਾ ਆਇਆ ਪਹਿਲਾਂ ਆਈ ਬੋਤਲ,
1: ਹਾਂਜੀ
0: ਪਹਿਲਾਂ ਬੋਤਲ ਆਈ ਸੀ ਫੇਰ ਦੋ ਆਂਡੇ ਆਏ ਸੀਗੇ ਤੇ ਕਹਿੰਦੇ ਫੇਰ ਉਹ ਤੋਂ ਬਾਅਦ ਕਹਿੰਦੇ ਮੁਰਗੀ ਮੰਗਾਈ ਸੀ,
1: ਫੇਰ ਨਾਲ ਖਾਣ ਪੀਣ ਦਾ ਪ੍ਰਬੰਧ ਹੋਇਆ ਸੀ,
0: ਹਾਂਜੀ ਤੇ ਨਾਲ ਫੁੱਲ ਕੇ ਆ ਗਏ ਫੇਰ ਬਾਅਦ ਚ, ਹਾਂਜੀ
1: ਬਿਲਕੁਲ ਜੀ।
0: ਸੋ ਇਸ ਕਰਕੇ ਮਹਾਰਾਜ ਇਸ ਚੀਜ਼ ਦਾ ਤਾਂ ਜਵਾਬ ਇਹ ਹੀ ਆ
1: ਜੀ।
0: ਬਾਕੀ ਭਾਰਤ ਸਾਹਿਬ ਜਿਹੜੇ ਹੈਗੇ ਆ ਭਾਈ, ਅੱਜ ਮੋਦੀ ਸਾਹਿਬ ਇੱਥੇ ਪੰਜਾਬ ਦੇ ਵਿੱਚ ਫੇਰਾ ਪਾ ਕੇ ਗਏ ਜੀ,
1: ਜੀ
0: ਹਰੀ ਪੱਗ ਬੰਨੀ ਸੀ ਜੀ,
1: ਜੀ
0: ਹਰ ਇੱਕ ਚੀਜ਼ ਕੋਈ ਨਾ ਕੋਈ ਤਾਂ ਸੰਕੇਤ ਦਿੰਦੀ ਆ ਜੀ,
1: ਜੀ
0: ਤੇ ਮੈਂ ਤਾਂ ਉਹਦਾ ਨਾਲ ਸਹਿਯੋਗ ਕਰ ਰਿਹਾ ਸੀਗਾ ਕਿ ਸ਼ਾਇਦ ਉਹ ਇਹ ਇੰਡੀਕੇਟ ਕਰਨਾ ਚਾਹੁੰਦੇ ਹੈਗੇ ਆ ਜੀ ਕਿ ਰਾਜੇ ਆਲ ਡੱਲੇ ਆਲ ਨੂੰ ਛੱਡੋ, ਕਿਸਾਨ ਲੀਡਰ ਤਾਂ ਤੁਹਾਡੇ ਸਾਹਮਣੇ ਖੜਾ ਆ
1: ਜੀ,
0: ਤੇ ਹੋ ਸਕਦਾ ਹੈਗਾ ਆ ਜੀ ਕਿ ਉਹਨਾਂ ਨੇ ਹੁਣ ਜਿਹੜੀ ਆ ਅੱਗੇ ਤਾਂ ਆਉਂਦੇ ਹੁੰਦੇ ਸੀ ਤੇ ਪੀਲੀ ਪੱਗ ਬੰਨ ਕੇ ਆਉਂਦੇ ਸੀ ਤੇ ਪੀਲੀ ਪੱਗ ਦਾ ਮੋਹ ਟੁੱਟ ਗਿਆ ਲੱਗਦਾ ਜੀ,
1: ਜੀ
0: ਤੇ ਉਹਨਾਂ ਜੇ ਕਿਉਂਕਿ ਪੀਲੀ ਪੱਗ ਵਾਲੇ ਤਾਂ ਉਹਨਾਂ ਨੇ ਕੰਸੋਲੀਡੇਟ ਕਰਕੇ ਤੇ ਫਿਰ ਉਧਰ ਨੂੰ ਭੇਜ ਦਿੱਤਾ, ਹਾਂ ਕੇਸਰੀ ਪੱਗ ਜਿਹੜੀ ਹੈਗੀ ਆ ਜੀ ਉਹ ਬੰਨ ਕੇ ਤੇ ਉਹਨਾਂ ਨੇ ਜਿਹੜਾ ਆ ਉਹ ਕੇਸਰੀ ਪੱਗ ਉਹਨਾਂ ਨੇ ਕੇਸਰੀ ਵਾਲੇ ਜਿਹੜੇ ਹੈਗੇ ਸੀ ਉਹ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ ਦਿੱਤੇ ਆ ਜੀ ਵਾਰਸ ਪੰਜਾਬ ਵੱਲ ਨੂੰ,
1: ਜੀ
0: ਤੇ ਆਪੂ ਜਿਹੜਾ ਹੈਗਾ ਆ ਉਹਨਾਂ ਨੇ ਹੁਣ ਕਿਸਾਨ ਵੋਟ ਦੇ ਵਿੱਚ ਸੀਂਧ ਲਾਉਣ ਦੀ ਸੋਚ ਰਹੇ ਹੋਣਗੇ ਜੀ,
1: ਜੀ
0: ਬਾਕੀ ਉਹਨਾਂ ਨੇ ਸੈਂਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਆ ਜੀ ਰੇਲਵੇ ਸਟੇਸ਼ਨਾਂ ਦਾ,
1: ਜੀ
0: ਤੇ ਉਹਨਾਂ ਦਾ ਆਧੁਨਿਕਰਨ ਜਿਹੜਾ ਆ ਉਹ ਕਰਨ ਵਾਸਤੇ
1: ਜੀ
0: ਵੈਲਕਮਿੰਗ ਹੈ ਜੀ, ਜਦੋਂ ਕੋਈ ਆਉਂਦਾ ਹੈ ਨੇਤਾ ਵੱਡਾ ਨੇਤਾ ਆਉਂਦਾ ਹੈਗਾ ਆ ਸੈਂਟਰ ਦਾ ਤੇ ਉਦੋਂ ਆਸਮ ਚ ਖਾਸ ਕਰਕੇ ਪ੍ਰਧਾਨ ਮੰਤਰੀ ਆਉਣ ਕਿਸੇ ਸਟੇਟ ਦੇ ਵਿੱਚ ਤੇ ਸਟੇਟ ਨੂੰ ਆਸ ਹੁੰਦੀ ਹੈਗੀ ਆ ਜੀ, ਵੈਸੇ ਇਹ ਆਸਾਂ ਜਿਹੜੀਆਂ ਹੈਗੀਆਂ ਆ ਕਿ ਏਦਾਂ ਨਹੀਂ ਹੁੰਦੀਆਂ ਜੀ, ਉਹਦੇ ਵਾਸਤੇ ਪਹਿਲਾਂ ਹੀ ਟੇਬਲ ਟਾਕ ਹੋਈ ਹੁੰਦੀ ਆ, ਜੇ ਕੋਈ ਵੱਡੀ ਅਨਾਉਂਸਮੈਂਟ ਕਰਨੀ ਹੋਵੇ ਉਹਦੇ ਤੇ ਹੋਮਵਰਕ ਹੋਇਆ ਆ ਹੁੰਦਾ
1: ਜੀ, ਬਿਲਕੁਲ ਜੀ
0: ਐਸਾ ਤਾਂ ਇੱਥੇ ਹੈ ਨਹੀਂ ਸੀ ਜੀ। ਬਾਕੀ ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਗੈਰ ਹਾਜ਼ਰ ਸੀਗੇ ਜੀ, ਇਹਨਾਂ ਨੇ ਤਾਂ ਕੋਆਰਡੀਨੇਸ਼ਨ ਕਦੀ ਕੀਤਾ ਹੀ ਨਹੀਂ ਜੀ।
1: ਉਹ ਦੇਖੋ ਕਹਿੰਦੇ ਕਿ ਮੈਂ ਸੁਣ ਰਿਹਾ ਸੀਗਾ ਇੱਕ ਵਾਇਰਲ ਵੀ ਹੋਈ ਆ ਉਹ ਵੀਡੀਓ ਕਲਿੱਪ ਥੋੜਾ ਜਿਹਾ ਹੀ ਹੈ ਕਿ ਉਹ ਪੁੱਛਦੇ ਆ ਪ੍ਰੈਸ ਵਾਲੇ ਸ਼ਾਇਦ ਮਤਲਬ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਕਹਿੰਦੇ ਹਾਂ ਆ ਰਹੇ ਨੇ, ਕਹਿੰਦੇ ਆ ਜਲੰਧਰ ਕੋਈ ਰੇਲਵੇ ਸਟੇਸ਼ਨ ਦਾ ਕਹਿੰਦੇ ਉਦਘਾਟਨ ਉਦਘਾਟਨ ਕਰਨਾ ਕਹਿੰਦੇ
0: ਉਹ ਲਾਈਟ ਵੇ ਦੇ ਵਿੱਚ ਜਵਾਬ ਦਿੰਦੇ, ਪਰ ਇਹ ਸਰ ਦੇਖੋ
1: ਜੀ
0: ਪੋਲੀਟੀਕਲ ਪਾਰਟੀਜ਼ ਅਲੱਗ ਚੀਜ਼ ਹੁੰਦੀਆਂ, ਸਰਕਾਰਾਂ ਅਲੱਗ ਚੀਜ਼ ਹੁੰਦੀਆਂ ਹੈਗੀਆਂ, ਸਰਕਾਰ ਦੇ ਕੁਛ ਇੱਕ ਜਿਹੜੇ ਹੈਗੇ ਆ ਨਾ ਜੀ ਨੋਰਮਲ ਹੁੰਦੇ ਆ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਪ੍ਰੋਟੋਕਾਲ ਹੁੰਦਾ ਆ ਉਹ ਪ੍ਰੋਟੋਕਾਲ ਫੋਲੋ ਕਰਨਾ ਚਾਹੀਦਾ,
1: ਬਿਲਕੁਲ
0: ਹਾਂਜੀ ਇਹ ਬਹਾਨਾ ਲੱਭਦੇ ਰਹਿੰਦੇ ਹੈਗੇ ਕੋਈ ਨਾ ਕੋਈ ਜੀ, ਤੇ
1: ਘਰ ਪਰੋਣਾ
0: ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਸੀ
1: ਘਰ ਪਰੋਣਾ ਆਇਆ ਹੋਵੇ ਤਾਂ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ, ਸਮਾਂ ਕੇ ਘੁੱਟ ਕੇ ਜੱਫੀ ਪਾਉਣੀ ਚਾਹੀਦੀ ਸੀ, ਸਾਰਾ ਕੁਝ ਕਰਨਾ ਚਾਹੀਦਾ ਸੀ, ਫਾਇਦਾ ਵੀ ਲਿਜਾ ਸਕਦੇ
0: ਆਪਣੇ ਸਟੇਟ ਦੇ ਸਰ ਮੁੱਦਿਆਂ ਤੇ ਜਾ ਕੇ ਗੱਲ ਕਰਦੇ, ਮੁੱਦਿਆਂ ਤੇ ਜਾ ਕੇ ਗੱਲ ਕਰਦੇ
1: ਜੀ।
0: ਭਾਰਤ ਸਾਹਿਬ ਮੈਂ ਅੱਜ ਇੱਕ ਗੱਲ ਕਹਿਣ ਲੱਗਾ ਜੀ,
1: ਜੀ
0: ਜਦੋਂ ਕੋਈ ਬੰਦਾ ਪੋਲੀਟੀਕਲ ਲੀਡਰ ਖਾਸ ਕਰਕੇ MLA
1: ਜੀ
0: ਜੇ ਬੰਦੀ ਸਿੰਘਾਂ ਦੀ ਗੱਲ ਕਰਦਾ ਨਾ ਜੀ ਤੇ ਮੇਰਾ ਦਿਲ ਕਰਦਾ ਹੈਗਾ ਆ ਨਾ ਵੀ ਇੱਟ ਲੈ ਕੇ ਤੇ ਇਹਦੇ ਸਿਰ ਤੇ ਮਾਰਾਂ
1: ਜੀ।
0: ਪਰ ਇਹ ਸਭ ਤਾਮਿਲਨਾਡੂ ਦੇ ਵਿੱਚ ਅਗਲਿਆਂ ਬੰਦਿਆਂ ਨੇ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਛੁਡਵਾਏ ਕਿ ਨਹੀਂ ਛੁਡਵਾਏ
1: ਜੀ,
0: ਉਹਨਾਂ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਜਾ ਕੇ ਉੱਥੇ ਸਟੇਟ ਦੇ ਵਿੱਚ ਜਾਇਓ, ਜਾ ਕੇ ਪਤਾ ਕਰਿਓ ਵੀ ਉਹਨਾਂ ਨੇ ਕਿੱਦਾਂ ਕਿੱਦਾਂ ਪ੍ਰੋਸੈਸ ਨੂੰ ਇਨੀਸ਼ੀਏਟ ਕੀਤਾ
1: ਜੀ।
0: ਹਾਂਜੀ ਆਖਿਰ ਤਾਂ ਤੁਹਾਡੇ ਜਿਹੜਾ ਹੈਗਾ ਆ ਵੀ ਇੱਕ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਦੇ ਕਤਲ ਦੇ ਕੇਸ ਦੇ ਵਿੱਚ ਹੀ ਆ ਨਾ ਜੀ, ਰਾਜੂ ਹੋਣਾ ਦਾ ਜਾਂ ਹੋਰ ਬੰਦੇ ਹੈਗੇ ਆ, ਉਹਨਾਂ ਨੇ ਇੱਕ ਵਾਰੀ ਜਿਹੜਾ ਅਨਾਊਂਸ ਵੀ ਕਰ ਦਿੱਤਾ ਸੀ ਸੈਂਟਰ ਨੇ, ਉਹਦੇ ਬਾਵਜੂਦ ਵੀ ਉਹਨਾਂ ਨੇ ਜਦੋਂ ਦੇਖਿਆ ਵੀ ਸਟੇਟ ਦੇ ਵਿੱਚ ਹੀ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ ਇਹ, ਮੈਂ ਮਤਲਬ ਜਿਹੜਾ ਮਹਿਸੂਸ ਕਰਦਾ ਆ ਵੀ ਇਹ ਛਡਾਉਣਾ ਨਹੀਂ ਚਾਹੁੰਦੇ ਹੈਗੇ,
1: ਬਿਲਕੁਲ
0: ਰੌਲਾ ਪਾਉਣਾ ਚਾਹੁੰਦੇ ਆ।
1: ਕੱਲ ਦੀਆਂ ਖਬਰਾਂ ਸੀਗੀਆਂ ਆਪਣੇ ਇੰਜੀਨੀਅਰ ਰਸ਼ੀਦ ਜਿਹੜੇ ਨੇ ਆਪਣੇ ਮੇਰੇ ਖਿਆਲ ਨਾਲ ਹਿਮਾਚਲ ਨੂੰ ਬਿਲੋਂਗ ਕਰਦੇ ਆ, ਤੇ ਉਹਨਾਂ ਨੂੰ ਆ ਹੁਣ ਮੌਨਸੂਨ ਸੈਸ਼ਨ ਦੇ ਵਿੱਚ ਇਜਾਜ਼ਤ ਦਿੱਤੀ ਹੈ, ਸਕਿਉਰਿਟੀ ਦੇ ਵਿੱਚ ਆਉਣਗੇ ਆਪਣਾ ਸੈਸ਼ਨ ਅਟੈਂਡ ਕਰਨਗੇ ਜੀ।
0: ਪਰ ਸਾਹਿਬ ਇਹਨਾਂ ਦਾ ਹੋਮਵਰਕ ਬਹੁਤ ਮਤਲਬ ਮਾੜਾ ਆ ਉਹਨਾਂ ਨੇ ਕੀਤਾ, ਪੂਰੀ ਸਟੇਟ ਨੇ ਆਪਣੀ ਜਿੰਨੀਆਂ ਉਹਨਾਂ ਨੇ ਆਪਣਾ ਇੱਕ ਮਤਾ ਪਾਇਆ
1: ਜੀ,
0: ਹੈ ਜੀ ਮਤਾ ਪਾ ਕੇ ਤੇ ਯੂਨੈਨੀ ਮਸਲੀ ਜਿਹੜਾ ਉਹਨੂੰ ਪਾਸ ਕੀਤਾ, ਪਾਸ
1: ਜੀ
0: ਕਰਕੇ ਰਾਜਪਾਲ ਕੋਲ ਭੇਜਿਆ।
1: ਭੇਜਿਆ ਜੀ
0: ਰਾਜਪਾਲ ਨੇ ਕਿਹਾ ਵੀ ਇਹਦੇ ਵਿੱਚ ਹਾਈ ਮਤਲਬ ਜਿਹੜੀ ਆ ਸੁਪਰੀਮ ਕੋਰਟ ਦੀ ਪਰਮਿਸ਼ਨ ਜਰੂਰੀ ਹੈਗੀ ਆ।
1: ਜੀ
0: ਉਹਨਾਂ ਨੇ ਉਸੇ ਚੀਜ਼ ਨੂੰ ਨਾਲ ਲੈ ਕੇ ਤੇ ਸੁਪਰੀਮ ਕੋਰਟ ਦੇ ਵਿੱਚ ਮੂਵ ਕੀਤੇ।
1: ਜੀ
0: ਫਿਰ ਉਹਨਾਂ ਤੇ ਆ ਗਿਆ ਵੀ ਜੇ ਕੰਸੈਂਟਿੰਗ ਪਾਰਟੀ ਜੇ ਹੋ ਜਾਏ ਤੇ ਉਹ ਜਿਹੜਾ ਹੈਗਾ ਆ, ਫਿਰ ਉਹਦੇ ਹਿਸਾਬ ਦੇ ਨਾਲ ਅਲਟੀਮੇਟਲੀ ਜਦੋਂ ਕਾਂਗਰਸ ਨੂੰ ਹੋ ਗਿਆ ਨਾ ਇਹ ਅਹਿਸਾਸ
1: ਜੀ
0: ਵੀ ਇਹ ਤਾਂ ਭਾਈ ਅਸੀਂ ਕੰਸੈਂਟ ਦਈਏ ਜਾਂ ਨਾ ਦਈਏ ਤਾਂ ਵੀ ਨਿਕਲ ਜਾਣੇ ਆ ਜਿਹੜੇ ਬੰਦੇ ਕੱਢਣੇ ਆ,
1: ਜੀ
0: ਹਾਂਜੀ। ਫਿਰ ਉਹਨਾਂ ਨੇ ਜਿਹੜਾ ਹੈਗਾ ਆ ਕਹਿ ਤਾ ਠੀਕ ਆ ਜੀ ਕੋਈ ਗੱਲ ਨੀ, ਅਸੀਂ ਮਾਫ਼ ਕੀਤਾ ਜੀ, ਵੱਡਾ ਦਿਲ ਦਿਖਾਇਆ ਜੀ।
1: ਜੀ
0: ਜਦ ਕਿ ਉਹਨਾਂ ਦੀ ਸਟੇਟ ਲੀਡਰਸ਼ਿਪ ਨੇ ਸਾਰੇ ਚੈਨਲ ਜਿਹੜੇ ਆ ਓਪਨ ਰੱਖੇ ਸੀ ਜੀ।
1: ਬਿਲਕੁਲ ਆ ਜੀ।
0: ਮੈਨੂੰ ਦੱਸ ਦਿਓ ਵਿਧਾਨ ਸਭਾ ਦੇ ਕਿੰਨੇ ਵਾਰੀ ਮਤੇ ਤੁਸੀਂ ਪਾਏ ਆ,
1: ਜੀ
0: ਕਦੋਂ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਤਾ ਪਾ ਕੇ ਤੇ ਤੁਸੀਂ ਸੁਪਰੀਮ ਕੋਰਟ ਨੂੰ ਜਾਂ ਰਾਜਪਾਲ ਨੂੰ ਲਿਖ ਕੇ ਭੇਜਿਆ ਜੀ?
1: ਨਾ ਕਦੇ ਵੀ ਨਹੀਂ ਜੀ।
0: ਇਹਨਾਂ ਨੇ ਰਾਜਪਾਲ ਨੂੰ ਕਿਹੜੀ ਫਾਈਲ ਮੂਵ ਕੀਤੀ ਹੈਗੀ ਆ? ਤੁਸੀਂ ਬਾਕੀ ਕੰਮਾਂ ਦੇ ਵਿੱਚ ਤਾਂ ਹੈਗੇ ਆ, ਖਾਲੜਾ ਦੇ ਕਾਤਲ ਜਿਹੜੇ ਹੈਗੇ ਆ ਉਹਨਾਂ ਨੂੰ ਬੇਲ ਦਵਾ ਸਕਦੇ ਕਿ ਤੁਸੀਂ ਇਸ ਤਰੀਕੇ ਦੇ ਨਾਲ, ਹੈਂਜੀ ਉਹਨਾਂ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਹੈਗੀ ਆ ਉਹ ਹੁੰਦਿਆਂ ਹੋਇਆਂ ਵੀ ਉਹ ਬੰਦੇ ਜਿਹੜੇ ਪਤਾ ਹੀ ਨੀ ਕਿੱਥੇ ਆ,
1: ਕਿੱਥੇ ਆ ਜੀ। ਹੁਣ
0: ਹਾਂਜੀ
1: ਇੱਦਾਂ ਦੇਖੋ ਆ,
0: ਤੋ ਇਸ
1: ਕੰਟਰੋਵਰਸੀ ਤਾਂ
0: ਕਰਕੇ
1: ਜਰੂਰ ਬਣਾਉਣ ਨੂੰ ਆਪਣੇ ਸਾਰੇ ਹੀ ਤੇਜ ਨੇ। ਕੰਟਰੋਵਰਸੀ ਤੇ ਰਸ਼ੀਦ ਨੂੰ ਦੇ ਦਿੱਤੀ, ਭਾਈ ਅੰਮ੍ਰਿਤਪਾਲ ਨੂੰ ਦਿੰਦੇ ਨਹੀਂ ਗਏ ਐਮਪੀ ਨੂੰ, ਤੇ ਉਹ ਚੀਜ਼ਾਂ ਤਾਂ ਕਰਨ, ਪਰ ਜਿਹੜਾ ਪੇਪਰ ਵਰਕ ਕੀਤਾ ਜਾਂ ਪਿੱਛੇ ਸਾਰੀ ਉਹਨਾਂ ਦਾ ਹੋਮ ਵਰਕ ਆ ਉਹਦੇ ਵੱਲ ਥੋੜੀ ਨਾ ਧਿਆਨ ਆ। ਹੁਣ ਚਲੋ ਮੋਦੀ ਸਾਹਿਬ ਅੱਜ ਆਏ ਨੇ, ਘੱਟੋ ਘੱਟ ਕਰੋੜਾਂ ਰੁਪਈਆ ਚਲੋ ਪੰਜਾਬ ਦੇ ਵਿੱਚ ਲਾ ਤਾਂ ਗਏ ਨੇ, ਚਾਹੇ ਉਹ ਲਾ ਗਏ ਨੇ ਚਾਹੇ ਕੇਂਦਰ ਦਾ ਫਰਜ਼ ਬਣਦਾ ਜਿੱਦਾਂ ਮਰਜ਼ੀ ਆ, ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੇ ਉਹ ਚਾਹੇ ਹੁਣ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਕੁਝ ਵੀ ਆ, ਤੁਸੀਂ ਉਹਨਾਂ ਕੋਲ ਭਾਈ ਸਾਨੂੰ ਸਮਾਂ ਦਿਓ, ਮੰਗ ਕਰੋ, ਪੁਤਲੇ ਫੂਕ ਕੇ ਕੀ ਹੋ ਜਾਏਗਾ ਜੀ? ਗੱਲ ਤਾਂ ਟੇਬਲ ਦੇ ਉੱਤੇ ਬੈਠ ਕੇ ਮੁੱਕਣੀ ਆ ਨਾ। ਉਹਨਾਂ ਕੋਲ ਸਮਾਂ ਦਿਓ ਜੀ ਸਾਨੂੰ, ਅਸੀਂ ਚਰਚਾ ਕਰਨੀ ਚਾਹੁੰਦੇ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ।
0: ਅਸੀਂ ਤਾਂ 2019 ਤੋਂ ਦੇਖੀ ਜਾਂਦੇ ਜੀ, ਪੁਤਲੇ ਫੂਕੀ ਜਾਂਦੇ ਹੈਗੇ ਜੀ, ਆਊਟਪੁੱਟ ਇਹਨਾਂ ਦੀ 0 ਆ ਜੀ।
1: ਜੀ
0: ਉਹਦੇ ਵਿੱਚ ਕੱਢਿਆ ਕੀ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਦੇ ਵਿੱਚ ਕੋਈ ਅੱਜ ਤੱਕ ਜਿਹੜਾ ਆ ਕੋਈ ਤੁਸੀਂ ਅਚੀਵ ਕੀਤਾ ਹੋਵੇ
1: ਜੀ,
0: ਤੁਹਾਨੂੰ ਜਿਹੜਾ ਹੈਗਾ ਆ ਹੁਣ ਅਮੇਰਿਕਾ ਦੀ ਟ੍ਰੀਟੀ ਹੈਗੀ ਆ, ਇੰਟਰਨੈਸ਼ਨਲ ਟ੍ਰੀਟੀ ਜਿਹੜੀਆਂ ਹੈਗੀਆਂ, ਇੱਕ ਸਟੇਟ ਦੇ ਦਬਾਅ ਦੇ ਨਾਲ ਥੋੜਾ ਹੈਗਾ ਜੀ, ਪੂਰਾ ਦੇਸ਼ ਇੱਕ ਪਾਸੇ ਹੋਵੇ, ਪੰਜਾਬ ਇੱਕ ਪਾਸੇ ਹੋਵੇ, ਠੀਕ ਥੋੜਾ ਲੱਗਦਾ।
1: ਇੰਗਲੈਂਡ ਵੀ ਹੋਵੇ, ਦੇਖੋ ਇੰਗਲੈਂਡ ਨਾ ਹੋ ਗਈ ਆ, ਰੋਕ ਲਈ ਆ, ਕੱਲ 15 ਤੋਂ ਲਾਗੂ ਹੋ ਗਈ।
0: ਹਾਂਜੀ ਉਹੀ ਗੱਲ ਆ ਨਾ ਵੀ ਤੁਸੀਂ ਜਿਹੜਾ ਆ ਹਰ ਇੱਕ ਚੀਜ਼ ਦੇ ਵਿੱਚ ਵਿਰੋਧ, ਹਰ ਇੱਕ ਚੀਜ਼ ਚ ਵਿਰੋਧ ਆਇਆ, ਅਗਲੇ ਨੂੰ
1: ਵੈਲਕਮ
0: ਕਰੋ, ਉਹਦਾ ਜਿਹੜਾ ਹੈਗਾ
1: ਬੈਠੋ,
0: ਹਾਂਜੀ ਉਹਦਾ ਦਿਲ ਜਿੱਤੋ ਅਗਲੇ ਬੰਦੇ ਨੂੰ, ਭਾਈ ਹਾਂਜੀ ਠੀਕ ਆ, ਅਸੀਂ ਤੁਹਾਨੂੰ ਵੀ ਮਤਲਬ ਸਾਡੇ ਨਾਲ ਤੁਹਾਡਾ ਕੋਈ ਹੈ ਨੀਗਾ ਜੀ, ਤੁਸੀਂ ਸਾਡਾ ਇੰਟਰਸਟ ਵਾਚ ਕਰੋ, ਆਹ ਸਾਡੇ ਮੁੱਦੇ ਆ ਇਹਨਾਂ ਨੂੰ ਐਡਰੈਸ ਕਰੋ, ਤੇ ਸਾਡੇ ਵਾਸਤੇ ਤੁਸੀਂ ਵੀ ਕਿਹੜਾ ਹੈਗਾ ਆ ਵੀ ਹਾਂਜੀ ਗੈਰ ਹੈਗੇ ਆ ਜੀ। ਹੁਣ ਤਾਂ ਭਾਰੀ ਸਾਹਿਬ ਹੱਥ ਲੱਗ ਗਏ ਹੈਗੇ ਆ ਜੀ, ਆ ਜਿਹੜੇ ਬੰਦੇ ਵਿਕਲਪ ਰਾਜਨੀਤੀ ਦੇਣ ਦੀ ਗੱਲ ਕਰਦੇ ਸੀਗੇ
1: ਜੀ,
0: ਜਾਂ ਬਦਲਾਅ ਦੀ ਗੱਲ ਕਰਦੇ ਸੀ, ਉਹਨਾਂ ਦਾ ਬਦਲਾਅ ਦੇਖ ਹੀ ਲਿਆ ਨਾ ਤੁਸੀਂ।
1: ਬਿਲਕੁਲ ਆ ਜੀ, ਦੇਖੋ ਰਮੇਸ਼ ਬਿੱਟੂ ਨੇ ਸਟੇਜ ਤੋਂ ਕਿਹਾ ਹੀ ਆ ਕਿ ਮੁੱਖ ਮੰਤਰੀ ਜਿਹੜਾ ਮਤਲਬ ਕਿ ਇੱਕ ਕਾਮਾ ਕਹਿ ਲੋ ਸਿੱਧੇ ਸ਼ਬਦ ਚ ਪੰਜਾਬੀ ਦੇਸੀ ਭਾਸ਼ਾ ਚ, ਉਧਰ ਕੇਜਰੀਵਾਲ ਸਾਹਿਬ ਆਏ ਹੋਏ ਨੇ, ਉਹਨਾਂ ਦੇ ਵੱਲ ਨੂੰ ਚਲੇ ਗਏ ਨੇ, ਭਾਈ ਪ੍ਰਧਾਨ ਮੰਤਰੀ ਤੁਹਾਡੇ ਲਈ ਮਤਲਬ ਕਿ ਵੱਡਾ ਹੈ, ਕੱਲ ਨੂੰ ਹਬੀ ਨਬੀ ਕੁਝ ਵਾਪਰ ਜਾਂਦੀ ਹੈ ਜਾਂ ਉਹਦਾ ਜਿੰਮੇਵਾਰੀ ਫਿਰ ਤੁਹਾਡੇ ਉੱਤੇ ਪੈਣੀ ਹੈ ਕਿ ਕੇਜਰੀਵਾਲ ਵੱਡਾ ਹੈ ਜੀ?
0: ਬਸ ਇਸੇ ਚੀਜ਼ ਨੂੰ ਤਾਂ ਹੈਗਾ ਜੀ ਗੱਲ, ਇਹ ਚਲੋ 4.5 ਸਾਲ ਬੀਤ ਗਏ, ਇਹਨਾਂ ਦੇ 6 ਮਹੀਨੇ ਰਹਿ ਗਏ ਹੈਗੇ ਆ ਜੀ, ਉਹ ਤੋਂ ਬਾਅਦ ਦੇਖਦੇ ਹੈਗੇ ਜੀ ਕਿ, ਪਰ ਏਦਾਂ ਆ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਸਹੀ ਤਰੀਕੇ ਨਾਲ ਰਿਐਕਟ ਨਹੀਂ ਕਰਦੇ ਹੈਗੇ ਜੀ, ਕਿਹੜੇ ਵੇਲੇ ਕਿਹੜਾ ਕੰਮ ਕਰਨਾ ਉਹ ਚਾਹੀਦਾ ਹੈਗਾ ਜੀ, ਹੋਮਵਰਕ ਦੀ ਤਾਂ ਤੁਹਾਡੇ ਦੇਖੋ ਤੁਸੀਂ
1: ਜੀ,
0: ਹੁਣ
1: ਦੇਖੋ ਉਹਨਾਂ ਨੇ
0: ਪੇਪਰ ਵਰਕ ਇਹਨਾਂ ਨੇ ਨਹੀਂ ਕਰਨਾ ਕੋਈ
1: ਸਾਹਿਬ, ਰਿਪੋਰਟ ਤਾਂ ਪੂਰੀ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਦੀ ਹੈ ਨਾ, ਕਿਹੜੇ ਕਿਹੜੇ ਸੂਬੇ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇੰਟੈਲੀਜੈਂਸੀ ਪੂਰੀ ਕੰਮ ਕਰਦੀ ਹੈ, ਚਾਹੇ ਇੰਟੈਲੀਜੈਂਸੀ ਕਹਿ ਲਈਏ, ਬਿਊਰੋਕਰੇਸੀ ਕਹਿ ਲਈਏ, ਤੇ ਚਾਹੇ ਆਪਾਂ ਕਹਿ ਲਈਏ ਆਪਣੇ ਜਿਹੜੇ ਨੇ ਅਖਬਾਰਾਂ ਨੇ ਜਾਂ ਹੋਰ ਸਾਰਾ ਸਿਲਸਿਲਾ ਹੈ, ਕਿਤੇ ਨਾ ਕਿਤੇ ਪੜ੍ਹਦੇ ਤਾਂ ਹੈਗੇ ਨਾ ਸੂਬਿਆਂ ਦੇ ਵਿੱਚ ਹਾਲਾਤ ਕੀ ਨੇ, ਪਰ ਫਰਜ਼ ਵੈਸੇ ਕੇਂਦਰ ਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਬਣਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕੇਂਦਰ ਉਹਦੇ ਵਿੱਚ ਆਪਣਾ ਇਨਪੁੱਟ ਨਹੀਂ ਪਾਉਂਦੀ, ਜਾਂ ਮਤਲਬ ਕਿ ਮੁੱਖ ਮੰਤਰੀ ਨੂੰ ਸਮਾਂ ਕੇ ਸੱਦਾ ਪੱਤਰ ਭੇਜਦੇ ਵੀ ਹਾਂ ਭਾਈ ਅਸੀਂ ਬੈਠ ਕੇ ਇੱਥੇ 10-15 ਮਿੰਟ ਇਹਦੇ ਉੱਤੇ ਗੱਲ ਵੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਸੂਬੇ ਦੇ ਹਾਲਾਤ ਕੀ ਬਣੇ ਹੋਏ ਨੇ, ਕਾਰਨ ਕੀ ਨੇ, ਉਹਦੇ ਵਿੱਚ ਦੱਸੋ ਸਾਨੂੰ ਜੇ ਅਸੀਂ ਕੋਈ ਹੈਲਪ ਕਰ ਸਕਦੇ ਹਾਂ, ਜਾਂ ਤੁਸੀਂ ਕੋਈ ਹੈਲਪ ਲੈਣੀ ਚਾਹੁੰਦੇ ਹੋ ਕਿ ਇਹ ਚੀਜ਼ਾਂ ਨੂੰ ਸੁਧਰਨ।
0: ਪਰ ਸਾਹਿਬ ਇਹਨਾਂ ਦਾ ਸਟੈਂਡ ਹੀ ਕੋਈ ਨੀ ਹੈਗਾ,
1: ਇਹ
0: ਕਦੀ ਮਿਹਨਤ ਕਰਨ ਲੱਗ ਪੈਂਦੇ ਹੈਗੇ, ਕਦੀ ਦਬਕੇ ਮਾਰਨ ਲੱਗ ਪੈਂਦੇ ਆ, ਉਹ ਕਹਿੰਦੇ ਸੀ ਅਸੀਂ RDF ਜਿਹੜਾ ਹੈਗਾ ਕੋਟਰਾ ਹੀ ਲਵਾਂਗੇ, ਅਸੀਂ ਮਿਹਨਤਾਂ ਨਹੀਂ ਕਰ ਰਹੀਆਂ, ਜਾ ਕੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ, ਕੇਸ ਅਜੇ ਤੱਕ ਲਟਕਿਆ
1: ਲਟਕਿਆ ਪਿਆ।
0: ਹਾਂਜੀ ਨਾ ਤੁਸੀਂ ਕੇਸ ਵਾਪਸ ਲੈਣ ਜੋਗੇ, ਤੇ ਮੁੜ ਕੇ ਫੇਰ ਮਿੰਨਤਾਂ ਦੇ ਉੱਤੇ ਤਾਰੂ ਹੋਏ ਹੈਗੇ ਵੀ ਜਾਂ
1: ਜੀ
0: ਫੇਰ ਰੌਲਾ ਪਾਉਣਾ ਜੀ ਵੀ ਸਾਡੇ ਪੈਸੇ ਨੀ ਦਿੰਦੇ ਜੀ,
1: ਬਿਲਕੁਲ
0: ਪੈਸੇ ਅਗਲੇ ਕਹਿੰਦੇ ਤੁਸੀਂ ਹਿਸਾਬ ਨੀ ਦਿੰਦੇ, ਤੁਹਾਨੂੰ ਪੈਸੇ ਕਿੱਥੋਂ ਦਈਏ, ਤੁਸੀਂ
1: ਜਿੰਨਾ
0: ਕਿਹੜੇ
1: ਚਿਰ
0: ਸਾਡੇ
1: ਨਾਲ
0: ਥੱਲੇ
1: ਕੇਸ
0: ਪੈਸੇ
1: ਚੱਲਦਾ ਜੇ
0: ਦਈਏ,
1: ਫੈਸਲਾ ਨਹੀਂ ਹੁੰਦਾ ਉਹਨਾਂ ਨੂੰ ਸਟੇ ਹੋਈ ਹੋਏਗਾ ਤਾਂ ਉਹਦੇ ਉੱਤੇ ਕਿੱਦਾਂ ਹੋ
0: ਸਕਦਾ,
1: ਬਹਾਨਾ ਮਿਲ ਜਾਂਦਾ ਜੀ,
0: ਬਹਾਨਾ ਮਿਲ ਜਾਂਦਾ,
1: ਬਹਾਨਾ
0: ਮਿਲ ਜਾਂਦਾ ਇਸ ਚੀਜ਼ ਦਾ
1: ਜੀ।
0: ਸੋ ਇਸ ਕਰਕੇ ਜਿਹੜਾ ਆ ਏਦਾਂ ਜੀ ਸਰ, ਹੁਣ ਚਾਹੇ ਕਾਂਗਰਸ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ,
1: ਹਾਂਜੀ
0: ਪ੍ਰਕਾਸ਼ ਸਿੰਘ ਬਾਦਲ ਸੀ ਜੀ ਅਕਾਲੀ ਦਲ ਦੇ ਸੀਗੇ ਜੀ
1: ਕੇਂਦਰ ਚ, ਮਨਮੋਹਨ ਸਿੰਘ ਜੀ,
0: ਉਹ ਸੈਂਟਰ ਦੇ ਨਾਲ, ਉਹ ਸੈਂਟਰ ਦੇ ਨਾਲ ਜਿਹੜਾ ਹੈਗਾ ਆ ਆਪਣਾ ਵੀ ਮਤਲਬ ਜਿਹੜਾ ਆ ਮਤਲਬ ਕੱਢਦੇ ਸੀਗੇ, ਤੇ ਸੈਂਟਰ ਦੇ ਨਾਲ ਜਿਹੜਾ ਆ ਉਹਨਾਂ ਮੁੱਦਿਆਂ ਤੇ ਜਿੱਥੇ ਨੈਸ਼ਨਲ ਇੰਟਰਸਟ ਆਉਂਦਾ ਸੀ ਨਾ ਜੀ, ਉੱਥੇ ਉਹ ਆਪਣੀ ਪਾਰਟੀ ਲਾਈਨ ਤੋਂ ਵੱਖਰੇ ਹੋ ਕੇ ਵੀ ਚੱਲ ਜਾਂਦੇ ਸੀਗੇ ਜੀ,
1: ਬਿਲਕੁਲ
0: ਨੈਸ਼ਨਲ ਇੰਟਰਸਟ ਦੇ ਵਿੱਚ ਜਿੱਥੇ ਜਾਣਾ ਹੈਗਾ ਆ ਜੀ, ਉਹਦੇ ਕਰਕੇ ਜਿਹੜਾ ਇੱਥੇ ਤਾਂ ਹੁਣ ਇਹ ਹੈਗਾ ਆ ਕਿ ਜਦੋਂ ਆਪਾਂ ਮਿਲਣਾ ਹੀ ਨੀ, ਜਦੋਂ ਆਪਾਂ ਇਸ ਚੀਜ਼ ਨੂੰ ਤਰਜੀਹ ਨੀ ਦੇਣੀ ਹੈਗੀ, ਅਗਲੇ ਕਹਿੰਦੇ ਠੀਕ ਗੱਲ ਹੈਗੀ ਆ, ਫਿਰ ਲੋਕੀ ਸਫ਼ਰ ਕਰਨ ਜਿਹਨਾਂ ਨੇ ਵੋਟਾਂ ਪਾਈਆਂ ਤੁਹਾਨੂੰ,
1: ਬਿਲਕੁਲ ਹੈ ਜੀ।
0: ਦੇਖੋ ਅਗਲਿਆਂ ਨੇ ਵੀ ਰਾਜਨੀਤੀ ਕਰਨੀ ਆ, ਉਹਨਾਂ ਦੀ ਵੀ ਮਕਸਦ ਤਾਂ ਇਹੀ ਹੈਗਾ ਨਾ ਜੀ ਕਿ ਹਾਂ ਜੀ ਸਾਡੀ ਵੀ ਸਰਕਾਰ ਬਣੇ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਆ ਜੇ ਤੁਸੀਂ ਆਪ ਹੀ ਨਾ, ਅਗਲੇ ਤਾਂ ਕਹਿੰਦੇ ਹੈਗੇ ਆ ਸਾਡੀ ਸਰਕਾਰ ਬਣਾਓ, ਅਸੀਂ ਮੁੱਦੇ ਐਡਰੈਸ ਕਰਾਂਗੇ।
1: ਹੁਣ
0: ਸਵਾਲ ਇਹ ਹੈਗਾ ਆ ਕਿ ਕਿੰਨੀ ਕੁ ਵਾਰੀ ਪ੍ਰੈਕਟੀਕਲ ਕਰਕੇ ਦੇਖੀ ਜਾਣੇ,
1: ਉਹ ਤਾਂ ਫੇਲੀਅਰ ਕੋਈ ਵੀ ਓਪੋਜੀਸ਼ਨ ਹੈ ਜਾਂ ਚਾਹੇ ਉਹ ਸਰਕਾਰ ਤੋਂ ਬਾਹਰ ਹੈ ਤਾਂ ਉਹ ਤਾਂ ਇਹ ਚੀਜ਼ ਨੂੰ ਕਰੇਗੀ ਕਰੇਗੀ, ਤੇ ਇਹਨਾਂ ਦਾ ਫੇਲੀਅਰ ਹੈ ਜੀ।
0: ਬਾਕੀ ਹੁਣ ਜਿਹੜਾ ਹੈਗਾ ਆ ਸੈਸ਼ਨ ਦੇ ਵਿੱਚ ਜਿਹੜੇ 7 ਬਿੱਲ ਦੀ ਤੁਸੀਂ ਗੱਲ ਕੀਤੀ ਹੈਗੀ ਜੀ,
1: ਹਾਂਜੀ,
0: ਕਿ ਜਨਮ ਮੌਤ ਦਾ ਜਿਹੜਾ ਆ ਤੇ ਇਹਦੇ ਵਿੱਚ ਇੰਪੋਰਟੈਂਟ ਜਿਹੜਾ ਮੈਨੂੰ ਉਹ ਲੱਗਿਆ, ਉਹ ਜਿਹੜਾ ਜਿਹਦੀ ਚਰਚਾ ਜ਼ਰੂਰੀ ਆ, ਪਰ ਸਭ ਅੱਗੇ ਹੁੰਦਾ ਸੀਗਾ ਕਿ ਐਗਜ਼ੈਕਟਿਵ ਕੋਲ ਜਿਹੜਾ ਆ ਇਹ ਅਖਤਿਆਰ ਹੁੰਦੇ ਸੀਗੇ ਜੀ, ਵੀ ਉਹ ਜਿਹੜਾ ਦੇਰੀ ਦੇ ਨਾਲ ਜਿਹੜਾ ਆ ਉਹ ਜਨਮ ਮੌਤ ਦਾ ਰਜਿਸਟ੍ਰੇਸ਼ਨ ਆ ਉਹ ਮਤਲਬ ਕਰ ਦਿੰਦੇ ਸੀਗੇ ਜੀ, ਅਲਟੀਮੇਟਲੀ ਜਿਹੜਾ ਹੈਗਾ ਸਰ ਹਾਂਜੀ ਉਹਨਾਂ ਨੇ ਕਿਹਾ ਵੀ ਹੁਣ ਤਾਂ ਸਿਰਫ ਜੱਜ ਦੀ ਪਰਮਿਸ਼ਨ ਨਾਲ ਹੋਊਗਾ, ਯਾਨੀ ਕਿ ਜੱਜ ਦੀ ਪਰਮਿਸ਼ਨ ਮੀਨਸ ਵੀ ਤੁਹਾਨੂੰ ਕੇਸ ਲਾਉਣਾ ਪਿਆ ਕਰੂਗਾ ਜੀ,
1: ਮਤਲਬ ਕਿ ਜੇ ਘਰ ਵਿੱਚ ਪਰਿਵਾਰ ਦੇ ਵਿੱਚ ਕੋਈ ਬੱਚਾ ਪੈਦਾ ਹੋਇਆ ਉਹ ਵੀ ਕੇਸ ਲਾ ਕੇ ਨਾਮ ਦਰਜ ਕਰਾਉਣਾ ਰਜਿਸਟ੍ਰੇਸ਼ਨ ਕਰੂ ਪਏ।
0: ਨਹੀਂ ਸਰ ਕਿ ਉਹਨਾਂ ਨੇ ਕਿਹਾ ਵੀ ਜੇ ਡਿਲੇ ਹੋ ਗਈ 2 ਸਾਲ ਤੱਕ,
1: 2 ਸਾਲ ਡਿਲੇ ਹੋ ਗਈ ਤਾਂ ਕੇਸ ਲਾਉਣਾ ਪਿਆ ਕਰੇਗਾ, ਬਿਲਕੁਲ ਉਹ ਠੀਕ
0: ਹਾਂਜੀ ਹਾਂਜੀ ਹਾਂਜੀ ਅਦਰ ਹਾਂਜੀ ਉਹ ਮਤਲਬ ਕੇਸ ਲਾਉਣਾ ਪਿਆ ਕਰੂਗਾ। ਸਰ ਇਹਦੇ ਵਿੱਚ ਹੁੰਦਾ ਕੀ ਸੀਗਾ ਜੀ, ਉਹ CMO ਦਫ਼ਤਰ ਦੇ ਵਿੱਚ ਕਰਪਸ਼ਨ ਬੜੀ ਚੱਲਦੀ ਸੀ
1: ਜੀ,
0: ਉੱਥੇ 20-30 ਹਜ਼ਾਰ ਰੁਪਇਆ ਲੈ ਕੇ ਤੇ ਉਹ ਜਿਹੜਾ ਆ ਦਰਜ ਕਰ ਦਿੰਦੇ ਸੀ ਜੀ, ਡੇਟ ਆਫ ਬਰਥ ਦੀ ਕਰੈਕਸ਼ਨ ਵੀ ਏਦਾਂ ਕਰ ਦਿੰਦੇ ਸੀਗੇ ਜੀ, ਤੇ ਇਸੇ ਤਰੀਕੇ ਦੇ ਨਾਲ ਉੱਥੇ ਇਹ ਉਹਨਾਂ ਨੇ ਉਹ ਚੀਜ਼ ਬੰਦ ਕੀਤੀ ਹੈਗੀ ਜੀ ਇੱਕ ਕਿਸਮ ਦੀ ਵੀ ਹਾਂ ਜੀ, ਪਰ ਹੁਣ ਕੇਸ ਦੇ ਵਿੱਚ ਵੀ ਜਿਹੜਾ ਆ ਲੋਕਾਂ ਨੂੰ ਜਿਹੜਾ ਆ ਖੱਜਲ ਖਰਾਬੀ, ਕਿਉਂਕਿ ਕੇਸ ਦੇ ਉੱਤੇ ਟਾਈਮ ਲੱਗਦਾ ਜੀ, 6 ਮਹੀਨੇ ਤੋਂ ਸਾਲ ਦੇ ਦੀ ਪ੍ਰੋਸੈਸ ਆ ਜੀ ਸਾਰੀ।
1: ਹਾਂਜੀ
0: ਉਹਦੇ ਵਿੱਚ ਹੁੰਦਾ ਕੀ ਹੈਗਾ ਜੀ, ਉਹਦੇ ਵਿੱਚ ਜਨਰਲ ਪਬਲਿਕ ਪਾਰਟੀ ਬਣਾਉਣਾ ਪੈਂਦੀ ਹੈਗੀ ਆ ਤੇ ਡੈਕਲਾਰੇਸ਼ਨ ਸੀਕ ਕਰਨੀ ਪੈਂਦੀ ਕੋਰਟ ਕੋਲੋਂ, ਤੇ ਉਹ ਉਹਦੇ ਵਿੱਚ ਜਦੋਂ ਪਬਲੀਕੇਸ਼ਨ ਹੁੰਦੀ ਹੈਗੀ ਆ ਜੀ ਤੇ ਫੇਰ ਉਹਦਾ 30 ਦਿਨ ਹੁੰਦੇ ਆ ਵੀ ਉਹਦੇ ਇਤਰਾਜ਼ ਮੰਗੇ ਜਾਂਦੇ ਆ ਜੀ, ਫੇਰ ਤੁਹਾਡੀਆਂ ਗਵਾਹੀਆਂ ਕਰਾਉਣੀਆਂ ਪੈਂਦੀਆਂ ਜੀ, ਉਸ ਕਰਕੇ ਉਹਨੂੰ ਟਾਈਮ ਲੱਗ ਜਾਂਦਾ ਹੈਗਾ ਆ, ਵੀ ਜੇ ਕਿਸੇ ਨੂੰ ਅਰਜੈਂਸੀ ਨਾਲ ਚਾਹੀਦੀ ਹੋਵੇ ਤੇ ਫੇਰ ਜਿਹੜਾ ਆ ਉਹ ਮਤਲਬ ਉਹਦੇ ਵਾਸਤੇ ਮੁਸ਼ਕਲ ਹੋਊਗੀ ਬੰਦੇ ਵਾਸਤੇ,
1: ਜਿਵੇਂ ਪਾਸਪੋਰਟ ਦੇ ਲਈ ਵੀ ਆਪਣਾ ਨਾਮ ਪਹਿਲਾਂ ਅਖਬਾਰ ਅਖਬੂਰ ਚ ਕਢਾਉਣਾ ਪੈਂਦਾ ਸਾਰਾ ਕੁਝ ਕਰਨਾ, ਜੇ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੁੰਦਾ ਜੀ। ਹਾਂਜੀ
0: ਹਾਂਜੀ ਹਾਂਜੀ ਬਸ ਉਸੇ ਤਰੀਕੇ ਨਾਲ ਜੇ ਕੋਈ ਕਰੈਕਸ਼ਨ ਹੈਗੀ ਆ ਤੇ ਉਹਦੇ ਹਿਸਾਬ ਨਾਲ ਕਹਿੰਦੇ ਹੈਗੇ ਵੀ ਕੋਰਟ ਵਗੈਰਾ ਹੀ ਹੋਊਗਾ ਜੀ
1: ਜੀ।
0: ਸੋ ਐਨੀਵੇ ਉਹ ਕਰਪਸ਼ਨ ਨੂੰ ਜੇ ਇੱਕ ਪਾਸੇ ਠੱਲ ਪਈ ਹੈਗੀ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਉਨੇ ਪੈਸੇ ਜੇ ਕੋਰਟ ਕਚਹਿਰੀਆਂ ਚ ਲੱਗ ਜਾਂਦੇ ਆ ਜੀ ਬੰਦੇ
1: ਜੀ, ਤੇ ਦੂਸਰਾ
0: ਸਮਾਂ ਵੱਧ ਲੱਗਦਾ ਜੀ।
1: ਇਹਦੇ ਵਿੱਚ ਸੁਪਰੀਮ ਕੋਰਟਾਂ ਦੇ ਜਿਹੜੇ ਜੱਜ ਨੇ ਉਹਨਾਂ ਦੀ ਗਿਣਤੀ ਵੀ ਵਧਾ ਰਹੇ ਨੇ, 33 ਤੋਂ ਵਧਾ ਕੇ 37 ਕਰ ਰਹੇ, ਉਹਨਾਂ ਕੋਈ ਫਾਇਦਾ ਹੋਏਗਾ ਜੀ?
0: ਉਹ ਤਾਂ ਜਰੂਰ ਬਟ ਨੈਚੁਰਲ ਹੈ ਸਰ, ਉੱਥੇ ਓਵਰ ਕਰਾਊਡਡ ਜਿਹੜਾ ਹੈਗਾ ਆ ਉੱਥੇ ਹੈਗਾ ਆ ਜੀ ਲਿਟੀਗੇਸ਼ਨ, ਥੋੜਾ ਹੁੰਦਾ ਕੀ ਹੈ ਜੀ ਕਿ ਜਿਹੜੇ ਬਾਕੀ ਰਿਟ ਪਟੀਸ਼ਨ ਆ ਇਹ ਤਾਂ ਡਿਸਪੋਜ਼ ਆਫ ਹੋ ਜਾਂਦੀਆਂ, ਜਿਹੜੀਆਂ ਰੈਗੂਲਰ ਅਪੀਲ ਹੁੰਦੀਆਂ ਨਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਅੱਗੇ ਸੁਪਰੀਮ ਕੋਰਟ ਚ ਗਈਆਂ ਆ ਜਾਂ SLP ਉਹਨੂੰ ਕਹਿੰਦੇ ਸਪੈਸ਼ਲ ਟੀਮ ਲੈ ਕੇ ਤੇ ਉਹ ਮਤਲਬ ਫਾਈਲ ਕੀਤੀਆਂ ਜਾਂਦੀਆਂ, ਉਹਨਾਂ ਨੂੰ ਸਰ ਟਾਈਮ ਬੜਾ ਲੱਗਦਾ। ਤੁਸੀਂ ਦੇਖਿਆ ਹੋਊਗਾ ਅਕਸਰ ਅਖਬਾਰਾਂ ਚ ਖਬਰ ਆਉਂਦੀ ਵੀ 30 ਸਾਲ ਬਾਅਦ ਫੈਸਲਾ ਹੋਇਆ ਹਾਂਜੀ ਜਾਂ 25 ਸਾਲ ਬਾਅਦ ਫੈਸਲਾ ਹੋਇਆ, ਉਹ ਕੇਸ ਹੁੰਦੇ ਜਿਹੜੇ ਕਿ ਰੈਗੂਲਰ ਅਪੀਲ ਦੇ ਰਾਹੀਂ ਜਾਂਦੇ ਆ, ਭਾਈ ਟ੍ਰਾਇਲ ਕੋਰਟ ਤੋਂ ਚੱਲੇ ਤੇ ਫਿਰ ਸੈਸ਼ਨ ਕੋਰਟ, ਸੈਸ਼ਨ ਕੋਰਟ ਤੋਂ ਚੱਲੇ ਤੇ ਫਿਰ ਹਾਈ ਕੋਰਟ, ਹਾਈ ਕੋਰਟ ਤੋਂ ਚੱਲੇ ਤੇ ਸੁਪਰੀਮ ਕੋਰਟ, ਜਾਣੀ ਕਿ ਪਹਿਲਾਂ ਇਹ ਤਾਂ ਆ ਜੀ ਵੀ ਇੱਥੇ 2-3 ਸਾਲ ਟ੍ਰਾਇਲ ਕੋਰਟ ਚ ਲੱਗ ਜਾਂਦੇ ਆ, 2-3 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਸੈਸ਼ਨ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ 8-10 ਸਾਲ ਲੱਗ ਜਾਂਦੇ ਹੈਗੇ ਜੀ, ਤੇ
1: ਜੀ
0: ਉੱਥੇ ਜਿਹੜਾ ਹੈਗਾ ਆ 10-15 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਰੈਗੂਲਰ ਅਪੀਲ ਦੀ। ਉਹ
1: ਜੀ
0: ਤਾਂ ਕਰਕੇ ਆ ਜੀ ਕਿਉਂਕਿ ਉੱਥੇ ਜਿਹੜੀ ਆ ਕਿ ਰੈਗੂਲਰ ਕੇਸ ਜਿਹੜੇ ਆ ਉਹਨਾਂ ਵਾਸਤੇ ਸੁਣਨ ਵਾਸਤੇ ਜੱਜਾਂ ਦੀ ਗਿਣਤੀ ਘੱਟ ਹੁੰਦੀ ਆ,
1: ਜੀ
0: ਕਿਉਂਕਿ ਰਿਟ ਪਟੀਸ਼ਨਾਂ ਹੀ ਇੰਨੀਆਂ ਹੁੰਦੀਆਂ ਆ ਪੂਰੇ ਦੇਸ਼ ਦੀਆਂ,
1: ਬਿਲਕੁਲ
0: ਤੇ
1: ਹੈ ਜੀ,
0: ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਜੀ।
1: ਬਿਲਕੁਲ ਹੈ ਜੀ ਜੀ ਜੀਰਾ ਸਾਹਿਬ
0: ਹਾਂਜੀ,
1: ਕਹਿੰਦੇ ਆ ਜੀ ਭਾਰਤ
0: ਤੇ
1: ਸਾਹਿਬ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੀ ਵੱਧ ਜਾਣਾ ਜੀ,
0: ਤੇ ਚਲੋ ਚੰਗੀ ਗੱਲ ਆ, ਕਾਲੇ ਕੋਟ ਵਾਲੇ ਰੋਟੀ
1: ਰੋਜ਼ੀ
0: ਖਾ
1: ਰੋਟੀ
0: ਲੈਣਗੇ ਜੀਰਾ
1: ਕਮਾਉਣਗੇ
0: ਸਾਹਿਬ, ਤਾਂ
1: ਜੀ,
0: ਕੀ ਹੋ ਗਿਆ,
1: ਉਹਨਾਂ ਨੇ ਵੀ ਰੋਟੀ
0: ਉਹ ਵੀ
1: ਖਾਣੀ ਹੈ,
0: ਗ੍ਰਾਈ ਵਾਟਰ, ਉਹ ਵੀ ਗ੍ਰਾਈ ਵਾਟਰ ਪੀ ਲੈਣਗੇ ਅੱਜ ਜੀਰਾ ਸਾਹਿਬ
1: ਬਿਲਕੁਲ
0: ਨੇ ਵੀ, ਪਰ ਅੱਜ ਲਿਖਿਆ ਹੈ ਜੀ ਭਾਰਤ ਸਾਹਿਬ ਦੀ ਜਗ੍ਹਾ ਤੇ ਪਰ ਅੱਜ,
1: ਜੀ
0: ਪਰ ਅੱਜ ਜੀ ਸਤਿ ਸ੍ਰੀ ਅਕਾਲ ਹੈ ਜੀ, ਤੇ ਦੁਆਬਾ ਰੇਡੀਓ ਨੂੰ
1: ਉਹ
0: ਮੈਂ
1: ਕਈ ਵਾਰੀ ਹੋ
0: ਫਟਾਫਟ
1: ਜਾਂਦਾ
0: ਫੜ
1: ਜੀ,
0: ਲਿਆ,
1: ਉਹ ਤਾਂ ਕਹਿ ਰਿਹਾ
0: ਭਾਰਤ
1: ਵੀ ਲਿਖ ਹੋ ਜਾਂਦਾ
0: ਮੈਂ
1: ਕਈ
0: ਕਹ
1: ਵਾਰੀ,
0: ਮੈਂ ਕਹਿ ਜੀਰਾ ਸਾਹਿਬ ਅੱਜ ਗ੍ਰਾਈ ਵਾਟਰ ਤੇਜ਼ ਵੀ ਹੋ ਗਿਆ। ਹਾਂਜੀ
1: ਜੀ ਤੇ ਸੈਣੀ
0: ਸੋ
1: ਸਾਹਿਬ ਤੁਸੀਂ ਈਥਾਨੋਲ ਦੀ ਇੱਕ ਦਿਨ ਗੱਲ ਕਰਦੇ ਸੀ, ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਵੱਲ ਨੂੰ ਆਉਂਦੇ ਆ, ਤੇ ਉਹਦੇ ਵਿੱਚ ਕੋਰਟ ਦਾ ਇੱਕ ਆਪਣੇ ਫੈਸਲਾ ਆਇਆ, ਉਹ ਕੱਲ ਮੈਂ ਖਬਰ ਰੱਖੀ ਸੀ ਸਾਂਭ ਕੇ, ਰਾਏਪੁਰ ਛੱਤੀਸਗੜ੍ਹ ਤੋਂ ਕੋਰਟ ਨੇ ਕਹਿ ਦਿੱਤਾ ਮਰੂਤੀ ਸਜੂਕੀ ਨੂੰ ਭਾਈ ਕਿ ਜਾਂ ਤਾਂ ਤੁਸੀਂ ਉਹਨੂੰ ਜਿਹੜਾ ਆਪਣਾ ਬਣਦਾ ਜਿਹੜਾ ਉਹਦਾ ਕਾਰ ਦਾ ਪ੍ਰਾਈਜ਼ ਹੈ 20 ਲੱਖ ਰੁਪਈਆ ਉਹ ਦੇ ਦਿਓ, ਤੇ ਜਾਂ ਫਿਰ ਮਤਲਬ ਕਿ ਉਹਨੂੰ ਗੱਡੀ ਬਦਲ ਕੇ ਦਿਓ ਜੀ ਨਵੀਂ।
0: ਪਰ ਉਹਨਾਂ ਨੇ ਗੱਡੀ ਲਈ ਸੀ, ਇੰਜਨ ਦੇ ਉੱਤੇ ਨਾ ਖਰਾਬੀ ਆਈ, ਉਹਨਾਂ ਨੇ ਨਾ ਫਿਲਟਰ ਜਦੋਂ ਚੈੱਕ ਕੀਤਾ, ਫਿਲਟਰ ਦੇ ਵਿੱਚ ਨਾ ਜਿੱਦਾਂ ਚਿੱਕੜ ਹੁੰਦਾ ਏਦਾਂ ਹੋਇਆ ਸੀ ਇਕੱਠਾ ਜੀ,
1: ਕਿਆ ਬਾਤ ਹੈ ਜੀ ਜੀ,
0: ਤੇ ਮੁੜ ਕੇ ਉਹਨਾਂ ਨੇ ਕਹਿਤਾ, ਕੰਪਨੀ ਨੇ ਕਹਿਤਾ ਵੀ ਇਹਦਾ ਇੰਜਨ ਦਾ ਜਿਹੜਾ ਹੈਗਾ ਆ ਵੀ ਉਹ ਡੈਮੇਜ ਹੋ ਗਿਆ ਤੇ ਇੰਜਨ ਦਾ ਕੰਮ ਕਰਨਾ ਪੈਣਾ ਜੀ।
1: ਜੀ
0: ਹਾਂਜੀ, ਤੇ ਜੇ ਸਾਰਾ ਕੁਛ ਤੇ ਉਹਨਾਂ ਨੇ 5 ਲੱਖ ਦਾ ਖਰਚਾ ਦੱਸ ਦਿੱਤਾ ਸੀ, 20 ਲੱਖ ਦੀ ਗੱਡੀ ਸੀ, ਤੇ
1: ਜੀ
0: ਉਹਨਾਂ ਨੇ ਕੀਤਾ ਜੀ ਉਹ ਚੀਜ਼ ਦੀ ਪਹਿਲਾਂ ਲੈਬ ਤੋਂ ਟੈਸਟ ਕਰਾ ਲਿਆ ਵੀ ਇਹ ਕੀ ਚੀਜ਼ ਹੈਗੀ ਆ ਜੀ, ਜਿਹੜਾ ਚਿੱਕੜ ਹੈਗਾ
1: ਪੁਸ਼ਟੀ ਕਰਾ ਲਈ,
0: ਕਾਰਨ ਕੀ ਬਣਿਆ ਜੀ,
1: ਜੀ
0: ਉਹ ਪੁਸ਼ਟੀ ਕਰਾ ਲਈ, ਉਹਨੇ ਕਹਿਤਾ ਵੀ ਇਟ ਇਜ਼ ਡਿਊ ਟੂ ਐਥਨੋਲ।
1: ਜੀ
0: ਹਾਂਜੀ,
1: ਡਾਇਗਨੋਸ ਹੋ ਗਿਆ
0: ਜੀ, ਉਹ ਰਿਪੋਰਟ ਦੇ ਉੱਤੇ ਜਿਹੜਾ ਹੈਗਾ ਉਹਦੇ ਆਧਾਰ ਤੇ ਉਹਨਾਂ ਨੇ ਫਿਰ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ, ਤੇ ਕੰਜ਼ਿਊਮਰ ਕੋਰਟ ਨੇ ਫੈਸਲਾ ਦਿੱਤਾ ਵੀ ਕੰਪਨੀ ਜਾਂ ਤਾਂ ਗੱਡੀ ਚੇਂਜ ਕਰਕੇ ਦੇਵੇ
1: ਜੀ
0: ਜਾਂ ਅਗਲੇ ਦਾ 20 ਲੱਖ ਰੁਪਈਆ ਦੇਵੇ।
1: ਜੀ
0: ਹਾਂਜੀ, ਹੁਣ ਕੰਪਨੀ ਕਹਿੰਦੀ ਹੈਗੀ ਅਸੀਂ ਹਾਇਰ ਕੋਰਟ ਦੇ ਵਿੱਚ ਜਾਵਾਂਗੇ ਜਾਂ ਇਸ ਤਰੀਕੇ ਨਾਲ ਜਾਵਾਂਗੇ, ਉਗਲੇ ਕਹਿੰਦੇ ਹੈਗੇ ਵੀ ਹਾਂਜੀ ਵਿੱਚ ਹੀ ਨਾਲ ਉਹਨਾਂ ਨੇ ਪੈਟਰੋਲੀਅਮ ਮੰਤਰਾਲੇ ਬਣਾਇਆ ਹੋਇਆ ਭਾਈ, ਤੇ ਪੈਟਰੋਲ ਪਾਉਣ ਦੇ ਹੈਗੇ ਪੈਟਰੋਲ ਦੇ ਪੈਸੇ ਦੇਣੇ ਆ, ਸਾਨੂੰ ਕੀ ਪਤਾ ਵਿੱਚ ਕੀ ਮਿਲਾ ਕੇ ਦੇਈ ਜਾਂਦੇ ਆ ਜੀ।
1: ਪਰ ਕੰਪਨੀ ਤਾਂ
0: ਜਦੋਂ
1: ਆਪਣੀ ਜਗ੍ਹਾ ਸੈਣੀ ਸਾਹਿਬ ਸਹੀ ਹੋਏਗੀ, ਮਤਲਬ ਕਿ ਕੰਮ ਜੇ ਦੇਖਿਆ ਜਾਵੇ ਤਾਂ ਉਹ ਤਾਂ ਜਿਹੜਾ ਜੋ ਕੁਝ ਫਿਰ ਪੈਟਰੋਲ ਜਾਂ
0: ਸਰ
1: ਡੀਜ਼ਲ ਪਾਉਣਾ
0: ਸਰਕਾਰ
1: ਹੁਣ ਉਹਦੇ ਉੱਤੇ ਹੋ ਸਕਦਾ ਨਾ ਉਹ ਚੀਜ਼ ਦਾ, ਚਲੋ ਇਹ ਚੀਜ਼ ਦੇ ਨਾਲ ਇਹ ਜ਼ਰੂਰ ਕਲੀਅਰ ਹੋ ਗਿਆ ਕਿ ਭਾਈ ਪੈਟਰੋਲ ਠੀਕ ਨਹੀਂ ਆ ਰਿਹਾ, ਫਿਰ ਇਹੀ ਕਹਿ ਸਕਦੇ ਹਾਂ।
0: ਪਰ ਸਾਹਿਬ ਸਰਕਾਰਾਂ ਦਾ ਇਨਫਲੂਐਂਸ ਬਹੁਤ ਹੁੰਦਾ ਆ, ਕੰਪਨੀਆਂ ਨਹੀਂ ਬੋਲਦੀਆਂ ਜੀ,
1: ਬਿਲਕੁਲ
0: ਇਹ ਫਿਰ ਮੁੜ ਕੇ ਬਰਬਾਦ ਕਰਤੇ ਆ ਜਾਣੇ, ਮੁੜ ਕੇ ਜਿਹੜਾ ਹੈਗਾ ਅਗਲੇ ਦਾ ਬਿਲਕੁਲ ਹੀ ਕਾਰੋਬਾਰ ਬਿਠਾ ਦਿੰਦੇ ਪੱਠਾ ਜੀ।
1: ਜੀ
0: ਪਰ ਇਹ ਆ ਕਿ ਹੁਣ ਹੌਲੀ ਹੌਲੀ ਲੋਕ ਮਹਿਸੂਸ ਕਰਨ ਲੱਗ ਪਏ ਸੀ, ਹੁਣ ਚਾਹੇ ਉਹ ਗੱਲ ਸਹੀ ਆ ਚਾਹੇ ਗਲਤ ਆ, ਨੋ ਡਾਊਟ ਕੇ ਗੱਡੀਆਂ ਦੀ ਐਵਰੇਜ ਜਿਹੜੀ ਆ ਉਹ ਘਟ ਗਈ ਆ,
1: ਬਿਲਕੁਲ ਆ ਜੀ, ਉਹੀ ਗੱਲ
0: ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਇਹ ਜਿਹੜਾ
1: ਹੋ ਗਿਆ ਆ ਵੀ ਕੰਪਨੀ ਦੀ ਉਹਦੇ ਵਿੱਚ ਕੋਈ ਗਲਤੀ ਨਹੀਂ ਗੀ, ਭਈ ਮਤਲਬ ਕਿ ਜਿਹੜੀ ਮਟੀਰੀਅਲ ਉਹਦੇ ਵਿੱਚ ਆਪਾਂ ਭਰ ਰਹੇ ਆ ਉਹ ਜੇ ਹੁਣ ਪੈਟਰੋਲ ਦੀ ਜਗ੍ਹਾ ਜਾਂ ਡੀਜ਼ਲ ਪਾ ਦਾਂਗੇ ਤਾਂ ਉਹ ਚੱਲਣੀ ਨਹੀਂ ਗੀ, ਜੇ ਉਹੀ ਪੈਟਰੋਲ ਦੀ ਜਗ੍ਹਾ ਇਥਾਨੋਲ ਦੀ ਗੱਲ ਆ ਰਹੀ ਹੈ ਤਾਂ ਉਹ ਫਿਰ ਵੱਡੇ ਪੱਧਰ ਦੇ ਉੱਤੇ, ਜੇ ਉਹਦੇ ਵਿੱਚ ਹੋਇਆ ਮਿਲਾਵਟ ਹੋਈ ਤਾਂ ਉਹ ਵੀ ਨਹੀਂ, ਫਿਰ ਇੰਜਨ ਦੇ ਉੱਤੇ ਤਾਂ ਅਸਰ ਪਏਗਾ ਉਹ ਚੀਜ਼ ਦਾ ਜੀ, ਉਹ ਚੀਜ਼ ਉਹਨਾਂ ਨੇ ਜ਼ਰੂਰ ਕਲੀਅਰ ਕਰ ਦਿੱਤੀ ਆ ਜੀ, ਬਿਲਕੁਲ ਹੈ।
0: ਪਰ ਅੱਛਾ ਮੈਨੂੰ ਨੀ ਪਤਾ ਵੀ ਗੱਲ ਸਹੀ ਆ ਕਿ ਗਲਤ ਹੈਗੀ ਆ, ਪਰ ਮੈਨੂੰ ਕੱਲ ਕਿਸੇ ਬੰਦੇ ਨੇ ਐਡਵਾਈਸ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਨਾ ਪਵਾਈ, ਮੈਂ ਕਿਉਂ ਗੱਲ ਕੀ ਗੱਲ, ਹਾਂਜੀ ਉਹ ਕਹਿੰਦਾ ਭਾਈ ਇਹਨਾਂ ਦੀ ਤਾਂ ਰਿਫਾਇਨਰੀ ਆਪਣੀ ਹੈਗੀ ਏ ਤਾਂ ਅੱਧੋ ਅੱਧ ਪਾਈ ਜਾਂਦੇ ਆ,
1: ਜੀ ਜੀ ਜੀ
0: ਬਾਕੀਆਂ ਦੇ ਤਾਂ ਚੱਲ ਠੀਕ ਹੈਗਾ ਆ ਵੀ ਪੈਰਾਮੀਟਰ ਹੋਣਗੇ ਕੋਈ, ਹਾਂਜੀ ਤੇ ਮੈਂ ਕਿਹਾ ਜੀ ਤੁਸੀਂ ਮਤਲਬ ਕਿੱਦਾਂ ਕਹਿ ਰਹੇ, ਕਹਿੰਦਾ ਯਾਰ ਮੈਂ ਮਤਲਬ ਇਸ ਚੀਜ਼ ਨੂੰ ਚੈੱਕ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਦੇ ਉੱਤੇ ਜਦੋਂ ਮੈਂ ਤੇਲ ਪਾਉਣਾ ਹੈਗਾ ਆ ਮੇਰੀ ਐਵਰੇਜ ਅੱਧੀ ਰਹਿ ਜਾਂਦੀ ਆ,
1: ਜੀ
0: ਤੇ ਜੇ ਮੈਂ ਦੂਜੇ ਪੰਪ ਤੋਂ ਪਾਉਣਾ ਹੈਗਾ ਆ ਤੇ 25% ਘਟ ਗਿਆ, ਤੂੰ ਇਸ ਕਰਕੇ ਜਿਹੜਾ ਆ ਇਹ ਪਤਾ ਹੀ ਨੀ ਲੱਗਦਾ ਹੈਗਾ ਸਰ, ਜਦੋਂ ਸਰਕਾਰ ਹੀ ਮਿਲਾਵਟ ਕਰਨ ਤੇ ਆ ਗਈ ਤੇ ਫੇਰ ਲੋਕੀ ਕਿਉਂ ਘੱਟ ਕਰਨਗੇ ਜੀ,
1: ਬਿਲਕੁਲ ਹੈ ਜੀ,
0: ਇਸ ਕਰਕੇ ਜਿਹੜਾ ਆ ਇਹਨਾਂ ਨੇ ਪਤਾ ਹੀ ਨੀ ਸਰ, 5% ਪਹਿਲਾਂ ਚੱਲਦਾ ਸੀ, 10% ਚੱਲਿਆ, ਪਤਾ ਨੀ ਕਿਹੜੇ ਵੇਲੇ ਵਧਾਉਂਦੇ ਵਧਾਉਂਦੇ ਚੱਲ ਗਏ ਜੀ,
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ
0: ਇਹਨਾਂ ਨੇ ਦੇਖੋ ਸਰ,
1: ਕੰਟੀਨਿਊ ਪਲੀਜ਼ ਸਰ,
0: ਦੇਖੋ ਜੀ ਸਰਕਾਰ ਸਰਕਾਰ ਨੂੰ ਤਾਂ ਇਹ ਸਬਜ਼ਵਾ ਦਿਖਾਏ ਸੀ ਨਾ ਜੀ
1: ਜੀ
0: ਕਿ ਆਪਾਂ ਜੇ 10-20% ਇਹ ਚੀਜ਼ ਮਿਲਾਵਾਂਗੇ ਵਿੱਚ ਤੇ ਉਹਦੇ ਨਾਲ ਸਾਡਾ ਇੰਪੋਰਟ ਬਿੱਲ ਘਟੂਗਾ।
1: ਜੀ
0: ਹਾਂਜੀ ਇੰਪੋਰਟ ਬਿੱਲ ਘਟੂਗਾ, ਉਹ
1: ਜੀ
0: ਇੰਪੋਰਟ ਬਿੱਲ ਤਾਂ ਘਟਿਆ ਨਹੀਂ, ਉਹ
1: ਜੀ
0: ਇਸ ਕਰਕੇ ਨਹੀਂ ਘਟਿਆ ਵੀ ਜੇ ਤੁਸੀਂ ਚੀਜ਼ ਜਿਹੜੀ ਹੈਗੀ ਉਹਦੇ ਵਿੱਚ ਇਹ ਪਾ ਕੇ ਤੇ ਉਹ ਵੇਚੀ ਆ ਤੇ ਉਹਦੇ ਨਾਲ ਓਨੀ ਐਵਰੇਜ ਘਟ ਗਈ ਹੈ, ਜਾਣੀ ਕਿ ਤੇਲ ਦੀ ਕੰਜ਼ਮਪਸ਼ਨ ਤਾਂ ਹੋਰ ਵੱਧ ਹੋ ਗਈ ਫਿਰ।
1: ਜੀ

0: ਅਸੀਂ ਵੀ ਤਾਂ ਇਹਨਾਂ ਨੇ ਸਾਰਿਆਂ ਨੂੰ ਵਰਕ ਕੀਤੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਹਾਂਜੀ
1: ਤੇ ਔਜਲਾ ਸਾਹਿਬ
0: ਜੀ,
1: ਕਹਿੰਦੇ ਨੇ
0: ਭਰਾ ਸਾਹਿਬ
1: ਐਵਰੇਜ ਦਾ ਕਹਿੰਦੇ ਸਾਰੇ ਮੁਲਕਾਂ ਦੀ ਘਟਾਈ ਪਈ ਹੈ, 4-5 ਲੀਡਰਾਂ ਨੇ ਵੈਸੇ ਦੇਖਿਆ ਜਾਵੇ ਤਾਂ ਜੀ। ਜੀ
0: ਹਾਂਜੀ, ਠੀਕ ਗੱਲ ਹੈਗੀ ਆ। ਉਹ
1: ਜੀ
0: ਤਾਂ ਹੁਣ ਮਹਿੰਗਾਈ ਵਧੀ ਆ ਨਾ ਜੀ, ਉਹਦੇ ਕਰਕੇ ਗੱਲ ਇਹ ਆ, ਇਰਾਨ ਨੂੰ ਕੁੱਟਣ ਵੀ ਤਾਂ ਇਹੀ ਜਾਂਦੇ ਆ।
1: ਇਹੀ ਜਾਂਦੇ ਆ ਜੀ,
0: ਹਾਂਜੀ
1: ਬਿਲਕੁਲ। ਅੱਜ ਦੇਖੋ ਉਹਨਾਂ ਦੀ
0: ਹਾਂ
1: ਜਿਹੜੀ ਬੰਦਰਗਾਹ ਦੇ ਉੱਤੇ ਇੰਡੀਆ ਦਾ ਇਨਵੈਸਟਮੈਂਟ ਇਨਵੈਸਟ ਹੈਗੀ ਹੈ, ਇਨਵੈਸਟਮੈਂਟ ਆ ਉਹ ਅੱਜ ਤਬਾਹ ਕੀਤੀ ਹੈ ਜੀ ਇਹਨਾਂ ਨੇ।
0: ਦੇਖੋ ਜੀ, ਆਸਟ੍ਰੇਲੀਆ ਦੇ ਵਿੱਚ ਨਾਰੇ ਲੱਗੇ ਮੋਦੀ ਮੋਦੀ ਮੋਦੀ
1: ਜੀ
0: ਮੋਦੀ, ਹੁਣੀ ਜਿਹੜੇ ਹੈਗੇ ਆ ਵਾਪਸ ਆ ਗਏ ਜੀ।
1: ਜੀ
0: ਉੱਥੇ ਦੇ ਜਰਨਲਿਸਟ ਨੇ ਇਹ ਕੱਢਿਆ ਵੀ ਭਾਈ ਇਹ ਮੋਦੀ ਮੋਦੀ ਦੇ ਨਾਰੇ ਲਾਉਣ ਵਾਲੇ ਦੂਜੇ ਸਿਟੀਜ਼ ਤੋਂ ਆ ਕੇ ਦੂਰੋਂ ਦੂਰੋਂ ਚਾਰਟਰਡ ਪਲੇਨ ਦੇ ਵਿੱਚ ਆਏ ਆ।
1: ਜੀ
0: ਹੂ ਪੇਡ ਦਾ ਪ੍ਰਾਈਜ਼, ਹੈ ਜੀ।
1: ਜੀ
0: ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆ ਪੂਰਾ ਤਰ੍ਹਾਂ ਜਿਹੜਾ ਆ ਕਰ ਦਿੱਤਾ ਹੈਗਾ ਆ ਜੀ। ਹਾਂਜੀ, ਉਹਨਾਂ ਨੇ ਵੀ ਇਹ ਕਿਸ ਬੰਦੇ ਨੇ ਜਿਹੜਾ ਹੈਗਾ ਆ ਵੀ ਇਹਦੇ ਤੇ ਖਰਚਾ ਕੀਤਾ, ਕਿਉਂ ਕੀਤਾ, ਸਾਡੇ ਦੇਸ਼ ਦੇ ਵਿੱਚ ਇਹਨੇ ਇਲੈਕਸ਼ਨ ਲੜਨਾ ਸੀ, ਇੱਥੇ ਇਲੈਕਸ਼ਨ ਰੈਲੀ ਕਰਨ ਆਇਆ ਸੀ ਇਹ, ਉਹਨਾਂ ਨੇ ਪੂਰੀ ਲਾਹਪਾਹ ਕਰ ਦਿੱਤੀ ਜੀ ਜਿੱਦਾਂ ਕਰਨ ਦਾ ਹੱਕ ਹੁੰਦਾ।
1: ਬਿਲਕੁਲ
0: ਹੈ ਜੀ, ਤੇ ਬੀਂਗ ਦਾ ਸਿਟੀਜਨ ਆਫ ਇੰਡੀਆ ਤੇ ਮੈਂ ਸ਼ਰਮ ਮਹਿਸੂਸ ਕਰਦਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਕੰਮ ਕੀਤਾ ਜੀ।
1: ਜੀ ਬਿਲਕੁਲ,
0: ਤੇ ਔਜਲਾ ਸਾਹਿਬ ਨੂੰ ਚਾਹੀਦਾ ਸਟੋਰ ਦੇ ਬਾਹਰ ਖੜੇ ਹੋ ਕੇ ਕਹਿਣ ਜੀ ਗੋ ਬੈਕ ਟਰੰਪ। ਹਾਂਜੀ
1: ਔਜਲਾ ਸਾਹਿਬ ਕਹਿੰਦੇ ਨੇ, ਚਲੋ ਆਪਾਂ ਅਗਲੀ ਖਬਰ ਲੈ ਲੈਂਦੇ ਆ। ਕਹਿੰਦੇ ਧਰਮ ਯੁੱਧ ਮੋਰਚਾ ਜਿਹੜਾ ਸੀਗਾ, ਸੋਰੀ ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਬਾਰੇ ਚਾਨਣ ਪਾਓਗੇ? ਚਲੋ ਅਗਲੀ ਖਬਰ ਲੈ ਹੀ ਲੈਂਦੇ ਆਪਾਂ ਇਹਦੇ ਨਾਲ। ਸੈਣੀ ਸਾਹਿਬ, ਆਪ ਵਾਲੇ ਬਲਤੇਜ ਪੰਨੂ ਜੀ ਕਹਿ ਰਹੇ ਨੇ ਭਾਈ ਤੁਹਾਡਾ ਮੋਰਚੇ ਦਾ ਐਲਾਨ ਕੀਤਾ ਸੀ ਧਰਮ ਯੁੱਧ ਮੋਰਚੇ ਦਾ, ਕਿੱਥੇ ਗਿਆ, ਨਾ ਕੋਈ ਐਲਾਨ ਹੈ, 2 ਦਿਨ ਪਏ ਨੇ, ਉਹ ਯਾਦ ਦਵਾ ਰਹੇ ਨੇ ਜੀ, ਕਾਰਨ ਕੀ ਨੇ?
0: ਸਾਰੋ ਉਸ ਪਿੱਚ ਤੇ ਜਾ ਕੇ ਖੇਡਣਾ ਚਾਹੁੰਦੇ ਆ।
1: ਬਿਲਕੁਲ ਹੈ ਜੀ,
0: ਉਹਨਾਂ ਨੂੰ ਪਤਾ ਆ ਵੀ ਸਿੱਖ ਪਾਟ ਗਏ ਇਸ ਚੀਜ਼ ਦੇ ਵਿੱਚ ਜੀ।
1: ਜੀ
0: ਤੁਸੀਂ ਦੇਖੋ ਨਾ ਵੀ ਕਿਥੇ ਕਈਆਂ ਨੇ ਬੋਰਡ ਲਾਏ ਤੇ ਇਹਨਾਂ ਨੇ ਪਾੜ ਦਿੱਤੇ ਜੀ, ਜਿਹੜੇ ਪਾੜਨ ਵਾਲੇ ਸੀ ਉਹ ਵੀ ਉਹਨਾਂ ਦੀਆਂ ਵੀ ਪਿਕਚਰ ਆਈਆਂ, ਉਹ ਵੀ ਅੰਮ੍ਰਿਤਧਾਰੀ ਸਿੰਘ ਸੀਗੇ ਜੀ ਜਿਹਨਾਂ ਨੇ ਬੋਰਡ ਪਾੜੇ ਜੀ।
1: ਬਿਲਕੁਲ,
0: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਨਾਲ ਐਸ ਜੀ ਪੀ ਸੀ ਨੇ ਲਵਾਏ ਸੀ ਜੀ। ਸੋ ਜਦੋਂ ਪਤਾ ਆ ਵੀ ਹਾਂ ਜੀ ਵੀ ਇਹ ਘਰ ਪਾਟਿਆ ਆ ਜੀ, ਤੇ ਫਿਰ ਬੰਦਾ ਤਾਂ ਉਹੀ ਗੱਲ ਕਰੂਗਾ ਨਾ ਜੀ,
1: ਕਰੂਗਾ
0: ਜਿਹਦੇ ਨਾਲ ਉਹ, ਇਸ ਕਰਕੇ ਉਹ ਵੈਸੇ ਵੀ ਉਹ ਜਿਹੜਾ ਡਿਸੀਜਨ ਹੈਗਾ ਸੀਗਾ ਸਰ, ਉਹ ਇਕਦਮ ਲਿਆ ਆ ਡਿਸੀਜਨ ਗਲਤ ਸੀਗਾ ਸੁਖਬੀਰ ਬਾਦਲ ਹੋਣਾ ਦਾ। ਪਹਿਲਾਂ ਜਿਹੜਾ ਆ ਤੁਸੀਂ ਸਾਰੇ ਜਿਹੜੀ ਤੁਹਾਡੇ ਪਤਾ ਆ ਤੁਹਾਨੂੰ ਵੀ ਤੁਹਾਡਾ ਜਿਹੜਾ ਆ ਪੰਥ ਦੀ ਵੋਟ ਹੀ ਪਾਰਟੀ ਵੀ ਹੈਗੀ ਆ, ਤੇ ਤੁਸੀਂ ਪਹਿਲਾਂ ਜਿਹੜਾ ਆ ਇਹਨਾਂ ਨੂੰ ਨਾਲ ਸਲਾਹ ਤਾਂ ਕਰ ਲਓ
1: ਜੀ,
0: ਪਹਿਲਾਂ ਤੁਸੀਂ ਪ੍ਰੋਗਰਾਮ ਤੁਸੀਂ ਬਾਅਦ ਚ ਦਿਓ, ਪਹਿਲਾਂ ਤੁਸੀਂ ਸਾਰਿਆਂ ਨਾਲ ਮਿਲ ਕੇ ਰਾਏ ਕਰੋ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ
1: ਜੀ,
0: ਫਿਰ ਜੇ ਇੱਕ ਤੁਹਾਡਾ ਜਿਹੜਾ ਹੈਗਾ ਇੱਕ ਕਨਸੈਸ਼ਨ ਬਣਦਾ ਹੈਗਾ ਆ ਉਹਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਇਹ ਚੀਜ਼ ਜਿਹੜੀ ਆ ਉਹ ਡਿਸਾਈਡ ਕਰੋ ਜੀ,
1: ਜੀ
0: ਤੁਹਾਨੂੰ ਕੀ ਲੋੜ ਆ, ਤੁਸੀਂ ਆਈਸੋਲੇਟਡ ਜਿਹੜੇ ਹੈਗੇ ਆ ਪ੍ਰੋਗਰਾਮ ਦੇ ਰਹੇ ਹੈਗੇ ਆ, ਤੇ ਫਿਰ ਬਾਕੀਆਂ ਦੀਆਂ ਬੇਨਤੀਆਂ ਕਰਦੇ ਹੈਗੇ ਆ ਵੀ ਆਓ ਜੀ ਸਾਡਾ ਸਾਥ ਦਿਓ।
1: ਬਿਲਕੁਲ ਹੈ ਜੀ,
0: ਅਗਲੇ ਤੋਂ ਤੁਹਾਡੀ ਰਾਜਨੀਤੀ ਨੂੰ ਦੂਜਾ ਕਿਉਂ ਚਮਕਾਊਗਾ ਜੀ,
1: ਜੀ
0: ਜਦੋਂ ਤੁਹਾਨੂੰ ਪਤਾ ਗਰਾਊਂਡ ਰਿਐਲਿਟੀ ਇਹ ਹੈਗੀ ਆ ਕਿ ਪੰਥਕ ਵੋਟ ਟੋਟਲੀ ਤੁਹਾਡੇ ਨਾਲ ਨਹੀਂ ਹੈ ਇਸ ਵੇਲੇ।
1: ਬਿਲਕੁਲ
0: ਹਾਂਜੀ, ਤੇ ਮੋਰਚੇ ਲਾਉਣੇ ਜਿਹੜੇ ਹੈਗੇ ਆ ਹੁਣ ਉਹ ਅਕਾਲੀ ਤਾਂ ਰਹੇ ਹੀ ਨਹੀਂ ਹੈਗੇ ਜੀ, ਸਾਰੇ ਤਾਂ ਅਕਾਲੀ ਏਸੀ ਚ ਰਹਿਣ ਲੱਗ ਪਏ ਆ, ਹੁਣ ਕਿੱਥੇ ਮੋਰਚੇ ਲੱਗਣੇ ਜੀ।
1: ਨਾਲੇ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਨਾ ਸੈਣੀ ਸਾਹਿਬ, ਉਹ ਵੀ ਤਾਂ ਦੇਖਣੀ ਪਏਗੀ ਨਾ, ਲੋਕਾਂ ਦੇ ਵਿੱਚ ਤਬਦੀਲੀ ਆ ਗਈ ਆ,
0: ਉਹ ਜਾਣ ਬੁੱਝ ਕੇ ਹੁਣ ਪਤਾ ਆ ਵੀ ਹਾਂ ਜੀ ਵੀ ਇਹ ਇੱਕ ਪਾਸੇ ਉਹਨਾਂ ਨੂੰ ਜਿਹੜੇ ਆ ਉਥੋਂ ਨੋਟਿਸ ਦਵਾਤਾ ਹੈਗਾ ਆ ਜੀ ਵੀ ਹਾਂ ਪੇਸ਼ ਹੋਣ ਵਾਸਤੇ ਮੰਡੇ ਵਾਸਤੇ, ਤੇ ਦੂਜੇ ਪਾਸੇ ਜਿਹੜਾ ਆ ਉਹਨਾਂ ਨੂੰ ਚੈਲੰਜ ਕਰ ਰਹੇ ਹੈਗੇ, ਚੈਲੰਜ ਕਰਨਾ ਬਣਦਾ ਵੀ ਆ ਜੀ, ਅਗਲੇ ਕਿਉਂ ਨਾ ਕਰਨਗੇ ਜੀ, ਤੁਸੀਂ ਪਹਿਲਾਂ ਸੋਚ ਸਮਝ ਕੇ ਫੈਸਲਾ ਲਓ ਹਾਂ ਜੀ ਵੀ ਆਇਆ ਅਸੀਂ ਇਹ ਕੰਮ ਕਰ ਵੀ ਸਕਦੇ ਹੈਗੇ, ਜੇ ਤੁਸੀਂ ਜਿਹੜਾ ਆ ਬਾਕੀਆਂ ਨੂੰ ਇਕੱਠੇ ਕਰਨ ਬਾਅਦ ਚ ਜਾਣੇ ਆ, ਤੁਸੀਂ ਪਹਿਲਾਂ ਇਕੱਠੇ ਕਰੋ ਉਹਨਾਂ ਨੂੰ।
1: ਬਿਲਕੁਲ ਹੈ ਜੀ, ਬਿਲਕੁਲ
0: ਹਾਂਜੀ, ਟਕਸਾਲਾਂ ਨਾਲ ਪਹਿਲਾਂ ਸਲਾਹ ਕਰਦੇ, ਪਹਿਲਾਂ ਜਿਹੜਾ ਵਾਰਸ ਪੰਜਾਬ ਵਾਲਿਆਂ ਨਾਲ ਸਲਾਹ ਕਰਦੇ ਵੀ ਭਾਈ ਏਦਾਂ ਆ ਵੀ ਆਹ ਪੰਥਕ ਮੁੱਦਾ ਆ, ਸਾਂਝਾ ਮੁੱਦਾ ਆ, ਹੈ ਜੀ ਦੱਸੋ ਇਹਦੇ ਉੱਤੇ ਏਦਾਂ ਦਾ ਕੋਈ ਮੋਰਚਾ ਲਾਉਣ ਦੀ ਲੋੜ ਹੈ, ਜੇ ਮੋਰਚਾ ਲਾਉਣਾ ਹੈਗਾ ਆ ਤੇ ਹਾਂ ਜੀ ਵੀ ਕੁਛ ਇੱਕ ਮੈਂਬਰ ਤੁਸੀਂ ਦਿਓਗੇ ਕੁਛ ਇੱਕ ਅਸੀਂ ਦਿਆਂਗੇ, ਏਦਾਂ ਕਰਕੇ ਇਸ ਤਰੀਕੇ ਨਾਲ ਪਹਿਲਾਂ ਵਿਉਂਤਬੰਦੀ ਪਹਿਲਾਂ ਹੁੰਦੀ ਆ ਤੇ ਐਲਾਨ ਬਾਅਦ ਚ ਹੁੰਦੇ ਆ, ਇੱਥੇ ਐਲਾਨ ਪਹਿਲਾਂ ਕਰ ਦਿੱਤਾ ਤੇ ਵਿਉਂਤਬੰਦੀ ਹੋਈ ਕੋਈ ਨੀ ਜੀ, ਤੇ ਅਗਲਿਆਂ ਨੇ ਤਾਂ ਚੈਲੰਜ ਕਰਨਾ ਹੀ ਆ ਜੀ। ਤੋ ਇਸ ਕਰਕੇ ਹੈਗਾ ਆ ਵੀ ਇਹ ਚੀਜ਼ ਇਹਨਾਂ ਨੂੰ ਨੁਕਸਾਨ ਕਰੇਗੀ ਜੀ, ਜਿਹੜਾ ਇਹ ਜਿਹੜਾ ਪਹਿਲਾਂ ਹੀ ਐਲਾਨ ਕੀਤਾ ਤੇ ਨਾ ਕਰ ਸਕੇ, ਤੇ ਇਹ ਕੀ ਐਲਾਨ ਮਤਲਬ ਜਿਹੜੀ ਹੈਗੀ ਅਕਾਲੀ ਦਲ ਨੂੰ ਵੀਕ ਕਰੇਗੀ,
1: ਜਿਵੇਂ ਸਿੰਘ ਸਾਹਿਬ ਸੋਮਵਾਰ ਨੂੰ ਸੁਖਬੀਰ ਬਾਦਲ ਹੁਣਾਂ ਨੂੰ ਸਿੱਟ ਨੇ ਬੁਲਾਇਆ ਹੋਇਆ।

0: ਹੈ, ਉਹ ਉਹਨਾਂ ਨੇ ਕਿਹਾ ਵੀ ਕਿ ਮੈਂ ਪੂਰਾ ਸਹਿਯੋਗ ਦਵਾਂਗਾ, ਪਹਿਲਾਂ ਵੀ ਦਿੰਦਾ ਰਿਹਾ ਹਾਂ। ਤੇ ਉਹਦੇ ਵਿੱਚ ਜਿਵੇਂ ਕਿ ਧਾਰਾਵਾਂ ਐਫ ਆਈ ਆਰ ਉਹਦੇ ਵਿੱਚ ਨੇ 129, 130 ਤੇ 307, 302 ਧਾਰਾਵਾਂ ਦੇ ਲੱਗੀਆਂ ਹੋਈਆਂ ਨੇ ਦੋਵੇਂ ਐਫ ਆਈ ਆਰਾਂ ਦੇ ਵਿੱਚ। ਤੇ ਕੀ ਉਹਨਾਂ ਦੀ ਮੀਡੀਆ ਦੇ ਵਿੱਚ ਤਾਂ ਇਹ ਵੀ ਗੱਲ ਚੱਲਦੀ ਹੈ ਸ਼ਾਇਦ ਅਰੈਸਟ ਵੀ ਹੋ ਸਕਦੀ ਹੈ, ਪਰ ਜੇ ਅਰੈਸਟ ਹੁੰਦੀ ਹੈ ਤਾਂ ਉਹ ਫਿਰ 227 ਦੀਆਂ ਚੋਣਾਂ ਨੂੰ ਕਿਤੇ ਨਾ ਕਿਤੇ ਆਪਣੇ ਪਾਸੇ ਵੱਲ ਨੂੰ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ।
1: ਵਿਦ ਇਨ 24 ਆਵਰ ਬਾਹਰ ਆ ਜਾਣਗੇ ਜੀ।
0: ਜੀ
1: ਇੰਨੀ ਡਿਲੇ ਆ, ਇੰਨੀਆਂ ਐਸੇਟ ਪਹਿਲਾਂ ਬਣ ਚੁੱਕੀਆਂ ਹੈਗੀਆਂ ਆ, ਆਖਰ ਜੇ ਅਰੈਸਟ ਕਰਨਗੇ ਜਿਹੜੇ ਅਫੈਂਸਿਸ ਜਿਹੜੇ ਦੱਸਦੇ ਪਏ ਆ ਤੁਸੀਂ, ਉਹਨਾਂ ਧਾਰਾ ਥੱਲੇ ਤਾਂ ਜਮਾਨਤ ਹੋਈ ਹੈ ਜੀ
0: ਪਹਿਲਾਂ, ਬਿਲਕੁਲ।
1: ਜੇ ਹੋਰ ਕੋਈ ਸੈਕਸ਼ਨ ਐਡ ਕਰਨਗੇ, ਸੈਕਸ਼ਨ ਐਡ ਕਰਕੇ ਇੱਕ ਸਿੰਗਲ ਸੈਕਸ਼ਨ ਦੇ ਥੱਲੇ ਅਰੈਸਟ ਪਾਉਣਗੇ, ਕੋਸ਼ਿਸ਼ ਉਹਨਾਂ ਨੇ ਕਰਨੀ ਆ, ਕਿਉਂਕਿ ਪੀ ਟੀ ਸੀ ਦਾ ਡਾਟਾ ਸਾਰਾ ਲੈ ਕੇ ਗਏ ਹੈਗੇ ਜੀ ਅਕਾਊਂਟਸ ਵਗੈਰਾ ਉੱਥੋਂ। ਪਰ ਹਾਂਜੀ ਉਧਰੋਂ ਮੈਨੂੰ ਇੰਨਾ ਲੱਗਦਾ ਹੈਗਾ ਆ ਕਿ ਅਕਾਲੀ ਦਲ ਦੀ ਵੀ ਲੀਗਲ ਟੀਮ ਤਿਆਰ ਬੈਠੀ ਹੋਏਗੀ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਕਨਸਰਨ
0: ਹੋਮਵਰਕ,
1: ਉਹ ਜਿੱਦਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਨਾਲ ਹੀ ਉਸੇ ਵੇਲੇ ਜਿਹੜਾ ਹੈਗਾ ਆ ਰਿਟ ਫਾਈਲ ਹੋ ਜਾਣੀ ਆ ਜੀ, ਉਹਨੂੰ ਚੈਲੇਂਜ ਕਰ ਦੇਣਾ ਨਾਲ ਹੀ ਉਹਨਾਂ ਨੇ ਉਹ। ਤੇ ਮੈਨੂੰ ਲੱਗਦਾ ਆ ਕਿ ਰਿਲੀਫ ਲੈ ਜਾਣਗੇ ਜੀ, ਕੋਰਟਾਂ ਨੇ ਦੇ ਦੇਣੀ ਹੈ ਜੀ ਰਿਲੀਫ ਇਸ ਚੀਜ਼ ਦੇ ਉੱਤੇ, ਕਿਉਂਕਿ ਇਹ ਪ੍ਰਾਈਮਾ ਫਸ਼ਾਈ ਇਟ ਵਿਲ ਬੀ ਇਹ ਲੀਗਲ ਜੀ, ਇਹ ਪਹਿਲਾਂ ਹੀ ਦੱਸਦਾ ਹੋਊਗਾ ਵੀ ਮੈਲਾਫਾਈਡ ਇੰਟੈਂਸ਼ਨ ਦੇ ਨਾਲ ਕੀਤਾ ਜਾ ਰਿਹਾ ਆ, ਨਾ ਕਿ ਕੋਈ ਜਸਟਿਸ ਦੇਣ ਦੀ ਨੀਅਤ ਨਾਲ ਕੀਤਾ ਜਾ ਰਿਹਾ।
0: ਪਰ ਸਹੀ ਸਾਹਿਬ ਜਿਵੇਂ ਵਿਜੇ ਪ੍ਰਤਾਪ ਹੁਣੀ ਕੁਵਰ ਵਿਜੇ ਪ੍ਰਤਾਪ ਹੁਣੀ ਗੱਲ ਕਰਦੇ ਨੇ ਕਿ ਉਹਨਾਂ ਨੇ ਉਹ ਸਮਾਂ ਵੀ ਦਿੱਤਾ ਸੀ 30-40 ਦਿਨ ਦਾ ਕਿ ਭਾਈ ਇੰਨੇ ਕੁ ਸਮੇਂ ਦੇ ਵਿੱਚ ਜੇ ਤੁਸੀਂ ਕੁਝ ਕਰ ਲਓਗੇ ਤਾਂ ਕਰ ਲਓਗੇ, ਨਹੀਂ ਤਾਂ ਇਹਦੇ ਵਿੱਚ ਕੁਝ ਨਹੀਂ ਵਾਪਰ ਸਕਦਾ ਨਾ ਹੋ ਸਕਦਾ, ਸਿਰਫ ਸਮਾਂ ਟਪਾਓ ਇਹ ਮੁੱਦੇ ਆ ਜੀ ਚੋਣਾਂ ਦੇ ਨਾਲ ਨਾਲ ਚੱਲ ਰਹੇ ਨੇ, ਹੁਣ ਤਾਂ ਕੁਝ ਵੀ ਨਹੀਂ ਆ ਉਹ ਤਾਂ ਲੱਗਦਾ ਹੀ ਆ ਜੀ। ਜੇ ਇਹਨਾਂ ਨੇ ਕਰਨਾ ਹੁੰਦਾ 4.5 ਸਾਲਾਂ ਦੇ ਵਿੱਚ, ਦੇਖੋ ਚਾਰਜਸ਼ੀਟ ਜਾਂ ਹਨੀਪ੍ਰੀਤ ਜਾਂ ਇਹਨਾਂ ਦਾ ਜਿਹੜਾ ਬਾਬਾ ਸੀਗਾ ਉਹਨੂੰ ਲਿਆ ਕੇ ਕਿਤੇ ਪੁੱਛ ਪੜਤਾਲ ਪੰਜਾਬ ਦੇ ਵਿੱਚ ਕੀਤੀ ਗਈ ਹੈ ਜੀ।
1: ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈਗੀ ਆ, ਇਸ ਚੀਜ਼ ਦੇ ਨਾਲ ਜਿਹੜਾ ਆ ਅਕਾਲੀ ਦਲ ਨੂੰ ਬੂਸਟ ਵੀ ਮਿਲ ਸਕਦਾ ਹੈਗਾ ਜੀ।
0: ਜੀ
1: ਇਸ ਚੀਜ਼ ਦੇ ਨਾਲ ਮੈਂ ਤਾਂ ਕਹਿੰਦਾ ਹੈਗਾ ਇਹ ਅਕਲਮੰਦੀ ਕਰਨ ਤੇ ਨਾਲ ਜਿਹੜਾ ਵਕਾਲਤਨਾਮਾ ਇੱਕ ਕੁੰਵਰ ਵਿਜੇ ਪ੍ਰਤਾਪ, ਕਿਉਂਕਿ ਹੁਣ ਉਹ ਵਕਾਲਤ ਵੀ ਤਾਂ ਕਰਦੇ ਹੈਗੇ ਜੀ, ਉਹਨਾਂ ਨੂੰ ਫੜਾ ਦੇਣ ਵੀ ਹਾਈ ਕੋਰਟ ਚ ਜਾ ਕੇ ਤੁਸੀਂ ਪੈਰਵਾਈ ਕਰੋ
0: ਜੀ,
1: ਹੈ ਜੀ ਉਹ ਆਪੇ ਹੀ ਦੱਸ ਦੇਣ ਜੀ ਵੀ ਮੈਂ ਵੀ ਖੁਦ ਪੜਤਾਲ ਕੀਤੀ ਹੈਗੀ ਜੀ, ਆਹ ਸੈਕਸ਼ਨ ਜਿਹੜੇ ਲਾਉਂਦੇ ਪਏ ਆ ਵਿਦ ਮੈਲਾਫਾਈਡ ਇੰਟੈਂਸ਼ਨ ਲਾਉਂਦੇ ਪਏ ਆ ਜੀ।
0: ਜੀ
1: ਹਾਂਜੀ ਤੋ ਇਸ ਕਰਕੇ ਐਨੀ ਵੇ ਉਹ ਕਰਨਗੇ ਜੀ, ਅਕਾਲੀ ਦਲ ਨੂੰ ਇਸ ਚੀਜ਼ ਦਾ ਬੂਸਟ ਜ਼ਰੂਰ ਮਿਲੂਗਾ ਜੀ। ਹਾਂਜੀ ਕਿਉਂਕਿ ਜਦੋਂ ਪ੍ਰਧਾਨ ਤੀ ਆ ਪਈ ਤੇ ਫਿਰ ਤਾਂ ਜਿਹੜਾ ਹੈਗਾ ਆ ਫਿਰ ਜਿੱਦਾਂ ਟੌੜਾ ਸਾਹਿਬ ਨੇ ਉਦੋਂ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਾ ਮਾਰਿਆ ਸੀ ਮੋਤੀ ਮਹਿਲ ਦੀ ਇੱਟ ਨਾ ਇੱਟ ਖੜਕਾ ਦਿਆਂਗੇ
0: ਜੀ,
1: ਹਾਂਜੀ ਉਹ ਤੇ ਉਦੋਂ ਉਹਨਾਂ ਨੂੰ ਕਿਹਾ ਸੀ ਉਹਨਾਂ ਦੇ ਚਹੇਤਿਆਂ ਨੇ ਵੀ ਭਾਈ ਇਹ ਕੀ ਲੱਗੇ ਕਰਨ, ਉਹ ਕਹਿੰਦੇ ਜਦ ਪ੍ਰਧਾਨ ਹੀ ਅੰਦਰ ਕਰ ਦਿੱਤਾ ਉਹਨਾਂ ਨੇ ਪੱਲੇ ਕੀ ਰਹਿ ਜਾਊਗਾ,
0: ਬਿਲਕੁਲ
1: ਇਸ ਕਰਕੇ ਜਿਹੜਾ ਹੈਗਾ ਆ। ਹਾਂਜੀ
0: ਪਰ ਸਾਇੰਸ ਸਾਹਿਬ ਅੱਜ ਜਿੱਦਾਂ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਭਾਸ਼ਣ ਕੀਤਾ ਸਾਰੀਆਂ ਗੱਲਾਂ ਬਾਤਾਂ ਕੀਤੀਆਂ 227 ਨੂੰ ਮੁੱਖ ਰੱਖ ਕੇ ਸਾਰਾ ਵੱਖਰੀਆਂ ਵੱਖਰੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਨ ਦੀ ਉਹਦੇ ਵਿੱਚ ਕੋਸ਼ਿਸ਼ ਵੀ ਕੀਤੀ ਗਈ ਹੈ ਤੇ ਉਹ ਕਹਿੰਦੇ ਹਾਲਾਤ ਅਸੀਂ ਹੀ ਸੁਧਾਰਾਂਗੇ ਪੰਜਾਬ ਦੇ ਤੇ ਹਰ ਵਕਤ ਹਰ ਸਮੇਂ ਤੁਹਾਡੇ ਨਾਲ ਖੜੇ ਆ। ਤੇ ਜਿਵੇਂ ਕਿ ਅਕਾਲੀ ਦਲ ਦੀ ਗੱਠਜੋੜ ਦੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਕਿਵੇਂ ਜਾਪਦਾ ਕਿ ਕੋਰੀ ਨਾ ਹੀ ਆ ਇਹਨਾਂ ਦੇ ਵੱਲੋਂ ਵੀ ਕਿ ਸਿਰਫ ਦਿਖਾਇਆ ਹੀ ਜਾ ਰਿਹਾ ਜੀ।
1: ਮੈਂ ਤਾਂ ਭਾਰਤ ਸਾਹਿਬ ਉਹ ਤਾਂ ਇੱਥੇ ਆ ਵੀ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ ਜੀ ਵੀ ਸਾਰੇ ਜਾਣੇ ਭਾਜਪਾ ਨਾਲ ਅਲਾਇੰਸ ਮੰਗਦੇ ਹੈਗੇ, ਭਾਜਪਾ ਕਿਸੇ ਨਾਲ ਵੀ ਨੀ ਮੰਗਦੀ ਹੈਗੀ ਜੀ, ਉਹ ਤਾਂ ਕਹਿੰਦੇ ਹੀ ਨੇ ਜੀ। ਸੋ ਇਸ ਕਰਕੇ ਉਹਦਾ ਇਹ ਤਾਂ ਇੰਸ਼ੋਰੈਂਸ ਉਹ ਇੰਸ਼ੋਰੈਂਸ ਵਾਲਾ ਸੀ ਨਾ ਜੀ, ਉਹ ਮਗਰ ਮਗਰ ਪਿਆਇਆ ਸੀ ਬੰਦੇ ਦੇ ਕੋਲ, ਬੰਦਾ ਕਿਸੇ ਦਰਵਾਜ਼ਾ ਬੰਦ ਕਰਤਾ ਤੇ ਉਹ ਕੋਠੇ ਤੇ ਲੈ ਗਿਆ, ਹਾਂਜੀ ਉਹਨੂੰ ਕਹਿ ਇਹਨੂੰ ਧੱਕਾ ਹੀ ਦੇ ਦਿੰਦਾ, ਹੁਣ ਧੱਕਾ ਦੇਤਾ ਉਹਦੀ ਲੱਤ ਟੁੱਟ ਗਈ, ਉਹ ਮਹੀਨੇ ਕੁ ਬਾਅਦ ਪਲਸਤਰ ਪਲੁਸਤਰ ਲਵਾ ਕੇ ਕਹਿੰਦਾ ਕਹਿੰਦਾ ਭਾਜੀ ਮਜ਼ਾਕ ਤਾਂ ਮਜ਼ਾਕ ਰਿਹਾ ਹੁਣ ਤਾਂ ਇੰਸ਼ੋਰੈਂਸ ਕਰਵਾ ਲਓ, ਹਾਂਜੀ ਅਕਾਲੀ ਦਲ ਹੁਣ ਬਾਕੀਆਂ ਦਾ ਵੀ ਇਹੀ ਹਾਲ ਆ।
0: ਬਿਲਕੁਲ ਬੀਬੀ ਜਗੀਰ ਕੌਰ
1: ਮਜ਼ਾਕ ਰਿਹਾ ਭਾਜੀ ਦੱਸੋ ਅਲਾਇੰਸ ਕਰ ਤੁਸੀਂ ਤਾਂ
0: ਜੀ,
1: ਇਹ ਸਵਾਲ ਹੀ ਤੁਸੀਂ ਤਾਂ ਕਰਦੇ ਆ ਤੁਹਾਨੂੰ ਤੂੰ ਨਜ਼ਾਰਾ ਆਉਂਦਾ ਹੈਗਾ ਜੀ ਇਸ ਚੀਜ਼ ਦੇ ਉੱਤੇ, ਭਾਜੀ ਮਜ਼ਾਕ ਨਾ ਮਜ਼ਾਕ ਰਿਹਾ ਇਹ ਤਾਂ ਮਜ਼ਾਕ ਕਰ ਗਏ ਮੋਦੀ ਸਾਹਿਬ, ਅਲਾਇੰਸ ਤਾਂ ਦੱਸੋ ਕਰੋਗੇ ਕਿੱਦਾਂ।
0: ਮੋਦੀ ਸਾਹਿਬ ਵੈਸੇ ਦੇਖੋ ਬਹੁਤ ਸਾਰੇ ਮੁੱਦੇ ਇਗਨੋਰ ਕਰ ਗਏ, ਉਹ ਚਾਹੇ ਸਤਲੁਜ ਦਾ ਮੁੱਦਾ ਸੀ ਚਾਹੇ ਕੁਝ ਵੀ ਸੀ, ਪਰ ਮੁੱਖ ਰੱਖ ਕੇ ਪਾਰਟੀਆਂ ਦਾ ਜ਼ਿਕਰ ਜ਼ਰੂਰ ਕਰ ਗਏ ਨੇ, ਜਿਹੜੀਆਂ ਤਿੰਨ ਚਾਰ ਉਹਨਾਂ ਦੀਆਂ ਅੱਖਾਂ 'ਚ ਰੜਕਦੀਆਂ ਨੇ। ਹਾਂਜੀ
1: ਠੀਕ ਗੱਲ ਹੈ, ਅਗਲਿਆਂ ਨੇ ਆਪਣੇ ਕੱਲਿਆਂ ਨੇ ਤੁਰਨਾ ਹੈਗਾ ਜੀ ਉਹਨਾਂ ਦਾ, ਜਦੋਂ ਇਹਨਾਂ ਨੇ ਕਿਸਾਨ ਸੰਘਰਸ਼ ਦੇ ਟਾਈਮ ਤੇ ਜਦੋਂ ਵਿਦਡਰਾ ਕੀਤੀ ਸੀ ਨਾ ਜੀ ਸਪੋਰਟ, ਤੇ ਨਾਲ ਇਹ ਕਹਿਤੇ ਸਾਨੂੰ ਪੁੱਛਿਆ ਹੀ ਨਹੀਂ ਗਿਆ, ਜਦ ਕੇ ਕੈਬਨਿਟ ਦੇ ਵਿੱਚ ਡਿਸਕਸ ਹੋਇਆ ਸੀ। ਇਹਨਾਂ ਨੇ ਅਕਾਲੀ ਦਲ ਨੇ ਤਾਂ ਅਸ਼ੋਰੈਂਸ ਦਿੱਤੀ ਸੀ ਵੀ ਅਸੀਂ ਪੰਜਾਬ ਚ ਆਪੇ ਕਰ ਲਾਂਗੇ ਜਿੱਦਾਂ ਮਰਜ਼ੀ, ਕਿਸਾਨਾਂ ਦੀ ਨੁਮਾਇੰਦਾ ਜਮਾਤ ਅਸੀਂ ਆ। ਉਹ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਐਕਸ ਚੇਅਰਮੈਨ ਜਿਹੜੇ ਹੈਗੇ ਸੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਮੋਦੀ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ, ਕਹਿੰਦੇ ਵੀ ਇਹਨਾਂ ਨੇ ਬਾਦਲਾਂ ਨੇ ਤਾਂ ਮੈਨੂੰ ਇਹ ਕਹਿ ਕੇ ਜਿਹੜਾ ਹੈਗਾ ਆ ਵੀ ਅਸੀਂ ਆਪੇ ਹੀ ਦੇਖ ਲਾਂਗੇ, ਤੇ ਇਹ ਸਾਰਾ ਜਿਹੜਾ ਹੈਗੇ ਆ ਬਿੱਲ ਲਿਆਂਦੇ ਗਏ, ਇਹਨਾਂ ਦੀ ਕੰਸੈਂਟ ਨਾਲ ਲਿਆਂਦੇ ਗਏ ਆ, ਅੱਜ ਹੀ ਕਹਿੰਦੇ ਬੈਕ ਆਊਟ ਕਰ ਗਏ ਹੈਗੇ ਆ ਹਾਂਜੀ। ਔਰ ਉਹਨਾਂ ਨੇ ਕਿਹਾ ਸੀ ਵੀ ਇਹ ਮੋਦੀ ਸਾਹਿਬ ਇਹਨਾਂ ਤੇ ਇੰਨਾ ਕੁ ਗੁੱਸੇ ਹੈਗੇ ਆ ਕਿ ਉਹ ਇਹਨਾਂ ਨੂੰ ਮਤਲਬ ਕਿਸੇ ਹਾਲਤ ਵਿੱਚ ਵੀ ਇਹਨਾਂ ਦੇ ਨਾਲ ਤੁਰਨ ਨੂੰ ਤਿਆਰ ਨਹੀਂ ਹੋਣਗੇ
0: ਜੀ,
1: ਪਰ ਉਹ ਗੱਲ ਸੱਚ ਦਿਸ ਰਹੀ ਹੈ ਜੀ,
0: ਦੇਖ ਰਹੀ ਹੈ ਬਿਲਕੁਲ ਹੈ ਜੀ। ਪਰ ਜਾਂਦੇ ਜਾਂਦੇ ਸੈਣੀ ਸਾਹਿਬ ਕਾਂਗਰਸ ਦਾ ਵੀ ਲੇਖਾ ਜੋਖਾ ਕਰ ਲਈਏ, ਕਾਂਗਰਸ ਪਾਰਟੀ ਹੁਣ ਕੋਕਰਜ ਪਾਰਟੀ ਦੇ ਨਾਲ ਰਲ ਨੂੰ ਫਿਰਦੀ ਹੈ ਜੀ,
1: ਇਹ ਤਾਂ ਹੋਰ ਕੀ ਕਰਨਾ ਹੈਗਾ ਜੀ, ਜਿੱਥੋਂ ਆਸਰਾ ਮਿਲ ਜਾਏ। ਉਹਨਾਂ ਦਾ ਫੈਸਲਾ ਉਹਨਾਂ ਦੇ ਰਾਹੁਲ ਗਾਂਧੀ ਨੇ ਮੀਟਿੰਗ ਹੀ ਨਹੀਂ ਦਿੱਤੀ ਇਹਨਾਂ ਨੂੰ,
0: ਬਿਲਕੁਲ
1: ਚੰਨੀ ਧੜੇ ਨੂੰ ਉਹਨਾਂ ਨੂੰ ਹਾਂਜੀ, ਉਹ ਕੇ ਸੀ ਵੇਣੁਗੋਪਾਲ ਜਿਹੜਾ ਉਹਨਾਂ ਮਿਲ ਕੇ ਆ ਗਏ
0: ਜੀ,
1: ਹੁਣ ਕਹਿੰਦੇ ਹੈਗੇ ਆ ਵੀ ਸਾਡਾ ਰਾਹੁਲ ਗਾਂਧੀ ਜਿੰਦਾਬਾਦ ਆ ਜੀ,
0: ਉਹ ਕਹਿੰਦੇ ਪ੍ਰੈਸ਼ਰ ਦੇ ਵਿੱਚ ਕੋਈ ਡਿਸੀਜਨ ਨਹੀਂ ਲਿਆ ਜਾਵੇਗਾ ਜੀ ਜੀ।
1: ਆਹੋ ਫੇਰ ਨਹੀਂ ਪ੍ਰੈਸ਼ਰ ਚ ਡਿਸੀਜਨ ਲੈਣਾ, ਪਰ ਡਿਸੀਜਨ ਤਾਂ ਗਲਤ ਲਿਆ ਆ ਉਹਨਾਂ ਨੇ ਵੀ
0: ਜੀ
1: ਸਰ, ਪਰ ਇਹ ਚੀਜ਼ ਨੀ ਹੁੰਦੀ ਪ੍ਰੈਸ਼ਰ ਦੀ ਗੱਲ ਨੀ ਹੁੰਦੀ, ਰਾਜਨੀਤੀ ਏਦਾਂ ਨੀ ਹੁੰਦੀ ਹੁੰਦੀ, ਜੇ ਕੋਈ ਗਲਤ ਹੋ ਗਿਆ ਆ ਤੇ ਉਹਨੂੰ ਸਹੀ ਉਹਨੂੰ ਹਾਂਜੀ ਉਹ ਪ੍ਰੋਸ ਐਂਡ ਕੌਨਸ ਦੇਖੇ ਜਾਂਦੇ ਹੁੰਦੇ, ਇਹ ਨੀ ਦੇਖੀ ਜਾਂਦੀ ਆਪਣੀ ਆਲੀ ਨੀ ਦੇਖੀ ਜਾਂਦੀ ਹੁੰਦੀ। ਤੋ ਇਸ ਕਰਕੇ ਰਾਹੁਲ ਗਾਂਧੀ ਦਾ ਇਹ ਡਿਸੀਜਨ ਜਿਹੜਾ ਆ ਘਾਤਕ ਹੋਊਗਾ ਭਾਈ ਹਾਂਜੀ ਇਸ ਚੀਜ਼ ਦੇ ਉੱਤੇ, ਕਿਉਂਕਿ ਅਲਟੀਮੇਟਲੀ ਜਿਹੜਾ ਆ ਉਹ ਇਸ ਚੀਜ਼ ਦਾ ਨੁਕਸਾਨ ਤਾਂ ਹੋਣਾ ਹੈ ਨਾ ਜੀ, ਵੱਡੇ ਲੀਡਰ ਸਾਰੇ ਜੇ ਤੁਹਾਨੂੰ ਕਹਿ ਰਹੇ ਹੈਗੇ ਆ ਤਾਂ ਤੁਸੀਂ ਉਸ ਚੀਜ਼ ਦੀ ਗੱਲ ਸੁਣਨੀ ਚਾਹੀਦੀ ਸੀ ਜੀ,
0: ਬਿਲਕੁਲ ਜੀ
1: ਹਾਂਜੀ। ਦੇਖੋ ਤੁਹਾਡੀ ਇੰਨਾ ਤੁਹਾਡਾ ਰਿਗਾਰਡ ਬਹੁਤ ਹੈ ਕਿ ਤੁਹਾਡਾ ਫੇ ਵੀ ਜੇ ਤੁਸੀਂ ਕਹਿਤਾ ਤੇ ਅਗਲੇ ਫੇਰ ਚੁੱਪ ਕਰਕੇ ਤੁਰ ਪਏ ਹੈਗੇ ਉਸੇ ਤਨਖਾਹ ਤੇ, ਪਰ ਤੁਹਾਨੂੰ ਵੀ ਤਾਂ ਸੋਚਣਾ ਚਾਹੀਦਾ ਹੈਗਾ ਆ ਵੀ ਜੇ ਇੰਨੇ ਬੰਦੇ ਕਹਿੰਦੇ ਆ ਤੇ ਹੋ ਸਕਦਾ ਕੋਈ ਨੁਕਸਾਨ ਹੋ ਜਾਏ
0: ਜੀ, ਬਿਲਕੁਲ।
1: ਮੰਨ ਲਓ ਸਰ ਜੇ ਕਾਂਗਰਸ ਇੱਥੇ ਨਹੀਂ ਆਉਂਦੀ, ਉਹੀ ਗੱਲ ਜਿਹੜੀ ਹੈਗੀ ਆ, ਮਾਨ ਸਾਹਿਬ ਉੱਥੇ ਲਿਖ ਕੇ ਦਿੰਦੇ ਸੀ ਵੀ ਕਾਂਗਰਸ ਦੀ ਆਉਣਗੀਆਂ 9-10 ਸੀਟਾਂ, ਜੇ ਇਹ ਗੱਲ ਹੋ ਗਈ ਤੇ ਫੇਰ ਜਿਹੜਾ ਹੈਗਾ ਜੀ ਠੀਕ ਰਹਿਣਗੇ ਜੀ, ਫੇਰ ਵੀ ਤਾਂ ਆਪਣੇ ਫੈਸਲੇ ਤੇ ਪਛਤਾਉਣਗੇ ਜੀ,
0: ਬਿਲਕੁਲ ਹੈ ਜੀ ਬਿਲ। ਬਾਅਦ ਚੋ ਵੀ ਤਾਂ
1: ਹਾਂਜੀ
0: ਉਹ ਮੰਥਨ ਕਰਨਾ ਹੀ ਆ ਜੀ, ਬਹਿ ਕੇ ਸ਼ਾਂਤੀ ਦੇ ਨਾਲ।
1: ਆਹੋ ਪਹਿਲੇ ਹੀ ਮੰਥਨ ਨਹੀਂ, ਉਹ ਮੈਨੂੰ ਲੱਗਦਾ ਇਹਨਾਂ ਦੇ ਦਿਨ ਨੀ ਸਿੱਧੇ ਹੈਗੇ ਜੀ ਕਾਂਗਰਸ ਵਾਲਿਆਂ ਦੇ, ਤੇ ਇਸ ਕਰਕੇ ਇਹਨਾਂ ਦਾ ਸੂਰਜ ਡੋਬੀ ਗਿਆ ਹੈ ਜੀ
0: ਜੀ,
1: ਇਸ ਕਰਕੇ ਹੈਗਾ ਜੀ
0: ਜੀ। ਔਜਲਾ ਸਾਹਿਬ ਜੁੜੇ ਨੇ, ਸੈਣੀ ਸਾਹਿਬ 2 ਮਿੰਟ ਤੁਹਾਨੂੰ ਨਾਲ ਜੋੜ ਕੇ ਰੱਖਦਾ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
2: ਦਿਮਾਗ ਚ ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ, ਸਾਰੇ ਸਰੋਤਿਆਂ ਨੂੰ। ਮੇਰੇ ਦਿਮਾਗ ਚ ਗੱਲ ਆਈ ਜਿਹੜੀ ਗੱਲ ਕਰਦੇ ਸੀ,
0: ਹਾਂਜੀ
2: ਜਿਹੜਾ ਜਥੇਦਾਰ ਸਾਹਿਬ ਨੇ ਉਦੋਂ ਸੱਦੇ ਸੀਗੇ ਇਕੱਠੇ ਕਰਕੇ ਉੱਥੇ, ਕਿਹੜੀ ਤਰੀਕ ਸੀਗੀ ਜੀ ਉਹ ਯਾਦ ਹੈ? ਜੂਨ
0: ਮੇਰੇ ਖਿਆਲ ਨਾਲ 9 ਸੀ ਕਿ ਕਿੰਨੀ ਸੀ, 19 ਸੀ ਪਤਾ ਨੀ ਜੀ, ਇੰਨੀ ਕਿਸੇ ਚਲੋ ਚੈੱਕ ਕਰ ਲੈਂਦੇ ਆ,
2: 9 ਨਹੀਂ ਸੀਗੀ
0: ਜੀ।
2: ਦੋਸਤਾਂ ਨੇ ਉਹਦਾ ਮੁੜ ਕੇ ਬਣਿਆ ਕੁਛ ਗੌਰਮੈਂਟ ਨੇ ਰੋਲ, ਮੈਨੂੰ ਲੱਗਦਾ ਰੋਲ ਨੂੰ ਫਿਰ
0: ਉਹ ਭਾਜੀ ਦਿੱਤਾ ਹੋਇਆ ਇਹਨਾਂ ਨੂੰ, 1 ਮਹੀਨੇ ਦਾ ਸਮਾਂ ਦਿੱਤਾ ਹੋਇਆ,
2: 1 ਮਹੀਨਾ ਹੋਣ ਵਾਲਾ ਹੀ ਹੈ ਨਾ,
0: ਨਹੀਂ 15-16 ਦਿਨ ਹੋ ਗਏ ਆ ਉਹਦੇ ਵਿੱਚ, ਤਾਂ ਹੀ ਕਰਕੇ ਮੌਨਸੂਨ ਦਾ ਜਿਹੜਾ ਆਪਣਾ ਸੈਸ਼ਨ ਸੱਦਣ ਦੀ ਤਿਆਰੀ ਕਰ ਰਹੇ ਨੇ ਉਹਦੇ ਵਿੱਚ, ਪਰਸੋਂ ਮੈਂ ਖਬਰ ਕੀਤੀ ਸੀ
2: ਹੁਣ ਅਕਸਰ ਨੂੰ ਸੈਸ਼ਨ ਉਹਦੇ ਵਿੱਚ ਕਹਿੰਦੇ ਨਹੀਂ ਹੈ ਕਿ ਅੱਜ ਰਾਤ ਨੂੰ ਕਹਿ ਦੇਣਗੇ ਸੈਸ਼ਨ, 1 ਮਹੀਨੇ ਦਾ ਟਾਈਮ ਦਿੱਤਾ ਉਹਤੇ ਕੋਈ ਡਿਸਕਸ ਕੋਈ ਤੇ, ਕਿਉਂਕਿ
0: 2 ਜੂਨ ਦੀ ਗੱਲ ਆਪਣੇ ਮੁਕੱਦਰ ਜੀ ਨੇ ਲਿਖਿਆ, 2 ਜੂਨ ਜੀ,
2: 2 ਜੂਨ ਫਿਰ ਹੁਣ ਕਿਹੜੇ ਦਿਨ ਰਹੇ। ਚਲੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਕਹਿ ਰਹੇ ਨੇ ਜਿਹੜੇ ਸਪੀਕਰ ਨੇ ਸਾਨੂੰ
0: ਜੀ,
2: ਕਹਿੰਦਾ ਜੀ ਉਹ ਕਾਲ ਤਖ਼ਤ ਦਾ ਫੈਸਲਾ ਗੱਲ ਨੀ ਸੀ, ਉਹ ਜਥੇਦਾਰ ਦੀ
0: ਬਾਹਰ ਆ ਕੇ ਬਿਆਨ ਦਿੱਤਾ ਸੀ ਉਹਨਾਂ ਨੇ, ਬਿਲਕੁਲ ਹੈ ਜੀ।
2: ਤੁਸੀਂ ਦੇਖੋ ਮਤਲਬ ਉਹ ਇਸ, ਮੈਨੂੰ ਲੱਗਦਾ ਦੇਖਿਓ ਇਹ ਵੀ ਕੰਟਰੋਵਰਸੀ ਦੇ,
0: ਹਾਂ ਉਹ ਤਾਂ ਚੈਲੰਜ ਕਰ ਹੀ ਰਹੇ ਨੇ ਨਾ ਬਕਾਇਦਾ, ਜਿੱਦਾਂ ਦੇਖੋ ਹੁਣ ਬਹੁਤ ਸਾਰੇ, ਆਪਾਂ ਵੀ ਪਹਿਲਾਂ ਗੱਲ ਕੀਤੀ ਸੀ ਸੈਣੀ ਸਾਹਿਬ ਨੇ, ਤੁਸੀਂ ਵੀ ਕਿਹਾ, ਹੁਣ ਚਲੋ ਸੁਖਬੀਰ ਬਾਦਲ ਉਹਨਾਂ ਨੇ ਜੋ ਕੁਝ ਵੀ ਸੀਗਾ ਉਹ ਆਪਣੀ ਝੋਲੀ ਪਵਾ ਲਿਆ, ਗੱਲ ਉਹਨਾਂ ਨੇ ਉੱਥੇ ਸਮੇਟੀ ਹੈ,
2: ਝੋਲੀ ਪਵਾ ਕੇ ਫੇਰ ਉਹਨੇ ਬਾਹਰ ਆ ਕੇ ਉਹ ਵੀ, ਉਹਨੇ ਵੀ ਤਾਂ ਹੀ ਕੋ ਕਿਹਾ
0: ਨਹੀਂ, ਪਰ ਭਾਜੀ ਉੱਥੇ ਤੱਕ ਤਾਂ ਪਹੁੰਚਣ ਨਾ ਪਹਿਲਾਂ, ਗੱਲ ਤਾਂ ਉਹੀ ਆ, ਫਿਰ ਬਾਅਦ ਚੋ ਦੋਵਾਂ ਨੂੰ ਇਕੱਠਿਆਂ ਨੂੰ ਬੁਲਾ ਲਾਂਗੇ
2: ਜੀ, ਫਿਰ ਜੋ ਉਸ ਚੀਜ਼ ਨੂੰ ਦੇਖਦੇ ਉੱਥੇ ਤਾਂ ਪਹੁੰਚ ਗਏ ਫਿਰ ਉਹ
0: ਜੀ ਜੀ ਜੀ ਜੀ
2: ਤੁਸੀਂ ਦੇ ਇਹ ਗੱਲ ਨੂੰ ਨਾ ਭਰ ਸਾਹਿਬ ਕੋ ਉੱਥੇ ਜਾਏ ਉਹਨੇ ਸੱਦੇ ਜਾਏ ਤੇ ਬਾਹਰ ਆ ਕੇ ਉਹਨਾਂ ਜਾਏ ਸੁਖਬੀਰ ਨੇ ਕਿਹੜਾ ਫਿਰ ਘੱਟ ਕੇ ਜਾ ਰਹੀ ਹੈ
0: ਜੀ,
2: ਇਹਨੇ ਵੀ ਤਾਂ ਮੁਕਤਸਰ ਦਸੰਬਰ ਔਰ ਮੁਕਤਸਰ ਦੇ ਮੇਲੇ ਚ ਕਿੰਨਾ ਮਾਘੀ ਚ ਕਿੰਨਾ ਫਰਕ ਹੁੰਦਾ
0: ਜੀ।
2: ਨੀ,
0: ਪਰ
2: ਪਰ ਉਹ
0: ਇਹਨਾਂ ਦੇ
2: ਮੈਨੂੰ
0: ਭਾਜੀ ਇਹ
2: ਲੱਗਦਾ
0: ਫਸ ਦੇ,
2: ਇਹ
0: ਫਸ ਦੇ ਉੱਥੇ ਆ ਨਾ ਜਾ
2: ਕੰਟਰੋਵਰਸੀ
0: ਕੇ
2: ਚ ਹੋਊਗਾ
0: ਦੇਖੋ
2: ਰਾਜੀ ਜੀ ਕੀ ਲੱਗਦਾ ਤੁਹਾਨੂੰ ਇਹ?
0: ਔਜਲਾ ਸਾਹਿਬ ਇਹ ਫਸ ਦੇ ਉੱਥੇ ਆ ਨਾ, ਕਿਉਂਕਿ ਇਹਨਾਂ ਨੇ ਜਿਹੜੀ ਉਹ ਹਰਿਆਣੇ ਤੋਂ ਰਿਪੋਰਟ ਬਣਾਈ ਹੈ ਨਾ, ਉਹ ਫਿਰ ਕਾਊਂਟਰ ਕੀਤਾ ਨਾ ਉਸ ਚੀਜ਼ ਦੇ ਵਿੱਚ, ਫਸ ਦੇ ਉੱਥੇ ਆ ਨਾ।
2: ਨੀ, ਪਰ ਇਹ ਸੋਧ ਕਰਨਗੇ ਦੇਖੋ, ਹੈ ਤਾਂ ਸੋਧ ਕਰਨ ਵਾਲੀਆਂ ਕਈ ਗੱਲਾਂ, ਆਪਾਂ ਉਹਦੇ ਵਿੱਚ ਦੂਆ ਪੱਖ ਨਹੀਂ ਲੈਂਦੇ, ਗੌਰਮੈਂਟ ਦੇ ਅਗੇਂਸਟ ਨਹੀਂ ਲੈਂਦੇ ਹੈਗਾ, ਜਿਹੜਾ ਕਸਟੋਡੀਅਨ ਕਿਸੇ ਨੂੰ ਤਾਂ ਬਣਾਉਣਾ ਹੋਊਗਾ ਨਾ
0: ਜੀ,
2: ਉਹ ਤਾਂ ਫਿਰ ਉਹੀ ਹੋਊਗਾ ਨਾ ਜਿਹੜਾ ਅੱਗੇ ਐਸੀ ਭਾਈਚਾਰੇ ਦੇ ਵਿੱਚ ਜਦੋਂ ਤੁਸੀਂ ਮਾੜਾ ਜਿਹਾ ਨਾਂ ਲੈ ਦੋ
0: ਜੀ
2: ਤੇ ਉਹ ਕਿਸੇ ਨੂੰ ਵੀ ਚੱਕ ਕੇ ਅੰਦਰ ਕਰ ਸਕਦੇ ਹੋ ਤੁਸੀਂ ਉਸ ਹਿਸਾਬ ਨਾਲ ਤਾਂ।
0: ਬਿਲਕੁਲ ਹੈ ਜੀ, ਬਿਲਕੁਲ ਜੀ। ਸੈਣੀ ਸਾਹਿਬ ਕੀ ਲੱਗਦਾ ਜੀ?
1: ਮੈਨੂੰ ਲੱਗਦਾ ਸੋਧਾਂ ਕਰ ਦੇਣਗੇ ਪਰ 30 ਦਿਨ ਚ ਨਹੀਂ ਕਰਨਗੇ
0: ਜੀ। ਉਹੀ ਕਹਿੰਦਾ
2: ਮੈਂ, ਉਹੀ ਗੱਲ ਕਰਦਾ ਨਾ,
0: ਮੌਨਸੂਨ ਦਾ ਜਿਹੜਾ ਸੈਸ਼ਨ ਬੁਲਾਉਣ ਕੇ ਨਾ ਉਹਦੇ ਵਿੱਚ ਸਮਾਂ ਮੰਗਣਗੇ ਹੋਰ ਜਥੇਦਾਰ ਸਾਹਿਬ ਤੋਂ,
1: ਮੰਗਣਗੇ ਜਾਂ ਨਾ ਵੀ ਮੰਗਣਗੇ ਤਾਂ ਵੀ ਕਿਹੜੀ ਗੱਲ ਆ
0: ਜੀ।
1: ਇਹ ਤਾਂ ਡਿਪੈਂਡ ਕਰਦਾ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਦਾ ਕਿਸ ਰੁਖ ਜਿਹੜਾ ਹੈਗਾ ਕੰਮ ਚੱਲਦਾ ਜੀ।
0: ਬਿਲਕੁਲ ਜੀ, ਸੋਮਵਾਰ
1: ਨੂੰ ਜਥੇਦਾਰ ਸਾਹਿਬ ਤਾਂ ਵਿਦੇਸ਼, ਜਥੇਦਾਰ ਸਾਹਿਬ ਤਾਂ ਵਿਦੇਸ਼ ਗਏ ਆ
0: ਜੀ,
2: ਗਰਮੀ ਪੈਂਦੀ ਨਾ
1: ਤੇ ਹਾਂਜੀ ਉਹ ਆਉਣਗੇ ਆ ਕੇ ਤੇ ਫਿਰ ਦੇਖਣਗੇ ਜੀ,
2: ਥੋੜੇ ਮਹੀਨਾ ਲਾ ਜਾਣਗੇ ਵਿਚਾਰੇ, ਗਰਮੀ ਪੈਂਦੀ ਹੈ, ਚਾਹੀਦਾ ਬੜਾ।
1: ਹੁਣ ਪਤਾ ਵੀ ਨੀ ਹੈਗਾ ਜੀ ਵੀ ਜਿੱਦਾਂ ਜਿੱਦਾਂ ਪੰਨੂ ਸਾਹਿਬ ਇਹਨਾਂ ਨੂੰ ਕਰਦੇ ਪਏ, ਚੈਲੰਜ ਕਰਦੇ ਪਏ ਹੈਗੇ ਆ ਵੀ ਉਹਨਾਂ ਨੇ ਵੀ ਦੇਖੋ ਵੀ ਜੇ ਅਸੀਂ ਜਥੇਦਾਰ ਸਾਹਿਬ ਦਾ ਜਿਹੜਾ ਹੁਕਮ ਜੇ ਉਲੰਘਣ ਵੀ ਕਰ ਦਿੰਦੇ ਹੈਗੇ ਆ ਤੇ ਅੱਧੇ ਸਿੱਖ ਤਾਂ ਵੀ ਨਾਲ ਆ ਸਾਡੇ
0: ਜੀ।
1: ਹਾਂਜੀ, ਸੋ ਇਸ ਕਰਕੇ ਕੋਈ ਪਤਾ ਨੀ ਜੀ ਇਹਨਾਂ ਦਾ ਕੀ। ਹਾਂਜੀ
0: ਜੀ,
1: ਨਾਲੇ ਜਦੋਂ ਸਰਕਾਰ ਹੁੰਦੀ ਹੈ ਨੀ ਸਰਕਾਰ, ਬਿਲਕੁਲ ਜੀ ਬਿਲਕੁਲ, ਸੱਤਾ ਜਿਹੜੀ ਹੈ ਇਹਦਾ ਆਪਣਾ ਹੀ ਨਸ਼ਾ ਹੁੰਦਾ ਅਲੱਗ।
0: ਬਿਲਕੁਲ ਹੈ ਜੀ,
1: ਹਾਂਜੀ ਇਸ ਕਰਕੇ ਹੈ ਜੀ।
2: ਸਾਡੀ ਸਰਕਾਰ ਨੇ ਇੰਨਾ ਸੁਧਾਰ ਕਰਤਾ ਪੜ੍ਹਾਈ ਚ
0: ਜੀ,
2: ਹਾਂਜੀ ਤੇ ਇੱਕ ਕੁੜੀ ਪੰਜਾਬ ਚ
1: ਫਸਟ ਆ
2: ਤੁਸੀਂ ਨੀ ਪੱਥਰ ਰੱਖੇ ਸੀ ਉਹਨਾਂ ਦਾ ਕੀ ਬਣਿਆ?
0: ਉਹ ਤਾਂ ਜਿਹੜੇ ਨੀਂਹ ਪੱਥਰ ਜਿਹਨਾਂ ਨੇ ਰੱਖੇ ਸੀ ਬੇਚਾਰਿਆਂ ਨੇ, ਮਜ਼ਦੂਰ ਜਾਂ ਮਿਸਤਰੀ ਸੀਗੇ, ਉਹ ਕਹਿੰਦੇ ਸਾਨੂੰ ਦਿਹਾੜੀ ਨੀ ਦਿੱਤੀ ਜੀ ਇਹਨਾਂ ਦੀ, ਉਹ ਪੱਟਣ
2: ਨੂੰ ਫਿਰਦੇ ਵਾਲੇ ਨੇ ਤੇ ਕਿਹਾ ਸੀ ਵੀ ਮੈਨੂੰ ਮੇਰੇ ਬਣਾਏ ਦੇ ਪੈਸੇ ਨੀ ਦਿੱਤੇ ਨੇ, ਮੈਂ ਪੱਟ ਦੇਣਾ।
0: ਹਾਂ ਬਿਲਕੁਲ ਹੈ ਜੀ,
2: ਤਰਾਤਲ ਤਾਂ ਇਹ ਆ ਨਾ।
1: ਚਲੋ ਵੀਰ ਜੀ, ਅੱਜ ਇੱਕ ਬੰਦੇ ਨੇ ਗੱਲ ਬੜੀ ਵਧੀਆ ਕਹੀ, ਉਹ ਕਹਿੰਦੇ ਵੀ ਮਤਲਬ ਜਿਹੜੇ ਆ ਮਾਨ ਸਾਹਿਬ ਕਹਿੰਦੇ ਹੈਗੇ ਆ ਭਈ ਮੇਰੇ ਤੇ ਕੋਈ ਕਰਪਸ਼ਨ ਦਾ ਐਲੀਗੇਸ਼ਨ ਨੀ। ਆਪਣੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਜਗੀਰ ਸਿੰਘ ਹੋਣਾ ਨੇ ਗੱਲ ਕਹੀ
0: ਜੀ,
1: ਉਹਨਾਂ ਨੇ ਕਿਹਾ ਵੀ ਕਹਿੰਦੇ ਮਤਲਬ ਜਿਹੜਾ ਆ ਭਈ ਹਾਂਜੀ ਕਹਿੰਦੇ ਸਰਕਾਰ ਜਾਣ ਤਾਂ ਦਿਓ, ਬਾਅਦ ਚ ਦੇਖਿਓ ਤਾਂ ਮਹੀਨੇ ਦੇ ਬਾਅਦ ਹੀ ਸਾਰੀਆਂ ਕਹਿੰਦੇ ਫਾਈਲਾਂ ਖੁੱਲ ਜਾਣਗੀਆਂ
0: ਜੀ।
1: ਹਾਂਜੀ
2: ਨਹੀਂ ਉਹ ਜਿਵੇਂ
1: ਟੋਡਾ ਸਾਹਿਬ
2: ਨਹੀਂ ਹੈ ਕੋਈ
0: ਜੀ,
2: ਟੋਡਾ ਸਾਹਿਬ ਤੇ ਕਿਹੜਾ ਹੈਗੀ ਹੈ ਜੀ ਕੋਈ
0: ਜੀ।
1: ਹਾਂ ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ।
2: ਮੈਂ ਇਹ ਗੱਲ ਆਪਾਂ ਤਾਂ ਹਮੇਸ਼ਾ ਕਹਿੰਦੇ ਆ ਕਿ ਰਿਸ਼ਵਤ ਇੱਕ ਤਰ੍ਹਾਂ ਦੀ ਥੋੜੋ ਹੁੰਦੀ ਹੈ, ਤੁਸੀਂ ਪੈਸੇ ਨੂੰ ਰਿਸ਼ਵਤ ਸਮਝਦੇ ਹੋ ਜੀ।
0: ਨਾਲੇ ਹਕੂਮਤ ਤਾਂ ਵੱਜਣੀ ਤਾਂ ਇਹਨਾਂ ਦੀ ਆ ਨਾ, ਜਿਹੜਾ ਮੁੱਖ ਚਿਹਰਾ
2: ਸੀ ਉਹ ਨਾਲੇ ਹੈਡ ਆ ਜੀ, ਇਹ ਹੈਡ ਆ ਫਿਰ ਜੇ ਜੋ ਹੋਇਆ ਇਹਦੇ ਅੰਡਰ।
0: ਹੁਣ
2: ਮਨਮੋਹਨ ਸਿੰਘ ਨੇ ਆਪਣੇ ਸਾਹਮਣੇ ਮਨਮੋਹਨ ਸਿੰਘ ਦਾ ਰਾਜ ਦੇਖੋ, ਉਹਨਾਂ ਨੇ ਇੱਕ ਪੰਜੀ ਨਹੀਂ ਖਾਧੀ ਸੀ
0: ਜੀ,
2: ਤੇ ਸਕੈਮ ਕਿੱਡੇ ਕਿੱਡੇ ਹੋਏ
0: ਨਿਕਲੇ ਬਾਅਦ ਦੇ ਵਿੱਚ ਜੀ, ਬਾਕੀਆਂ
2: ਅਡੀ ਰਾਜੇ ਦੇ
1: ਕਿਲੇ ਦਾ ਲੱਗਿਆ ਜੀ
0: ਜੀ।
1: ਹਾਂਜੀ
2: ਫਿਰ ਉਹ
1: ਬਿਲਕੁਲ ਜੀ,
2: ਭੁਗਤਣਾ ਦਾ ਉਂਗਲੀ ਦਾ ਮਨਮੋਹਨ ਸਿੰਘ ਨਹੀਂ ਹੋਈ ਨਾ, ਹੈਡ ਤਾਂ ਉਹ ਸੀ ਗੌਰਮੈਂਟ ਦਾ,
0: ਬਿਲਕੁਲ ਹੈ ਜੀ
2: ਕੰਟਰੋਲ ਨਹੀਂ
1: ਕਰਦਾ ਜੀ ਬਿਲਕੁਲ।
2: ਟੋਡਾ ਸਾਹਿਬ ਨੇ ਆਪਦਾ ਜਵਾਈ ਘਰੇ ਬੈਠਾ ਪਹਿਲੀ ਵਾਰੀ MLA ਬਣਿਆ, PWD ਮਿਨਿਸਟਰ ਬਣਾ ਦੇ, ਉਹ ਕੀ ਸੀ? ਉਹ ਰਿਸ਼ਵਤ ਨਹੀਂ
0: ਜੀ,
1: ਹੁੰਦਾ ਜੀ ਆਪਣਾ ਜਿਹੜਾ ਹੈਗਾ ਆ, ਜਿਹੜਾ ਬੰਦੇ ਦਾ ਜਿੱਥੇ ਦਾ ਲੱਗਦਾ ਹੈਗਾ ਆ, ਜਿੰਨਾ ਕੁ ਦਾਮਨ ਬਚਾ ਹੁੰਦਾ ਆ ਉਹਨਾਂ ਬਚਾ ਲੈਂਦੇ।
2: ਹੁਣ ਆਪਦੇ ਐਡੇ ਐਡੇ ਬੰਦੇ ਉਹਨਾਂ ਨੇ MLA ਟਿਕਟਾਂ ਦਿੱਤੀਆਂ, ਉਹਨਾਂ ਤੋਂ ਤੇਲ ਦੀਆਂ ਗੱਡੀਆਂ ਉਹਨਾਂ ਦੀਆਂ ਭਰਦੇ ਰਹੇ, ਕੰਡੈਸਾ ਗੱਡੀ ਰੱਖੀ ਕਿਹੜੀ ਕੋਈ ਕੁਛ ਰੱਖਿਆ, ਉਹ ਕੀ ਸੀਗਾ ਜੀ
0: ਜੀ?
2: ਉਹਦੇ ਬਦਲੇ ਉਹਨਾਂ ਨੂੰ ਕੁਛ ਦਿੱਤਾ ਤੇ ਉਹ ਵੀ ਤਾਂ ਉਹ ਰਿਸ਼ਵਤ ਹੈ
0: ਜੀ।
1: ਬਿਲਕੁਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਜੀ।
2: ਸੋ ਇਹ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਹੈਗੀ ਵੀ ਆਪਾਂ ਇੱਕ ਤਰ੍ਹਾਂ ਦੀ ਰਿਸ਼ਵਤ ਨੂੰ ਰਿਸ਼ਵਤ ਕਹੀਏ। ਦੇਖੋ ਇਹ ਵੀ ਮੈਨੂੰ ਲੱਗਦਾ, ਮੈਂ ਮੇਰੇ ਦਿਮਾਗ ਚ ਆਇਆ, ਮੈਂ ਕਿਹਾ ਵੀ ਇਹਨਾਂ ਨੇ ਕੰਟਰੋਵਰਸੀ ਜੇ ਕਰ ਜਾਣਾ ਸਾਰਾ ਕੁਛ,
0: ਜੀ
1: ਕੋਈ ਗਿਆ
2: ਬੀਜੇਪੀ ਨੇ,
1: ਵੀਰ ਜੀ, ਕੋਈ ਗਿਆ।
2: ਬਾਕੀ ਕਾਂਗਰਸ ਨੇ ਕਾਂਗਰਸ ਨਾਲ ਸਮਝੌਤਾ ਕਰਕੇ ਹੀ ਬਣੂਗਾ, ਕਿਉਂਕਿ ਨਾ ਕਾਂਗਰਸ ਕਾਂਗਰਸ ਨੂੰ ਘਰੇ ਰੱਖ ਕੇ ਰਾਜੀ ਹੈ, ਨਾ ਹੁਣ ਕੋਈ ਕਾਂਗਰਸ ਨੂੰ ਰੱਖ ਕੇ ਰਾਜੀ ਹੈ, ਫਿਰ ਨਾਲ ਆ ਕੇ ਇਕੱਠੇ ਹੀ ਹੋਊਗੇ ਸਿੱਟ ਦੇਣਗੇ ਲੋਕ।
0: ਜੀ
2: ਹਾਂਜੀ, ਕਾਂਗਰਸ ਚੀਜ਼ ਇਹ ਜੀ, ਉਹਨੂੰ ਕੌਣ ਰੱਖਦਾ, ਘਰੇ ਰੱਖਦਾ ਕਿਤੇ ਕਾਂਗਰਸ ਦੇਖ ਕੇ।
0: ਬਿਲਕੁਲ,
1: ਲੈ ਤੁਹਾਡੇ ਗੱਲ ਕਰਨ ਤੇ ਮੇਰੇ ਦਿਮਾਗ ਚ ਆਇਆ, ਮੈਂ ਵੀ ਹਿੱਟ ਦਾ ਸਪਰੇਅ ਕਰਕੇ ਹੀ ਖਾਊਂਗਾ, ਨਾ ਕਾਂਗਰਸ ਵਾਲੀ ਤੇ ਨਾ ਕਾਂਗਰਸ ਵਾਲਣ,
2: ਦੋਵੇਂ ਚੀਜ਼ਾਂ ਜੀ। ਮਤਲਬ ਦੇਖ ਲੋ, ਜਿਹੜਾ ਕਾਂਗਰਸ ਨੇ ਜਾਰੀ ਪਾਉ, ਉਹਨੂੰ ਬਾਹਰੇ ਸੰਭਰ ਕੇ ਸਿੱਟਣਗੇ ਜੀ, ਜਾਂ ਸਪਰੇਅ ਕਰਨਗੇ
0: ਜੀ।
2: ਹੁਣ ਕੀ ਨਿਕਲਿਆ ਇਹਨਾਂ ਦੇ ਕੋਲੋਂ,
0: ਨਿਕਲਿਆ
2: ਕੁਛ ਕਾਂਗਰਸ ਦਾ? ਜਿਹੜਾ ਪੱਠਾ ਬਿਠਾਲਣਾ ਸੀ ਡੇਢ ਮਹੀਨੇ ਚ ਬਿਠਾਲਦਾ ਜੀ, ਜਿਹੜਾ ਮਾੜਾ ਮੋਟਾ ਜੇ ਨਾ ਵੀ ਲੜਦੇ, ਜਿੱਥੇ ਕਿ ਗ੍ਰਾਫ ਖੜਾ ਸੀ ਉੱਥੇ ਖੜਾ ਰਹਿਣੀ, ਉਦੋਂ ਵੀ ਥੱਲੇ ਚਲਿਆ ਗਿਆ, ਲੋਕਾਂ ਨੇ ਭੁੱਲ ਜਾਣਾ। ਆ ਬਾਕੀ ਕਾਂਗਰਸ ਆਤਮ ਨਗਰ ਵਾਲੀ ਇਕੱਠੀ ਹੋ ਗਈ ਜੀ, ਉਹ ਦੇਖ ਲੋ ਕੀ ਮੈਸੇਜ ਆ ਰਿਹਾ ਹੈਂ, ਉਹ ਵੀ ਕਾਂਗਰਸ ਦੇ ਹੀ ਨੇ ਦੋਨੋਂ।
1: ਵੀਰ ਜੀ
0: ਬਿਲਕੁਲ ਹੈ ਜੀ,
1: ਵੀਰ ਜੀ ਕਹਿੰਦੇ ਜਪਾਨ ਦੇ ਵਿੱਚ ਜਦੋਂ ਨਾ ਇਹ ਬੰਬ ਚੱਲਿਆ ਸੀ, ਐਟਮ ਬੰਬ ਚੱਲਿਆ ਸੀਗਾ, ਉਸ ਤੋਂ ਬਾਅਦ ਜਿਹੜਾ ਆ ਉਹ ਤੇ ਹਾਂਜੀ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ, ਉਹਦੇ ਬਾਅਦ ਜਿਹੜਾ ਹੈਗਾ ਜੀ ਉੱਥੇ ਸਰਵਾਈਵ ਕੀਤਾ ਸੀ ਤੇ ਕਾਕਰੋਚ ਸਰਵਾਈਵ ਕੀਤਾ ਸੀ
0: ਜੀ,
1: ਹੈ ਜੀ। ਮੀਨਿੰਗ ਦੇਅਰ ਵਾਈ ਕਿ ਨੈਗੇਟਿਵਿਟੀ, ਇਹਨੂੰ ਨੈਗੇਟਿਵਿਟੀ ਦੇ ਸਾਈਨ ਦੇ ਵਿੱਚ ਹੀ ਲੈ ਕੇ ਜਾਂਦੇ ਆ ਨਾ, ਵੀ ਨੈਗੇਟਿਵਿਟੀ ਜਿਹੜੀ ਹੈਗੀ ਆ ਇਹ ਪਰਮਾਣੂ ਬੰਬ ਨਾਲ ਵੀ ਨੀ ਖਤਮ ਹੁੰਦੀ, ਹੈ ਜੀ, ਤੇ ਉਹਨੂੰ ਇੱਕ ਸਿੰਬਲ ਬਣਾ ਰਹੇ ਹੈਗੇ ਆ ਤੁਸੀਂ, ਹਾਂਜੀ
2: ਬਿਲਕੁਲ।
1: ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਨੈਗੇਟਿਵਿਟੀ ਜਿਹੜੀ ਆ ਉਹਨੂੰ ਕੌਣ ਲਾਈਕ ਕਰਦਾ ਹੈਗਾ, ਉਹ ਤਾਂ ਇੱਕ ਫਰਸਟ੍ਰੇਸ਼ਨ ਆ, ਇੱਕ ਫਰਸਟ੍ਰੇਸ਼ਨ ਦੇ ਨਾਲ ਜਿਹੜਾ ਹੈਗਾ ਆ ਕਾਂਗਰਸ, ਕਾਂਗਰਸ ਆ ਫਰਸਟ੍ਰੇਟਿਡ ਆ, ਹਾਂਜੀ। ਦੇਖੋ ਸੱਤਾ ਤੋਂ ਬਿਨਾਂ ਕਾਂਗਰਸ ਵੀ ਨੀ ਰਹਿ ਸਕਦੀ, ਤੁਸੀਂ ਦੇਖਿਓ ਤਾਂ ਸਹੀ, ਜੇ ਕਿਤੇ ਜਿਹੜਾ ਹੈਗਾ ਆ ਇਹਨਾਂ ਕੋਲ ਇੱਕ ਐਸ ਵਾਰੀ ਫੇਰ ਸੱਤਾ ਨਾ ਆਈ ਤੇ ਜਿਹੜਾ ਆ ਮੁੜ ਕੇ ਕਾਂਗਰਸ ਹੀ ਲੱਭਣਾ ਹੀ ਕੋਈ ਨੀ
0: ਜੀ,
2: ਆਉਣੀ ਓ ਨੀ ਸੱਤਾ।
1: ਹਾਂਜੀ,
2: ਜੇ ਰਾਜਾ ਇਸ ਭੁਲੇਖੇ ਚ ਵੀ ਚਲੋ 32 ਮੇਰਾ ਪੱਕਾ ਦਾ ਲੱਗੂ, ਭੁੱਲ ਜਾਵੇ ਜੀ, ਜੇ ਇੱਕ ਵਾਰੀ ਬੀਜੇਪੀ ਪੈਰ ਲਾ ਗਈ ਨਾ, ਹਰਿਆਣੇ ਵਾਲੀ ਹੋਣੀ ਆ ਮੁੜ ਕੇ, ਯਾਦ ਰੱਖਿਓ।
1: ਹਾਂਜੀ ਬਿਲਕੁਲ ਜੀ ਬਿਲਕੁਲ,
2: ਹਰਿਆਣੇ ਵਾਲੀ ਹੋਣੀ ਆ,
1: ਜਿੱਥੇ ਇਹਨਾਂ ਦੇ ਪੈਰ ਲਾ ਗਏ,
2: ਪੰਜਾਬ ਨਾਲ ਨਹੀਂ ਮੈਚ ਹੋ ਸਕਦਾ, ਬੀਜੇਪੀ ਚੰਗਾ ਹੀ ਕਰੇ ਪੰਜਾਬ ਲਈ, ਮੈਂ ਤਾਂ ਕਹਿਣਾ ਚੰਗਾ ਕਰੇ ਜੀ, ਵਧੀਆ ਗੱਲ ਆ, ਕਰਨਾ ਚਾਹੀਦਾ, ਪਰ ਹੋਊ ਬਾਕੀ ਪਾਰਟੀਆਂ ਹਰਿਆਣੇ ਵਾਲੀ ਹੋਣੀਆਂ, ਹੋਣੀ ਵੀ ਚਾਹੀਦੀ ਹੈ
0: ਜੀ,
2: ਇਹ ਆਪਦੇ ਲਈ ਲੜ ਰਹੇ
1: ਨੇ ਪੰਜਾਬ ਲਈ ਜੀ।
2: ਘੱਟੋ ਘੱਟ ਬੀਜੇਪੀ ਨੂੰ ਭੂਰ ਨਾਲ ਦਾ ਕੋਈ ਬੈਠੇ ਨੇ ਉੱਪਰ, ਜਿਹੜੇ ਲੀਡਰ ਹੋਣਗੇ, ਡਰ ਕੇ ਕੰਮ ਤਾਂ ਕਰਨਗੇ ਨਾ, ਜਿਹੜਾ ਕੋਈ ਕਹਿਣਗੇ ਉਹਨਾਂ ਨੂੰ ਰਿਪੋਰਟ ਤਾਂ ਵਾਪਸ ਦੇਣੀ ਪਊਗੀ, ਆਂਸਰ ਤਾਂ ਦੇਣਾ ਪਊਗਾ ਨਾ ਹਾਈਕਮਾਂਡ ਨੂੰ, ਬੀਜੇਪੀ ਇੰਨੀ ਕੰਟਰੋਲ ਤਾਂ ਕਰਦੀ ਹੈ ਕਿ ਨਹੀਂ ਕਰਦੀ?
0: ਦੇਖੋ ਅੱਜ
2: ਇਹਨਾਂ ਨੂੰ ਕੰਟਰੋਲ ਕਰਨ ਵਾਲਾ ਕੌਣ ਹੈ?
0: ਆਪਣੇ ਔਜਲਾ ਜੀ, ਆਪਣੇ ਸੈਣੀ ਸਾਹਿਬ। ਦੇਖੋ ਅੱਜ ਪ੍ਰਧਾਨ ਮੰਤਰੀ ਆ ਕੇ ਗਏ ਨੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ, ਹਰਿਆਣੇ ਤੇ ਪੰਜਾਬ ਚ। ਉਹ ਤੋਂ ਬਾਅਦ ਕਿਸੇ ਇਹਨਾਂ ਦੀ ਲੀਡਰਸ਼ਿਪ ਦਾ ਜਾਂ ਕਿਸੇ ਵਿਅਕਤੀ ਦਾ, ਇਹਨਾਂ ਦੇ ਮੈਂਬਰ ਦਾ ਕੋਈ ਬਿਆਨ ਆਪਾਂ ਦੇਖਿਆ? ਸ਼ਾਂਤੀਪੂਰਵਕ ਸਾਰਾ ਕੁਝ ਅਗਲੇ ਕਰਕੇ ਗਏ ਨੇ ਜੀ, ਤੇ ਦੂਸਰੀਆਂ ਪਾਰਟੀਆਂ ਵਾਲੇ ਹਲਾ ਲਾਲਾ ਕਰ ਦਿੰਦੇ ਜੀ, ਇੱਕ ਦੂਜੇ ਦੇ ਨਾਲ ਸਹਿਮਤੀ ਨੀ ਬਣਦੀ ਇਹਨਾਂ ਦੀ,
1: ਨਹੀਂ ਬਣਦੀ।
2: ਦੇਖੋ ਜੀ, ਕੰਟਰੋਲ ਹੋਣਾ ਜ਼ਰੂਰੀ ਹੈ, ਪੰਜਾਬ ਕਾਂਗਰਸ ਵਿੱਚ ਉਹ ਕੈਪਟਨ ਸਾਹਿਬ ਸੀ, ਬਾਦਲ ਸਾਹਿਬ ਸੀ, ਕੰਟਰੋਲ ਤਾਂ ਕਰਦੇ ਸੀ, ਉਹ ਕੰਟਰੋਲ ਤਾਂ ਕਰਦੇ ਸੀ ਨਾ,
0: ਬਿਲਕੁਲ,
2: ਉਹਨਾਂ ਮੁਰੇ ਬੋਲਦਾ ਤਾਂ ਨੀ ਸੀਗਾ
0: ਜੀ,
2: ਜਦੋਂ ਹਰਚਰਨ ਬਰਾੜ ਸੀ ਐਮ ਬਣਿਆ, ਗਾਹੇ ਪੈਂਦਾ ਰਿਹਾ, ਭੱਠਣ ਨੇ ਮੋਰਚਾ ਹੀ ਲਿਆ ਹੀ ਰੱਖਿਆ, ਹਾਰ ਕੇ ਆਪ ਬਣ ਗਈ
0: ਜੀ,
2: ਪਰ ਉਹ ਵੀ ਪੰਜਾਬ ਦਾ ਕੀ ਸੰਵਰਿਆ
0: ਜੀ,
2: ਕਿਉਂਕਿ ਉਹਨਾਂ ਨੂੰ ਰੱਖਣੇ ਆਉਂਦੇ ਨੇ ਵੀ ਜਿਹਦੀ ਜਿੰਨੀ ਔਕਾਤ ਹੁੰਦੀ ਆ, ਅਗਲੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੀ ਔਕਾਤ ਦਾ ਮਾਲਕ ਹੈ, ਇੰਨੀ ਕੁ ਬੁਰਖੀ ਸਿੱਟੀ ਰੱਖੋ ਇਹਨਾਂ ਨੂੰ, ਇਹਨਾਂ ਨੂੰ ਬਰਾਬਰ ਬਿਠਾਉਣ ਦੀ ਲੋੜ ਨਹੀਂ, ਇਹਨਾਂ ਤਾਂ ਫੋਨ ਬਾਹਰ ਬਿਠਾ ਰੱਖ ਕੇ ਅੰਦਰ ਜਾਂਦੇ ਸੀਗੇ,
0: ਬਿਲਕੁਲ ਹੈ ਜੀ।
2: ਸੋ ਘੱਟੋ ਘੱਟ ਮੈਂ ਇਹ ਕਹਿਣਾ ਕੋਈ ਵਧੀਆ ਤਾਂ ਹੋਊਗਾ, ਜਿਹੜਾ ਹਫੜਾ ਦਫੜੀ ਆ, ਲੁੱਟਾਂ ਖੋਹਾਂ
0: ਫਰੋਤੀਆਂ,
2: ਫਿਰ ਕਹਿੰਦਾ ਸੀ ਜਿਹੜਾ ਵੀ ਬੰਦਾ ਯੂਪੀ ਚ ਜਾਂਦਾ, ਯਾਦਵਿੰਦਰ ਵੀ ਜਾ ਕੇ ਆਇਆ, ਲਾਲੀ ਵੀ ਆ ਕੇ ਦੱਸਦਾ, ਤੇ ਪ੍ਰਤਾਪ ਸਿੰਧੂ ਹੋਣੀ ਵੀ ਰਹਿੰਦੇ ਨੇ, ਉਹ ਕਹਿੰਦੇ ਵੀ ਇੱਥੇ ਵਧੀਆ ਸਾਰੀ ਸ਼ਾਂਤੀ ਹੈ,
0: ਬਿਲਕੁਲ ਹੈ ਜੀ,
2: ਕਿਉਂਕਿ ਕਾਂ ਪੰਜ ਸੱਤ ਤਾਂ ਟੰਗੇ ਨੇ ਉਹਨਾਂ ਨੇ ਫੜ ਕੇ, ਫਿਰ ਟੰਗ ਦੇ ਬਾਕੀ ਕੰਮ ਆਪੇ ਹੋ ਗਿਆ, ਹੁਣ ਅਮੈਰੀਕਾ ਦੇ ਵਿੱਚ ਕੈਨੇਡਾ ਵਾਲਿਆਂ ਨੇ ਕੁਛ ਨੀ ਕੀਤਾ ਸੀ, ਅਮੈਰੀਕਾ ਵਾਲਿਆਂ ਨੇ ਫੜ ਲਏ ਬੰਦੇ
0: ਜੀ,
2: ਅੱਧੀ ਸ਼ਾਂਤੀ ਕੈਨੇਡਾ ਚ ਹੋ ਗਈ, ਤੇ ਅਮੈਰੀਕਾ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਸਾਤੋਂ ਮਤਲਬ ਪੂੰਜੀ ਵੀ ਲੈ ਗਏ ਸਾਡੀ, ਉਹ ਇਕੱਠੀ ਕਰਕੇ ਡਰਦੇ, ਉਹ ਬੋਲਦੇ ਨੀ ਸੀ
0: ਜੀ,
2: ਤੇ ਅਮੈਰੀਕਾ ਹੁਣ ਪੂਰਾ ਉਹ ਕਰਕੇ ਹੱਡਣਗੇ
0: ਜੀ, ਬਿਲਕੁਲ ਹੈ,
2: ਹੋਣਾ ਤਾਂ ਚਾਹੀਦਾ ਨਾ, ਕੰਟਰੋਲ ਤਾਂ ਹੋਵੇ ਨਾ ਕਿਸੇ ਦਾ, ਕੋਈ ਕਿਸੇ ਨੂੰ ਜਵਾਬ ਦੇ, ਪਤਾ ਹੋਵੇ ਕੋਈ ਗਲਤ ਕੰਮ ਕਰਨ ਲੱਗੇ, ਕੋਈ ਰਿਸ਼ਵਤ ਕੋਈ ਘਪਲਾ ਕਰਨ ਲੱਗੇ, ਸੋਚੇ ਵੀ ਹਾਈ ਕਮਾਂਡ ਬੈਠੀ ਹੈ, ਕੋਈ ਪੁੱਛਣ ਵਾਲਾ ਹੈਗਾ,
0: ਬਿਲਕੁਲ।
2: ਹੁਣ ਕੀ ਹੋ ਰਿਹਾ ਪੰਜਾਬ ਦੇ ਵਿੱਚ, ਅੰਨੀ ਪੀਂਦੀ ਆ, ਕੁੱਤੇ ਚੱਟੀ ਜਾਂਦੇ ਨੇ,
0: ਚੱਟੀ ਜਾਂਦੇ ਨੇ, ਬਿਲਕੁਲ ਹੈ ਜੀ ਜੀ।
2: ਤੇ ਪੰਜਾਬ ਭੁੱਖ ਨਾਲ ਲੜੀ ਜਾਂਦਾ ਤੇ ਉਹ ਕਰਜ਼ਾ ਲੈ ਕੇ ਪੰਜਾਬ ਨੂੰ 1,000 ਰੁਪਇਆ ਦੇਈ ਜਾਂਦੇ ਨੇ।
0: ਬਿਲਕੁਲ ਜੀ, ਬਿਲਕੁਲ ਸਹਿਮਤ ਹੈ।
2: ਪੜ੍ਹੇ ਲਿਖੇ ਆ ਵਿਚਾਰੀਆਂ ਸੜਕਾਂ ਤੇ ਕੁੱਟ ਖਾਂਦੀਆਂ ਨੇ ਤੇ
0: ਜੀ
2: ਅਨਪੜ੍ਹ ਬੇਅਕਲ 1,000 ਰੁਪਇਆ ਲੈ ਕੇ ਭੰਗੜੇ ਪਾਈ ਜਾਂਦੇ ਨੇ। ਆਹ ਹਾਲਾਤ ਨੇ ਸਾਡੇ, ਹੋਰ ਕੀ ਹਾਲਾਤ ਹੈ ਜੀ?
0: ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ।
2: ਪੰਜਾਬ ਕਰਜ਼ੇ ਜਿਹੜੀ ਜਦੋਂ ਕਿਸੇ ਨੂੰ ਦੇਖ ਨਹੀਂ ਰਿਹਾ ਜੀ।
0: ਨਾਲੇ ਦੇਖ ਲਓ ਜੇ ਇਹਦੇ ਵਿੱਚ ਸਰਕਾਰ ਕੱਟਦੀ ਹੈ ਸੈਣੀ ਸਾਹਿਬ, ਇਹਦੇ ਵਿੱਚ ਇੱਕ ਕਾਨੂੰਨੀ ਰਾਏ ਜ਼ਰੂਰ ਤੁਹਾਡੇ ਤੋਂ ਜਾਂਦੇ ਜਾਂਦੇ ਪੁੱਛਦਾ ਹਾਂ ਕਿ ਜਿਵੇਂ ਕਿ ਇਹਨਾਂ ਨੇ ਜੋ ਵੀ ਸਕੀਮਾਂ ਐਲਾਨ ਕੀਤੀਆਂ ਨੇ ਉਹ ਤਾਂ ਆਮ ਆਦਮੀ ਪਾਰਟੀ ਦੇ ਸਮੇਂ ਦੇ ਵਿੱਚ ਜਿਹੜੀਆਂ ਹੋਣਗੀਆਂ ਜਾਂ ਚੱਲ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਬਦਲਦੀ ਹੈ ਪੰਜਾਬ ਦੇ ਵਿੱਚ, ਬੀਜੇਪੀ ਜਾਂ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਪਾਰਟੀਆਂ ਆ ਜਾਂਦੀਆਂ ਨੇ, ਤਾਂ ਕੀ ਇਹ ਸਕੀਮਾਂ ਉਸੇ ਤਰ੍ਹਾਂ ਕੰਟੀਨਿਊ ਰਹਿਣਗੀਆਂ ਕਿ ਉਹਨਾਂ ਨੂੰ ਕੈਂਸਲ ਵੀ ਕਰ ਸਕਦੇ ਨੇ?
1: ਕਰ ਸਕਦੇ ਸਰ, ਪਾਲਿਸੀ ਮੈਟਰ ਆ ਇਹ, ਕਿਹੜਾ ਜਿਹੜਾ ਕਾਨੂੰਨ ਬਣ ਗਿਆ
0: ਜੀ ਜੀ, ਤੇ ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਫਿਰ ਤਾਂ ਪੰਜਾਬ ਫਾਇਦੇ ਦੇ ਵਿੱਚ ਹੋ ਸਕਦਾ।
2: ਮੈਂ ਤਾਂ ਪਰ ਜੀ ਮੈਂ ਇਹ ਗੱਲ ਕਹਿਣਾ, ਕੋਈ ਵੀ ਸਰਕਾਰ ਬਹੁਮਤ ਚ ਆ ਜਾਵੇ
0: ਜੀ,
2: ਉਹਨਾਂ ਨੂੰ ਆਉਂਦੇ ਨੂੰ ਇਹ ਸਾਰੀਆਂ ਸਕੀਮਾਂ, ਈਵਨ ਮੋਟਰਾਂ ਦਾ ਪਾਣੀ ਫ੍ਰੀ, ਬਿਜਲੀ ਸਾਰੀਆਂ ਇੱਕਦਮ ਬੰਦ ਕਰ ਦੇਣੀਆਂ ਚਾਹੀਦੀਆਂ ਨੇ।
0: ਉਸ ਤੋਂ ਬਗੈਰ ਹੋਰ ਚਾਰਾ ਹੀ ਨਹੀਂ
2: ਹੈ ਜੀ। ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਨੂੰ 2-3 ਸਾਲ ਦਿਓ
0: ਜੀ,
2: ਤੁਹਾਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼
0: ਕਰਾਂਗੇ ਜੀ।
2: ਜੇ ਅਸੀਂ ਇਹਦੇ ਉੱਪਰ ਪੂਰੇ ਉਤਰ ਗਏ ਤਾਂ ਸਾਨੂੰ ਗਾਹਾਂ ਨੂੰ ਵੋਟ ਪਾ ਦਿਓ। ਜੇ ਤੁਹਾਡੀਆਂ ਹੀ ਜੁੱਤੀਆਂ ਤੁਹਾਡੇ ਸਿਰ ਪਾਉਣੀਆਂ ਨੇ
0: ਜੀ,
2: ਫਿਰ ਅਸੀਂ ਲੈ ਕੇ ਕਰਜ਼ਾ ਤੁਹਾਨੂੰ ਹੋਰ ਦੇਈ ਜਾਂਦੇ,
0: ਜ਼ਰੂਰਤ ਨਹੀਂ ਬਿਲਕੁਲ,
2: ਤੁਹਾਡੇ ਸਿਰ ਬੋਝ ਪਾਈ ਜਾਂਦੇ ਆ। ਸਾਨੂੰ ਦੋ ਤੁਹਾਨੂੰ ਸਹੂਲਤਾਂ ਮਿਲੂ, ਜਿਵੇਂ ਹਰਿਆਣੇ ਦੇ ਵਿੱਚ ਆ ਚੀਜ਼ਾਂ ਸਸਤੀਆਂ ਮਿਲਣਗੀਆਂ
0: ਜੀ।
2: ਮੈਂ ਕਿਹੜਾ ਕਰ ਦੇਣੀ ਚਾਹੀਦੀ, ਇੱਕ ਵਾਰੀ ਸਰਕਾਰ ਬਣ ਗਈ ਕੀ ਕਰ ਲੈਣਗੇ?
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਜਥੇਬੰਦੀਆਂ ਨੂੰ ਵੀ ਬਹਿ ਕੇ ਕਹਿਣ ਵੀ ਭਾਈ ਸਾਰੇ ਮਸਲੇ ਹੱਲ ਹੋਣਗੇ, ਤੁਸੀਂ ਵੀ ਧਰਨੇ ਲਾਉਣੇ ਬੰਦ ਕਰੋ।
0: ਜਦੋਂ ਨਵੇਂ ਸਿਰੋਂ ਆਣਗੇ ਦੇਖਾਂਗੇ ਫਿਰ ਨਵੇਂ ਸਿਰੋਂ ਕੀ ਕਰਦੇ ਅਗਲੇ। ਬਿਲਕੁਲ,
2: ਇਨਕਮ ਵਧਾਈਏ ਅਸੀਂ
0: ਜੀ, ਬਿਲਕੁਲ ਹੈ।
2: ਆ ਚੋਰ ਮੋਰੀਆਂ ਰੋਕੀਏ,
1: ਤੁਸੀਂ
2: ਵੀ ਬਿੱਲ ਦਿਓ
0: ਜੀ।
2: ਘੱਟੋ ਘੱਟ ਰਿਪੇਅਰ ਤਾਂ ਹੋਊਗੀ ਚੀਜ਼ਾਂ ਦੇ ਕੇ ਆਉਂਦੇ ਸੀ, ਕੱਟੀਆਂ ਦਾ ਬਿੱਲ ਦਿੰਦੇ ਹੀ ਹੁੰਦੇ ਸੀਗੇ,
0: ਬਿਲਕੁਲ
2: ਬਹੁਤ ਥੋੜਾ ਬਿੱਲ ਹੁੰਦਾ ਸੀਗਾ।
0: ਬਿਲਕੁਲ,
2: ਚੁੱਲ੍ਹਾ ਟੈਕਸ ਹੁੰਦਾ ਸੀ, ਉਹ ਚੁੱਲ੍ਹਾ ਟੈਕਸ ਕੀ ਸੀ? ਮਤਲਬ ਕਹੋ ਵੀ ਭਾਈ ਦੋ, ਉਹਦੇ ਬਦਲੇ ਉਹਨੂੰ ਚੀਜ਼ ਦੇਵਾਂਗੇ।
0: ਬਿਲਕੁਲ ਹੈ ਜੀ,
2: ਹੁਣ 9 ਰੁਪਏ ਬਿਜਲੀ ਲੈ ਕੇ ਤਾਂ ਜਾਣਦੇ, ਜੇ ਬਿਜਲੀ 3 ਰੁਪਏ ਮਿਲਣ ਲੱਗ ਜੂ ਉਹ ਸਹੂਲਤ ਚੰਗੀ ਹੈ ਕਿ 300 ਲੈ ਕੇ ਉਹ ਫ੍ਰੀ, ਬਾਕੀ 9 ਰੁਪਏ ਨੂੰ ਲੈਣੀ ਆ ਉਹ ਚੰਗੀ ਹੈ ਜੀ?
0: ਕਿਉਂਕਿ ਸਿੱਧੇ ਤੌਰ ਦੇ ਉੱਤੇ ਹੁਣ ਜਦੋਂ ਚੋਣ ਆ ਤਾਂ ਉਸ ਸਮੇਂ ਤਾਂ ਕੋਈ ਬਣੀ ਐਲਾਨ ਕਰਨਾ ਚਾਹੇਗਾ ਨਾ ਉਸ ਚੀਜ਼ ਦਾ, ਚਲੋ ਬਾਅਦ ਦੇ ਵਿੱਚ ਸਰਕਾਰ
2: ਇੱਕਦਮ ਬੰਦ ਕਰ ਦੇਣ ਜੀ, ਕਹਿਣ ਜੀ ਸਾਨੂੰ ਟਾਈਮ ਦਿਓ।
0: ਬਿਲਕੁਲ ਹੈ ਜੀ, ਬਿਲਕੁਲ,
2: ਚੀਜ਼ ਸਹੀ ਮਿਲੇ, ਸ਼ੁੱਧ ਮਿਲੇ, ਟਾਈਮ ਤੇ ਮਿਲੇ
0: ਜੀ,
2: ਉਹ ਸਸਤੀ ਮਿਲਣ ਲੱਗ ਜਾਵੇ,
0: ਉਹਦੇ ਵਰਗੀ ਰੀਸ ਨਹੀਂ ਨਾ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਸਰ ਬਿਜਲੀ ਮਹਿਕਮਾ ਤਾਂ ਲਿਖ ਕੇ ਦੇ ਰਿਹਾ ਹੈਗਾ ਵੀ ਬੇੜਾ ਬੈਠ ਗਿਆ ਸਾਡਾ,
0: ਬੈਠ ਗਿਆ ਜੀ,
1: ਨਾ ਤਾਂ ਸਾਡੀ ਰਿਪੇਅਰ ਹੋ ਰਹੀ ਹੈਗੀ ਆ ਤੇ ਨਾ ਸਾਡੇ ਕੋਲ ਜਿਹੜਾ ਹੈਗਾ ਬਾਦਲਾਂ ਦੀ ਸਾਡੇ ਕੋਲ ਕਮੀ ਆ। ਹਾਂਜੀ
0: ਜੀ,
2: ਹੁਣ ਉਸ ਰਿਸ਼ਤੇਦਾਰ ਨੂੰ ਬੈਠੇ ਬੇੜੀਆਂ ਚ ਲਿਖੀ ਜਾਓ ਜਿਹੜਾ ਗਲੇ ਹੋਏ 4 ਕੇਲੇ 4 ਕੱਚੇ ਅਮਰੂਦ ਲੈ ਕੇ ਆਊਗਾ
0: ਜੀ, ਬਿਲਕੁਲ ਹੈ ਜੀ।
2: ਉਹ ਰਿਸ਼ਤੇਦਾਰ ਦੇ ਕਰਾਉਣਾ ਕੀ, ਉਦੋਂ ਬਾਅਦ ਉਹਦੀ ਸੇਵਾ ਤੇ ਲੱਗ ਜਾਣ,
0: ਲੱਗ ਜਾਣਗੇ ਜੀ। ਬਿਲਕੁਲ,
2: ਰਿਸ਼ਤੇਦਾਰ ਦਾ ਕੀ ਫਾਇਦਾ ਜੀ, ਉਹ ਕੰਮ ਪੰਜਾਬ ਨਾਲ ਹੋ ਰਿਹਾ।
0: ਬਿਲਕੁਲ ਬਿਲਕੁਲ ਹੈ ਜੀ,
1: ਬਿਲਕੁਲ,
2: ਭਲੇ ਸਾਡੇ ਕੱਚੇ ਮਰੂਦ ਤੇ 4 ਸੜੇ ਕੇਲੇ ਪੈਂਦੇ ਨੇ
0: ਜੀ,
2: ਤੇ ਸੇਵਾ ਸਾਡੀ ਵੱਧ ਲੱਗ ਜਾਂਦੀ ਹੈ,
0: ਵੱਧ ਲੱਗ ਜਾਂਦੀ। ਬਿਲਕੁਲ ਹੈ ਜੀ, ਦਰੁਸਤ ਹੈ।
2: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ ਐਡਵੋਕੇਟ ਰਾਜਨ ਸਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ
1: ਜੁੜਨ ਲਈ। ਸ਼ੁਕਰੀਆ ਵੀਰ ਜੀ, ਸ਼ੁਕਰੀਆ,
0: ਥੈਂਕ ਯੂ ਸਾਹਿਬ,
1: ਸ਼ੁਕਰੀਆ।
0: ਲੋ ਦੋਸਤੋ, ਇਹ ਸਨ ਜੀ ਔਜਲਾ ਸਾਹਿਬ ਯੂਐਸ ਤੋਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਇੰਡੀਆ ਤੋਂ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਨੇ ਬੁੱਲੋਵਾਲ ਵਾਲੇ ਤੇ ਆਪਣੇ ਡੈਨਮਾਰਕ ਤੋਂ। ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਜੀ ਹਾਂਜੀ, ਵਾਹਿਗੁਰੂ
0: ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਅਨੁ ਜੀ।
3: ਮੈਂ ਹੁਣੇ ਆਇਆ ਵਿੱਚ ਹੁੰਦਾ ਆ ਖਬਰਾਂ, ਮੈਨੂੰ ਪੂਰਾ ਪਤਾ, ਪਰ ਜਿਹੜੀ ਗੱਲ ਕਰਦਾ ਸੀ ਉਹ ਤੋਂ ਅੰਦਾਜ਼ਾ ਮੈਂ ਲਾ ਲਿਆ ਸੀ
0: ਜੀ।
3: ਤੇ ਜਿੱਦਾਂ ਹੁਣ ਜਿੱਦਾਂ ਇਹਨਾਂ ਦੀ ਗੱਲ ਕਰਦੇ ਹਾਂ, ਕਾਂਗਰਸ ਹੋਈ, ਅਕਾਲੀ ਹੋਏ
0: ਜੀ,
3: ਝਾੜੂ ਵਾਲੇ ਜਿੱਦਾਂ ਹੋਏ, ਫਿਰ ਜਿਹਦਾ ਨਾ ਵੱਡੇ ਬਾਦਲ ਦੇ ਮਰਨ ਤੋਂ ਪਹਿਲਾਂ
0: ਹਾਂਜੀ
3: ਇਹਨਾਂ ਦੇ ਵਿੱਚ ਨਾ ਅਕਾਲੀਆਂ ਦੇ ਵਿੱਚ ਕਦੀ ਕੋਈ ਬਹੁਤਾ ਮਸਲਾ ਨਹੀਂ ਸੀ ਬਣਿਆ, ਕਦੀ ਇਹਨਾਂ ਦੀ ਗੱਲ ਨਹੀਂ ਸੀ ਬਾਹਰ ਆਉਣ ਦਿੱਤੀ ਕਦੀ ਵੀ ਸਾਡੇ,
0: ਕਿਉਂਕਿ ਵੱਡੇ ਬਾਦਲ ਸਾਹਿਬ ਦਾ ਕੰਟਰੋਲ ਸੀ ਨਾ ਉਹਦੇ ਵਿੱਚ, ਦੇਖੋ ਉਹ ਤਾਂ ਕੋਈ ਸਰਪੰਚ ਜਾਂ ਪੰਚ ਵੀ ਰੁੱਸ ਜਾਂਦਾ ਸੀ ਪਿੰਡ ਦਾ ਤਾਂ ਉਹਨੂੰ ਮਨਾਉਣ ਪਹੁੰਚ ਜਾਂਦੇ ਸੀ ਨਾ ਜੀ।
3: ਬਿਲਕੁਲ, ਤੇ ਜਿਹੜਾ ਹੈਗਾ ਸੁਖਵੀਰ, ਉਹ ਲੋਕੀ ਕਹਿੰਦੇ ਅਸੀਂ ਵੀ ਕਹਿੰਦੇ ਆ
0: ਜੀ,
3: ਸੁੱਖਾ ਮਨ ਬੁੱਧੀ ਉਹ ਹੋ ਗਿਆ ਹਿਸਾਬ ਤੇ, ਕਾਂਗਰਸ ਵਿੱਚ ਜਿਹੜਾ ਜਿੰਨਾ ਖਲਾਰਾ ਪੈ ਗਿਆ ਨਾ
0: ਜੀ,
3: ਜੋ ਮਰਜ਼ੀ ਕਰ ਲੈਣ ਉਹ। ਮੈਂ ਤਾਂ ਨਾ ਕੱਲ ਪਰਸੋਂ ਤੁਹਾਨੂੰ ਗੱਲ ਕਰਨ ਨੂੰ ਫਿਰਦਾ ਸੀ ਫੋਨ
0: ਜੀ,
3: ਮੈਂ ਸੋਚਦਾ ਸੀ ਮੈਂ ਤੁਹਾਨੂੰ ਵੀ ਪੁੱਛਾਂ, ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ ਕੋਈ, ਵੀ ਮੈਂ ਲਿਖਾ 27 ਸਟੇਟਾਂ ਨੇ ਨਾ ਇੰਡੀਆ ਵਿੱਚ।
0: ਹਾਂਜੀ 27, ਹਾਂਜੀ।
3: ਅੱਛਾ, ਉਹਨਾਂ ਨੂੰ ਪੁੱਛਣਾ ਚਾਹੀਦਾ ਰਾਹੁਲ ਉਹਨਾਂ ਨੂੰ, ਬਾਕੀ 26 ਸਟੇਟਾਂ ਵਾਲੇ ਵੀ ਇੱਦਾਂ ਹੀ ਆਉਂਦੇ ਆ ਕੁੱਤੀ ਚੀਕਾਂ ਪਾ ਕੇ
0: ਜੀ। ਬਿਲਕੁਲ,
3: ਉਹ
0: ਵੀ ਤਾਂ ਚੁੱਪ
3: ਵੀ
0: ਕਰਕੇ
3: ਇੱਦਾਂ
0: ਬੈਠੇ ਆ, ਪ੍ਰਧਾਨਗੀ ਲੈਂਦੇ ਆ, ਸਾਰਾ ਕੁਝ ਕਰਦੇ ਆ।
3: ਅੱਛਾ ਫਿਰ ਇੱਕ ਸਾਨੂੰ ਨੀ ਆਉਂਦੀ ਵੀ ਰਾਹੁਲ ਜੇ ਉਹ 26 ਸਟੇਟਾਂ ਵਾਲੇ ਵੀ ਉਹੀ ਕੁੱਤੀ ਚੀਕਾ ਪਾ ਕੇ ਜਿਹੜਾ ਗਾਉਂਦੇ ਹੋ, ਵੀ ਇਹ ਕੰਮ ਕਿਹੜੇ ਵੇਲੇ ਕਰਦੇ ਹੋਣਗੇ ਰਾਹੁਲ ਹੁਣ, ਇਹ ਤਾਂ ਕਮਲੇ ਹੋਣਾ ਬੰਦੇ ਨੇ ਇਹ
0: ਬਿਲਕੁਲ ਹੈ ਜੀ,
3: ਸੁਣ ਕੇ
0: ਬਿਲਕੁਲ
3: ਕਹਿ ਤਾ ਮੈਨੂੰ ਇਹਨੇ ਕਹਿ ਤਾ।
0: ਬਿਲਕੁਲ
3: ਦੂਜੀ ਗੱਲ ਜਿਹੜੀ ਨਾ ਭਾਜਪਾ ਦੀ ਤੁਸੀਂ ਕਰਦੇ ਆ,
0: ਹਾਂਜੀ
3: ਉਹ ਝਾੜੂ ਝਾੜੂ ਵਾਲੇ ਤਾਂ ਨਹੀਂ ਆਉਣ
0: ਜੀ,
3: ਉਹ ਜੋ ਇਹਨਾਂ ਨੇ ਜਿੰਨਾ ਇਹਨਾਂ ਨੇ ਗੰਦ ਪਾਇਆ ਕਿਸੇ ਨੇ ਨੀ ਪਾਇਆ ਤੱਕ। ਮੈਂ ਸਭ ਤੋਂ ਜਿਆਦਾ ਗੰਦਾ ਗਿਣਦਾ ਸੀ ਰਾਜਨੀਤੀ ਵਿੱਚ ਬਾਦਲਾਂ ਨੂੰ, ਜਿਹਨਾਂ ਨੇ ਅੱਜ ਧੁੱਖ ਜਿੰਨੇ ਕੀਤੇ ਆ। ਚਲੋ
0: ਬਿਲਕੁਲ ਹੈ ਜੀ,
3: ਜੇ ਜੇ ਭਾਜਪਾ ਆ ਗਈ ਨਾ
0: ਜੀ,
3: ਮੈਂ ਨਾ ਅੱਜ ਤੋਂ 4-5 ਸਾਲ ਪਹਿਲਾਂ ਕਹਿੰਦਾ ਹੁਣ ਆਪਣੇ ਘਰ ਵਾਲੇ ਘਰੀ, ਮੈਂ ਕਿਹਾ ਹੁਣ ਇਹਨਾਂ ਨੇ ਜਾਣਾ ਹੀ ਨਹੀਂ ਆ
0: ਜੀ,
3: ਇਹਨਾਂ ਨੇ ਵੋਟਾਂ ਕਰਾਉਣੀਆਂ। ਜਿੱਦਾਂ ਹੁਣ ਤੁਸੀਂ ਦੇਖ ਲਓ ਵੀ ਉਹ ਤੋਂ ਨਤੀਸ਼ ਨੂੰ ਵੀ ਗਾਇਬ ਕਰਤਾ,
0: ਹਾਂਜੀ ਹਾਂਜੀ ਕੈਪਚਰ ਕਰ ਲਿਆ ਜੀ,
3: ਅਖਿਲੇਸ਼ ਵੀ ਖਤਮ ਹੋ ਗਿਆ, ਉਹ ਤੋਂ
0: ਜੀ
3: ਖਤਮ ਹੋ ਗਿਆ,
0: ਸ਼ਿਵ ਸੈਨਾ ਖਤਮ
3: ਹੋ
0: ਗਈ,
3: ਜਿਹੜੇ ਜਿਹੜੇ ਬਾਕੀ ਸੀਗੇ ਕਈ ਕਈ ਇਹਨਾਂ ਨੇ ਰੋੜਾ ਅਰਬਾ ਸਾਰਾ ਦੇ ਕੇ ਤਾਂ ਉਹਨਾਂ ਨੂੰ ਆਪਣੇ ਚ ਲੈ ਜਾਂਦਾ, ਉਹ ਕਿੰਨੇ ਦੁਨੀਆਂ ਇਹਨਾਂ ਦਾ ਥਾਂ ਇਹਨਾਂ ਵੱਲ ਆ ਰਹੀ ਆ।
0: ਅੱਜ
3: ਜਿਹੜੇ ਵੱਡੇ ਇਨਕਲਾਬੀ ਬਣੇ ਹੁੰਦੇ ਸੀਗੇ ਖਾਲਸੇ ਖੁਲਸੇ ਜਿਹੜੇ, ਉਹ ਸਾਰੇ ਜਦੋਂ ਨਾ ਆਪਣੇ ਗੱਲ ਚ ਪਟਾ ਪਾਉਂਦੇ ਆ ਨਾ, ਕੋਈ ਵੀ ਕਿੰਨੇ ਜਣੇ ਗਏ ਆ, ਜਦੋਂ ਫਿਲਮਾਂ ਵਾਲੇ ਐਕਟਰ ਵੀ ਗਏ ਦੋ ਚਾਰ,
0: ਹੁਣ ਦੇਖੋ ਟਕਸਾਲ ਵਾਲੇ ਉੱਥੇ ਜਾ ਕੇ ਬੈਠੇ ਨੇ, ਮੋਦੀ ਸਾਹਿਬ ਸਨਮਾਨਿਤ ਕਰਦੇ ਆ, ਸਾਰਾ ਕੁਝ ਕਰਦੇ ਆ।
3: ਹਾਂ ਦੇਖੋ ਉਹਨਾਂ ਨੇ ਨਾ ਉਹਨਾਂ ਨੇ ਬਹੁਤ ਜਿਆਦਾ ਉਹਨਾਂ ਕੋਲ ਭਾਵਾਂ, ਮੈਂ ਨਾ ਉਹਨਾਂ ਸਿਰੇ ਦੇ ਅਨਪੜ ਗਿਣਦਾ ਆ ਮੋਦੀ ਹੋਣਾ ਨੂੰ
0: ਜੀ,
3: ਹੈ ਨਾ, ਜੋ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਮੰਤਰੀ ਆ, ਕਿਸੇ ਤੋਂ ਸਾਰੇ ਕੱਖ ਨੀ ਪਤਾ ਉਹਨਾਂ ਨੂੰ ਕਿ ਜਿੰਨੇ ਵੀ ਹੈਗੇ, ਪਰ ਉਹਨਾਂ ਦੇ ਨਾ ਜਿਹੜਾ ਕੋਈ ਬੰਦੇ ਪਿੱਛੇ ਰੱਖੇ ਹੋ, ਉਹਨਾਂ ਨੇ ਪੜ੍ਹੇ ਲਿਖੇ ਹੋ ਆਪਣੀ
0: ਥਿੰਕ ਟੈਂਕ ਬਹੁਤ ਵੱਡੇ ਆ ਨਾ ਜੀ, ਬਲਕਿ ਉਹ ਮਤਲਬ ਕਿ ਅਗਲਾ 20-25 ਸਾਲ ਦਾ 50-50 ਸਾਲ ਦਾ ਸੋਚ ਕੇ ਅੱਗੇ ਚੱਲਦੇ ਨੇ ਜੀ,
3: ਉਹਨਾਂ ਨੇ ਜਿਹੜੇ ਬੰਦੇ ਉਹ ਸਿਰਫ ਉਹਨਾਂ ਬੰਦਿਆਂ ਕਰਕੇ ਇਹ ਬੈਠੇ ਹੋ।
0: ਬਿਲਕੁਲ ਬਿਲਕੁਲ।
3: ਅੱਛਾ ਜਿਹੜੀ ਮੈਂ ਤੁਹਾਨੂੰ ਗੱਲ ਲੱਗਾ ਕਹਿਣ ਉਹ ਇਹ ਸੀਗੀ ਕਿ ਜੇ ਮੰਨ ਲਓ ਇਹ ਆ ਜਾਂਦੇ ਆ ਪੰਜਾਬ
0: ਜੀ,
3: ਮੁੜ ਕੇ ਨੀ ਜਾਣਗੇ।
0: ਹਾਂ ਨਾ ਨਾ ਨਾ ਬਿਲਕੁਲ ਜੀ ਬਿਲਕੁਲ,
3: ਨਾ ਇਹਨਾਂ ਨੇ ਦਿੱਲੀ ਚੋਂ ਜਾਣਾ ਹੁਣ
0: ਜੀ,
3: ਦਿੱਲੀ ਚੋਂ ਵੀ ਨੀ ਜਾਣਾ ਇਹਨਾਂ ਨੇ ਹੁਣ
0: ਜੀ,
3: ਇਹ ਇਹ ਕਾਂਗਰਸ ਵਾਲੇ ਜੋ ਮਰਜ਼ੀ ਕਰੀ ਜਾਣ ਰਾਹੁਲ ਹੁਣੇ, ਉਹ ਤਾਂ ਸਿਰਫ ਨਾ ਉਹਨਾਂ ਦੇ ਸਹੀ ਆਉਂਦਾ, ਕਿਉਂਕਿ ਜਿੰਨਾ ਕੁ ਉਹਨਾਂ ਦਾ ਕੰਟਰੋਲ ਹੋ ਗਿਆ
0: ਹੋ ਗਿਆ ਜੀ ਬਿਲਕੁਲ,
3: ਚੀਜ਼ਾਂ ਤੇ ਲੋਕਾਂ ਤੇ, ਉਹਨਾਂ ਨੂੰ ਕੱਢਣਾ ਬਹੁਤ ਔਖਾ ਆ, ਮਾਰਨਾ ਸਾਰਿਆਂ ਨੇ ਆ, ਇਹ ਨੀ ਵੀ ਮੋਦੀ ਨੇ ਜੀਂਦੇ ਰਹਿਣਾ, ਉਹਨੇ ਵੀ ਜਦੋਂ ਉਹਨੇ ਵੀ ਛੱਡਣੀ ਕੁਰਸੀ ਮਾਰਨਾ ਬਾਅਦ ਚ, ਜਿਹੜੀ ਇਹਨਾਂ ਦੀ ਨਾ ਪਿੱਛੇ ਹੁੰਦੀ ਆ, ਜਿੱਦਾਂ ਅਸੀਂ ਕਹਿੰਦੇ ਹਾਂ ਵੀ ਯਾਰ ਡੋਨਲਡ ਟਰੰਪ ਆਇਆ ਉਹਨੇ ਆਹ ਕਰਤਾ, ਪਹਿਲਾਂ ਓਬਾਮਾ ਆਇਆ ਉਹਨੇ ਆਹ ਕਰਤਾ
0: ਜੀ,
3: ਕਿਉਂਕਿ ਪਿੱਛੇ ਪੋਲਿਸੀ ਇਹਨਾਂ ਦੀ ਇੱਕੋ ਹੀ ਹੁੰਦੀ, ਸਿਰਫ ਬੰਦਾ ਬਦਲਦਾ,
0: ਬੰਦਾ ਬਦਲਦਾ ਜੀ ਬਿਲਕੁਲ, ਲਗਾਮਾ ਖਿੱਚਣ ਵਾਲੇ ਬੈਠੇ ਪਿੱਛੇ ਉਹਨਾਂ ਦੀ ਬਿਲਕੁਲ,
3: ਉਹ ਪੋਲਿਸੀ ਉਹੀ ਰਹਿਣੀ ਆ, ਉਹੀ ਕੁਝ ਬੋਲਣਾ ਇਹਨਾਂ ਨੇ, ਜਿਹੜਾ ਮਰਜ਼ੀ ਬੰਦਾ ਖੜਾ ਕਰ ਲਓ, ਦੋ ਚਾਰ ਗੱਲਾਂ ਇੱਧਰ ਹੋ ਜਾਣਗੀਆਂ
0: ਜੀ,
3: ਬਾਕੀ ਗੱਲਾਂ ਉਹੀ ਰਹਿਣੀਆਂ
0: ਬਿਲਕੁਲ।
3: ਇਸ ਕਰਕੇ ਜੇ ਤਾਂ ਇਹ ਪੰਜਾਬ ਚ ਆ ਗਏ ਆ
0: ਜੀ,
3: ਇਹਦਾ ਇੱਕ ਫਾਇਦਾ ਹੋਣਾ ਆ, ਇਹਦਾ ਇੱਕ ਫਾਇਦਾ ਹੋਣਾ ਸਾਨੂੰ, ਜਿਹੜਾ ਇਹਨਾਂ ਨੇ ਗੰਦ ਪਾਇਆ ਨਾ, ਇਹਨਾਂ ਨੇ ਝਾੜੂ ਕਾਂਗਰਸ ਅਕਾਲੀਆਂ ਨੇ ਹੋਰ ਕੋਈ ਪਾਰਟੀ ਛੋਟੀਆਂ ਮੋਟੀਆਂ ਜੀ, ਉਹ ਬੰਦੇ ਤੇ ਪੁੱਤ ਘੱਟੋ ਘੱਟ ਉਹ ਤਾਂ ਬਣਨਗੇ, ਉਹਨਾਂ ਦੇ ਛਿੱਟੀ ਚੜੇਗੀ
0: ਬਿਲਕੁਲ,
3: ਕਿਉਂਕਿ ਫਿਰ ਕਿਉਂਕਿ ਇਹਨਾਂ ਨੂੰ ਉਹਨਾਂ ਦਾ ਕੋਈ ਲਾਲਚ ਨਹੀਂ, ਕੋਈ ਮਤਲਬ ਨਹੀਂ ਉਹਨਾਂ ਨਾਲ
0: ਜੀ,
3: ਤੇ ਪਾਵਰ ਪਾਵਰ ਇਹ ਖੋਲ ਸਕਣਗੇ
0: ਬਿਲਕੁਲ। ਨਾਲੇ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ, ਅੱਜ ਜਿੱਦਾਂ ਮੈਂ ਪ੍ਰਧਾਨ ਮੰਤਰੀ ਉਹਨਾਂ ਨੂੰ ਸੁਣ ਵੀ ਰਿਹਾ ਸੀ ਕਿ ਜਿਸ ਹਿਸਾਬ ਦੇ ਨਾਲ ਉਹ ਦੇਖੋ ਪਹਿਲਾਂ ਜੰਮੂ ਕਸ਼ਮੀਰ ਚ ਧਾਰਾ 370 ਦੀ ਗੱਲ ਆਉਂਦੀ, ਉੱਥੇ ਕੈਪਚਰ ਕੀਤਾ ਸਾਰਾ ਕੁਝ ਉਹਨਾਂ ਨੇ, ਕੰਟਰੋਲ ਕੀਤਾ ਜੋ ਵੀ ਕੀਤਾ, ਉਹ ਚਾਹੇ ਚੰਗਾ ਚਾਹੇ ਮਾੜਾ ਪਤਾ ਨਹੀਂ ਉਹਦੀ ਬਾਅਦ ਦੀ ਗੱਲ ਹੈ, ਪਰ ਦੇਖੋ ਤੁਸੀਂ ਜਿਸ ਹਿਸਾਬ ਦੇ ਨਾਲ ਰੇਲਵੇ ਟਰੈਕ ਰੋਡ ਸਿਸਟਮ ਇੰਡੀਆ ਦਾ ਪੂਰਾ ਉਹ ਤਿਆਰ ਕਰ ਰਹੇ ਹਨ, ਆ ਹੁਣ ਜਿੱਦਾਂ ਅੱਜ ਉਹਨਾਂ ਨੇ ਗੱਲ ਕਹੀ ਹੈ ਕਿ ਆਨੰਦਪੁਰ ਸਾਹਿਬ ਤੇ ਹੋਰ ਜਿਹੜੇ ਪਹਾੜੀ ਇਲਾਕੇ ਨੇ ਜਾਂ ਰੋਪੜ ਹੋ ਗਿਆ ਜਾਂ ਹੋਰ ਏਰੀਏ ਹੋ ਗਏ, ਤਲਵਾੜੇ ਦਾ ਏਰੀਆ ਕਹਿ ਲਓ, ਉੱਥੇ ਵੀ ਟਰੈਕ ਜਿਹੜਾ ਵਿਛਾਉਣ ਦੀ ਗੱਲ ਚੱਲ ਪਈ ਹੈ, ਤਾਂ ਉਹ ਸਾਰਾ ਕੁਝ ਹੀ ਦੇਖੋ ਸ਼੍ਰੀ ਜੰਮੂ ਨਗਰ ਸ਼੍ਰੀਨਗਰ ਤੱਕ ਉਹਨੂੰ ਮਤਲਬ ਕਿ ਕੰਟੈਕਟ ਕਰਨ ਲੱਗੇ ਹੋਏ ਆ, ਮਤਲਬ ਕਿ ਇੱਕ ਜੋੜ ਦੇ ਵਿੱਚ ਜੋੜਨ ਲੱਗੇ ਹੋਏ ਆ
3: ਜੀ। ਉਹ ਤੁਹਾਡੀ ਗੱਲ ਸਹੀ ਹੈ, ਸਾਡੇ ਨਾ ਸਾਡਾ ਜਿੱਥੇ ਘਰ ਆ ਉੱਥੋਂ ਵੀ ਉਹ ਨਾ ਸਾਨੂੰ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਕਹਿੰਦੇ ਯਾਰ ਤੁਹਾਡੇ ਘਰ ਘੁੱਟ ਆ ਜਾਣੇ, ਇੱਕ ਸੜਕ ਕੱਢਣੀ ਨਾਲ ਚੌੜੀ,
0: ਹਾਂਜੀ
3: ਕਹਿੰਦੇ ਇਹਨਾਂ ਇੱਕ ਪਾਸਾ ਲੈਣਾ ਆ, ਸੱਜਾ ਪਾਸਾ ਜਾਂ ਖੱਬਾ ਪਾਸਾ, ਖੱਬਾ ਪਾਸਾ ਜਾਂ ਸੱਜਾ ਪਾਸਾ, ਉਹ ਇੱਕ ਪਾਸੇ ਵੱਧ ਜ਼ਿਆਦਾ ਇੱਕ ਪਾਸੇ ਘੱਟ ਆ,
0: ਬਿਲਕੁਲ
3: ਘੱਟ ਆ ਉਹ ਪਾਸਾ ਉਹਨਾਂ ਨੇ ਲੈਣਾ ਆ
0: ਜੀ,
3: ਤੇ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਸੁਣਦੇ ਆਉਂਦੇ, ਹੁਣ ਮੇਰਾ ਇੱਕ ਦੋਸਤ ਆ ਉਹਦਾ ਉਹ ਆਪ ਪਾਰਟੀ ਦੇ ਵਿੱਚ ਆ, ਉਹ ਹੁਸ਼ਿਆਰਪੁਰ ਦਾ ਉਹ ਪ੍ਰਧਾਨ ਹੀ ਸਮਝ ਲਓ,
0: ਹਾਂਜੀ
3: ਹੈ ਨਾ, ਮੇਰੇ ਨਾਲ ਪੜ੍ਹਿਆ ਉਹ
0: ਜੀ,
3: ਤੇ ਉਹ ਵੀ ਮੈਨੂੰ ਇੱਕ ਵਾਰੀ ਕਹਿੰਦਾ ਕਹਿੰਦਾ ਵੀ ਬਾਦਲ ਇੱਧਰ ਨੂੰ ਆ ਜਾਣੀ ਹੈ ਇਹ, ਇਹ ਤੁਸੀਂ ਇੱਧਰ ਕੁਛ ਨਾ ਕਰੋ, ਦੂਜੇ ਪਾਸੇ ਕਰੋ, ਏਦਾਂ ਕੋਈ ਨਾ ਕਰਦੇ, ਇਹ ਤੁਹਾਡੀ ਗੱਲ ਉਦਾਂ ਵੀ ਲੋਕੀ ਵੀ ਦੱਸਦੇ ਹੁੰਦੇ ਵੀ ਗੈਸ ਪੈਪ ਵੀ ਲੱਗੇ ਉਹ ਪਾਉਣ ਅੱਜ,
0: ਹਾਂਜੀ ਬਿਲਕੁਲ, ਗੈਸ ਲਾਈਨ ਪਾਈ ਹੋਈ ਹੈ ਸਾਰੀ,
3: ਟ੍ਰੇਨਾਂ ਦੀਆਂ ਵੀ ਲੱਗੀ ਉਹ ਕਾਰਨ
0: ਜੀ,
3: ਇਹ ਲੱਗੀ ਉਹ ਤਾਂ ਹੈਗੇ ਕਾਰਨ ਏਦਾਂ ਦੇ ਕੰਮ ਵੀ ਜੋੜਨੇ ਵਾਸਤੇ,
0: ਜੀ
3: ਤਾਂ ਹੀ ਕਹਿੰਦਾ ਇਹਨਾਂ ਨੇ ਨਾ ਤਾਂ ਦਿੱਲੀ ਚ ਜਾਣਾ ਇਹਨਾਂ ਨੇ
0: ਜੀ,
3: ਨਾ ਹੀ ਉਹਨਾਂ ਸਟੇਟ ਜਿਹੜਾ ਸਟੇਟ ਆ ਗਏ ਉਹ ਆਏ,
0: ਬਿਲਕੁਲ ਹੈ ਜੀ।
3: ਕੋਈ ਕਿਤੇ ਮਾੜੀ ਕਿਸਮਤ ਕੋਈ ਧੋਖਾ ਇਹਨੂੰ ਦੇ ਜਾਵੇ ਜਾਂ ਕਿਸੇ ਜ਼ਮੀਨ ਜਾ ਕੇ ਇਹਨਾਂ ਵਿੱਚੋਂ ਛੱਡ ਜਾਵੇ ਤਾਂ
0: ਜੀ
3: ਰਾਲ ਉਰੋੜ ਕੇ ਕਿਤੇ ਕਬਜ਼ਾ ਹੋ ਜਾਵੇ ਤਾਂ ਉਹ ਕਹਿ ਨੀ ਸਕਦਾ, ਪਰ ਇਹਨਾਂ ਨੇ ਨਹੀਂ ਨਿਕਲਣਾ
0: ਕਿਉਂਕਿ ਬਰਾਬਰ ਦੀ ਟੱਕਰ ਦੇਣ ਵਾਲੀ ਧਿਰ ਨੀ ਨਾ ਅਜੇ ਆਈ ਨੀ ਸਕੀ, ਜਾਂ ਉਹਨਾਂ ਨੇ ਬਣਨ ਹੀ ਨੀ ਦਿੱਤੀ। ਦੇਖ ਲਓ ਧੜਿਆਂ ਦੇ ਵਿੱਚ ਵੰਡ ਦਿੱਤੇ ਸਾਰਿਆਂ ਨੇ,
3: ਇਹਨਾਂ ਨੇ ਵੰਡ ਦੇਣੀ ਵੀ ਨੀ, ਉਹਨਾਂ ਕੋਲ
0: ਵੰਡ ਦੇਣੀ
3: ਪੈਸਾ ਹੀ ਇੰਨਾ ਆ
0: ਜੀ,
3: ਪੈਸਾ ਹੀ ਇੰਨਾ ਆ ਉਹਨਾਂ ਕੋਲ,
0: ਬਿਲਕੁਲ
3: ਪੈਸਾ ਆ ਤਾਂ ਜਾਂ ਫਿਰ ਦੂਜਾ ਕੰਮ ਕਰਵਾ ਦਿੰਦੇ ਆ, ਚੱਕ ਕੇ ਅੰਦਰ ਕਰਵਾ ਦਿੰਦੇ ਆ,
0: ਬਿਲਕੁਲ ਹੈ ਜੀ ਜੀ।
3: ਇਹ ਬਣਨੀ ਹੈਗੀ ਹੈ ਡਿਕਟੇਟਰਸ਼ਿਪ, ਪਰ ਬਣਨੀ ਹੈਗੀ ਆ ਲੋਕਮੀ,
0: ਲੋਕਮੀ ਜੀ ਬਿਲਕੁਲ ਹੈ ਜੀ,
3: ਲੋਕਮੀ ਡਿਕਟੇਟਰਸ਼ਿਪ ਬਣਨੀ ਹੈ, ਬਣਨੀ ਹੈ। ਪਰ ਇੱਕ ਗੱਲ ਦਾ ਸਵਾਦ ਆ ਜੂਗਾ ਵੀ ਜਿਹੜਾ ਇਹਨਾਂ ਨੇ ਨਾ ਗੰਦ ਪਾਇਆ ਹੈਗਾ, ਅਕਾਲੀਆਂ ਨੇ ਦੂਜਿਆਂ ਨੇ ਕਾਂਗਰਸ ਦੇ, ਹੁਣ ਆ ਜਿਹੜਾ ਅੱਧੇ ਤਾਂ ਪਹਿਲੀ ਗੱਲ ਤਾਂ ਜਿੰਨੇ ਵੀ ਮੋਹਰੇ ਲਾਏ ਉਹ ਸਾਰੇ ਕਮਲੇ ਆ, ਦੇਖੇ ਉਹ ਕਹਿਣਾ ਕੁਛ ਹੁੰਦਾ, ਕਹਿ ਕੁਛ ਕਹਿੰਦਾ ਕਹਿੰਦਾ ਗੋਲੀਆਂ ਚ 12 ਛਾਤੀਆਂ ਮਾਰੀਆਂ ਤਾਂ ਕਹਿੰਦਾ ਉਹ
0: ਜੀ,
3: ਗੋਲੀਆਂ ਵਿੱਚ 12 ਛਾਤੀਆਂ ਮਾਰੀਆਂ, ਇਹ ਨੀ
0: ਬਿਲਕੁਲ 12 ਗੋਲੀਆਂ ਛਾਤੀ ਚ ਮਾਰੀਆਂ ਜੀ,
3: ਇਹ ਨੀ ਕਿਹਾ ਉਹਨੇ, ਕਹਿੰਦਾ ਛਾਤੀਆਂ ਮਾਰੀਆਂ ਗੋਲੀਆਂ ਦੇ ਵਿੱਚ 12
0: ਜੀ। ਉਹ ਵਧਾ ਚੜਾ ਕੇ ਦੱਸਣਾ ਹੁੰਦਾ ਨਾ ਜੇ ਫਿਰ ਥੋੜਾ ਜਿਹਾ ਜੀ,
3: ਮੈਨੂੰ ਤਾਂ ਉਹ ਕੀ ਭੁੱਲਦਾ ਇਹਦਾ ਮੇਰਾ ਨਾ ਰਾਜੇ ਬੜਿੰਗ ਦਾ ਨਾ
0: 48
3: ਪੁਰਾਣੀ ਹੀ ਇੱਕ ਵੀਡੀਓ ਨੇ ਨੀ ਉਹਦੇ ਵਿੱਚ ਪਤਾ ਕਹਿੰਦਾ ਹੈਗਾ ਇਹਦਾ ਜਿਹੜੀ ਇੱਕ ਤਾਂ ਆਵਾਜ਼ ਉਦਾਂ ਦੀ ਆ ਦੇਖ ਕਰਦੇ ਆਏ ਸੁਣ ਕੇ,
0: ਹਾਂਜੀ
3: ਉਹ ਜਿੱਦਾਂ ਵੀ ਹੁਣ ਤੁਹਾਡੇ ਬੱਚਿਆਂ ਦੇ ਘਰ ਆ ਕੇ ਤੜਾਕੀਆਂ ਵੀ ਅਸੀਂ ਬੰਨਿਆ ਕਰਨੀਆਂ, ਤੁਹਾਡੀ ਕੁੜੀ ਨੂੰ ਸਕੂਟਰ ਲੈ ਕੇ ਦੇਣਾ ਤੁਹਾਨੂੰ ਮੁੰਡੇ ਨੂੰ ਪਿੰਡ ਦੇ ਵਿੱਚ ਇਨੋਵਾ ਕਾਰਾਂ ਉਹਦੇ ਖੋਲ ਕੇ ਦੇਖੋ ਤੁਸੀਂ, ਹਾਸਾ ਹੀ ਬਹੁਤ ਆਉਂਦਾ, ਤੂੰ ਦੱਸੋ ਭਲਾ ਕੋਈ ਗੱਲਾਂ ਕਰਨੇ ਵਾਲੀਆਂ,
0: ਬਿਲਕੁਲ
3: ਤੁਹਾਡੀ ਬਣਨੀ ਆ, ਇਨੋਵਾ ਦੇਣੀ ਆ ਜਾਂ ਸਾਈਕਲ ਦੇਣਾ ਆ, ਪੀ ਪੀ ਕਰਨ ਗੱਲਾਂ ਕਰਨੇ ਵਾਲੀ,
0: ਬਿਲਕੁਲ
3: ਯਾਰ। ਹੁਣ ਜਿੱਦਾਂ ਇਹਨੇ ਕੀਤਾ ਆ ਭਗਵੰਤ ਮਾਨ ਨੇ, ਉਦੋਂ ਤੁਸੀਂ ਵੀ ਇਸ ਗੱਲ ਕੀਤੀ ਸੀਗੀ,
0: ਹਾਂਜੀ,
3: ਆਹ ਸ਼ਹਿਰ ਨੂੰ ਆਹ ਦੇਤਾ, ਆਹ ਸ਼ਹਿਰ ਨੂੰ ਆਹ ਦੇਤਾ, ਆਹ ਦੇਤਾ, ਟ੍ਰੇਨ ਚਲਾਤੀ ਆ, ਮੰਦਰ ਖੋਲਤਾ, ਯਾਰ ਇਹ ਸਾਨੂੰ ਇਹ ਚਾਹੀਦਾ ਆ
0: ਨਾ ਜੀ, ਨਾ ਜੀ ਨਹੀਂ ਜੀ,
3: ਸਾਨੂੰ ਚਾਹੀਦਾ ਪੜ੍ਹਾਈ ਚਾਹੀਦੀ,
0: ਪੜ੍ਹਾਈ ਚਾਹੀਦੀ,
3: ਸਕੂਲ ਚਾਹੀਦੇ ਆ,
0: ਰੋਜ਼ਗਾਰ
3: ਵਧੀਆ ਹਸਪਤਾਲ ਚਾਹੀਦੇ ਹੈਗੇ ਆ, ਸਾਨੂੰ ਵਧੀਆ ਸੜਕਾਂ ਚਾਹੀਦੀਆਂ, ਦਫ਼ਤਰਾਂ ਦੇ ਵਿੱਚ ਕੋਈ ਰਿਸ਼ਵਤ ਨਾ ਲਵੇ,
0: ਬਿਲਕੁਲ ਹੈ ਜੀ,
3: ਹੈ ਪਾਣੀ ਸਾਨੂੰ ਚਾਹੀਦਾ ਆ, ਸੜਕਾਂ ਸਾਫ਼ ਚਾਹੀਦੀਆਂ, ਖਾਣੇ ਵਿੱਚ ਰਿਸ਼ਵਤ ਨਾ ਕੋਈ ਲਵੇ, ਬੈਂਕਾਂ ਦੇ ਵਿੱਚ ਸਾਨੂੰ ਕਦੇ ਸਾਡੇ ਪੈਸੇ
0: ਖੱਜਲ ਖੁਆਰੀ ਨਾ ਹੋਵੇ ਜੀ, ਬਿਲਕੁਲ ਸਿਸਟਮ ਜਿੱਦਾਂ ਇਹਨਾਂ ਮੁਲਕਾਂ ਚ ਉਦਾਂ ਦਾ ਬਣੇ ਜੀ, ਬਿਲਕੁਲ
3: ਭਾਜੀ, ਬੈਂਕਾਂ ਚ ਪੈਸੇ ਕਢਾਉਣ ਜਾਓ ਨਾ ਆਪਣੇ, ਸਾਨੂੰ ਪੈਂਦੇ ਮੋਰੇ,
0: ਬਿਲਕੁਲ ਹੈ ਜੀ,
3: ਮੇਰੇ ਨਾਲ ਦੋ ਵਾਰੀ ਹੋ ਚੁੱਕੀ, ਮੈਂ ਜਾਣਾ ਛੱਡਤਾ, ਮੈਂ ਜਾਂਦਾ ਨੀ, ਮੇਰੇ ਘਰ ਦੇ ਮੈਨੂੰ ਭੇਜਦੇ ਵੀ ਨੀ, ਮੈਂ ਬਾਪੂ ਜਾਣਦੇ ਜਾਓ, ਮੈਂ ਨੀ ਜਾਣਾ,
0: ਬਿਲਕੁਲ
3: ਮੇਰੀ ਬਰਦਾਸ਼ਤ ਵਾਲੀ ਹੱਦ ਬਹੁਤ ਘੱਟ ਆ,
0: ਬਿਲਕੁਲ ਹੈ ਜੀ,
3: ਇਸ ਕਰਕੇ ਚਲੋ ਗੱਲ ਤਾਂ ਆ ਕਰਦੇ ਜੀ ਤੁਹਾਡੀ
0: ਜੀ,
3: ਇਹ ਜੇ ਸਾਡੇ ਆ ਗਏ ਪੰਜਾਬ ਚ ਤਾਂ ਭੁੱਲ ਜਾਓ ਫਿਰ ਮੁੜ ਕੇ ਜਾਣਾ,
0: ਬਿਲਕੁਲ ਉਹ ਤਾਂ ਹੈ ਹੀ, ਬਿਲਕੁਲ
3: ਪੰਜਾਬ ਚ ਮੈਨੂੰ ਜਾਣ
0: ਜੀ,
3: ਪਰ ਮੈਂ ਤਾਂ ਕਹਿੰਦਾ ਇੱਕ ਵਾਰੀ ਆ ਜਾਣਾ ਚਾਹੀਦਾ, ਇਹਨਾਂ ਨੂੰ ਪਤਾ ਤਾਂ ਲੱਗੇ,
0: ਆਹੋ ਜਿੱਥੇ ਇੰਨੇ ਦੇਖ ਲਿਆ ਇਹ ਵੀ ਦਿਖਾ ਦੇਣ ਜੀ ਆਪਣਾ ਜਿਹੜਾ ਦਿਖਾਉਣਾ ਆ, ਬਿਲਕੁਲ
3: ਆਹੋ, ਜੇ ਤੁਸੀਂ ਜਦ ਤੁਸੀਂ ਇੰਨੇ ਸਾਲ ਆਪਣੇ ਆਪ ਨੂੰ ਲਟਵਾ ਲਿਆ ਬਾਦਲਾਂ ਦੇ ਕੋਲੋਂ, ਕਾਂਗਰਸ ਕੋਲੋਂ ਲਟਵਾ ਲਿਆ, ਹੁਣ ਝਾੜੂ ਵਾਲੇ ਤੁਹਾਨੂੰ ਝਾੜੂ ਮਾਰਨ ਦਾ ਤੁਹਾਡੇ,
0: ਹੁਣ ਤਾਂ ਬਹਾਦਰ ਜੀ ਇਹ ਹਾਲ ਨੇ ਕਿ ਉਹ ਕਹਿੰਦੇ ਨਾ ਬੰਦਾ ਮਰਦਾ ਮਰਦਾ ਵੀ ਕੋਸ਼ਿਸ਼ ਕਰਦਾ ਮਰੇ ਵਾਂਗ ਕਈ ਹਾਲਾਤ ਨੇ, ਹੁਣ ਤਾਂ ਜਾਂ ਤਾਂ ਮਰ ਜਾਓ ਤੇ ਜਾਂ ਫਿਰ ਲੜ ਕੇ ਚੰਗੀ ਤਰ੍ਹਾਂ, ਜਿੱਦਾਂ ਹੁਣ ਇਰਾਨ ਦੇ ਸਿਰ ਦੇ ਉੱਤੇ ਬਣੀਆਂ ਉਹੀ ਹਾਲਾਤ ਸਾਡੇ ਨੇ ਜੀ,
3: ਭਾਜੀ ਮੈਂ ਇੱਕ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ, ਸਾਡੀ ਸਾਰੀ ਇੱਕੋ ਹੀ ਸਾਡੇ ਚ ਪ੍ਰੋਬਲਮ ਆ, ਉਹ ਜਾਣੀ ਵੀ ਨੀ ਗਈ, ਨਾ ਜਾਣ ਦਾ ਕੋਈ ਉਹਦਾ ਫਾਇਦਾ ਹੀ ਆ, ਜਿਹੜੀ ਸਾਡੀ ਨਾ ਚਮਚਾ ਗਿਰੀ ਆ,
0: ਬਿਲਕੁਲ ਹੈ ਜੀ,
3: ਜਿੱਦਣ ਉਹ ਸਾਡੇ ਚੋਂ ਖਤਮ ਹੋ ਗਈ,
0: ਹੁਣ ਉਹ ਖਤਮ ਨਹੀਂ ਹੁੰਦੀ, ਉਹ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ ਹੈ,
3: ਮੈਨੂੰ ਇੱਕ ਆਹ ਸਮਝ ਲੱਗਦੀ ਹੁੰਦੀ ਆ 36 ਕਰੋੜੀ ਆ ਜੀ, ਅਮਰੀਕਾ ਚ ਵੀ ਰੇਡੀਓ ਚੱਲਦੇ, ਉੱਥੋਂ ਵੀ ਲੱਗਦੇ ਕਹਿਣ 42ਵੀਂ ਵਰਸੀ ਫਲਾਣੇ ਬਾਬੇ ਦੀ, ਯਾਰ 47ਵੀਂ ਆ ਜਾਣਾ, 44ਵੀਂ 45ਵੀਂ ਆ ਜਾਣਾ,
0: ਬਿਲਕੁਲ
3: ਕਿਉਂ ਅਸੀਂ ਸਿਰ ਮਸ਼ਹੂਰੀ ਕਰਾਉਣ ਲਈ,
0: ਬਿਲਕੁਲ
3: 10 ਗੁਰੂ
0: ਖੁਸ਼ਹਾਲੀ ਇੱਥੇ, ਕੋਈ ਡੇਰਾ ਨੀ, ਕੋਈ ਕੁਛ ਨੀ, ਕੋਈ ਲੈਣਾ ਦੇਣਾ ਨੀ
3: ਭਾਜੀ,
0: ਹਨਾ ਜੀ
3: ਭਾਜੀ, ਤੁਸੀਂ ਦੇਖੋ, ਮੈਂ ਕਿਹਾ ਤੁਸੀਂ ਦੇਖੋ ਇਹਨਾਂ ਨੇ ਚਰਚਾ ਬੰਦ ਹੀ ਕਰ ਦਿੱਤੀ,
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
3: ਚਰਚਾ ਹੈ ਨੀ ਕੋਈ ਵੀ, ਨਾ
0: ਬਹੁਤ ਘੱਟ ਨੇ ਜੀ, ਬਿਲਕੁਲ ਬਿਲਕੁਲ
3: ਬਹੁਤ ਘੱਟ ਆ, ਉਹ ਸਿਰਫ ਨਾਮੋ ਨਿਸ਼ਾਨ ਜਿਹਾ ਰਹਿ ਗਿਆ, ਉਦੇ ਕਿਤੇ ਐਵੇਂ, ਇਹ ਮੈਂ ਤਾਂ ਕਈ ਵਾਰੀ ਇਹਨਾਂ ਤੇ ਵੀ ਗੁੱਸੇ ਹੁੰਦਾ ਹੁੰਦਾ ਗੋਰਿਆਂ ਦੇ ਵੀ, ਜਦੋਂ ਨਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਇਹ ਵੀ ਬਹੁਤ ਜ਼ਿਆਦਾ ਡੈਨਮਾਰਕ ਸਾਡਾ ਬਹੁਤ ਜ਼ਿਆਦਾ ਜਿਹੜਾ ਨਾ ਪੋਲੀਟਿਕਲ ਆ,
0: ਬਿਲਕੁਲ ਹੈ ਜੀ, ਆਪਣੇ ਸਵੀਡਨ ਦੇ ਨਾਲ ਜਾਂ ਇਹਦੇ ਵਿੱਚ ਕਾਫੀ ਰੋਲਾ ਰੱਪਾ ਪੈਂਦਾ ਰਹਿੰਦਾ ਜੀ, ਹਾਂਜੀ,
3: ਨਹੀਂ ਸਾਡੇ ਨਾ ਇਹ ਸਾਡੇ ਪੰਗਾ ਇੱਥੇ ਪਿਆ, ਸਾਡੇ ਨਾ ਜਿਹਦੀ ਵੀ ਗੱਲ ਲਿਖਦੇ ਆ ਨਾ, ਲਿਖਦੇ ਆ ਵੀ ਮੁਸਲਿਮ
0: ਹਾਂਜੀ ਬਿਲਕੁਲ
3: ਹੋ ਜਿਹੜੇ ਜਿਹੜੀ ਕ੍ਰਿਮੀਨਲ ਆ ਨਾ, ਕ੍ਰਿਮੀਨਲ
0: ਹਾਂਜੀ ਹਾਂਜੀ ਬਿਲਕੁਲ
3: ਮੁਸਲਿਮ ਲਿਖਦੇ ਆ, ਉਹ ਮੈਂ ਨਾ ਕਈ ਗੋਰਿਆਂ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਹ ਜਿਹੜੇ ਦੋ ਪਾਰਟੀਆਂ, ਦੋ ਪਾਰਟੀਆਂ, ਮੈਂ
0: ਜੀ
3: ਕਿਹਾ ਵੀ ਇਹ ਮੁਸਲਿਮ ਕ੍ਰਿਮੀਨਲ ਕਾਹਦੇ ਲਿਖਦੇ ਆ, ਕਿਉਂਕਿ ਉਹ ਮਤਲਬ ਕਿ ਉਹਨਾਂ ਦਾ ਕਹਿਣਾ ਇਹ ਚਾਹੁੰਦੇ ਵੀ ਜਿਹੜੇ ਫੋਰਨਰ ਆ ਨਾ ਮੁਸਲਿਮ ਕ੍ਰਿਮੀਨਲ,
0: ਜੀ
3: ਮੈਂ ਕਿਹਾ ਇੱਥੇ ਉਹਨਾਂ ਕੋਲ ਸਾਰੇ ਕਹੋ, ਸਾਰੇ ਜਿਹੜੇ ਫੋਰਨਰ ਕ੍ਰਿਮੀਨਲ ਉਹਨਾਂ ਬਾਹਰ ਕੱਢੋ,
0: ਜੀ
3: ਕੱਲਾ ਮੁਸਲਿਮ ਲਫ਼ਜ਼ ਵਰਤ ਕੇ ਉਹ ਤੁਸੀਂ ਇੱਕ ਇੱਕ ਤੇ ਟੈਗ ਨਾ ਲਾਓ,
0: ਬਿਲਕੁਲ ਹੈ
3: ਮੈਂ ਇੰਡੀਆ ਤੋਂ, ਮੈਂ ਸਰਦਾਰ ਆ, ਮੈਂ ਸਿੱਖ ਆ, ਮੈਂ
0: ਜੀ
3: ਕਿਹੜਾ ਕ੍ਰਿਮੀਨਲ ਨਹੀਂ ਹੋ ਸਕਦਾ,
0: ਬਿਲਕੁਲ ਹੈ ਜੀ,
3: ਇੱਥੇ ਕੋਈ ਇੱਥੇ ਕੋਈ ਜਰਮਨ ਤੋਂ ਆਇਆ, ਕੋਈ ਅਮਰੀਕਾ ਤੋਂ ਆਇਆ,
0: ਬਿਲਕੁਲ ਹੈ ਜੀ,
3: ਕੋਈ ਰਸ਼ੀਆ ਤੋਂ ਆਇਆ, ਉਹ ਕਿਹੜਾ ਨਹੀਂ ਹੋ ਸਕਦੇ,
0: ਬਿਲਕੁਲ ਹੈ ਬਿਲਕੁਲ ਹੈ,
3: ਕ੍ਰਿਮੀਨਲ ਜੇ ਤੁਸੀਂ ਕ੍ਰਿਮੀਨਲ ਕਹਿਣਾ ਸਾਰਿਆਂ ਨੂੰ ਕਹੋ
0: ਸਾਰਿਆਂ
3: ਕਿ ਕ੍ਰਿਮੀਨਲ ਜੇ ਕ੍ਰਿਮੀਨਲ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਬਾਹਰ ਕਰਨਾ, ਉਹ ਜਿੱਥੇ
0: ਜੀ
3: ਉਹ ਜਿਹੜਾ ਮਰਜ਼ੀ ਹੋਵੇ,
0: ਬਿਲਕੁਲ ਹੈ ਜੀ, ਦਰੁਸਤ ਹੈ ਜੀ, ਜੀ
3: ਕਿਉਂਕਿ ਕਿਉਂਕਿ ਬਹੁਤ ਬਹੁਤ ਮੁਸਲਮਾਨ ਮੇਰੇ ਨਾਲ ਜਦ ਰਹਿੰਦੇ ਆ, ਮੇਰੇ ਨਾਲ ਬਹੁਤ
0: ਚੰਗੇ ਵੀ ਹੈ,
3: ਬੰਦੇ ਯਾਰ
0: ਬਿਲਕੁਲ
3: ਮੈਨੂੰ,
0: ਹੈਗੇ ਆ ਜੀ, ਉਹ ਇਹਨਾਂ ਚੀਜ਼ਾਂ ਚ ਬਲੀਵ ਨਹੀਂ ਕਰਦੇ, ਕਈ ਤਾਂ ਇਦਾਂ ਦੇ ਵੀ ਹੈਗੇ ਆ, ਬਿਲਕੁਲ ਹੈ
3: ਯਾਰ ਭਾਜੀ, ਮੈਂ ਇੱਕ ਨੂੰ ਜਾਣਦਾ, ਮੇਰਾ ਗੁਆਂਢੀ ਸੀਗਾ ਉਹ,
0: ਜੀ
3: 25 ਸਾਲ ਹੋ ਗਿਆ ਮੇਰਾ, ਮੇਰੀ ਜਿੰਨੀ ਉਹਨੇ ਹੈਲਪ ਕੀਤੀ ਗੱਲ ਹੀ ਜਾਣ ਤੋਂ,
0: ਬਿਲਕੁਲ
3: ਬਾਹਰ ਕੱਢਿਆ ਜਨਮ ਆ ਚੋ,
0: ਹਾਂਜੀ ਬਿਲਕੁਲ ਹੈ ਜੀ,
3: ਮੇਰਾ ਜਹਾਜ਼ ਤਿਆਰ ਕਰਾਤਾ ਸੀ ਘਰਦਿਆਂ ਨੇ
0: ਜੀ,
3: ਜਿਹੜੇ ਆਪਣੇ ਆਪਣੇ ਸਕੇ, ਉਹਨਾਂ ਨੇ ਬੇਚਾਰਿਆਂ ਮੇਰੀ ਹੈਲਪ ਕੀਤੀ, ਕਿਉਂਕਿ ਉਦੋਂ ਮੈਨੂੰ ਡੈਨਿਸ਼ ਨਹੀਂ ਸੀ ਆਉਂਦੀ,
0: ਜੀ ਬਿਲਕੁਲ ਹੈ ਜੀ,
3: ਇਸ ਕਰਕੇ ਆਪਾਂ ਸਾਰਿਆਂ ਤੇ ਨਹੀਂ ਟੈਲ ਦਿੱਤਾ,
0: ਸਾਰਿਆਂ ਤੇ ਨਹੀਂ, ਬਿਲਕੁਲ ਹਰ ਧਰਮ ਵਿੱਚ ਮਾੜੇ ਚੰਗੇ ਹੈਗੇ ਨੇ ਜੀ, ਹਰ ਪਰਿਵਾਰ ਚ ਨੇ ਜੀ, ਬਿਲਕੁਲ ਹਰ ਦੇਸ਼ ਚ ਨੇ ਜੀ,
3: ਇਹਦੀ ਐਗਜ਼ਾਮਪਲ ਜਿੱਥੇ ਮਰਜ਼ੀ ਜੋੜ ਲਓ ਤੁਸੀਂ,
0: ਜੋੜ ਲਓ ਜੀ,
3: ਜਿੱਦਾਂ ਕਹਿੰਦੇ ਵੀ ਪੋਸਟ ਚੰਗੇ ਵੀ ਆ, ਪੋਸਟ ਮਾੜੇ ਵੀ ਆ,
0: ਬਿਲਕੁਲ
3: ਸਰਦਾਰ ਚੰਗੇ ਵੀ, ਸਰਦਾਰ
0: ਮਾੜੇ
3: ਵੀ ਆ,
0: ਬਿਲਕੁਲ ਹੈ,
3: ਹਿੰਦੂ ਚੰਗੇ ਹਿੰਦੂ ਗੰਦੇ ਵੀ ਆ,
0: ਬਿਲਕੁਲ ਹੈ ਜੀ,
3: ਇਹ ਆਪਾਂ ਜਿੱਥੇ ਮਰਜ਼ੀ ਜੋੜ ਲਈਏ,
0: ਜੋੜ ਲਈਏ, ਬਿਲਕੁਲ
3: ਪਰ ਜੇ ਆਪਾਂ ਪੂਰੇ ਸਿੱਖ ਕੌਮ ਨੂੰ ਗਲਤ ਕਰ ਦਈਏ ਜਾਂ ਪੂਰੇ
0: ਉਹ ਗਲਤ ਹੈ ਜੀ, ਬਿਲਕੁਲ ਹੈ,
3: ਉਹ ਆਪਣੀ ਦਾ ਨਹੀਂ ਕਰਦਾ,
0: ਨਹੀਂ ਕਰ ਸਕਦੇ ਜੀ, ਬਿਲਕੁਲ, ਥੈਂਕ ਯੂ ਬਹਾਦਰ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਲੋ ਦੋਸਤੋ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ,
4: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਵੀਰਾਂ ਨੂੰ ਜੀ,
0: ਸਤਿ ਸ੍ਰੀ ਅਕਾਲ ਜੀ,
4: ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ, ਸੈਮੀ ਸ਼ੁਕਰੀਆ ਔਜਲਾ ਜੀ ਤੇ ਖਾਸ ਕਰਕੇ ਆਪਣੇ ਬਹਾਦਰ ਵੀਰ,
0: ਬਿਲਕੁਲ ਹੈ ਜੀ, ਪ੍ਰਧਾਨ ਮੰਤਰੀ ਉਹਨਾਂ ਦੀ ਫੇਰੀ ਅੱਜ ਜਿਹੜੀ ਹੋਈ ਹੈ ਜੀ,
4: ਭਾਜੀ ਮੈਂ ਤਾਂ 1980 ਦੇ ਵਿੱਚ ਨਿੱਕਰ ਪਾਉਂਦਾ ਰਿਹਾ ਜੀ ਇਹਨਾਂ ਦੀ,
0: ਜੀ
4: ਗੱਲ ਇਹ ਆ
0: ਜੀ,
4: ਮੈਂ ਵੀ ਠੀਕ ਹੈ ਇਹਨਾਂ ਦੀ ਡੋਲ ਜੀ ਨਾਲ ਜੁੜਿਆ ਸੀ ਕਿਸੇ ਟਾਈਮ ਤੇ
0: ਜੀ,
4: ਕਿਉਂਕਿ ਸਾਡੇ ਲੋਕ ਆਪਾਂ ਜਿੰਨੇ ਵੀ ਲੋਕ ਹੈਗੇ ਨਾ, ਤੁਸੀਂ ਹਿੰਦੀ ਚੈਨਲ ਯੂਟਿਊਬ ਦੇ ਮੈਨੂੰ ਲੱਗਦਾ ਕੋਈ ਵੀ ਨਹੀਂ ਸੱਜਣ ਸੁਣਦਾ
0: ਜੀ,
4: ਵੀ ਜਿੰਨੇ ਮੈਂ ਉਹਨਾਂ ਨਾਲ ਲਿੰਕ ਦੇ ਵਿੱਚ ਰਹਿਣਾ
0: ਜੀ,
4: ਚੰਗੇ ਚੰਗੇ ਬੰਦੇ ਜਿਹੜੇ ਵਧੀਆ ਆਪਣੇ ਜਰਨਲਿਸਟ ਨੇ 70-70, 75-80 ਸਾਲਾਂ ਦੇ ਜੀ,
0: ਜੀ
4: ਕਿਸੇ ਦੀ ਨਿਗਾਹ ਵਿੱਚ ਤਾਂ ਸਹੀ ਹੋਣ ਜੀ, ਘੱਟੋ ਘੱਟ
0: ਜੀ
4: ਸਰਕਾਰ
0: ਜੀ,
4: ਗੱਲ ਤਾਂ ਇਹ ਆ
0: ਜੀ,
4: ਕੋਈ ਤਾਂ ਕੰਮ ਸਾਡਾ ਸਹੀ ਨਹੀਂ ਹੋਣ ਡਿਆ
0: ਜੀ,
4: ਜਾਂ ਸਾਨੂੰ ਇਹ ਦੱਸਣ,
0: ਹੁਣ
4: ਤੁਸੀਂ ਆਪਣੇ ਨਾਲ ਇਹ ਵੀ ਕਹਿ ਕੇ ਗਏ ਸੀ ਨਾ ਕਿ ਜਦੋਂ ਆ ਜਾਣ ਕੋਈ ਕੋਈ ਗੱਲ ਕੀਤੀ ਸੀਗੀ
0: ਜੀ,
4: ਇਹਨਾਂ ਦੇ ਵੱਡੇ ਥਿੰਕ ਟੈਂਕ ਰੱਖੇ ਹੋਏ ਮਗਲੇ ਬੰਨੇ,
0: ਬਿਲਕੁਲ ਹੈਗੇ ਨੇ ਜੀ,
4: ਥਿੰਕ ਟੈਂਕ ਤਾਂ ਭਾਜੀ ਦੱਸੋ ਜਦੋਂ ਇੱਕ ਜਿਹੜੇ ਕਾਨੂੰਨ ਦੇ ਰਖਵਾਲੇ ਆ
0: ਜੀ,
4: ਸਹੀ ਮਹੀਨੇ ਵਿੱਚ
0: ਜੀ
4: ਸਾਡੇ ਆਪਣੇ ਚੁਣਾਵ ਯੋਗ ਜੀ
0: ਜੀ,
4: ਜਿਹੜੇ ਕਿ ਇੱਕ ਜਮਾ ਹੀ ਜਿਹਨੂੰ ਆਪਾਂ ਕਹਿ ਦਈਏ ਸਾਂਝੇ ਹੋਣੇ ਚਾਹੀਦੇ ਆ
0: ਜੀ,
4: ਉਹ ਹੀ ਉਹਨਾਂ ਦੇ ਮਗਰ ਖੜੇ ਆ ਡਾਂਗ ਪੈਰ ਗੱਡ ਕੇ
0: ਜੀ,
4: ਤੇ ਫਿਰ ਥਿੰਕ ਟੈਂਕ ਏਡੇ ਵੱਡੇ ਕੀ ਹੋ ਜਾਣਗੇ ਦੱਸੋ ਮੈਨੂੰ,
0: ਬਿਲਕੁਲ ਹੈ ਜੀ,
4: ਇਹ ਪੈ ਜੂਗਾ ਕੋਈ ਫਰਕ
0: ਜੀ,
4: ਜਿੰਨੇ ਮਰਜ਼ੀ ਸਾਲ ਕੱਢ ਲੈ ਕੱਢ ਲੈਣੇ, ਗੱਲ 47 ਦੀ ਕਰਦੇ ਆ, ਪਤਾ ਨੀ ਕਿੱਥੋਂ ਤੱਕ ਇਹਨਾਂ ਨੇ ਖਿੱਚ ਕੇ ਜਾਣਾ ਵਾ
0: ਜੀ,
4: ਗੱਲ ਤਾਂ ਵੀ ਨਾ ਲੈਣਾ
0: ਜੀ,
4: ਜਾਂ ਤਾਂ ਇੱਕ ਆਪਾਂ ਦੇਖੋ ਨਾ ਇੱਕ ਹੁੰਦੀ ਇਮਾਨਦਾਰੀ
0: ਜੀ,
4: ਠੀਕ ਆ ਸਾਡੇ ਮਨਮੋਹਨ ਸਿੰਘ ਜੀ ਦੇ ਵਿੱਚ ਇਮਾਨਦਾਰੀ ਰੱਜ ਕੇ ਸੀਗੀ, ਪੜ੍ਹੇ ਲਿਖੇ ਸੀਗੇ, ਤੇ ਦੂਜਿਆਂ ਦੇ ਕਰਕੇ ਉਹ ਬਦਨਾਮ ਹੋ ਗਏ
0: ਜੀ,
4: ਤੇ ਜਿਹੜੀ ਹੁਣ ਭਾਜੀ ਨੇ ਗੱਲ ਇੱਕ ਕੀਤੀ ਆ ਵੀ ਸਾਡੇ ਜਿੰਨੇ ਆਪਣੇ ਈਸਾਈ ਐਰਾ ਵਗੈਰਾ ਖਤਮ ਹੋ ਗਏ ਆ
0: ਜੀ,
4: ਭਾਜੀ ਜਿਹੜੀ ਸਰਕਾਰ ਆਈ ਨਾ ਤਾਮਿਲਨਾਡੂ ਦੇ ਵਿੱਚ
0: ਹਾਂਜੀ,
4: ਆਪਣਾ ਜਿਹੜਾ ਵਿਜੇ
0: ਸਲਾਪਤੀ ਆ ਉਹਨਾਂ ਨੂੰ ਵੀ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਆ ਪਿਛਲੇ ਸਮੇਂ ਚ
4: ਭਾਜੀ, ਉਹ ਵੀ ਈਸਾਈ ਨੇ ਜੀ
0: ਜੀ, ਬਿਲਕੁਲ ਹੈ ਜੀ,
4: ਹਾਂਜੀ ਚੱਕਰੇ ਆ
0: ਜੀ,
4: ਉਹ ਵੀ ਈਸਾਈਆਂ ਦੇ ਮਗਰ ਹੀ ਖੜੇ ਆ
0: ਜੀ,
4: ਉਹਨਾਂ ਦੀ ਸੋਚ ਰਾਹੁਲ ਦੇ ਨਾਲ ਰਲਦੀ ਸੀਗੀ
0: ਜੀ,
4: ਉਹਨਾਂ ਦੀ ਇੱਕ ਦੂਜੇ ਨਾਲ ਸੀਟਾਂ ਦਾ ਲੈਣ ਦੇਣ ਹੋਇਆ ਸੀਗਾ
0: ਜੀ,
4: 70 ਸੀਟਾਂ ਦਿੰਦੇ ਸੀ ਕਾਂਗਰਸ ਨੂੰ
0: ਜੀ,
4: ਉਦੋਂ ਕਾਂਗਰਸ ਡੀ ਰਾਜਾ ਦੇ ਮਗਰ ਲੱਗ ਕੇ
0: ਮੰਨੀ ਨੀ ਜੀ ਬਿਲਕੁਲ,
4: ਕੋਈ ਪੁਰਾਣਾ ਗੱਠਜੋੜ ਸੀਗਾ
0: ਜੀ,
4: ਚੱਕਰ ਇਹ ਆ
0: ਜੀ।
4: ਤੇ ਹੁਣ ਜੇ ਮੰਨ ਲਓ 29 ਦੀਆਂ ਵੋਟਾਂ ਪੈਂਦੀਆਂ ਵਾ ਐਮਪੀ ਦੀਆਂ
0: ਜੀ,
4: ਜੇ ਤਾਮਿਲਨਾਡੂ ਦੇ ਵਿੱਚ ਡੀ ਰਾਜਾ ਉਹਨਾਂ ਦੇ ਪੱਲੇ ਵੀ ਕੁਛ ਨੀ ਪੈਣਾ
0: ਜੀ।
4: ਜੇ ਕਾਂਗਰਸ ਨੇ ਉਹਦੇ ਨਾਲ ਅਲਾਇੰਸ ਕੀਤਾ ਕੁਛ ਸੋਚ ਸਮਝ ਕੇ ਕੀਤਾ
0: ਜੀ,
4: ਉਹਨਾਂ ਨੂੰ ਪਤਾ ਵਾ ਡੀ ਰਾਜਾ ਦੇ ਕੱਲ ਨੂੰ ਪੱਲੇ ਹੁਣ ਕੁਛ ਨੀ ਹੈਗਾ।
0: ਬਿਲਕੁਲ ਜੀ,
4: ਤੇ ਮੈਂ ਗੱਲ ਕਰਾਂਗਾ ਪੰਜਾਬ ਦੀ, ਚਲੋ ਮੋਦੀ ਸਾਹਿਬ ਹੋ ਕੇ ਗਏ ਆ
0: ਜੀ,
4: ਪਰ ਅੱਜ ਤੱਕ ਸਾਨੂੰ ਕੋਈ ਪਲੱਸ ਪੁਆਇੰਟ ਨੀ ਮੋਦੀ ਸਾਹਿਬ ਨੇ ਪੰਜਾਬ ਚ ਆ ਕੇ ਦਿੱਤਾ
0: ਜੀ,
4: ਚੱਕਰ ਇਹ ਆ
0: ਜੀ।
4: ਜਿੰਨੇ ਮਰਜ਼ੀ ਤੁਸੀਂ ਇਹਨਾਂ ਦੇ ਪਹਿਲੇ ਵੀ ਦੌਰੇ ਦੇਖ ਲਓ, ਚੈੱਕ ਕਰ ਲਓ ਜਾਂ ਕਿੱਦਾਂ
0: ਜੀ,
4: ਪਰ ਸਾਨੂੰ ਉਹਨਾਂ ਤੋਂ ਕੋਈ ਨਾ ਵਧੀਆ ਉਮੀਦ ਨੀ ਜਾਗੀ ਪੰਜਾਬੀਆਂ ਨੂੰ
0: ਜੀ।
4: ਜੇ ਇੱਕ ਤਾਂ ਆਪਾਂ ਪ੍ਰਾਪੋਗੰਡਾ ਕਰਨਾ, ਝੂਠ ਮਾਰ ਕੇ ਕਰਨਾ
0: ਜੀ,
4: ਜਿਹੜਾ ਕਿ ਕਰੀ ਜਾਂਦੇ ਆ,
0: ਬਿਲਕੁਲ ਹੈ ਜੀ,
4: ਆਪਾਂ ਨੂੰ ਪਤਾ ਹੀ ਆ
0: ਜੀ
4: ਭਾਜੀ, ਕਿੱਡੇ ਕਿੱਡੇ ਦੇਸ਼ਾਂ ਦੇ ਵਿੱਚ ਵਧੀਆ ਕੰਟਰੀ ਹੈਗੇ, ਕੈਨੇਡਾ, ਅਮਰੀਕਾ
0: ਜੀ,
4: ਇੰਗਲੈਂਡ, ਨਿਊਜ਼ੀਲੈਂਡ ਵਰਗੇ, ਉੱਥੇ ਤੋਂ ਜਾ ਕੇ ਤਾਂ ਹੁਣ ਦੇਖ ਲਓ ਅੱਜ ਜਿਵੇਂ ਹੁਣ ਅੱਜ ਦੱਸਿਆ, ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਜਿੰਨੀ ਵੀ ਉਹਨਾਂ ਦੇ ਭੀੜ ਇਕੱਠੀ ਕੀਤੀ ਆ, ਇਹਨਾਂ ਦੇ ਜਹਾਜ਼ਾਂ ਦਾ ਜਹਾਜ਼ ਭਰ ਭਰ ਕੇ ਆਏ।
0: ਬਿਲਕੁਲ,
4: ਇਹਦਾ ਮਤਲਬ ਜਿਹੜੀ ਇਸ਼ਤਿਹਾਰਬਾਜੀ ਅਸੀਂ ਇੰਡੀਆ ਦੇ ਵਿੱਚ ਕਰਦੇ ਪਏ ਆ, ਅਸੀਂ ਕਸਰ ਉਹ ਬਾਹਰ ਜਾ ਕੇ ਉਹਨੂੰ ਛੱਡੀ
0: ਜੀ। ਉਹ ਇਹਦੇ ਨਾਲ ਦੇਖੋ ਕਿਤੇ ਨਾ ਕਿਤੇ ਇਹ ਵੀ ਛਵੀ ਆਪਣੀ ਸਵਾਰਨ ਦੇ ਵਿੱਚ ਪਏ ਆ ਨਾ, ਜਿੱਦਾਂ ਹੁਣ ਚਲੋ ਇੰਡੀਆ ਅਮਰੀਕਾ ਆਪਣੀ ਡਾਂਗ ਕਿਤੇ ਨਾ ਕਿਤੇ ਰੱਖਦਾ, ਉਹ ਚਾਹੇ ਚਾਈਨਾ ਹੈ ਚਾਹੇ ਇੰਡੀਆ ਹੈ ਤੇ ਚਾਹੇ ਦੋ ਤਿੰਨ ਮੁਲਕ ਕੋਲ ਨੇ, ਉਹਨਾਂ ਦੇ ਉੱਤੇ ਡਾਂਗ ਜ਼ਰੂਰ ਰੱਖਦਾ ਕਿ ਘੱਟ ਗਿਣਤੀ ਆ ਦੇ ਉੱਤੇ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਲਾਲ ਲਕੀਰ ਦੇ ਵਿੱਚ ਨੇ ਤਿੰਨ ਚਾਰ ਮੁਲਕ, ਤੇ ਉਹ ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਣੀ ਛਵੀ ਨੂੰ ਸੁਧਾਰਨ ਦੇ ਲਈ ਇਹ ਚੀਜ਼ਾਂ ਵੀ ਕਰ ਰਹੇ ਹਨ।
4: ਉਹਨਾਂ ਨੂੰ ਪਤਾ ਵਾ, ਉਹਨਾਂ ਨੂੰ ਪਤਾ ਜੋ ਇੰਡੀਆ ਚ ਹੋ ਰਿਹਾ, ਇਹ ਤਾਂ ਨੀ ਗੱਲ ਹੈਗੀ ਸਰਕਾਰ ਕੋਲ ਹੁੰਦੀ ਆ
0: ਜੀ,
4: ਇਹ ਤਾਂ ਨੀ ਗੱਲ ਹੈਗੀ। ਫਿਰ
0: ਜੀ
4: ਹੁਣ ਰਾਤੀ ਆਪਣੇ ਇੱਕ ਸੱਜਣ ਸਾਡੇ ਨਾਲ ਗਰੁੱਪ ਦੇ ਵਿੱਚ ਆਪਣੇ ਰਲੇ ਹੋਏ ਆ,
0: ਹਾਂਜੀ,
4: ਆਪਣੇ ਸਾਊਥ ਅਮਰੀਕਾ ਤੋਂ ਨੇ
0: ਜੀ,
4: ਜੱਸੀ ਜੀ
0: ਜੀ,
4: ਉਹ ਦੇਖੋ ਜੀ ਉਹਨਾਂ ਦੇ ਕੱਲੇ ਹੈਗੇ ਨੇ, ਬੇਟਾ ਉਹਨਾਂ ਦਾ ਆਸਟ੍ਰੇਲੀਆ ਵਾ, ਘਰਦਿਆਂ ਦੀ ਡੈਥ ਹੋ ਚੁੱਕੀ ਆ
0: ਜੀ,
4: ਉਹ ਦੇਖੋ ਉਹਨਾਂ ਦਾ ਗਰੁੱਪ ਟਾਈਪ ਬਣਿਆ ਜੀ, ਉਹਨਾਂ ਦੇ ਨਾਲ ਬਾਕੀ ਸਾਰੇ ਮੁਸਲਿਮ ਵੀ ਰਹਿੰਦੇ ਭਰਾ ਰਹਿੰਦੇ ਆ,
0: ਬਿਲਕੁਲ
4: ਇੰਨਾ ਵਧੀਆ ਵਰਤਾਓ ਕਰਦੇ ਆ
0: ਜੀ,
4: ਪਰ ਅਜੀ ਮੈਂ ਤੁਹਾਨੂੰ ਦੱਸ ਨੀ ਸਕਦਾ।
0: ਨਹੀਂ ਆਪਸ ਦੇ ਵਿੱਚ ਤਾਂ ਦੇਖੋ ਕਿਸੇ ਵੀ ਮੁਲਕ ਦੇ ਵਿੱਚ ਦੇਖ ਲਓ, ਜਿੱਦਾਂ ਬਹਾਦਰ ਜੀ ਗੱਲ ਕਰਕੇ ਜਾਂ ਮੇਰਾ ਆਪਣਾ ਵੀ ਐਕਸਪੀਰੀਅੰਸ ਆ, ਉਹ ਆਪਣੇ ਉੱਤੇ ਵੀ ਤਾਂ ਡਿਪੈਂਡ ਕਰਦਾ ਨਾ, ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਜਾਂ ਲਿਹਾਜ਼ ਉਹਨਾਂ ਦੇ ਨਾਲ ਰੱਖਦੇ ਹੋ ਨਾ ਜੀ। ਬਹੁਤ ਵਧੀਆ ਵਿਚਰਦੇ ਆ, ਸਹਾਇਤਾ ਵੀ ਕਰਦੇ ਆ, ਖੜਦੇ ਵੀ ਆ ਜਿੱਥੇ ਕੋਈ ਜ਼ਰੂਰਤ ਹੁੰਦੀ ਆ, ਸਾਰਾ ਕੁਝ ਹੀ ਆ ਜੀ। ਬਿਲਕੁਲ, ਇਹ ਤਾਂ ਸਿਆਸਤਦਾਨਾਂ ਨੇ ਆਪਸ ਦੇ ਵਿੱਚ ਲੜਾਇਆ ਹੋਇਆ ਜਾਂ ਇੱਕ ਜਿਹੜਾ ਬਹਾਨਾ ਬਣਾਇਆ ਹੋਇਆ ਵੀ ਆਪਸ ਦੇ ਵਿੱਚ ਬੈਠ ਕੇ ਰਾਜ਼ੀ ਨਹੀਂ ਨੇ।
4: ਮੈਂ ਪੰਜਾਬ ਦੀ ਸਿਆਸਤ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਨੀ ਚਾਹੁੰਦਾ ਜੀ, ਦੇਖੋ
0: ਜੀ,
4: ਕਿਉਂਕਿ ਸਾਰੇ ਇੱਕੋ ਕੱਟੇ ਵੱਡੇ ਹੀ ਆ ਬਸ।
0: ਬਿਲਕੁਲ,
4: ਮੈਂ ਤਾਂ ਇਹ ਗੱਲ ਕਹਿੰਦਾ ਵਾ
0: ਜੀ,
4: ਬਾਕੀ ਜਿੰਨੀਆਂ ਵੀ ਸਰਕਾਰਾਂ ਉੱਤੇ ਹੁੰਦੀਆਂ ਵਾ ਘੱਟੋ ਘੱਟ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ
0: ਜੀ,
4: ਪਰ ਇੱਕ ਜਿਹੜੀ ਵੱਡੀ ਸਰਕਾਰ ਉੱਤੇ ਸੈਂਟਰਲੀ ਕਰਕੇ
0: ਜੀ
4: ਉਹ ਵੀ ਇੰਨਾ ਕੁਛ ਗਲਤ ਕਰੀ ਜਾਵੇ, ਬਰਦਾਸ਼ਤ ਹੋਣਾ ਬਹੁਤ ਔਖਾ,
0: ਕਿਉਂਕਿ ਦੇਖੋ ਮੋਦੀ ਸਾਹਿਬ ਨੇ ਅੱਜ ਆਪਣੀ ਜ਼ੁਬਾਨੀ ਕਿਹਾ ਕਿ ਪੰਜਾਬ ਦੇ ਵਿੱਚ ਫਰੋਤੀਆਂ, ਨਸ਼ਾ, ਵਾਰਦਾਤਾਂ ਜੋ ਹੋ ਰਹੀਆਂ, ਥਾਣਿਆਂ ਦੇ ਉੱਤੇ ਬਲਾਸਟ ਹੋ ਰਹੇ ਨੇ, ਗੈਂਗਸਟਰਵਾਦ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਗੱਲਾਂ ਤਾਂ ਕਰ ਗਏ ਨੇ, ਰਿਪੋਰਟਾਂ ਸਾਰਾ ਕੁਝ ਪਹੁੰਚਦਾ, ਪਰ ਤੁਸੀਂ ਵੀ ਫਿਰ ਵੇਸਲੇ ਬੈਠੇ ਹੋ, ਤੁਸੀਂ ਖਿੱਚ ਕਾਤੋਂ ਨੀ ਪਾਉਂਦੇ ਭਾਈ ਕਿਸੇ ਵੀ, ਤੁਸੀਂ ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਹੋ ਤੇ ਤੁਹਾਡਾ ਹੱਕ ਬਣਦਾ ਹੈ, ਉਸ ਹੱਕ ਦੇ ਬਾਬਤ ਤੁਸੀਂ ਕਹੋ ਭਾਈ ਮੁੱਖ ਮੰਤਰੀਆਂ ਨੂੰ ਉੱਥੇ ਬੁਲਾਓ ਭਾਈ, ਸੂਬਿਆਂ ਚ ਜਿਹਨਾਂ ਦੇ ਹਾਲਾਤ ਇਹ ਨੇ, ਵੀ ਹੋ ਕੀ ਰਿਹਾ ਭਾਈ ਤੁਹਾਡੇ, ਚਾਹੇ ਸਰਕਾਰ ਸਾਡੀ ਉੱਥੇ ਨਹੀਂ ਹੈ ਪਰ ਤੁਹਾਡਾ ਇੰਨਾ ਤਾਂ ਝਾੜਨ ਦਾ ਜਾਂ ਉਹਨਾਂ ਤੋਂ ਜਵਾਬ ਮੰਗਣ ਦਾ ਹੱਕ ਤਾਂ ਉਸ ਅਹੁਦੇ ਦੇ ਉੱਤੇ ਬੈਠ ਕੇ ਬਣਦਾ ਹੀ ਹੈ। ਜੇ ਸਾਡੀ ਜ਼ਰੂਰਤ ਹੈ ਭਾਈ ਸਾਨੂੰ ਦੱਸੋ, ਜੇ ਤੁਹਾਡੇ ਕੋਲ ਲੋਟ ਨਹੀਂ ਹੁੰਦਾ ਤੇ ਅਸੀਂ ਕਰਾਉਂਦੇ ਹਾਂ ਨਾਲ ਰਲ ਕੇ
4: ਭਾਜੀ, ਤਾਂ ਉਹਨਾਂ ਨੇ ਕਰ ਤਾਂ ਲਿਆ ਵਾ
0: ਜੀ,
4: ਇੱਕ ਅਮਰੀਕਾ ਦੀ ਏਜੰਸੀ FBI ਆਪਣੇ
0: ਹਾਂਜੀ
4: ਕਾਰਵਾਈ
0: ਜੀ,
4: ਇਹਨੇ ਨਾਮ ਆ ਗਏ ਆ, ਰਹਿ ਕੀ ਗਿਆ ਬਾਕੀ ਜੀ ਦੱਸੋ ਮੈਨੂੰ
0: ਜੀ,
4: ਗੱਲ ਤਾਂ ਇਹ ਆ
0: ਜੀ,
4: ਬਾਹਰਲੀਆਂ ਸਰਕਾਰਾਂ ਆ ਗਏ ਤੁਹਾਡੇ ਬੰਦੇ ਕਰਪਟ ਬੰਦਿਆਂ ਦੀਆਂ ਲਿਸਟਾਂ ਬਣਾਈ ਜਾਂਦੇ ਆ, ਤੁਸੀਂ ਕਾਰਵਾਈ
0: ਪਿਛਲੇ ਦਿਨਾਂ
4: ਭਾਜੀ ਤੁਸੀਂ ਆਪਦੀ ਗੋਦੀ ਚ ਰੱਖਿਆ ਉਹਨਾਂ ਨੂੰ, ਦੇਖੋ ਤੁਸੀਂ
0: ਜੀ
4: ਗੱਲ ਕਿੱਥੇ ਜਾਂਦੀ, ਫਿਰ ਸੋਚਣ ਵਾਲੀ ਨਾ, ਮੈਂ ਤਾਂ ਇਹ ਗੱਲ ਕਹੂੰਗਾ ਜੇ ਤੁਸੀਂ ਪੱਗ ਬੰਨ ਕੇ ਪੱਗ ਦੀ ਸ਼ਾਨ
0: ਜੀ
4: ਪੰਜਾਬ ਦੇ ਵਿਚ ਵਧਾਉਣੀ ਹੈ ਪੰਜਾਬ ਨੂੰ
0: ਜੀ
4: ਤੇ ਸੱਚ ਤੇ ਖੜੋ
0: ਸੱਚ ਤੇ ਖੜੋ
4: ਗੱਲ ਤਾਂ ਇਹ ਹੈ
0: ਬਿਲਕੁਲ
4: ਹਾਂਜੀ
0: ਜੀ
4: ਗੱਲ
0: ਬਿਲਕੁਲ
4: ਜਦੋਂ ਵੀ ਕੋਈ ਏਦਾਂ ਦੇ ਲੀਡਰ ਆਉਂਦੇ ਨੇ
0: ਜੀ
4: ਖੱਜਲ ਖੁਆਰੀ ਕੀ ਨਾ ਆਮ ਲੋਕਾਂ ਦੀ ਹੁੰਦੀ ਹੈ
0: ਬਿਲਕੁਲ ਹੈ ਜੀ
4: ਕੀ ਲੋੜ ਹੈ ਰਸਤੇ ਬੰਦ ਕਰਨ ਦੀ
0: ਜੀ
4: ਤੁਸੀਂ ਆਪਦੇ ਰਸਤੇ ਉਧਰ ਦੇ ਬਣਾ ਲਓ ਨਾ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ
0: ਜੀ
4: ਭੀੜ ਭੜਕਾ ਕਿੱਧਰ ਹੋ ਜਾਂਦਾ ਵਾ
0: ਜੀ
4: ਠੀਕ ਹੈ ਇਹਦਾ ਮਤਲਬ ਜਦੋਂ ਇਹ ਹੁੰਦੇ ਆ ਜਦੋਂ ਵੱਡੇ ਨੇਤੇ ਆ ਉਦੋਂ ਲੋਕ ਜਿਹੜੇ ਆਮ ਲੋਕੀ ਵੋਟਾਂ ਪਾਉਂਦੇ ਤੁਹਾਨੂੰ ਉਹੀ ਉਹੀ ਖਰਾ ਖੱਜਲ ਖੁਆਰੀ ਹੁੰਦੀ ਆ ਤੁਹਾਡੀ ਨੀ ਕਦੀ ਹੋਈ ਤੁਹਾਡੀਆਂ ਨੀ ਕਦੀ ਗੱਡੀਆਂ ਰੁਕੀਆਂ ਗੱਲ ਤੇ ਆ ਬਾਜੀ ਅੱਜ ਇੱਕ ਪੋਸਟ ਪਾਈ ਕਿਸੇ ਨੇ
0: ਜੀ
4: ਅੱਜ ਇੱਕ ਪੋਸਟ ਪਾਈ ਸੀਗੀ ਉਹਨਾਂ ਨੇ ਦੱਸੀ ਪਤਾ ਨੀ ਫੇਕ ਪਾ ਦਿੰਦੇ ਤੁਹਾਨੂੰ ਪਤਾ ਹੀ ਆ ਵਾਧੂ ਲਾਣਾ ਬੈਠਾ ਹੀ ਆ
0: ਬਿਲਕੁਲ
4: ਯੂਟਿਊਬਰ
0: ਜੀ
4: ਉਹਨੇ ਪਾਇਆ ਸੀ ਜੀ ਬੀਜੇਪੀ ਵੱਲੋਂ ਆਪਣੇ ਅਜੇ ਢਿੱਲੋਂ ਸਾਹਿਬ ਆਪਣੇ
0: ਡੇਰੇ
4: ਵਾਲੇ ਜੀ
0: ਹਾਂਜੀ ਗਰੇਵਾਲ ਵਾਲੇ ਜੀ ਇੱਕ ਤਾਂ ਉਹਨਾਂ ਦੇ ਪ੍ਰਧਾਨ ਨੇ ਦੂਸਰੇ ਗਰੇਵਾਲ ਹੋ ਗਿਆ ਜੀ
4: ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ
0: ਆਉਣ
4: ਵਾਲੀਆਂ ਵੋਟਾਂ ਦੇ ਵਿੱਚ ਐਦਾ ਫੇਕ ਸੀਗਾ
0: ਜੀ
4: ਵਿੱਚ ਕਮੈਂਟ ਵਿੱਚ ਕਿਸੇ ਨੇ ਕਮੈਂਟ ਪੜਿਆ ਸੀਗਾ
0: ਜੀ
4: ਉਹ ਕਹਿੰਦੇ ਵੀ ਅਕਾਲੀ ਦਲ ਵਾਲਿਆਂ ਨੂੰ ਕਹਿੰਦੇ ਬਾਬੇ ਰਾਮੜੀ ਵੀ ਨੂੰ ਆਪਦਾ ਮੁੱਖ ਮੰਤਰੀ ਲਾ ਦੇਣਾ ਚਾਹੀਦਾ ਨਾਲ ਹੀ
0: ਜੀ
4: ਇਹ ਤਾਂ ਲੋਕੀ ਇਹਦਾ ਦੀਆਂ ਗੱਲਾਂ ਕਰਦੇ ਦੱਸੋ
0: ਬਿਲਕੁਲ ਹੈ ਜੀ ਬਿਲਕੁਲ ਹੈ
4: ਇਸ ਕਰਕੇ ਸਾਡੇ ਲੀਡਰਾਂ ਨੂੰ ਸੋਚਣਾ ਪਊਗਾ
0: ਜੀ
4: ਜੋ ਕੁਛ ਹੋ ਗਿਆ ਵਾ ਇਹ ਸਰਕਾਰਾਂ ਨੇ ਸਾਨੂੰ ਬਹੁਤ ਕੁਛ ਦਿਖਾ ਦਿੱਤਾ ਵਾ
0: ਜੀ
4: ਚੰਗੇ ਬਣਨਾ ਬੜੀ ਔਖਾ ਜੀ ਮੈਂ ਤਾਂ ਇਹ ਗੱਲ ਕਹੂੰਗਾ ਜੇ ਪੰਜਾਬ ਨੂੰ ਬਚਾਉਣਾ ਵਾ ਤੇ ਕੋਈ ਚੰਗੇ ਲੀਡਰ ਅੱਗੇ ਆ ਜਾਣ
0: ਇਹਦੇ
4: ਬੇੜਾ ਤਾਂ ਗਰਕ ਹੋਇਆ
0: ਬਿਲਕੁਲ ਬਿਲਕੁਲ ਸਹਿਮਤ ਹੈ ਸ਼ੁਕਰੀਆ ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ ਚੰਗੇ ਵਿਚਾਰਾਂ ਲਈ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਸਾਂਝੀ ਰਜਿੰਦਰ ਜੀਰਾ ਜੀ ਜੁੜੇ ਸਨ ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਅੱਜ ਦੋਸਤੋ ਨਾਵਲ ਫਿਰ ਰਹਿ ਜਾਣਾ ਜੀ ਤੇ ਸਮਾਂ ਆਪਣਾ ਸਮਾਪਤੀ ਵੱਲ ਨੂੰ ਚੱਲ ਰਿਹਾ ਤੇ ਇੰਟਰਨੈਸ਼ਨਲ ਖ਼ਬਰਾਂ ਜਿਹੜੀਆਂ ਨੇ ਦੋ ਚਾਰ ਉਹਨਾਂ ਦਾ ਵੀ ਧਿਆਨ ਮਾਰਦੇ ਹਾਂ ਕਿਉਂਕਿ ਕਾਫ਼ੀ ਇੰਟਰਸਟਿੰਗ ਨੇ ਟਰੰਪ ਦਾ ਜਿਹੜਾ ਹੈ ਅਮਰੀਕਾ ਵਾਸੀਆਂ ਨੂੰ ਸੰਬੋਧਨ ਉਹਨੇ ਕੀਤਾ ਹੈ ਕੀ ਕਹਿੰਦਾ ਉਹਦੇ ਵਿੱਚ ਕਿ ਚੀਨ ਨੇ ਚੋਰੀ ਕੀਤਾ ਹੈ 22 ਕਰੋੜ ਵੋਟਰਾਂ ਦਾ ਡਾਟਾ ਤੇ ਟਰੰਪ ਨੇ 2020 ਦੀਆਂ ਚੋਣਾਂ ਨੂੰ ਜਿਹੜਾ ਦੱਸਿਆ ਧਾਂਦਲੀ ਵਾਲਾ ਟਰੰਪ ਨੇ ਚੋਣ ਸੁਰੱਖਿਆ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕੀਤਾ ਇਸ ਦੇ ਦੌਰਾਨ ਟਰੰਪ ਨੇ ਪਿਛਲੀਆਂ ਚੋਣਾਂ ਦੇ ਨਤੀਜਿਆਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ ਉਹਨਾਂ ਕਿਹਾ ਕਿ 2020 ਦੀ ਰਾਸ਼ਟਰਪਤੀ ਚੋਣ ਧਾਂਦਲੀ ਵਾਲੀ ਸੀ ਤੇ ਉਹਨਾਂ ਚੀਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਨੇ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ ਚੋਰੀ ਕੀਤਾ ਤੇ ਇਸ ਦੇ ਨਾਲ ਜੁੜੀ ਖੁਫੀਆ ਜਾਣਕਾਰੀ ਰਾਸ਼ਟਰਪਤੀ ਕਾਂਗਰਸ ਅਤੇ ਜਨਤਾ ਤੋਂ ਛੁਪਾਈ ਗਈ ਟਰੰਪ ਨੇ ਦਾਅਵਾ ਕੀਤਾ ਕਿ ਖੁਫੀਆ ਏਜੰਸੀਆਂ ਨੇ ਅਮਰੀਕੀ ਚੋਣਾਂ ਦੇ ਵਿਚ ਗੜਬੜ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਛੁਪਾਇਆ ਨਾਲ ਕਿਹਾ ਗਿਆ ਕਿ ਚੀਨ ਨੇ 2020 ਦੀ ਚੋਣ ਦੇ ਦੌਰਾਨ ਅਮਰੀਕੀ ਚੋਣ ਡਾਟਾ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ ਦੇਸ਼ ਦੇ ਨਾਂ ਆਪਣੇ ਸੰਬੋਧਨ ਦੇ ਵਿਚ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ 2020 ਦੀ ਚੋਣ ਦੇ ਸਮੇਂ ਤੋਂ ਸ਼ੁਰੂ ਹੋ ਕੇ ਕਈ ਸਾਲਾਂ ਤੱਕ ਚੀਨ ਨੇ ਚੋਣ ਡਾਟਾ ਦੇ ਨਾਲ ਇਤਿਹਾਸ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਚੀਨ ਨੇ 22 ਕਰੋੜ ਅਮਰੀਕਨ ਵੋਟਰਾਂ ਦੀਆਂ ਫਾਈਲਾਂ ਗੈਰ ਕਾਨੂੰਨੀ ਢੰਗ ਦੇ ਨਾਲ ਹਾਸਲ ਕਰ ਲਈਆਂ ਉਹਨਾਂ ਜਾਣਕਾਰੀ ਦੇ ਵਿਚ ਨਾਮ ਪਤੇ ਫੋਨ ਨੰਬਰ ਸਿਆਸੀ ਪਾਰਟੀ ਦੀ ਪਸੰਦ ਅਤੇ ਹੋਰ ਸੰਵੇਦਨਸ਼ੀਲ ਡਾਟਾ ਸ਼ਾਮਲ ਨੇ ਜਿਨ੍ਹਾਂ ਦੀ ਲੋੜ ਵੋਟ ਲਈ ਜਿਹੜਾ ਰਜਿਸਟਰ ਕਰਨ ਅਤੇ ਹੋਰ ਗਲਤ ਕੰਮਾਂ ਦੇ ਵਿਚ ਸ਼ਾਮਲ ਹੋਣ ਦੇ ਲਈ ਹੁੰਦੀ ਹੈ ਡਾਟਾ ਦਾ ਇਹ ਨੁਕਸਾਨ ਜਿਹੜਾ ਚੋਣ ਸੁਰੱਖਿਆ ਲਈ ਇਕ ਬੇਮਿਸਾਲ ਸੰਕਟ ਜਿਹੜਾ ਪੈਦਾ ਕਰਦਾ ਹੈ ਖੁਫੀਆ ਏਜੰਸੀਆਂ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਕਿ ਚੀਨ ਨੇ ਇਸ ਨਵੇਂ ਪ੍ਰੋਜੈਕਟ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਡਾਟਾ ਜਿਹੜਾ ਐਕਸਪਲੋ ਈਟੇਸ਼ਨ ਯੂਨਿਟ ਜਿਹੜਾ ਡਾਟਾ ਦੀ ਗਲਤ ਵਰਤੋਂ ਕਰਨ ਵਾਲੀ ਯੂਨਿਟ ਤਾਇਨਾਤ ਕੀਤੀ ਸੀ ਅਮਰੀਕੀ ਖੁਫੀਆ ਏਜੰਸੀਆਂ ਨੂੰ 2020 ਦੇ ਵਿਚ ਵੋਟਰ ਰਜਿਸਟਰੇਸ਼ਨ ਫਾਈਲਾਂ ਦੇ ਨਾਲ ਛੇੜਛਾੜ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ 18 ਰਾਜਾਂ ਦੇ ਵਿਚ ਕਰੋੜਾਂ ਵੋਟਰਾਂ ਦਾ ਡਾਟਾ ਚੀਨ ਨੇ ਖਰੀਦਿਆ ਚੋਰੀ ਕੀਤਾ ਜਾਂ ਹੈਕ ਕੀਤਾ ਸੀ ਫਿਰ ਵੀ ਜਿਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਸੀ ਉਨ੍ਹਾਂ ਨੇ ਇਹ ਜਾਣਕਾਰੀ ਛੁਪਾ ਕੇ ਰੱਖੀ ਹੈ ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਮੈਨੂੰ ਇਸ ਦੇ ਬਾਰੇ ਨਹੀਂ ਦੱਸਿਆ ਤੇ ਸਾਡੀ ਜਾਣਕਾਰੀ ਅਨੁਸਾਰ ਜਿਹੜਾ ਉਨ੍ਹਾਂ ਨੇ ਕਾਂਗਰਸ ਨੂੰ ਵੀ ਸੂਚਿਤ ਨਹੀਂ ਕੀਤਾ ਨਾਲ ਹੀ ਉਹ ਇਹ ਕਹਿੰਦੇ ਰਹੇ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਹੈ ਜਿਵੇਂ ਕਿ ਸਾਡੇ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ। CIA ਦੀ ਰਿਪੋਰਟ ਦੇ ਵਿਚ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ 2018 ਦੇ ਅੱਧ ਦੇ ਵਿਚ ਚੀਨ ਕਮਿਊਨਿਸਟ ਜਿਹੜਾ ਪਾਰਟੀ ਹੈ ਉਹਦੀ ਨੀਤੀ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ ਕਰਨ ਵਾਲੇ ਸਾਰੇ ਘਰੇਲੂ ਅਤੇ ਵਿਦੇਸ਼ੀ ਤੱਤਾਂ ਦੀ ਵਰਤੋਂ ਕਰਕੇ ਅਮਰੀਕੀ ਰਾਸ਼ਟਰਪਤੀ ਦੀਆਂ ਵੋਟਾਂ ਪਵਾਉਣ ਜਾਂ ਘਟਾਉਣ ਅਤੇ ਉਨ੍ਹਾਂ ਨੂੰ ਅਸਤੀਫੇ ਦੇਣ ਦੇ ਲਈ ਮਜਬੂਰ ਕਰਨ ਜਾਂ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਨੂੰ ਰੋਕਣ ਦੀ ਸੀ। ਨਾਲ ਹੀ 2018 ਦੇ ਵਿਚ ਅਮਰੀਕੀ ਮਿਡ ਟਰਮ ਜਿਹੜੀ ਹੈ ਚੋਣਾਂ ਉਹਦੇ ਵਿਚ ਬਾਅਦ ਦੇ ਵਿਚ 2020 ਦੇ ਵਿਚ ਚੀਨੀ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਆਫਿਸ ਆਫ ਦਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਡਿਪਾਰਟਮੈਂਟ ਆਫ ਜਸਟਿਸ FBI ਅਤੇ CIA ਨੂੰ ਇਹ ਜਾਂਚ ਕਰਨ ਦੇ ਲਈ ਕਹਿ ਰਿਹਾ ਹਾਂ ਕਿ ਇਹ ਜ਼ਰੂਰੀ ਜਾਣਕਾਰੀ ਕਿਵੇਂ ਅਤੇ ਕਿਉਂ ਛੁਪਾਈ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਦਬਾਉਣ ਦੇ ਵਿਚ ਸ਼ਾਮਲ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਤੇ ਜੇਕਰ ਸਹੀ ਲੱਗੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਦੋਸ਼ ਲਗਾਏ ਜਾਣ। ਟਰੰਪ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਵਿਚ ਸਾਨੂੰ ਵੱਡੀ ਗਿਣਤੀ ਚ ਬਰਨ ਬੈਗ ਮਿਲੇ ਨੇ, ਜਾਣੀ ਕਿ ਸਾੜੇ ਹੋਏ ਬੈਗ, ਜਾਣੀ ਅਜਿਹੀ ਜਾਣਕਾਰੀ ਜਿਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾੜਨ ਦੇ ਲਈ ਕਿਹਾ ਸੀ। ਇਨ੍ਹਾਂ ਬੈਗਾਂ ਨੂੰ ਸਾੜਿਆ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸਾਡਾ ਮੰਨਣਾ ਹੈ ਕਿ ਅਜਿਹਾ ਜਾਣ ਬੁੱਝ ਕੇ ਨਹੀਂ ਸਗੋਂ ਨਾ ਕਾਬਲੀਅਤ ਕਾਰਨ ਜਿਹੜਾ ਹੋਇਆ, ਪਰ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ। ਟਰੰਪ ਨੇ ਕਿਹਾ ਕਿ ਇਹ ਦਿਖਾਉਣ ਦੇ ਲਈ ਕਿ ਸਾਡੀਆਂ ਚੋਣਾਂ ਕਿੰਨੀਆਂ ਅਸੁਰੱਖਿਅਤ ਬਣੀਆਂ ਹੋਈਆਂ ਨੇ, ਅਸੀਂ ਹੋਮਲੈਂਡ ਸਿਕਿਉਰਿਟੀ ਦੀ ਇੱਕ ਹੈਰਾਨ ਕਰਨ ਵਾਲੀ ਜਾਂਚ ਦੇ ਨਤੀਜੇ ਜਾਰੀ ਕਰ ਰਹੇ ਹਾਂ। ਇਸ ਦੇ ਵਿਚ ਰਾਜਾਂ ਦੀ ਵੋਟਰ ਸੂਚੀ ਤੇ ਪਬਲਿਕ ਰਿਕਾਰਡ ਦੀ ਸਮੀਖਿਆ ਕੀਤੀ ਗਈ ਹੈ। ਲਗਭਗ 2,78,000 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਜੋ ਨਾਗਰਿਕ ਨਹੀਂ ਨੇ ਪਰ ਫੈਡਰਲ ਚੋਣਾਂ ਦੇ ਵਿਚ ਵੋਟ ਪਾਉਣ ਦੇ ਲਈ ਰਜਿਸਟਰਡ ਨੇ, ਕਿਉਂਕਿ ਡੈਮੋਕਰੇਟਿਕ ਰਾਜ ਆਪਣੀ ਵੋਟਰ ਫਾਈਲਾਂ ਸਾਂਝੀਆਂ ਕਰਨ ਤੋਂ ਇਨਕਾਰ ਕਰਦੇ ਨੇ। ਇਸ ਦੇ ਲਈ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਸੀਮਤ ਵਿਸ਼ਲੇਸ਼ਣ ਦੇ ਵਿਚ ਵੀ ਤਕਰੀਬਨ 2.5 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਗੈਰ ਕਾਨੂੰਨੀ ਤੌਰ ਦੇ ਉੱਤੇ ਵੋਟ ਪਾਉਣ ਦੇ ਲਈ ਰਜਿਸਟਰਡ ਪਾਏ ਗਏ ਨੇ। ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਾਡੀਆਂ ਚੋਣਾਂ ਦੇ ਵਿਚ ਧਾਂਦਲੀ ਅਤੇ ਚੋਰੀ ਹੋਣ ਦਾ ਖਤਰਾ ਪੈਦਾ ਹੋ ਗਿਆ ਤੇ ਅਮਰੀਕੀ ਲੋਕਾਂ ਦਾ ਭਰੋਸਾ ਟੁੱਟ ਗਿਆ। ਇਸ ਨੂੰ ਇਵੇਂ ਹੀ ਜਿਹੜਾ ਚੱਲਣ ਨਹੀਂ ਦਿੱਤਾ ਜਾ ਸਕਦਾ। ਆਖਿਰ ਚ ਕਿਹਾ ਕਿ ਅਸੀਂ ਦੁਨੀਆਂ ਦੇ ਵਿਚ ਸਭ ਤੋਂ ਸੁਰੱਖਿਅਤ, ਇਮਾਨਦਾਰ ਤੇ ਨਿਰਪੱਖ ਚੋਣ ਪ੍ਰਣਾਲੀ ਦੇ ਹੱਕਦਾਰ ਹਾਂ। ਸੁਰੱਖਿਅਤ ਚੋਣ ਕੋਈ ਪਾਰਟੀ ਆਧਾਰਿਤ ਮੁੱਦਾ ਨਹੀਂ ਹੋਣਾ ਚਾਹੀਦਾ ਹੈ। ਲਓ ਜੀ ਬਿਆਨ ਦੇ ਦਿੱਤਾ, ਕਿਉਂਕਿ ਮਿਡ ਚੋਣ ਜਿਹੜੀ ਆ ਚੁੱਕੀ ਹੈ ਲਾਗੇ ਤੇ ਉਹਦੇ ਵਿਚ ਰੋਲਾ ਰੱਪਾ ਜਿਹੜਾ ਪੈ ਰਿਹਾ। ਤੇ ਦੋਸਤੋ ਲਾਈਨਾਂ ਖੁੱਲੀਆਂ ਨੇ, ਅੱਜ ਨਾਵਲ ਨਹੀਂ ਕਰ ਪਾਵਾਂਗੇ ਤੁਹਾਡੇ ਨਾਲ ਸਾਂਝਾ, ਵੱਖਰਾ ਐਪੀਸੋਡ ਬਣਾ ਕੇ ਮੈਂ ਕੱਲ੍ਹ ਨੂੰ ਵੀ ਚਾਹੇ ਉਹ ਤੁਹਾਡੇ ਤੱਕ ਸਾਂਝਾ ਕਰ ਦਾਂਗਾ। ਤੇ ਅੱਜ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਅੱਜ ਖ਼ਬਰਾਂ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। US ਟੈਰਿਫ ਜਿਹੜਾ ਥ੍ਰੈਟ ਹੈ, 60 ਤੋਂ ਵੱਧ ਅਮਰੀਕੀ ਸੈਨੇਟਰਾਂ ਦੇ ਵੱਲੋਂ ਰੂਸ ਦੇ ਉੱਤੇ ਪਾਬੰਦੀਆਂ ਵਾਲੇ ਬਿੱਲ ਦਾ ਸਮਰਥਨ ਕਰ ਦਿੱਤਾ ਤੇ ਭਾਰਤ ਤੇ ਲੱਗ ਸਕਦਾ 100% ਟੈਰਿਫ। ਭਾਰਤ ਤੇ ਰੂਸੀ ਤੇਲ ਦੇ ਉੱਤੇ ਹੋਰ ਪ੍ਰਮੁੱਖ ਜਿਹੜਾ ਖਰੀਦਦਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਟੈਰਿਫ ਟੈਕਸ ਜਿਹੜਾ ਲਗਾਉਣ ਦਾ ਰਾਹ ਪੱਧਰਾ ਕਰਨ ਵਾਲੇ ਇੱਕ 2-ਪੱਖੀ ਬਿੱਲ ਦਾ 60 ਤੋਂ ਵੱਧ ਅਮਰੀਕੀ ਸੈਨੇਟਰਾਂ ਨੇ ਸਮਰਥਨ ਕਰ ਦਿੱਤਾ ਹੈ। ਵਾਸ਼ਿੰਗਟਨ ਦੇ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਜਿਹੜਾ ਸੈਕਸ਼ਨਿੰਗ ਰੂਸੀਆ ਐਕਟ S.1241 ਉੱਤੇ ਵਾਈਟ ਹਾਊਸ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਨੂੰ ਦੋਵਾਂ ਪਾਰਟੀਆਂ ਦਾ ਵਿਆਪਕ ਸਮਰਥਨ ਹਾਸਲ ਹੈ। ਰੂਸ ਦੀ ਜਿਹੜੀ ਹੈ ਸਿਆਸੀ ਲੀਡਰਸ਼ਿਪ, ਵਿੱਤੀ ਸੰਸਥਾਵਾਂ ਤੇ ਊਰਜਾ ਖੇਤਰ ਦੇ ਸਖ਼ਤ ਪਾਬੰਦੀਆਂ ਲਗਾਉਣ ਦੇ ਨਾਲ ਨਾਲ ਇਹ ਕਾਨੂੰਨ ਰੂਸੀ ਕੱਚੇ ਤੇਲ ਤੇ ਕੁਦਰਤੀ ਗੈਸ ਦੇ ਦੁਨੀਆਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਮਾਸਕੋ ਤੇ ਆਪਣੀ ਨਿਰਭਰਤਾ ਘਟਾਉਣ ਦੇ ਲਈ ਦਬਾਅ ਪਾਉਣਾ ਚਾਹੁੰਦਾ ਹੈ। ਇੱਕ ਪੁਰਾਣੇ ਪ੍ਰਸਤਾਵ ਦੇ ਉਲਟ ਜਿਸ ਦੇ ਵਿਚ ਰੂਸੀ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਤੇ 500% ਦਾ ਟੈਰਿਫ ਲਗਾਉਣਾ ਦੀ ਜਿਹੜੀ ਹੈ ਕਲਪਨਾ ਕੀਤੀ ਗਈ ਸੀ ਤੇ ਸੋਧਿਆ ਹੋਇਆ ਕਾਨੂੰਨ ਰੂਸੀ ਕੱਚੇ ਤੇਲ ਦਾ ਜਾਂ ਕੁਦਰਤੀ ਗੈਸ ਦੇ ਚੋਟੀ ਦੇ 5 ਖਰੀਦਦਾਰਾਂ ਤੇ ਨਾਲ ਹੀ ਰੂਸੀ ਤੇਲ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਵਿਚ ਮਦਦ ਕਰਨ ਵਾਲੇ ਚੋਟੀ ਦੇ 5 ਸਹੂਲਤਕਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਜਿਹੜਾ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ। ਦੂਸਰੇ ਪਾਸੇ ਜਾਰਡਨ ਦੇ ਵਿਚ ਭੜਕੀ ਹੈ ਜੰਗ ਦੀ ਅੱਗ ਫਿਰ ਤੋਂ ਤੇ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਇਰਾਨ ਦਾ ਵੱਡਾ ਹਮਲਾ ਹੋਇਆ। ਕਈ ਲੜਾਕੂ ਜਹਾਜ਼ ਤਬਾਹ ਕਰਨ ਦਾ ਦਾਅਵਾ ਕਰ ਦਿੱਤਾ ਗਿਆ। ਇਰਾਨ ਨੇ ਜਾਰਡਨ ਦੇ ਵਿਚ ਤਾਇਨਾਤ ਕਈ ਅਮਰੀਕੀ ਫੌਜੀ ਜਹਾਜ਼ਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲਾ ਕਰਨ ਦਾ ਦਾਅਵਾ ਕਰ ਦਿੱਤਾ ਤੇ ਇਹ ਕਾਰਵਾਈ ਇਰਾਨ ਦੇ ਵਿਚ ਕਈ ਥਾਵਾਂ ਦੇ ਉੱਤੇ ਰਾਤ ਭਰ ਹੋਏ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿਚ ਕੀਤੀ ਗਈ ਹੈ। ਜਿਨ੍ਹਾਂ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਜਾਣ ਗਈ ਹੈ ਤੇ ਇਹ ਘਟਨਾ ਜਾਰਡਨ ਦੀ ਸੈਨਾ ਦੇ ਉਸ ਬਿਆਨ ਦੇ ਕੁਝ ਹੀ ਘੰਟਿਆਂ ਦੇ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਸਨੇ 3 ਇਰਾਨੀ ਮਿਜ਼ਾਈਲਾਂ ਨੂੰ ਮਾਰ ਗਿਰਾਇਆ। ਹਾਲਾਂਕਿ ਜਾਰਡਨ ਨੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਦਿੱਤੀ। ਇਸ ਦੇ ਦੌਰਾਨ ਮੱਧ ਪੂਰਬ ਮਿਡਲ ਈਸਟ ਦੇ ਵਿੱਚ ਜੰਗ ਹੋਰ ਤੇਜ਼ ਹੋ ਗਈ ਹੈ। ਇੱਕ ਬਿਆਨ ਦੇ ਵਿੱਚ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਕਿਹਾ ਕਿ ਉਨ੍ਹਾਂ ਨੇ ਕਈ ਅਮਰੀਕੀ ਰਫਿਊਲਿੰਗ ਜਹਾਜ਼ਾਂ ਅਤੇ ਲੜਾਕੂ ਜੈੱਟਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਕਈ ਹੋਰਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਜਾਰਡਨ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਮੌਜੂਦ ਹਮਲਾਵਰ ਅਤੇ ਇਸਲਾਮ ਵਿਰੋਧੀ ਅਮਰੀਕੀਆਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਸੱਦਾ ਜਿਹੜਾ ਦਿੱਤਾ ਹੈ। ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ਆਰਥਿਕ ਅਤੇ ਸੁਰੱਖਿਆ ਮੁੱਦਿਆਂ ਦੇ ਉੱਤੇ ਹੋ ਸਕਦੀ ਹੈ ਝੜਪ। ਭੂ ਰਾਜਨੀਤਿਕ ਦ੍ਰਿਸ਼ ਤੇਜ਼ੀ ਦੇ ਨਾਲ ਬਦਲ ਰਹੇ ਨੇ ਕਿਉਂਕਿ ਯੂਰਪ ਅਤੇ ਚੀਨ ਦਹਾਕਿਆਂ ਤੋਂ ਚੱਲ ਰਹੇ ਆਰਥਿਕ ਸਹਿਯੋਗ ਤੋਂ ਦੂਰ ਹੋ ਰਹੇ ਨੇ। ਤਿੱਬਰ ਰਣਨੀਤਿਕ ਮੁਕਾਬਲੇ ਦੇ ਯੁੱਗ ਦੇ ਵੱਲ ਵੱਧ ਰਹੇ ਨੇ। ਇੱਕ ਵਾਰ ਲਾਭਦਾਇਕ ਵਪਾਰਕ

ਉਗਾ ਸਸਤੇ ਇਲੈਕਟ੍ਰਾਨਿਕ ਵਾਹਨਾਂ ਅਤੇ ਹਰੀ ਤਕਨਾਲੋਜੀ ਦੇ ਨਾਲ ਯੂਰਪੀ ਬਾਜ਼ਾਰਾਂ ਦੇ ਹੜ੍ਹ ਬਾਰੇ ਵੱਧ ਤੋਂ ਵੱਧ ਚਿੰਤਤ ਨੇ, ਕਿਉਂਕਿ ਚੀਨ ਜਿਹੜਾ ਇਸ ਤਰ੍ਹਾਂ ਦੀਆਂ ਕਾਰਾਂ ਜਿਹੜੀਆਂ ਕੱਢ ਰਿਹਾ ਬੈਟਰੀ ਵਾਲੀਆਂ ਜਾਂ ਹੋਰ ਬਿਜਲੀ ਇਲੈਕਟ੍ਰਾਨਿਕ ਕਾਰਾਂ ਜਿਹੜੀਆਂ ਨੇ, ਉਹਦੇ ਵਿੱਚ ਉਹਦਾ ਮੁਕਾਬਲਾ ਕੋਈ ਨਹੀਂ ਹੈ। ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਨੇ, ਬਹੁਤ ਸਾਫ਼ ਸੁਥਰੀਆਂ ਨੇ, ਟੈਕਨੋਲੋਜੀ ਜਿਹੜੀ ਉਹ ਵਰਤ ਰਹੇ ਨੇ ਉਹ ਵੀ ਇਹਨਾਂ ਤੋਂ ਉੱਪਰ ਦੀ ਦਿਖ ਰਹੀ ਹੈ। ਤੇ ਜਿੱਦਾਂ ਕਿ ਆਪਣੇ ਲੋਕਾਂ ਨੂੰ ਦੇਖਣ ਯੋਗ ਚੀਜ਼ਾਂ ਹਾਈ ਫਾਈ ਜਿਹੜੀਆਂ ਮਜਬੂਰ ਕਰਦੀਆਂ ਨੇ, ਦਿੱਖ ਮਜਬੂਰ ਕਰਦੀ ਹੈ, ਉਹ ਚੀਜ਼ਾਂ ਇਹਦੇ ਇਹਨਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ। ਤੇ ਇਸ ਤੋਂ ਚਿੰਤਾ ਜਿਹੜੀ ਵਧੀ ਹੋਈ ਹੈ, ਭਾਈ ਉੱਥੋਂ ਮੰਗਵਾਈਏ ਕਿ ਆਪ ਇੱਥੋਂ ਤਿਆਰ ਕਰੀਏ। ਇਹ ਆਰਥਿਕ ਟਕਰਾਅ ਯੂਰਪੀਅਨ ਯੂਨੀਅਨ ਨੂੰ ਰੱਖਿਆਤਮਕ ਜਿਹੜਾ ਵਪਾਰ ਉਪਾਅ ਅਪਣਾਉਣ ਦੇ ਲਈ ਮਜਬੂਰ ਕਰ ਰਿਹਾ, ਜੋ ਕਿ ਬੇਰੋਕ ਆਰਥਿਕ ਏਕੀਕਰਨ ਦੇ ਅੰਤ ਦਾ ਜਿਹੜਾ ਸੰਕੇਤ ਦਿੰਦਾ ਹੈ। ਇਹਨਾਂ ਮੁਲਕਾਂ ਚ ਦੇਖੋ ਹੁਣ ਬੋਲਬਾਲਾ, ਇਹਨਾਂ ਮੁਲਕਾਂ ਚ ਵੀ ਜਿਹੜਾ ਸਾਮਰਾਜੀ ਢਾਂਚੇ ਦਾ ਵੱਡਾ ਹੈ, ਤੇ ਉਹ ਦੇਖਿਆ ਜਾਵੇ ਤਾਂ ਵਪਾਰ ਜਿਹੜਾ ਹੋਰ ਸਾਰੀਆਂ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ, ਜੋ ਇੰਡੀਆ ਦੇ ਵਿੱਚ ਅੱਜ ਕੱਲ੍ਹ ਰੌਲਾ ਪੈ ਰਿਹਾ, ਪਰ ਇਹਨਾਂ ਮੁਲਕਾਂ ਦੇ ਵਿੱਚ ਉਹ ਹਰ ਚੀਜ਼ਾਂ ਦੇ ਹਾਲਾਤ ਜਿਹੜੇ ਪਹਿਲਾਂ ਤੋਂ ਬਣੇ ਹੋਏ ਨੇ ਤੇ ਭੁਗਤ ਰਹੇ ਨੇ 20-20, 30-30, 40-40 ਸਾਲਾਂ ਤੋਂ। ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ ਤੇ ਖੇਤੀ ਦੀ, ਅੰਗੂਰਾਂ ਦੀ ਫਸਲ ਸਾਲ 2007 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਗਈ ਹੈ। $2.5 ਅਰਬ ਦੀ ਵਾਈਨ ਇੰਡਸਟਰੀ ਜਿਹੜੀ ਹੈ ਉਹਦੇ ਲਈ ਸੰਕਟ ਖੜਾ ਹੋ ਗਿਆ। ਆਸਟ੍ਰੇਲੀਆ ਦੇ ਅੰਗੂਰ ਉਤਪਾਦਕਾਂ ਦੇ ਲਈ ਸਾਲ 2026 ਵੱਡੀ ਚਿੰਤਾ ਲੈ ਕੇ ਆਇਆ। ਦੇਸ਼ ਦੀ ਕੌਮੀ ਰਿਪੋਰਟ ਦੇ ਅਨੁਸਾਰ ਇਸ ਵਾਰ ਅੰਗੂਰਾਂ ਦੀ ਕੁੱਲ ਫਸਲ ਲਗਭਗ 13 ਲੱਖ ਟਨ ਰਹਿ ਗਈ, ਜੋ ਸਾਲ 2000 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਪਿਛਲੇ ਸਾਲ ਦੇ ਨਾਲੋਂ ਕਰੀਬ 16% ਘੱਟ ਹੈ। ਫਸਲ ਦੀ ਇਸ ਘਾਟ ਦੇ ਕਾਰਨ ਹੁਣ ਅੰਗੂਰ ਖਾਣੇ ਆਮ ਲੋਕਾਂ ਦੀਆਂ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਜਾ ਰਹੇ ਨੇ। ਰਿਵਰਲੈਂਡ ਦੇ ਅੰਗੂਰ ਜਿਹੜੇ ਨੇ ਉਤਪਾਦਕ ਮਿੰਟੂ ਬਰਾੜ ਹੁਣਾਂ ਨੇ ਰਿਪੋਰਟ ਕੀਤੀ ਹੈ ਆਸਟ੍ਰੇਲੀਆ ਤੋਂ, ਅੰਗੂਰਾਂ ਦੀ ਖੇਤੀ ਜਾਰੀ ਰੱਖਣੀ ਮੁਸ਼ਕਲ ਬਣਦੀ ਜਾ ਰਹੀ ਹੈ ਤੇ ਬਾਗ ਬਚਾਉਣੇ ਜਿਹੜੇ ਨੇ ਔਖੇ ਹੋ ਰਹੇ ਨੇ। ਉਹਨਾਂ ਦੇ ਅਨੁਸਾਰ ਖਾਦ, ਬਿਜਲੀ, ਸਿੰਚਾਈ, ਮਜ਼ਦੂਰੀ ਤੇ ਹੋਰ ਉਤਪਾਦਨ ਜਿਹੜੇ ਨੇ ਖਰਚੇ ਲਗਾਤਾਰ ਵੱਧ ਰਹੇ ਆ, ਜਦੋਂ ਕਿ ਅੰਗੂਰਾਂ ਦੀਆਂ ਮਿਲ ਰਹੀਆਂ ਕੀਮਤਾਂ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਕਰ ਰਹੀਆਂ। ਬਹੁਤ ਸਾਰੇ ਕਿਸਾਨ ਮਜ਼ਬੂਰੀ ਦੇ ਵਿੱਚ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਪੁੱਟ ਰਹੇ ਨੇ, ਪਰ ਜਦੋਂ ਮਾਰਕੀਟ ਦੇ ਵਿੱਚ ਅੰਗੂਰ ਨਹੀਂ ਹੋਣਗੇ ਤਾਂ ਮੰਗ ਹੋਰ ਵਧੇਗੀ। ਕਰੀਬ 200 ਸਾਲ ਪੁਰਾਣੀ ਆਸਟ੍ਰੇਲੀਅਨ ਵਾਈਨ ਇੰਡਸਟਰੀ ਦੀ ਲੋੜ ਅੰਗੂਰਾਂ ਦੀ ਪੈਦਾਵਾਰ ਵਧਾਉਣ ਦੇ ਲਈ ਮੁੜ ਨਵਾਂ ਰਾਹ ਬਣਾਵੇਗੀ। ਇਸ ਦੇ ਲਈ ਲੋੜ ਇਸ ਗੱਲ ਦੀ ਵੀ ਹੈ ਕਿ ਜਿਵੇਂ ਕਿਵੇਂ ਵੀ ਅੰਗੂਰਾਂ ਦੇ ਬਾਗ ਬਚਾਏ ਜਾਣ। ਆਸਟ੍ਰੇਲੀਆ ਦਾ ਵਾਈਨ ਉਦਯੋਗ ਦੇਸ਼ ਦੇ ਸਭ ਤੋਂ ਵੱਡੇ ਖੇਤੀ ਆਧਾਰਿਤ ਜਿਹੜਾ ਨਿਰਯਾਤ ਉਦਯੋਗਾਂ ਦੇ ਵਿੱਚੋਂ ਇੱਕ ਹੈ। ਹਰ ਸਾਲ ਆਸਟ੍ਰੇਲੀਆਈ ਵਾਈਨ ਦੀ ਵਿਦੇਸ਼ਾਂ ਨੂੰ ਹੋਣ ਵਾਲੀ ਬਰਾਮਦ ਤੋਂ ਮੁਲਕ ਨੂੰ ਲਗਭਗ $2.5 ਅਰਬ ਦੀ ਆਮਦਨ ਹੁੰਦੀ ਹੈ। ਇਹ ਉਦਯੋਗ ਦੇਸ਼ ਭਰ ਦੇ ਵਿੱਚ 1.6 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਦੇ ਉੱਤੇ ਰੋਜ਼ਗਾਰ ਮੁਹੱਈਆ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅੰਗੂਰਾਂ ਦੀ ਪੈਦਾਵਾਰ ਦੇ ਵਿੱਚ ਇਹ ਗਿਰਾਵਟ ਇਸੇ ਤਰ੍ਹਾਂ ਜਾਰੀ ਰਹੀ ਤਾਂ ਵਾਈਨ ਦੀ ਜਿਹੜੀ ਬਰਾਮਦ ਹੈ ਘੱਟ ਸਕਦੀ ਹੈ, ਜਿਹਦੇ ਨਾਲ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਆਸਟ੍ਰੇਲੀਆ ਦੀ ਹਿੱਸੇਦਾਰੀ ਪਛੜ ਜਾਵੇਗੀ। ਇਸ ਦੇ ਨਾਲ ਹੀ ਹਜ਼ਾਰਾਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਤੇ ਖੇਤਰੀ ਅਰਥ ਵਿਵਸਥਾ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਤੁਰੰਤ ਆਰਥਿਕ ਸਹਾਇਤਾ ਤੇ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਵੀ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ, US ਗ੍ਰੀਨ ਕਾਰਡ ਦਾ ਮੁੱਦਾ ਜਿਹੜਾ ਉਹਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਜਿਹੜੀ ਹੋ ਗਈ ਹੈ। ਟਰੰਪ ਸਾਹਿਬ ਫਿਰ ਨਾ ਕੋਈ ਜਿਹੜਾ ਚੀਜ਼ਾਂ ਨੂੰ ਜਿਹੜਾ ਲੈ ਆਉਂਦੇ ਨੇ। US ਗ੍ਰੀਨ ਕਾਰਡ ਸਰਕਾਰੀ ਸਹੂਲਤਾਂ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ। ਹੁਣ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਉਸ ਵਿਵਾਦ ਨਿਯਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ, ਜਿਸਦੇ ਤਹਿਤ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਜਿਹੜੀ ਹੈ AP ਮੁਤਾਬਕ ਪਬਲਿਕ ਚਾਰਜ ਦੇ ਵਜੋਂ ਜਾਣੀ ਜਾਂਦੀ ਇਸ ਨੀਤੀ ਨੂੰ ਵੀਰਵਾਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਦਰਜ ਕਰ ਲਿਆ ਗਿਆ। 20 ਜੁਲਾਈ ਨੂੰ ਇਸ ਨੂੰ ਰਸਮੀ ਤੌਰ ਦੇ ਉੱਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਇਸ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਪੱਕੇ ਹੋਣ ਦੀ ਜਿਹੜੀ ਆ ਉਮੀਦ ਰੱਖਣ ਵਾਲੇ ਲੱਖਾਂ ਪ੍ਰਵਾਸੀਆਂ ਦੇ ਭਵਿੱਖ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ। ਫੂਡ ਸਟੈਂਪ ਅਤੇ ਮੈਡੀਕੇਡ ਵਰਗੀਆਂ ਬੁਨਿਆਦੀ ਸਹੂਲਤਾਂ ਲੈਣ ਵਾਲਿਆਂ ਦੇ ਉੱਤੇ ਇਹਦਾ ਸਿੱਧਾ ਅਸਰ ਪੈ ਸਕਦਾ ਹੈ। ਇਸ ਯੋਜਨਾ ਦੇ ਮੁੜ ਬਹਾਲ ਹੋਣ ਦੇ ਨਾਲ ਉਹਨਾਂ ਪ੍ਰਵਾਸੀਆਂ ਦੇ ਲਈ ਗ੍ਰੀਨ ਕਾਰਡ ਹਾਸਲ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ, ਜੋ ਗੁਜ਼ਾਰੇ ਦੇ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਦੀ ਵਰਤੋਂ ਕਰਦੇ ਨੇ। ਇਸ ਮਦਦ ਦੇ ਵਿੱਚ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ, ਫੂਡ ਸਟੈਂਪ, ਮੁਫ਼ਤ ਇਲਾਜ ਦੀ ਸਹੂਲਤ, ਮੈਡੀਕੇਟ, ਰਹਿਣ ਦੇ ਲਈ ਮਿਲਣ ਵਾਲੇ ਸਰਕਾਰੀ ਮਕਾਨ, ਹਾਊਸਿੰਗ ਵਾਊਚਰ ਤੇ ਹੋਰ ਕਈ ਜਨਤਕ ਜਿਹੜੇ ਨੇ ਯੋਜਨਾਵਾਂ ਸ਼ਾਮਲ ਨੇ।
ਟਰੰਪ ਪ੍ਰਸ਼ਾਸਨ ਦੇ ਇਸ ਕਦਮ ਦਾ ਮੁੱਖ ਉਦੇਸ਼ ਇਹ

ਯਕੀਨੀ ਬਣਾਉਣਾ ਹੈ ਕਿ ਅਮਰੀਕਾ ਆਉਣ ਵਾਲੇ ਪ੍ਰਵਾਸੀ ਦੇਸ਼ ਦੇ ਆਰਥਿਕ ਬੋਝ ਬਣਨ ਦੀ ਬਜਾਏ ਖੁਦ ਆਤਮ ਨਿਰਭਰ ਹੋਣੇ ਚਾਹੀਦੇ ਨੇ, ਫਿਰ ਹੀ ਉਹ ਇਨ੍ਹਾਂ ਮੁਲਕਾਂ ਦੇ ਵਿਚ ਆਉਣ। ਅਮਰੀਕਾ ਦੇ ਵਿਚ ਟਰੰਪ ਪ੍ਰਸ਼ਾਸਨ ਨੇ ਅਜਿਹਾ ਨਿਯਮ ਮੁੜ ਲਾਗੂ ਕਰ ਸਕਦਾ ਹੈ ਜਿਸ ਦੇ ਤਹਿਤ ਜਨਤਕ ਲਾਭਾਂ, ਸਰਕਾਰੀ ਸਹੂਲਤਾਂ ਦੀ ਵਰਤੋਂ ਕਰਨ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦੈ। ਅਮਰੀਕਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਦੇਸ਼ ਦੇ ਵਿਚ ਆਉਣ ਵਾਲੇ ਲੋਕ ਆਰਥਿਕ ਤੌਰ ਦੇ ਉੱਤੇ ਆਤਮ ਨਿਰਭਰ ਹੋਣੇ ਚਾਹੀਦੇ ਨੇ, ਨਾ ਕਿ ਸਰਕਾਰੀ ਮਦਦ ਦੇ ਉੱਤੇ ਜਿਹੜੇ ਨਿਰਭਰ ਹੋਣੇ ਚਾਹੀਦੇ ਹੈ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਲਵਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਫੁੱਟਬਾਲ ਦੀ ਦੁਨੀਆ ਤੋਂ ਗੱਲ ਕਰੀਏ ਤੇ ਅਰਜਨਟਾਈਨਾ ਦੇ ਰਾਸ਼ਟਰਪਤੀ ਦਾ ਅੰਧ ਵਿਸ਼ਵਾਸ। ਕਹਿੰਦੇ ਕਿ ਸਪੇਨ ਦੇ ਖਿਲਾਫ਼ ਫਾਈਨਲ ਦੇਖਣ ਦੇ ਲਈ ਅਮਰੀਕਾ ਨਹੀਂ ਜਾਣਗੇ। ਉਹ ਉਹਨਾਂ ਨੂੰ ਫੀਲ ਹੋ ਰਿਹਾ ਕਿ ਸ਼ਾਇਦ ਹਾਰ ਜਾਣਗੇ ਜੇ ਮੈਂ ਦੇਖਣ ਗਿਆ ਤਾਂ। ਡੋਨਲਡ ਟਰੰਪ ਦਾ ਜਿਹੜਾ ਨਿਯੋਤਾ ਹੈ ਉਹ ਵੀ ਜਿਹੜਾ ਠੁਕਰਾ ਦਿੱਤਾ ਹੈ। ਦੇਖ ਲਓ, ਇੱਦਾਂ ਦੇ ਮੁਲਕਾਂ ਦੇ ਵਿੱਚ ਲੋਕ ਇੱਦਾਂ ਦੇ ਵੀ ਹੈਗੇ ਆ ਜੀ, ਮੰਨਦੇ ਆ ਇਹਨਾਂ ਚੀਜ਼ਾਂ ਨੂੰ, ਕੀ ਕਹਿ ਸਕਦੇ ਹਾਂ। ਅਰਜਨਟਾਈਨਾ ਦੇ ਫੁੱਟਬਾਲ ਸੱਭਿਆਚਾਰ ਦੇ ਵਿੱਚ ਕਬਾਲਾ, ਅੰਧ ਵਿਸ਼ਵਾਸ ਦਾ ਖਾਸ ਮਹੱਤਵ ਹੈ ਜਿਸ ਨੂੰ ਕਬਾਲਾ ਕਹਿੰਦੇ ਆ। ਉਹ ਜਿੱਤ ਦੇ ਸਿਲਸਿਲੇ ਦੇ ਦੌਰਾਨ ਪ੍ਰਸ਼ੰਸਕ ਅਕਸਰ ਇੱਕੋ ਜਿਹੀਆਂ ਆਦਤਾਂ ਦੁਹਰਾਉਂਦੇ ਨੇ, ਜਿਵੇਂ ਇੱਕੋ ਕੱਪੜੇ ਪਹਿਨਣਾ, ਇੱਕੋ ਥਾਂ ਬੈਠਣਾ, ਜਰਸੀ ਨਾ ਧੋਣਾ ਜਾਂ ਮੈਚ ਦੇ ਦੌਰਾਨ ਆਪਣੀ ਜਗ੍ਹਾ ਤੋਂ ਨਾ ਹਿੱਲਣਾ। ਇਹ ਜਿਹੜਾ ਅੰਧ ਵਿਸ਼ਵਾਸ ਹੈ, ਹੁਣ ਅਰਜਨਟਾਈਨਾ ਦੇ ਰਾਸ਼ਟਰਪਤੀ ਯੇਵੀਅਰ ਮਿਲੀਏ ਨੂੰ ਵੀ ਜਿਹੜਾ ਨਿਊ ਜਰਸੀ ਦੇ ਮੈਟ ਲਾਈਫ ਸਟੇਡੀਅਮ ਦੇ ਵਿਚ ਐਤਵਾਰ ਭਾਰਤੀ ਸਮੇਂ ਦੇ ਅਨੁਸਾਰ ਸ਼ਨੀਵਾਰ ਦੇ ਰਾਤ ਹੋਣ ਵਾਲੇ ਫੀਫਾ ਵਿਸ਼ਵ ਕੱਪ ਫਾਈਨਲ ਦੇ ਵਿਚ ਜਾਣ ਤੋਂ ਰੋਕ ਰਿਹਾ। ਫਾਈਨਲ ਦੇ ਵਿਚ ਅਰਜਨਟਾਈਨਾ ਦਾ ਮੁਕਾਬਲਾ ਸਪੇਨ ਦੇ ਨਾਲ ਹੋਣਾ ਹੈ ਤੇ ਕਪਤਾਨ ਲਿਓਨੈਲ ਮੈਸੀ ਦੀ ਨਜ਼ਰ ਖਿਤਾਬ ਬਚਾਉਣ ਦੇ ਉੱਤੇ ਹੈ। ਵੀਰਵਾਰ ਨੂੰ ਬੋਇਨਸ ਆਇਰਸ ਦੇ ਇੱਕ ਸਥਾਨਕ ਰੇਡੀਓ ਸਟੇਸ਼ਨ ਦੇ ਨਾਲ ਗੱਲਬਾਤ ਕਰਦੇ ਹੋਏ 55 ਸਾਲਾਂ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈ ਅਰਜਨਟਾਈਨਾ ਦਾ, ਉਹਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿਚ ਆਪਣੇ ਰਾਸ਼ਟਰਪਤੀ ਨਿਵਾਸ ਓਲੀਵੋਸ ਨੂੰ ਛੱਡ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨਾਲ ਫਾਈਨਲ ਦੇਖਣ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਮੈਚ ਓਲੀਵੋਸ ਤੋਂ ਹੀ ਦੇਖਾਂਗਾ, ਜੈਕਟ ਉਤਾਰੀ ਤਾਂ ਕਹਿੰਦੇ ਗੋਲ ਹੋ ਗਿਆ। ਮਿਲੀਏ ਨੇ ਜਿਹੜਾ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਦੇ ਅੰਧ ਵਿਸ਼ਵਾਸ ਦੇ ਉੱਤੇ ਆਧਾਰਿਤ ਹੈ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਖਿਲਾਫ਼ ਜਿਹੜਾ ਸੀ ਕੁਆਟਰ ਫਾਈਨਲ ਦੇ ਦੌਰਾਨ ਵੀ ਇਹੀ ਜਿਹੜਾ ਤਰੀਕਾ ਅਪਣਾਇਆ ਸੀ। ਉਹ ਕਹਿੰਦਾ ਕਿ ਠੰਡ ਹੋਣ ਦੇ ਕਰਕੇ ਮੈਂ ਹੀਟਰ ਨਹੀਂ ਚਲਾਉਂਦਾ ਤੇ ਜੈਕਟ ਪਹਿਨਦਾ। ਸਵਿਟਜ਼ਰਲੈਂਡ ਵਾਲੇ ਮੈਚ ਦੇ ਵਿਚ ਮੈਨੂੰ ਬਹੁਤ ਗਰਮੀ ਲੱਗੀ, ਕਹਿੰਦਾ, ਤੇ ਮੈਂ ਜੈਕਟ ਉਤਾਰ ਦਿੱਤੀ ਤੇ ਉਸੇ ਵੇਲੇ ਉਨ੍ਹਾਂ ਨੇ ਸਾਡੇ ਖਿਲਾਫ਼ ਗੋਲ ਕਰ ਦਿੱਤਾ। ਮੈਂ ਫਿਰ ਜੈਕਟ ਪਾ ਲਈ ਤੇ ਮੈਚ ਖਤਮ ਹੋਣ ਤੱਕ ਨਹੀਂ ਉਤਾਰੀ। ਫਿਰ 1990 ਤੋਂ ਚੱਲ ਰਹੀ ਹੈ ਇਹ ਅਸਲੀ ਇਹ ਜਿਹੜੀ ਹੈ ਪਰੰਪਰਾ ਉਨ੍ਹਾਂ ਮੁਲਕਾਂ ਚ ਮੰਨੀ ਜਾਂਦੀ ਹੈ। ਅਰਜਨਟਾਈਨਾ ਦੇ ਰਾਸ਼ਟਰਪਤੀ ਕਈ ਸਾਲਾਂ ਤੋਂ ਵਿਸ਼ਵ ਕੱਪ ਦੇ ਅਹਿਮ ਮੈਚਾਂ ਦੇ ਵਿਚ ਸਟੇਡੀਅਮ ਨਹੀਂ ਜਾਂਦੇ ਹੈ ਤਾਂ ਜੋ ਟੀਮ ਲਈ ਕੋਈ ਵੀ ਮਾੜੀ ਕਿਸਮਤ ਨਾ ਬਣੇ। ਇਹ ਰਿਵਾਜ 1990 ਦੇ ਵਿਸ਼ਵ ਕੱਪ ਤੋਂ ਸ਼ੁਰੂ ਹੋਇਆ। ਉਸੇ ਵੇਲੇ ਦੇ ਰਾਸ਼ਟਰਪਤੀ ਕਾਰਲੋਸ ਮਨੇਮ ਟੀਮ ਨੂੰ ਜਿਹੜਾ ਮਿਲਣ ਗਏ ਸਨ। ਉਸ ਤੋਂ ਬਾਅਦ ਅਰਜਨਟਾਈਨਾ ਨੂੰ ਕੈਮਰੂਨ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕੋਈ ਵੀ ਮੌਜੂਦਾ ਅਰਜਨਟਾਈਨੀ ਰਾਸ਼ਟਰਪਤੀ ਜਿਹੜਾ ਹੈ ਰਾਸ਼ਟਰੀ ਟੀਮ ਦਾ ਵਿਸ਼ਵ ਕੱਪ ਮੈਚ ਸਟੇਡੀਅਮ ਦੇ ਵਿਚ ਦੇਖਣ ਨਹੀਂ ਗਿਆ। ਇਤਿਹਾਸ ਰਚਨ ਦਾ ਮੌਕਾ ਜਿਹੜਾ ਦੱਸਿਆ ਗਿਆ, ਕਹਿੰਦੇ ਅਸੀਂ ਖੁੰਝਣਾ ਨਹੀਂ ਚਾਹੁੰਦੇ। ਅਰਜਨਟਾਈਨਾ ਦੀ ਟੀਮ ਹੁਣ ਇਤਿਹਾਸ ਰਚਨ ਦੇ ਨੇੜੇ ਹੈ ਤੇ ਜੇਕਰ ਉਹ ਫਾਈਨਲ ਜਿੱਤਦੀ ਹੈ ਤਾਂ ਲਗਾਤਾਰ 2 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ 3 ਟੀਮ ਬਣ ਜਾਵੇਗੀ। ਪਿਛਲਾ ਫੀਫਾ ਵਿਸ਼ਵ ਕੱਪ ਵੀ ਲਿਓਨੈਲ ਮੈਸੀ ਦੀ ਕਪਤਾਨੀ ਹੇਠ ਅਰਜਨਟਾਈਨਾ ਨੇ ਜਿੱਤਿਆ ਸੀ ਤੇ ਵਾਰ ਵੀ ਜਿਹੜਾ ਇਸ ਵਾਰ ਫਾਈਨਲ ਦੇ ਵਿਚ ਉਸਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਦੇ ਵਿਚ ਆਪਣੀ ਜਗ੍ਹਾ ਜਿਹੜੀ ਹੈ ਸਥਾਪਿਤ ਕੀਤੀ ਹੈ, ਬਣਾਈ ਹੈ। ਦੂਸਰੇ ਪਾਸੇ ਬ੍ਰਿਟੇਨ ਨੂੰ ਮਿਲਣ ਜਾ ਰਿਹਾ ਨਵਾਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਬਣਨਗੇ ਪੀਐਮ। ਕੀਰ ਸਟਾਰਮਰ ਦੀ ਛੁੱਟੀ ਹੋ ਗਈ ਹੈ। ਸ਼ੁੱਕਰਵਾਰ ਨੂੰ ਮੱਧ ਖੱਬੇ ਪੱਖ ਦੀ ਜਿਹੜੀ ਹੈ ਲੇਬਰ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਐਂਡੀ ਬਰਨਹੈਮ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ। ਉਹ ਸੋਮਵਾਰ ਨੂੰ ਕੀਰ ਸਟਾਰਮਰ ਦੀ ਥਾਂ ਲੈਣਗੇ ਤੇ ਅਧਿਕਾਰਕ ਤੌਰ ਦੇ ਉੱਤੇ ਯੂਨਾਈਟਿਡ ਕਿੰਗਡਮ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ। ਕੀਰ ਸਟਾਰਮਰ ਦੀ ਥਾਂ ਦੇ ਲਈ ਉਹੀ ਜਿਹੜੀ ਹੈ ਨੇਤ੍ਰਿਤਵ ਚੋਣ ਦੇ ਵਿਚ ਐਂਡੀ ਬਰਨਹੈਮ ਜਿਹੜੇ ਨੇ ਇਕਲੌਤੇ ਹੀ ਉਮੀਦਵਾਰ ਸਨ ਤੇ ਉਨ੍ਹਾਂ ਨੂੰ ਹਾਊਸ ਆਫ਼ ਕਾਮਨਜ਼ ਦੇ ਵਿਚ ਲੇਬਰ ਪਾਰਟੀ ਦੇ 403 ਸੰਸਦ ਮੈਂਬਰਾਂ ਚੋਂ 379 ਸੰਸਦ ਮੈਂਬਰਾਂ ਦਾ ਸਮਰਥਨ ਤੇ ਨਾਮਜ਼ਦਗੀ ਮਿਲੀ ਹੈ।

ਜੋ ਚੋਣ ਦੇ ਲਈ ਲੋੜੀਂਦੀ ਹੱਦ ਤੋਂ ਜਿਹੜਾ ਕਾਫੀ ਵੱਧ ਸੀਗੀ। ਆਖਰੀ ਖ਼ਬਰ ਹੈ, ਅਮਰੀਕਾ ਵੱਲੋਂ ਭਾਰਤ ਦੇ ਨਿਵੇਸ਼ ਵਾਲੀ ਚਾਬਹਾਰ ਬੰਦਰਗਾਹ ਦੇ ਉੱਤੇ ਹਵਾਈ ਹਮਲਾ ਕੀਤਾ ਗਿਆ। ਈਰਾਨ ਤੇ ਕੀਤੇ ਹਮਲੇ ਭਾਰਤ ਚਾਬਹਾਰ ਬੰਦਰਗਾਹ ਜ਼ਰੀਏ ਅਫਗਾਨਿਸਤਾਨ ਤੇ ਮੱਧ ਏਸ਼ੀਆ ਦੇਸ਼ਾਂ ਤੱਕ ਜਿਹੜਾ ਕਰਦਾ ਹੈ ਵਪਾਰ ਉਹ ਤੇ ਉਹ ਤਹਿਸ ਨਹਿਸ ਹੋਈ ਹੈ। ਅਮਰੀਕਾ ਵੱਲੋਂ ਲਗਾਤਾਰ 6ਵੀਂ ਰਾਤ ਈਰਾਨ ਉੱਤੇ ਕੀਤੀ ਗਈ ਹਵਾਈ ਹਮਲੇ। ਇਸ ਕਾਰਵਾਈ ਦੇ ਦੌਰਾਨ ਅਮਰੀਕਾ ਨੇ ਭਾਰਤ ਦੇ ਨਿਵੇਸ਼ ਵਾਲੇ ਰਣਨੀਤਿਕ ਤੌਰ ਦੇ ਉੱਤੇ ਅਹਿਮ ਚਾਬਹਾਰ ਪੋਰਟ ਜਿਹੜਾ ਬੰਦਰਗਾਹ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ। ਇਸ ਹਮਲੇ ਦੇ ਵਿਚ ਬੰਦਰਗਾਹ ਦੇ ਕੰਟਰੋਲ ਨਿਗਰਾਨੀ ਟਾਵਰ ਨੂੰ ਕਾਫ਼ੀ ਨੁਕਸਾਨ ਪੁੱਜਿਆ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਹਮਲੇ ਦੇ ਵਿਚ ਨੁਕਸਾਨੇ ਗਏ ਕੰਟਰੋਲ ਟਾਵਰ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ ਈਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ਮੇਹਰ ਨੇ ਵੀ ਚਾਬਹਾਰ ਪੋਰਟ ਅਤੇ ਉਸ ਦੇ ਕੰਟਰੋਲ ਟਾਵਰ ਦੇ ਉੱਤੇ ਹੋਏ ਇਸ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਕਿ ਪਿਛਲੇ ਇਕ ਹਫ਼ਤੇ ਦੇ ਅੰਦਰ ਇਸ ਖਾਸ ਟਾਵਰ ਦੇ ਉੱਤੇ ਹੋਣ ਵਾਲਾ ਇਹ ਤੀਜਾ ਜਿਹੜਾ ਹਮਲਾ ਦੱਸਿਆ ਗਿਆ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ। ਫਰਾਈਡੇ ਵਾਲਾ ਦਿਨ ਹੈ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ। ਸੰਖੇਪ ਦੇ ਵਿਚ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਆਖਰ ਦੇ ਵਿਚ ਨਿੱਘਾ ਸਵਾਗਤ ਹੈ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਕੁਝ ਸੁਨੇਹੇ ਗੈਪ ਨੇ ਜੀ, ਕੀ ਹੋ ਗਿਆ, ਕਿੱਥੇ ਰਹਿ ਗਏ ਤੇ ਇਧਰੋਂ, ਨਹੀਂ ਤਾਂ ਫਿਰ ਉਧਰੋਂ ਦੇਖਦੇ ਹਾਂ ਜੀ। ਲਓ ਜੀ ਆ ਗਏ ਤੇ ਹਾਂਜੀ, ਥੋੜੇ ਗੈਪ ਨੇ ਜੀ, ਦੂਸਰੇ ਪਾਸੇ ਦੇਖਣੇ ਪੈਣੇ ਆ ਸੁਨੇਹੇ ਤੇ। ਲਓ ਫਿਰ ਆਪਾਂ ਸੁਨੇਹਾ ਵੱਲ ਨੂੰ ਵੱਧਦੇ ਹਾਂ ਦੋਸਤੋ। ਪਰਮਿੰਦਰ ਬਾਂਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭੇਜੀ ਸਾਰੇ ਦੁਆਬਾ ਦੋਸਤਾਂ ਪਰਿਵਾਰ ਨੂੰ ਜੀ ਤੇ ਲਾਈਕ ਨੰਬਰ ਇੱਕ ਤੇ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਭੁਪਿੰਦਰ ਜੀ ਤੇ ਆਪ ਸਭ ਨੂੰ ਪਰਿਵਾਰ ਨੂੰ ਦੁਆਬਾ ਰੇਡੀਓ ਨੂੰ ਸਤਿ ਸ੍ਰੀ ਅਕਾਲ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਆ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਸਮੂਹਿਕ ਰੂਪ ਦੇ ਵਿੱਚ ਜਲੂਰ ਸਿੰਘ ਜੀ ਜੁੜੇ ਹੋਏ ਨੇ ਤੇ ਸਤਿ ਸ੍ਰੀ ਅਕਾਲ ਸਭ ਵੀਰਾਂ ਨੂੰ। ਮੁਕੱਦਰ ਤੇ ਸਰਾਂ ਸੈਣੀ ਤੇ ਦੇਬੀ ਤੇ ਕੰਗ ਸਾਹਿਬ ਤੇ ਗਰੇਵਾਲ ਸਾਹਿਬ ਨੂੰ ਜੀ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਆਪਣੇ ਜਲੌਰ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਿਆਰਿਆਂ ਨੂੰ। ਰਜਿੰਦਰ ਕੁਮਾਰ ਜੀਰਾ ਜੀ ਜੁੜੇ ਕਹਿੰਦੇ ਪਰ ਅੱਜ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਭਾਰਜ ਜੀ ਲਿਖਣਾ ਜੀ ਸਰ, ਪਰ ਅੱਜ ਜੀ ਲਿਖਦਾ ਤੇ ਉਸ ਕਰਕੇ ਸੈਣੀ ਸਾਹਿਬ ਵੀ ਜ਼ਿਕਰ ਕਰਦੇ ਸੀ। ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਕਹਿੰਦੇ ਨੇ। ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ, ਉਹ ਕਹਿੰਦੇ ਨੇ ਜੀ ਆਪਣੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਫਿਨਲੈਂਡ ਤੋਂ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਅੱਜ ਮਤਲਬ ਭਾਰਤ ਜੀ ਓਕੇ ਹੈ। ਜੀਰਾ ਸਾਹਿਬ ਗਰਾਈ ਵਾਟਰ ਕਹਿੰਦੇ ਥੋੜਾ ਤੇਜ਼ ਲੱਗਦਾ ਹੈ ਜੀ ਅੱਜ ਤੇ ਹੱਸ ਰਹੇ ਨੇ। ਜੀਰਾ ਜੀ ਕਹਿੰਦੇ ਅੱਗੇ ਕਿ ਆਪਣੇ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਕਹਿੰਦੇ ਸੁਣੀ ਜਾਂਦੀ ਹੈ, ਚਲੋ ਚੰਗਾ ਹੋਇਆ। ਗਰੇਵਾਲ ਸਾਹਿਬ ਜੀ ਦੇ ਕੁਝ ਤਾਂ ਪੱਲੇ ਪਿਆ, ਕੁਝ ਕਹਿੰਦੇ ਜੀ ਆਪਣੇ ਬੀਜੇਪੀ ਵਾਲੇ ਗਰੇਵਾਲ ਸਾਹਿਬ ਵੀ ਕਹਿੰਦੇ ਆ ਕਿਉਂਕਿ ਕਿਸਾਨੀ ਸਮੇਂ ਸੰਘਰਸ਼ਾਂ ਦੇ ਸਮੇਂ ਉਹਨਾਂ ਕਾਫ਼ੀ ਗਾਲਾਂ ਗੁਲਾਂ ਖਾਧੀਆਂ ਸਭ ਦੀਆਂ ਜੀ। ਉਹਨਾਂ ਨੂੰ ਕਹਿ ਰਹੇ ਨੇ ਜੀਰਾ ਸਾਹਿਬ ਕਿ ਕੁਝ ਨਾ ਕੁਝ ਪੱਲੇ ਪਿਆ। ਇਸੇ ਤਰ੍ਹਾਂ ਅੱਗੇ ਕਹਿੰਦੇ ਨੇ ਜੀਰਾ ਜੀ ਸੈਣੀ ਸਾਹਿਬ ਅੱਜ ਤਾਂ ਫੜੇ ਗਏ ਜੀ ਕਹਿੰਦੇ ਤੇ ਬਿਲਕੁਲ ਠੀਕ ਕਹਿੰਦੇ ਜੀਰਾ ਸਾਹਿਬ ਤੇ ਹੱਸ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਸਤਨਾਮ ਸਿੰਘ ਜਾਣੀਆਚਾਲ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਜੀਰਾ ਵੀਰ ਜੀ ਗਰੇਵਾਲ ਹੁਣ ਸਿਹਤ ਪੱਖੋਂ ਵੀ ਠੀਕ ਨਹੀਂ ਹਨ। ਜੀਰਾ ਜੀ ਕਹਿੰਦੇ ਓਕੇ ਔਜਲਾ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਉਸ ਸਮੇਂ ਦੀ ਗੱਲ ਹੈ ਭਾਰਜ ਵੀਰੇ ਜਦੋਂ ਤੁਸੀਂ ਆਏ ਨਹੀਂ ਸੀ ਜੀ। ਓਕੇ ਜੀ ਓਕੇ ਹਾਂਜੀ, 70-80 ਦੀ ਗੱਲ ਹੈ, ਉਸ ਤੋਂ ਸਾਡੇ ਬਰਤ ਤੋਂ ਪਹਿਲਾਂ ਦੀ ਗੱਲ ਹੈ ਜੀ, ਆਪਣੀ ਗੱਲ ਕਰਦੇ ਸੀ ਸੈਣੀ ਸਾਹਿਬ ਜਿਹੜੀ। ਤੇ ਔਜਲਾ ਸਾਹਿਬ ਕਹਿੰਦੇ ਆ ਸਿਹਤ ਜਾਬ ਨੂੰ ਗਾਲਾਂ ਕੱਪੜੇ ਪੜਵਾਏ ਮੰਜੇ ਤੇ ਪਏ ਨੂੰ ਚੌਧਰ ਕੀ ਕਰੂ ਹੁਣ ਕਹਿੰਦੇ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਭਾਰਜ ਵੀਰ ਬਾਕੀ ਸਾਰਾ ਕੁਝ ਦੱਸ ਦਿੱਤਾ ਪਰ ਮੁਰਗੀ ਆਂਡੇ ਤੇ ਗੋਲ ਮੋਲ ਕਰ ਗਏ ਆਪਣੇ ਵਕੀਲ ਸਾਹਿਬ। ਤੇ ਜੀਰਾ ਜੀ ਕਹਿੰਦੇ ਆ ਸੈਣੀ ਵੀਰ ਜੀ ਬੋਤਲ ਤਾਂ ਪਹਿਲਾਂ ਤੁਹਾਡੇ ਕੋਲ ਆਈ ਹੈ ਗਰੇਵਾਲ ਸਾਹਿਬ ਕੋਲੋਂ, ਮੈਂ ਤਾਂ ਕਹਿੰਦੇ ਉਡੀਕ ਰਿਹਾ, ਹੱਸ ਰਹੇ ਨੇ ਨਾਲੇ ਜੀ। ਜਾਣੀਆਂ ਚਾਲ ਜੀ ਕਹਿੰਦੇ ਆ ਬਿਲਕੁਲ ਔਜਲਾ ਵੀਰ ਹੁਣ ਆਖਰੀ ਸਾਹਾਂ ਦੇ ਉੱਤੇ ਪਏ ਨੂੰ ਪ੍ਰਧਾਨਗੀ ਦੇ ਦਿੱਤੀ, ਮਰੇ ਦੇ ਮੂੰਹ ਨੂੰ ਘਿਓ ਲਾਉਣ ਵਾਲੀ ਗੱਲ ਹੈ ਜੀ ਇਹ ਤਾਂ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਵੱਡੇ ਲੀਡਰਾਂ ਦਾ ਆਉਣਾ ਮਤਲਬ ਲੋਕਾਂ ਦੀ ਖੱਜਲ ਖੁਆਰੀ ਹੈ। ਔਜਲਾ ਸਾਹਿਬ ਲਿਖਦੇ ਨੇ ਆਖਰੀ ਸਾਹਾਂ ਤੋਂ ਹੁਣ ਹੋਇਆ ਤੇਰਾ ਮਾਣ ਨੀ, ਮੋਦੀ ਨਾਲ ਬਹਿ ਕੇ ਗੱਲ ਕਰੇ ਹੈ ਨੀ, ਪੱਟਾਂ ਚ ਜਾਣ ਨੀ,
ਲਾਲਾ ਮੇਰਾ ਬਾਪੂ ਉਹੀ ਹੈ ਜਹਾਨ ਹੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਬਿਆਨਬਾਜ਼ੀ ਤਾਂ ਕਹਿੰਦੇ ਇਹ ਵੀ ਟਰੰਪ ਵਾਂਗੂ ਹੀ ਕਰਦਾ ਹੈ ਜੀ, ਤੇ ਸਾਰੇ ਗੇਮਾਂ ਲਾਉਂਦੇ ਨੇ, ਲਾਉਂਦੇ ਆ ਹੈਗੇ ਆ ਜੀ, ਕੋਈ ਤਮਾਸ਼ੇ ਕਰਦਾ, ਕੋਈ ਜਾਦੂਗਰੀ ਕਰ ਜਾਂਦਾ ਕਹਿੰਦੇ ਜੀ। ਤੇ ਭਾਰਤ ਜੀ ਫੇਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੱਧ ਜਾਊਗਾ ਜੀ, ਤੇ ਨਾਲ ਹੱਸ ਰਹੇ ਨੇ। ਔਜਲਾ ਸਾਹਿਬ ਲਿਖਦੇ ਨੇ ਕਿ ਤਰੀਕ ਪੇ ਤਰੀਕ ਪਵੇਗੀ, ਵਕੀਲ ਨਜ਼ਾਰੇ ਲੈਣਗੇ। ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਉੱਤੇ ਚਾਨਣਾ ਪਾਓਗੇ? ਬਿਲਕੁਲ ਪਾ ਦਿੱਤਾ ਜੀ। ਔਜਲਾ ਸਾਹਿਬ ਕਹਿੰਦੇ ਐਵਰੇਜ ਤਾਂ ਸਾਰੇ ਮੁਲਕਾਂ ਦੀ ਘਟਾਈ ਪਈ ਹੈ, ਚਾਰ ਪੰਜ ਲੀਡਰਾਂ ਨੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਲੱਗਦਾ ਮੇਰੀ ਸਕੂਟਰੀ ਦੇ ਵਿੱਚ ਵੀ ਚਿੱਕੜ ਹੀ ਫਸਿਆ, ਬੜੀ ਔਖੀ ਸਟਾਰਟ ਹੁੰਦੀ ਹੈ ਜੀ। ਤੇ ਕਹਿੰਦੇ ਵੀਰ ਜੀ ਇਹ ਤਾਂ 20 ਲੱਖ ਰੁਪਏ ਗਟਕਰੀ ਜੀ ਨੂੰ ਪੈਣਾ ਚਾਹੀਦਾ ਹੈ ਵੈਸੇ ਤਾਂ। ਤੇ ਸੁਰਿੰਦਰ ਕੌਰ ਮਾਲ ਜੀ ਹੱਸ ਰਹੇ ਨੇ ਤੇ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਅਮਰੀਕਾ ਦਾ ਨਾਮ ਲੈਂਦੇ ਹੋ ਤੁਸੀਂ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਸੈਣੀ ਸਾਹਿਬ ਤਾਂ ਫੋਟੋ ਦੇ ਵਿੱਚ ਅੱਖ ਨਹੀਂ ਝਪਕਦੇ ਜੀ। ਗੁਰੀਮਾਨ ਜੀ ਲਿਖਦੇ ਨੇ ਸਾਰੇ ਦੋਸਤਾਂ ਨੂੰ, ਰਜਿੰਦਰ ਸੈਣੀ ਰਾਜਨ ਸੈਣੀ ਸਾਹਿਬ ਨੂੰ, ਰਜਿੰਦਰ ਜੀਰਾ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਸਿੰਘ ਹੋਣਾਂ ਨੂੰ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਵਕੀਲ ਨੇ ਜੀਰਾ ਜੀ ਐਵੇਂ ਜੱਜ ਫੈਸਲਾ ਕਰ ਦੇਵੇ। ਤੇ ਗੁਰੀਮਾਨ ਜੀ ਕਹਿੰਦੇ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ, ਭਾਰਜਵੀਰ ਜੀ ਸਤਿ ਸ੍ਰੀ ਅਕਾਲ, ਜੀਆਂ ਨੂੰ ਜੀ ਸਵਾਗਤ ਹੈ ਗੁਰੀ ਜੀ। ਰਜਿੰਦਰ ਕੁਮਾਰ ਜੀ ਕਹਿੰਦੇ ਆ ਜੀ ਮਾਨ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਭਾਰਜਵੀਰ ਜੀ ਅਕਾਲੀ ਨਹੀਂ ਸਾਰੀਆਂ ਪਾਰਟੀਆਂ ਟਾਰਗੇਟ ਉੱਤੇ ਰੱਖੀਆਂ ਮੋਦੀ ਨੇ ਜੀ, ਡਰਾਮੇ ਕਰਕੇ ਗਿਆ ਉਹ ਜੀ, ਤੇ ਅੰਦਰ ਖਾਤੇ ਬੀਜੇਪੀ ਅਕਾਲੀਆਂ ਨਾਲ ਮੌਕਾ ਸੰਭਾਲੇਗੀ। ਬਾਕੀ ਸਰਤੋਜ ਦੇ ਸਰਤਾਜ ਬਾਦਲ ਸਾਹਿਬ ਨੂੰ ਅੰਦਰ ਕਰਨੇ ਨੂੰ ਫਿਰਦੇ ਆ, ਪਰ ਇੱਕ ਦਿਨ ਨਹੀਂ ਰੱਖਿਆ ਜਾਣਾ ਅੰਦਰ ਜੀ ਉਹਨਾਂ ਕੋਲ। ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ, ਤੇ ਗੁਰੀਮਾਨ ਜੀ ਕਹਿੰਦੇ ਆ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਹੁਤ ਹੁੰਦਾ ਹੈ, ਕਾਟੋ ਕਲੇਸ਼ ਤੋਂ ਪਾਸੇ ਹੋ ਕੇ ਕਿਸੇ ਵੱਲ ਤਾਂ ਵੇਖਣਾ ਹੀ ਕਾਂਗਰਸ ਨੇ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ, ਤੇ ਕਹਿੰਦੇ ਨੇ ਆਪਣੇ HLE ਲਿਖਿਆ ਤੇ ਮਹੀਨਾ ਹੋਇਆ ਨਹੀਂ ਹੱਲੇ ਤੱਕ ਜਿੱਥੇ ਤੱਕ ਮੈਨੂੰ ਲੱਗਦਾ ਜੀ। ਹਾਂਜੀ ਓਕੇ, ਉਹਦਾ ਗੱਲ ਕਰਦੇ ਸੀਗੇ ਔਜਲਾ ਸਾਹਿਬ ਵੀ ਕਿ ਜਿਹੜੇ ਇਹਨਾਂ ਦੇ ਸਾਰੇ ਮੰਤਰੀ ਸੰਤਰੀ ਬੁਲਾਏ ਸੀਗੇ ਜੀ ਆਪਣੇ ਵਿਧਾਨ ਸਭਾ ਵਾਲੇ ਆਮ ਆਦਮੀ ਪਾਰਟੀ ਦੇ ਅਕਾਲ ਤਖ਼ਤ ਦੇ ਉੱਤੇ, ਉਹਦੀ ਗੱਲ ਕਰ ਰਹੇ ਨੇ। ਮੁਕੱਦਰ ਜੀ ਕਹਿੰਦੇ 5 ਜੂਨ ਸੀਗੇ ਜੀ, ਤੇ ਚਲੋ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਵੀ ਪੱਕਾ ਨਹੀਂ ਹੈ ਜੀ ਕਿਹੜੀ ਤਰੀਕ ਨੂੰ ਬੁਲਾਇਆ, ਚਲੋ ਕਨਫਰਮ ਕਰ ਲਾਂਗੇ ਬਾਅਦ ਚ। ਤੇ ਮੁਕੱਦਰ ਜੀ ਕਹਿੰਦੇ 2 ਤਰੀਕ ਨੂੰ ਸੁਖਬੀਰ ਸਿੰਘ ਗਏ ਸੀ ਜੀ, ਤੇ 5 ਜੂਨ ਉਹਨਾਂ ਨੂੰ ਬੁਲਾਇਆ ਸੀ ਸ਼ਾਇਦ। ਤੇ ਮੁਕੱਦਰ ਜੀ ਗੁਰੀ ਜੀ ਕਹਿੰਦੇ ਮੁਕੱਦਰ ਜੀ ਤਰੀਕਾ ਤਾਂ ਯਾਦ ਨਹੀਂ, ਪਰ ਤੁਹਾਡੀ ਦੱਸੀ ਹੋਈ ਤਰੀਕ ਸਹੀ ਨਹੀਂ ਹੈ। ਬਾਕੀ ਸਪੀਕਰ ਸਾਹਿਬ ਟਾਰਗੇਟ ਉੱਤੇ ਆਉਣਗੇ ਪੱਕਾ, ਜਥੇਦਾਰ ਸਾਹਿਬ ਦੇ ਉੱਤੇ ਜੀ, ਜਥੇਦਾਰ ਸਾਹਿਬ ਦਾ ਟਾਰਗੇਟ ਹੋਏਗਾ ਜੀ, ਉਹ ਕਹਿੰਦੇ ਨੇ ਸਪੀਕਰ ਸਾਹਿਬ। ਮੁਕੱਦਰ ਜੀ ਕਹਿੰਦੇ ਗੁਰੀ ਬਾਈ 2 ਤਰੀਕ ਨੂੰ ਸੁਖਬੀਰ ਬਾਦਲ ਦੇ ਖਿਲਾਫ਼ ਹੁਕਮਨਾਮਾ ਆਇਆ ਸੀ ਤੇ 5 ਤਰੀਕ ਨੂੰ ਹੁਣ ਇਕੱਠ ਜਿਹੜਾ ਬੁਲਾਇਆ ਸੀ। ਮਾਨ ਜੀ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਗੱਲ ਪੱਕੀ ਤਾਂ ਜਿੱਦਾਂ ਹੀ ਸਰਕਾਰ ਗਈ ਕਹਿਣਾ ਸੀ, ਜਿੱਦਾਂ ਹੀ ਸਰਕਾਰ ਗਈ ਭਗਵੰਤ ਨੂੰ ਜਿਹੜਾ ਅਕਾਲੀਆਂ ਨੇ ਬਾਕੀਆਂ ਨੇ ਰਾਹ ਨਹੀਂ ਦੇਣਾ ਭੱਜਣੇ ਨੂੰ ਕਹਿੰਦੇ ਸੀ। ਗੁਰੀ ਜੀ ਕਹਿੰਦੇ ਮਨਮੋਹਨ ਸਿੰਘ ਜੀ ਦੇ ਟਾਈਮ ਚੋਰੀਆਂ ਵਾਡਰਾ ਕਰਦਾ ਰਿਹਾ, ਪਰ ਮਨਮੋਹਨ ਸਿੰਘ ਉਹਨਾਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਵੀ ਸਾਰਿਆਂ ਦਾ ਪੈਸਾ ਖਾ ਕੇ ਬੈਠਾ, ਪਰ ਕੇਜਰੀਵਾਲ ਨੇ ਸਿਖਾ ਦਿੱਤਾ ਕਿ ਪੈਸਾ ਕਿੱਥੇ ਲਾਉਣਾ ਤੇ ਕਿਵੇਂ ਲਾਉਣਾ। ਸੁਰਿੰਦਰ ਮਾਲ ਜੀ ਕਹਿੰਦੇ ਨੇ ਹੱਸ ਰਹੇ ਨੇ ਹਾ ਹਾ ਹਾ। ਗੁਰੀ ਜੀ ਕਹਿੰਦੇ ਆ ਦਿੱਲੀ ਦਾ ਕੇਜਰੀਵਾਲ ਵੀ ਕਾਕਰੋਚ ਵਾਲਿਆਂ ਦੇ ਕੋਲ ਫਿਰਦਾ। ਹਾਂਜੀ ਕੱਲ ਗਏ ਨੇ ਜੀ ਇਹ ਵੀ, ਤੇ ਅੱਜ ਕਾਂਗਰਸ ਵਾਲੇ ਗਏ ਨੇ, ਤੇ ਅੱਜ ਉਹ ਡਕੈਤ ਜਿਹੜਾ ਹੈਗਾ ਆਪਣਾ ਸੀਗਾ ਆਪਣਾ ਕਿਸਾਨ ਜਥੇਬੰਦੀਆਂ ਦਾ ਨੁਮਾਇੰਦਾ ਜੀ ਉਹ ਵੀ ਗਿਆ ਹੋਇਆ ਹੈ। ਤੇ ਗੁਰੀ ਜੀ ਕਹਿੰਦੇ ਆ ਔਜਲਾ ਸਾਹਿਬ ਸਹਿਮਤ ਹਾਂ ਤੁਹਾਡੇ ਨਾਲ, ਹਰਿਆਣਾ ਵਾਲੀ ਪੱਕੀ ਹੋਣੀ ਹੈ, ਜਿੱਦਾਂ ਦੇ ਲੱਛਣ ਹੈ ਇਹਨਾਂ ਦੇ ਜੀ, ਜਿਹਦਾ ਲਿਖਿਆ ਹੋਇਆ ਜਿੱਦਾਂ ਦੇ ਲਿਖਣਾ ਸੀ। ਰਜਿੰਦਰ ਜੀ ਕਹਿੰਦੇ ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਵੀ ਸਾਰੇ ਦਿੱਲੀ ਵਾਲੇ ਲੈ ਗਏ ਨੇ, ਲਾਲਾ ਜੀ ਨੇ ਦਿੱਤੀਆਂ ਉਹਨਾਂ ਨੂੰ। ਗੁਰੀ ਜੀ ਕਹਿੰਦੇ ਆ ਆਪਣੇ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ, ਕੈਂਸਲ ਕਰ ਸਕਦੇ ਆ ਜੀ, ਇਹ ਕਿਹੜਾ ਕੋਈ ਬਿੱਲ ਬਣਾਇਆ ਜੀ ਆਪਣੀਆਂ, ਉਹ ਕਹਿੰਦਾ ਸਹੂਲਤਾਂ ਦੀ ਜ਼ਿਕਰ ਕਰ ਰਿਹਾ ਜੀ ਸੈਣੀ ਸਾਹਿਬ ਦੇ, ਉਦੋਂ ਗੁਰੂ ਜੀ ਨੇ ਵੀ ਲਿਖਿਆ ਇਸ ਚੀਜ਼ ਦਾ।
ਔਜਲਾ ਵੀਰ ਉਹ ਮੁੱਖ ਮੰਤਰੀ ਬਣਾਉਂਦੇ ਹੀ ਔਕਾਤ ਵੇਖ ਕੇ ਹੈ ਜਿਵੇਂ ਦਿੱਲੀ ਰਾਜਸਥਾਨ ਤੇ ਬਿਹਾਰ ਦੇ ਮੁੱਖ ਮੰਤਰੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਆ, ਗੁਰੂ ਜੀ ਕਹਿੰਦੇ 5 ਰੁਪਏ ਦੇ ਨਾਲ ਵੀ ਤਨਖਾਹਾਂ ਮਿਲਣ ਲੱਗ ਜਾਣੀਆਂ ਨੇ ਤੇ ਨਵੀਂ ਭਰਤੀ ਸ਼ੁਰੂ ਹੋ ਜਾਵੇਗੀ। ਵਿਭਾਗ ਦੇ ਹਰ ਬੰਦੇ ਨੂੰ ਜਦੋਂ ਪੈਸਾ ਮਿਲਣ ਲੱਗ ਜਾਣਾ ਤੇ ਆਪੇ ਸਿਸਟਮ ਠੀਕ ਹੋਵੇਗਾ, ਨਾ ਚੋਰੀ ਹੋਵੇਗੀ। ਬਿਲਕੁਲ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜ ਵੀਰ ਜੀ ਕਿਆ ਬਾਤਾਂ ਕਰਦੇ ਹੋ, ਈਡੀ ਦਾ ਛਾਪਾ ਪਵਾਉਣਾ ਬਿਆਨਬਾਜ਼ੀ ਕਰਕੇ। ਜੀਰਾ ਜੀ ਕਹਿੰਦੇ ਆ ਕਿ ਜੀਰਾ ਜੀ ਨੇ ਲਿਖਿਆ ਕਿ ਅੱਗੇ ਕਹਿੰਦੇ ਨੇ ਕਿ ਔਜਲਾ ਵੀਰ ਜੀ RSS ਦੀ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈਗਾ ਤੇ ਸਾਰੇ ਦੇਸ਼ ਦੇ ਵਿੱਚ ਵੇਖ ਲਓ ਆਫਿਸ ਕਿੱਦਾਂ ਦੇ ਬਣ ਗਏ ਨੇ ਜੀ ਇਹਨਾਂ ਦੇ। ਔਜਲਾ ਸਾਹਿਬ ਕਹਿੰਦੇ ਅਗਲਿਆਂ ਦੀਆਂ ਸਰਕਾਰਾਂ ਚੱਲਦੀਆਂ। ਜੀਰਾ ਜੀ ਕਹਿੰਦੇ ਆ ਵੀਰ ਜੀ ਥਿੰਕ ਟੈਂਕ ਆਪੇ ਵੱਡੇ ਆ, ਜਦੋਂ EVM ਮਸ਼ੀਨਾਂ ਦੇ ਡੱਬੇ ਹੀ ਕਹਿੰਦੇ ਬਦਲ ਦੇਣੇ ਆ। ਨਹੀਂ ਸਤਨਾਮ ਵੀਰ ਜੀ, ਉਹ ਮੁੱਖ ਮੰਤਰੀ ਬਣਾਉਂਦੇ ਹੈਗੇ ਕੱਠਪੁਤਲੇ ਜੀ, ਤੇ ਜਿਹੜੀ ਉਂਗਲ ਦੇ ਬਰੀਕ ਜਿਹੇ ਧਾਗੇ ਦੇ ਨਾਲ ਨੱਚਦੀ ਹੈ। ਮੁਕੱਦਰ ਜੀ ਲਿਖਦੇ ਆ ਇਹ ਲੀਡਰ ਹੈ ਹੀ ਨਹੀਂ, ਲੀਡਰ ਐਵੇਂ ਦੇ ਨਹੀਂ ਹੁੰਦੇ, ਅਫਸੋਸ ਅਸੀਂ ਇਹਨਾਂ ਨੂੰ ਲੀਡਰ ਸਮਝ ਰਹੇ ਹਾਂ। ਅਸੀਂ ਕਿਸੇ ਸਮੇਂ ਕੇਜਰੀਵਾਲ ਨੂੰ ਲੀਡਰ ਸਮਝ ਕੇ ਵੋਟਾਂ ਪਾਈਆਂ ਤੇ ਅੱਜ ਅਸੀਂ ਵਾਪਸ ਆ ਕੇ ਫਿਰ ਪਿਛਲਿਆਂ ਨੂੰ ਕਹਿੰਦੇ ਲੀਡਰ ਸਮਝ ਰਹੇ ਹਾਂ ਜੀ। ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਮੁਕੱਦਰ ਜੀ ਲਿਖਦੇ ਆ ਕਿ ਅਫਸੋਸ ਇਸ ਸਿਸਟਮ ਨੇ ਸਾਡੇ ਸਮਝ ਨਹੀਂ ਆਉਣ ਦੇਣੀ, ਅਸੀਂ ਇਹਨਾਂ ਦੇ ਵਿੱਚ ਲਟਕਦੇ ਰਹਿਣਾ ਹੈ ਜੀ। ਚੰਗਾ ਜੀ, ਸੋਵੀਏ ਸੁਪਨਿਆਂ ਦੀ ਦੁਨੀਆਂ ਦੇ ਵਿੱਚ ਜਾਈਏ, ਕਹਿੰਦੇ ਇਹ ਦੁਨੀਆਂ ਇਹ ਮਹਿਫਲ ਮੇਰੇ ਕਾਮ ਕੀ ਨਹੀਂ। ਬੜਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਦੁਨੀਆਂ ਨੂੰ, ਪਰ ਸਾਡੇ ਸਮਝ ਨਹੀਂ ਆਈ ਕਹਿੰਦੇ ਸੀ। ਮੁਕੱਦਰ ਜੀ ਬਾਏ ਬਾਏ ਕਹਿੰਦੇ ਆ ਤੇ ਸਾਨੂੰ ਕੋਈ ਬੜੇ ਸੌਖੇ ਢੰਗ ਦੇ ਨਾਲ ਨੈਗੇਟਿਵ ਕਹਿ ਦੇਵੇਗਾ ਜੀ। ਆਖਰ ਦੇ ਵਿੱਚ ਰਜਿੰਦਰ ਜੀਰਾ ਜੀ ਕਹਿੰਦੇ ਆ ਮੁਕੱਦਰ ਜੀ ਦਿਲ ਨਾ ਛੱਡੋ, ਆਪਾਂ ਓਪੋਜੀਸ਼ਨ ਤਕੜੀ ਬਣਾਉਣੀ ਹੈ। ਬਿਲਕੁਲ ਸਹਿਮਤ ਹੈ ਜੀਰਾ ਜੀ ਨੇ, ਪਤੇ ਦੀ ਗੱਲ ਕੀਤੀ ਹੈ ਤੇ ਆਪਾਂ ਕਰਦੇ ਆ ਰਹੇ ਹਾਂ। ਭਾਈ ਸਰਕਾਰ ਬਣਾਉਣ ਦੀ ਗੱਲ ਨਾ ਕਰੋ, ਓਪੋਜੀਸ਼ਨ ਬਣਾਉਣ ਦੀ ਗੱਲ ਕਰੋ। ਲਓ ਫਿਰ ਦੋਸਤੋ, ਅੱਜ ਇੱਥੇ ਹੀ ਸਮਾਪਤੀ ਲੈਂਦੇ ਹਾਂ। ਮਾਫ਼ੀ ਚਾਹਾਂਗਾ ਉਹਨਾਂ ਦੋਸਤਾਂ ਤੋਂ ਜਿਹੜੇ ਨਾਵਲ ਨੂੰ ਪਸੰਦ ਕਰਦੇ ਨੇ, ਪਰ ਉਹਦੀ ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ। ਕੱਲ੍ਹ ਨੂੰ ਛੁੱਟੀ ਹੈ, ਵੀਕਐਂਡ ਹੈ, ਤੇ ਜੇ ਮੇਰਾ ਸਮਾਂ ਲੱਗਿਆ ਤੇ ਬਕਾਇਦਾ ਉਹਨੂੰ ਰਿਕਾਰਡ ਕਰਕੇ ਅਗਲਾ ਲੜੀਵਾਰ ਭਾਗ ਸਾਂਝਾ ਕਰ ਦਾਂਗੇ, ਨਹੀਂ ਤਾਂ ਫਿਰ ਅਗਲੇ ਫਰਾਈਡੇ ਵਾਲੇ ਦਿਨ ਨੂੰ ਤਾਂ ਸੁਣਾਵਾਂਗੇ, ਕਿਉਂਕਿ ਚੈਪਟਰ ਥੋੜਾ ਲੰਬਾ ਸੀ। ਜਿਵੇਂ 15 ਮਿੰਟ ਵੀ ਲਾਉਂਦਾ ਤਾਂ ਉਹ ਪੂਰਾ ਨਹੀਂ ਹੋਣਾ ਸੀ, ਨਾ ਸਵਾਦ ਤੁਹਾਨੂੰ ਆਉਣਾ ਸੀ, ਨਾ ਮੈਨੂੰ ਆਉਣਾ ਸੀ, ਤੇ ਇਸ ਕਰਕੇ ਘੱਟੋ ਘੱਟ 35 ਤੋਂ 45 ਮਿੰਟ ਉਹਦੇ ਵਿੱਚ ਚਾਹੀਦੇ ਨੇ, ਤੇ ਉਹਨੂੰ ਆਪਾਂ ਵੱਖਰਾ ਕਰਕੇ ਵੀ ਰਿਕਾਰਡ ਕਰਕੇ ਪਾ ਦਾਂਗੇ ਚਾਹੇ, ਤੇ ਜਾਂ ਫਿਰ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਸੁਣਾ ਦਾਂਗੇ। ਬਾਕੀ ਕੱਲ੍ਹ ਦੇ ਉੱਤੇ ਰਹੇਗਾ ਕਿਵੇਂ ਸਬੱਬ ਬਣਦਾ ਹੈ ਜੀ। ਤੇ ਲਓ ਦੋਸਤੋ, ਮੈਨੂੰ ਦਿਓ ਆਗਿਆ, ਚੰਗਾ ਲੱਗਿਆ ਵਾ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਜੀ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਚਲੋ ਪਿਆਰ ਪੈਂਦੀ ਗੀਤ ਸਤਿ ਸ਼੍ਰੀ ਅਕਾਲ। ਤੇ ਆਪਣੇ ਸਤਪਾਲ ਸਿੰਘ ਬਰਾੜ ਸਾਹਿਬ ਦਾ ਅੱਜ ਬਰਥਡੇ ਜੀ, ਬਰਥਡੇ ਸੀਗਾ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅਮਰੀਕਾ ਵਾਲਿਆਂ ਨੂੰ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਪਿਆਰ ਭਰੀ ਜ਼ਿੰਦਗੀ, ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ ਦੋਸਤੋ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਰੇਡੀਓ
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਾਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ ਤੜਫਣ ਲੋਕੀ ਇੱਥੇ ਹੈ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਹਾਏ ਚੰਗੇ ਨਹੀਂ ਨਤੀਜੇ ਓ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਕਿਤੇ ਪੜ੍ਹ ਲੈਂਦੀ ਇਤਿਹਾਸ ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਆਖਰੀ ਬੰਦਾ ਜੀ ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ ਪੂਰੀ ਸਪੋਰਟ ਕਰਦਾ ਹਾਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਅਸ਼ਕਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ, ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
0: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

ਮੈਨੂੰ ਜਾਣੀ ਨਾ ਤਿਲਾ ਬੋਕਰ ਬਣ ਕੇ ਹੂੰ ਜਦੇ ਜੇ

जट नूस ल्यूटा कर देने जो लोग भी मंडी जांदे ने जो हक

तेरा हुण तख्त ही ला देना जेने तू तख्त ते चढ़ बैठे ओ कुरन।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀਂ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਧਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰ ਪਾਲ ਮੱਲ ਜੀ ਨੂੰ। ਜੋਗਿੰਦਰ ਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰ ਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰ ਪਾਲ ਮੱਲ ਜੀ, ਤੁਹਾਡਾ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਨੀ ਨੀ ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮੁਰਾਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਕੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ

0: ਹੈ ਪ੍ਰਿੰਟ ਮੀਡੀਆ ਦੀ। ਪ੍ਰਿੰਟ
1: ਹਾਂਜੀ
0: ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
1: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ,
0: ਅੱਛਾ ਜੀ,
1: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ,
0: ਅੱਛਾ ਜੀ,
1: ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ
0: ਠੀਕ ਹੈ ਜੀ।
1: ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਹਾਂਜੀ,
1: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
0: ਹਾਂਜੀ,
1: ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ
0: ਹਾਂਜੀ,
1: ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
0: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ
1: ਹਾਂਜੀ
0: ਗਿਆਨ ਹੋਣਾ
1: ਹਾਂ
0: ਅਤੇ ਜਾਂ
1: ਬਿਲਕੁਲ
0: ਕੰਪਿਊਟਰ ਟਾਈਪਿੰਗ, ਇਹਦਾ
1: ਹਾਂਜੀ
0: ਹੋਰ ਵੀ ਜ਼ਿਆਦਾ ਮਹੱਤਵ ਹੈ ਮੇਰੇ।
1: ਬਿਲਕੁਲ। ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ ਉਹ
0: ਹਾਂਜੀ
1: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
0: ਬਿਲਕੁਲ,
1: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
0: ਹਾਂਜੀ,
1: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
0: ਸਹੀ ਗੱਲ ਹੈ ਜੀ।
1: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
0: ਹਾਂਜੀ,
1: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਐਕਸਪ੍ਰੈਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
0: ਹਾਂਜੀ,
1: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
0: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
1: ਹਾਂਜੀ
0: 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ
1: ਹਾਂਜੀ
0: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
1: ਹਾਂਜੀ
0: ਜ਼ਿਲ੍ਹਿਆਂ
1: ਬਿਲਕੁਲ
0: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
1: ਹਾਂ
0: ਸਕਦਾ ਮੇਰੇ
1: ਬਿਲਕੁਲ
0: ਖਿਆਲ ਦੇ ਵਿੱਚ।
1: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ,
0: ਹਾਂਜੀ,
1: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
0: ਹਾਂਜੀ,
1: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
0: ਪ੍ਰਾਈਵੇਟ
1: ਪ੍ਰਾਈਵੇਟਲੀ
0: ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ, ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
1: ਜੀ ਹਾਂਜੀ,
0: ਜਾਂ
1: ਕੋਰਸ ਦੇ
0: ਕਰਵਾਏ
1: ਵਿੱਚ
0: ਜਾਂਦੇ ਨੇ ਜਿਹੜੇ ਕੋਰਸ?
1: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
0: ਅੱਛਾ ਜੀ,
1: ਜਰਨਲਿਜ਼ਮ ਚ ਕਰਵਾਉਂਦੇ ਆ।
0: ਅੱਛਾ
1: ਤਾਂ ਸਭ
0: ਜੀ,
1: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
0: ਹਾਂਜੀ,
1: ਉਹ ਆਫਰ ਕਰਦਾ ਹੈ BA JMC
0: ਅੱਛਾ
1: ਗ੍ਰੈਜੂਏਸ਼ਨ,
0: ਜੀ,
1: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
0: ਅੱਛਾ
1: ਜੋ
0: ਜੀ,
1: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ, ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
0: ਹਾਂਜੀ,
1: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
0: ਬਿਲਕੁਲ
1: ਦੇ
0: ਜੀ,
1: ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ, ਜਿਹੜਾ BJMC ਕਰਵਾਉਂਦਾ ਹੈ।
0: ਅੱਛਾ ਜੀ,
1: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ,
0: ਅੱਛਾ
1: ਮਤਲਬ
0: ਜੀ,
1: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ।
0: ਹਾਂਜੀ,
1: ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ, ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
0: ਹਾਂਜੀ,
1: ਤੇ
0: ਇਲੈਕਟ੍ਰਾਨਿਕ
1: ਹਾਂਜੀ
0: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
1: ਜੀ
0: ਨਾਲ,
1: ਹਾਂਜੀ
0: ਉਹ
1: ਹਾਂਜੀ
0: ਵੀ ਦੱਸੋ।
1: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
0: ਹਾਂਜੀ
1: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ,
0: ਅੱਛਾ
1: ਬਸ
0: ਜੀ
1: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ, ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
0: ਹਾਂਜੀ
1: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
0: ਹਾਂਜੀ
1: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
0: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ
1: ਲਿਖਣ
0: ਪੇਸ਼
1: ਦਾ,
0: ਕਰਨ ਲਈ,
1: ਹਾਂਜੀ,
0: ਲਿਖਣ ਦਾ ਹੁਨਰ ਹੋਣਾ ਚਾਹੀਦਾ,
1: ਰਾਈਟਿੰਗ
0: ਉਹ ਇੱਕ
1: ਸਕਿੱਲ,
0: ਵਧੀਆ ਲਿਖਾਰੀ
1: ਹਾਂਜੀ,
0: ਹੋਣਾ ਚਾਹੀਦਾ।
1: ਜੀ
0: ਤੇ
1: ਜੀ
0: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
1: ਜੀ
0: ਉਹਨੂੰ
1: ਹਾਂਜੀ
0: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
0: ਹਾਂਜੀ
1: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
0: ਠੀਕ ਹੈ
1: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ, ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
0: ਹਾਂਜੀ
1: ਦੇਰ
0: ਹਾਂਜੀ
1: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
0: ਹਾਂਜੀ ਹਾਂਜੀ
1: ਹਾਂਜੀ
0: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
1: ਜੀ
0: ਦੌਰ
1: ਸੋਸ਼ਲ,
0: ਹੈਗਾ। ਸੋਸ਼ਲ ਮੀਡੀਆ
1: ਹਾਂਜੀ
0: ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
1: ਹਾਂਜੀ
0: ਸੋਸ਼ਲ
1: ਬਿਲਕੁਲ
0: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
1: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
0: ਬਿਲਕੁਲ
1: ਜਿੱਦਾਂ
0: ਜੀ
1: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
0: ਹਾਂਜੀ
1: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
0: ਹਾਂਜੀ
1: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ,
0: ਅੱਛਾ
1: ਤਾਂ
0: ਜੀ
1: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
0: ਹਾਂਜੀ
1: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ,
0: ਅੱਛਾ
1: ਜਿੰਨੇ
0: ਜੀ
1: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ, ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ, ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
0: ਹਾਂਜੀ
1: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ
0: ਹਾਂਜੀ
1: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ, ਇਸ ਕਰਕੇ
0: ਠੀਕ
1: ਉਹ
0: ਹੈ
1: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
0: ਅੱਛਾ
1: ਆਪਣੇ
0: ਜੀ
1: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ, ਤਾਂ
0: ਅੱਜ
1: ਇਸ ਦੇ ਵਿੱਚ
0: ਜਦੋਂ
1: ਵੀ
0: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
1: ਬਿਲਕੁਲ
0: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ
1: ਜੀ
0: ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ
1: ਬਿਲਕੁਲ
0: ਜਾਂ ਉਹਨਾਂ ਨੂੰ
1: ਬਿਲਕੁਲ
0: ਚੰਗੀ ਪੇ ਕਰਦੇ ਹੋਣਗੇ।
1: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
0: ਹਾਂਜੀ
1: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
0: ਬਿਲਕੁਲ ਬਿਲਕੁਲ ਹਾਂਜੀ।
1: ਜੀ
0: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
1: ਹਾਂਜੀ
0: ਕੰਮਕਾਰ ਦੀ, ਉਹ
1: ਜੀ
0: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
1: ਹਾਂਜੀ
0: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
1: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
0: ਹਾਂਜੀ
1: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
0: ਹਾਂਜੀ
1: ਵਿੱਚ ਵੀ
0: ਹਾਂਜੀ
1: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ,
0: ਬਿਲਕੁਲ ਜੀ
1: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
0: ਹਾਂਜੀ
1: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ, ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ,
0: ਬਿਲਕੁਲ
1: ਤਾਂ
0: ਜੀ
1: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ, ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
0: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
1: ਹਾਂਜੀ ਹਾਂ
0: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ
0: ਸਰਕਾਰੀ
1: ਜੇ
0: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮਕਾਰ
1: ਹਾਂਜੀ
0: ਹੋਵੇਗਾ।
1: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
0: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ
1: ਹਾਂਜੀ
0: ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
1: ਬਿਲਕੁਲ
0: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
1: ਬਿਲਕੁਲ
0: ਹੈ ਨਾ,
1: ਵਿਅਰਥ।
0: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
1: ਜੀ
0: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਸ਼ਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
0: ਹਾਂਜੀ
1: ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
0: ਬਿਲਕੁਲ
1: ਉਹਨਾਂ
0: ਜੀ
1: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
0: ਹਾਂਜੀ
1: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ
0: हाँ
1: अगर
0: जी
1: साडे कोल इंटरनेट अवेलेबल है, फोन अवेलेबल है, तां असीं ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ। ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ। ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ।
0: ਬਿਲਕੁਲ
1: ਫਿਊਚਰ
0: ਜੀ
1: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
0: ਹਾਂਜੀ
1: ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
1: ਹਾਂਜੀ
0: ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ
1: ਹਾਂਜੀ
0: ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ। ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
0: ਹਾਂਜੀ
1: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ। ਬਟ
0: ਬਿਲਕੁਲ
1: ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
0: ਹਾਂਜੀ
1: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
0: ਹਾਂਜੀ
1: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ
0: ਹਾਂਜੀ
1: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ
0: ਉਹਨਾਂ ਦੀ ਵੀਡੀਓ
1: ਬਿਲਕੁਲ
0: ਬਣਾ ਕੇ ਜਾਂ ਅਸੀਂ ਹੋਰ
1: ਹਾਂਜੀ
0: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
1: ਹਾਂਜੀ
0: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਅਤੇ
1: ਬਿਲਕੁਲ
0: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ।
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
0: ਜਾਨਣ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
0: ਹਾਂਜੀ
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ।
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ
0: ਹਾਂਜੀ
1: ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ,
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ ਹਾਂਜੀ
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਦ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਅੱਜ ਖਾਸ ਦਿਹਾੜੇ ਦੇ ਉੱਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਵੈਸੇ ਬੁੱਧਵਾਰ ਵਾਲੇ ਦਿਨ ਨੂੰ ਸਮਾਜੀ ਸਿੰਘ ਸ਼ੰਮੀ ਜੀ ਨਾਲ ਜੁੜਦੇ ਆ ਤੇ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਆ, ਕੁਝ ਨਾ ਕੁਝ ਵਿਸ਼ਾ ਲੈ ਕੇ ਉਹਦੇ ਉੱਤੇ ਚਰਚਾ ਹੁੰਦੀ ਹੈ, ਖੁੱਲੀ ਵਿਚਾਰ ਚਰਚਾ, ਜਿਸ ਦੇ ਵਿੱਚ ਤੁਸੀਂ ਵੀ ਨਾਲ ਹਿੱਸਾ ਬਣਦੇ ਹੋ, ਸਹਿਯੋਗ ਕਰਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਰਾਜਨ ਸੈਨ ਸਾਹਿਬ ਨੇ ਕਹਿ ਦਿੱਤਾ ਹੈ ਜੀ ਓਕੇ ਹੈ, ਸਾਰਾ ਕੁਝ ਚੱਕ ਦਿਓ ਫੱਟੇ, ਕਹਿੰਦੇ ਜੀ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਸਾਰੇ ਸਮੂਹਿਕ ਰੂਪ ਦੇ ਵਿੱਚ ਪਿਆਰਿਆਂ ਨੂੰ ਭੇਜੀ ਹੈ। ਕੁਝ ਹੀ ਪਲਾਂ ਤੱਕ ਸ਼ੰਮੀ ਜੀ ਦੇ ਨਾਲ ਤਾਰਾਂ ਜੋੜਦੇ ਹਾਂ ਤੇ ਅੱਜ ਦਾ ਜਿਹੜਾ ਵਿਸ਼ਾ ਦੋਸਤੋ ਉਹਨੂੰ ਆਪਾਂ ਫਰੋਲਦੇ ਹਾਂ, ਤਰੱਕੀ। ਅੱਜ ਦਾ ਵਿਸ਼ਾ ਹੈ ਤਰੱਕੀ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਆ ਪ੍ਰੋਗਰੈਸ ਹੈ? ਇਹ ਟੈਕਨੋਲੋਜੀ ਹੋ ਗਈ, ਹੈਪੀਨੈਸ ਹੋ ਗਈ ਜਾਂ ਸੋਸਾਇਟੀ ਹੋ ਗਈ, ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਅਸਲ ਤਰੱਕੀ ਦੇ ਰਾਹ ਜਿਹੜੇ ਨੇ ਉਹਨਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਰਹੇਗੀ। ਸਕੂਨ ਵੀ ਚਾਹੀਦਾ ਜੇ ਤਰੱਕੀ ਹੋ ਰਹੀ ਹੈ, ਤੇ ਨਾਲ ਦੀ ਨਾਲ ਸੈਟਿਸਫੈਕਸ਼ਨ ਵੀ ਚਾਹੀਦੀ ਹੈ, ਤਸੱਲੀ ਵੀ ਚਾਹੀਦੀ ਹੈ ਤੇ ਸੁੱਖ ਸੰਤੋਖ ਵੀ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਵੀ ਨਾਲ ਨਾਲ ਜ਼ਰੂਰੀ ਨੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਜਿੰਨਾ ਵੀ ਸਮਾਂ ਬਚੇਗਾ ਉਹਦੇ ਵਿੱਚ ਦੇਸ਼ ਦੇ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ, ਜਿਸ ਦੇ ਵਿੱਚ ਖਤਰੇ ਦੀ ਘੰਟੀ ਬਿਜਲੀ ਦੀ ਵੱਜੀ ਹੈ ਪੰਜਾਬ ਦੇ ਵਿੱਚ। ਸੁਖਬੀਰ ਸਿੰਘ ਬਾਦਲ ਤੇ ਸਿੱਟ ਦਾ ਜਿਹੜੇ ਉਹਨਾਂ ਦੇ ਜਿਹੜੇ ਸੰਮਨ ਆ ਗਏ ਨੇ ਤੇ ਸੋਮਵਾਰ ਨੂੰ ਪੇਸ਼ ਹੋਣ ਦੀ ਗੱਲਬਾਤ ਕਹੀ ਹੈ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਬਿਆਨ ਦਿੱਤਾ ਹੈ ਉਹਦੇ ਬਾਰੇ ਕਿ ਜ਼ਰੂਰ ਪੇਸ਼ ਹੋਣਗੇ, ਜ਼ਰੂਰ ਸਹਿਯੋਗ ਕਰਾਂਗੇ। ਤੇ ਦੂਸਰੇ ਪਾਸੇ ਆਪਣੇ ਇੰਜੀਨੀਅਰ ਰਸ਼ੀਦ ਉਹਨਾਂ ਨੂੰ ਮੌਨਸੂਨ ਸੈਸ਼ਨ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਲਈ ਉਹਨਾਂ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ ਤੇ ਇਸ ਚੀਜ਼ ਨੇ ਜਿਹੜੇ ਸਵਾਲ ਨੇ ਪੰਜਾਬ ਦੇ ਵਿੱਚ ਜੋ ਮੌਨਸੂਨ ਸੈਸ਼ਨ ਦੀ ਤਿਆਰੀ ਵਿੱਢੀ ਜਾ ਰਹੀ ਹੈ, ਜਿਵੇਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਅੰਮ੍ਰਿਤਪਾਲ ਉਹਨਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਕੁਝ ਸਮੇਂ ਦੇ ਲਈ ਆਪਣੇ ਆਪ ਨੂੰ ਜਿਹੜਾ ਸੈਸ਼ਨ ਦੇ ਵਿੱਚ ਜਾਣ ਦੇ ਲਈ ਆਗਿਆ ਮੰਗੀ ਸੀ, ਪਰ ਬਹੁਤ ਸਮੇਂ ਹੋ ਗਏ ਨੇ ਤੇ ਉਹਨਾਂ ਨੂੰ ਇਹ ਜਿਹੜੀ ਨਹੀਂ ਮਿਲ ਸਕੀ ਸੀ ਆਗਿਆ ਤੇ ਕੀ ਹੁਣ ਪੰਜਾਬ ਦੇ ਵਿੱਚ ਵੀ ਇਹ ਮੁੱਦੇ ਜਿਹੜੇ ਉੱਠਣੇ ਸ਼ੁਰੂ ਹੋਣਗੇ, ਉਹਦੇ ਵੱਲ ਵੀ ਝਾਤ ਮਾਰਾਂਗੇ ਅਗਲੇ ਮਸਲਿਆਂ ਦੇ ਵਿੱਚ। ਤੇ US ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਈਰਾਨ ਨੇ ਕਰਾਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਸੀਂ ਆਪਣੀਆਂ ਗੱਲਾਂ ਤੋਂ ਮੁੱਕਰਿਓ ਤੇ ਦੇਖਦੇ ਹਾਂ ਇਹ ਜੰਗ ਜਿਹੜੀ ਹੈ ਹੋਰ ਕਿੱਧਰ ਨੂੰ ਜਿਹੜੇ ਰੁੱਖ ਬਦਲਦੀ ਹੈ। ਤੇ ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਜਦੋਂ ਜੋ ਕੁਝ ਵਾਪਰ ਰਿਹਾ, ਜਿਹੜਾ ਰਿਲੀਜ਼ਨ ਜਾਂ ਕਹਿ ਲਓ ਜਾਤ ਪਾਤ ਦਾ ਮਤਭੇਦ ਜਾਂ ਰੰਗ ਦਾ ਮਤਭੇਦ ਹੈ ਪਹਿਰਾਵੇ ਦਾ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਧ ਰਿਹਾ। ਤੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸੀ ਗੋਰੇ ਦੀ ਹੱਤਿਆ ਹੋਈ, ਕਿਰਪਾਨ ਦਾ ਮੁੱਦਾ ਕਾਫੀ ਭਖਦਾ ਰਿਹਾ, ਉਹਦੇ ਵਿੱਚ ਹੀ ਜਿਹੜਾ ਕੱਲ 24-25 ਸਾਲਾਂ ਦੀ ਨੌਜਵਾਨ ਜਿਹੜੀ ਹੈ ਕੁੜੀ, ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ। ਇਹ ਸਾਰੇ ਮਸਲੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਅਮਰੀਕਾ ਤੋਂ ਵੀ ਖ਼ਬਰਾਂ ਨੇ, ਪਹਿਲਾਂ ਉਸਦੀ ਜਾਤ ਪੁੱਛੀ ਗਈ ਤੇ ਫਿਰ ਉਸਦੇ ਜਿਹੜਾ ਚਾਕੂ ਮਾਰੇ ਗਏ, ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਨੇ। ਚਲੋ ਦੋਸਤੋ, ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ ਤੇ ਸਮਾਜ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ 7:10 ਹੋ ਗਏ ਨੇ ਸ਼ਾਮ ਦੇ ਤੇ ਤਾਰੇ ਤਾਂ ਨਹੀਂ ਟਿਮਟਮਾਉਂਦੇ ਪਰ ਧੁੱਪ ਪੂਰੀ ਨਿਕਲੀ ਹੋਈ ਹੈ, ਸੂਰਜ ਪੂਰਾ ਐਨ ਆਪਣੀ ਚਮਕ ਦਮਕ ਦੇ ਵਿੱਚ ਪੂਰਾ ਰੋਸ਼ਨ ਆ ਰਿਹਾ। ਤੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਇਸ ਸਮੇਂ ਦੇ ਵਿੱਚ ਰਾਤ ਨਹੀਂ ਹੁੰਦੀ, ਦਿੜੀ ਚੜਿਆ ਰਹਿੰਦਾ 24 ਘੰਟੇ ਤੇ ਭਾਰਤ ਦੇ ਵਿੱਚ 9:40 ਦਾ ਸਮਾਂ ਰਾਤ ਦਾ ਤੇ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਜਿਹੜੀ ਹੈ ਉਹਦਾ ਕੋਈ ਹਾਲ ਚਾਲ ਪੁੱਛ ਨਹੀਂ ਸਕਦੇ, ਹੈਗੀ ਹੈ ਕਿ ਨਹੀਂ ਹੈਗੀ ਹੈ, ਚਲੇ ਗਈ ਆ ਗਈ, ਚਲੇ ਗਈ ਆ ਗਈ, ਇਹ ਹਾਲਾਤ ਨੇ। ਪਰ ਜਿਹੜੇ ਆਪਣੇ ਬਿਜਲੀ ਬੋਰਡ ਦੇ ਇੰਜੀਨੀਅਰ ਨੇ ਉਹਨਾਂ ਨੇ ਜ਼ਰੂਰ ਜਿਹੜੀ ਹੈ ਘੰਟੀ ਵਜਾ ਦਿੱਤੀ ਹੈ ਖਤਰੇ ਦੀ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਚਲੋ ਦੋਸਤੋ, ਵੱਧਦੇ ਆਪਾਂ ਗੱਲਾਂ ਬਾਤਾਂ ਵੱਲ ਨੂੰ, ਅੱਗੇ ਅੱਜ ਦਾ ਜਿਹੜਾ ਵਿਚਾਰ ਹੈ ਉਹਦੇ ਵੱਲ ਨੂੰ ਤੇ ਫਿਰ ਪੈਂਦੇ ਹਾਂ ਤਰੱਕੀ ਦੇ ਰਾਹ ਦੇ ਉੱਤੇ। ਅੱਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੁਆਬਾ ਰੇੜੀ ਦੇ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਆਪਣੇ ਸਮੇਂ ਵਾਲੀ ਸਾਹਿਬ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਬਾਦ ਹੈ ਤੇ ਉਹਨਾਂ ਦਾ ਅੱਜ ਜਨਮ ਦਿਨ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 16 ਜੁਲਾਈ 2026 ਦਾ ਅੱਜ ਦਿਹਾੜਾ ਹੈ ਜਿਹਦੇ ਵਿੱਚ ਅੱਜ ਦਾ ਵਿਚਾਰ ਹੈ ਕਿ ਜਿਹੜਾ ਪੱਕੇ ਇਰਾਦੇ ਦੇ ਨਾਲ ਕਿਸੇ ਕੰਮ ਦੇ ਪਿੱਛੇ ਪੈ ਜਾਵੇ ਹੱਥ ਧੋ ਕੇ ਤਾਂ ਸਫਲਤਾ ਉਹਦੇ ਪੈਰਾਂ ਨੂੰ ਜਿਹੜੀ ਚੁੰਮਦੀ ਹੈ ਤੇ ਉਹ ਜੋ ਕੁਝ ਵੀ ਹਾਸਲ ਕਰਨਾ ਚਾਹੁੰਦਾ ਉਹਨੂੰ ਮਿਲਦਾ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ 16 ਜੁਲਾਈ 1901 ਦਾ ਜਦੋਂ ਜ਼ਿਕਰ ਆਉਂਦਾ ਹੈ, ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਤੇਜਾ ਸਿੰਘ ਸੁਤੰਤਰ ਹੋਣਾ ਦੇ ਵੀ, ਤੇ ਅੱਜ ਉਹਨਾਂ ਦੇ ਕਾਮਰੇਡ ਤੇਜਾ ਸਿੰਘ ਸੁਤੰਤਰ ਹੋਣਾ ਦਾ ਜਨਮ ਦਿਹਾੜਾ ਉਹਨਾਂ ਦਾ ਵੀ ਹੈ, ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ 1909 ਦੇ ਵਿੱਚ ਆਜ਼ਾਦੀ ਦੀ ਲੜਾਈ ਲੜਨ ਵਾਲੀ ਅਰੁਣਾ ਅਸਫ ਅਲੀ ਦਾ ਜਨਮ ਹੋਇਆ ਤੇ 1918 ਦੇ ਵਿੱਚ ਰੂਸ ਦੇ ਬਾਲਸ਼ਵਿਕਾਂ ਨੇ ਕ੍ਰਾਂਤੀਕਾਰੀਆਂ ਨੇ ਜਾਣੀ ਕਿ ਰਾਜੇ ਨਿਕੋਲਸ ਜ਼ਾਰ ਨੂੰ ਜਿਹੜਾ ਸੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਸੀ। ਤੇ 1969 ਦੇ ਵਿੱਚ ਨਾਸਾ ਨੇ ਜਿਹੜਾ ਸੀ ਨਾਸਾ ਦੇ ਵਿੱਚ ਧੂੰਆਂ ਲਿਆਂਦਾ। ਨਾਸਾ ਦੇ ਵੱਲੋਂ ਚੰਦਰਮਾ ਦੇ ਉੱਤੇ ਪਹਿਲੀ ਵਾਰ ਮਨੁੱਖ ਨੂੰ ਲਿਜਾਣ ਵਾਲਾ ਰਾਕਟ ਅਪੋਲੋ 11 ਜਿਹੜਾ ਸੀ ਧਰਤੀ ਤੋਂ ਛੱਡਿਆ ਗਿਆ ਸੀ। ਤੇ 1979 ਦੇ ਵਿੱਚ ਸਦਾਮ ਹੁਸੈਨ ਇਰਾਕ ਦਾ 5ਵਾਂ ਰਾਸ਼ਟਰਪਤੀ ਬਣ ਗਿਆ ਸੀ। ਗੱਲ ਕਰਦੇ ਹਾਂ ਥੋੜੀ ਜਿਹੀ ਕਾਮਰੇਡ ਤੇਜਾ ਸਿੰਘ ਸੁਤੰਤਰ ਹੋਣਾ ਦੀ, ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਤਰੱਕੀ ਦੇ ਰਾਹਾਂ ਦੇ ਵੱਲ ਨੂੰ ਚੱਲਦੇ ਹਾਂ। ਕਾਮਰੇਡ ਤੇਜਾ ਸਿੰਘ ਸੁਤੰਤਰ, ਉਹਨਾਂ ਦਾ ਪਹਿਲਾ ਨਾਮ ਸਮੂਧ ਸਿੰਘ ਸੀਗਾ ਅਸਲ ਦੇ ਵਿੱਚ, ਤੇ ਇਹ ਨਾਮ ਤੇਜਾ ਵੀਲਾ ਦੇ ਜਿਹੜਾ ਸੀ ਗੁਰਦੁਆਰੇ ਨੂੰ ਬਿਨਾਂ ਖੂਨ ਖਰਾਬੇ ਤੇ ਯੋਜਨਾ ਦੇ ਨਾਲ ਆਜ਼ਾਦ ਕਰਵਾਉਣ ਕਰਕੇ ਉਹਨਾਂ ਨੂੰ ਮਿਲਿਆ। ਅਕਾਲੀ ਲਹਿਰ ਦੇ ਵਿੱਚ ਇਹ ਜਿਹੜਾ ਸੀ ਇਤਿਹਾਸਕ ਕਦਮ ਸੀ। ਸੁਤੰਤਰ ਜੀ ਦਾ ਜਨਮ ਛੋਟੇ ਕਿਸਾਨ ਘਰਾਣੇ ਦੇ ਵਿੱਚ ਦੇਸਾ ਸਿੰਘ ਉਰਫ ਕਿਰਪਾਲ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੁੰਦਾ ਹੈ, ਪਿੰਡ ਅਲੂਣਾ ਦੇ ਵਿੱਚ ਗੁਰਦਾਸਪੁਰ ਚ। ਇਹਨਾਂ ਦੇ ਦਾਦਾ ਅੰਗਰੇਜ਼ਾਂ ਦੇ ਖਿਲਾਫ਼ ਲੜਨ ਵਾਲੀਆਂ ਸਿੱਖ ਫੌਜਾਂ ਦੇ ਵਿੱਚ ਸਿਪਾਹੀ ਸਨ ਤੇ ਪਿਤਾ ਜੀ ਭਰਤੀ ਹੋ ਕੇ ਬਰਮਾ ਚਲੇ ਜਾਂਦੇ ਆ, ਨਾ ਜਾਏ ਬਰਮਾ ਨੂੰ ਦੇਸ਼ ਲੇਖ ਜਾਣਗੇ ਨਾਲੇ। ਨਾਮਧਾਰੀ ਲਹਿਰ ਦੇ ਉੱਤੇ ਬੰਗਾਲੀ ਅੰਦੋਲਨ ਦਾ ਜਿਹੜਾ ਪ੍ਰਭਾਵ ਕਬੂਲਿਆ ਤੇ ਉਹਨਾਂ ਨੌਕਰੀ ਛੱਡ ਕੇ ਫਿਰ ਪਿੰਡ ਆ ਵਸੇ। ਉਹ ਪੱਕੇ ਤੌਰ ਦੇ ਉੱਤੇ ਅਕਾਲੀ ਲਹਿਰ ਦੇ ਨਾਲ ਜੁੜ ਗਏ, ਇਸ ਕਰਕੇ ਗਦਰੀ ਬਾਬਿਆਂ ਦਾ ਇਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਬਣਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਲਈ ਲਹਿਰ ਜੋਬਨ ਦੇ ਉੱਤੇ ਸੀ। ਤੇਜਾ ਸਿੰਘ ਸੁਤੰਤਰ ਹੋਣਾ ਨੇ ਵੀ ਗੁਰਦੁਆਰਿਆਂ ਨੂੰ ਸਾਮਰਾਜੀ ਏਜੰਟਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਸੁਤੰਤਰ ਨਾਂ ਦਾ ਸੁਤੰਤਰ ਜੱਥਾ ਜਿਹੜਾ ਬਣਾ ਲਿਆ ਤੇ ਜੱਥੇ ਦੇ ਮੈਂਬਰਾਂ ਦੇ ਲਈ ਸ਼ਰਤਾਂ ਸਨ ਕਿ ਸਾਰੀ ਜਾਇਦਾਦ ਜੱਥੇ ਦੇ ਹਵਾਲੇ ਕੀਤੀ ਜਾਵੇ, ਸਾਰੀ ਜਾਇਦਾਦ ਜੱਥੇ ਦੀ ਸਾਂਝੀ ਹੋਵੇਗੀ, ਸਾਰੇ ਮੈਂਬਰ ਸਾਰਾ ਸਮਾਂ ਦੇਸ਼ ਦੀ ਸੇਵਾ ਦੇ ਵਿੱਚ ਲਾਉਣਗੇ, ਗਦਾਰੀ ਅਤੇ ਕਮਜ਼ੋਰੀ ਵਿਖਾਉਣ ਵਾਲੇ ਦੀ ਸਜ਼ਾ ਮੌਤ ਹੋਵੇਗੀ। ਉਸ ਸਮੇਂ ਤੇਜਾ ਵਿਲਾ ਗੁਰਦਾਸਪੁਰ ਅਤੇ ਗੁਰਦੁਆਰੇ ਤੇ ਮਹੰਤ ਕਾਬਲ ਸਨ ਤੇ ਉਹਨਾਂ ਦੇ ਜੱਥੇ ਨੇ 1921 ਦੇ ਵਿੱਚ ਉੱਥੋਂ ਦੇ ਮਹੰਤ ਨੂੰ ਭਜਾ ਕੇ ਗੁਰਦੁਆਰਾ ਆਜ਼ਾਦ ਕਰਵਾ ਲਿਆ। ਇਸ ਤਰ੍ਹਾਂ ਜਿਹੜਾ ਸੀ ਆਪਣਾ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾਏ ਗਏ ਤੇ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਜਿਹੜੀ ਮੈਂਬਰ ਬਣ ਗਏ ਤੇ ਉਸ ਵੇਲੇ ਸਭ ਤੋਂ ਘੱਟ ਉਮਰ ਦੇ ਵੱਧ ਪੜ੍ਹੇ ਲਿਖੇ ਇੱਕ ਕਮੇਟੀ ਮੈਂਬਰ ਸਨ। ਜਲਿਆਂਵਾਲੇ ਬਾਗ ਦੇ ਕਾਂਡ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਉਸ ਸਮੇਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਬੱਬਰ ਮੋਤਾ ਸਿੰਘ ਦੇ ਨਾਲ ਰਲ ਕੇ ਸਰਕਾਰ ਦੇ ਖਿਲਾਫ਼ ਮਾਲਵੇ, ਸ਼ਾਹਬਾਦ ਤੇ ਕਰਨਾਲ ਵਿੱਚ ਜਿਹੜਾ ਪ੍ਰਚਾਰ ਕਰਨ ਦੇ ਉੱਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ। ਅੰਮ੍ਰਿਤਸਰ ਆਣ ਕੇ ਉਹ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਸ਼ਾਮਲ ਹੋਏ ਤੇ ਗਦਰ ਪਾਰਟੀ ਦੇ ਵਿੱਚ ਗਦਰੀਆਂ ਦੇ ਨਾਲ ਰਲ ਕੇ ਕੰਮ ਕਰਨ ਸਮੇਂ ਉਹਨਾਂ ਨੂੰ ਕਾਬੁਲ ਜਾਣੀ ਕਿ ਭੇਜ ਦਿੱਤਾ ਗਿਆ, ਪਰ ਵਾਪਸੀ ਦੇ ਉੱਤੇ ਰਾਹ ਦੇ ਵਿੱਚ ਗ੍ਰਿਫ਼ਤਾਰੀ ਕਰਨ ਦੇ ਉੱਤੇ ਪਿਸ਼ਾਵਰ ਲਿਆਂਦਾ ਗਿਆ, ਪਰ ਮੌਕਾ ਮਿਲਦੇ ਹੀ ਝਾਂਸਾ ਦੇ ਕੇ ਫਰਾਰ ਹੋ ਜਾਂਦੇ ਹੈ ਤੇ ਦੁਬਾਰਾ ਜੁਲਾਈ 1923 ਦੇ ਵਿੱਚ ਮਾਸਟਰ ਊਧਮ ਸਿੰਘ ਕਸੇਲ ਦੇ ਨਾਲ ਕਾਬਲ ਭੇਜਿਆ ਗਿਆ ਤੇ ਫਿਰ ਤੁਰਕੀ ਦੇ ਵਿੱਚ ਜਾ ਕੇ 3 ਸਾਲ ਹਥਿਆਰਾਂ ਦੀ ਸਿਖਲਾਈ ਤੇ ਜੰਗੀ ਦਾਅ ਪੇਚ ਸਿੱਖਦੇ ਹੈ। ਯੂਰਪ ਦੇ ਵਿੱਚ ਆਉਂਦੇ ਹੈ ਤੇ ਯੂਰਪ ਦੇ ਵਿੱਚ ਉਹ ਲਾਲਾ ਲਾਜਪਤ ਰਾਏ ਨੂੰ ਵੀ ਮਿਲਦੇ ਹੈ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਨਾਲ ਤੇ ਕਹਿਣ ਦੇ ਉੱਤੇ ਕਿ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਨਾਲ ਦੇਸ਼ ਆਜ਼ਾਦ ਨਹੀਂ ਹੋ ਜਾਣਾ ਹੈ। ਇਹਨਾਂ ਸ਼ਬਦਾਂ ਨੇ ਕਾਫ਼ੀ ਉਹਨਾਂ ਦੇ ਉੱਤੇ ਪ੍ਰਭਾਵ ਛੱਡਿਆ ਤੇ 1929 ਨੂੰ ਨਿਊਯਾਰਕ ਜਾ ਕੇ ਫਿਰ ਵੱਖ ਵੱਖ ਗਰੁੱਪਾਂ ਨੂੰ ਗਦਰ ਪਾਰਟੀ ਦੇ ਵਿੱਚ ਲਿਆਂਦਾ ਤੇ ਗਦਰ ਪ੍ਰੈਸ ਲਵਾਈ ਗਈ। ਚੀਨ ਤੇ ਤਿੱਬਤ ਦੇ ਰਾਹੀਂ ਗੁਪਤ ਰਾਹ ਕੱਢਣ ਗਏ। ਮਹਿੰਦਰ ਪ੍ਰਤਾਪ ਨੂੰ ਮਿਲੇ ਤੇ ਸ਼ੱਕੀ ਹਰਕਤਾਂ ਕਰਕੇ ਦੋਹਾਂ ਨੂੰ ਕੈਲੀਫੋਰਨੀਆ ਦੇ ਵਿੱਚ ਗ੍ਰਿਫ਼ਤਾਰ ਕਰਕੇ ਕੁਝ ਚਿਰ ਬਾਅਦ ਛੱਡ ਦਿੱਤਾ ਜਾਂਦਾ ਤੇ ਅੰਗਰੇਜ਼ ਅਫਸਰ ਦੇ ਕਹਿਣ ਦੇ ਉੱਤੇ ਅਮਰੀਕਾ ਛੱਡ ਕੇ ਪਨਾਮਾ ਚਲੇ ਜਾਂਦੇ ਨੇ ਤੇ ਉੱਥੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਦਿਨ ਜ਼ੋਰਦਾਰ ਅੰਦੋਲਨ ਕੀਤਾ ਜਾਂਦਾ। ਉਥੋਂ ਫਿਰ ਉਹ ਹੁੰਦੇ ਹੋਏ ਚਿੱਲੀ ਨੂੰ ਹੁੰਦੇ ਆ, ਚਿੱਲੀ ਚਲੇ ਜਾਂਦੇ ਆ ਤੇ ਅਰਜਨਟਾਈਨਾ ਦੇ ਵਿੱਚ ਭਗਤ ਸਿੰਘ ਬਿਲਗਾ ਤੇ ਬ੍ਰਾਜ਼ਿਲ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲਦੇ ਆ। ਅਜੀਤ ਸਿੰਘ ਤੇ ਸੁਤੰਤਰ ਦੋਵੇਂ ਪੁਰਤਗਾਲ, ਸਪੇਨ, ਫਰਾਂਸ, ਤੁਰਕੀ, ਬਰਲਿਨ ਤੋਂ ਹੁੰਦੇ ਹੋਏ ਰੂਸ ਪਹੁੰਚ ਜਾਂਦੇ ਆ ਤੇ ਮਾਸਕੋ ਦੇ ਵਿੱਚ ਮਾਰਕਸਵਾਦ ਤੇ ਆਰਥਿਕਤਾ ਦਾ ਕੋਰਸ ਉੱਥੇ ਪੂਰਾ ਕਰਦੇ ਆ। ਦਸੰਬਰ 1934 ਨੂੰ ਹਿੰਦੁਸਤਾਨ ਤੇ ਫਰਵਰੀ 1935 ਨੂੰ ਪੰਜਾਬ ਪਹੁੰਚ ਗਏ ਤੇ ਸਾਂਦਲਬਾਰ ਦੇ ਇਲਾਕੇ ਦੇ ਵਿੱਚ ਸਾਧੂ ਬਣ ਕੇ ਆਪਣਾ ਮਿਸ਼ਨ ਜਾਰੀ ਰੱਖਿਆ। ਰੂਸ ਜਾ ਕੇ ਕਮਿਊਨਿਜ਼ਮ ਦੀ ਜਿਹੜੀ ਹੈ ਸਿੱਖਿਆ ਹਾਸਲ ਕੀਤੀ ਤੇ ਵਾਪਸੀ ਦੇ ਉੱਤੇ 1938 ਨੂੰ ਅਚਾਨਕ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਪਹਿਲਾਂ 2 ਮਹੀਨੇ ਲਾਹੌਰ ਰੱਖ ਕੇ ਤਸੀਹੇ ਦੇਣ ਉਪਰੰਤ ਕੈਂਬਲਪੁਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਜੇਲ੍ਹ ਅੰਦਰੋਂ ਹੀ 6.25 ਜਿਹੜੇ ਸੀ ਸਾਲ ਕੀਰਤੀ ਰਸਾਲੇ ਦੇ ਲਈ ਲੇਖ ਲਿਖਦੇ ਰਹੇ। ਇਸ ਸਮੇਂ ਦੇ ਦੌਰਾਨ ਉਹਨਾਂ ਦੇ ਮਾਤਾ ਪਿਤਾ ਤੇ ਇਕਲੌਤੀ ਧੀ ਦਾ ਦੇਹਾਂਤ ਹੋ ਗਿਆ, ਪਰ ਉਹ ਡੋਲੇ ਨਾ। ਜਦੋਂ ਹਿਟਲਰ ਨੇ ਰੂਸ ਦੇ ਉੱਤੇ ਹਮਲਾ ਕੀਤਾ ਤਾਂ ਇੱਕ ਹਫ਼ਤੇ ਦੇ ਅੰਦਰ ਹੀ ਸੁਤੰਤਰ ਨੇ ਜੰਗ ਦਾ ਪਾਸਾ ਬਦਲ ਜਾਣ ਬਾਰੇ ਦਲੀਲ ਭਰਿਆ ਲੇਖ ਲਿਖਿਆ ਸੀ, ਜੋ ਲਾਲਾ ਢੰਡੋਰੇ ਦੇ ਵਿੱਚ ਜਿਹੜਾ ਛਪਿਆ, ਸੋਰੀ ਲਾਲ ਢੰਡੋਰਾ ਉਸ ਤਰਮੇ ਦਾ ਪਰਚਾ ਸੀਗਾ, ਲਾਲ ਢੰਡੋਰੇ ਦੇ ਵਿੱਚ ਛਪਿਆ ਤੇ ਇਸਦੀ ਜਿਹੜੀ ਚਾਰੇ ਪਾਸੇ ਚਰਚਾ ਹੋਈ। ਗਦਰੀ ਬਾਬਿਆਂ ਤੇ ਕੀਰਤੀ ਕਿਸਾਨਾਂ ਦੀ ਮਦਦ ਦੇ ਨਾਲ ਜੇਲ੍ਹ ਦੇ ਵਿੱਚੋਂ ਹੀ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ। 1942 ਦੇ ਵਿੱਚ 7 ਸਾਥੀਆਂ ਦੇ ਸਮੇਤ ਰਿਹਾਅ ਹੋ ਗਏ। ਪੰਜਾਬ ਦੇ ਕਿਸਾਨ ਸਭਾ ਤੇ ਕਮਿਊਨਿਸਟ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਤੇ 2.5 ਲੱਖ ਤੋਂ ਵੱਧ ਕਿਸਾਨ ਮੈਂਬਰ ਵਾਲੀ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਜਿਹੜੇ ਰਹੇ। ਆਖਰ ਚ 1944 ਨੂੰ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬਣ ਗਏ। ਉਨ੍ਹਾਂ ਹਫ਼ਤੇਵਾਰ ਅਖ਼ਬਾਰ ਜੰਗ ਏ ਆਜ਼ਾਦੀ ਸ਼ੁਰੂ ਕਰਨ ਦੇ ਵਿੱਚ ਅਹਿਮ ਰੋਲ ਨਿਭਾਇਆ ਤੇ ਆਜ਼ਾਦੀ ਤੋਂ ਬਾਅਦ ਵੀ ਪਾਰਟੀ ਦੇ ਵਿੱਚ ਸਰਗਰਮ ਰਹੇ। ਪੈਪਸੂ ਮੁਜਾਰਾ ਲਹਿਰ ਦੇ ਮੋਢੀ ਆਗੂਆਂ ਦੇ ਵਿੱਚੋਂ ਇੱਕ ਸਨ ਤੇ 1971 ਦੇ ਵਿੱਚ ਸੰਗਰੂਰ ਤੋਂ MP ਬਣ ਗਏ। 12/4/1973 ਨੂੰ ਕਿਸਾਨੀ ਮਸਲੇ ਦੇ ਉੱਤੇ ਬਹਿਸ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਸਦਾ ਦੇ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਆਖਰੀ ਸਮੇਂ ਤੱਕ ਲੋਕ ਸੇਵਾ ਦੇ ਵਿੱਚ ਲੱਗੇ ਰਹੇ। ਉਹ ਜਿਹੜੇ ਸਨ ਉਸ ਉਹਨਾਂ ਦੇ ਕੋਲ ਘਰ ਦੀ ਬਣੀ ਰੋਟੀ ਤੇ ਰੋਟੀ ਖਾਣ ਦੇ ਲਈ ਅਚਾਰ ਲਿਫਾਫੇ ਦੇ ਵਿੱਚ ਵਲੇਟੇ ਉਹਨਾਂ ਦੀ ਜੇਬ ਦੇ ਵਿੱਚ ਸੀ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੋਰ ਸੰਸਦ ਉਹਨਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਸਨ ਤੇ ਹੁਣ ਲੋਕ ਯਾਦ ਕਰਦੇ ਨੇ ਉਹਨਾਂ ਨੂੰ ਕਿ ਕਾਸ਼ ਅੱਜ ਕੱਲ੍ਹ ਦੇ ਸੰਸਦ ਪੋਲੀਟੀਕਲ ਲੀਡਰ ਵੀ ਉਹਨਾਂ ਵਰਗੇ ਹੀ ਹੋ ਜਾਣ ਤਾਂ ਦੇਸ਼ ਸੋਨੇ ਦੀ ਚਿੜੀ ਫਿਰ ਤੋਂ ਦੁਬਾਰਾ ਬਣ ਸਕਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਗੱਲਬਾਤ, ਅੱਜ ਦੇ ਵਿਚਾਰ ਦੇ ਵਿੱਚੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਉਹਨਾਂ ਨੂੰ ਸਮਰਪਿਤ ਅੱਜ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੇ ਅੱਜ ਦੇ ਜਿਹੜਾ ਆਪਣੇ ਮੁੱਦੇ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹੋਏ ਨਾਲ ਤੁਹਾਡਾ ਸਾਥ ਵੀ ਉਮੀਦ ਕਰਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਆਪਾਂ ਲਾਈਨਾਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਤੇ ਅੱਗੇ ਆਪਾਂ ਵੱਲਦੇ ਹਾਂ। ਤੇ ਇਸੇ ਤਰ੍ਹਾਂ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਨੂੰ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਤਰੱਕੀ। ਕੀ ਤਰੱਕੀ ਅਸੀਂ ਸੱਚਮੁੱਚ ਤਰੱਕੀ ਕਰ ਰਹੇ ਹਾਂ? ਕਿ ਤਰੱਕੀ ਦਾ ਮਤਲਬ ਸਿਰਫ ਵੱਡੀਆਂ ਇਮਾਰਤਾਂ, ਮਹਿੰਗੀਆਂ ਗੱਡੀਆਂ, ਆਰਟੀਫਿਸ਼ਲ ਇੰਟੈਲੀਜੈਂਸੀ ਟੈਕਨੋਲੋਜੀ ਤੇ ਆਰਥਿਕ ਵਿਕਾਸ ਹੈ, ਜਾਂ ਫਿਰ ਮਾਨਸਿਕ ਸ਼ਾਂਤੀ, ਖੁਸ਼ਹਾਲ ਪਰਿਵਾਰ, ਸਮਾਜਿਕ ਬਰਾਬਰੀ, ਵਾਤਾਵਰਨ ਦੀ ਸੁਰੱਖਿਆ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਤਰੱਕੀ ਦਾ ਹਿੱਸਾ ਨੇ, ਜਾਂ ਫਿਰ ਜੋ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਜਿਹੜਾ ਤਰੱਕੀ ਦਾ ਹਿੱਸਾ ਨੇ? ਇਸ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਲਾਈਨਾਂ ਮਿਲਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਤੇ ਉਹਨਾਂ ਦਾ ਵੀ ਨਿੱਘਾ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਸ਼ੈਲੀ ਜੀ ਤੇ ਇਸੇ ਤਰ੍ਹਾਂ ਇਕਬਾਲ ਮਾਂਗਰ ਜੀ, ਰਾਜਨ ਸੈਣੀ ਜੀ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਸੁਰਜੀਤ ਕੌਰ ਭਾਰਤ ਜੀ, ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜੀ?
2: ਬਹੁਤ ਹੀ ਵਧੀਆ ਜੀ, ਐਨ ਆਨੰਦ ਪਿਆ
1: ਜੀ।
2: ਤੇ ਬੜਾ ਅੱਛਾ ਇਸ ਵੇਲੇ ਪ੍ਰੋਜੈਕਟ ਚੱਲ ਰਿਹਾ ਹੈ।
1: ਕੀ ਬਾਤ ਹੈ ਜੀ ਸ਼ਮੀ ਜੀ, ਸਿਹਤਾਂ ਕਾਇਮ ਨੇ ਜੀ?
2: ਹਾਂਜੀ, ਅੱਜ ਥੋੜਾ ਜਿਹਾ ਹੈ ਗੜਬੜ ਵਾਲਾ ਕੰਮ ਹੈ ਪਰ ਕਾਇਮ ਹੈ ਜੀ। ਚਲੋ ਸਥਿਤੀ ਤਣਾਅ ਪਰ ਕਾਬੂ ਹੇਠ ਕਹਿ ਦਿੰਦੇ
1: ਕਾਬੂ ਹੇਠ ਹੈ ਜੀ ਜੀ। ਤੇ ਸ਼ਮੀ ਜੀ, ਅੱਜ ਮੁੱਦਾ ਤੁਸੀਂ ਬੜਾ ਵਧੀਆ ਸੁਲਝਾਇਆ, ਤਰੱਕੀ ਜੋ ਦੁਨੀਆਦਾਰੀ ਦੇ ਉੱਤੇ ਅੱਜ ਕੱਲ ਹੋ ਰਿਹਾ ਜਾਂ ਵਾਪਰ ਰਿਹਾ, ਹਰ ਚੀਜ਼ ਇਹਦੇ ਵਿੱਚ ਆ ਜਾਂਦੀ ਹੈ। ਤਰੱਕੀ ਨੂੰ ਵਿਚਾਰਦੇ ਵਿਚਾਰਦੇ ਹਰ ਕੋਈ ਅਮੀਰ ਹੋਣਾ ਚਾਹੁੰਦਾ ਹੈ, ਹਰ ਕੋਈ ਕਹਿੰਦਾ ਹੈ ਕਿ ਮੇਰੇ ਕੋਲ ਆਹ ਵੀ ਹੋਵੇ, ਗੱਡੀ ਵੀ ਹੋਵੇ, ਚੰਗਾ ਘਰ ਹੋਵੇ, ਬੈਂਕ ਬੈਲੈਂਸ ਦੇ ਵਿੱਚ ਚੰਗੇ ਅਰਬਾਂ ਕਰੋੜਾਂ ਰੁਪਈਆ ਪਿਆ ਹੋਵੇ। ਪਰ ਕੱਲ ਮੈਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਬਿਲ ਗੇਟਸ ਉਹਨਾਂ ਦੀ, ਤੇ ਉਹਨਾਂ ਦੇ ਨਾਲ ਇੱਕ ਮੈਂਬਰ ਸਨ ਜੋ ਕਿ $6 ਬਿਲੀਅਨ ਤੱਕ ਦਾ ਜਿਹੜਾ ਡੋਨੇਸ਼ਨ ਦਿੰਦੇ ਸੀ, ਪਰ ਉਹਨਾਂ ਨੇ ਵੀ ਪਿੱਛੇ ਹੱਥ ਖਿੱਚ ਲਏ ਇਹਨਾਂ ਚੀਜ਼ਾਂ ਦੇ ਵਿੱਚ। ਤੇ ਬੰਦੇ ਕੋਲ ਚਾਹੇ ਪੈਸਾ, ਜਿਹਨਾਂ ਕੋਲ ਪੈਸਾ ਹੈ ਨਹੀਂ ਗਾ ਉਹ ਪੈਸੇ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ, ਤੇ ਜਿਹਨਾਂ ਕੋਲ ਪੈਸਾ ਹੈ ਉਹਨਾਂ ਕੋਲ ਸਕੂਨ ਹੈ ਨਹੀਂ, ਜਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਜਾਂ ਉਹ ਹੋਰ ਬਹੁਤ ਸਾਰੀਆਂ ਉਲਝਣਾਂ ਦੇ ਵਿੱਚ ਜਾਲ ਦੇ ਵਿੱਚ ਫਸੇ ਹੋਏ ਨੇ। ਅਸਲ ਦੇ ਵਿੱਚ ਜਿਹੜੀ ਤਰੱਕੀ ਹੈ ਇਨਸਾਨ ਦੀ ਜਾਂ ਸ਼ਖਸੀਅਤ ਦੀ, ਉਹ ਕਿੱਥੇ ਜਿਹੜੀ ਹੈ ਨਿਰਧਾਰਿਤ ਕਰਦੀ ਹੈ, ਜਾਂ ਕਿੱਦਾਂ ਇਹਨੂੰ ਵਿਚਾਰ ਸਕਦੇ ਆ ਜੀ?
2: ਬਿਲਕੁਲ ਭਾਰਤ ਸਾਹਿਬ, ਜਿਹੜਾ ਦਰਅਸਲ ਜੇ ਆਪਾਂ ਇਹਨੂੰ ਦੇਖਣਾ ਹੋਵੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹਦੇ ਕੋਲ ਪੈਸੇ ਨਹੀਂ ਉਹ ਪੈਸੇ ਦੀ ਦੌੜ ਵਿੱਚ ਲੱਗਾ
1: ਜੀ,
2: ਤੇ ਜਿਹਦੇ ਕੋਲ ਪੈਸੇ ਬਥੇਰੇ ਆ ਉਹ ਹੋਰ ਪਾਸੇ ਨੂੰ ਉਹਨੂੰ ਸਕੂਨ ਚਾਹੀਦਾ
1: ਜੀ।
2: ਤੋਂ ਇਹ ਜਿਵੇਂ ਆਪਾਂ ਬਿਜਲੀ ਦਾ ਸੰਚਾਰ ਹੁੰਦਾ ਹੈ, ਜਿਹੜੀਆਂ ਤਾਰਾਂ ਨੇ, ਇੱਕ ਨੈਗੇਟਿਵ ਹੈ ਇੱਕ ਪੋਜੀਟਿਵ ਹੈ, ਦੋਨੋਂ ਹੀ ਚੱਲਣਗੀਆਂ ਤੇ ਉਹ ਰਵਾਨਗੀ ਕਰੰਟ ਜਿਹੜੀ ਹੋਏਗੀ ਜ਼ਿੰਦਗੀ ਵਿੱਚ ਵੀ ਆਈ ਹੈ ਕਿ
1: ਜੇ ਦੋਵੇਂ ਮਿਲ ਗਈਆਂ ਤਾਂ ਫਿਊਜ਼ ਉੜ ਜਾਂਦੇ ਨੇ,
2: ਫਿਰ ਪਟਾਕੇ ਪੈਣਗੇ। ਉਹ ਪਟਾਕੇ ਮਤਲਬ ਕਿ ਐਂਡ ਹੀ ਹੋ ਗਿਆ ਫਿਰ, ਤੇ ਉਹ ਲਾਈਫ ਦਾ ਐਂਡ ਹੋ ਗਿਆ ਤੇ ਸਿਸਟਮ ਦਾ ਵੀ ਉਹ ਕਲੈਸ ਹੋਏਗਾ ਸਾਰਾ ਸਿਸਟਮ। ਤੇ ਜਿਹੜੀ ਜ਼ਿੰਦਗੀ ਵੀ ਹੈ ਇਹ ਵੀ ਕਹਿ ਲੋ ਆਪਾਂ ਕਿੰਨੀ ਹਰ ਚੀਜ਼ ਦੇ ਵਿੱਚ ਫਿਲੋਸਫੀ ਆਪਾਂ ਨੂੰ ਨਜ਼ਰ ਆ ਸਕਦੀ ਹੈ ਜੇ ਆਪਾਂ ਨਜ਼ਰ ਮਾਰੀਏ। ਸਾਹ ਅਸੀਂ ਜੇ ਸਾਹ ਲੈਣਾ ਹੈ ਤਾਂ ਸਾਹ ਛੱਡਣਾ ਵੀ ਪੈਣਾ, ਇਹ ਨੀ ਹੋ ਸਕਦਾ ਕਿ ਬੰਦਾ ਕਿ ਮੈਂ ਸਾਹ ਸਿਰਫ ਲੈਣਾ ਹੀ ਹੈ, ਉਹ ਵੀ ਪੰਗਾ ਹੈ
1: ਬਿਲਕੁਲ।
2: ਤੇ ਛੱਡਣੇ ਨਹੀਂ ਚਾਹੁੰਦਾ ਕੋਈ, ਨਾ ਚਾਹੁੰਦੇ ਵੀ ਬੰਦੇ ਛੱਡੀ ਜਾਂਦੇ ਆ,
1: ਛੱਡੀ ਜਾਂਦੇ
2: ਤੇ ਜਿਹੜੇ ਬਾਹਲੀ ਛੱਡ ਜਾਂਦੇ ਆ ਉਹ ਤੁਹਾਨੂੰ ਪਤਾ ਬਿਲਕੁਲ ਹੀ ਛੱਡ ਜਾਂਦੇ ਆ ਫਿਰ। ਤੇ ਇਹ
1: ਕਈਆਂ ਦੇ ਸਾਹ ਸੁੱਤੇ ਹੀ ਰਹਿ ਜਾਂਦੇ ਆ ਜੀ।
2: ਬਿਲਕੁਲ ਜੀ ਬਿਲਕੁਲ। ਇਹ ਜਿਹੜੀ ਤਰੱਕੀ ਦਾ ਕਨਸੈਪਟ ਹੀ ਜਿਹੜਾ ਨਾ, ਹੋ ਸਕਦਾ ਹੈ ਕਿ ਹਰੇਕ ਬੰਦੇ ਵਾਸਤੇ ਹਰੇਕ ਇੰਡੀਵਿਜੁਅਲ ਲਈ ਆਪਣਾ ਕੋਈ ਜਿਹੜਾ ਅਰਥ ਉਹ ਕੱਢੇ
1: ਜੀ।
2: ਤੇ ਤੁਸੀਂ ਦੇਖੋ ਜਿਵੇਂ ਤੁਸੀਂ ਸ਼ੁਰੂ ਚ ਦੱਸ ਵੀ ਰਹੇ ਸੀਗੇ ਕਿ ਇਹਦੇ ਵੱਖਰੇ ਵੱਖਰੇ ਜਿਹੜੇ ਆ ਕਿਸਮ ਆਪਾਂ ਕਹਿ ਸਕਦੇ ਆ, ਜਾਂ ਵੱਖਰੇ ਵੱਖਰੇ ਇਹਨਾਂ ਨੂੰ ਆਪਾਂ ਕਲਾਸੀਫਾਈਡ ਕਰ ਸਕਦੇ ਆ ਲੇਖ ਦੇ ਕੇ ਕਿ ਭਾਈ ਇਹ ਪੈਸੇ ਧੇਲੇ ਵਾਲੀ ਤਰੱਕੀ ਹੋ ਗਈ, ਜਿਹੜੀ ਆਰਥਿਕ ਬੰਦੇ ਦੀ ਜਿਹੜੀ ਨਬਜ਼ ਆ ਜਾਂ ਆਰਥਿਕਤਾ ਜਿਹੜੀ ਆ ਉਹਦੀ ਵਧੀਆ ਹੋ ਗਈ, ਮਜ਼ਬੂਤ ਹੋ ਗਈ, ਫਿਰ ਉਹ ਸਮਝ ਲਓ ਆਪਾਂ ਤਰੱਕੀ ਹੋ ਗਈ, ਉਹਦਾ ਪੈਸੇ ਆ ਗਏ, ਉਹਦੇ ਕੋਲ ਜੋਬ ਆ ਗਈ ਵਧੀਆ, ਜਾਂ ਬਿਜ਼ਨਸ ਅੱਛਾ ਹੋ ਗਿਆ, ਇਕਨੋਮਿਕਲੀ ਬੰਦਾ ਸਾਊਂਡ ਹੋ ਗਿਆ ਜੀ ਬਹੁਤ, ਇਹਨੂੰ ਆਪਾਂ ਤਰੱਕੀ ਮੰਨ ਲੈਂਦੇ। ਜਾਂ ਫਿਰ ਦੂਜੇ ਪਾਸੇ ਬੰਦੇ ਨੇ ਪੜ੍ਹਾਈ ਲਿਖਾਈ ਦੇ ਵਿੱਚ ਝੰਡੇ ਗੱਡਤੇ, ਅੱਜ ਹੋਰ ਕੱਲ ਹੋਰ ਕਰ ਕਰਕੇ ਉਹਨੇ ਡਿਗਰੀ ਕਈ ਇਕੱਠੀਆਂ ਕਰ ਲਈਆਂ। ਮੈਂ ਇੱਕ ਬੰਦਾ ਵੇਖਿਆ ਉਹਨੇ ਹੁਣ 35 ਡਿਗਰੀਆਂ ਕਰ ਛੱਡੀਆਂ ਐਮ ਏ ਦੀਆਂ, ਉਹ ਮੈਂ ਕਿਹਾ ਇੰਨੇ ਤਾਂ ਹੁਣ ਯੂਨੀਵਰਸਿਟੀ ਕੋਲ ਵੀ ਨੀ ਹੋਣੇ ਜਿਹੜੇ, ਉਹ ਵੀ ਕਹਿੰਦੇ ਉਹਨੇ ਹੱਥ ਖੜੇ ਕਰਕੇ ਭਰਾ ਸਾਡਾ ਆਤਮ ਸਮਰਪਣੀ ਆ, ਪਰ ਉਹ ਕਹਿੰਦਾ ਕੋਈ ਗੱਲ ਨੀ ਆਪਾਂ ਹੋਰ ਹੋਰ ਕੋਈ ਦਰਵਾਜ਼ਾ ਖੜਕਾਵਾਂਗੇ, ਪਰ ਉਹ ਜਾਣਨਾ ਚਾਹੁੰਦਾ ਹੈ ਔਰ ਪੜ੍ਹਨਾ ਚਾਹੁੰਦਾ, ਉਹ ਆਪਣੀ ਤਰ੍ਹਾਂ ਦੀ ਤਰੱਕੀ ਹੈ ਬੰਦੇ ਦੀ, ਕਿਉਂਕਿ ਨੌਲੇਜ ਆਪਣੀ ਉਹ ਚ ਵਾਧਾ ਕਰਨਾ ਚਾਹੁੰਦਾ, ਇਹ ਵੀ ਇੱਕ ਟਰੈਕ ਆ। ਬਾਕੀ ਜਿਹੜੀ ਆਪਾਂ ਮਾਨਸਿਕ ਜੇ ਆਪਾਂ ਨੂੰ ਸ਼ਾਂਤੀ ਮਿਲ ਰਹੀ ਹੈ, ਥਿੰਕਿੰਗ ਹੈ, ਜਾਂ ਸਾਡੀ ਸੋਚ ਇਹੋ ਜਿਹੀ ਆ ਜੋ ਕਹਿ ਲੋ ਸੈਟਿਸਫੈਕਸ਼ਨ ਇੱਕ ਲੈਵਲ ਹੁੰਦਾ ਕੰਟੈਂਟਮੈਂਟ ਆ, ਉਹ ਜਦੋਂ ਮਿਲ ਜਾਂਦੀ ਆ ਉਹਨੂੰ ਵੀ ਆਪਾਂ ਇੱਕ ਹਾਸਲ ਜਾਂ ਇੱਕ ਤਰੱਕੀ ਜਾਂ ਪ੍ਰੋਗਰੈਸ ਦੀ ਲੀਹ ਦੇ ਉੱਤੇ ਦੇਖ ਸਕਦੇ ਆ
1: ਜੀ।
2: ਬਾਕੀ ਇਮੋਸ਼ਨਲ ਹੋ ਗਿਆ ਜਾਂ ਸਮਾਜਿਕ ਪੱਧਰ ਤੇ ਹੋ ਗਿਆ ਜਾਂ ਈਵਨ ਜਿਹੜਾ ਬ੍ਰਹਿਮੰਡ ਆ ਉਹਦੇ ਪੱਧਰ ਤੇ ਵੀ ਇਹਨੂੰ ਕੰਸਿਡਰ ਕੀਤਾ ਜਾ ਸਕਦਾ, ਦੇਖਿਆ ਜਾ ਸਕਦਾ
1: ਜੀ।
2: ਇਹ ਆਪਣੀ ਸੋਚ ਦਾ ਦਾਇਰਾ ਹੈ, ਆਪਾਂ ਜਿੰਨਾ ਮਰਜ਼ੀ ਵਧਾ ਲਈਏ
1: ਜੀ,
2: ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਏ ਬੰਦੇ ਦੀ ਸਿਹਤ ਚੰਗੀ ਹੈ, ਬੰਦੇ ਕੋਲ ਜਿਹੜਾ ਉਹ ਇੱਕ ਸਨਮਾਨਯੋਗ ਉਹਦੇ ਕੋਲ ਸਰਮਾਇਆ ਵੀ ਹੈਗਾ ਕਿ ਉਹ ਬੰਦਾ ਆਪਣਾ ਰੋਟੀ ਕੱਪੜਾ ਔਰ ਮਕਾਨ ਦਾ ਇੰਤਜ਼ਾਮ ਉਹ ਵਧੀਆ ਤਰੀਕੇ ਨਾਲ ਕਰ ਰਿਹਾ
1: ਜੀ,
2: ਤੇ ਉਹ ਸਿਰ ਉੱਤੇ ਉਹਦਾ ਮਾਣ ਨਾਲ ਉਹ, ਤੇ ਬਾਕੀ ਉਹਨੂੰ ਕੋਈ ਇਹੋ ਜਿਹੀ ਫਿਕਰਮੰਦੀ ਨਹੀਂ ਹੈ
1: ਜੀ
2: ਉਹਨੇ ਕਿਸੇ ਦਾ ਕਰਜ਼ਾ ਦੇਣਾ ਜਾਂ ਕਿਸੇ ਦਾ ਕੋਈ ਉਹੋ ਜਿਹੀ ਕਿਸੇ ਡਰ ਦੇ ਅਸਰ ਹੇਠ ਰਹਿ ਰਿਹਾ,
1: ਜੀ
2: ਉਹ ਉਸ ਬੰਦੇ ਲਈ ਫਿਰ ਜਬਰਦਸਤ ਤਰੱਕੀ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਇਹ ਕਰ ਗਿਆ ਅਸਲ ਤਰੱਕੀ। ਹੁਣ
1: ਜੀ
2: ਸਾਧੂ ਸੰਤ ਜਿਹੜੇ ਆ ਉਹ ਕਹਿੰਦੇ ਛੱਡ ਹੀ ਦਿਓ ਸਾਰਾ ਕੁਛ, ਤੇ ਉਹ ਆਪਣੇ ਕਈ ਉਹਨਾਂ ਵਿੱਚ ਵੀ ਬੜੀ ਤਰ੍ਹਾਂ ਦੇ ਰੰਗ ਬਿਰੰਗੇ ਜਿਹੜੇ ਆਪਾਂ ਨੂੰ ਫਲਸਫੇ ਦੇਖਣ ਨੂੰ ਮਿਲਦੇ ਆ,
1: ਜੀ
2: ਤੇ ਜਿਹਨੂੰ ਜਿਹੋ ਜਿਹਾ ਚੰਗਾ ਲੱਗਦਾ ਉਹ ਬੰਦਾ ਉਸੇ ਨੂੰ ਹੀ ਫੋਲੋ ਕਰਕੇ ਉਹਦਾ ਫੋਲੋਅਰ ਬਣ ਕੇ
1: ਜੀ
2: ਤਰੱਕੀ ਦੀ ਰਾਹ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਸੋ
1: ਬਿਲਕੁਲ
2: ਤਰੱਕੀ ਦਾ ਹਰੇਕ ਲਈ ਇੱਕ ਵੱਖਰਾ ਰੰਗ ਰੂਪ ਤੇ ਰੰਗ ਢੰਗ ਹੋ
1: ਹੋ
2: ਸਕਦਾ ਹੈ।
1: ਸਕਦਾ। ਕੱਲ ਨਾ ਮੈਂ ਚਲੋ ਕੱਲ ਮੈਂ ਸਮਾਪਤੀ ਕੀਤੀ ਹੈ, ਮੈਂ ਇੱਕ ਸੀਰੀਜ਼ ਦੇਖ ਰਿਹਾ ਸੀਗਾ ਆਪਣੇ ਕਾਬਲੀ ਪਲਾਓ, ਬੜੀ ਜ਼ਬਰਦਸਤ ਹੈ ਜੀ
2: ਜੀ
1: ਉਹ। ਉਹਦੇ ਵਿੱਚ ਰਿਸ਼ਤਿਆਂ ਦੀ ਬਾਤ ਹੈ, ਉਹਦੇ ਵਿੱਚ ਵਾਤਾਵਰਣ ਦੀ ਗੱਲ ਹੈ, ਉਹਦੇ ਵਿੱਚ ਸਾਡਾ ਰਹਿਣ ਸਹਿਣ, ਸਾਡੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ, ਉਹਦੇ ਵਿੱਚ ਜਦੋਂ ਝਾਤ
2: ਜੀ
1: ਮਾਰਦੇ ਹਾਂ ਇੱਕ ਦੂਸਰੇ ਦਾ ਸਤਿਕਾਰ, ਇੱਕ ਜਿਹੜਾ ਆਪਣੇ ਕਹਿ ਦਿੰਦੇ ਨੇ ਪੱਗ ਵੱਟ ਭਰਾ, ਜਾਂ ਜੋ ਜ਼ਬਾਨ ਦੇ ਵਿੱਚੋਂ ਕਹਿ ਦਿੱਤਾ ਨਿਕਲ ਗਿਆ ਉਹ ਪੱਥਰ ਦੇ ਉੱਤੇ ਲਕੀਰ ਹੋ ਗਈ। ਤੇ ਉਹ
2: ਵਾਹ
1: ਇੱਕ ਲੜਕੀ ਦਾ ਕਿਰਦਾਰ, ਉਹ ਪਿਸ਼ਾਵਰ ਤੋਂ ਬਿਲੋਂਗ ਕਰਦੇ ਹੈ, ਤੇ ਉਹਦਾ ਕਿਉਂਕਿ ਉਹ ਨਾ ਉਸ ਇਲਾਕਿਆਂ ਦੇ ਵਿੱਚ ਅੱਜ ਵੀ ਜੋ ਜੋ ਕੁਝ ਵਾਪਰ ਰਿਹਾ, ਜੰਗਾਂ ਨੇ, ਅੱਤਵਾਦ ਦਾ ਦੌਰ ਹੈ, ਸਾਰੀਆਂ ਚੀਜ਼ਾਂ ਨੇ, ਤੇ ਉੱਥੇ ਇਨਸਾਨੀਅਤ ਦਾ ਘਾਣ ਉੱਥੇ ਵੀ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਵਾਪਰ ਰਹੀਆਂ। ਤੇ ਉਹ ਫਿਰ ਉਹ
2: ਜੀ
1: ਰਿਫਿਊਜੀ ਹੋ ਕੇ ਮਤਲਬ ਕਿ ਆ ਜਾਂਦੇ ਆ, ਉਹਦੇ ਉੱਥੇ ਉਹ ਮੈਰਿਜ ਹੋਈ ਹੁੰਦੀ ਹੈ, ਤਾਂ ਉਹਦਾ ਖਾਮਦ ਜਿਹੜਾ ਹੈ ਉੱਥੇ ਪੁਲਿਸ ਚੱਕ ਕੇ ਲੈ ਜਾਂਦੀ ਹੈ, ਉਹ ਕਹਿ ਦਿੰਦੇ ਆ ਕਿ ਇਹ ਮਰ ਮੁੱਕ ਗਿਆ ਜਾਂ ਸਾਰਾ ਕੁਝ ਕਰ ਦਿੱਤਾ, ਲੱਭਦਾ ਹੀ ਨਹੀਂ ਹੈ ਕਿ ਕਿੱਥੇ ਗਿਆ ਕਿੱਥੇ ਨਹੀਂ ਗਿਆ। ਉਸ ਤੋਂ ਬਾਅਦ ਉਹ ਮੂਵ ਕਰ ਜਾਂਦੇ ਆ ਪਾਕਿਸਤਾਨ ਦੇ ਵਿੱਚ ਆ ਕੇ ਵੱਸ ਜਾਂਦੇ ਆ, ਤੇ ਉਹਦੇ ਉਹਨਾਂ
2: ਜੀ
1: ਦਾ ਉਹਦਾ ਜਿਹੜਾ ਇੱਕ ਆਪਣਾ ਬ੍ਰਦਰ ਹੁੰਦਾ ਹੈ ਛੋਟਾ, ਦੋ ਬ੍ਰਦਰ ਹੁੰਦੇ ਆ, ਇੱਕ ਵੱਡਾ ਤੇ ਇੱਕ ਛੋਟਾ, ਤੇ
2: ਜੀ ਜੀ
1: ਛੋਟਾ
2: ਜੀ
1: ਫੁੱਟਬਾਲ ਦਾ ਬਹੁਤ ਵੱਡਾ ਖਿਡਾਰੀ ਹੁੰਦਾ ਹੈ, ਤੇ ਉਹਦੀਆਂ ਲੱਤਾਂ ਕਿਤੇ ਬਲਾਸਟ ਦੇ ਵਿੱਚ ਡੈਮੇਜ ਹੋ ਜਾਂਦੀ ਹੈ, ਤਾਂ ਉਸ ਕਰਕੇ ਵੀਲਚੇਅਰ ਦੇ ਉੱਤੇ ਬਹਿ ਜਾਂਦਾ ਹੈ। ਉਹਦੀ ਖਾਤਰ ਉਹਨੂੰ ਹੱਸਦਾ ਵੱਸਦਾ ਦੇਖਣ ਦੇ ਲਈ, ਤੇ ਜਿਹੜੀ ਉਹਦੀ ਵਿਡੋ ਸਿਸਟਰ ਹੈਗੀ ਹੈ ਉਹ ਮਤਲਬ ਕਿ ਇੱਕ
2: ਜੀ
1: ਆ ਕੇ ਤੇ ਮਸਜਿਦ ਦੇ ਵਿੱਚ ਐਲਾਨ ਕਰਦੇ ਆ, ਉਹਦਾ ਬ੍ਰਦਰ ਕਰਦਾ ਹੈ ਕਿ ਜੇ ਕੋਈ ਮੇਰੀ ਸਿਸਟਰ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਉਹਨੂੰ ਅਪਣਾ
2: ਜੀ
1: ਸਕਦਾ ਹੈ, ਜੇ ਬੜੀ ਖੁਸ਼ਕਿਸਮਤ ਹੋਵਾਂਗੇ ਅਸੀਂ। ਤੇ ਉਹ ਸਾਰੇ ਮਜ਼ਹਬਾਂ ਤੋਂ ਉੱਪਰ, ਹੋਰ ਸਾਰੀਆਂ ਚੀਜ਼ਾਂ ਤੋਂ ਉੱਪਰ ਹੋ ਕੇ ਉਹ ਚੀਜ਼ ਨੂੰ ਵਿਚਾਰਦੇ ਆ, ਦੇਖਦੇ ਆ, ਤੇ ਇੱਕ ਮਤਲਬ ਕਿ ਕਹਿ ਲਓ ਕਿ 60-65 ਸਾਲ ਦਾ ਬਜ਼ੁਰਗ ਜੋ ਕਿ ਆਪਣਾ ਸਾਰਾ ਕੁਝ ਛੱਡ ਛਡਾ ਕੇ, ਕਾਰੋਬਾਰ ਛੱਡ ਕੇ, ਉਹ ਵੀ ਪਹਿਲਾਂ ਗੁਰਬਤ ਦੇ ਵਿੱਚ ਘੁਲਦਾ ਹੈ ਤੇ ਆਪਣੀ ਦੁਕਾਨ ਕੱਪੜੇ ਦੀ ਬਣਾਉਂਦਾ ਹੈ, ਬੜਾ ਕਹਿ ਲਓ ਕਿ ਤੇਜ਼ ਤਰਾਰ ਆਪਣੇ ਕੰਮ ਦੇ ਵਿੱਚ ਸੀਗਾ, ਉਹ ਬੜੀ ਸ਼ੋਹਰਤ ਖੱਟੀ ਉਸਨੇ
2: ਜੀ
1: ਉਹਦੇ
2: ਜੀ ਜੀ
1: ਵਿੱਚੋਂ, ਅਮੀਰੀ ਵੀ ਖੱਟੀ ਤੇ
2: ਜੀ
1: ਦੌਲਤ ਵੀ ਖੱਟੀ, ਸ਼ੋਹਰਤ ਵੀ ਖੱਟੀ, ਨਾਮ ਵੀ ਖੱਟਿਆ। ਉਸ ਤੋਂ ਬਾਅਦ ਸਾਰਾ ਕੁਝ
2: ਵਾਹ
1: ਛੱਡ ਛਡਾ ਕੇ ਤੇ ਆਪਣਾ ਉਹ ਚਲਿਆ ਜਾਂਦਾ ਜੀ, ਕਹਿੰਦਾ ਮੈਂ ਚੱਲਾਂ ਜੀ ਇਸ ਦੁਨੀਆ ਨੂੰ ਛੱਡ ਕੇ, ਜਿਹੜੇ ਰਿਸ਼ਤੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਮੈਂ ਚੱਲਾਂ ਦੁਨੀਆ ਦੀ ਸੈਰ ਦੇ ਉੱਤੇ। ਤੇ ਉਹ ਪਹੁੰਚ ਜਾਂਦਾ ਜੀ ਉੱਥੇ ਪਸ਼ਾਵਰ ਦੀ ਬਾਰਡਰ ਦੇ ਉੱਤੇ ਪਾਕਿਸਤਾਨ ਦੇ ਲਾਗੇ, ਤੇ ਉੱਥੇ ਇੱਕ ਔਰਤ ਜਿਹੜੀ ਉਹ ਹੀ ਹੈ, ਛੋਟੀ ਉਮਰ ਦੀ ਹੁੰਦੀ ਹੈ ਉਹ, ਤੇ ਉਹ ਕਾਬਲੀ ਪਲਾਓ ਬਣਾ ਕੇ ਤੇ ਰੇੜੀ ਲਾ ਕੇ ਵੇਚਦੀ ਹੈ, ਤੇ ਉੱਥੇ ਜਦੋਂ ਉਹ ਖਾਂਦੇ ਹੈ ਤਾਂ ਉਹ ਸਵਾਦ, ਉਹ ਜਿਹੜਾ ਕਾਬਲੀ ਪਲਾਓ ਦੇ ਵਿੱਚ ਟੇਸਟ ਹੈ, ਸਮੈਲ ਹੈ, ਉਹੀ ਰਿਸ਼ਤਿਆਂ ਦੇ ਵਿੱਚ ਉਹ ਮਹਿਸੂਸ
2: ਜੀ
1: ਕਰਦੇ ਹੈ, ਤੇ ਉਹ ਚੀਜ਼
2: ਵਾਹ
1: ਨੂੰ ਉਹ ਮਤਲਬ ਕਿ ਉਹ ਮੌਲਵੀ ਕਹਿੰਦਾ ਕਿ ਮਤਲਬ ਕਿ ਤੁਸੀਂ ਮਤਲਬ ਕਿ ਇਹਨਾਂ ਦੀ ਹੈਲਪ ਕਰ ਸਕਦੇ ਹੋ, ਜੇ 2 ਲੱਖ ਰੁਪਈਆ ਚਾਹੀਦਾ, ਉਹਦੇ ਪੈਰਾਂ ਦਾ ਇਲਾਜ ਕਰਾਉਣਾ ਚਾਹੁੰਦੇ ਨੇ ਉਹ, ਤੇ ਉਹ 2 ਲੱਖ ਰੁਪਈਆ ਦੇ ਦਿੰਦਾ ਹੈ। ਪਰ ਉਹ ਲੜਕੀ ਜਿਹੜੀ ਹੈ ਕਹਿੰਦੀ ਮੈਂ ਇੱਦਾਂ ਨਹੀਂ ਲੈ, ਮੈਂ ਮਤਲਬ ਕਿ ਭੀਖ ਨਹੀਂ ਲੈਣੀ ਹੈ। ਉਹ ਕਹਿੰਦਾ ਜਦੋਂ ਤੁਹਾਡੇ ਕੋਲ ਹੋਊਗਾ
2: ਠੀਕ ਹੈ
1: ਤੁਸੀਂ
2: ਜੀ
1: ਵਾਪਸ ਕਰ ਦਿਓ, ਇੱਦਾਂ ਦੀ ਕੋਈ ਗੱਲ ਨਹੀਂ। ਕਹਿੰਦੀ ਨਹੀਂ, ਉਹ ਆਪਣੇ ਕੌਲ ਤੇ ਕਰਾਰਾਂ ਦੀ ਪੱਕੀ ਹੁੰਦੀ ਹੈ, ਤੇ ਉਹ ਕਹਿੰਦੀ ਤੂੰ ਮੈਨੂੰ ਚਾਹੇ ਆਪਣੀ ਗੁਲਾਮ ਬਣਾ ਲਾ, ਤੂੰ ਚਾਹੇ ਮੇਰੇ ਨਾਲ ਨਿਗਾਹ ਕਰਾ ਲਾ, ਪਰ ਜਾਣਾ ਮੈਂ ਤੇਰੇ ਨਾਲ ਹੀ ਆ, ਉਨਾ ਚਿਰ ਮੈਂ ਪੈਸੇ ਨਹੀਂ ਲਿਆ। ਉਹਨੂੰ ਵੀ ਧਰਮ ਸੰਕਟ ਦੇ ਵਿੱਚ ਪਾ ਦਿੰਦੀ ਹੈ। ਵਿੱਚ ਵਿੱਚ ਮੈਂ ਇਹ ਵੀ
2: ਬਾਤ ਹੈ
1: ਸੋਚਦਾ
2: ਠੀਕ ਹੈ
1: ਰਿਹਾ
2: ਜੀ
1: ਕਿ ਯਾਰ
2: ਜੀ
1: ਉਹਨੇ ਤਾਂ ਮਦਦ ਕਰਨ ਦੇ ਬਹਾਨੇ ਮਤਲਬ ਕਿ ਆਪਣੇ ਗਲ ਫਾਹਾ ਪਾ ਲਿਆ, ਮਤਲਬ ਕਿ ਕਾਹਦੀ ਮਦਦ ਕੀਤੀ ਹੈ ਨਾ। ਤੇ ਬਾਅਦ ਚੋਂ ਜਦੋਂ
2: ਜੀ
1: ਅਖੀਰ ਹੁੰਦੀ ਹੈ ਨਾ, ਉਹ ਦੇਖਣ ਜੋਗਾ, ਮੈਂ ਚਲੋ ਹੋਰ ਸਟੋਰੀ ਅੱਗੇ ਨਹੀਂ ਕਰਦਾ, ਬੰਦੇ ਦੇ ਹੰਝੂ ਡਿੱਗਣ ਲੱਗ ਜਾਂਦੇ ਆਖਰ ਦੇ ਵਿੱਚ। ਤੇ ਉਹ ਲੜਕੀ ਦੀ ਇੰਨੀ
2: ਓ
1: ਕਿਆ ਉਹਦੀ ਐਕਟਿੰਗ ਹੈ ਜੀ, ਆਪਣੀ ਪਸ਼ਤੋਂ ਦੇ ਵਿੱਚ ਜਾਂ ਆਪਣੇ ਉਰਦੂ ਦੇ ਵਿੱਚ ਜੋ ਵੀ ਉਹ ਸੰਵਾਦ ਕਰਦੀ ਹੈ, ਜੋ ਉਹ ਡਾਇਲੋਗ ਬੋਲਦੀ ਹੈ, ਸਾਈਕੋਲੋਜੀ ਪੱਖ ਤੋਂ ਬੜਾ ਸਟਰੋਂਗ ਉਹ ਹੈਗਾ ਜੀ ਨਾਟਕ ਜੋ ਵੀ ਰਚਿਆ ਡਰਾਮਾ
2: ਕਿਆ ਬਾਤ ਹੈ, ਬਹੁਤ ਹੀ
1: ਜੀ।
2: ਖੂਬ ਜੀ। ਕਾਬਲੀ ਪਲਾਓ ਸੁਣ ਕੇ ਮੈਂ ਵੈਸੇ ਤਾਂ ਹੁਣ ਰੋਟੀ ਖਾ ਲਈ ਸੀ, ਪਰ ਦੁਬਾਰਾ ਭੁੱਖ ਲੱਗ ਗਈ ਆ। ਤੇ ਜਿੰਨੀ ਤੁਸੀਂ ਸ਼ਿੱਦਤ ਦੇ ਨਾਲ ਇਹਦੀ ਵਿਆਖਿਆ ਵੀ ਕੀਤੀ ਆ, ਤੇ ਲੱਗਦਾ ਹੈ ਕਿ ਜ਼ਰੂਰ ਇਹ ਦੇਖਣ ਯੋਗ ਹੋਏਗਾ। ਇਹਨੂੰ ਅਸੀਂ ਆਪਣੀ ਲਿਸਟ ਵਿੱਚ ਪਾ ਲਿਆ ਕਿ
1: ਜੀ
2: ਇਹਨੂੰ ਭਾਈ ਵਿਸ਼ ਲਿਸਟ ਪਾਈਏ ਤੇ ਜ਼ਰੂਰ ਦੇਖਿਆ ਜਾਵੇ।
1: ਬਿਲਕੁਲ ਜੀ।
2: ਬਾਕੀ ਜਦੋਂ ਆਪਾਂ ਕੋਈ ਇਹੋ ਜਿਹੀ ਕਹਾਣੀ ਦੇ ਵਿੱਚੋਂ ਲੰਘਦੇ ਆ, ਦੇਖਦੇ ਆ, ਤਾਂ ਉਹ ਇੱਕ ਉਹਦੇ ਵਿੱਚ ਵੀ ਪੂਰੀ ਨਾ ਜ਼ਿੰਦਗੀ ਧੜਕਦੀ ਨਜ਼ਰ ਆਉਂਦੀ ਆ,
1: ਜੀ।
2: ਤੇ ਸਾਨੂੰ ਆਪਣੇ ਨਾਲ ਅਸੀਂ ਉਹਨੂੰ ਕਈ ਵਾਰੀ ਰਿਲੇਟ ਕਰਕੇ ਦੇਖਦੇ ਆ ਕਿ ਭਾਈ, ਕਿਉਂਕਿ ਜਦੋਂ ਅਸੀਂ ਫਿਲਮ ਦੇਖਦੇ ਕੋਈ ਦਰਸ਼ਕ,
1: ਜੀ,
2: ਉਹ ਉਹਦੇ ਕਿਸੇ ਨਾ ਕਿਸੇ ਪਾਤਰ ਨਾਲ ਆਪਣੇ ਆਪ ਨੂੰ ਜੋੜ ਕੇ ਦੇਖ ਲੈਂਦਾ।
1: ਬਿਲਕੁਲ।
2: ਬਹੁਤੇ ਤਾਂ ਆਪਣੇ ਆਪ ਨੂੰ ਜਿਹੜੇ ਆ ਮੁੰਡੇ ਆ ਉਹ ਹੀਰੋ ਦੇ ਨਾਲ ਜੋੜ ਕੇ ਦੇਖਦੇ ਆ ਕਿ ਉਹ ਜਿਹੜਾ ਸਲਮਾਨ ਖਾਨ ਨੀ ਹੈਗਾ ਉਹ ਮੈਂ ਹੀ ਆ,
1: ਮੈਂ ਹੀ ਆ,
2: ਤੇ ਉੱਥੇ ਜੋ ਹੋ ਰਿਹਾ ਇਹ ਸਮਝ ਲਓ ਮੈਂ ਹੀ ਕਰ ਰਿਹਾ, ਉਹ ਧਰਮਿੰਦਰ ਨੀ ਹੈਗਾ, ਉਹ ਅਸਲ ਚ ਮੈਂ ਹੀ ਕੀਤਾ ਸਾਰਾ ਕੁਛ।
1: ਜੀ
2: ਤੋ ਉਹ ਬੰਦੇ ਸੋਚਦੇ ਆ ਇਦਾਂ,
1: ਜੀ,
2: ਘਰ ਆ ਕੇ ਵੀ ਕਈ ਵਾਰੀ ਫੀਲਿੰਗ ਲੈ ਕੇ, ਕਈ ਵਾਰੀ ਤਾਂ ਉਹ ਇਹੋ ਜਿਹੀ ਡਿਸ਼ੂਮ ਡਿਸ਼ੂਮ ਵਾਲੀ ਫਿਲਮ ਦੇਖ ਕੇ ਆਇਆ ਹੁੰਦਾ, ਘਰੇ ਆ ਕੇ ਤਿੰਨ ਚਾਰ ਨਿਆਣੇ ਦੇ ਜੜ ਦਿੰਦੇ ਆ,
1: ਜੀ,
2: ਉਹ ਕਹਿੰਦੇ ਇਹ ਕੀ ਹੋਇਆ, ਕਹਿੰਦਾ ਕੋਈ ਨੀ ਮੈਂ ਉੱਥੋਂ ਸਿੱਖ ਕੇ ਆਇਆ ਜੀ ਹੁਣੀ,
1: ਜੀ,
2: ਤੇ ਫਿਲਮ ਇਹੋ ਜਿਹੀ ਦੇਖ ਲਈ ਆ।
1: ਜੀ,
2: ਉਹਦਾ ਕਈ ਦਿਨ ਤੱਕ ਅਸਰ ਰਹਿੰਦਾ।
1: ਬਿਲਕੁਲ।
2: ਜਿਵੇਂ ਅਸੀਂ ਖਾਮੋਸ਼ ਪਾਣੀ ਦੇ ਵਿੱਚ ਕੋਈ ਪੱਥਰ ਸੁੱਟ ਦਈਏ ਤਾਂ ਉਹਦੀਆਂ ਜਿਹੜੀਆਂ ਲਹਿਰਾਂ ਨੇ ਬੜੀ ਦੇਰ ਤੱਕ ਉਹਦੇ ਵਿੱਚ ਹਲਚਲ ਮਚਾਈ ਰੱਖਦੀਆਂ,
1: ਦੂਰ ਤੱਕ ਘੇਰਾ ਬਣਾ
2: ਇਸ ਤੋਂ ਉਹ ਘੇਰਾ ਬਣਾਉਂਦੇ ਨੇ, ਤੇ ਇਹੀ ਸੋਚਾਂ ਦੇ ਜਿਹੜੇ ਘੇਰੇ ਆ ਦਾਇਰੇ ਆ ਉਹ ਕੰਮ ਕਰਦੇ ਆ ਕਹਾਣੀਆਂ ਦੇ ਵਿੱਚ, ਤੇ ਤਰੱਕੀ ਦਾ ਜਿਹੜਾ ਸੂਤਰ ਵੀ ਆ ਆਪਾਂ ਨੂੰ ਇਹਨਾਂ ਦੇ ਵਿੱਚੋਂ ਲੱਭ ਸਕਦਾ, ਮਿਲ ਸਕਦਾ ਅਸਲ ਚ ਬੈਟਰ ਲਾਈਫ, ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਅੱਗੇ ਵਧੇ, ਕਿਉਂਕਿ ਤਰੱਕੀ ਜਿਵੇਂ ਪ੍ਰੋਗਰੈਸ ਆਪਾਂ ਕਹਿੰਦੇ ਹਾਂ, ਪ੍ਰੋਗਰੈਸ ਇਹਦਾ ਮਤਲਬ ਵੀ ਹੈ ਕਿ ਅੱਗੇ ਵਧਣਾ, ਜਿੱਥੇ ਅਸੀਂ ਹੈਗੇ ਆ ਉੱਥੇ ਨਹੀਂ ਰੁਕਣਾ, ਉੱਥੇ ਉਹ ਅੱਗੇ ਚੱਲ ਜਾਣਾ ਅਸੀਂ,
1: ਜੀ,
2: ਉਹ ਤੇ ਉਹ ਵੱਧਦੇ ਜਾਣਾ ਅੱਗੇ, ਉਸ ਤੋਂ
1: ਬਿਲਕੁਲ
2: ਬਿਹਤਰ ਹੀ ਕਰਨਾ। ਉਹ ਕਹਿੰਦੇ ਪੁੱਤਰ ਕਪੁੱਤਰ ਸਪੁੱਤਰ ਵਾਲਾ ਜਿਹੜਾ ਡਾਇਲੋਗ ਬਾਜੀ ਚੱਲਦੀ ਹੁੰਦੀ ਨਾ ਪਹਿਲਾਂ, ਵੀ ਪੁੱਤਰ ਉਹ ਹੈ ਜਿਹੜਾ ਆਪਣੇ ਭਾਪੇ ਦਾ ਜੋ ਵੀ ਕੁਛ ਬਣਾਇਆ ਸੀ ਉਹਨੇ ਉਹਨੂੰ ਸਾਂਭਿਆ ਉਹਨੇ,
1: ਜੀ,
2: ਤੇ ਜਿਹੜਾ ਸਪੁੱਤਰ ਹੈ ਉਹ ਲੈਵਲ ਅਪ ਕਰਦਾ ਹੈ ਕਿ ਜੇ ਉਹਦਾ ਪਿਓ ਇਸ ਲੈਵਲ ਤੇ ਸੀ ਤਾਂ ਉਹ ਤੂੰ ਉੱਪਰ ਲੈ ਕੇ ਜਾਂਦਾ ਟੱਬਰ ਦਾ ਨਾਂ ਉੱਚਾ ਕਰ ਦਿੰਦਾ, ਉਹਨੂੰ ਕਹਿੰਦੇ ਇਸ ਪੁੱਤਰ ਹੈ
1: ਜੀ,
2: ਇੱਕ ਪੁੱਤਰ ਦਾ ਚਲੋ ਕਹਿਣ ਦੀ ਲੋੜ ਹੀ ਨੀ, ਉਹਦੇ ਅਰਥ ਵਿੱਚ ਹੀ ਆ ਜਾਂਦਾ ਕਿ ਸਾਰਾ ਕੁਛ ਉਹਨੇ ਜਿਹੜਾ ਖੂਹ ਚ ਪਾ ਦਿੱਤਾ ਜੋ ਕੁਛ
1: ਉਜਾੜ
2: ਬਣਾਇਆ
1: ਦਿੱਤਾ
2: ਸੀ,
1: ਜੀ, ਬਿਲਕੁਲ
2: ਉਜਾੜ ਹੀ ਦਿੱਤਾ।
1: ਜੱਜ ਵੀ ਇੱਕ ਖਬਰ
2: ਇਹ
1: ਸੀਗੀ ਕਿ 1.5 ਕਰੋੜ ਦੇ ਬਦਲੇ ਆਪਣੇ ਪਿਓ ਨੂੰ ਗੋਲੀ ਮਾਰਤੀ ਜੀ ਪੁੱਤ ਨੇ,
2: ਦੱਸੋ 1.5 ਕਰੋੜ ਦੇ ਬਦਲੇ 150 ਦੀ ਗੋਲੀ ਮਾਰ ਦਿੱਤੀ,
1: ਬਿਲਕੁਲ ਹੈ ਜੀ।
2: ਤੇ ਇਹ ਇੱਕ ਨਿਘਾਰ ਆ ਜਾਂ ਇੱਕ ਕਹਿ ਲੋ ਜਿਵੇਂ ਇਹ ਇਹਨੂੰ ਆਪਾਂ ਜੇ ਆਪਣੇ ਇਹਦੇ ਨਾਲ ਦੇਖਣਾ ਹੋਵੇ ਜਿਹੜਾ ਆਪਣਾ ਵਿਸ਼ਾ ਹੈ
1: ਜੀ,
2: ਤੁਸੀਂ ਦੇਖੋ ਕਿ ਸ਼ਾਰਟਕਟ ਭਾਲਦਾ ਬੰਦਾ,
1: ਬਿਲਕੁਲ ਹੈ ਜੀ,
2: ਜ਼ਮੀਨ ਦੀ ਵੰਡ ਨੀ ਹੋ ਰਹੀ, ਜ਼ਮੀਨ ਦੀ ਜਿਹੜੀ ਆ ਤਕਸੀਮ ਨੀ ਹੋ ਰਹੀ ਹੈ, ਜਾਇਦਾਦ ਜਿਹੜੀ ਆ ਉਹ ਉਹਦੇ ਚ ਕੁਛ ਜਿਹੜੀ ਆ ਇੰਤਜ਼ਾਮ ਕਰਨੇ ਆ, ਉਹ ਚ ਅਗਰ ਦੇਰੀ ਲੱਗ ਰਹੀ ਆ ਤਾਂ ਕੋਈ ਮੈਂਬਰ ਹੋਊਗਾ ਘਰ ਚ ਜਿਹੜਾ ਇਹ ਸੋਚਦਾ ਕਿ ਯਾਰ ਇਹ ਤਾਂ ਗਲਤ ਗੱਲ ਹੈ, ਉਹ ਫਲਾਨਾ ਜੇ ਉਹਨੂੰ ਮੈਂ ਟਿਕਾਣੇ ਲਾਵਾਂ ਫੇਰ ਛੇਤੀ ਖਲ ਹੋਜੂ ਮਾਮਲਾ, ਫੇਰ ਚੱਕਾਂਗੇ ਪੱਟੇ, ਉਹ ਉੱਥੇ ਜਾ ਕੇ ਕਾਟੋ ਕਲੇਸ਼ ਤੇ ਇੱਥੋਂ ਤੱਕ ਜਿਵੇਂ ਤੁਸੀਂ ਦੱਸਿਆ ਕਤਲੋਗਾਰਦ ਵਾਲਾ ਮਾਹੌਲ ਤੱਕ ਬਣ ਜਾਂਦਾ,
1: ਬਿਲਕੁਲ
2: ਜਿਹੜਾ ਇਨਸਾਨ ਦੀ ਨਾ ਬੇਚੈਨੀ ਦਾ ਇੱਕ ਸੂਚਕ ਹੈ ਕਿ ਬੇਚੈਨੀ ਇੰਨੀ ਹੋ ਗਈ ਆ ਤੇ ਉਹ ਬੰਦਾ ਇੰਤਜ਼ਾਰ ਕਰਨਾ ਹੀ ਨੀ ਚਾਹੁੰਦਾ
1: ਜੀ,
2: ਉਹਦੇ ਵਿੱਚ ਠਹਿਰਾ ਹੈ ਹੀ ਨੀ
1: ਜੀ,
2: ਉਹ ਚਾਹੁੰਦਾ ਕਿ ਅੱਜ ਹੀ ਮਤਲਬ ਮੈਂ ਹੁਣ ਅੱਜ ਸੋਵਾਂ ਤੇ ਸਵੇਰੇ ਜਦੋਂ ਮੈਂ ਉੱਠਾ ਕਿਸੇ ਦੇਸ਼ ਦਾ ਰਾਸ਼ਟਰਪਤੀ ਲੱਗਿਆ ਹੋਵਾਂ
1: ਜੀ,
2: ਫਿਰ ਜਮਾਂ ਹੀ ਸ਼ਾਰਟਕਟ ਚਾਹੀਦਾ। ਉਹ ਜਦੋਂ ਇਹੋ ਜਿਹੀ ਬੇਚੈਨ ਰੂਹਾਂ ਸਾਡੇ ਆਲੇ ਦੁਆਲੇ ਹੋਣ ਤਾਂ ਭਾਈ ਸਾਰਾ ਟੱਬਰ ਹੀ ਖਤਰੇ ਚ ਹੁੰਦਾ, ਕੋਈ ਪਤਾ ਨੀ ਹੁੰਦਾ ਉਹਨੇ
1: ਚੀਜ਼ ਹੋਰ ਹੈ
2: ਕਿਹੜੇ
1: ਜੀ,
2: ਤਰੀਕਾ ਲਾ ਦਿੰਦਾ।
1: ਜਿੱਦਾਂ ਦੁਨੀਆਂ ਦੇ ਉੱਤੇ ਇੱਕ ਵਿਸ਼ਵਾਸ ਜਾਂ ਜੋ ਕਹਿਣੀ ਤੇ ਕਰਨੀ ਦਾ ਕਨਸੈਪਟ ਸੀਗਾ ਉਹ ਵੀ ਹੌਲੀ ਹੌਲੀ ਖਤਮ ਹੁੰਦਾ ਨਜ਼ਰ ਆਉਂਦਾ। ਦੇਖੋ ਪਹਿਲਾਂ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਹੈ, ਕੋਈ ਜ਼ੁਬਾਨ ਤੋਂ ਕਹਿ ਦਿੰਦਾ ਸੀ, ਰਿਸ਼ਤੇ ਵੀ ਕਰਦੇ ਸੀ ਤਾਂ ਉਹ ਮਤਲਬ ਕਿ ਚਾਹੇ ਉਹ ਛੋਟੀ ਉਮਰ ਚ ਕਰਦੇ ਸੀ ਉਹ ਗਲਤ ਸੀਗਾ, ਉਹਨੂੰ ਸਹੀ ਨਹੀਂ ਠਹਿਰਾ ਸਕਦੇ, ਤੇ ਜੰਮਦਿਆਂ ਦੇ ਮਤਲਬ ਕਿ ਇੱਕ ਬੋਲ ਬਾਣੀ ਦੇ ਵਿੱਚ ਹੋ ਜਾਂਦਾ ਸੀ ਕਿ ਤੇਰਾ ਮੁੰਡਾ ਤੇਰੇ ਘਰ ਪੁੱਤ ਜੰਮਿਆ, ਮੇਰੇ ਘਰ ਧੀ ਜੰਮੀ ਆ, ਤਾਂ ਇਹਨਾਂ ਦਾ ਆਪਾਂ ਰਿਸ਼ਤਾ ਕਰਾਂਗੇ ਜਦੋਂ ਵੱਡੇ ਹੋ ਗਏ, ਤਾਂ ਉਹ ਕੋਲ ਜਿਹੜੇ ਸੀ ਪਗਾਏ ਜਾਂਦੇ ਸੀ। ਪਰ ਅੱਜ ਦੇਖੋ ਕਿ ਚਾਹੇ ਆਪਾਂ ਪੂਰੀ ਦੁਨੀਆਂ ਦੇ ਵਿੱਚ ਹਾਲਾਤਾਂ ਨੂੰ ਦੇਖ ਲਈਏ, ਇੱਕ ਵਿਸ਼ਵਾਸ ਘਾਤ ਜਿਹੜਾ ਉਹ ਚੱਲ ਰਿਹਾ ਨਾ ਦੁਨੀਆਂ ਦੇ ਉੱਤੇ, ਇੱਕ ਟਰੱਸਟ ਜਿਹੜਾ ਸੀਗਾ ਉਹ ਖਤਮ, ਉਹ ਕੋਈ ਵੀ ਕਿਸੇ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਜਾਂ ਕਰ ਨਹੀਂ ਰਿਹਾ। ਉਹ ਚਾਹੇ ਆਪਾਂ ਜੰਗਾਂ ਦੇ ਹਾਲਾਤ ਦੇਖ ਲਈਏ, ਜੋ ਡੀਲਾਂ ਹੋਈਆਂ ਉਹਦੇ ਤੋਂ ਮੁੱਕਰੀ ਜਾਂਦੇ ਆ ਉਹ ਸਾਰੀਆਂ ਚੀਜ਼ਾਂ, ਫਿਰ ਵਿਸ਼ਵਾਸ ਕਿੱਥੋਂ ਇਹ ਪੈਦਾ ਹੋਏਗਾ? ਤਬਾਹੀ ਵੱਲ ਨੂੰ ਹੀ ਤਕਰੀਬਨ ਇੱਕ ਪਾਸੇ ਕਹਿ ਸਕਦੇ ਆ ਕਿ ਦੁਨੀਆ ਖਤਮ ਹੋਏਗੀ, ਫਿਰ ਉਹ ਲੀਹਾਂ ਦੁਬਾਰਾ ਪੈਣਗੀਆਂ ਫਿਰ।
2: ਮੈਨੂੰ ਤਾਂ ਐ ਲੱਗਦਾ ਹੈ ਕਿ ਜਦੋਂ ਤੋਂ ਇਨਸਾਨ ਨੇ ਪੈਸੇ ਦਾ, ਸਰਮਾਏ ਦਾ, ਜਾਇਦਾਦ ਦਾ ਕਨਸੈਪਟ ਜਿਹੜਾ ਡਿਵੈਲਪ ਕੀਤਾ ਹੈ,
1: ਜੀ
2: ਉਦੋਂ ਤੋਂ ਹੀ ਇਹ ਕਾਟੋਕਲੇਸ਼ ਜਿਹੜਾ ਸ਼ੁਰੂ ਹੋਇਆ
1: ਸ਼ੁਰੂ
2: ਪਿਆ
1: ਹੋ ਗਿਆ ਜੀ,
2: ਜਿਹੜਾ ਪੇ ਵਿਸ਼ਵਾਸੀ ਵਾਲਾ, ਇਹ ਕੋਈ ਨਵਾਂ ਨਹੀਂ, ਸ਼ੁਰੂ ਤੋਂ ਚੱਲਿਆ ਆ ਰਿਹਾ
1: ਜੀ
2: ਤੇ ਨਾ ਹੀ ਇਹ ਬੰਦ ਹੋਣ ਵਾਲੀ ਚੀਜ਼ ਆ।
1: ਜੀ
2: ਕਿਉਂਕਿ ਜਿਹੜਾ ਸਾਡਾ ਸੁਭਾਅ ਹੈ, ਜਦੋਂ ਲਾਲਚ ਆ ਉਹਦੇ ਵਿੱਚ, ਜਦੋਂ ਆਹੀ ਜਦੋਂ ਆਪਾਂ ਹੁਣ ਗੱਲ ਕਰਦੇ ਸੀ ਕਿ ਭਾਈ ਉਹ ਕਾਹਲੀ ਹੈ,
1: ਜੀ
2: ਬਹੁਤ ਜ਼ਿਆਦਾ ਕਾਹਲੀ ਹੈ ਕਿ ਮੈਂ ਹੁਣ ਅੱਗੇ ਲੰਘ ਜਾਣਾ ਸਭ ਤੋਂ,
1: ਜੀ
2: ਉਹ ਖਰਾਬ ਕਰੇਗੀ। ਪਰ ਇਹੋ ਜਿਹੀ ਗੱਲ ਨਹੀਂ ਕਿ ਜਿਵੇਂ ਉਹ ਕਹਿੰਦੇ ਨਾ ਕਿ ਕੋਈ ਬੂਟ ਹਰੇ ਹੋ ਰਹੀ, ਕਿ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਜਿਹੜੀ ਆ ਉਹ ਚੰਗੇ ਲੋਕ ਵੀ ਹੈਗੇ ਆ,
1: ਜੀ
2: ਉਹਨਾਂ ਦੀ ਜਿਹੜੀ ਗੱਲਬਾਤ ਦੀ ਕਦਰ ਵੀ ਹੁੰਦੀ ਆ,
1: ਜੀ
2: ਸੁਣੀ ਵੀ ਜਾਂਦੀ ਆ, ਤੇ ਉਹ ਕੌਲ ਕਰਾਰਾਂ ਦੇ ਵੀ ਪੱਕੇ ਨਿਕਲਦੇ ਆ।
1: ਜੀ
2: ਉਹ ਲੋਕ ਹਮੇਸ਼ਾ ਸੀਗੇ ਤੇ
1: ਜੀ
2: ਅੱਜ ਵੀ ਹੋਣਗੇ, ਤੇ ਮੈਨੂੰ ਲੱਗਦਾ ਉਹਨਾਂ ਦੀ ਅਣਹੋਂਦ ਨਹੀਂ ਰਹਿੰਦੀ ਕਦੇ।
1: ਜੀ
2: ਪਰ ਜਦੋਂ ਆਪਾਂ ਮੀਡੀਆ ਦੀਆਂ ਖਬਰਾਂ ਨੂੰ ਦੇਖਾਂਗੇ, ਕਿਉਂਕਿ ਉਹਦੇ ਵਿੱਚ ਤੇ ਖਬਰ ਉਹ ਹੋਣੀ ਆ ਜਿਹੜੀ ਜੱਗੋਂ ਤੇਰਵੀਂ ਹੋ ਜੇ।
1: ਬਿਲਕੁਲ ਜੀ,
2: ਜਿਹੜੀ ਅੱਜ ਹੁਣ ਹੁਸ਼ਿਆਰਪੁਰ ਦੇ ਵਿੱਚ ਖਬਰ ਆ ਰਹੀ ਸੀਗੀ, ਉੱਤੇ ਇੱਕ ਪਿਓ ਪਿਓ ਨੂੰ ਮੁੰਡੇ ਨੇ ਇੱਟਾਂ ਮਾਰੀਆਂ ਸਿਰ ਦੇ ਵਿੱਚ ਤੇ ਉਹ ਬੁਰਾ ਹਾਲ ਕਰਦਾ ਉਹਦਾ। ਆਹੀ ਚੱਕਰ ਸੀ ਕਿ ਜਿਹੜਾ ਪੈਸੇ ਦਿਓ ਜੀ, ਬਾਈਕ ਦਿਓ ਜੀ, ਜਾਂ ਘਰ ਨਾਲ ਲਾ ਦਿਓ ਜੀ, ਫਲਾਨਾ ਕਰੋ, ਬਸ ਉਹ ਉਹੀ ਕਾਲੀ ਵਾਲਾ ਜਿਹੜਾ ਸੌਦਾ
1: ਜੀ,
2: ਉਹਦੇ ਵਿੱਚ ਇਹ ਚੱਲਦਾ।
1: ਜੀ
2: ਪਰ ਇਹ ਜਿਹੜੀ ਕੌਲ ਕਰਾਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹਦੀ ਅਹਿਮੀਅਤ ਕਦੇ ਵੀ ਘੱਟ ਨਹੀਂ ਹੋ ਸਕਦੀ।
1: ਜੀ
2: ਇਹਦੇ ਇਹ ਇੱਕ ਜੇ ਆਪਾਂ ਬੈਂਕਾਂ ਵਾਲੇ ਪਾਸੇ ਚਲੇ ਜਾਈਏ ਜਾਂ ਕ੍ਰੈਡਿਟ ਕਾਰਡ ਵਾਲੇ ਪਾਸੇ ਚਲੇ, ਉਹਨਾਂ ਨੂੰ ਵਿਸ਼ਵਾਸ ਹੈ ਉਹ ਪੈਸਾ ਲੱਖਾਂ ਰੁਪਇਆ ਉਧਾਰ ਦੇ ਛੱਡਦੇ ਆ,
1: ਜੀ
2: ਉਹਨਾਂ ਨੂੰ ਪਤਾ ਹੈ ਕਿ ਆ ਜਾਣਗੇ। ਤੋਂ ਇਹਨੂੰ ਆਪਾਂ ਵੱਖਰੇ ਵੱਖਰੇ ਟਾਈਮ ਚ ਲਿਟਰੇਚਰ ਦੇ ਵਿੱਚ ਦੇਖ ਲਓ, ਉਹਦੇ ਕਾਫੀ ਉਦਾਹਰਣਾਂ ਆਪਾਂ ਨੂੰ ਮਿਲਦੀਆਂ, ਪੁਰਾਣੇ ਕਹਾਣੀਆਂ ਚ ਮਿਲਣਗੀਆਂ, ਉਹ ਪੂਰੀ ਦੁਨੀਆਂ ਦੇ ਲਿਟਰੇਚਰ ਦੇ ਵਿੱਚ ਇਹ ਸਾਰਾ ਕੁਛ ਮਿਲੇਗਾ ਸਾਨੂੰ।
1: ਜੀ
2: ਜੇ ਧੋਖੇਬਾਜ਼ੀ, ਵਿਸ਼ਵਾਸਘਾਤ, ਸਾਰਾ ਇਹ ਤੇ ਦੂਸਰਾ ਤੁਸੀਂ ਜਿਹੜਾ ਮਰਜ਼ੀ ਕਿੱਤਾ ਚੱਕ ਲਓ, ਜਿਹੜੇ ਮਰਜ਼ੀ ਮੁਲਕ ਨੂੰ ਦੇਖ ਲਓ, ਉਹਦੇ ਵਿੱਚ ਕੋਈ ਬੰਦਾ ਉੱਠਿਆ ਜਿਹੜਾ ਬੜਾ ਤਕੜਾ ਸੀ, ਉਹਨੇ ਬੰਦੇ ਇਕੱਠੇ ਕੁੱਠੇ ਕੀਤੇ ਆਪਣੇ ਨਾਲ, ਤੇ ਨਾਲ ਦੇ ਪਿੰਡ, ਮਹੱਲੇ, ਗਲੀ ਮਹੱਲੇ, ਦੇਸ਼, ਸ਼ਹਿਰ ਸਭ ਉਹਨਾਂ ਦੇ ਕਬਜ਼ਾ ਕਰਨ ਲਈ ਤੁਰ ਪਿਆ।
1: ਬਿਲਕੁਲ,
2: ਤੇ ਉਹਨੇ ਕਬਜ਼ਾ ਕਰ ਲਿਆ, ਆਹ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ, ਆਪਣਾ ਝੰਡਾ ਤੂੰ ਇੱਥੇ ਮੈਂ ਲਾਉਣਾ, ਇਹ ਸਾਰਾ ਕਰਦਾ ਰਿਹਾ।

0: ਹਮੇਸ਼ਾ ਵਾਸਤੇ ਇਤਿਹਾਸ ਜਿਹੜਾ ਉਹ ਬਦਲ ਗਿਆ, ਆਪਣਾ ਨਾਮ ਵੀ ਉਹਨੇ ਵਿੱਚ ਬਣਾਇਆ ਤੇ ਸਾਰਾ ਕੀਤਾ
1: ਜੀ।
0: ਤੇ ਬਾਕੀ ਤਰੱਕੀ ਮੈਂ ਬਹੁਤ ਕਰ ਲਈ ਇਹ ਦੱਸਣ ਵਾਸਤੇ ਵੀ ਕੋਈ ਕਮੀ ਨਹੀਂ ਛੱਡਦੇ ਬੰਦੇ ਜਿਹੜੇ ਪਹੁੰਚ ਵਾਲੇ ਬੰਦੇ ਆ
1: ਜੀ,
0: ਕੋਈ ਆਪਣੀ ਤਰੱਕੀ ਦਾ ਪੂਰੀ ਧਰਤੀ ਦੇ ਆਖਿਰ ਤੱਕ ਰਹੇ ਨਾਮ ਉਹਦਾ ਬਣੇ ਬੰਦੇ ਦਾ ਯਾਦ ਰੱਖਣ, ਇਹੋ ਜਿਹੀਆਂ ਚੀਜ਼ਾਂ ਦੀ ਉਸਾਰੀ ਕਰਾਉਂਦੇ ਆ ਕਿ ਬਈ ਮੈਂ ਤਾਜ ਮਹਿਲ ਬਣਾਤਾ, ਮੈਂ ਫਲਾਨੀ ਚੀਜ਼ ਬਣਾਤੀ, ਆਈਫਲ ਟਾਵਰ ਬਣਾ ਲਿਆ ਜਾਂ ਕੁਛ ਬਣਾਤਾ, ਕੋਈ ਇਹੋ ਜਿਹੀ ਚੀਜ਼ਾਂ ਬਣਾਤੀ ਕਿ ਬੰਦਾ ਉਹਨੂੰ ਯਾਦ ਰੱਖੇ।
1: ਜੀ
0: ਜੇ ਸਾਇੰਟਿਸਟ ਜਾਂ ਖੋਜੀਆਂ ਨੂੰ ਦੇਖੀਏ ਤਾਂ ਉਹ ਆਪਣੇ ਤਰੀਕੇ ਨਾਲ ਇਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ।
1: ਜੀ
0: ਜੋ ਟਾਈਮ ਆ ਕਿ ਲੋਕੀ ਟੋਟਲੀ ਅੱਗ ਦੇ ਉੱਤੇ ਨਿਰਭਰ ਆ ਕਿ ਉਹਨੇ ਰੋਸ਼ਨੀ ਕਰਨੀ ਹੈ ਤਾਂ ਮੋਮਬੱਤੀਆਂ ਦੀਵੇ ਲਾਲਟਨ ਜਗ ਰਹੀ ਹੈ,
1: ਜੀ,
0: ਜਾਂ ਦੂਜੇ ਪਾਸੇ ਇੱਕ ਐਸੇ ਲੋਕ ਆਏ ਉਹਨਾਂ ਨੇ ਇਹ ਬਦਲ ਦਿੱਤਾ ਕੰਸੈਪਟ, ਇਹਨੂੰ ਤਰੱਕੀ ਕਹਾਂਗੇ। ਉਹਨਾਂ ਨੇ ਬਿਜਲੀ ਲਿਆਂਦੀ, ਬਲਬ ਆ ਗਿਆ ਤੇ ਹੋਰ ਸਾਰਾ, ਪੱਖੇ ਜਿਹੜੇ ਉਹ ਘੁਮਾਈ ਜਾਂਦੇ ਸੀ ਪੱਖੀਆਂ ਪੁੱਖੀਆਂ ਜਿਹਾ, ਉਹ ਆਪਣੇ ਆਪ ਹੀ ਚੱਲਣ ਲੱਗ ਗਏ।
1: ਜੀ
0: ਆਪਣੇ ਦੇਖਿਆ ਉਹਦੇ ਵਿੱਚ ਡੀਜ਼ਲ ਇੰਜਨ ਵਾਲੇ ਪੱਖੇ ਵੀ ਆਏ ਸ਼ੁਰੂ ਦੇ ਵਿੱਚ,
1: ਬਿਲਕੁਲ,
0: ਉਹ ਠੱਕ ਠੱਕ ਕਰਕੇ ਧੂੰਆਂ ਸਮੇਤ ਹਵਾ ਮਾਰਦੇ ਸੀ ਉਹ,
1: ਜੀ,
0: ਤੇ ਜਿਹੜਾ ਉਹਦੀ ਹਵਾ ਚ ਬੈਠਦਾ ਉਹਦਾ ਮੂੰਹ ਸਿਰ ਵੀ ਕਾਲਾ ਹੋ ਜਾਂਦਾ ਸੀ, ਉਹ ਫਿਰ ਥੋੜੇ ਫੇਲ ਹੋ ਗਏ ਇਸ ਕਰਕੇ
1: ਬਿਲਕੁਲ,
0: ਚੰਗਾ ਪੱਖਾ ਲਾਇਆ ਤੇ ਬਾਬਾ ਹੀ ਉੱਡ ਗਿਆ ਵਿੱਚੋਂ।
1: ਜੀ
0: ਉਹ ਹੁਣ ਬਿਜਲੀ ਵਾਲਾ ਕੰਮ ਆਪਾਂ ਦੇਖਿਆ ਕਿੱਥੋਂ ਤੋਂ ਕਿੱਥੇ ਤੱਕ ਗੱਲ ਚਲੀ ਗਈ ਹੈ।
1: ਜੀ
0: ਮੈਨੁਅਲੀ ਕੈਲਕੂਲੇਟ ਕਰਦੇ ਸੀ, ਅਬੈਕਸ ਆਇਆ ਮੈਥਮੈਟਿਕਸ ਦੀ, ਆਪਾਂ ਉਹਦੀ ਗਿਣਤੀ ਮਿਣਤੀ ਕਰਨ ਵਾਸਤੇ, ਜਮਾਂ ਘਟਾਓ ਵਾਸਤੇ ਅਬੈਕਸ ਸਭ ਤੋਂ ਪਾਪੂਲਰ ਆ, ਬਹੁਤ ਪੁਰਾਣਾ, ਅਜੇ ਵੀ ਚੱਲਦਾ।
1: ਜੀ
0: ਪਰ ਹੌਲੀ ਹੌਲੀ ਉਹ 0101 ਕਰਕੇ ਕੰਪਿਊਟਰ ਆ ਗਿਆ ਤੇ ਕੰਪਿਊਟਰ ਨੇ ਹੌਲੀ ਹੌਲੀ ਹੌਲੀ ਕਰਕੇ ਤਰੱਕੀ ਇੰਨੀ ਕੀਤੀ ਕਿ ਹੁਣ AI ਆ ਗਿਆ, ਸੋਸ਼ਲ ਮੀਡੀਆ ਹੋ ਗਿਆ, ਬਹੁਤ ਅੱਗੇ ਲੰਘ ਗਿਆ ਕੰਮ, ਅੱਗੇ ਪਤਾ ਨੀ ਕੀ ਹੋਣਾ।
1: ਬਿਲਕੁਲ,
0: ਇਹ ਚੱਲਦਾ ਰਹੇਗਾ, ਇਹ ਪ੍ਰੋਸੈਸ ਨੇ ਚੱਲਦਾ। ਪਰ ਫਿਰ ਵੀ ਨਾ ਭਾਰਤ ਸਾਹਿਬ ਇੱਕ ਸੋਚਣ ਵਾਲੀ ਤੇ ਇੰਟਰਸਟਿੰਗ ਚੀਜ਼ ਇਹ ਆ ਕਿ ਜਦੋਂ ਰੇਡੀਓ ਆਇਆ, ਰੇਡੀਓ ਦੀ ਕਾਢ ਹੋ ਗਈ, ਨਿਕਲ ਆਈ, ਉਦੋਂ ਲੋਕਾਂ ਚ ਚਰਚਾ ਹੋ ਗਈ, ਲੈ ਬਈ ਹੁਣ ਰੇਡੀਓ ਆ ਗਿਆ, ਹੁਣ ਤਾਂ ਅਖਬਾਰ ਕਿਹਨੇ ਪੜ੍ਹਨੇ ਆ, ਅਖਬਾਰਾਂ ਦੇ ਕੰਮ ਹੀ ਬੰਦ ਆ, ਕਿਉਂਕਿ ਜੋ ਕਹਿਣਾ ਉਹਨੇ ਬੋਲ ਕੇ ਦੱਸ ਹੀ ਦੇਣਾ ਉਹਨਾਂ ਨੇ, ਫਿਰ ਇਹ ਲਿਖਣ ਦੀ ਕੀ ਲੋੜ ਰਹਿ ਗਈ, ਕਿਤਾਬਾਂ ਦੀ ਵੀ ਕੋਈ ਲੋੜ ਨੀ, ਉੱਥੇ ਚੱਲੀ ਜਾਊ ਸਾਰਾ।
1: ਜੀ
0: ਪਰ ਆਪਾਂ ਦੇਖਿਆ ਕਿ ਰੇਡੀਓ ਦੇ ਆਉਣ ਦੇ ਬਾਅਦ ਵੀ ਅਖਬਾਰਾਂ ਬੰਦ ਨੀ ਹੋਈਆਂ, ਕਿਤਾਬਾਂ ਦੀ ਅਹਿਮੀਅਤ ਨਹੀਂ ਘਟੀ, ਉਹ ਅੱਜ ਵੀ ਕਾਇਮ ਆ। ਇਹੀ TV ਦੇ ਆਉਣ ਦੇ ਟਾਈਮ ਵੀ ਕਿਹਾ ਸੀਗਾ, ਹੁਣ ਤਾਂ ਕਹਿੰਦੇ ਰੇਡੀਓ ਵੀ ਖਤਮ ਹੈ ਤੇ ਅਖਬਾਰਾਂ ਵਹਿ ਮੁੱਕ ਜਾਣੀਆਂ, ਕਿਉਂਕਿ ਜੋ ਅਖਬਾਰ ਨੇ ਖਬਰ ਲਾਉਣੀ ਹੈ ਸਾਨੂੰ ਵੀਡੀਓ ਮੂਹਰੇ ਦਿਖੂਗਾ, ਅਸੀਂ ਕਾਹਦੇ ਵਾਸਤੇ ਪੜ੍ਹਨਾ ਉਹ।
1: ਜੀ
0: ਪਰ ਫਿਰ ਵੀ ਅਖਬਾਰਾਂ ਸਰਵਾਈਵ ਕਰਕੇ ਗਈਆਂ ਤੇ ਅੱਜ ਵੀ ਚੱਲ ਰਹੀਆਂ ਨੇ।
1: ਜੀ
0: ਪੈਂਡਮਿਕ ਦੇ ਵਿੱਚ ਜਦੋਂ ਲੋਕਡਾਊਨ ਲੱਗਾ ਉਦੋਂ ਜ਼ਰੂਰ ਸੈਟਬੈਕ ਲੱਗਿਆ ਵੱਡਾ ਪ੍ਰਿੰਟ ਮੀਡੀਆ ਨੂੰ, ਪਰ ਫਿਰ ਵੀ ਐਗਜ਼ਿਸਟ ਕਰ ਰਹੇ ਹਨ। ਸੋ ਇਹ ਤਰੱਕੀ ਦੇ ਵੱਖਰੇ ਜਿਹੜੇ ਰੂਪ ਰੇਖਾ ਨਾ, ਮੀਲ ਪੱਥਰ ਆ।
1: ਐਡਵਾਂਸ ਮੁਲਕਾਂ ਚ ਅੱਜ ਚਰਚਾ ਚੱਲ ਰਹੀ ਹੈ ਕਿ ਰੋਬੋਟ ਸਿਸਟਮ ਆ ਗਿਆ, AI ਦੇ ਨਾਲ ਸਾਰਾ ਕੁਝ ਹੋ ਰਿਹਾ ਤੇ ਜੌਬਾਂ ਘਟ ਰਹੀਆਂ ਨੇ, ਉਹਦਾ ਵੀ ਕਿਤੇ ਨਾ ਕਿਤੇ ਇਹਨਾਂ ਐਡਵਾਂਸ ਮੁਲਕਾਂ ਦੇ ਵਿੱਚ ਆਪੜੀਆਂ ਜਿਹੜੀਆਂ ਉਹ ਚਰਚਾਵਾਂ ਨੇ ਇਸ ਹਿਸਾਬ ਦੇ ਨਾਲ।
0: ਬਿਲਕੁਲ ਜੀ ਬਿਲਕੁਲ, ਪਰ ਜਿਹੜੀ ਜੇ ਜੌਬ ਨੂੰ ਟੈਕਨੋਲੋਜੀ ਇੱਕ ਜੌਬ ਨੂੰ ਖਤਮ ਕਰ ਰਹੀ ਹੈ ਤਾਂ ਉਹ ਨਵੀਂ ਤਰ੍ਹਾਂ ਦੀਆਂ ਜੌਬਸ ਕ੍ਰੀਏਟ ਵੀ ਕਰ
1: ਰਹੀ ਹੈ। ਜੀ
0: ਮਸਲਾ ਤੇ ਇਹ ਹੈ ਕਿ ਤੁਸੀਂ ਤਰੱਕੀ ਦੀ, ਜਿਹਨੂੰ ਆਪਾਂ ਤਰੱਕੀ ਕਹਿ ਰਹੇ ਹਾਂ ਇਸ ਵੇਲੇ, ਕਿ ਉਹਦੀ ਲਹਿਰ ਦੇ ਉੱਤੇ ਸਵਾਰ ਹੋਣਾ ਜਾਂ ਲਹਿਰ ਦੇ ਨਾਲ ਰੁੜ ਜਾਣਾ,
1: ਜੀ
0: ਇਹ ਨਿਰਭਰ ਕਰਦਾ ਕਿ ਤੁਸੀਂ ਉਹਦੇ ਵਿੱਚ ਜਦੋਂ ਲਹਿਰ ਆਈ ਤੁਸੀਂ ਸੀਗੇ ਕਿੱਥੇ।
1: ਨਾਲੇ ਇਹਦੇ ਵਿੱਚ ਇਹ ਵੀ ਲੱਗਦਾ ਆਪਣੇ ਨਾਲ ਮੁਕੱਦਰ ਜੀ ਵੀ ਨੇ, ਉਹਨਾਂ ਦੀ ਵੀ ਗੱਲ ਸੁਣਦਾ ਇੱਕ ਮਿੰਟ ਜੀ, ਗੱਲ ਇਹਨੂੰ ਕੰਪਲੀਟ ਕਰ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਵੇਂ ਕਿ ਮੇਰੇ ਵਰਗਾ ਬੰਦਾ ਜਿੱਦਾਂ ਪਹਿਲਾਂ ਚਲੋ ਉਹਨੂੰ ਇੱਕ ਪੋਜ਼ਿਟਿਵਿਟੀ ਦੇ ਵਿੱਚ ਵੀ ਲਿਆ ਜਾ ਸਕਦਾ, ਨੈਗੇਟਿਵਿਟੀ ਦੇ ਵਿੱਚ ਵੀ, ਜਿਵੇਂ ਕਿ ਘਰਾਂ ਦੇ ਫੋਨ ਨੰਬਰ ਸਾਰੇ ਚੇਤੇ ਹੁੰਦੇ ਸੀ ਹਨਾ ਜੀ, ਜਾਂ ਮਤਲਬ ਕਿ ਆਹ ਨੰਬਰ ਆ, ਜਾਂ ਮੈਪ ਦਾ ਕਦੇ ਜ਼ਰੂਰਤ ਨਹੀਂ ਪਈ ਭਈ ਇੱਥੋਂ ਇਸ ਪਿੰਡ ਨੂੰ ਚੱਲ ਜਾਓ, ਉੱਥੋਂ ਇੱਧਰ ਨੂੰ ਮੁੜ ਜਾਓ, ਖੱਬੇ ਮੁੜ ਜਾਓ, ਸੱਜੇ ਮੁੜ ਜਾਓ, ਅੱਗੇ ਅਗਲਾ ਪਿੰਡ ਜਿਹੜਾ ਉਹ ਆ ਗਿਆ ਜਿੱਥੇ ਤੁਸੀਂ ਜਾਣਾ, ਇੱਦਾਂ ਦੀ ਉਹ ਚੀਜ਼ਾਂ ਸੀਗੀਆਂ ਮਤਲਬ ਕਿ। ਪਰ ਉਹ ਕਿਤੇ ਨਾ ਕਿਤੇ ਜੇ ਉਸ ਚੀਜ਼ ਨੂੰ ਅੱਜ ਮਹਿਸੂਸ ਕਰਦੇ ਹਾਂ ਤੇ ਵੱਧ, ਕਿਉਂਕਿ ਮਨੁੱਖ ਦੇ ਅੰਦਰ ਵੀ ਜਿਹੜਾ ਬ੍ਰੇਨ ਦੇ ਅੰਦਰ ਇੱਕ ਡਿਵਾਈਸ ਜਿਹੜੀ ਲੱਗੀ ਹੋਈ ਹੈ ਜਿਹੜਾ ਸਾਰਾ ਕੁਝ ਰਿਕਾਰਡ ਕਰਦੀ ਹੈ ਸਾਨੂੰ, ਯਾਦਦਾਸ਼ਤ ਕਹਿ ਲਓ ਉਹਨੂੰ, ਤਾਂ ਉਹ ਕਿਤੇ ਨਾ ਕਿਤੇ ਮੈਂਬਰੀ ਜਿਹੜੀ ਉਹਦੀ ਵੀ ਤਾਂ ਫੁੱਲ ਹੋ ਰਹੀ ਆ, ਉਹ ਲੋਡ ਤਾਂ ਕਿਤੇ ਨਾ ਕਿਤੇ ਘਟਾਇਆ ਨਾ ਇਹਨਾਂ ਚੀਜ਼ਾਂ ਨੇ, ਵੀ ਵਾਧੂ ਚੀਜ਼ਾਂ ਨੂੰ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਆਪਾਂ ਪਿਛੋਕੜ 'ਚ ਦੇਖਦੇ ਹਾਂ ਬਜ਼ੁਰਗਾਂ ਨੂੰ ਜਿਹੜੀਆਂ ਗੱਲਾਂ ਸਾਨੂੰ ਅੱਜ ਤੱਕ ਚੇਤੇ ਨਹੀਂ ਜਾਂ ਚੇਤੇ ਹੁੰਦੀਆਂ ਨੇ, ਉਹਨਾਂ ਨੂੰ ਪੁਰਾਣੀ ਤੋਂ ਪੁਰਾਣੀ ਗੱਲ ਪੁੱਛ ਲਓ, ਉਹਨਾਂ ਨੂੰ ਉਹ ਵੀ ਯਾਦ ਆ, ਫਿਰ ਉਹਦਾ ਇਹ ਵੀ ਇਫੈਕਟ ਦੇਖਦੇ ਹਾਂ। ਜੀ
0: ਬਿਲਕੁਲ ਜੀ ਬਿਲਕੁਲ, ਅਸਲ ਤੇ ਜਿਹੜਾ ਇਹ ਜਿਹੜਾ ਬਿਲਕੁਲ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਆਪਾਂ ਨੂੰ, ਜਿਹੜੀ ਮੈਮਰੀ ਆ, ਮੈਮਰੀ ਦਾ ਜਿਹੜਾ ਵਰਕਿੰਗ ਮਾਡਲ ਆ ਉਹਦੇ ਚ ਉਹਨੂੰ ਪ੍ਰਭਾਵਿਤ ਕਰਦੀ ਆ ਟੈਕਨੋਲੋਜੀ। ਜੋ ਅਸੀਂ ਇਕਦਮ ਤੇਜ ਸਪੀਡ ਦੇ ਉੱਤੇ ਇਹ ਜਿਹੜਾ ਪਰਿਵਰਤਨ ਦੇਖ ਰਹੇ ਹਾਂ, ਤਬਦੀਲੀ ਦੇਖ ਰਹੇ ਹਾਂ, ਜਿਹਨੂੰ ਪ੍ਰੋਗਰੈਸ ਕਹਿ ਲਓ, ਇਹ ਤਰੱਕੀ ਦੇਖ ਰਹੇ ਹਾਂ ਟੈਕਨੋਲੋਜੀ।

0: जी
1: ਜੇ ਆਪਾਂ ਇਹਦੇ ਉੱਤੇ ਆਪਾਂ ਫੋਕਸ ਕਰੀਏ ਤਾਂ
0: ਜੀ
1: ਸਾਡਾ ਜਿਹੜਾ ਬ੍ਰੇਨ ਹੈ ਉਹ ਹੋ ਸਕਦਾ ਹੈ ਕਿ ਉਹਦੇ ਲਈ ਤਿਆਰ ਨਹੀਂ ਉਨੀ ਛੇਤੀ ਹੋਇਆ ਜਿੰਨੀ ਛੇਤੀ ਸਭ ਕੁਝ ਆਈ ਜਾਂਦਾ ਸਾਡੇ ਮੂਹਰੇ, ਨਵੀਂ ਤੋਂ ਨਵੀਂ ਖੋਜ ਆ ਰਹੀ ਹੈ
0: ਜੀ
1: ਤੇ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ, ਆਪਾਂ ਨੂੰ ਪਹਿਲੀ ਅਜੇ ਪਤਾ ਹੀ ਨਹੀਂ ਲੱਗ ਰਹੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਉਹਨੇ, ਇੱਕ ਹੋਰ ਨਵੀਂ ਤਰੱਕੀ ਹੋ ਜਾਂਦੀ ਹੈ।
0: ਜੀ
1: ਇਹ ਤਾਂ ਇਹ ਸ਼ੁਰੂਆਤ ਉਹਨੇ ਆਪਣੇ ਐਡੀਸਨ ਹੋਰਾਂ ਨੇ ਕਰਤੀ ਸੀ, ਉਹਨਾਂ
0: ਜੀ
1: ਨੇ ਤਾਂ ਕਹਿੰਦੇ ਵੀ ਕਾਢਾਂ ਦੀ ਫੈਕਟਰੀ ਬਣਾਤੀ ਸੀ, ਕਹਿੰਦੇ ਵੀ ਆਪਾਂ ਤਾਂ ਹਰ 6 ਮਹੀਨੇ ਬਾਅਦ
0: ਕੋਈ
1: ਇੱਕ
0: ਨਵੀਂ
1: ਨਵੀਂ
0: ਕਾਢ
1: ਕਾਢ
0: ਕੱਢ ਦੇਣੀ ਹੈ।
1: ਦਿਆ ਕਰਾਂਗੇ, ਉਹ ਹਰ
0: ਅਜੇ
1: 6 ਮਹੀਨੇ ਬਾਅਦ ਕੱਢਦੇ ਸੀ
0: ਕੱਲ
1: ਕਾਢ।
0: ਵੀ ਲਾਇਸੈਂਸ ਦਿੱਤਾ ਗਿਆ ਉੱਥੇ ਆਪਣੇ ਅਮਰੀਕਾ ਨੇ ਇੱਕ ਕੰਪਨੀ ਹੈ ਸਪੇਸ ਦੀ, ਤਾਂ ਉਹਨਾਂ ਨੂੰ ਲਾਇਸੈਂਸ
1: ਜੀ
0: ਦਿੱਤਾ ਗਿਆ ਕਿ ਜਿਹੜੀਆਂ ਰਾਤ ਨੂੰ ਵੀ ਮਤਲਬ ਕਿ ਰਾਤ ਇਸ ਧਰਤੀ ਦੇ ਉੱਤੇ ਹੋਣੀ ਨਹੀਂ, ਮਤਲਬ ਕਿ ਇੱਦਾਂ ਦਾ ਐਕਸਪੈਰੀਮੈਂਟ ਕਰ ਰਿਹਾ ਜਿਵੇਂ ਕਿ ਸਾਡੇ ਇਹਨਾਂ ਮੁਲਕਾਂ 'ਚ 3 ਮਹੀਨੇ ਹਨੇਰਾ ਰਹਿੰਦਾ ਤੇ 3 ਮਹੀਨੇ ਦਿਨ ਹੀ ਰਹਿੰਦਾ, ਤੇ ਉਹ ਐਕਸਪੈਰੀਮੈਂਟ ਕਰ ਰਹੇ। ਇਸੇ ਤਰ੍ਹਾਂ ਨਾਰਵੇ ਦੇ ਵਿੱਚ ਇੱਕ ਪਿੰਡ ਸੀਗਾ, ਸ਼ਾਇਦ ਤੁਸੀਂ ਨਿਊਜ਼ ਦੇ ਵਿੱਚ ਵੀ ਪੜਿਆ ਹੋਵੇਗਾ, ਅੱਜ ਤੋਂ 10-15 ਸਾਲ ਪਹਿਲਾਂ ਉੱਥੇ ਹਨੇਰਾ ਹੀ ਰਹਿੰਦਾ ਸੀ ਚਾਹੇ ਦਿਨ ਚੜਿਆ ਵੀ ਹੋਵੇ ਜੀ। ਤਾਂ ਉਹਦੇ
1: ਜੀ
0: ਵਿੱਚ
1: ਠੀਕ ਹੈ
0: ਮਤਲਬ ਕਿ ਉੱਥੇ ਸੈੱਟ ਇੱਕ ਗਲਾਸ ਸ਼ੀਸ਼ਾ ਲਾਇਆ ਗਿਆ ਜਿਹੜਾ ਮਤਲਬ ਕਿ ਰਿਫਲੈਕਟਰ ਦੇ ਤੌਰ ਦੇ ਉੱਤੇ ਕੰਮ ਕਰਦਾ ਉੱਚੀਆਂ ਪਹਾੜੀਆਂ ਦੇ ਉੱਤੇ, ਤੇ ਉਹ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ ਤਾਂ ਫਿਰ ਉਹ ਤੋਂ ਰਿਫਲੈਕਟ ਹੋ ਕੇ ਉਹ ਪਿੰਡ ਦੇ ਉੱਤੇ ਰੋਸ਼ਨੀ ਪੈਂਦੀ ਹੈ ਤਾਂ ਦਿਨ ਹੁੰਦਾ ਹੈ ਜੀ। ਤੇ ਇਦਾਂ ਹੀ
1: ਕਿਆ ਬਾਤ
0: ਹੁਣ
1: ਹੈ
0: ਕੀ ਕਰ ਰਿਹਾ ਕਿ ਲਾਇਸੈਂਸ ਕੱਲ ਹੀ ਜਾਰੀ ਕੀਤੇ ਆ ਅਮਰੀਕਾ ਦੀ ਏਜੰਸੀ ਨੂੰ ਕਿ ਤੁਸੀਂ ਇਹਦੇ ਉੱਤੇ ਰਿਸਰਚ ਕਰ ਰਹੇ ਨੇ ਕਿ ਉਹ ਇੱਕ ਸੈਟੇਲਾਈਟ ਛੱਡਣਗੇ ਜੀ, ਤੇ ਉਹਦੇ ਉੱਤੇ
1: ਜੀ
0: ਉਹਦੇ ਵਿੱਚ ਮਤਲਬ ਕਿ ਇੱਕ ਗਲਾਸ ਜਿਹੜਾ ਛੱਡਣਗੇ, 60 ਕੁ ਮੀਟਰ ਘੇਰਾ ਆ ਉਹਦਾ, ਉਹ 5 ਕਿਲੋਮੀਟਰ ਦੁਨੀਆ ਦੇ ਉੱਤੇ ਉਹ ਲਾਈਟ ਮਤਲਬ ਕਿ ਜਿੱਦਾਂ ਕਿ ਚੰਦ ਦੇ ਪਿੱਛੇ ਸੂਰਜ ਚਲਿਆ ਜਾਂਦਾ ਤੇ ਉਹ ਮਤਲਬ ਕਿ ਰਿਫਲੈਕਟ ਹੋ ਕੇ ਸਾਨੂੰ ਰਾਤ ਨੂੰ ਦਿਖਦਾ ਹੈ ਕਿ
1: ਜੀ
0: ਚੰਦ ਦੀ ਚਾਂਦਨੀ ਹੈ,
1: ਹਾਂ ਜੀ ਜੀ
0: ਤੇ ਇਸੇ ਤਰ੍ਹਾਂ ਉਹ ਜਿਹੜਾ ਉਹ ਜਿਹੜੀ ਉਹ ਡਿਵਾਈਸ ਛੱਡਣਗੇ ਉਹ ਸ਼ੀਸ਼ੇ ਦੇ ਰੂਪ ਦੇ ਵਿੱਚ ਹੋਏਗੀ ਬਹੁਤ ਪਤਲਾ, ਤੇ ਉਹ ਜਿਹੜਾ ਰਿਫਲੈਕਟ ਹੋ ਕੇ ਰਾਤ ਨੂੰ ਵੀ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਉਹਨੂੰ ਕੰਟਰੋਲ ਕਰੇਗਾ, ਉਹ ਮਤਲਬ ਕਿ ਉੱਥੇ ਪਿੰਡ ਦੇ ਉੱਤੇ ਜਿੱਥੇ ਵੀ ਸ਼ਹਿਰ ਦੇ ਵਿੱਚ ਪਵੇਗੀ ਜਿੱਥੇ ਵੀ ਉਹਨਾਂ ਨੇ ਐਡਜਸਟ ਕੀਤੀ ਹੈ, ਤੇ ਉਹ 5 ਕਿਲੋਮੀਟਰ ਦਾ ਘੇਰਾ ਰਾਤ ਦੇ ਸਮੇਂ ਦੇ ਵਿੱਚ ਵੀ ਮਤਲਬ ਕਿ ਦੇਣੀ ਚੜ੍ਹਾਈ ਰੱਖੇਗਾ। ਤੇ ਪਰ ਉਹਦੇ ਵਿੱਚ ਜਿਹੜੇ ਵਿਗਿਆਨੀ ਨੇ ਜਾਂ ਹੋਰ ਜਿਹੜੇ ਵਾਤਾਵਰਨ ਵਰਨਕ ਚਿੰਤਕ ਨੇ ਜਾਂ ਗੌਰਮੈਂਟਾਂ ਇਸ ਪੱਧਰ ਦੇ ਉੱਤੇ ਕੰਮ ਕਰਦੀਆਂ, ਉਹ ਕਹਿੰਦੇ ਜਿਹੜਾ ਸਾਡਾ ਰਹਿਣ ਸਹਿਣ ਹੈ ਉਹ ਵੀ ਡਿਸਟਰਬ ਹੋਵੇਗਾ, ਜੀਵ ਜੰਤੂ ਜਿਹੜੇ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਵੀ ਰਹਿਣ ਸਹਿਣ ਡਿਸਟਰਬ ਹੋਣਾ, ਮਤਲਬ ਕਿ ਉਹ ਕਹਿੰਦੇ ਅਸੀਂ ਇੰਨੀਆਂ ਨਹੀਂ ਦਿੱਤੀਆਂ, ਸਿਰਫ ਇੱਕ ਐਕਸਪੈਰੀਮੈਂਟ ਦੇ ਲਈ ਇੱਕ ਹੀ ਜਿਹੜਾ ਲਾਇਸੈਂਸ ਦਿੱਤਾ ਹੈ, ਉਹਨਾਂ ਨੇ ਮੰਗੇ ਤਾਂ ਮਤਲਬ ਕਿ ਬਹੁਤ ਸਾਰੇ ਨੇ ਪਰ ਇੱਕ ਅਜੇ ਐਕਸਪੈਰੀਮੈਂਟ ਕੀਤਾ ਜਾਵੇਗਾ ਕਿ ਇਹਦੇ ਨਾਲ ਕੀ ਕੀਤਾ। ਉਹ ਕਹਿੰਦੇ ਕਿ ਅਸੀਂ ਧਰਤੀ ਦੇ ਉੱਤੇ ਹੋਰ ਬਿਜਲੀ ਪੈਦਾ ਕਰਨ ਦੇ ਲਈ ਜਿਵੇਂ ਕਿ ਆਪਾਂ ਉਹ ਰੋਸ਼ਨੀ ਦਾ ਇਸਤੇਮਾਲ ਕਰ ਸਕਦੇ ਹਾਂ ਜਾਂ ਫਸਲਾਂ ਨੂੰ ਜਿਹੜਾ ਜਿੱਦਾਂ ਕਿ ਸਾਡੇ 3 ਮਹੀਨਿਆਂ ਦੇ ਵਿੱਚ ਜਿਹੜੀ 8 ਮਹੀਨੇ ਚ ਫਸਲ ਤਿਆਰ ਹੁੰਦੀ, 9 ਮਹੀਨੇ ਚ ਹੁੰਦੀ, ਉਹ 3 ਮਹੀਨਿਆਂ ਚ ਕਰ ਲੈਂਦੇ ਆ ਕਿਉਂਕਿ ਡੇ ਨਾਈਟ ਲਾਈਟ ਜਿਹੜੀ ਵੱਧ ਜਾਂਦੀ ਆ ਉਹ ਡਬਲ ਹੋ ਜਾਂਦੀ ਹੈ, ਤੇ ਉਹ ਸਿਸਟਮ ਨੂੰ ਕਰਨ ਦੀ
1: ਜੀ
0: ਕੋਸ਼ਿਸ਼ ਕਰ ਰਹੇ ਨੇ ਜੀ।
1: ਜੀ ਜੀ ਬਿਲਕੁਲ ਭਾਰਤ ਸਾਹਿਬ, ਇਹ ਤਾਂ ਦੇਖੋ ਆਪਣੀ ਤਰੱਕੀ ਦੇ ਰਾਹ ਇਹਨੂੰ ਕਹਿ ਸਕਦੇ ਆ ਕਿ ਨਵੇਂ ਖੁੱਲਦੇ ਆ।
0: ਜੀ
1: ਚੀਨ ਵਾਲੇ ਜਿਹੜੇ ਆਰਟੀਫਿਸ਼ਲ ਮੂਨ ਕਾਫੀ ਦੇਰ ਦਾ ਚੜਾਈ ਬੈਠੇ ਆ,
0: ਬਿਲਕੁਲ
1: ਤੇ ਮੈਨੂੰ ਲੱਗਦਾ ਉਹਨਾਂ ਨੇ ਦੇਖਾ ਦੇਖੀ ਹੋਰ ਵੀ ਆ ਜਾਣੇ ਇਧਰ ਉਧਰ,
0: ਜੀ
1: ਤੇ ਇਹਨੂੰ ਕਹਿੰਦੇ ਵੀ ਚੰਨ ਚੜਾ ਦੇਣਾ,
0: ਬਿਲਕੁਲ ਜੀ
1: ਚੰਨ ਚੜਾ
0: ਚੰਦ
1: ਦਿੱਤਾ
0: ਚੜਾ ਦੇਣਾ ਜੀ,
1: ਤਰੱਕੀ ਦਾ,
0: ਜੀ ਬਿਲਕੁਲ
1: ਕਹਿੰਦੇ ਨਵਾਂ ਚੰਨ ਚੜਦਾ ਉਹ ਕੰਮ
0: ਬਿਲਕੁਲ।
1: ਹੋ ਜਾਂਦਾ
0: ਸ਼ਮੀ ਜੀ ਆਪਾਂ
1: ਤੇ ਇਹਨੂੰ ਆਪਾਂ ਵੈਲਕਮ ਵੀ ਕਰਾਂਗੇ।
0: ਅੱਗੇ
1: ਜੀ
0: ਵਧਦੇ ਹਾਂ ਹੋਰ ਗੱਲਾਂ ਬਾਤਾਂ 'ਚ, ਥੈਂਕ ਯੂ। ਤੇ ਆਪਣੇ ਨਾਲ ਰਾਜਨ ਸੈਣੀ ਜੀ ਜੁੜੇ ਹੋਏ ਆ, ਮੁਕੱਦਰ ਜੀ ਹੋਲਡ ਰੱਖਣਾ ਜੀ, ਲੈ ਲਈਏ ਪਹਿਲਾਂ 20 ਕੁ ਮਿੰਟ ਤੋਂ ਆਪਣੇ ਨਾਲ ਸੈਣੀ ਸਾਹਿਬ ਵੀ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਵੀਰ ਨੂੰ ਸਤਿ ਸ੍ਰੀ ਅਕਾਲ,
0: ਸਤਿ
2: ਤੇ
0: ਸ੍ਰੀ ਅਕਾਲ ਜੀ,
2: ਸਰੋਤਿਆਂ ਨੂੰ
0: ਜੀ
2: ਵੀ
0: ਆਨੋ
2: ਸਤਿ
0: ਜੀ,
2: ਸ੍ਰੀ
0: ਆਨੋ
2: ਅਕਾਲ
0: ਜੀ, ਜੀ ਆਨੋ
1: ਜੀ ਸਤਿ ਸ੍ਰੀ ਅਕਾਲ ਜੀ।
2: ਬੇਨਤੀ ਇਹ ਹੈ ਕਿ ਭਾਰਤ ਸਾਹਿਬ ਹਨੇਰੇ ਦਾ ਦੂਰ ਹੋ ਜਾਣਾ ਹੀ ਦਿਨ ਚੜ੍ਹਦਾ ਹੈ।
0: ਜੀ ਜੀ ਬਿਲਕੁਲ ਹੈ ਜੀ,
2: ਹਾਂਜੀ ਤੁਸੀਂ ਇਹ ਕਹਿੰਦੇ ਹੈਗੇ ਆ ਵੀ ਦਿਨ ਚੜ੍ਹਿਆ ਆ ਤਾਂ ਹਨੇਰਾ ਹੁੰਦਾ,
0: ਜੀ
2: ਜਦੋਂ ਦਿਨ ਚੜ੍ਹਦਾ ਆ ਉਦੋਂ ਹਨੇਰਾ ਆਪਣੇ ਆਪ ਆਟੋਮੈਟਿਕਲੀ ਦੂਰ ਹੋ
0: ਨਹੀਂ
2: ਜਾਂਦਾ
0: ਸੈਣੀ
2: ਜੀ।
0: ਸਾਹਿਬ, ਸਾਡੇ ਉਲਟਾ ਨਾ, ਹੁਣ ਸਿਆਲ ਨੂੰ ਇੱਥੇ ਦਿਨ ਚੜ੍ਹਦਾ ਨੀ ਜੀ, ਹਨੇਰੇ ਚ ਵੀ ਹਨੇਰਾ ਹੀ ਰਹਿੰਦਾ ਜੀ, ਦਿਨ ਵੇਲੇ ਵੀ ਹਨੇਰਾ ਹੀ ਰਹਿੰਦਾ ਜੀ।
2: ਉਹ ਤਾਂ ਤੁਸੀਂ ਇਹ ਕਹਿ ਸਕਦੇ ਦਿਨ ਚੜ੍ਹਦਾ ਰਹਿੰਦਾ ਕਹੋ ਫੇਰ ਤੁਸੀਂ, ਉਹ
0: ਜੀ
2: ਦਿਨ ਦਾ ਸਮਾਂ ਆ ਪਰ ਹੈਗਾ ਹਨੇਰਾ ਆ,
0: ਖਰੇ ਨਾ
2: ਜਿਹੜਾ ਦਿਨ
0: ਹਨੇਰਾ ਹੀ ਆ ਜੀ,
2: ਚੜ੍ਹਦਾ ਨਾ ਉਹ ਤਾਂ
0: ਜੀ
2: ਹਨੇਰਾ ਦੂਰ ਕਰ ਦਿੰਦਾ ਜੀ।
0: ਹਾਂ ਬਿਲਕੁਲ ਹੈ ਜੀ, ਪਰ ਸਾਡੇ ਹੁੰਦਾ ਨੀ ਨਾ ਜੀ ਉਹ,
2: ਹਾਂਜੀ
0: ਹਨੇਰਾ ਦੂਰ ਨੀ ਨਾ ਹੁੰਦਾ ਜੀ,
2: ਜਿੱਥੇ ਉਹ ਤਾਂ ਮਿਟ ਗਈ ਧੁੰਦ ਜਗ ਚਾਨਣ ਹੋਇਆ ਬਾਬਾ ਨਾਨਕ ਪ੍ਰਗਟ ਹੋਇਆ, ਜਦ ਤੱਕ ਬਾਬਾ ਨਾਨਕ ਨੀ ਤੁਹਾਡੇ ਪ੍ਰਗਟ ਹੋਣਾ ਤੁਹਾਡੇ ਨੀ ਇੱਥੇ ਦਿਨ ਟੁੱਟ ਜਾਣੇ, ਹਾਂਜੀ ਇੱਥੇ ਨੇੜੇ ਹੀ ਰਹਿਣੇ ਆ।
0: ਕਿਆ ਬਾਤ ਹੈ ਜੀ,
2: ਹਾਂ ਤੁਸੀਂ ਉਹ ਕਾਬਲੀ ਕਾਬਲੀ ਪਲਾਓ ਜਿਹੜਾ ਹੈਗਾ ਆ, ਜੇ ਕਿਤੇ ਕੋਈ ਕਹਾਣੀ ਦਾ ਨਾਂ ਜਿਹੜਾ ਆ ਕਿਸੇ ਡਿਸ਼ ਦੇ ਉੱਤੇ ਨਾ ਹੁੰਦਾ ਤੇ ਤੁਸੀਂ ਕਦੀ ਨਾ ਇਸ ਕਹਾਣੀ ਨੂੰ ਪੜ੍ਹਦੇ, ਮੈਨੂੰ ਇੰਨਾ ਪਤਾ
0: ਨਹੀਂ। ਪੜ੍ਹੀ ਨੀ ਸੈਣੀ ਸਾਹਿਬ, ਆਪਣੇ ਯੂਟਿਊਬ ਦੇ ਉੱਤੇ ਤੁਸੀਂ ਵੀ ਦੇਖ ਸਕਦੇ ਹੋ, ਕਾਬਲੀ ਪਲਾਓ ਦੀ ਇੱਕ ਸੀਰੀਜ਼ ਹੈ, ਬੜੀ ਦਿਲਚਸਪੀ ਵਾਲੀ ਹੈ ਜੀ, ਬਹੁਤ ਵਧੀਆ ਹੈ।
2: ਮੈਂ ਬਿਲਕੁਲ, ਜੇ ਇਹਦਾ ਨਾਂ ਕਾਬਲੀ ਪਲਾਓ ਨਾ ਹੁੰਦਾ ਕੁਛ ਹੋਰ ਹੁੰਦਾ ਤੇ ਹੋ ਸਕਦਾ ਤੁਸੀਂ ਇਗਨੋਰ ਕਰ ਦਿੰਦੇ,
0: ਕਿਉਂਕਿ ਸੈਣੀ ਸਾਹਿਬ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨਾ ਉਹ ਰਿਸ਼ਤਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਮਹਿਕ ਕਹਿ ਲੋ ਕਿ ਲੈਚੀ ਹੋ ਗਈ, ਹੋਰ ਸਾਰੇ ਕਹਿ ਲੋ ਕੀਮਤੀ ਸ਼ਹਿਆਂ ਪੈਂਦੀਆਂ ਉਹਦੇ ਵਿੱਚ
2: ਹਾਂਜੀ
0: ਫਲੇਵਰ
2: ਉਹ ਕੁੱਲ ਮਿਲਾ ਕੇ ਹਜ਼ਾਰ ਤਾਂ ਤੁਹਾਡੇ ਹੀ ਕੰਮ ਆਉਂਦੇ ਆ ਨਾ, ਉਹ ਚੀਜ਼ਾਂ ਤੁਹਾਡੀ ਲੂਣਦਾਨੀ ਕੰਮ ਆਉਣੀ ਆ। ਹਾਂਜੀ
0: ਜੀ,
2: ਉਹ ਇਸ ਕਰਕੇ ਜੀ, ਹੁਣ ਜਿੱਥੇ ਤੱਕ ਤਰੱਕੀ ਦੀ ਗੱਲ ਤੇ ਆ, ਤੁਹਾਡੇ ਵਿਸ਼ੇ ਦੀ ਗੱਲ ਤੇ ਆ ਜੀ,
0: ਜੀ
2: ਮੇਰਾ ਮੰਨਣਾ ਇਹ ਹੈਗਾ ਆ ਕਿ ਇਹ ਇੱਕ ਐਸਾ ਵਿਸ਼ਾ ਆ ਜਿਹਦੀ ਪਰਿਭਾਸ਼ਾ ਹਰ ਇੱਕ ਬੰਦੇ ਵਾਸਤੇ ਆਪਣੀ ਆ ਜੀ,
0: ਵੱਖਰੀ ਆ ਜੀ, ਬਿਲਕੁਲ
2: ਜੀ। ਹੁਣ ਕੋਈ ਤਰੱਕੀ ਜਿਹੜੀ ਹੈਗੀ ਆ ਕਿਸੇ ਚੀਜ਼ ਨੂੰ ਮੰਨਦਾ ਆ, ਕੋਈ ਤਰੱਕੀ ਕਿਸੇ ਚੀਜ਼ ਨੂੰ ਮੰਨਦਾ ਆ ਜੀ, ਕੋਈ ਜਿਹੜਾ ਆ ਵੀ ਆਪਣਾ ਜੀਵਨ ਪੱਧਰ ਉੱਚਾ ਚੱਕਿਆ ਜਾਣਾ ਉਹਨੂੰ ਤਰੱਕੀ ਮੰਨਦਾ ਆ ਜੀ,
0: ਜੀ
2: ਕੋਈ ਬੰਦਾ ਆਪਣਾ ਮਾਨਸਿਕ ਪੱਧਰ ਉੱਚਾ ਚੱਕਿਆ ਜਾਂਦਾ ਉਹਨੂੰ ਤਰੱਕੀ ਮੰਨਦਾ ਜੀ,
0: ਜੀ
2: ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਤਰੱਕੀ ਦਾ ਮਤਲਬ ਇਹ ਨਹੀਂ ਹੈਗਾ ਕਿ ਸਿੰਪਲੀਸਿਟੀ ਦਾ ਤਿਆਗ
0: ਜੀ।
1: ਜੀ
2: ਮੈਂ ਬਹੁਤ ਬੰਦੇ ਦੇਖੇ ਹੈਗੇ ਆ ਕਿ ਜਿੰਨੇ ਬੰਦੇ ਗ੍ਰੇਟ ਹੁੰਦੇ ਆ ਓਨੇ ਹੀ, ਹੁਣ ਮਹਾਤਮਾ ਬੁੱਧ ਨੂੰ ਜਿਹੜਾ ਆ ਕਿਸ ਚੀਜ਼ ਦੀ ਕਮੀ ਸੀ ਪਰ ਉਹ ਵੀ ਤਾਂ ਤਰੱਕੀ ਵੱਲ ਨੀ ਵਧੇ, ਸਭ ਕੁਛ ਛੱਡ ਗਏ,
0: ਬਿਲਕੁਲ ਹੈ ਜੀ,
2: ਉਹ ਕਿਉਂਕਿ ਉਹ ਉਹਨਾਂ ਦਾ ਨਜ਼ਰੀਆ ਸੀ
0: ਜੀ
2: ਕਿ ਸਭ ਕੁਛ ਹੁੰਦਿਆਂ ਸੁਣਦਿਆਂ ਸਭ ਕੁਛ ਛੱਡ ਕੇ ਤੇ ਫਿਰ ਜਿਹੜਾ ਆ ਅਖਤਿਆਗ ਵੱਲ ਜਾ ਕੇ, ਤੇ ਲੋਕਾਂ ਨੇ ਤਾਂ ਇਹੀ ਸੋਚਿਆ ਹੋਊਗਾ ਨਾ ਜੀ, ਚੰਗਾ ਭਲਾ ਮਹਿਲਾਂ ਚ ਰਹਿੰਦਾ ਸੀ ਜਾ ਕੇ ਕਿੱਥੇ ਧੱਕੇ ਖਾਂਦਾ ਪਿਆ ਹੈਗਾ ਆ, ਮੀਂਹ ਘੜੀ ਚੋਦਾ ਤੁਰਿਆ ਫਿਰਦਾ ਜਾਂ ਕਿਸੇ ਕੁੱਲੀ ਜਾ ਕੇ ਰਹਿੰਦਾ ਪਿਆ
0: ਜੀ,
2: ਬਟ ਵੈਨ ਹੀ ਰਿਸੀਵ ਅਚੀਵਡ ਹਿਜ਼ ਗੋਲ, ਉਹ ਤਰੱਕੀ ਬਣੀ ਬਣ ਗਈ ਆਪਣੇ ਆਪ
0: ਜੀ।
2: ਇਸ ਕਰਕੇ ਮਾਨਸਿਕ ਤਰੱਕੀ ਤੇ ਜਿਹੜੀ ਹੈਗੀ ਆ ਸਰੀਰ ਜਿਹੜੀ ਆ ਸਰੀਰਕ ਤਰੱਕੀ, ਜਿਹੜੀਆਂ ਸਰੀਰਕ ਤਰੱਕੀ ਤਾਂ ਤੁਹਾਡੀ ਜਿਹੜੀ ਆ ਇਹ ਤਾਂ ਲੋੜਾਂ ਦੇ ਨਾਲ ਜੁੜੀ ਆ
0: ਜੀ,
2: ਜਿਹੜਾ ਤੁਸੀਂ ਪੈਸੇ ਦੀ ਗੱਲ ਕਰਦੇ ਆ ਜੀ,
0: ਜੀ
2: ਪੈਸਾ ਬਹੁਤ ਕੁਛ ਆ, ਸਭ ਕੁਛ ਆ
0: ਜੀ,
2: ਜੇ ਰੱਬ ਨਹੀਂ ਤੇ ਰੱਬ ਨਾਲੋਂ ਥੋੜਾ ਜਿਹਾ ਹੀ ਛੋਟਾ ਆ, ਬਹੁਤਾ ਛੋਟਾ ਵੀ ਨੀਗਾ
0: ਜੀ,
2: ਕਿਉਂਕਿ ਬੰਦੇ ਦੀਆਂ ਲੋੜਾਂ ਬਹੁਤ ਪੂਰੀਆਂ ਕਰ ਦਿੰਦਾ ਆ ਜਿਹੜੀਆਂ ਕਿ ਉਹਨੂੰ ਇੱਥੇ ਰਹਿਣ ਵਾਸਤੇ ਜ਼ਰੂਰੀ ਆ ਜੀ,
0: ਜੀ
2: ਬਟ ਅਲਟੀਮੇਟ ਗੋਲ ਜਿਹੜਾ ਬੰਦਾ ਅਚੀਵ ਕਰਦਾ ਹੈਗਾ ਨਾ ਜੀ, ਉਹ ਆਪਣੀ ਮਾਨਸਿਕ ਤਰੱਕੀ ਨਾਲ ਹੀ ਕਰਦਾ ਜੀ,
0: ਬਿਲਕੁਲ ਹੈ ਜੀ।
2: ਉਹ ਇਸ ਕਰਕੇ ਜਿਹੜਾ ਆ ਮੇਰੀ ਤੇ ਇਹੀ ਬੇਨਤੀ ਆ ਕਿ ਸਿੰਪਲੀਸਿਟੀ ਜਿਹੜੀ ਆ ਉਹਦਾ ਤਿਆਗ ਨਹੀਂ ਹੋਣਾ ਚਾਹੀਦਾ
0: ਜੀ,
2: ਬੰਦੇ ਜਿੰਨਾ ਸਧਾਰਨ ਹੋਊਗਾ ਓਨਾ ਹੀ ਗ੍ਰੇਟ ਹੋਊਗਾ,
0: ਗ੍ਰੇਟ ਹੋਏਗਾ ਸ਼ਖਸੀਅਤ ਦੇ ਵਿੱਚ ਤਰੱਕੀ ਹੋਣੀ
2: ਚਾਹੀਦੀ, ਬਿਲਕੁਲ ਮਤਲਬ ਇਹ ਆ ਕਿ ਇਹ ਆਪਣਾ ਜਿਹੜਾ ਹੈਗਾ ਇਹਨੂੰ ਸਿਰਫ ਪੈਸੇ ਨਾਲ ਨਾ ਤੋਲਿਆ ਜਾਏ, ਇਟ ਆਲਸੋ ਇਨਕਲੂਡ ਡਿਵੈਲਪਮੈਂਟ ਆਫ ਮਾਇੰਡ,
0: ਬਿਲਕੁਲ ਬਿਲਕੁਲ ਹੈ ਜੀ।
2: ਮੈਂ ਮਤਲਬ ਜਿਹੜਾ ਆ ਜੀ ਇੱਥੇ ਜਿਹੜੇ ਕੁੰਭ ਮੇਲੇ ਲੱਗਦੇ ਆ ਉਧਰ ਵੀ ਘੁੰਮ ਕੇ ਦੇਖਿਆ ਹੈ ਜੀ,
0: ਜੀ
2: ਲੋਕੀ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਅਸੈਸ ਕਰਦੇ ਆ ਕਿ ਅਸੀਂ ਮਤਲਬ ਵੀ ਆਰ ਇਨ ਪ੍ਰੋਗਰੈਸ ਕਿ ਹਾਂਜੀ,
0: ਹੁੰਦੇ ਉਹ ਸਾਰੇ ਆਪਣੀ ਆ ਗਈ ਮੂਹਰੇ ਤਾਂ ਉਹ ਫ੍ਰਿਜ ਦੇ ਵਿੱਚ ਸ਼ਿਵਲਿੰਗ ਬਣ ਗਿਆ ਤੇ ਉਹਨੂੰ ਪੂਜਣ ਲੱਗ ਗਿਆ ਜੀ,
2: ਉਹ ਤਾਂ ਫਿਰ ਗੱਲ ਪਖੰਡ ਆ ਨਾ ਜੀ, ਗੱਲ ਨਾ ਸਮਝੀ ਉਹਨੂੰ ਕਹਿੰਦੇ ਹੋਰ ਕੀ ਆ ਜੀ।
0: ਇਸ ਹਿਸਾਬ ਦੇ ਨਾਲ ਤਾਂ ਸਾਡੇ ਲੱਖਾਂ ਅਰਬਾਂ ਹੀ, ਜਿੱਦਾਂ ਠੰਡ ਦਾ ਸਮਾਂ ਹੁੰਦਾ ਜਦੋਂ ਬਰਫ਼ ਪਿਘਲਣ ਲੱਗਦੀ ਹੈ ਤਾਂ ਪਤਾ ਨੀ ਕੀ ਕੁਝ ਬਣਦਾ ਜੀ, ਇੱਥੇ ਤਾਂ ਫਿਰ ਮਤਲਬ ਕਿ ਪੂਰੀ ਕ੍ਰਾਂਤੀ ਆ ਜਾਵੇ ਸਾਡੇ ਪਹਿਲਾਂ ਚ ਤਾਂ ਫਿਰ ਉਸ ਸਮੇਂ ਦੇ ਵਿੱਚ।
2: ਭਾਰਤ ਸਾਹਿਬ ਜਿਹੜੀ ਚੀਜ਼ ਦੁਨਿਆਵੀ ਅੱਖਾਂ ਨਾਲ ਦਿਸਦੀ ਹੈਗੀ ਉਹਦਾ ਅਧਿਆਤਮ ਨਾਲ ਕੋਈ ਸੰਬੰਧ ਹੀ ਨਹੀਂ ਹੋ ਸਕਦਾ ਜੀ,
0: ਬਿਲਕੁਲ ਹੈ ਜੀ,
2: ਇਹਨਾਂ ਦੋਵਾਂ ਅੱਖਾਂ ਨਾਲ ਤਾਂ ਕੁਛ ਦਿਸਦਾ ਹੀ ਨੀ ਜੀ ਉਹਦੇ ਵਿੱਚ
0: ਜੀ, ਜੀ ਜੀ
2: ਅਧਿਆਤਮ ਦਾ ਸੰਬੰਧ ਤਾਂ ਆਪਣੇ ਇੰਟਰਨਲ ਜ਼ਿਆਦਾ ਡੀਪ ਕਰਨੀ ਆ ਉਹਦੇ ਨਾਲ ਆ ਜੀ,
0: ਬਿਲਕੁਲ ਬਿਲਕੁਲ ਦਰੁਸਤ,
2: ਬਾਕੀ ਇਹ ਸਾਰੇ ਡੰਡ ਪਖੰਡ ਆ ਜੀ
0: ਜੀ ਜੀ ਜੀ
2: ਜੀ ਸਰ,
0: ਥੈਂਕ
2: ਯੂ, ਮੇਰੀ ਤਾਂ ਇੰਨੀ ਕੀ ਬੇਨਤੀ ਆ ਜੀ, ਥੈਂਕ ਯੂ ਜੀ,
0: ਸ਼ੁਕਰੀਆ ਸੈਣੀ ਸਾਹਿਬ ਜੁੜਨ ਦੇ ਵਿਚਾਰਾਂ ਦੀ ਸਾਂਝ,
2: ਸ਼ੁਕਰੀਆ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ, ਕਿਆ ਬਾਤ ਹੈ ਜੀ। ਲੋ ਜੀ ਅੱਗੇ ਆਪਣੇ ਨਾਲ ਜੁੜ ਗਏ ਨੇ ਮੁਕੱਦਰ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਵਾਹ ਜੀ ਵਾਹ,
4: ਰੇਡੀਓ
0: ਵਾਲੀ ਲਾਈਨ ਤੇ ਕਰ ਲੋ ਕਿਉਂਕਿ ਓਹਦੇ ਵਿਚ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ, ਇਧਰ
4: ਤੁਸੀਂ ਲਾ ਲੋ ਓਧਰੋਂ ਮੈਨੂੰ ਲੱਗਦਾ, ਥੈਂਕ
0: ਯੂ ਜੀ। ਤੇ ਲੋ ਦੋਸਤੋ ਮੁਕੱਦਰ ਜੀ ਦੇ ਨਾਲ ਗੱਲਬਾਤ ਕਰਦੇ ਆ ਤੇ ਸ਼ਮੀ ਜੀ ਸੈਣੀ ਸਾਹਿਬ ਜਿਹੜੀ ਗੱਲਬਾਤ ਕਰਕੇ ਆ ਕਰਕੇ ਗਏ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਜੀ?
1: ਉਹਨਾਂ ਦਾ ਜਿਹੜਾ ਸੁਨੇਹਾ ਬੜਾ ਕਮਾਲ ਦਾ ਜੀ, ਦੇਖੋ ਕਿ ਮਨ ਨੀਵਾ ਮਤ ਉੱਚੀ ਵਾਲਾ ਕੰਮ ਹੈ
0: ਜੀ,
1: ਤੇ ਉਹ ਜਿਹੜੀ ਸੋਚ ਆ ਉਹ ਬੁਲੰਦ ਚਾਹੀਦੀ ਆ
0: ਜੀ,
1: ਤੇ ਬਾਕੀ ਜਿਹੜੇ ਆ ਹੰਕਾਰ ਜਾਂ ਉਹਨੂੰ ਉਹ ਨਹੀਂ ਹੋਣਾ ਚਾਹੀਦਾ, ਪ੍ਰਾਊਡ ਫੀਲ ਨਹੀਂ ਕਰਨਾ ਚਾਹੀਦਾ ਬਹੁਤ ਜ਼ਿਆਦਾ, ਜਿਹਨੂੰ ਆਪਾਂ ਪ੍ਰੈਜੁਡਿਸ ਕਹਿ ਲਈਏ, ਉਹ ਚੀਜ਼ਾਂ ਤੋਂ ਗੁਰੇਜ ਹੀ ਜਿਹੜਾ ਹੋਵੇ ਤਾਂ ਵਧੀਆ
0: ਜੀ।
1: ਉਹਦੇ ਨਾਲ ਜਿਹੜਾ ਇਮਬੈਲੈਂਸ ਨਹੀਂ ਹੁੰਦਾ ਜ਼ਿੰਦਗੀ ਦਾ ਟਰੈਕ ਦੇ ਉੱਤੇ ਜਦੋਂ ਤੁਰਿਆ ਬੰਦਾ
0: ਜੀ,
1: ਉਹ ਸਹੀ ਰਸਤੇ ਤੇ ਤੁਰਿਆ ਰਹਿੰਦਾ ਹੈ।
0: ਬਿਲਕੁਲ ਹੈ,
1: ਤੋ ਵਧੀਆ ਉਹਨਾਂ ਦਾ ਜਿਹੜਾ ਸੈਣੀ ਸਾਹਿਬ ਦਾ ਜਿਹੜਾ ਸੁਨੇਹਾ ਹੈ ਬਹੁਤ ਸਾਰਥਕ ਸੁਨੇਹਾ ਹੈ
0: ਜੀ,
1: ਔਰ ਵਾਕਈ ਕਾਬਲੇ ਗੌਰ ਹੈ,
0: ਕਾਬਲੇ ਗੌਰ ਹੈ ਜੀ। ਤੇ ਮੁਕੱਦਰ ਜੀ ਸਵਾਗਤ ਹੈ ਜੀ ਇਹਨੂੰ, ਸਤਿ ਸ਼੍ਰੀ ਅਕਾਲ ਜੀ।
4: ਹਾਂ ਜੀ, ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ, ਸ਼ਮੀ ਬਾਈ ਜੀ ਤੇ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
4: ਮੁਹੱਬਤ ਜ਼ਿੰਦਾਬਾਦ ਤੇ
0: ਜ਼ਿੰਦਗੀ ਜ਼ਿੰਦਾਬਾਦ ਜੀ ਇਹਨੂੰ
1: ਜੀ, ਸਤਿ ਸ਼੍ਰੀ ਅਕਾਲ ਜੀ ਤੇ ਜ਼ਿੰਦਾਬਾਦ ਜੀ, ਮੁਹੱਬਤ ਜ਼ਿੰਦਾਬਾਦ।
4: ਮੈਂ ਤਾਂ ਨਾ ਤੁਹਾਡੀਆਂ ਤਰੱਕੀ ਵਾਲੀਆਂ ਗੱਲਾਂ ਦਾ ਸੁਣਦਾ ਸੀ। ਹੁਣ ਤਰੱਕੀ ਤਾਂ ਨਾ ਆਪਾਂ ਵੇਖੋ ਹੁਣ ਹਰ ਇੱਕ ਘਰ ਦੇ ਵਿੱਚ ਏਸੀ ਲੱਗੇ ਹੋਏ ਨੇ ਹੈ
0: ਜੀ,
4: ਤੇ ਉਹਨੂੰ ਛੱਡ ਕੇ ਵਧੀਆ ਜੀ ਸਪੀਡ ਦੇ ਉਹ ਸਵੇਰੀ ਕਈ ਵਾਰੀ ਜਾਗ ਆਉਂਦੀ ਹੈ ਵੀ ਸਾਰਾ ਟੱਬਰ ਹੀ ਸੁੱਤਾ ਹੁੰਦਾ ਹੈ
0: ਜੀ,
4: ਤੇ ਮੈਨੂੰ ਉਹ ਵੀ ਵੇਲਾ ਯਾਦ ਆਉਂਦਾ ਹੈ ਵੀ ਉਹ ਵੀ ਕਿਉਂਕਿ ਉਹ ਹਰ ਇੱਕ ਗਾਣਾ ਹਰ ਇੱਕ ਉਹ ਮੰਨ ਲਓ ਵੀ ਉਹ ਵੀ ਯਾਦ ਕਰਾਉਂਦਾ ਉਸ ਸਮੇਂ ਦੇ ਹਿਸਾਬ ਨਾਲ ਹੀ ਗਾਣਾ ਬਣਿਆ ਹੁੰਦਾ, ਜਿਵੇਂ ਅੱਜ ਕੱਲ ਵਾਲੇ ਬਣੇ ਨੇ ਉਵੇਂ ਉਹ ਪਹਿਲੇ ਬਣੇ ਸੀ
0: ਜੀ।
4: ਉਹ ਕਹਿੰਦੇ ਵੀ ਹੈ ਕੂਚ ਅੱਡੀਆਂ ਤੂੰ ਚੜ ਗਈ ਚਵਾਰੇ ਹੈ, ਸੰਦੂਕ ਵਿੱਚੋਂ ਕੱਢ ਪੱਕੀਆਂ ਕੋਈ ਗੋਰਿਆਂ ਹੱਥਾਂ ਨਾਲ ਝੱਲ ਮਾਰੇ।
0: ਕਿਆ ਬਾਤ
4: ਹੈ, ਹੁਣ ਦੱਸੋ ਵੀ ਤੁਹਾਨੂੰ ਏਸੀ ਜਿੰਨੇ ਜੋ ਵੀ ਹੈਗਾ ਇਹ ਦੇ ਦੂ ਉਹੀ ਗੱਲ
0: ਜੀ,
4: ਨਹੀਂ ਦੇ ਸਕਦਾ
0: ਨੀ, ਪਰ ਜਿਹਨਾਂ ਨੇ ਪੱਖੀਆਂ ਘੁਮਾਈਆਂ ਉਹਨਾਂ ਦੇ ਹੱਥ ਦੁਕਾਨ ਲਾ ਕੇ ਉਹਨਾਂ ਨੂੰ ਪੁੱਛੋ ਤਾਂ ਜਾ ਕੇ ਉਹ ਕੀ ਕਹਿੰਦੀਆਂ ਹੋਣਗੀਆਂ।
4: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ
0: ਸ਼ੁਕਰ ਸ਼ੁਕਰ ਹੈ ਸਾਡੇ ਗਲੋਂ ਲੱਥਾ ਸਾਰਾ।
4: ਨਹੀਂ ਨਹੀਂ ਨਹੀਂ ਨਹੀਂ ਨਹੀਂ ਭਾਰਤ ਭਾਈ ਜੀ, ਕਿਉਂਕਿ ਤੁਸੀਂ ਅਸੀਂ ਥੋੜਾ ਬਾਤਾ ਜਿਹਾ ਮਾਮੂਲੀ ਜਿਹਾ ਸਮੇਂ ਨੂੰ ਟੱਚ ਕੀਤਾ ਹੈ
0: ਜੀ,
4: ਇਹ ਤੁਸੀਂ ਕੀਤਾ ਨੀ, ਮੈਨੂੰ ਲੱਗਦਾ ਵੀ ਉਹੀ ਗੱਲ ਹੁਣ।
0: ਨਹੀਂ ਨਹੀਂ ਪੱਖੀਆਂ ਅਸੀਂ ਵੀ ਚੱਲਦੇ ਰਹੇ ਹਾਂ ਜਨਾਬ, 24-24 ਘੰਟੇ ਬੱਤੀ ਨੀ ਆਉਂਦੀ ਸੀ, ਏਦਾਂ ਦੀ ਕਿਹੜੀ ਗੱਲ ਆ ਦੱਸ, ਭਾਖੜੇ ਨੂੰ ਸਿੱਧੀਆਂ ਲਾਈਨਾਂ ਜੋੜੀਆਂ ਸੀ ਜੀ।
4: ਨਹੀਂ ਨਹੀਂ ਨਹੀਂ, ਮੈਂ ਤੁਹਾਡੀ ਸਮਝ ਗਿਆ ਉਹੀ ਗੱਲ ਜਿਹੜੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ।
0: ਲਾਲ ਪੀਲੀਆਂ ਪੱਖੀਆਂ ਹੁੰਦੀਆਂ ਸੀ, ਘੁੰਗਰੂਆਂ ਵਾਲੀ ਪੱਖੀ ਵੀ ਹੁੰਦੀ ਸੀ, ਕੱਪੜੇ ਵਾਲੀ ਹੁੰਦੀ ਸੀ, ਫਿਰ ਆਪਣੀਆਂ
4: ਤਿੰਨ ਲੈਣਾ ਕਰੰਟ ਵਾਲੀਆਂ ਹੁੰਦੀਆਂ ਸੀ ਤੇ ਇੱਕ ਅਰਥ ਵਾਲੀ ਹੁੰਦੀ ਸੀ, ਉਹ ਕਈ ਵਾਰੀ ਜਦੋਂ ਬੱਤੀ ਘੱਟ ਹੁੰਦੀ ਸੀ ਫਿਰ ਦੋਵੇਂ ਕਰੰਟ ਚ ਜੋੜ ਕੇ ਵੀ
0: ਘੁੱਗੂ ਲਾ ਲੈਂਦਾ ਸੀ, ਏਦਾਂ ਕਹੋ ਸਿੱਧਾ ਘੁੱਗੂ ਲਾ ਕੇ ਵੀ ਮੋਟਰ ਚੱਲ ਜਾਂਦੀ ਹੁੰਦੀ ਸੀ।
4: ਭਾਵੇਂ ਸਵੇਰ ਨੂੰ ਪਟਾਕੇ ਪਏ ਹੁੰਦੇ ਸੀ, ਰਾਤ ਨੂੰ ਐ ਹੁੰਦਾ ਸੀ ਵੀ ਚੱਲ ਹੁਣ ਰਾਤ 2 ਘੰਟੇ ਨਿਕਲ ਜਾਣਾ
0: ਜੀ, ਬਿਲਕੁਲ ਹੈ,
4: ਪਰ ਉਹ ਸਵਾਦ ਨੀ ਉਹ ਹੁਣ ਨਹੀਂ ਉਹ ਚਲੋ ਠੀਕ ਹੈ। ਹੁਣ ਮੈਂ ਹੁਣ ਇਹਦੇ ਬਾਰੇ ਮੈਂ ਨੀ ਐਕਸਪਲੇਨ ਕਰ ਸਕਦਾ, ਤੁਸੀਂ ਹੁਣ ਉਹੀ ਗੱਲ ਹੀ ਉਹੋ ਜਿਹੀ ਕਰਤੀ ਵੀ।
0: ਨਹੀਂ ਨਹੀਂ ਉਹ ਤਾਂ ਗੱਲ ਕਰਦੇ ਆ, ਚਲੋ ਜੇ ਆਪਾਂ ਉਹਨਾਂ ਦਾ ਵੀ ਸੋਚੀਏ, ਹੁਣ ਜਿਹੜੀਆਂ ਸਰਾਣੇ ਖੜੀਆਂ ਕੀਤੀਆਂ ਸੀਗੀਆਂ ਪੱਕੀਆਂ ਝੱਲਣ ਨੂੰ ਵਿਚਾਰੀਆਂ ਦਾ, ਉਹਨਾਂ ਦਾ ਵੀ ਤਾਂ ਸੋਚ ਲਈਏ ਨਾ।
1: ਪੱਖੀਆਂ ਦੀ ਆਉਂਦੀ ਵੀ ਉਧਰੋਂ ਹੀ ਸੀ, ਉਹ ਸਦੀਕ ਸਾਹਿਬ ਦਾ ਗਾਣਾ ਸੁਣ ਲੋ ਕਲਕੱਤੇ, ਉਹ ਪੱਖੀ ਲਿਆ ਦੇ ਚੱਲੂਗੀ ਸਾਰੀ ਰਾਤ
0: ਜੀ,
4: ਚੱਲੂਗੀ ਸਾਰੀ
1: ਰਾਤ,
0: ਮਤਲਬ
4: ਇੱਥੇ ਲੋਕਲ ਪੱਖੀ ਨੀ ਚੱਲਣੀ ਵੀ ਕਲਕੱਤੇ ਵਾਲੀ ਚੱਲੂਗੀ ਸਾਰੀ ਰਾਤ,
0: ਉਹ ਤਾਂ
1: ਮੱਛਰ ਬਣੂ ਪਿੰਡ ਚ,
0: ਮੱਛਰ ਨੇ ਖਾ ਲਈ ਤੋੜ ਕੇ, ਮੱਛਰਦਾਨੀਆਂ ਵੀ ਖਤਮ ਹੋ ਗਈਆਂ।
4: ਹਾਂ ਨਹੀਂ ਉਹ ਚਲੋ ਸਮੇ ਸਮੇ ਦਾ ਸਵਾਦ ਜਿਵੇਂ ਜਿਵੇਂ ਦਾ ਕਿਸੇ ਨੂੰ ਠੀਕ ਲੱਗਦਾ ਉਵੇਂ ਦਾ ਆਈ ਜਾਂਦਾ
0: ਜੀ,
1: ਬਿਲਕੁਲ ਜੀ,
4: ਹੋ ਸਕਦਾ ਚਲੋ ਮੈਂ ਗਲਤ ਹੋਵਾਂ, ਚਲੋ ਮੈਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਲੱਗਦਾ ਮੈਨੂੰ ਹਜੇ ਵੀ ਲੱਗਦਾ ਵੀ ਉਹ ਏਸੀ ਚ ਸੌਣ ਦਾ ਉਹ ਸਵਾਦ ਨੀ ਹੈਗਾ ਜਿਹੜਾ ਉਹ ਖੁੱਲੀ ਛੱਤ ਦੇ
0: ਥੱਲੇ
4: ਦੇ ਉਹ ਜਿਹੜਾ ਮਜ਼ਾ ਸੀ।
0: ਪਰ ਅੱਜ ਕੱਲ ਸਮਾਂ ਨੀ ਰਿਹਾ ਜੀ, ਅੱਜ ਦੀ ਖਬਰ ਸੀਗੀ ਇੱਕ ਸਾਬਕਾ ਸਰਪੰਚ ਖਾ ਲਿਆ ਕੁੱਤਿਆਂ ਨੇ ਮੋਟਰ ਦੇ ਉੱਤੇ ਪਿਆ ਪਿਆ,
4: ਨਹੀਂ ਉਹ ਵੀ ਸਾਡੀਆਂ ਗਲਤੀਆਂ ਨੇ ਬਾਈ, ਉਹ ਕੁਦਰਤ ਦੀਆਂ ਥੋੜੀ ਗਲਤੀਆਂ ਨੇ ਜਾਂ ਸਮੇਂ ਦੀਆਂ ਨੀ ਗਲਤੀਆਂ, ਉਹ ਤਾਂ ਸਾਡੀਆਂ ਆਪਣੀਆਂ ਨੇ, ਇਨਸਾਨ ਦੀਆਂ ਗਲਤੀਆਂ ਨੇ,
0: ਬਿਲਕੁਲ ਹੈ,
4: ਉਹਦੇ ਚ ਕੁਦਰਤ ਦਾ ਕੋਈ ਕਸੂਰ ਨੀ ਹੈਗਾ ਨਾ, ਉਹ ਸਾਰੇ ਭਾਵੇਂ ਲਾ ਲਓ ਹਰ ਇੱਕ ਚੀਜ਼ ਵਾਸਤੇ ਕਸੂਰ ਆਪਣਾ ਹੈ,
0: ਆਪਾਂ
4: ਪਾਉਂਦੇ ਦੂਜੇ ਦੇ ਫੇਰ
0: ਜੀ।
4: ਬਾਕੀ ਗੱਲ ਤੁਹਾਡੀ ਠੀਕ ਹੈਗੀ ਆ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ, ਮੈਂ ਨਾ ਲੋ ਮੈਨੂੰ ਬਾਲਾ ਨਾ ਸਿਸਟਮ ਸੁਸਟਮ ਜਾਂ ਹਿਸਾਬ ਚ ਨਹੀਂ ਆਉਂਦਾ ਹੈਗਾ, ਮੈਨੂੰ ਤਾਂ ਜੋ ਮੇਰੇ ਹਿਸਾਬ ਚ ਆਉਂਦਾ ਮੈਂ ਉਹੀ ਦੋ ਕੁ ਗੱਲਾਂ ਕਰਕੇ ਖਤਮ ਕਰਦਾ।
0: ਜਰੂਰ ਜੀ ਜਰੂਰ
1: ਜੀ,
4: ਮੈਨੂੰ ਤਾਂ ਇਹ ਹੁੰਦਾ ਵੀ ਬਹਾਨੇ ਨਾਲ ਤੁਸੀਂ ਲੱਭ ਜਾਂਦੇ ਹੋ ਤੇ ਅਸੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਲੈਂਦੇ ਹਾਂ
0: ਜੀ,
4: ਜੇ ਕੋਈ ਨਹੀਂ
1: ਬਿਲਕੁਲ
4: ਲੱਭਦਾ ਤਾਂ ਉਹਦੇ ਨਾਲ ਧੱਕੇ ਨਾਲ ਧੱਕੇ ਨਾਲ ਕਰ ਲਈਦੇ ਨੇ, ਭਾਵੇਂ ਉਹੀ ਗੱਲ ਮੁੜ ਕੇ ਉਹ ਗੁੱਸਾ ਹੀ ਕਰੀ ਜਾਵੇ ਵੀ ਹਾਂ ਇਹ ਪਤਾ ਨੀ ਕੀ ਬੋਲੀ ਜਾਂਦਾ ਉਹ।
0: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਜੀ, ਕਰੋ ਜੀ ਗੱਲ।
4: ਆ ਨਾ ਮੇਰੇ ਆਪਣਾ ਆ ਮੇਰਾ ਸ਼ੇਰ ਇੱਕ ਨਾ ਛੋਟਾ ਜਿਹਾ ਔਜਲਾ ਬਾਈ ਜੀ ਵਾਸਤੇ
0: ਜੀ,
4: ਉਹਨਾਂ ਵਾਸਤੇ ਸੁਣਿਆ ਮੁੜ ਕੇ। ਉਹ ਕਹਿੰਦੇ ਜੋ ਖੋ ਗਿਆ ਥਾ
0: ਜੀ
4: ਫਿਰ ਸੇ ਕਿਸੀ ਮੋੜ ਪਰ ਮਿਲਾ,
0: ਕਿਆ ਬਾਤ ਹੈ,
4: ਜੋ ਖੋ ਗਿਆ ਥਾ ਫਿਰ ਸੇ ਕਿਸੀ ਮੋੜ ਪਰ ਮਿਲਾ, ਹੈਰਾਨ ਹੋ ਗਿਆ ਮੁਝੇ ਹੈਰਾਨ ਦੇਖ ਕਰ,
0: ਵਾਹ
1: ਵਾਹ
4: ਵੋ ਤੇਰੀ ਬਾਹੋਂ ਕੀ ਖੁਸ਼ਬੇ ਖੁਸ਼ਬੂਏ ਲੇਕਰ ਲੋਟੀ ਹੂੰ
0: ਜੀ,
4: ਜੈਸੇ ਕੋਈ ਗੁਲਿਸਤਾਨ ਦੇਖ ਕਰ,
0: ਵਾਹ ਜੀ
4: ਵੋ ਤੇਰੀ ਬਾਹੋਂ ਕੀ ਖੁਸ਼ਬੂਏ ਲੇਕਰ ਲੋਟੀ ਹੂੰ ਜੈਸੇ ਕੋਈ ਗੁਲਿਸਤਾਨ ਦੇਖ ਕਰ,
0: ਜੀ
4: ਜਾਹਿਰ ਨਾ ਹੋ ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ, ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ
0: ਜੀ,
4: ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ, ਸਭ ਕੀ ਨਜ਼ਰ ਹੈ ਤੁਝੇ ਮੇਰੀ ਜਾਨ ਦੇਖ ਕਰ,
0: ਬਿਲਕੁਲ ਹੈ ਜੀ,
1: ਬਹੁਤ ਖੂਬ ਜੀ, ਕਿਆ ਬਾਤ ਕਿਆ ਬਾਤ, ਐਂਡ ਕਰਤਾ ਜੀ।
4: ਮੈਂ ਛੋਟੀ ਜੀ ਗੱਲ ਕਰਕੇ ਸ਼ਮੀ ਬਾਈ ਜੀ, ਮੈਂ ਜਿਆਦਾ ਟਾਈਮ ਨੀ ਲੈਣਾ, ਹੋਰ ਸੱਜਣ ਕਈ ਹੁੰਦੇ ਨੇ, ਫਿਰ ਥੋੜਾ ਟਾਈਮ ਵੀ ਜਿਆਦਾ ਹੋ ਜਾਂਦਾ
0: ਜੀ,
4: ਤੁਸੀਂ ਆਪੇ ਜੀ ਦਿਨਾਂ ਚ ਸ਼ਡਿਊਲ ਕੱਢ ਕੇ ਆਉਂਦੇ ਹੋ ਬੁੱਧਵਾਰ ਨੂੰ, ਫਿਰ ਸਵੇਰੇ ਫਿਰ
0: ਅੱਜ
4: ਪਤਾ
0: ਵੀਰਵਾਰ ਹੈ ਜੀ
4: ਗੱਲ,
0: ਵੈਸੇ
4: ਅੱਜ ਵੀਰਵਾਰ ਹੈ,
0: ਵੀਰਵਾਰ ਹੈ,
4: ਕੱਲ ਨੂੰ ਸ਼ੁੱਕਰ, ਫਿਰ ਤਾਂ ਰਲ ਗਏ ਉਹੀ ਗੱਲ, ਸ਼ਨੀਵਾਰ ਨੂੰ ਆ ਗਏ ਫਿਰ ਤਾਂ ਨੇੜੇ ਫਿਰ ਕੰਮ ਹੈ,
0: ਕਿਆ
1: ਹੋਰ
4: ਸਾਨੂੰ ਤਾਂ ਵਿਚਾਰੇ ਵਾਲੇ ਪੜਾ ਤੇ ਆਹੀ ਗੱਲ ਆ ਜਾਣਾ ਸ਼ਮੀ ਬਾਈ ਜੀ, ਉਹ ਇਹ ਤਾਂ ਬਹੁਤ ਖੂਬਸੂਰਤ ਗੱਲ ਹੈ ਵੀ ਅੱਜ ਵੀਰਵਾਰ ਹੈ, ਮੈਂ ਤਾਂ ਕਹਿੰਦਾ ਜੇ ਤੁਸੀਂ ਸ਼ੁੱਕਰਵਾਰ ਕਹਿੰਦੇ ਸਗੋਂ ਹੋਰ ਵਧੀਆ ਹੋਣਾ ਸੀ
0: ਜੀ,
1: ਬਿਲਕੁਲ ਬਿਲਕੁਲ ਜੀ, ਯਤਨ ਜਾਰੀ ਨੇ।
4: ਸੁਣੋ ਫਿਰ ਖਬਰਾਂ ਖੁਬਰਾਂ ਤਾਂ ਚੱਲੀ ਜਾਂਦੀਆਂ ਨੇ ਰੋਜ਼ ਹੀ, ਉਹੀ ਗੱਲ ਇਹੀ
1: ਜੀ।
4: ਸੁਣੋ ਫਿਰ ਮੇਰੀ ਛੋਟੀ ਜਿਹੀ ਗੱਲਬਾਤ
0: ਸੁਣਾਓ ਜੀ।
1: ਇਰਸ਼ਾਦ ਜੀ,

0: लगे,
1: बात
0: रोते रोते हम मुस्कुराने लगे।
1: बात
0: ओदा कारण यह सी भी जदों अगले दिन की जिंदगी का पता पूछा ना, जदों फुल टाहणी नाल टुट जांदा है वो
1: जी
0: नाल दी नाल मुरझा जांदा
1: बिल्कुल
0: है,
1: है जी,
0: ओदे
1: मुरझाता
0: करके
1: बिल्कुल।
0: ये लाइन है, वो लाइन कही गई भी कल दी जिंदगी का जो पता पूछा ना, तो वो जेड़ा जिन्हू पूछा वो टाहणी नाल तोड़ के फुल विखाण लग्या भी
1: जी
0: आ जिंदगी है, भी जे
1: बिल्कुल
0: टुट
1: है
0: गई
1: जी,
0: तो मुरझा जानी है नाल दी नाल है।
1: बिल्कुल है जी,
0: ते आ एक एक
1: वाह
0: लाइन अज दी जिंदगी ते शमी भाई जी
1: जी
0: सुनियो जरा।
2: जी हाँ जी।
0: मैंने इजहारे उल्फत किया था फकत, मैंने इजहारे उल्फत किया था फकत, वो तो मी तो से मुझको डराने लगे,
1: जी
0: वो ते और थोड़े समझ नहीं आई, आ मी टू आ चन्नी आ फसिया सी ना, वो मैं तो मोहब्बत का इजहार किया सी, वो कहना
1: जी
0: भी असि मी टू का केस कर देंगे तेरे ते वही गल जे तू
1: जी
0: कम फड़े।
2: अच्छा बिल्कुल
0: कहना मैंने इजहारे उल्फत किया था फकत,
1: जी
0: वो तुम्हीं तो से मुझको डराने लगे,
1: जी
0: रोते
1: क्या बात है जी,
0: रोते हम मुस्कुराने लगे।
1: तुहाडे गीत दे विच अपने डेनमार्क तो बाई जी बहादुर सिंह ने फिटनेस पंजाब आईडी तो, वो कहंदे मुकद्दर भाजी कहंदे रात नूं सौण दी फुर्सत नहीं है। मैं भी सोचदा सी कि भाई रात नूं ट्रांसफर कौन कहंदे खराब करदा है जी। जी
0: क्या बात है, रोते
1: जी
0: रोते जो हम मुस्कुराने लगे, दोस्तों
1: वाह जी
0: के करम याद आने लगे, रोते
1: वाह
0: रोते जो हम
2: क्या बात,
0: मुस्कुराने लगे।
1: वाह जी वाह, थैंक
0: जी शमी भाई साथ
1: यू जी, थैंक यू मुकद्दर जी,
0: छोटी
2: जी
0: छोटी
2: रोते
0: छोटी
2: रोते मुस्कुराते रहे
1: जी
0: छोटी जी
2: बहुत ही खूब
0: ए पेश का छोटी जी, वो है ना बहुत बार होंगे भी छोटी जी वी गलबात वा ड्रामा शनिवार वास्ते संभाल के रखने हैं।
1: जी क्या बात है जी, क्या बात, शुक्रिया जी मुकद्दर जी,
0: क्योंकि
2: बहुत ही
0: कहे ना
2: खूब जी,
0: कई कई सज्जन फिर डीकते होंगे उही कहना,
1: बिल्कुल
0: चलो
1: है जी
0: छोटी बहुत
1: बिल्कुल
0: गलबात हो जाती है, बाकी थोड़े वर्गे प्यारे सज्जन वाला सारे वाला सांझ बह जाती है।
1: जी
0: यही
2: बिल्कुल जी,
0: गल
2: यही
0: बात
2: मोहब्बत
0: है जी
2: जिंदाबाद
0: क्या
2: है जी। देखो
1: बिल्कुल
2: अच्छा एक
1: जी
2: गल है कि जेड़ा मीटू वाला शेर वाकई व्याख्या दोबारा
1: जी
0: नहीं, मैनु भी पता लग गया सी, मैं भी ये समझ ही नहीं उही गल गल नु मैं दारा दोबारा एक्सप्लेन किया उही गल।
2: बहुत ही खूब जी, बहुत ही खूब,
0: ठीक
2: थैंक यू मुकद्दर जी,
0: है
1: बहुत
0: भाई,
1: बहुत शुक्रिया जी, थैंक यू,
0: सत
1: सत
0: श्रीकाल,
1: श्रीकाल जी,
0: मोहब्बत
1: सत
0: जिंदाबाद,
2: श्रीकाल जी,
0: जिंदगी
2: सत
0: जिंदाबाद,
1: श्रीकाल
0: लव
1: जी,
0: यू
1: जिंदगी
0: फ्रेंड्स,
1: जिंदाबाद जी,
0: सारे
1: जिंदगी
0: जिंदाबाद जी,
1: जिंदाबाद जी। लो दोस्तों ऐसा जी
2: शुक्रिया,
1: मुकद्दर भाई जी जुड़े सन ते गल्लां बातां करके गए ने, लाइना तुहाडे लई भी खुल्लियां ने, ते शमी जी तो आपां अग्गे वल नूं भी बधना है, ते होर 2-4 मिंट च गल्लबात करनी चाहुंदे हो नाल तां निघा स्वागत रहेगा, ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਜੀ। ਸ਼ਮੀ ਜੀ ਆਪਾਂ ਤਰੱਕੀਆਂ ਵੱਲ ਨੂੰ ਚੱਲੀਏ ਥੋੜਾ ਜਿਹਾ, ਜਿੱਦਾਂ ਗੀਤਕਾਰੀ ਦੇ ਵਿੱਚ ਵੀ ਕਾਫੀ ਤਰੱਕੀਆਂ ਹੋਈਆਂ ਨੇ।
2: ਹਰ ਫੀਲਡ ਵਿੱਚ, ਹਰ ਫੀਲਡ ਕੋਈ ਵੀ ਤੁਸੀਂ ਜਿਹੜਾ ਫੀਲਡ ਦੇਖੋ ਉਹ, ਕਿਉਂਕਿ ਜੇ ਜਿਹੜਾ ਕੋਈ ਵੀ ਫੀਲਡ ਆ,
1: ਜੀ
2: ਚਾਹੇ ਉਹ ਖੇਡਾਂ ਦਾ, ਚਾਹੇ ਗੀਤਕਾਰੀ ਦਾ, ਚਾਹੇ ਸਿੰਗਿੰਗ ਦਾ, 뮤직 ਦਾ,
1: ਜੀ
2: ਜੇ ਉਹ ਚ ਖੜੋਤ ਆ ਗਈ, ਜੇ ਉਹ ਰੁਕ ਗਿਆ ਕਿਤੇ, ਫਿਰ
1: ਜੀ
2: ਉਹ ਸਰਵਾਈਵ ਹੀ ਨਹੀਂ ਕਰ ਸਕਦਾ। ਦੂਜਾ
1: ਬਿਲਕੁਲ ਜੀ
2: ਰੁਕਣਾ ਤੇ ਇੱਕ ਤਰ੍ਹਾਂ ਦਾ ਐਂਡ ਆ,
1: ਜੀ
2: ਦਰਿਆ ਜਿਹੜਾ ਜਦੋਂ ਤੱਕ ਉਹ ਚੱਲ ਰਿਹਾ ਹੈ ਉਹ ਦਰਿਆ ਹੈ, ਜਦੋਂ
1: ਜੀ
2: ਰੁਕ ਗਿਆ ਫਿਰ ਉਹ ਚੱਪੜ ਬਣ ਜਾਏਗਾ, ਉਹਦਾ ਕੋਈ ਫਾਇਦਾ ਨਹੀਂ,
1: ਜੀ
2: ਉਹਦਾ ਉਹ ਐਂਡ ਹੀ ਹੋ ਜਾਂਦਾ ਇੱਕ ਤਰ੍ਹਾਂ ਦਾ। ਇਸ
1: ਬਿਲਕੁਲ
2: ਕਰਕੇ ਜਿਹੜਾ ਹੁਣ ਆਪਾਂ ਵੇਖਦੇ ਹਾਂ ਕਿ ਗੀਤ, ਹੁਣ ਆਪਾਂ ਰੈਪ ਦੇਖ ਰਹੇ ਹਾਂ, ਕਿਵੇਂ
1: ਜੀ
2: ਉਹ ਜਿਹੜੀ ਗੱਲਾਂ ਆਪਾਂ ਆਮ ਕਰਦੇ ਹਾਂ ਉਹਨੂੰ ਜੇ ਢੋਲਕੀ ਦੇ ਉੱਤੇ ਆਪਾਂ ਕਰਨ ਲੱਗ ਜਾਈਏ,
1: ਜੀ
2: ਇੱਕ ਰਿਦਮ ਦੇ ਵਿੱਚ ਕਰਨ ਲੱਗ ਜਾਈਏ, ਬੜਾ ਇੱਕ ਉਹ ਵੱਖਰੀ ਕਲਾਕਾਰੀ ਆ
1: ਜੀ
2: ਉਹ ਇੱਕ ਆਪਾਂ ਦੇਖਿਆ ਨਿਜ਼ਾਮ, ਨਵਾਂ ਇੱਕ ਉਹਦਾ ਸਿਸਟਮ ਜਿਹੜਾ ਨਿਜ਼ਾਮ ਬਣ ਗਿਆ ਕਹਿ ਲਓ,
1: ਬਿਲਕੁਲ
2: ਉਹ ਚੱਲ ਰਿਹਾ। ਸੋ
1: ਬਿਲਕੁਲ
2: ਇਹ ਵੀ ਵੈਲਕਮ ਆ ਕਹਿ ਲਓ, ਜਿਵੇਂ ਪੰਜਾਬੀਆਂ ਦਾ ਚੁਟਕਲਾ ਬੜਾ ਬਹੁਤ ਘਟਾਤ ਹੈ, ਕਹਿੰਦੇ ਵੀ ਇਹ ਜਿਹੜਾ ਸੰਗੀਤਕਾਰੀ ਜਾਂ ਜਿਹੜੀ ਉਹ ਤਾਂ ਇੰਨੀ ਵੱਧ ਗਈ ਹੈ
1: ਜੀ
2: ਡਾਂਸ ਦੀ ਸਾਡੀ ਜਿਹੜੀ ਚਾਹਤ ਹੈ, ਕਿ ਜੇ ਗਾਣੇ ਬੰਦ ਵੀ ਹੋ ਜਾਣ ਡੀਜੇ ਦੇ ਤਾਂ ਜਨਰੇਟਰ ਤੇ ਨੱਚ ਸਕਦੇ ਆ,
1: ਜਨਰੇਟਰ ਤੇ ਨੱਚ ਲਈਦਾ
2: ਉਹ ਕੋਈ ਰੌਲਾ ਹੀ ਨਹੀਂ। ਤੇ ਫਿਰ ਉਹ ਗੱਲ ਸੁਣਾਉਂਦੇ ਹੁੰਦੇ ਕਈ ਵਾਰੀ ਜਿਹੜੇ ਵੱਡੇ ਗੀਤਕਾਰ ਆ, ਉਹ
1: ਜੀ
2: ਕਹਿੰਦੇ ਭਾਈ ਸਾਡੇ ਕੋਲ ਬੰਦਾ ਆਇਆ, ਕਹਿੰਦਾ ਜੀ ਗੀਤ ਮੈਂ ਲਿਖਣੇ ਆ,
1: ਜੀ
2: ਆਪਣੇ ਵੀ ਕਈ ਵਾਰੀ ਮੰਚ ਤੇ ਗੱਲ ਹੋਈ ਆ,
1: ਜੀ
2: ਉਹ ਕਹਿੰਦਾ ਵੀ ਤੂੰ ਸਿੱਖਿਆ ਕੋਈ ਹੀਰ ਪੜ੍ਹੀ ਆ, ਕੋਈ ਮਿਰਜ਼ਾ ਸਾਹਿਬਾਂ ਕੋਈ ਉਹ ਜਿਹੜੇ ਕਿੱਸੇ ਕੁੱਸੇ ਪੜ੍ਹੇ ਆ,
1: ਜੀ
2: ਤੇ ਕਹਿੰਦੇ ਲਾਓ ਵੀ ਪੜ੍ਹਨੇ ਆ, ਉਹ ਤਾਂ ਹੁਣ ਮੈਂ ਆਪ ਲਿਖਣੇ ਆ,
1: ਜੀ
2: ਉਹਦਾ ਕੋਈ ਫਾਇਦਾ ਨਹੀਂ ਉਹਨਾਂ ਦਾ।
1: ਜੀ
2: ਅਸੀਂ ਪੜ੍ਹਨਾ ਸਿੱਖਣਾ ਜਾਂ ਉਹਦੇ ਨਾਲ ਡਿਸਕਨੈਕਟ ਹੋ ਕੇ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ,
1: ਜੀ
2: ਤਾਂ ਹੋ ਸਕਦਾ ਕਿ ਜਮਾ ਹੀ ਨਵਾਂ ਕ੍ਰੀਏਟ ਹੋ ਜੇ,
1: ਜੀ
2: ਜਾਂ ਹੋ ਸਕਦਾ ਜਮਾ ਹੀ ਜਿਹੜਾ ਉਹ ਗੋਤਾ ਗੋਚ ਹੀ ਪੈ ਜੇ।
1: ਬਿਲਕੁਲ ਹੈ,
2: ਤੋ ਇਹ ਰਿਸਕ ਤਾਂ ਹੈ ਇਹਦੇ ਵਿੱਚ, ਕਿ ਜਿਵੇਂ ਪਾਤਰ ਸਾਹਿਬ ਕਹਿ ਗਏ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ
1: ਜੀ
2: ਤੁਰਦਾ ਹਾਂ ਤਾਂ ਰਾਹ
1: ਬਣ
2: ਦੇ,
1: ਭਾਜੀ ਜਿਵੇਂ
2: ਉਹ ਚੀਜ਼ ਜਿਹੜੀ ਉਹ ਵੀ
1: ਜੀ
2: ਉਹ ਜ਼ਰੂਰੀ ਹੋ ਜਾਂਦੀ ਸੀ ਜੀ।
1: ਜਿਵੇਂ ਇਸੇ ਚੀਜ਼ ਨੂੰ ਸੈਣੀ ਸਾਹਿਬ ਜਾਂ ਹੋਰ ਸੱਜਣ ਵੀ ਤੁਸੀਂ ਵੀ ਗੱਲ ਕੀਤੀ ਹੈ, ਪਰ ਜਿਹੜੀ ਸਾਡੀ ਮਾਨਸਿਕਤਾ ਹੈ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਹੈ, ਸਾਡੀ ਆਪਣੀ ਸ਼ਖਸੀਅਤ ਨੂੰ ਨਿਖਾਰਨ ਦੀ ਗੱਲ ਹੈ। ਪਹਿਲਾਂ ਇਹਨਾਂ ਸਮਿਆਂ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਚਲੋ ਇੰਨਾ ਕਿਤਾਬਾਂ ਜਾਂ ਹੋਰ ਸਾਰਾ ਚੀਜ਼ਾਂ ਟੈਕਨੋਲੋਜੀ, ਚਾਹੇ ਉਹ ਟੀਵੀ ਹੈ ਚਾਹੇ ਰੇਡੀਓ ਦੀ ਗੱਲ ਕੀਤੀ ਹੈ ਜਾਂ ਕੰਪਿਊਟਰ ਆ ਗਏ, ਟੈਬ ਆ ਗਏ, ਹੋਰ ਸਾਰਾ ਬਥੇਰਾ ਕੁਝ ਆ ਗਿਆ, ਪਰ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਲੋਕ ਮਤਲਬ ਕਿ ਬਹੁਤ ਸਹਿਜ ਸੁਭਾਅ ਦੇ ਜਾਂ ਆਪਣੀ ਪਰਸਨੈਲਿਟੀ ਨੂੰ ਜੋ ਸੀਗਾ ਉਹ ਕਹਿਣੀ ਤੇ ਕਰਨੀ ਦੇ ਵਿੱਚ ਜਾਂ ਕੋਲ ਕਰਾਰਾਂ ਦੀ ਗੱਲ ਆਉਂਦੀ ਹੈ, ਤਾਂ ਉਹ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਉਹ ਮਤਲਬ ਕਿ ਉਹ ਚੀਜ਼ ਮਿਸ ਹੁੰਦੀ ਨਜ਼ਰ ਨਹੀਂ ਆਉਂਦੀ ਹੈ ਕਿ ਆਪਣੀ ਪਰਸਨੈਲਿਟੀ ਜਿਹੜੀ ਆ ਡਿਵੈਲਪਮੈਂਟ ਕਰਨ ਦੇ ਲਈ ਸਾਨੂੰ ਹੋਰ ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਜ਼ਰੂਰਤ ਹੈ, ਜਾਂ ਸਕੂਲਿੰਗ ਸਿਸਟਮ ਦੇ ਵਿੱਚ ਕਿਵੇਂ ਕਿ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ।
2: ਹਾਂਜੀ ਦੇਖੋ ਸਕੂਲ ਦੇ ਵਿੱਚ ਤੇ ਇੱਕ ਸਿਸਟਮੈਟਿਕ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਇਤਿਹਾਸ ਪੜ੍ਹਾ ਰਹੇ ਆ ਜਾਂ ਲੈਂਗੁਏਜ ਦੀ ਸਿੱਖਿਆ ਉਹ ਸਾਰਾ ਕੁਝ ਹੋ ਰਿਹਾ, ਉਹ ਜੁੜਦੇ ਆ
1: ਜੀ,
2: ਤੇ ਪਰ ਜਿਹੜੀ ਕਮਜ਼ੋਰ ਕੜੀ ਜੇ ਕਿਤੇ ਰਹਿ ਜਾਂਦੀ ਆ ਤਾਂ ਉਹ ਉਹਦੀ ਡੈਡੀਕੇਸ਼ਨ ਦੀ ਜਾਂ ਲਗਾਤਾਰਤਾ ਦੀ ਹੋ ਸਕਦੀ ਆ, ਕਿ ਆਪਾਂ ਜਦੋਂ ਸਕੂਲੀ ਜਿਹੜੀ ਸਿੱਖਿਆ ਹਾਸਲ ਕਰ ਲਈ ਆ, ਸਰਟੀਫਿਕੇਟ ਆ ਗਿਆ, ਕਾਲਜ ਕਰ ਲਿਆ, ਉਦੋਂ ਬਾਅਦ ਅਸੀਂ ਡਿਸਕਨੈਕਟ ਕਰ ਦਿੰਦੇ ਆ ਸਾਰੇ ਕਨੈਕਸ਼ਨ ਜਿਹੜੇ ਆ ਨਾ ਲਰਨਿੰਗ ਦੇ, ਉਹ ਲਾ ਹੀ ਦਿੰਦੇ ਕਹਿੰਦੇ ਛੱਡੋ ਪਰ ਇਹਦੀ ਹੁਣ ਕੀ ਲੋੜ ਆ, ਹੁਣ ਜਿਹੜੀ ਡਿਗਰੀ ਲੈਣੀ ਸੀ ਉਹ ਤਾਂ ਲੈ ਲਈ, ਅਸੀਂ ਘਰ ਦੇ ਵਿੱਚ ਕਿਤਾਬਾਂ ਬੰਦ ਕਰ ਦਿੰਦੇ ਆ, ਉਹ ਨੀ ਪੜ੍ਹਨੀ ਆਪਾਂ, ਕਿਉਂਕਿ ਹੁਣ ਜੇ ਸਾਨੂੰ ਕੋਈ ਪੜ੍ਹਦਾ ਦੇਖੇ ਇਹ ਨਾ ਕਹੇ ਕਿ ਇਹ ਕੀ ਹੈ ਕਿਤਾਬੀ ਕੀੜਾ ਜਿਹਾ ਬਣ ਗਿਆ, ਉਹ ਆਪਾਂ ਇੱਕ ਕਹਿ ਲੋ ਨਾ ਜਿਹੜਾ ਫੋਕਸ ਆ ਉਹ ਬਦਲ ਜਾਂਦਾ ਹੈ ਨੌਲੇਜ ਦੀ ਬਜਾਏ, ਜਿਹੜਾ ਸੋਸਾਇਟੀ ਜਦੋਂ ਆਪਾਂ ਦੇਖਦੇ ਜਿਵੇਂ ਤੁਸੀਂ ਗੱਲ ਕੀਤੀ ਨਾ, ਉਹ ਸੋਸ਼ਲ ਪਰਸਪੈਕਟਿਵ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹਨੂੰ, ਕਿ ਬੰਦਾ ਤਰੱਕੀ ਕਿਹਨੂੰ ਮੰਨਦਾ, ਕਹਿੰਦਾ ਜੀ ਮੇਰੇ ਕੋਲ ਵੱਡਾ ਘਰ ਹੋਵੇ, ਬ੍ਰਾਂਡਡ ਕੱਪੜੇ ਹੋਣ, ਮੈਂ ਫੋਰਨ ਦੇ ਟ੍ਰਿਪ ਕਰ ਰਿਹਾ ਹੋਵਾਂ, ਬਾਹਰ ਜਾ ਰਿਹਾ ਹੋਵਾਂ, ਪਰ ਜਦੋਂ ਤੱਕ ਵੈਲਿਊਜ਼ ਕਦਰਾਂ ਕੀਮਤਾਂ, ਜਦੋਂ ਤੱਕ ਇਹ ਰਿਸਪੈਕਟ ਸਤਿਕਾਰ ਜਾਂ ਜਿਹੜਾ ਆਪਣਾ ਮਾਨਸਿਕ ਜਿਹੜੀ ਆਪਣੀ ਸਿਹਤ ਆ, ਮਨੋ ਜਿਹੜੀ ਸਥਿਤੀ ਆ, ਸੋਚ ਆ, ਉਹਦਾ ਦਾਇਰਾ ਉਹ ਪੋਜ਼ਿਟਿਵਿਟੀ ਨਾਲ ਭਰਪੂਰ ਨਹੀਂ ਹੁੰਦਾ, ਉਹ ਉਹਦਾ ਹੀ ਕੋਈ ਏਮ ਉਹਦਾ ਉਹਨੂੰ ਪ੍ਰਾਪਤ ਨਹੀਂ ਹੁੰਦਾ, ਤਾਂ ਫਿਰ ਉਹਦੀ ਇਹ ਤਾਂ ਉਦਾਂ ਦੀ ਪ੍ਰੋਗਰੈਸ ਆ, ਉਦਾਂ ਦੀ ਇੰਨੀ ਦੌੜ ਆ ਜਿਹਦਾ ਸਿੱਟਾ ਹੀ ਕੋਈ ਨੀ, ਜਿਹਦਾ ਗੋਲ ਕੋਈ ਨੀ ਹੈਗਾ, ਉਹਨੇ ਕੀ ਹਾਸਲ ਕਰਨਾ ਤੇ ਕਿੱਥੇ ਪਹੁੰਚਣਾ, ਇਹ ਡਿਫਾਈਨ ਜਦ ਤੱਕ ਨਹੀਂ ਕਰਦੇ ਆਪਾਂ ਕਿ ਅਸੀਂ ਚਾਹੁੰਦੇ ਕੀ ਆ, ਹੁਣ ਉਹ ਜ਼ਰੂਰੀ ਹੈ, ਉਹਦੇ ਬਾਰੇ ਦੇਖਣਾ ਜ਼ਰੂਰੀ ਆ। ਸੋ ਕੁੱਲ ਮਿਲਾ ਕੇ ਜੇ ਸਮਅਪ ਕਰਨਾ ਹੋਵੇ ਆਪਾਂ, ਤਾਂ ਦੇਖਣਾ ਇਹ ਪਊਗਾ ਕਿ ਜਿੰਨੀ ਮਰਜ਼ੀ ਆਪਾਂ ਤਰੱਕੀ ਕਰ ਲਈਏ, ਜੇ ਉਸ ਤਰੱਕੀ ਨੂੰ ਕਰਨ ਵਾਲਾ ਬੰਦਾ ਅਸਲ ਚ ਬੰਦਾ ਹੀ ਨਹੀਂ ਬਣਿਆ, ਉਹਦੇ ਵਿੱਚ ਉਹ ਦੂਜਿਆਂ ਲਈ ਜਿਹੜੀਆਂ ਭਾਵਨਾਵਾਂ ਹੀ ਨਹੀਂ ਹੈਗੀਆਂ ਕਿ ਉਹ ਬੰਦਾ ਉਹਨਾਂ ਨੂੰ ਦੂਜਿਆਂ ਨੂੰ ਵੀ ਆਪਣੇ ਕਹਿ ਲੋ ਵੀ ਹਮ ਵਤਨ ਜਾਂ ਜਿਹੜਾ ਉਹ ਸਮਝੇ, ਉਹਨਾਂ ਦੇ ਦੁੱਖ ਦਰਦ ਨੂੰ ਜਿਹੜਾ ਮਹਿਸੂਸ ਨਾ ਕਰੇ, ਤਾਂ ਫਿਰ ਉਹ ਵੀ ਕਾਹਦਾ ਉਹ ਤਰੱਕੀ ਵਾਲਾ ਬੰਦਾ ਹੋਇਆ, ਉਹ ਤਾਂ ਇੱਕ ਜਿਵੇਂ ਤੁਸੀਂ ਸ਼ੁਰੂ ਚ ਵੀ ਗੱਲ ਕਰ ਰਹੇ ਸੀ ਕਿ ਰੋਬੋਟ ਹੀ ਹੋ ਗਿਆ, ਉਹਨੇ ਮਸ਼ੀਨ ਹੋ ਗਈ, ਪੈਸੇ ਕਮਾਉਣ ਦੀ ਮਸ਼ੀਨ ਹੋ ਗਈ ਆ, ਪਰ ਮਨੁੱਖਤਾ ਮਾਨਵਤਾ ਉਹ ਮਾਈਨਸ ਹੋ ਗਈ, ਇਹੋ ਜਿਹੀ ਤਰੱਕੀ ਜਿਹੜੀ ਆ ਉਹ ਕਿਤੇ ਕੰਮ ਦੀ ਨੀ।
1: ਬਿਲਕੁਲ,
2: ਤੋ ਜਿਹੜੀ ਆ ਸਰਬੱਤ ਦੇ ਭਲੇ ਵਾਲੀ ਜਿਹੜੀ ਭਾਵਨਾ ਹੈ ਤੇ ਭਾਈਚਾਰਕ ਜਿਹੜੀ ਸਾਂਝ ਆ, ਇਹਦਾ ਹੋਣਾ ਜ਼ਰੂਰੀ ਹੈ,
1: ਜ਼ਰੂਰੀ ਹੈ।
2: ਮੈਨੂੰ ਲੱਗਦਾ ਇਸ ਨੋਟ ਤੇ ਆਪਾਂ
1: ਜੀ, ਜਿਵੇਂ ਓਜਲਾ ਸਾਹਿਬ ਨੇ ਨਾ ਇੱਕ ਲਾਈਨਾਂ ਭੇਜੀਆਂ ਸੀ, ਕਹਿੰਦੇ ਕਿ ਜੇ ਰੱਬ ਬੰਦੇ ਨੂੰ ਛੱਡ ਕੇ 83,99,999 ਜੂਨਾਂ ਬਣਾ ਲੈਂਦਾ ਨਾ ਤਾਂ ਚੰਗਾ ਰਹਿੰਦਾ।
2: ਜੀ
1: ਇਸ ਕੱਲੀ ਜੂਨ ਨੇ ਕਹਿੰਦੇ ਸਾਰੀਆਂ ਜੂਨਾਂ ਨੂੰ ਸਤਾਇਆ ਹੋਇਆ ਹੈ ਜੀ।
2: ਉਹ ਕੁਦਰਤ ਜਿਹੜੀ ਹੈ ਨਾ ਉਹ ਪੱਕੀ ਗੱਲ ਆ ਵੀ ਹੁਣ ਉਹਨੇ ਬੰਦੇ ਨੂੰ ਇਹ ਪਾਵਰ ਜੀ ਦੇ ਦਿੱਤੀ, ਕੋਈ ਪਤਾ ਨੀ ਹੁੰਦਾ ਕੁਦਰਤ ਕਿਹੜੇ ਕਿਹੜੇ ਜੀਵ ਜੰਤੂ ਤੇ ਮਿਹਰਬਾਨ ਹੋ ਜੇ, ਉਹਨੂੰ ਅਕਲ ਦੇਣੇ ਤੇ ਇਧਰੋਂ ਚੱਕ ਕੇ ਉਧਰ ਪਾ ਦੋ ਮਾੜਾ ਜਿਹਾ ਚਾਬੀ ਉਹ ਭਰਨੀ ਹੈ, ਕਹਿੰਦਾ ਲੋ ਜੀ ਹੁਣ ਬਾਂਦਰ ਤੁਹਾਡੇ ਹੱਥ ਚ ਆ ਗਿਆ ਕੰਮ, ਕਹਿ ਤੁਸੀਂ ਕਰੋ ਰਾਜ ਭਾਗ ਤੇ ਬੰਦੇ ਨੂੰ ਬਾਂਦਰ ਦੇ ਬਾਂਦਰ ਨੂੰ ਬੰਦਾ ਬਣਾ ਦੇਵੇ, ਉਹਦੇ ਹੱਥ ਸਾਰਾ ਕੁਛ ਹੈ
1: ਜੀ।
2: ਤੋ ਇਹ ਵਾਕਈ ਸਹੀ ਗੱਲ ਹੈ ਜੀ, ਮਨੁੱਖਾਂ ਨੇ ਜ਼ਿਆਦਾ ਜਿਹੜਾ ਘਾਣ ਕੀਤਾ ਹੈ ਜਿਹੜਾ ਪ੍ਰਕਿਰਤੀ ਦਾ ਕੁਦਰਤ ਦਾ
1: ਜੀ,
2: ਬਿਲਕੁਲ ਸਹਿਮਤੀ ਹੈ ਜੀ
1: ਬਿਲਕੁਲ।
2: ਜੀ
1: ਤੇ ਆਪਣੇ ਨਾਲ ਲਾਈਨ ਦੇ ਉੱਤੇ ਰਜਿੰਦਰ ਜੀਰਾ ਜੀ ਵੀ ਜੁੜ ਰਹੇ ਨੇ ਜੀ ਆਪਣੇ। ਸ਼ਮੀ ਜੀ ਫਿਰ ਆਗਿਆ ਲੈਂਦਾ ਮੈਂ ਤੁਹਾਡੇ ਤੋਂ। ਔਜਲਾ ਸਾਹਿਬ ਜੁੜੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ, ਦੋਹਾਂ ਵੀਰਾਂ ਨੂੰ ਸਕਾਰ ਸੋਤਿਆਂ ਲਈ
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ। ਔਜਲਾ ਸਾਹਿਬ
2: ਜੀ ਸਤਿ ਸ੍ਰੀ ਅਕਾਲ ਜੀ,
3: ਜਿਹੜੀ ਤੁਸੀਂ ਪਹਿਲਾਂ ਮੁਕੱਦਰ ਵੀਰ ਗੱਲ ਕਰੀ ਸੀ, ਸੋਰੀ ਭਾਰਜਵੀਰ ਗੱਲ ਕਰੀ ਸੀ, ਮੁਕੱਦਰ
1: ਜੀ
3: ਮਤਲਬ ਜੀਦਾ ਜੀ ਦਾ ਕਹਾਣਾ ਕਹਿੰਦਾ ਸ਼ਨੀਵਾਰ ਸਮਝ ਗਿਆ ਕਿ
1: ਬਿਲਕੁਲ
3: ਮੁਕੱਦਰ ਸ਼ਨੀਵਾਰ ਦਾ ਐਤਵਾਰ ਨੀ ਸਮਝਦਾ, ਉਹ ਮੈਨੂੰ ਲੱਗਦਾ ਸ਼ਮੀ ਵੀਰ ਜੀ ਦੀ ਫੋਟੋ ਦੇਖ ਕੇ ਝੂਮਣ ਲੱਗ ਜਾਂਦਾ ਜਿਵੇਂ ਸਵੇਰੇ ਸੱਪ ਲੱਗ ਜਾਂਦਾ, ਉਹਦਾ ਕਸੂਰ ਨੀ,
2: ਮੁਹੱਬਤ ਜ਼ਿੰਦਾਬਾਦ ਹੈ ਜੀ, ਕਿਆ ਬਾਤ ਹੈ।
3: ਤੇ ਉਹ ਨਾ ਤੁਸੀਂ ਜਿਹੜੀ ਗੱਲ ਕਰਦੇ ਸੀ ਕਿ ਵਿਸ਼ਵਾਸ ਟੁੱਟ ਰਹੇ ਨੇ, ਸਮਝੌਤੇ ਟੁੱਟ ਰਹੇ ਨੇ
1: ਜੀ,
3: ਅਸਲ ਚ ਵਿਸ਼ਵਾਸ ਹੈ ਜਿਹੜਾ ਜੋ ਸਾਡੇ ਸਿਰ ਤੇ ਬੈਠਾ ਨਾ, ਵੱਡੇ ਨੇ ਜੋ, ਜੇ ਉਹ ਕਾਇਮ ਕਰਨਗੇ ਤਾਂ ਹੀ ਥੱਲੇ ਤੱਕ ਅਸਰ ਹੋਊ, ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਡਿਲੀਵਰ ਹੋਊਗਾ ਜੀ।
1: ਬਿਲਕੁਲ
3: ਸੋ, ਜਦ ਵੱਡੇ ਹੀ ਵਿਸ਼ਵਾਸ, ਜਿਵੇਂ ਹੁਣ ਅਮੈਰੀਕਾ ਦੇਖੋ ਕੀ ਕਰ ਰਿਹਾ
1: ਨਾ, ਜਾਂ
3: ਆਪਣੇ ਪਿੰਡਾਂ ਚ ਲੈ ਲਓ, ਅੱਗੇ ਇੱਕ ਬੰਦਾ ਹੁੰਦਾ ਸੀ ਉਹ ਇਹੋ ਜਿਹੇ ਫੈਸਲੇ ਕਰ ਦਿੰਦਾ ਸੀ ਕਿ ਸਾਰੇ ਲੋਕ ਉਹਦਾ ਮੰਨਦੇ ਸੀ, ਅਗਲੇ ਕਹਿੰਦੇ ਵੀ ਨਹੀਂ ਉਹੋ ਜਿਹੇ ਬਣੀ ਹੈ
1: ਜੀ।
3: ਹੁਣ ਜਿਹੜਾ ਪਿੰਡ ਦਾ ਸਰਪੰਚ ਇਹ ਗਾਹ ਪਾਊਗਾ
1: ਜੀ,
3: ਤੇ ਫਿਰ ਸਾਰੇ ਪਿੰਡ ਨੇ ਥੱਲੇ ਗਾਹ ਹੀ ਪਾਉਣਾ, ਫਿਰ ਉੱਪਰ ਜਾ ਕੇ ਹੋਰ ਗਾਹ ਪਾਊ, ਆਹੀ ਸਿਸਟਮ, ਇਸੇ ਨੇ ਸਾਡਾ ਸਿਸਟਮ ਕੰਮ ਖਰਾਬ ਕਰਿਆ ਸਾਰਾ।
1: ਬਿਲਕੁਲ,
3: ਅੱਗੇ ਘੱਟੋ ਘੱਟ ਲੋਕਾਂ ਚ ਵਿਸ਼ਵਾਸ ਸੀ, ਐ ਮੁੰਡਾ ਵੀ ਨੀ ਸੀ ਦੇਖਦੇ, ਕੁੜੀ ਨੀ ਦੇਖਦੇ, ਆਪਣੇ ਉਹ ਜਿਹੜੇ ਨਾਈ ਭਾਈਚਾਰੇ ਚ ਹੁੰਦੇ ਸੀ ਉਹੀ ਰੁਪਈਆ ਦੇ ਆਉਂਦੇ ਸੀ, ਰਾਜਾ ਕਹਿੰਦੇ ਸੀ ਉਹਨਾਂ ਨੂੰ।
1: ਬਿਲਕੁਲ,
3: ਜਿੰਦਾ ਰਹਿੰਦਾ ਸੀ ਪਿੰਡਾਂ ਕੰਨੀ, ਉਹਨੂੰ ਕਹਿੰਦੇ ਸੀ ਭਾਈ ਮੁੰਡਾ ਦੇਖ ਲਈ, ਕੋਈ ਉਹਨੂੰ ਪਤਾ ਹੁੰਦਾ ਸੀ ਘਰਾਂ ਚ ਜਾਂਦਾ ਸੀ ਉਹ ਲੋਕਾਂ ਦੇ
1: ਜੀ,
3: ਕਿਸੇ ਪਿੰਡ ਚ ਗਿਆ ਉਸ ਪਿੰਡ ਦੀ ਕੁੜੀ ਆਪਦੇ ਪਿੰਡ ਦੀ ਕੋਈ ਕੁੜੀ ਉਸ ਪਿੰਡ ਚ ਹੁੰਦੀ ਸੀ, ਦੋ ਚਾਰ ਨਾਲੇ ਉਹਨਾਂ ਦੇ ਘਰੇ ਗੇੜਾ ਕੱਢਣਾ, ਉਹ ਇੱਥੇ ਪਛਾਣ ਲੈਂਦੇ ਵੀ ਕਿਹੋ ਜਿਹਾ ਘਰਾਂ ਨੇ।
1: ਬਿਲਕੁਲ,
3: ਵਿਸ਼ਵਾਸ ਵੀ ਜੇ ਟੁੱਟੇ ਨੇ ਤਾਂ ਥੱਲੇ ਤੱਕ ਗਏ ਨੇ, ਤੇ ਉਹੋ ਜਿਹੀ ਹੁਣ ਦੁਨੀਆਂ ਹੋ ਗਈ
1: ਹੈ ਜੀ। ਬਿਲਕੁਲ,
3: ਹੁਣ ਤਾਂ ਬੰਦਾ ਤੁਸੀਂ ਦੇਖ ਲਓ ਵਿਸ਼ਵਾਸ ਆਪਦੇ ਆਪ ਤੇ ਨੀ ਰਿਹਾ ਲੋਕਾਂ ਨੂੰ
1: ਜੀ,
3: ਜਾਂ ਕਿਸੇ ਨੂੰ ਪੈਸੇ ਧਾਰੇ ਦੇਖ ਲਓ, ਫਿਰ ਵਿਸ਼ਵਾਸ ਪਤਾ ਲੱਗ ਜੂ, ਸਾਰ ਕੋਈ ਜਾਂਦਾ।
1: ਬਿਲਕੁਲ ਹੈ ਜੀ,
3: ਸੋ ਤਰੱਕੀ ਹਾਂਜੀ, ਰਾਜਨ ਜੀ ਜੋ ਗੱਲ ਕਰਕੇ ਗਏ, ਤਰੱਕੀ ਇਹੀ ਹੈ ਜੀ ਅਸਲ ਦੇ ਵਿੱਚ, ਉਹਨਾਂ ਨੇ ਗੱਲ ਕਰੀ ਬਹੁਤ ਸੋਹਣੇ ਉਹਨਾਂ ਨੇ ਪ੍ਰਚਾਰ
1: ਢੰਗ ਦੇ ਨਾਲ ਕੀਤੇ ਜੀ।
3: ਹਾਂ, ਨਹੀਂ ਤਾਂ ਰਤਨ ਟਾਟਾ ਜੀ ਨੇ ਇੱਕ ਬਹੁਤ ਵਧੀਆ ਗੱਲ ਕਹੀ, ਉਹਨਾਂ ਨੇ ਜਦੋਂ ਉਹਨਾਂ ਦੀ ਡੈਥ ਹੋਈ ਨਾ, ਉਹਨਾਂ ਦੇ ਕਈ ਕੋਟ ਆਏ, ਕਿਉਂਕਿ ਉਹ ਵੀ ਆਪਦੀ ਇੱਕ ਵਧੀਆ ਜ਼ਿੰਦਗੀ ਹੰਢਾ ਕੇ ਗਏ, ਜ਼ਰੂਰੀ ਨਹੀਂ ਕਿ ਪੈਸਾ ਹੀ ਸਾਰਾ ਕੁਛ ਹੁੰਦਾ
1: ਜੀ।
3: ਉਹ ਕਹਿੰਦੇ ਵੀ ਜੇ 10,000 ਦਾ ਪਰਸ ਲੈਣਾ ਤੇ ਵਿੱਚ ਰੁਪਈਆ ਨੀ ਰੱਖਣਾ ਨਾ
1: ਜੀ,
3: ਉਹਦੇ ਨਾਲੋਂ ਬੈਟਰ ਹੈ ਕਿ ਪਰਸ 500 ਦਾ ਲਓ ਤੇ 9,500 ਉਹਦੇ ਵਿੱਚ ਰੱਖੋ,
1: ਵਿੱਚ ਰੱਖੋ। ਬਿਲਕੁਲ ਹੈ, ਵਿੱਚ ਸਾਡੇ ਪਰਸ ਦੇ ਵੀ ਤੇ ਸ਼ਖਸੀਅਤ ਦੇ ਵਿੱਚ ਗੁਣ ਜ਼ਿਆਦਾ ਹੋਣੇ ਚਾਹੀਦੇ।
3: ਹਾਲਾਤ ਸਾਡੇ ਇਹ ਨੇ ਕਿ ਅਸੀਂ ਪਰਸ 10,000 ਰੱਖਿਆ, ਸਾਡੇ ਸਾਡੀਆਂ ਰੂਹਾਂ 10,000 ਵਾਲੀਆਂ ਤੇ ਅੰਦਰ ਕੁਛ ਨਹੀਂ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਅਸੀਂ ਉਹ ਵੈਸੇ ਉਹ ਤਰੱਕੀ ਦੇ ਦਿਖਾਵੇ ਚ ਫਿਰੀ ਜਾਂਦੇ ਆ
1: ਜੀ,
3: ਕਿਤੇ ਚਾਦਰੇ ਜ਼ਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ, ਅਸੀਂ ਉਹ ਹਾਂ ਜੀ।
1: ਇੱਕ ਨਾ ਮੈਂ ਦਿਨੇ ਕਹਾਣੀ ਪੜ੍ਹਦਾ ਸੀ, ਛੋਟੀ ਜਿਹੀ ਸੰਖੇਪ ਸੀਗੀ, ਤੇ ਉਹ ਨਾ ਕਾਂ ਤੇ ਕਬੂਤਰ, ਤੇ ਕਿਸਾਨ ਨੇ ਨਾ ਕਾਂ ਕਬੂਤਰ ਪਾਲਿਆ ਹੁੰਦਾ, ਤੇ ਕਾਂ ਕਹਿੰਦਾ ਉਹ ਬੈਠ ਕੇ ਦਰਖਤ ਦੇ ਉੱਤੇ ਨਾ ਰੋਜ਼ ਹੀ ਕਾਂ ਕਾਂ ਕਰਦਾ ਰਹਿੰਦਾ, ਤੇ ਉਹ ਕਬੂਤਰ ਨੂੰ ਦਾਣਾ ਪਾਣੀ ਵੀ ਪਾਉਂਦਾ, ਸਾਰਾ ਕੁਝ ਉਹਦੀ ਦੇਖ ਰੇਖ ਵੀ ਕਰਦਾ, ਤੇ ਕਾਂ ਦੇ ਮਨ ਚ ਇਹ ਗੱਲ ਆ ਜਾਂਦੀ ਹੈ ਕਿ ਯਾਰ ਕਬੂਤਰ ਮੇਰੇ ਨਾਲ ਉਹ ਚੰਗਾ ਹੈ ਜਾਂ ਕਿੱਦਾਂ ਹੈ, ਮਤਲਬ ਕਿ ਇਹਦੀ ਇੰਨੀ ਕਾਹਤੋਂ ਕਾਹਤੋਂ ਕਰ ਆਓ ਭਗਤ ਕਾਹਤੋਂ ਕਰਦਾ ਹੈ, ਤੇ ਉਹ ਕੀ ਕਹਿੰਦਾ ਉਹਦੇ ਮਨ ਦੇ ਵਿੱਚ ਵਿਚਾਰ ਇਹ ਪੈ ਜਾਂਦਾ ਕਿ ਯਾਰ ਮੈਂ ਕਾਲਾ ਹਨਾ, ਮੇਰੇ ਕਾਲੇ ਕਾਲੇ ਖੰਭ ਨੇ, ਤੇ ਜਾਂ ਤਾਂ ਮੈਨੂੰ ਰੰਗ ਬਦਲਣਾ ਪੈਣਾ ਜਾਂ ਕੁਝ ਕਰਨਾ ਪੈਂਦਾ, ਉਹ ਦੋ ਚੁੱਤੀ ਚ ਪੈ ਜਾਂਦਾ ਜੀ, ਤੇ ਉਹ ਆਪਣੀ ਹੋਂਦ ਹੀ ਖਤਮ ਕਰ ਲੈਂਦਾ ਜੀ।
3: ਬਿਲਕੁਲ, ਹੁਣ ਤੁਸੀਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਪੰਜਾਬ ਲੈ ਜਾਓ
1: ਜੀ,
3: ਤੇ ਉਹ ਕਦ ਕਹੂਗਾ ਕਿ ਅਸੀਂ ਗਰੀਬ ਆ, ਉਹ ਕਹੂਗਾ ਤੂੰ ਕਾਹਨੂੰ ਛੱਡ ਕੇ ਆਇਆ ਸੀ ਯਾਰ ਇੱਥੋਂ।
1: ਬਿਲਕੁਲ ਹੈ ਜੀ,
3: ਮੈਂ ਕਿੱਥੋਂ ਗੋਰੇ ਨੂੰ ਫੜ ਕੇ ਲੈ ਜਾਵਾਂ, ਤੇ ਉਹ ਮੈਨੂੰ ਜ਼ਰੂਰ ਵੀ ਤੂੰ ਕਾਹਦੇ ਵਾਸਤੇ,
1: ਉਹ ਆਪਾਂ ਨੂੰ ਕਮਲੇ ਆ, ਆਪਾਂ ਉਹ ਤਾਂ ਕਹਿਣਗੇ ਕਮਲੇ ਆ,
3: ਏਡੇ ਮਹਿਲ ਗੱਡੀਆਂ ਖੜੀਆਂ ਨੇ, ਐ
1: ਜੀ
3: ਐਨਕਾਂ ਲਾ ਕੇ ਲੋਕ ਫਿਰਦੇ ਨੇ, ਕੰਮ ਕੋਈ ਕਰਦਾ ਨੀ,
1: ਜੀ
3: ਪਿੰਡ ਜਿਹੜੇ ਮਰਜ਼ੀ ਲਿਓ ਵੜਦਿਆਂ ਨੂੰ ਤਾਂਸ਼ ਕੁੱਟਦੇ ਮਿਲਦੇ ਨੇ,
1: ਬਿਲਕੁਲ
3: ਪਰ ਸਾਡੀ ਇੰਡੀਵਿਜੁਅਲ ਹਾਲਾਤ ਕੀ ਨੇ, ਸਾਡੇ ਸਿਰ ਕਰਜ਼ਾ ਕੀ ਹੈ, ਪਰ ਪਰਸਨ ਤੇ ਕਿੰਨਾ ਭਾਰ ਆ, ਉਹ ਤਾਂ ਨੀ ਸਾਨੂੰ ਦੇਖ
1: ਉਹ
3: ਰਿਹਾ
1: ਨਹੀਂ
3: ਸਾਡੀ
1: ਦੇਖਦਾ
3: ਹਾਲਾਤ
1: ਜੀ
3: ਤੇ ਹਾਲਤ ਕੀ ਹੈ, ਇਨਸਾਫ਼ ਸਾਨੂੰ ਨੀ ਮਿਲ ਰਿਹਾ
1: ਜੀ।
3: ਹਾਂਜੀ, ਇਸ ਕਰਕੇ ਇਹ ਤਰੱਕੀ ਨੀ ਨਾ ਹੈਗੀ, ਜੇ ਆਪਾਂ ਉਹਨੂੰ ਦੇਖੀਏ ਵੀ ਉਹ ਤਰੱਕੀ ਆ, ਉਹ ਤਰੱਕੀ ਨੀ ਹੈ
1: ਬਿਲਕੁਲ ਹੈ
3: ਤਰੱਕੀ, ਜਿਵੇਂ ਉਹਨਾਂ ਨੇ ਕਿਹਾ ਭਾਈ ਇਹ ਜੀ ਤਰੱਕੀ ਕਮਾਓ ਕਿ ਤੁਹਾਨੂੰ ਪਤਾ ਲੱਗੇ ਹਰ ਸਿੱਖੀਏ। ਠੀਕ ਹੈ ਜੀ, ਧੰਨਵਾਦ ਜੀ,
1: ਥੈਂਕ ਯੂ ਜੀ ਔਜਲਾ ਸਾਹਿਬ, ਬਹੁਤ ਬਹੁਤ
3: ਥੈਂਕ ਯੂ,
1: ਸ਼ੁਕਰੀਆ। ਲੱਗਦਾ ਕੋਈ ਗੋਰਾ ਗਾਰਾ ਆ ਗਿਆ
2: ਸ਼ੁਕਰੀਆ ਜੀ
1: ਜਲਦੀ ਜਲਦੀ ਜੀ। ਤੇ ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਜੇ ਇਧਰੋਂ ਕੋਈ ਪ੍ਰੋਬਲਮ
3: ਸਤਿ
1: ਹੋਈ ਤਾਂ
3: ਸ੍ਰੀ
1: ਦੱਸ ਦਿਓ,
3: ਅਕਾਲ
1: ਫਿਰ ਮੈਂ
3: ਭਾਰਤ
1: ਦੂਸਰੀ ਲਾਈਨ ਤੇ
3: ਜੀ,
1: ਲੈ ਲਾਂਗਾ ਜੀ। ਹਾਂਜੀ
3: ਸ਼ਮੀ ਜੀ,
1: ਹਾਂਜੀ
4: ਜੀ
1: ਨਾਲ
2: ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਭਾਰਤ ਜੀ, ਸ਼ਮੀ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਜੀ ਆਨੂੰ ਜੀ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ,
4: ਸ਼ਮੀ ਜੀ ਨੇ ਨਿਚੋੜ ਜਿਹੜਾ ਕੱਢ, ਜਿਹੜਾ ਨਿਚੋੜ ਕੱਢ ਦਿੱਤਾ ਨਾ,
1: ਹਾਂਜੀ
4: ਇਹਦੇ ਉੱਪਰ ਕੁਛ ਨੀ ਹੋ ਸਕਦਾ
1: ਕੁਛ
4: ਵੀ, ਮੈਂ
1: ਤਾਂ
4: ਇਹ ਗੱਲ ਤੁਹਾਨੂੰ ਇੱਕ ਹੈ
1: ਬਿਲਕੁਲ ਹੈ ਜੀ
4: ਜਿਹੜੀਆਂ ਨੇ ਗੱਲਾਂ ਕਹਿਤੀਆਂ ਨਾ
1: ਜੀ,
4: ਵੀ ਤਰੱਕੀ, ਹੁਣ ਦੇਖੋ ਆਪਣਾ ਤਰੱਕੀ ਦਾ, ਸਾਡੇ ਪ੍ਰਧਾਨ ਮੰਤਰੀ ਨੇ ਬਾਹਰ ਵੀ ਉੱਥੇ ਜਾ ਕੇ ਕਿਹਾ ਵੀ ਸਾਡੇ ਇੰਡੀਆ ਨੇ ਆਹ ਕੁਛ ਬਣਾਇਆ, ਆਹ ਕੁਛ ਕੀਤਾ, ਤਰੱਕੀ ਕੀਤੀ, ਅਸੀਂ ਇੰਨੇ ਕੁਛ ਹਾਲਾ
1: ਜੀ।
4: ਆਸਟ੍ਰੇਲੀਆ ਵਾਲਿਆਂ ਕੋਲ ਜਵਾਬ ਦਿੱਤੇ, ਪਤਾ ਨੀ ਆਸਟ੍ਰੇਲੀਆ ਸੀ ਸ਼ਾਇਦ ਨਿਊਜ਼ੀਲੈਂਡ ਸੀ, ਉਹ ਕਹਿੰਦੇ ਵੀ ਤੁਸੀਂ ਵਾਪਸ ਜਾਓ, ਫਿਰ ਇੱਥੇ ਕੀ ਕਰਨਾ ਆ,
1: ਬਿਲਕੁਲ ਹੈ ਜੀ,
4: ਉਹਨਾਂ ਨੇ ਅੱਗੋਂ ਇਹ ਗੱਲ ਕਹੀ ਸੀ
1: ਜੀ।
4: ਬੰਦਾ ਤਾਂ ਜਦੋਂ ਆਪਣੀ ਉਮਰ ਸੰਭਾਲ ਲੈਂਦਾ ਵਾ
1: ਜੀ,
4: ਤੇ ਜਿੰਨਾ ਚੱਕਰ ਫੱਟੇ ਤੇ ਨੀ ਪੈਂਦਾ, ਸਾਰੀ ਉਮਰ ਪੈਸਾ ਪੈਸਾ ਪੈਸਾ ਹੀ ਕਮਾਉਂਦਾ ਰਹਿੰਦਾ ਵਾ, ਬਿਮਾਰੀਆਂ ਭਾਵਾਂ ਜਿੰਨੀਆਂ ਮਰਜ਼ੀ ਆਈ ਜਾਣ
1: ਜੀ,
4: ਜਿਵੇਂ ਸ਼ਮੀ ਜੀ ਨੇ ਕਿਹਾ ਕੀ ਕਰਨਾ ਇੰਨੇ ਬੜੇ ਦਾ
1: ਜੀ,
4: ਜੇ ਤੁਹਾਨੂੰ ਬਿਮਾਰੀਆਂ ਨੇ ਘੇਰਿਆ, ਤੰਦਰੁਸਤੀ ਵਧੀਆ ਚਾਹੀਦੀ ਹੈ,
1: ਬਿਲਕੁਲ
4: ਸਰੀਰ ਵਧੀਆ ਹੋਣਾ ਚਾਹੀਦਾ, ਪੋਜ਼ਿਟਿਵ ਰਹੋ ਆਪਦੇ ਆਪ ਚ, ਸਾਰੀ ਉਮਰ ਪੈਸਾ ਕਮਾ ਕੇ ਲੈਣਾ ਵੀ ਕੀ ਹੈ, ਸਮਝੋ ਬਾਹਰ ਹੀ ਲੋਕਾਂ ਦੀ ਸੋਚ ਕੀ ਹੈ ਜੀ, ਮੈਂ ਤਾਂ ਇਹ ਸੋਚੂਗਾ
1: ਬਿਲਕੁਲ ਹੈ ਜੀ,
4: ਪੰਜ ਸਾਲ
2: ਦੌੜ ਲੱਗੀ
4: ਕੰਮ ਛੱਡੇ
2: ਬਿਲਕੁਲ
1: ਜੀ,
4: ਭਾਜੀ 5 ਸਾਲ ਹੋ ਗਏ ਆ ਕੰਮ ਛੱਡੇ ਨੂੰ
1: ਜੀ,
4: 5 ਸਾਲ
1: ਜੀ,
4: ਬਿਲਕੁਲ ਕੋਈ ਕੰਮ ਨੀ ਕਰੀਦਾ, ਬੱਚੇ ਸੰਭਾਲੀ ਦੇ ਆ,
1: ਵਾਹ ਜੀ ਕਿਆ
4: ਬਾਤ ਹੈ, A1 ਕੋਈ ਟੈਨਸ਼ਨ ਨੀ ਜੀ,
1: ਜੀ
4: ਕੀ ਕਰਨਾ ਕੀ ਆ, ਬੱਚੇ ਕਮਾਉਣ ਦੇ ਮਾੜਾ ਮੋਟਾ ਜਿੰਨਾ ਲੋੜ ਹੈਗੀ ਆ
1: ਜੀ,
4: ਰੋਟੀ ਪਾਣੀ ਦੀ ਖਾਣ ਯੋਗਾ,
1: ਬਿਲਕੁਲ ਹੈ ਜੀ,
4: ਦੇਖੀ ਜਾਓ ਸਾਰੀ ਉਮਰ ਪੈਸਾ ਲਈ, ਤਰੱਕੀ ਕਰੀ ਜਾਓ, ਛੱਡ ਜਾਓ ਬਾਅਦ ਲਈ, ਜਦੋਂ ਬਾਹਰ ਹੋ ਗਏ ਸਾਡੇ ਤੋਂ ਬਾਅਦ ਵਾਲੇ ਬਾਅਦ ਹੋ
1: ਜੀ, ਨਹੀਂ ਬਹੁਤ ਘੱਟ ਸੋਚ ਵਾਲੇ ਨੇ, ਜਿੱਦਾਂ ਜੀਰਾ ਸਾਹਿਬ ਤੁਸੀਂ ਗੱਲ ਕੀਤੀ ਹੈ ਨਾ ਕਿ ਨਹੀਂ ਤਾਂ ਸਾਰੀ ਉਮਰ ਹੀ ਲੱਗੇ ਰਹਿੰਦੇ, ਹੁਣ ਇੱਥੇ ਦੇਖੋ ਕਈ ਲੋਕ ਹੈ ਗਏ ਆ ਰਿਟਾਇਰਮੈਂਟ ਲੈ ਕੇ, ਤਾਂ ਉਹ ਆਪਣੀ ਰਿਟਾਇਰਮੈਂਟ ਨੂੰ ਵੀ ਇੰਜੋਏ ਕਰਦੇ ਆ, ਪਰ ਕੁਝ ਲੋਕ ਇਦਾਂ ਦੇ ਵੀ ਆ ਉਹ ਰਿਟਾਇਰਮੈਂਟ ਦੇ ਵਿੱਚ ਵੀ ਕਿਤੇ ਚਲੋ ਕਿਤੇ ਕਿਤੇ ਹੋਇਆ ਜੋਬ ਕਰ ਲੈਂਦੇ ਆ, ਕਿਤੇ ਨਹੀਂ ਹੋਇਆ ਨਾ ਸਹੀ, ਨਹੀਂ ਤਾਂ ਕੁਝ ਲੋਕਾਂ ਦਾ ਮਾਨਸਿਕ ਲੈਵਲ ਇਸ ਤਰ੍ਹਾਂ ਦਾ ਕਿ ਰਿਟਾਇਰਮੈਂਟ ਵੀ ਲੈ ਲਈ ਪਰ ਉਹ ਫਿਰ ਜੋਬਾਂ ਹੀ ਕਰੀ ਜਾਂਦੇ ਆ ਜੀ, ਫਿਰ ਰਹਿੰਦੀ ਦੁਨੀਆ ਤੱਕ ਮਤਲਬ ਕਿ ਖਤਮ ਨਹੀਂ ਹੁੰਦੀ ਜਿੰਨਾ
4: ਭਾਜੀ, ਕਾਹਦੀ ਰਿਟਾਇਰਮੈਂਟ ਲੈ ਲਈ, ਮੇਰੇ ਤਾਂ ਖੁਦ ਆਪਣੇ ਆਪ ਦੇ ਸੱਜਣ ਹੈਗੇ ਆ
1: ਜੀ,
4: ਰਿਟਾਇਰਮੈਂਟ ਹੋ ਗਏ ਵੀ ਕਿਆ, ਮਤਲਬ ਜਿੱਦਣ ਕੋਈ ਮਹਿਕਮੇ ਵਾਲਾ ਮਿਲ ਗਿਆ, ਹਾਂ ਬਈ ਪੈਨਸ਼ਨ ਕਿੰਨਾ ਡੀਏ ਆਉਣਾ ਵਾ, ਕਿੰਨਾ ਲੱਗਣਾ ਵਾ, ਮੈਂ ਸੈਂਟਰ ਨੂੰ ਕਿੰਨਾ ਦੇਤਾ,
1: ਜੀ
4: ਕੰਮ ਹੀ ਨੀ ਹੈਗਾ, ਦੱਸੋਗੀ,
1: ਬਿਲਕੁਲ ਹੈ ਜੀ,
4: 38-40 ਸਾਲ ਨੌਕਰੀ ਕੀਤੀ ਹੁੰਦੀ ਹੈ, ਭੁਗਤਾ ਵੀ ਨੀ ਜਾਂਦੀ
1: ਜੀ, ਬਿਲਕੁਲ ਹੈ ਜੀ,
4: ਮੇਰੇ ਆਪਦੇ ਖੁਦ ਯਾਰ ਦੋਸਤ ਆ
1: ਜੀ,
4: ਮੈਨੂੰ ਕਹਿ ਦਿੰਦੇ ਆ ਲੈ ਸਰਕਾਰ ਪੈਨਸ਼ਨ ਦਿੰਦੀ ਆ 45,000 ਦਿੰਦੀ ਆ, 50,000 ਦਿੰਦੀ ਆ, ਭਾਵੇਂ 5,000 ਘੱਟ ਵੀ ਕੱਟ ਵੀ ਲਵੇ ਤਾਂ ਵੀ ਕਹਿੰਦਾ ਕੋਈ ਚੱਕਰ ਨੀ ਹੈਗਾ, ਸਵੇਰੇ ਉੱਠੀ ਦਾ ਸਰਾਣੇ ਥੱਲੇ 1,000 ਦਾ 1,200 ਦਾ ਨੋਟ ਪਿਆ ਹੁੰਦਾ, ਕਹਿੰਦਾ ਚੱਕ ਲਈ ਦਾ, ਕਹਿੰਦਾ
1: ਬਿਲਕੁਲ ਹੈ ਜੀ,
4: ਤੇ ਮੈਂ ਜਿੱਦਣ ਕੋਈ ਬਾਜ਼ਾਰ ਚ ਮਿਲ ਜਾਂਦਾ ਖੜਾ, ਉਦੋਂ ਫਿਰ ਇਹੀ ਗੱਲ ਤੁਰ ਪੈਂਦੀ, ਮੈਂ ਕਿਹਾ
1: ਜੀ
4: ਇਹ ਵੀ ਗੱਲ ਨਾ ਲੈਣਾ,
1: ਬਿਲਕੁਲ ਹੈ ਜੀ,
4: ਇਹ ਜਿਹੜੀ ਪੈਸੇ ਦੀ ਵਾਸਨਾ ਨਾ, ਵਾਸਨਾ
1: ਜੀ
4: ਹਵਸ, ਇਹ ਜਾਂਦੀ ਨੀ ਸਾਰੀ ਉਮਰ ਹੀ, ਬੰਦਾ ਮੈਂ ਐਂਡ ਤੱਕ ਪਹੁੰਚਦਾ ਪਹੁੰਚ
1: ਜੀ,
4: ਪੈਸਾ ਹੀ ਪੈਸਾ ਕਰੀ ਜਾਂਦਾ, ਤਰੱਕੀ ਜਿੰਨੀ ਮਰਜ਼ੀ ਕਰ ਲੋ ਜੀ
1: ਜੀ,
4: ਸਕੂਨ ਕੋਈ ਨੀ ਲੱਭਦਾ ਪਿਆ ਜੀ,
1: ਨਹੀਂ ਲੱਭਦਾ ਪਿਆ, ਸਕੂਨ ਖਤਮ ਹੈ ਜੀ, ਬਿਲਕੁਲ, ਥੈਂਕ ਯੂ ਜੀ ਜੀਰਾ ਸਾਹਿਬ, ਗੱਲ ਸਮਾਪਤ ਕਰ ਗਏ ਜੀ ਜਾਂਦੇ ਜਾਂਦੇ, ਤੇ ਸ਼ਮੀ ਜੀ ਦੋ ਬੋਲ ਜਾਂਦੇ ਜਾਂਦੇ ਜੀ, ਦੋਸਤ ਵੀ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆ ਰਹੇ ਨੇ, ਪਿਆਰ ਮੁਹੱਬਤ ਭੇਜ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ ਜੀ, ਕੀ ਕਹਿਣਾ ਚਾਹੋਗੇ ਆਖਿਰ ਚ?
2: ਬਿਲਕੁਲ ਜੀ ਬਿਲਕੁਲ ਭਾਰ ਸਾਹਿਬ, ਹਾਸਲ ਉਹੀ ਹੈ ਆਪਣਾ ਅਖੀਰ ਦੇ ਵਿੱਚ, ਆਪਾਂ ਫਿਰ ਜਿਹੜੀ ਸਮਅਪ ਕਰਦੇ ਆ
1: ਜੀ,
2: ਕਿ ਇੱਕ ਆਪਣੇ ਆਪ ਦੀ ਜਿਹੜੀ ਬੰਦਾ ਨੂੰ ਆਪਣਾ ਧਿਆਨ ਰੱਖੋ ਭਾਈ, ਆਪਣੀ ਸਿਹਤ ਜਿਹੜੀ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ, ਪਹਿਲਾਂ ਸਿਹਤ ਜ਼ਰੂਰੀ ਹੈ, ਤੇ ਬਾਕੀ ਸਿਹਤ ਕੱਲੀ ਸਰੀਰਕ ਸਿਹਤ ਹੈ, ਮਾਨਸਿਕ ਸਿਹਤ ਹੈ, ਤੇ ਨਾਲ ਦੀ ਨਾਲ ਫਿਰ ਬਾਕੀ ਜਿਹੜਾ ਸੋਚ ਚੰਗੀ ਹੋਵੇ, ਵਧੀਆ ਉੱਚੀ ਸੁੱਚੀ ਸੋਚ ਹੋਵੇ, ਤੇ ਬਸ ਉਹ ਫਿਰ ਕੀ ਚਾਹੀਦਾ, ਫਿਰ ਤੇ ਤਰੱਕੀ ਦੀ ਰਾਹ ਆਪਣੇ ਆਪ ਹੀ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਤੋ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਤੇ ਸਮਾਂ
1: ਜੀ,
2: ਦੇਣ ਦੇ ਲਈ ਭਾਈ ਸਾਹਿਬ,
1: ਥੈਂਕ ਯੂ ਤੁਹਾਡਾ ਵੀ
2: ਤੇ
1: ਕਿਉਂਕਿ ਜੀ
2: ਮੁਹੱਬਤ
1: ਤੁਸੀਂ ਜੁੜੇ,
2: ਜਿੰਦਾਬਾਦ
1: ਤੇ ਮੁਹੱਬਤ ਜਿੰਦਾਬਾਦ
2: ਜੀ,
1: ਜੁੜੇ
2: ਤੇ ਜ਼ਿੰਦਗੀ
1: ਜਿੰਦਾਬਾਦ
2: ਜਿੰਦਾਬਾਦ
1: ਤੇ ਸਾਮਰਾਜਵਾਦ
2: ਜਿੰਦਾਬਾਦ
1: ਮੁਰਦਾਬਾਦ
2: ਮੁਰਦਾਬਾਦ
1: ਜੀ, ਥੈਂਕ ਯੂ ਜੀ, ਥੈਂਕ ਯੂ। ਲਓ ਦੋਸਤੋ, ਇਸ ਤਰ੍ਹਾਂ ਜੀ ਸਾਡੇ ਨਾਲ ਸਾਡੇ
2: ਸ਼ੁਕਰੀਆ
1: ਸਹਿਯੋਗੀ, ਸ਼ੁਕਰੀਆ ਜੀ ਸ਼ਮੀ ਜੀ, ਤੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਅੱਜ ਦਾ ਵਿਸ਼ਾ ਸੀਗਾ ਤਰੱਕੀ, ਕਿ ਤਰੱਕੀ ਜਿਹੜੀ ਹੈ ਤੇ ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਤੇ ਉਹ ਚੀਜ਼ਾਂ ਦੇ ਉੱਤੇ ਗੱਲਬਾਤ ਹੋਈ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਤੁਸੀਂ ਵੀ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ, ਤੇ ਆਲੇ ਦੁਆਲੇ ਦੇ ਵਿੱਚ ਝਾਤ ਜੋ ਮਾਰਦੇ ਹੋ ਸਾਨੂੰ ਕੀ ਜਿਹੜਾ ਨਜ਼ਰ ਆਉਂਦਾ। ਤੇ ਲਓ ਦੋਸਤੋ, ਫਿਰ ਅੱਗੇ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਇੱਕ ਕਹਾਣੀ ਵੀ ਵੈਸੇ ਮੈਂ ਕੱਢ ਕੇ ਰੱਖੀ ਸੀ। ਯਾਰ ਕਿਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ, ਪਰ ਅੱਗੇ ਜਾ ਕੇ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਜ਼ਰੂਰ ਝਾਤ ਮਾਰਦੇ ਹਾਂ, ਤੇ ਬਹੁਤ ਸਾਰੇ ਦੋਸਤ ਸੱਜਣ ਜੁੜੇ ਹੋਏ ਨੇ, ਗੁਰੀਮਾਨ ਜੀ, ਰਜਿੰਦਰ ਕੁਮਾਰ ਜੀਰਾ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਆਪਣੇ ਮੁਕੱਦਰ ਬਾਈ ਜੀ, ਤੇ ਨਾਲ ਦੀ ਨਾਲ ਮਾਲ ਭੈਣ ਜੀ, ਆਪਣੇ ਨਾਲ ਇਸੇ ਤਰ੍ਹਾਂ ਹੀ ਆਪਣੇ ਰਾਜਨ ਸੈਣੀ ਜੀ, ਤੇ ਸ਼ੈਲੀ ਬਾਈ ਜੀ, ਇਕਬਾਲ ਮਾਂਗੜ ਜੀ, ਤੇ ਸੁਰਜੀਤ ਭਾਰਤ ਜੀ। ਸੁਰਜੀਤ ਭਾਰਤ ਸਾਡੇ ਮਦਰ ਨੇ ਜੀ, ਆਪਣੇ ਬਾਈ ਜੀ ਨੇ ਇੱਕ ਨੇ ਲਿਖਿਆ ਸੀਗਾ ਸੁਰਜੀਤ, ਉਹ ਸ਼ਾਇਦ ਮੇਲ ਸਮਝੀ ਜਾਂਦੇ ਆ ਜੀ ਸ਼ਾਇਦ, ਤੇ ਆਪਣੇ ਉਹ ਸਾਡੇ ਮਦਰ ਨੇ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ, ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਜੁੜੇ ਹੋਏ, ਔਜਲਾ ਸਾਹਿਬ, ਇਸੇ ਤਰ੍ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ, ਤੇ ਉਹ ਲਿਖਦੇ ਨੇ ਕਿ ਸ਼ੈਲੀ ਵੀਰ ਜੀ, ਵਕੀਲਾਂ ਨੇ ਹੜਤਾਲ ਇਸ ਦੇ ਲਈ ਕੀਤੀ ਹੈ ਕਿਉਂਕਿ ਸਰਕਾਰ ਆਪਣੇ ਪੱਧਰ ਦੇ ਉੱਤੇ ਦੋਸ਼ੀ ਨੂੰ ਜਿਹੜਾ ਹੈ ਸਰਕਾਰੀ ਖਰਚ ਦੇ ਉੱਤੇ ਆਪਣੇ ਵੱਲੋਂ ਵਕੀਲ ਕਰਕੇ ਦੇਵੇਗੀ, ਤੇ 5-7 ਵਕੀਲ ਭਰਤੀ ਕਰ ਰਹੀ ਹੈ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਜੀ, ਤੇ ਵਕੀਲ ਸੋਚਦੇ ਅਸੀਂ ਅਦਾਲਤ ਦੇ ਵਿੱਚ ਕੀ ਕਰਨਾ ਹੈ, ਫਿਰ ਇਸੇ ਤਰ੍ਹਾਂ ਹੀ ਆਪੇ ਹੀ ਫੜਨਗੇ, ਆਪੇ ਹੀ ਛਡਾਉਣਗੇ ਜੀ, ਤੇ ਉਹ ਮਸਲਾ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਨੇ ਲਿਖਿਆ ਕਿ ਸੋਚਾਂ ਦੇ ਘੇਰੇ ਦੇ ਘੇਰੇ ਹੀ ਤਰੱਕੀ ਕਰਵਾਉਂਦੇ ਆ, ਤੇ ਘੇਰੇ ਹੀ ਘੇਰ ਘੇਰ ਕੇ ਕਹਿੰਦੇ ਰੱਖਦੇ ਨੇ। ਇਸੇ ਤਰ੍ਹਾਂ ਕਹਿੰਦੇ ਜੇ ਵਕੀਲ ਕੋਲ ਜਾਓਗੇ ਤਾਂ ਹੀ ਤਕਸੀਮ ਹੋਵੇਗੀ, ਜੇ ਵਕੀਲ ਨੂੰ ਪੈਸੇ ਦੇਣੇ ਹੀ ਨਹੀਂ ਤਾਂ ਤਕਸੀਮ ਕਿੱਥੋਂ ਹੋ ਜਾਊ ਜੀ, ਕਹਿੰਦੇ ਜੀ। ਇਸੇ ਤਰ੍ਹਾਂ ਆਪਣੇ ਜਲੂਰ ਸਿੰਘ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜਨਾਬ ਜੀ, ਕਹਿੰਦੇ ਆ। ਹਰਜੀਤ ਸਰਾਂ ਸਾਹਿਬ ਜੁੜੇ ਹੋਏ ਨੇ, ਕਹਿੰਦੇ ਮੇਰੇ ਵੀਡੀਓ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸ਼ਾਇਦ ਲਿਖਣਾ ਸੀ। ਤੇ ਜਲੂਰ ਸਿੰਘ ਜੀ ਕਹਿੰਦੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਾਡੇ ਮਾਲਵੇ ਵਾਲਿਆਂ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ, ਸੱਜ ਦੇ ਸਲਾਮ ਤੇ ਰਾਮ ਰਾਮ ਭਾਈ ਜਾਣ, ਕਹਿੰਦੇ ਜੀ। ਮਾਝਾ ਮਾਲਵਾ ਦੁਆਬਾ, ਮਾਝਾ ਮਾਲਵਾ ਦੁਆਬਾ ਇੱਕੋ ਹੀ ਹੈ ਜੀ, ਕੋਈ ਆਪਣੇ ਦੇ ਵਿੱਚ ਵਖਰੇਵਾਂ ਨਹੀਂ ਹੈ, ਬਾਕੀ ਕੁਝ ਲੋਕ ਸੋਚ ਲੈਂਦੇ ਇਹਨਾਂ ਚੀਜ਼ਾਂ ਨੂੰ। ਔਜਲਾ ਸਾਹਿਬ ਕਹਿੰਦੇ ਵਕੀਲ ਕੋਲ ਜਾ ਕੇ ਤਕਸੀਮ, ਉਹਦੇ ਕੋਲ ਜਾ ਕੇ ਤਾਂ ਤਰਮੀਮ ਹੋਊਗੀ, ਕਹਿੰਦੇ ਜੀ, ਤਕਸੀਮ ਨਹੀਂ ਹੋਊਗੀ। ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਕਮਾਲ ਹੀ ਹੋ ਰਹੀ ਹੈ ਜੀ, ਕਹਿੰਦੇ। ਤੇ ਜੀਰਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਦੋਸਤੋ, ਲਓ ਫਿਰ ਅੱਗੇ ਵੱਧਦੇ ਹਾਂ, ਬਹੁਤ ਸਾਰੇ ਸੁਨੇਹੇ ਨੇ, ਆਖਰ ਦੇ ਵਿੱਚ ਵੀ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੋਈ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੋਗੇ ਤਾਂ ਉਹਦੇ ਉੱਤੇ ਵੀ ਸਵਾਗਤ ਰਹੇਗਾ। ਪਹਿਲਾਂ ਆਪਾਂ ਖਬਰਾਂ ਦੀ ਜਿਹੜੀ ਹੈ ਸਾਂਝ ਪਾ ਲਈਏ, ਤੇ ਅੱਜ ਦੀਆਂ ਜੋ ਖਬਰਾਂ ਕੀ ਕਹਿੰਦੀਆਂ ਨੇ। ਅੱਜ 16 ਜੁਲਾਈ 2026 ਦਾ ਦਿਹਾੜਾ ਹੈ, ਤੇ ਵੀਰਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਬਾਤ ਪਾਉਂਦੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਵੱਜੀ ਹੈ ਜੀ ਘੰਟੀ ਖਤਰੇ ਦੀ, ਕਾਹਦੀ ਵੱਜੀ ਹੈ? ਬਿਜਲੀ ਮਹਿਕਮੇ ਦੀ ਵੱਜੀ ਹੈ ਅਸਲ ਦੇ ਵਿੱਚ ਘੰਟੀ ਜੀ, ਤੇ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਸੁਚੇਤ ਕੀਤਾ ਇਹਨਾਂ ਚੀਜ਼ਾਂ ਦੇ ਉੱਤੋਂ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਸੁਖਬੀਰ ਬਾਦਲ ਤੇ ਸਿੱਟ ਦੇ ਜਿਹੜੇ ਨੇ ਵਿਚਕਾਰ ਜਿਹੜੀ ਵਾਰਤਾਲਾਪ ਹੋਏਗੀ ਸੋਮਵਾਰ ਨੂੰ, ਤੇ ਅੱਜ ਜਿਹੜੇ ਉਹਨਾਂ ਨੂੰ ਸਮਨ ਕੀਤੇ ਗਏ ਆ, ਜੇ ਉਹ ਕਹਿੰਦੇ ਪੇਸ਼ ਨਹੀਂ ਹੋਣਗੇ ਸਿੱਟ ਦੇ ਅੱਗੇ ਤਾਂ ਫਿਰ ਜਿਹੜੀ ਆ ਉਹ ਆਪਣੀ ਕਾਰਵਾਈ ਕਰਨਗੇ। ਪਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆ ਗਿਆ, ਉਹਨੂੰ ਅੱਗੇ ਜਾ ਕੇ ਆਪਾਂ ਖੰਗੋਲਦੇ ਹਾਂ। ਇਸੇ ਤਰ੍ਹਾਂ ਜਿਹੜਾ ਆਪਣਾ ਰਸ਼ੀਦ ਇੰਜੀਨੀਅਰ ਰਸ਼ੀਦ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ, ਜੇਲ੍ਹ ਦੇ ਅੰਦਰ ਬੰਦ ਨੇ ਉਹ ਵੀ, ਤੇ ਮੌਨਸੂਨ ਸੈਸ਼ਨ ਜਿਹੜਾ ਕੇਂਦਰ ਦਾ ਸ਼ੁਰੂ ਹੋ ਰਿਹਾ ਉਹਦੇ ਵਿੱਚ ਜਿਹੜਾ ਉਹ ਆਪਣੀ ਸ਼ਮੂਲੀਅਤ ਕਰਨਗੇ ਪੁਲਿਸ ਦੇ ਨਾਲ ਜਿਹੜਾ। ਤੇ ਇਸੇ ਤਰ੍ਹਾਂ ਹੁਣ ਸਵਾਲ ਇਹ ਵੀ ਪੈਦਾ ਹੋ ਜਾਂਦਾ ਕਿ ਮਿਲੂਗੀ ਅੰਮ੍ਰਿਤਪਾਲ ਹੁਣਾਂ ਨੂੰ ਵੀ ਪੈਰੋਲ, ਕਿਉਂਕਿ ਸੰਸਦ ਦਾ ਆਪਣਾ ਸੋਰੀ ਮੌਨਸੂਨ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਸ਼ੁਰੂ ਹੋਣਾ ਹੈ ਤੇ ਉਹ ਬਾਰ ਬਾਰ ਸਮੇਂ ਸਮੇਂ ਦੇ ਉੱਤੇ ਪੈਰੋਲ ਮੰਗਦੇ ਵੀ ਹੈ ਤੇ ਨਾਲ ਕੇਂਦਰ ਦੇ ਵਿੱਚ ਵੀ ਮੌਨਸੂਨ ਸੈਸ਼ਨ ਜਿਹੜਾ ਸ਼ੁਰੂ ਹੋਣਾ ਹੈ ਪਰ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਹੋ ਸਕਦਾ ਕਿ ਇਹ ਵੀ ਮੁੱਦੇ ਜਿਹੜੇ ਅੱਗੇ ਜਾ ਕੇ ਗਰਮਾਉਣਗੇ। ਯੂਐਸ ਦੇ ਜਿਹੜਾ ਸਮਝੌਤਿਆਂ ਦੀ ਗੱਲ ਹੋਈ ਹੈ ਉਹਦੇ ਵਿੱਚ ਈਰਾਨ ਨੇ ਜਿਹੜਾ ਕੋਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਕਹਿੰਦੇ ਤੁਸੀਂ ਕੁਝ ਹੋ ਤੇ ਕਰਦੇ ਕੁਝ ਹੋ ਤੇ ਜੋ ਟੈਰਿਫ ਵਗੈਰਾ ਹੋਰ ਸਾਰਾ ਸਿਲਸਿਲਾ ਉਹਦੇ ਵਿੱਚ ਕਾਬੂ ਪਾਉਣ ਦੇ ਉੱਤੇ ਲੱਗੇ ਹੋਏ ਹੈ। ਤੇ ਲਓ ਫਿਰ ਗੱਲ ਸ਼ੁਰੂ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅਰਜਨਟਾਈਨਾ ਨੇ ਇੰਗਲੈਂਡ ਨੂੰ 2-1 ਦੇ ਨਾਲ ਹਰਾ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਕੱਲ ਰਾਤੀ ਤੇ ਹੁਣ ਸਪੇਨ ਬਨਾਮ ਅਰਜਨਟਾਈਨਾ ਫਾਈਨਲ ਮੈਚ ਖੇਡਿਆ ਜਾਵੇਗਾ ਐਤਵਾਰ ਨੂੰ ਤੇ ਇਸੇ ਦੇ ਨਾਲ ਹੀ ਜਿਹੜਾ ਤੀਸਰੇ ਨੰਬਰ ਦੇ ਉੱਤੇ ਟੀਮ ਨੂੰ ਜਿਹੜਾ ਨਿਰਧਾਰਿਤ ਕਰਨਾ ਹੈ ਉਹਦੇ ਵਿੱਚ ਫਰਾਂਸ ਬਨਾਮ ਜਿਹੜਾ ਇੰਗਲੈਂਡ ਦਾ ਮੈਚ ਹੋਣਾ ਹੈ ਉਹਦੇ ਵਿੱਚੋਂ ਦੇਖਾਂਗੇ ਹੁਣ ਤੀਜੇ ਨੰਬਰ ਦੀ ਟੀਮ ਜਿਹੜੀ ਕਿਹੜੀ ਰਹਿੰਦੀ ਹੈ। ਬਿਜਲੀ ਬੋਰਡ ਦੀ ਗੱਲ ਕਰੀਏ ਤੇ ਬਿਜਲੀ ਬੋਰਡ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਪਰ ਮਹਿੰਦਰ ਮਾਸਟਰ ਵਾਲਾ ਆਪਣੀ ਫੋਕੀ ਟੋਰ ਦੇ ਵਿੱਚ ਕਹਿੰਦੇ ਬਿਜ਼ੀ ਹੈ। ਜਦੋਂ ਆਪਣੇ ਹੀ ਇੰਜੀਨੀਅਰ ਖਤਰੇ ਦੀ ਘੰਟੀ ਵਜਾ ਦੇਣ ਤਾਂ ਸਮਝ ਲਓ ਕਿ ਸਰਕਾਰ ਦੇ ਦਾਅਵੇ ਨਹੀਂ ਸਿਸਟਮ ਫੇਲ ਹੋ ਰਿਹਾ। ਬਿਜਲੀ ਨਿਗਮ ਦੇ ਇੰਜੀਨੀਅਰਾਂ ਦੀ ਜਿਹੜੀ ਹੈ ਐਸੋਸੀਏਸ਼ਨ PSEBEA ਨੇ ਜਿਹੜਾ CMD ਨੂੰ ਇੱਕ ਪੱਤਰ ਲਿਖਿਆ ਤੇ ਸਾਫ਼ ਕਰ ਦਿੱਤਾ। ਸਾਫ਼ ਕਿਹਾ ਕਿ ਸਟਾਫ ਦੀ ਭਾਰੀ ਕਮੀ, ਜ਼ਰੂਰੀ ਸਮੱਗਰੀ ਦੀ ਘਾਟ, ਫੇਲ SBS ਬਿਲਿੰਗ ਸਿਸਟਮ, IT ਅਤੇ ERP ਦੀਆਂ ਖਾਮੀਆਂ, 1912 ਕਾਲ ਸੈਂਟਰ ਦੇ ਵਿੱਚ ਸਟਾਫ ਦੀ ਕਮੀ, ਲੰਬਤ ਤਰੱਕੀਆਂ ਤੇ ਵੱਧਦੇ ਕੰਮ ਦੇ ਬੋਝ ਦੇ ਕਾਰਨ ਪੰਜਾਬ ਦੀ ਬਿਜਲੀ ਪ੍ਰਣਾਲੀ ਗੰਭੀਰ ਦਬਾਅ ਦੇ ਹੇਠ ਹੈ ਜਿਸਦੇ ਨਾਲ ਸਿਸਟਮ ਕਦੇ ਵੀ ਜਿਹੜਾ ਡਗਮਗਾ ਸਕਦਾ ਹੈ। ਇਹ ਜਿਹੜਾ ਵਿਰੋਧੀ ਧਿਰ ਨਹੀਂ ਕਹਿ ਰਹੀ ਹੈ ਸਗੋਂ ਬਿਜਲੀ ਵਿਭਾਗ ਦੇ ਆਪਣੇ ਇੰਜੀਨੀਅਰ ਸਰਕਾਰ ਨੂੰ ਲਿਖਤੀ ਚੇਤਾਵਨੀ ਦੇ ਰਹੇ ਨੇ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਜਦੋਂ ਆਪਣੇ ਹੀ ਮਾਹਰ ਕਹਿ ਰਹੇ ਹੋਣ ਤਾਂ ਬਿਜਲੀ ਪ੍ਰਣਾਲੀ ਖਤਰੇ ਦੇ ਵਿੱਚ ਹੈ ਤਾਂ ਸਰਕਾਰ ਸੁਧਾਰ ਕਰਨ ਦੀ ਬਜਾਏ ਚੁੱਪ ਕਿਉਂ ਹੈ ਕਿ ਕਿਸੇ ਵੱਡੇ ਸੰਕਟ ਤੋਂ ਬਾਅਦ ਹੀ ਨੀਂਦ ਖੁੱਲੇਗੀ। ਪੰਜਾਬ ਨੂੰ ਪ੍ਰਚਾਰ ਨਹੀਂ ਮਜ਼ਬੂਤ ਬਿਜਲੀ ਪ੍ਰਣਾਲੀ ਚਾਹੀਦੀ ਹੈ। ਜੇਕਰ ਪੰਜਾਬ ਇਕਦਮ ਹਨੇਰੇ ਦੇ ਵਿੱਚ ਚਲਿਆ ਗਿਆ ਤਾਂ ਇਸਦਾ ਜ਼ਿੰਮੇਵਾਰ ਫਿਰ ਕੌਣ ਹੋਵੇਗਾ? ਇਹ ਸਵਾਲ ਜਿਹੜੇ ਨੇ ਉਹਨਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਸੱਟਿਆ ਸਾਬਕਾ ਸਰਪੰਚ। ਜਗਰਾਓਂ ਨੇੜਲੇ ਪਿੰਡ ਦੀ ਖ਼ਬਰ ਹੈ ਪੱਬੀਆਂ ਦੀ। ਪੱਬੀਆਂ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਜਗਦੀਪ ਸਿੰਘ 80 ਸਾਲਾਂ ਨੂੰ ਬੀਤੀ ਦੇਰ ਰਾਤ ਅਵਾਰਾ ਕੁੱਤਿਆਂ ਵੱਲੋਂ ਬੇਰਹਿਮੀ ਦੇ ਨਾਲ ਨੋਚ ਨੋਚ ਕੇ ਮਾਰ ਦਿੱਤਾ ਤੇ ਜਾਨ ਦੇ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਨੇ। ਇਸ ਖੌਫਨਾਕ ਘਟਨਾ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ। ਜਾਣਕਾਰੀ ਦੇ ਮੁਤਾਬਕ ਬਜ਼ੁਰਗ ਜਿਹੜੇ ਨੇ ਕਿਸਾਨ ਆਗੂ ਜਗਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਖੇਤ ਦੇ ਵਿੱਚ ਬਣੀ ਮੋਟਰ ਦੇ ਉੱਤੇ ਸੁੱਤੇ ਹੋਏ ਸਨ। ਦੇਰ ਰਾਤ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ਦੇ ਉੱਤੇ ਅਚਾਨਕ ਹਮਲਾ ਕੀਤਾ। ਇਸ ਦਰਦਨਾਕ ਘਟਨਾ ਦਾ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਨੂੰ ਗਏ। ਕੁੱਤਿਆਂ ਨੇ ਸਾਬਕਾ ਸਰਪੰਚ ਤੇ ਇੰਨਾ ਵਹਿਸ਼ੀਆਨਾ ਹਮਲਾ ਕੀਤਾ ਹੈ ਕਿ ਉਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਪਿੰਡ ਦੇ ਲੋਕਾਂ ਨੇ ਵਾਸੀਆਂ ਦੇ ਰੋਂਗਟੇ ਵੀ ਖੜੇ ਹੋਏ। ਮ੍ਰਿਤਕ ਦੀਆਂ ਦੋਵੇਂ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਤੇ ਇੱਕ ਬਾਂਹ ਵੀ ਜਿਹੜੀ ਸਰੀਰ ਦੇ ਨਾਲੋਂ ਗਾਇਬ ਹੋਈ ਪਈ ਸੀ। ਇਸੇ ਤਰ੍ਹਾਂ ਬਹਿਬਲ ਕਲਾ ਕਾਂਡ, ਕੋਟਕਪੂਰਾ ਗੋਲੀ ਕਾਂਡ, SIT ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤਲਬ ਕੀਤੇ ਅਤੇ ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਹੈ। ਸਾਲ 2015 ਦੇ ਬਹਿਬਲ ਕਲਾ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਦੇ ਨਾਲ ਸੰਬੰਧਿਤ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਸਿੱਟ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਜਾਂਚ ਅਧਿਕਾਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਆਗਾਮੀ ਸੋਮਵਾਰ ਨੂੰ ਪੁੱਛਗਿੱਛ ਦੇ ਲਈ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ। ਪੁਲਿਸ ਦੀ ਇਸ ਕਾਰਵਾਈ ਦੇ ਨਾਲ ਸੂਬੇ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਗਰਮਾਟ ਫੈਲੀ ਹੈ ਪਰ ਕੁਝ ਹੋਣਾ ਨਜ਼ਰ ਨਹੀਂ ਆਉਂਦਾ। ਵਿਜੇ ਸ਼ਾਂਪਲਾ ਹੁਣਾਂ ਦੇ ਬਿਆਨ ਤੋਂ ਬਾਅਦ ਲਿਆ ਗਿਆ ਫੈਸਲਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਜਾਂਚ ਦੇ ਵਿੱਚ ਇਹ ਵੀ ਨਵਾਂ ਮੋੜ, ਭਾਜਪਾ ਆਗੂ ਵਿਜੇ ਸਾਂਪਲਾ ਦੇ ਵੱਲੋਂ SIT ਸਿੱਟ ਦੇ ਸਾਹਮਣੇ ਦਰਜ ਕਰਵਾਏ ਗਏ ਬਿਆਨ ਤੋਂ ਬਾਅਦ ਲਿਆ ਗਿਆ ਦੱਸਿਆ ਜਾ ਰਿਹਾ ਆਇਆ ਹੈ। ਇਸੇ ਸਾਂਪਲਾ ਨੇ ਜਾਂਚ ਟੀਮ ਦੇ ਕੋਲ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ ਦੇ ਉੱਤੇ ਜਿਹੜਾ ਦਸਤਖਤ ਕੀਤੇ ਸਨ। ਸਾਂਪਲਾ ਦੇ ਇਸ ਖੁਲਾਸੇ ਤੋਂ ਬਾਅਦ SIT ਨੇ ਉਸ ਮੰਗ ਪੱਤਰ ਦੇ ਨਾਲ ਜੁੜੇ ਹਾਲਾਤਾਂ ਅਤੇ ਤੱਥਾਂ ਨੂੰ ਸਪਸ਼ਟ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਦੁਬਾਰਾ ਸੱਦਣ ਦਾ ਫੈਸਲਾ ਲਿਆ। ਪਿਛਲੇ ਹਫ਼ਤੇ ਹੋਈ ਪੁੱਛਗਿੱਛ ਤੋਂ ਬਾਅਦ ਵਿਜੇ ਸਾਂਪਲਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪੁਲਿਸ ਨੂੰ ਮੈਮੋਰੰਡਮ ਦੀ ਅਸਲ ਕਾਪੀ ਦਿਖਾਉਣ ਲਈ ਕਿਹਾ ਹੈ ਤਾਂ ਜੋ ਉਹ ਆਪਣੇ ਦਸਤਖਤਾਂ ਦੀ ਜਿਹੜੀ ਪੁਸ਼ਟੀ ਜਾਂ ਇਨਕਾਰ ਕਰ ਸਕਣ। ਅਕਤੂਬਰ 2015 ਦੇ ਘਟਨਾਕ੍ਰਮ ਦੀ ਕੜੀ ਜੋੜ ਰਹੀ ਹੈ ਸਿੱਟ ਜਾਂਚ ਇਹਦੇ ਵਿਚ ਤੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਐਸ ਆਈ ਟੀ ਅਕਤੂਬਰ 2015 ਦੇ ਵਿਚ ਪ੍ਰਦਰਸ਼ਨਕਾਰੀਆਂ ਤੇ ਹੋਈ ਪੁਲਿਸ ਕਾਰਵਾਈ ਤੋਂ ਠੀਕ ਪਹਿਲਾਂ ਦੇ ਘਟਨਾਕ੍ਰਮ ਦੀ ਬਾਰੀਕੀ ਦੇ ਨਾਲ ਜਿਹੜੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਜਿਹੜੇ ਨੇ ਮਨਤਾਰ ਸਿੰਘ ਬਰਾੜ ਉਨ੍ਹਾਂ ਨੇ ਜਿਹੜਾ ਐਸ ਆਈ ਟੀ ਨੂੰ ਦੱਸਿਆ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਕਾਰਵਾਈ ਜਿਹੜੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਤਤਕਾਲੀ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਡੀ ਜੀ ਪੀ ਨਾਲ ਗੱਲਬਾਤ ਹੋਈ ਸੀ। ਇਸ ਜਾਂਚ ਦੇ ਵਿਚ ਜਿਹੜਾ ਇਕ ਹੋਰ ਅਹਿਮ ਜਿਹੜੀ ਕੜੀ ਤੇ ਉਸੇ ਵੇਲੇ ਜੁੜੀ ਹੈ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓ ਐਸ ਡੀ ਨੇ ਐਸ ਆਈ ਟੀ ਦੇ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਹੁਕਮ ਰਾਤ ਦੇ ਸਮੇਂ ਹੀ ਦਿੱਤੇ ਗਏ ਸਨ। ਜਾਂਚਕਰਤਾਵਾਂ ਦੇ ਲਈ ਇਹ ਵੇਰਵਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਇਸ ਦੇ ਨਾਲ ਹੀ ਇਹ ਪਤਾ ਲਗਾਉਣ ਦੇ ਵਿਚ ਮਦਦ ਮਿਲੇਗੀ ਕਿ ਅਸਲ ਦੇ ਵਿਚ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ ਤੇ ਇਹ ਫੈਸਲਾ ਕਦੋਂ ਲਿਆ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਕਿ ਜਿਸ ਦੇ ਵਿਚ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਹੁਣ ਚੋਣਾਂ ਨੇੜੇ ਆਉਂਦਿਆਂ ਹੀ ਦੇਖ ਕੇ ਸਰਕਾਰ ਨੇ ਫਿਰ ਡਰਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ 4 ਮਹੀਨੇ ਰਹਿ ਗਏ ਨੇ ਤੇ ਅਸਲੀ ਦੋਸ਼ੀਆਂ ਨੂੰ ਅਸੀਂ ਹੀ ਫੜਾਂਗੇ ਤੇ ਅੰਦਰ ਕਰਾਂਗੇ। ਮੈਂ ਪਹਿਲਾਂ ਹੀ ਹਰ ਜਾਂਚ ਦੇ ਵਿਚ ਸ਼ਾਮਲ ਹੋਇਆ ਤੇ ਹੁਣ ਵੀ ਜਿੱਥੇ ਬੁਲਾਇਆ ਜਾਵੇਗਾ ਉਥੇ ਮੈਂ ਜਾਵਾਂਗਾ। ਦੂਸਰੇ ਪਾਸੇ ਪੰਜਾਬ ਕਾਂਗਰਸ ਦਾ ਜਿਹੜਾ ਵਿਵਾਦ ਹੈ, ਪੰਜਾਬ ਕਾਂਗਰਸ ਦੇ ਵਿਚ ਵੱਧ ਰਹੀ ਗੁੱਟਬਾਜ਼ੀ ਵਿਚਾਲੇ ਰਾਹੁਲ ਗਾਂਧੀ ਨੇ ਚੰਨੀ ਧੜੇ ਦੀ ਬੈਠਕ ਤੋਂ ਦੂਰੀ ਬਣਾ ਲਈ ਹੈ। ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਦੇ ਪੱਖ ਦੇ ਵਿਚ ਨਹੀਂ ਹੈ ਹਾਈਕਮਾਂਡ। ਪੰਜਾਬ ਕਾਂਗਰਸ ਦੇ ਵਿਚ ਵੱਧ ਰਹੀ ਗੁੱਟਬਾਜ਼ੀ ਦੇ ਦਰਮਿਆਨ ਕਾਂਗਰਸ ਆਗੂ ਤੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ LOP ਜਿਹੜੇ ਨੇ ਤੇ ਰਾਹੁਲ ਗਾਂਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਸੰਕੋਚ ਕਰ ਰਹੇ ਨੇ। ਚੰਨੀ ਦੇ ਵੱਲੋਂ ਮੁਲਾਕਾਤ ਲਈ ਮੰਗੇ ਗਏ ਸਮੇਂ ਨੂੰ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਤੇ ਇਹ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ, ਵੈਸੇ ਉਹ ਦਿੱਲੀ ਪਹੁੰਚੇ ਹੋਏ ਨੇ। ਚੰਨੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਦੁਪਹਿਰ ਨੂੰ ਦਿੱਲੀ ਵਿਚ ਜਿਹੜਾ AICC ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਨਾਲ ਇੱਕ ਅਹਿਮ ਬੈਠਕ ਵੀ ਕੀਤੀ ਹੈ। ਇਹ ਬੈਠਕ ਪੰਜਾਬ ਇਕਾਈ ਦੇ ਵਿਚ ਚੱਲ ਰਹੀ ਖਾਨਾ ਜੰਗੀ ਨੂੰ ਸੁਲਝਾਉਣ ਦੇ ਲਈ ਪਾਰਟੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾਣ ਵਾਲੀ ਅਗਲੇ ਦੌਰ ਦੀ ਚਰਚਾ ਤੋਂ ਪਹਿਲਾਂ ਹੋਈ ਹੈ। ਲਗਾਤਾਰ ਚੱਲ ਰਹੀ ਬਗਾਵਤ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੇ ਪੱਖ ਦੇ ਵਿਚ ਨਹੀਂ ਨੇ ਤੇ ਜਿਸ ਤੋਂ ਇਹ ਸੰਕੇਤ ਮਿਲਦਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਲੀਡਰਸ਼ਿਪ ਹੀ ਕੰਮ ਜਿਹੜਾ ਜਾਰੀ ਰੱਖੇਗੀ। ਬਾਅਦ ਦੇ ਵਿਚ ਦਿਨ ਵੇਲੇ ਕਾਂਗਰਸ ਦੇ ਜਨਰਲ ਸਕੱਤਰ KC ਵੇਣੁਗੋਪਾਲ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਟਰ ਇੰਦਰਾ ਭਵਨ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇਕ ਬੈਠਕ ਹੋਈ ਹੈ। ਇਸ ਬੈਠਕ ਦੇ ਵਿਚ ਚੰਨੀ, ਰੰਧਾਵਾ, ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਸਮੇਤ ਹੋਰ ਆਗੂ ਸ਼ਾਮਲ ਹੋਏ ਨੇ। ਚੰਨੀ ਨੇ ਵੇਣੁਗੋਪਾਲ ਨੂੰ ਜਿਹੜਾ ਕਿਹਾ ਕਿ ਵੜਿੰਗ ਪਾਰਟੀ ਨੂੰ ਇਕਜੁੱਟ ਰੱਖਣ ਦੇ ਵਿਚ ਅਸਫਲ ਰਹੇ ਨੇ ਤੇ ਚੇਤਾਵਨੀ ਦਿੱਤੀ ਹੈ ਕਿ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਜਿਹੜਾ ਸੂਬਾ ਇਕਾਈ ਦੇ ਪ੍ਰਧਾਨ ਦੇ ਵਜੋਂ ਬਰਕਰਾਰ ਰੱਖਣ ਦੇ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਤੇ ਵਿਗੜੀ ਹੈ। ਤੇ ਹਾਲਾਂਕਿ ਜਿਹੜਾ ਸੂਬਾ ਲੀਡਰਸ਼ਿਪ ਦੇ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਤੇ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ, ਜਦਕਿ ਚੰਨੀ ਧੜੇ ਦੀ ਵੇਣੁਗੋਪਾਲ ਦੇ ਨਾਲ ਚਰਚਾ ਜਾਰੀ ਹੈ। ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕ ਅਰਜੁਨ ਜਿਹੜੇ ਖੜਗੇ ਹੋਣਾ ਨੇ ਅਤੇ ਪੰਜਾਬ ਦੇ AICC ਇੰਚਾਰਜ ਭੁਪੇਸ਼ ਬਘੇਲ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦਬਾਅ ਦੇ ਹੇਠ ਸੂਬਾ ਪ੍ਰਧਾਨ ਨੂੰ ਬਦਲਣ ਦੇ ਨਾਲ ਗਲਤ ਸਿਆਸੀ ਸੰਦੇਸ਼ ਜਿਹੜਾ ਜਾਵੇਗਾ।

ਅਦਾਲਤ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਤੇ ਹਿਰਾਸਤੀ ਪੈਰੋਲ ਦਾ ਮਤਲਬ ਇਹ ਹੈ ਕਿ ਕੈਦੀ ਨੂੰ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੇ ਹੇਠ ਉਸਦੇ ਜਿਹੜੇ ਨੇ ਨਿਰਧਾਰਿਤ ਸਥਾਨ ਦੇ ਉੱਤੇ ਲਿਜਾਇਆ ਜਾਵੇਗਾ ਤੇ ਅਦਾਲਤ ਨੇ ਇਸ ਮਾਮਲੇ ਦੀ ਸਾਰੀ ਸੁਣਵਾਈ ਬੰਦ ਕਮਰੇ ਦੇ ਵਿੱਚ ਕੀਤੀ ਹੈ। ਇੰਜੀਨੀਅਰ ਰਸ਼ੀਦ ਨੂੰ ਜੰਮੂ ਕਸ਼ਮੀਰ ਦੇ ਵਿੱਚ ਵੱਖਵਾਦੀਆਂ ਤੇ ਅੱਤਵਾਦੀ ਸਮੂਹਾਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਕਥਿਤ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਾਲ 2017 ਦੇ ਇਸ ਟੈਰਰ ਫੰਡਿੰਗ ਮਾਮਲੇ ਦੇ ਵਿੱਚ ਕੌਮੀ ਜਾਂਚ ਏਜੰਸੀ NIA ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਸਾਲ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਅਕਤੂਬਰ 2019 ਦੇ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਦੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਇੱਕ ਵਿਸ਼ੇਸ਼ NIA ਅਦਾਲਤ ਨੇ ਮਾਰਚ 2022 ਦੇ ਵਿੱਚ ਰਸ਼ੀਦ ਅਤੇ ਹੋਰਾਂ ਖਿਲਾਫ਼ ਕਈ ਗੰਭੀਰ ਧਾਰਾਵਾਂ ਦੇ ਤਹਿਤ ਦੋਸ਼ ਤੈਅ ਕੀਤਾ ਸਨ। ਇਨ੍ਹਾਂ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 120B ਅਪਰਾਧਿਕ ਸਾਜਿਸ਼, ਧਾਰਾ 121 ਸਰਕਾਰ ਵਿਰੁੱਧ ਜੰਗ ਛੇੜਨਾ ਅਤੇ ਧਾਰਾ 124A ਦੇਸ਼ ਧਰੋਹ ਸ਼ਾਮਲ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਭਾਵ UAPA ਦੇ ਤਹਿਤ ਵੀ ਅੱਤਵਾਦੀ ਕਾਰਵਾਈਆਂ ਤੇ ਅੱਤਵਾਦ ਨੂੰ ਫੰਡ ਦੇਣ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ ਵੀ ਲਗਾਏ ਗਏ ਨੇ ਪਰ ਪੈਰੋਲ ਦਿੱਤੀ ਗਈ ਹੈ ਮੌਨਸੂਨ ਸੈਸ਼ਨ ਦੇ ਲਈ। ਤੇ ਮਸਲਾ ਇੱਥੇ ਹੁਣ ਉੱਠੇਗਾ ਕਿ ਭਾਈ ਅੰਮ੍ਰਿਤਪਾਲ ਹੁਣਾਂ ਨੂੰ ਕਿਉਂ ਨਹੀਂ ਜਿਹੜੀ ਪੈਰੋਲ ਮਿਲ ਰਹੀ ਹੈ। CBSE ਥਰਡ ਲੈਂਗੁਏਜ ਪਾਲਿਸੀ ਜਿਹੜੀ ਹੈ ਉਹਦੇ ਬਾਰੇ ਕੋਰਟ ਦੇ ਕੁਝ ਜਿਹੜੇ ਨੇ ਸੁਪਰੀਮ ਕੋਰਟ ਨੇ ਕੁਝ ਫੈਸਲੇ ਸੁਣਾਏ ਨੇ ਉਹਨਾਂ ਦਾ ਬਾਤ ਪਾਉਂਦੇ ਆ। ਨੌਵੀਂ ਜਮਾਤ ਤੋਂ ਨਵੀਂ ਭਾਸ਼ਾ ਸ਼ੁਰੂ ਨਾ ਕਰੋ, ਬੱਚਿਆਂ ਤੇ ਪੜ੍ਹਾਈ ਦਾ ਬੋਝ ਅਤੇ ਮਾਨਸਿਕ ਤਣਾਅ ਵਧੇਗਾ। ਸੁਪਰੀਮ ਕੋਰਟ ਨੇ ਨੌਵੀਂ ਜਮਾਤ ਤੋਂ ਤੀਜੀ ਭਾਸ਼ਾ ਲਾਗੂ ਕਰਨ ਦੀ ਨੀਤੀ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਚਿੰਤਾ ਜਤਾਈ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ SBSE ਦੇ ਪਾਠਕ੍ਰਮ ਸਿਲੇਬਸ ਦੇ ਤਹਿਤ ਨੌਵੀਂ ਜਮਾਤ ਤੋਂ ਤੀਜੀ ਭਾਸ਼ਾ ਸ਼ੁਰੂ ਕਰਨ ਦੀ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਦੇ ਨਾਲ ਜਿਹੜਾ ਵਿਦਿਆਰਥੀਆਂ ਦਾ ਮਾਨਸਿਕ ਤਣਾਅ ਜਿਹੜਾ ਵਧੇਗਾ ਤੇ ਜਸਟਿਸ BB ਨਗਾਰਾਥਨਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇਕਰ ਕੋਈ ਨਵੀਂ ਭਾਸ਼ਾ ਸਿਖਾਉਣੀ ਹੈ ਤਾਂ ਉਸ ਨੂੰ 5ਵੀਂ ਜਾਂ 6ਵੀਂ ਜਮਾਤ ਤੋਂ ਸ਼ੁਰੂ ਕੀਤਾ ਜਾਵੇ, ਨਾ ਕਿ 9ਵੀਂ ਤੋਂ। ਬੱਚੇ ਇਸ ਨੂੰ ਜਿਹੜਾ ਆਸਾਨੀ ਦੇ ਨਾਲ ਸਿੱਖ ਸਕਣ। ਸੁਣਵਾਈ ਦੇ ਦੌਰਾਨ ਜਸਟਿਸ ਜਿਹੜੇ ਨਾਗਰਥਨਾ ਹੁਣਾਂ ਨੇ ਕੇਂਦਰ ਦੇ ਵਕੀਲ ਨੂੰ ਕਿਹਾ ਕਿ ਕਿਰਪਾ ਕਰਕੇ 9ਵੀਂ ਜਮਾਤ ਤੋਂ ਤੀਜੀ ਭਾਸ਼ਾ ਲਾਗੂ ਨਾ ਕਰੋ ਤੇ 8ਵੀਂ ਜਮਾਤ ਤੋਂ ਹੀ ਬੱਚਿਆਂ ਤੇ ਪੜ੍ਹਾਈ ਦਾ ਬਹੁਤ ਜਿਹੜਾ ਦਬਾਅ ਹੁੰਦਾ ਹੈ, ਤੁਸੀਂ ਅਦਾਲਤ ਦੀ ਇਸ ਭਾਵਨਾ ਤੋਂ ਸਰਕਾਰ ਨੂੰ ਜਿਹੜਾ ਜਾਣੂ ਕਰਵਾਵੋ। ਸੁਪਰੀਮ ਕੋਰਟ ਨੇ ਇਹ ਵੀ ਟਿੱਪਣੀ ਤਾਮਿਲਨਾਡੂ ਸਰਕਾਰ ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਕੀਤੀ ਹੈ ਜੋ ਮਦਰਾਸ ਹਾਈ ਕੋਰਟ ਦੇ ਉਸ ਫੈਸਲੇ ਦੇ ਖਿਲਾਫ਼ ਪਾਈ ਗਈ ਸੀ ਜਿਸ ਦੇ ਵਿੱਚ ਸੂਬੇ ਦੇ ਹਰ ਜ਼ਿਲ੍ਹੇ ਦੇ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ JNV ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਸਨ। ਤਾਮਿਲਨਾਡੂ ਸਰਕਾਰ ਇਨ੍ਹਾਂ ਸਕੂਲਾਂ ਦੇ ਵਿੱਚ ਲਾਗੂ 3 ਭਾਸ਼ਾ ਨੀਤੀ ਦਾ ਜਿਹੜਾ ਲਗਾਤਾਰ ਵਿਰੋਧ ਕਰ ਰਹੀ ਹੈ। ਜਦੋਂ ਸੂਬਾ ਸਰਕਾਰ ਦੇ ਵਕੀਲ ਨੇ ਕਿਹਾ ਕਿ ਤੀਜੀ ਭਾਸ਼ਾ 9ਵੀਂ ਜਮਾਤ ਤੋਂ ਲਾਜ਼ਮੀ ਹੋ ਜਾਂਦੀ ਹੈ ਤਾਂ ਜਸਟਿਸ ਨੇ ਜਿਹੜਾ ਆਪਣੀ ਸਕੂਲੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬਹੁਤ ਗਲਤ ਹੈ। 9ਵੀਂ ਜਮਾਤ ਦੇ ਵਿੱਚ ਬਹੁਤ ਤਣਾਅ ਹੁੰਦਾ ਹੈ। ਸਾਡੇ ਸਮੇਂ ਦੇ ਵਿੱਚ ਮਿਡਲ ਸਕੂਲ 6ਵੀਂ ਜਮਾਤ ਤੋਂ ਹੀ ਤੀਜੀ ਭਾਸ਼ਾ ਸਿਖਾਈ ਜਾਂਦੀ ਸੀ ਜੋ ਕਿ ਬਹੁਤ ਬਿਹਤਰ ਤਰੀਕਾ ਹੈ। ਤੀਜੀ ਭਾਸ਼ਾ ਦਾ ਮਤਲਬ ਸਿਰਫ ਹਿੰਦੀ ਨਹੀਂ ਹੈ। ਅਦਾਲਤ ਨੇ ਜਿਹੜਾ ਸਪਸ਼ਟ ਕੀਤਾ ਕਿ 3 ਭਾਸ਼ਾ ਨੀਤੀ ਦਾ ਮਤਲਬ ਇਹ ਨਹੀਂ ਕਿ ਹਿੰਦੀ ਨੂੰ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ ਹੈ। ਜਸਟਿਸ ਨਗਰਥਨਾ ਹੁਣਾਂ ਨੇ ਕਿਹਾ ਕਿ ਇਸ ਨੀਤੀ ਦੇ ਵਿੱਚ ਸੂਬੇ ਦੀ ਮੁੱਖ ਭਾਸ਼ਾ ਅੰਗਰੇਜ਼ੀ ਅਤੇ ਕੋਈ ਵੀ ਤੀਜੀ ਭਾਸ਼ਾ ਪੜ੍ਹਾਈ ਜਾਣੀ ਹੁੰਦੀ ਹੈ। ਇਸ ਦੇ ਵਿੱਚ ਸਿਰਫ ਹਿੰਦੀ ਦਾ ਜ਼ਿਕਰ ਨਹੀਂ ਹੈ। ਜੇਕਰ ਇਹ ਭਾਸ਼ਾ ਸੰਸਕ੍ਰਿਤ ਹੋਵੇ ਤਾਂ ਕੀ ਸਮੱਸਿਆ ਹੈ? ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਇਹ ਵੀ ਸਲਾਹ ਜਿਹੜੀ ਦਿੱਤੀ ਹੈ ਕਿ ਸਿਰਫ ਇਸ ਦੇ ਲਈ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨੂੰ ਰੱਦ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੇ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੁਣ ਹੋਵੇਗੀ। ਸੁਪਰੀਮ ਕੋਰਟ ਦਾ ਅਗਲਾ ਫੈਸਲਾ ਆਇਆ ਵੱਡਾ ਫੈਸਲਾ, ਬਜ਼ੁਰਗ ਅਤੇ ਗੰਭੀਰ ਬਿਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਸਭ ਸੂਬਿਆਂ ਨੂੰ। ਹੋ ਸਕਦਾ ਹੈ ਭਾਈ ਸਿੱਖਾਂ ਦੇ ਜਿਹੜੇ ਨੇ ਮਸਲੇ ਇਹਦੇ ਵਿੱਚ ਉਲਝੇ ਹੋਏ ਨੇ, ਸ਼ਾਇਦ ਉਹ ਵੀ ਹੱਲ ਹੋ ਸਕਣ। ਚੰਗਾ ਕਦਮ ਹੈ ਜੇ ਇਹੋ ਚੀਜ਼ਾਂ ਹੋ ਰਹੀਆਂ ਨੇ ਤਾਂ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਤਿਆਰ ਕਰਨ ਜੋ ਉੱਨਤ ਉਮਰ ਦੇ ਹਨ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਨੀਤੀ ਦੇ ਵਿੱਚ ਰਿਹਾਈ ਦੇ ਵਿਚਾਰ ਦੇ ਲਈ ਯੋਗਤਾ ਦੇ ਮਾਪਦੰਡ ਅਤੇ ਜਿਹੜਾ ਪ੍ਰਕਿਰਿਆਮਤਮਕ ਢਾਂਚੇ ਨੂੰ ਸਪਸ਼ਟ ਤੌਰ ਦੇ ਉੱਤੇ ਪ੍ਰਭਾਸ਼ਿਤ ਜਿਹੜਾ ਕੀਤਾ ਜਾਣਾ ਚਾਹੀਦਾ ਹੈ ਤੇ ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਗੰਭੀਰ ਬਿਮਾਰੀ ਦੀ ਜਿਹੜੀ ਹੈ ਇੱਕ ਸਪਸ਼ਟ ਅਤੇ ਇੱਕ ਸਾਰ ਪਰਿਭਾਸ਼ਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਜਿਹੜਾ ਇਹ ਵੀ ਫੈਸਲਾ ਨੈਸ਼ਨਲ

0: ਲੀਗਲ ਸਰਵਿਸਿਜ ਅਥਾਰਟੀ ਜਿਹੜੀ ਹੈ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਉੱਤੇ ਸੁਣਾਇਆ, ਜਿਸ ਦੇ ਵਿੱਚ ਉਨ੍ਹਾਂ ਕੈਦੀਆਂ ਨੂੰ ਜ਼ਮਾਨਤ ਦੇ ਉੱਤੇ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ ਜੋ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ ਜਾਂ 70 ਸਾਲ ਤੋਂ ਵੱਧ ਉਮਰ ਦੇ ਨੇ। ਜਸਟਿਸ ਮਹਿਤਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਫੈਸਲੇ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਇੱਕ ਵਿਆਪਕ ਨੀਤੀ ਤਿਆਰ ਕਰਨਗੇ ਤੇ ਸੂਚਿਤ ਕਰਨਗੇ ਜੋ ਉੱਨਤ ਉਮਰ ਦੇ ਹਨ ਤੇ ਨਾ ਅਤੇ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਇਹ ਦੋ ਜਿਹੜੀ ਕੰਡੀਸ਼ਨਾਂ ਨੇ। ਬੈਂਚ ਨੇ ਕਿਹਾ ਕਿ ਨੀਤੀ ਨੂੰ ਸੰਬੰਧਤ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੰਸਥਾਗਤ ਤਾਲਮੇਲ ਅਤੇ ਯੋਗ ਕੈਦੀਆਂ ਦੀ ਪ੍ਰਭਾਵਸ਼ਾਲੀ ਪਛਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸਨੇ ਜਿਹੜਾ ਕਿਹਾ ਕਿ ਨੀਤੀ ਦੇ ਵਿੱਚ ਸਮੇਂ ਸੀਮਤ ਪਾਰਦਰਸ਼ੀ ਅਤੇ ਪਹੁੰਚਯੋਗ ਪ੍ਰਕਿਰਿਆ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ ਜਿਹਦੇ ਵਿੱਚ ਸਮੇਂ ਤੋਂ ਪਹਿਲਾਂ ਜਾਂ ਹਮਦਰਦੀ ਦੇ ਨਾਲ ਰਿਹਾਈ ਦਾ ਮੰਗ ਕਰਨ ਵਾਲੀਆਂ ਅਰਜ਼ੀਆਂ ਨੂੰ ਜਮ੍ਹਾਂ ਕਰਨ, ਜਾਂਚ ਕਰਨ ਤੇ ਨਿਪਟਾਉਣ ਦੀ ਵਿਵਸਥਾ ਹੋਵੇ। ਬੈਂਚ ਨੇ ਕੇਂਦਰ ਨੂੰ ਕਿਹਾ ਕਿ ਉਹ ਅਦਾਲਤ ਦੇ ਨਿਰਦੇਸ਼ਾਂ ਦੀ ਪ੍ਰਭਾਵਸ਼ਾਲੀ ਪਾਲਣਾ ਦੀ ਸਹੂਲਤ ਦੇ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੋੜੀਂਦੀ ਤਕਨੀਕੀ ਸਹਾਇਤਾ, ਡਿਜੀਟਲ ਬੁਨਿਆਦੀ ਢਾਂਚਾ ਤੇ ਸਮਰਥਾ ਨਿਰਮਾਣ ਸਹਾਇਤਾ ਪ੍ਰਦਾਨ ਕਰੇ। ਸੁਪਰੀਮ ਕੋਰਟ ਨੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਪਾਲਣਾ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਪਾਲਣਾ ਹਲਫ਼ਨਾਮੇ ਦਾਇਰ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ ਤੇ ਵਿਸਤ੍ਰਿਤ ਫੈਸਲੇ ਦੀ ਉਡੀਕ ਹੈਗੀ ਹੈ। ਪਿਛਲੇ ਸਾਲ ਮਈ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਸੀ NALSA ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦੇ ਲਈ ਸਹਿਮਤ ਹੋ ਗਈ ਸੀ ਤੇ ਕੇਂਦਰ ਤੇ ਹੋਰਾਂ ਤੋਂ ਜਵਾਬ ਮੰਗੇ ਸਨ। ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ 70 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦੀ ਰਿਹਾਈ ਦੀ ਜਿਹੜੀ ਸਹੂਲਤ ਦੇ ਲਈ ਨਿਰਦੇਸ਼ ਜਿਹੜਾ ਜਾਰੀ ਕਰੇ। ਇਸ ਦੇ ਵਿੱਚ ਕਿਹਾ ਗਿਆ ਕਿ ਗੰਭੀਰ ਰੂਪ ਦੇ ਨਾਲ ਬਿਮਾਰ ਕੈਦੀਆਂ ਤੇ ਉੱਨਤ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਦੇਖਭਾਲ ਅਤੇ ਵਿਅਕਤੀਗਤ ਧਿਆਨ ਦੀ ਜ਼ਰੂਰਤ ਹੁੰਦੀ ਹੈ ਤੇ ਜੇਲ੍ਹਾਂ ਦੇ ਵਿੱਚ ਭੀੜ ਨੂੰ ਦੇਖਦੇ ਹੋਏ ਜੇਲ੍ਹ ਅਧਿਕਾਰੀਆਂ ਦੇ ਲਈ ਇਹ ਪ੍ਰਦਾਨ ਕਰਨਾ ਸੰਭਵ ਨਹੀਂ ਹੋ ਸਕਦਾ। NALSA ਨੇ ਜਿਹੜਾ ਕਿਹਾ ਸੀ 31 ਦਸੰਬਰ 2022 ਤੱਕ ਭਾਰਤ ਦੀ ਜੇਲ੍ਹ ਦੇ ਵਿੱਚ ਰਹਿਣ ਦੀ ਦਰ ਜਿਹੜੀ ਹੈ 131% ਸੀ, ਜਿਸ ਨੇ ਬੁਨਿਆਦੀ ਢਾਂਚੇ ਦੇ ਉੱਤੇ ਗੰਭੀਰ ਦਬਾਅ ਪਾਇਆ ਤੇ ਜੇਲ੍ਹਾਂ ਦੇ ਅੰਦਰ ਡਾਕਟਰੀ ਦੇਖਭਾਲ ਅਤੇ ਸਨਮਾਨਜਨਕ ਜਿਹੜਾ ਜੀਵਨ ਸਥਿਤੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਜਿਹੜਾ ਕੀਤਾ ਹੈ। ਅਗਲੀ ਖ਼ਬਰ ਵੱਲ ਵਧੀਏ ਤਾਂ ਸੋਨਮ ਵਾਂਗਚੂਕ ਦੀ ਸਿਹਤ ਨਾਜ਼ੁਕ ਹੋ ਗਈ ਹੈ। ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਅੰਗਾਂ ਦੇ ਖਰਾਬ ਹੋਣ ਦੀ। ਸਮਾਜਿਕ ਕਾਰਕੁਨ ਸੋਨਮ ਵਾਂਗਚੂਕ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵੀਰਵਾਰ ਨੂੰ ਅੱਜ 19ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਦਾ ਵਜ਼ਨ 9 ਕਿਲੋ ਤੋਂ ਵੱਧ ਘਟ ਗਿਆ ਤੇ ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਲੰਬੇ ਸਮੇਂ ਦੇ ਵਰਤ ਕਾਰਨ ਉਨ੍ਹਾਂ ਦੀ ਜਿਹੜੀ ਹੈ ਸਿਹਤ ਬਹੁਤ ਨਾਜ਼ੁਕ ਪੜਾਅ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਹੁਣ ਇਸ ਦਾ ਅਸਰ ਉਨ੍ਹਾਂ ਦੇ ਸਰੀਰਕ ਅੰਗਾਂ ਦੇ ਉੱਤੇ ਪੈਣਾ ਸ਼ੁਰੂ ਹੋ ਸਕਦਾ ਹੈ। ਤੇ ਬੁੱਧਵਾਰ ਰਾਤ ਨੂੰ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਵਾਂਗਚੂਕ ਨੇ ਸਿਆਸੀ ਆਗੂਆਂ ਤੇ ਸਮਰਥਕਾਂ ਦੀਆਂ ਅਪੀਲਾਂ ਦੇ ਬਾਵਜੂਦ ਭੁੱਖ ਹੜਤਾਲ ਖਤਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਮੁਲਾਕਾਤ ਕਰਕੇ ਆਈ ਹੈ, ਹੋਰ ਸਾਰੇ ਲੀਡਰ ਜਿਹੜੇ ਨੇ ਸਿਆਸੀ ਲੀਡਰ ਨੇ ਉਹ ਵੀ ਮੁਲਾਕਾਤਾਂ ਕਰਕੇ ਆਏ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਕੈਨੇਡਾ ਦੇ ਵਿੱਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ ਜਿਹੜੇ ਨੇ, ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ ਦੇ ਉੱਤੇ ਸੰਕਟ ਪੈ ਗਿਆ। ਲਾਜ਼ਮੀ ਬੀਮਾ ਤੇ ਅਗਾਊਂ ਭੁਗਤਾਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਸਿਹਤ ਸਹੂਲਤਾਂ ਦੀ ਵਰਤੋਂ ਕਰਕੇ ਬਿਨਾਂ ਬਿੱਲ ਭੁਗਤਾਨ ਕੀਤੇ ਵਾਪਸ ਪਰਤਣ ਵਾਲੇ ਵਿਦੇਸ਼ੀ ਸੈਲਾਨੀਆਂ ਅਤੇ ਕੱਚੇ ਵਸਨੀਕਾਂ ਦੇ ਕਾਰਨ ਸਥਾਨਕ ਟੈਕਸਦਾਤਾਵਾਂ ਸਿਰ ਕਰੋੜਾਂ ਡਾਲਰਾਂ ਦਾ ਵਿੱਤੀ ਬੋਝ ਪੈ ਰਿਹਾ ਹੈ। ਇੱਕ ਤਾਜ਼ਾ ਖੋਜ ਰਿਪੋਰਟ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਦੌਰਾਨ ਵਿਦੇਸ਼ੀ ਸੈਲਾਨੀਆਂ ਨੇ ਮੈਨੀਟੋਬਾ ਦੇ ਹਸਪਤਾਲਾਂ ਦਾ ਲਗਭਗ 4 ਕਰੋੜ ਡਾਲਰ 39.62 ਮਿਲੀਅਨ ਕੈਨੇਡੀਅਨ ਡਾਲਰ ਦਾ ਬਿੱਲ ਨਹੀਂ ਚੁਕਾਇਆ, ਜਿਸ ਦਾ ਸਿੱਧਾ ਅਸਰ ਸੂਬੇ ਦੇ ਟੈਕਸ ਦਾਤਾਵਾਂ ਦੇ ਉੱਤੇ ਪੈ ਰਿਹਾ। ਸਮਾਜਿਕ ਆਰਥਿਕ ਮੁੱਦਿਆਂ ਦੇ ਉੱਤੇ ਕੰਮ ਕਰਨ ਵਾਲੀ ਸੰਸਥਾ ਹੈ ਸੈਕਿੰਡ ਸਟਰੀਟ .org ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਸਾਲ 2020 ਤੇ 21 ਤੋਂ ਲੈ ਕੇ 2024-25 ਦੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਅਜਿਹੇ ਗੈਰ ਕੈਨੇਡੀਅਨ ਨਾਗਰਿਕ ਮੈਨੀਟੋਬਾ ਆਏ ਜਿਨ੍ਹਾਂ ਨੇ ਇੱਥੇ ਇਲਾਜ ਕਰਵਾਇਆ ਪਰ ਬਿੱਲਾਂ ਦਾ ਭੁਗਤਾਨ ਕੀਤੇ ਬਿਨਾਂ ਹੀ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ ਨੇ। ਸਰਕਾਰੀ ਅੰਕੜਿਆਂ ਦੇ ਅਨੁਸਾਰ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਬੋਝ ਸਾਲ ਦਰ ਸਾਲ ਉਤਾਰ ਚੜਾਅ ਦੇ ਬਾਵਜੂਦ ਚਿੰਤਾਜਨਕ ਜਿਹੜਾ ਪੱਧਰ ਦੇ ਉੱਤੇ ਬਣਿਆ ਹੋਇਆ। ਵਿੱਤੀ ਵਰ੍ਹਾ 2020 ਤੇ 21 ਦੇ ਦੌਰਾਨ ਇਹ ਰਕਮ 3.8 ਮਿਲੀਅਨ ਡਾਲਰ ਸੀ, ਜੋ 2021 ਤੇ 22 ਦੇ ਵਿੱਚ ਵੱਧ ਕੇ 8.2 ਮਿਲੀਅਨ ਡਾਲਰ ਤੋਂ ਡਾਲਰ ਹੋ ਗਈ। ਇਸ ਤੋਂ ਬਾਅਦ 2022-23 ਦੇ ਵਿੱਚ ਇਹ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ। ਪਰ 2023 ਤੇ 24 ਦੇ ਵਿੱਚ ਇਸ ਦੇ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਬਕਾਇਆ ਰਕਮ 18.7 ਮਿਲੀਅਨ ਡਾਲਰ ਤੱਕ ਪਹੁੰਚ ਗਈ। ਹਾਲਾਂਕਿ 2024-25 ਦੇ ਵਿੱਚ ਇਹ ਜਿਹੜਾ ਮੁੜ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਹਰ ਸਾਲ ਆਉਣ ਵਾਲੇ ਅਜਿਹੇ ਵੱਡੇ ਉਤਾਰ ਚੜਾਅ ਦੇ ਸਿਹਤ ਪ੍ਰਣਾਲੀ ਦੀ ਵਿੱਤੀ ਸਥਿਰਤਾ ਦੇ ਲਈ ਗੰਭੀਰ ਚੁਣੌਤੀ ਬਣੇ ਹੋਏ ਨੇ। ਸੰਸਥਾ ਦੇ ਪ੍ਰਧਾਨ ਕੋਲਿਨ ਕ੍ਰੇਗ ਨੇ ਜਿਹੜਾ ਕਿਹਾ ਕਿ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਸਿੱਧਾ ਅਸਰ ਮੈਨੀਟੋਬਾ ਦੀਆਂ ਸਿਹਤ ਸੇਵਾਵਾਂ ਤੇ ਸਥਾਨਕ ਟੈਕਸਦਾਤਾਵਾਂ ਦੇ ਉੱਤੇ ਪੈ ਰਿਹਾ ਤੇ ਉਹਨਾਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਪੱਕੇ ਵਸਨੀਕ ਹਸਪਤਾਲਾਂ ਦੇ ਵਿੱਚ ਇਲਾਜ ਤੇ ਸਰਜਰੀ ਦੇ ਲਈ ਲੰਬੀਆਂ ਉਡੀਕਾਂ ਸੂਚੀਆਂ ਦਾ ਸਾਹਮਣਾ ਕਰ ਰਹੇ ਨੇ ਜਦੋਂ ਕਿ ਦੂਜੇ ਪਾਸੇ ਕਰੋੜਾਂ ਡਾਲਰ ਦੀ ਬਕਾਇਆ ਰਕਮ ਸਿਹਤ ਪ੍ਰਣਾਲੀ ਦੇ ਉੱਤੇ ਵਾਧੂ ਵਿੱਤੀ ਬੋਝ ਬਣ ਰਿਹਾ। ਉਨ੍ਹਾਂ ਦੇ ਅਨੁਸਾਰ ਇਹ ਜਿਹੜਾ ਕਰੀਬ 4 ਕਰੋੜ ਡਾਲਰ ਦੀ ਰਕਮ ਵਸੂਲ ਹੋ ਜਾਂਦੀ ਤਾਂ ਸੂਬੇ ਦੇ ਲਗਭਗ 3,400 ਮਰੀਜ਼ਾਂ ਦੇ ਹਿੱਪ ਰਿਪਲੇਸਮੈਂਟ ਵਰਗੇ ਜ਼ਰੂਰੀ ਆਪਰੇਸ਼ਨ ਜਿਹੜੇ ਸਮੇਂ ਸਿਰ ਕਰਵਾਏ ਜਾ ਸਕਦੇ ਸਨ। ਸਿਹਤ ਅਤੇ ਵਿੱਤੀ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਸੈਲਾਨੀਆਂ ਦੇ ਵੱਲੋਂ ਨਾ ਚੁਕਾਏ ਜਾ ਰਹੇ ਹਸਪਤਾਲ ਬਿੱਲਾਂ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਨੂੰ ਤੁਰੰਤ ਸਖ਼ਤ ਅਤੇ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਨੇ। ਮਾਹਰਾਂ ਨੇ ਸੁਝਾਅ ਇਹ ਵੀ ਦਿੱਤਾ ਕਿ ਯੂਰਪੀ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਆਉਣ ਵਾਲੇ ਹਰ ਵਿਦੇਸ਼ੀ ਸੈਲਾਨੀ ਲਈ ਐਂਟਰੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਟਰੈਵਲ ਹੈਲਥ ਇੰਸ਼ੋਰੈਂਸ ਲਾਜ਼ਮੀ ਕੀਤਾ ਜਾਵੇ। ਇਸ ਦੇ ਨਾਲ ਹੀ ਜਾਨ ਬਚਾਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਤੋਂ ਇਲਾਵਾ ਹੋਰ ਸਾਰੇ ਮਾਮਲਿਆਂ ਦੇ ਵਿੱਚ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਸਪਤਾਲੀ ਫੀਸ ਅਗਾਊਂ ਵਸੂਲ ਕਰਨ ਦੀ ਵਿਵਸਥਾ ਜਿਹੜੀ ਕੀਤੀ ਜਾਵੇ। ਮਾਰਾ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਜੋ ਗੈਰ ਕੈਨੇਡੀਅਨ ਨਾਗਰਿਕ ਹਸਪਤਾਲਾਂ ਦੇ ਬਿੱਲ ਅਦਾ ਕੀਤੇ ਬਿਨਾਂ ਦੇਸ਼ ਛੱਡ ਜਾਂਦੇ ਨੇ ਉਨ੍ਹਾਂ ਦੇ ਕੈਨੇਡਾ ਦੇ ਵਿੱਚ ਮੁੜ ਦਾਖਲੇ ਦੇ ਉੱਤੇ ਫੈਡਰਲ ਸਰਕਾਰ ਵੱਲੋਂ ਪਾਬੰਦੀ ਲਗਾਈ ਜਾਵੇ ਤੇ ਉਨ੍ਹਾਂ ਕਹਿਣਾ ਹੈ ਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਪਹਿਲਾਂ ਹੀ ਬਜਟ ਦੀ ਘਾਟ ਅਤੇ ਸਿਹਤ ਕਰਮਚਾਰੀਆਂ ਦੀ ਕਮੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਅਜਿਹੇ ਹਾਲਾਤਾਂ ਦੇ ਵਿੱਚ ਅਦਾਇਗੀ ਤੋਂ ਬਿਨਾਂ ਰਹਿ ਜਾਂਦੇ ਹਸਪਤਾਲੀ ਬਿੱਲ ਮੈਨੀਟੋਬਾ ਦੇ ਸਿਹਤ ਢਾਂਚੇ ਦੇ ਵਾਧੂ ਵਿੱਤੀ ਬੋਝ ਪਾ ਰਹੇ ਨੇ ਜਿਸ ਦਾ ਅੰਤਮ ਭਾਰ ਆਮ ਟੈਕਸਦਾਤਾਵਾਂ ਦੇ ਉੱਤੇ ਜਿਹੜਾ ਪੈ ਰਿਹਾ ਤੇ ਉਨ੍ਹਾਂ ਨੂੰ ਝੱਲਣਾ ਪੈਂਦਾ ਹੈ। ਯੂਐਸ ਇਰਾਨ ਵਿਚਾਲੇ ਟਕਰਾਅ ਤੇਜ਼ ਹੋ ਗਿਆ। ਅਮਰੀਕੀ ਹਮਲੇ ਇਰਾਨ ਦੇ ਉੱਤਰੀ ਹਿੱਸਿਆਂ ਤੱਕ ਪਹੁੰਚ ਗਏ ਨੇ। ਅਮਰੀਕਾ ਤੇ ਇਰਾਨ ਵਿਚਾਲੇ ਜਾਰੀ ਤਣਾਅ ਵਿੱਚ ਜਿਹੜਾ ਵੀਰਵਾਰ ਨੂੰ ਉਸ ਸਮੇਂ ਹੋਰ ਵੀ ਗੰਭੀਰ ਹੋਇਆ ਜਦੋਂ ਅਮਰੀਕਾ ਫੌਜ ਨੇ ਇਰਾਨ ਦੇ ਉੱਤਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਹਵਾਈ ਹਮਲਿਆਂ ਦਾ ਦਾਇਰਾ ਜਿਹੜਾ ਵਧਾ ਦਿੱਤਾ। ਇਸ ਦੇ ਨਾਲ ਹੀ ਅਮਰੀਕੀ ਫੌਜ ਨੇ ਇਰਾਨ ਦੀ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰ ਰਹੇ ਇੱਕ ਤੇਲ ਟੈਂਕਰ ਨੂੰ ਵੀ ਨਿਸ਼ਾਨਾ ਬਣਾਇਆ ਤੇ ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਬਹਿਰੀਨ, ਜਾਰਡਨ ਤੇ ਕੁਵੈਤ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਨੇ। ਇਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਤਾਜ਼ਾ ਹਮਲਿਆਂ ਦੇ ਵਿੱਚ 35 ਤੋਂ ਵੱਧ ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖਮੀ ਹੋਏ। ਹਮਲਿਆਂ ਦਾ ਇਹ ਜਿਹੜਾ ਦੌਰ ਹੁਣ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਆਲੇ ਦੁਆਲੇ ਦੇ ਖੇਤਰਾਂ ਤੱਕ ਜਿਹੜਾ ਪਹੁੰਚ ਗਿਆ ਜੋ ਕਿ ਇਸ ਲੜਾਈ ਦੇ ਵਿੱਚ ਇੱਕ ਵੱਡਾ ਮੋੜ ਹੈ। ਅਮਰੀਕਾ ਨੇ ਸੈਮਨਾਨ ਸੂਬੇ ਦੇ ਵਿੱਚ ਵੀ ਹਮਲੇ ਕੀਤੇ ਹੈ ਜੋ ਇਰਾਨ ਦੇ ਬਲੈਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਵਿੱਚ ਇੱਕ ਫੌਜੀ ਬੈਰਕ ਦੇ ਉੱਤੇ ਹੋਏ ਅਮਰੀਕੀ ਹਮਲੇ ਦੇ ਵਿੱਚ ਵੀ ਕਈ ਸੈਨਿਕਾਂ ਦੀ ਮੌਤ ਹੋਈ ਹੈ। ਇਸ ਤਣਾਅ ਦੇ ਕੇਂਦਰ ਦੇ ਵਿੱਚ ਹੌਰਮੁਜ਼ ਦੀ ਜਲਮਾਰਗ ਜਿਹੜੀ ਹੈ ਜਿਸ ਨੂੰ ਇਰਾਨ ਨੇ ਬੰਦ ਕਰ ਦਿੱਤਾ ਹੈ। ਇਸ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਵੀ ਆ ਰਿਹਾ। ਅਮਰੀਕਾ ਇਸ ਜਲਮਾਰਗ ਨੂੰ ਖੋਲਣ ਦੇ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸੇ ਮੰਤਵ ਦੇ ਲਈ ਨਵੀਂ ਜਲ ਸੈਨਾ ਨਾਕਾਬੰਦੀ ਲਾਗੂ ਕੀਤੀ ਗਈ ਹੈ। ਅਮਰੀਕੀ ਫੌਜ ਨੇ ਖਾਰਗ ਟਾਪੂ ਦੇ ਵੱਲ ਜਾ ਰਹੇ ਬੇਲਮਾ ਨਾਮ ਦੇ ਇੱਕ ਤੇਲ ਟੈਂਕਰ ਨੂੰ ਚੇਤਾਵਨੀ ਦਿੱਤੇ ਜਾਣ ਦੇ ਉੱਤੇ ਬਾਵਜੂਦ ਨਾ ਰੁਕਣ ਦੇ ਉੱਤੇ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾ ਕੇ ਅਪਾਹਜ ਕਰ ਦਿੱਤਾ ਤੇ ਟਰੰਪ ਨੇ ਕਿਹਾ ਕਿ ਅਮਰੀਕੀ ਜਾਂ ਅਮਰੀਕਾ ਸਥਿਤੀ ਨੂੰ ਸੁਲਝਾਉਣ ਦੇ ਲਈ ਤਿਆਰ ਹੈ ਪਰ ਇਰਾਨੀ ਸੰਸਦ ਸਪੀਕਰ ਮੁਹੰਮਦ ਬੇਗਰ ਗਾਲੀਬਾਫ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਅੰਤਰਿਮ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਇਰਾਨ ਇੱਕ ਪੂਰਨ ਫੌਜੀ ਟਕਰਾਅ ਦੇ ਲਈ ਤਿਆਰ ਖੜਾ ਹੈ। ਗੱਲਬਾਤ ਦਾ ਦੌਰ ਖਤਮ ਹੋਇਆ ਤੇ ਅਮਰੀਕਾ ਨਾਲ ਸਮਝੌਤੇ ਤੋਂ ਇਰਾਨ ਦੀ ਕੋਰੀ ਨਾ ਕਰ ਦਿੱਤੀ ਗਈ। ਅਮਰੀਕਾ ਇਰਾਨ ਵੱਲੋਂ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਹੀ ਇਰਾਨ ਨੇ ਅਮਰੀਕਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਾਂ ਸਮਝੌਤੇ ਦੀ ਪੇਸ਼ਕਸ਼ ਨੂੰ ਕੋਰੀ ਨਾ ਕਰ ਦਿੱਤੀ ਹੈ। ਇਰਾਨੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਮੌਜੂਦਾ ਸਮੇਂ ਰਾਸ਼ਟਰੀ ਸੁਰੱਖਿਆ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਇਰਾਨ ਦੇ ਉੱਤੇ ਲਗਾਈ ਗਈ ਸਖ਼ਤ ਸਮੁੰਦਰੀ ਨਾਕਾਬੰਦੀ ਅਤੇ ਫੌਜੀ ਕਮਾਂਡਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦਾਅਵਿਆਂ ਤੋਂ ਬਾਅਦ ਇਰਾਨ ਨੇ ਵੀ ਸਖ਼ਤ ਰੁੱਖ ਜਿਹੜਾ ਅਖਤਿਆਰ ਕਰ ਲਿਆ। ਇਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਅਮਰੀਕਾ ਆਪਣੇ ਹਮਲਾਵਰ ਰੁੱਖ ਅਤੇ ਆਰਥਿਕ ਪਾਬੰਦੀਆਂ ਖਤਮ ਨਹੀਂ ਕਰ ਕਰਦਾ ਉਦੋਂ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਈ ਗੱਲਬਾਤ ਨਹੀਂ ਹੋ ਸਕਦੀ। ਈਰਾਨ ਦੇ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕੀ ਦਬਾਅ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੇ ਦੇਸ਼ ਦੀ ਫੌਜੀ ਸਮਰਥਾ, ਏਅਰ ਡਿਫੈਂਸ ਸਿਸਟਮ ਤੇ ਮਿਜ਼ਾਈਲ ਪ੍ਰੋਗਰਾਮ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਉੱਤੇ ਜ਼ੋਰ ਦਿੱਤਾ ਤਾਂ ਜੋ ਕਿਸੇ ਵੀ ਸੰਭਾਵੀ ਬਾਹਰੀ ਹਮਲੇ ਦਾ ਮੂੰਹ ਤੋੜ ਕੇ ਜਵਾਬ ਦਿੱਤਾ ਜਾ ਸਕੇ। ਈਰਾਨ ਦਾ ਇਹ ਵੀ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਪਾਕਿਸਤਾਨ ਵਰਗੇ ਦੇਸ਼ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਈਰਾਨ ਦੇ ਇਸ ਐਲਾਨ ਦੇ ਨਾਲ ਮਿਡਲ ਈਸਟ ਦੇ ਵਿਚ ਜੰਗ ਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਗਿਆ। ਯੂਕੇ ਦੇ ਵਿਚ ਜਾਤੀਵਾਦ ਨਸਲਵਾਦ ਭਾਰੂ ਹੋ ਰਿਹਾ। ਨੋਵਾਕ ਇਕ ਰਿਪੋਰਟ ਹੈ, ਨੋਵਾਕ ਦੇ ਕਾਤਲ ਦਾ ਪਹਿਲਾ ਰਿਕਾਰਡ ਹੋਇਆ ਇਕਬਾਲੀਆ ਬਿਆਨ ਸਾਹਮਣੇ ਆ ਗਿਆ। ਹੈਨਰੀ ਨੋਵਾਕ ਨੇ ਜਿਹੜੇ ਹੈਨਰੀ ਨੋਵਾਕ ਦੇ ਪਿਛਲੇ ਦਿਨਾਂ ਦੇ ਵਿਚ ਕਤਲ ਹੋਇਆ ਸੀ, ਕਿਰਪਾਨ ਦਾ ਰੋਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਕੱਲ 23-24 ਸਾਲ ਦੀ ਇੱਕ ਕੁੜੀ ਦਾ ਜਿਹੜਾ ਕਤਲ ਹੋਇਆ, ਉਹ ਜਿਹੜਾ ਇਹ ਸਾਰਾ ਕੁਝ ਵੱਧ ਰਿਹਾ ਹੈ ਜੀ ਨਸਲਵਾਦ। ਹੈਨਰੀ ਨੋਵਾਕ ਦੇ ਕਤਲ ਤੋਂ ਸਿਰਫ 36 ਘੰਟਿਆਂ ਦੇ ਅੰਦਰ ਵਿਕਰਮ ਦਿਗਵਾ ਪੁਲਿਸ ਵੈਨ ਦੇ ਪਿਛਲੇ ਹਿੱਸੇ ਦੇ ਵਿਚ ਆਪਣੇ ਭਰਾ ਗੁਰਪ੍ਰੀਤ ਦਿਗਵਾ ਦੇ ਕੋਲ ਇਹ ਮੰਨਦੇ ਹੋਏ ਰਿਕਾਰਡ ਹੋਏ ਨੇ ਕਿ ਉਸਨੇ ਨੌਜਵਾਨ ਉੱਤੇ ਕਈ ਵਾਰ ਕੀਤੇ ਸਨ। ਦੋਵੇਂ ਜਿਹੜੇ ਭਰਾ ਨੇ ਪੰਜਾਬੀ ਦੇ ਵਿਚ ਗੱਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ 5 ਦਸੰਬਰ 2025 ਨੂੰ ਪੁਲਿਸ ਸਟੇਸ਼ਨ ਤੋਂ ਅਦਾਲਤ ਦੇ ਵੱਲ ਹਿਰਾਸਤ ਵਧਾਉਣ ਦੀ ਸੁਣਵਾਈ ਦੇ ਲਈ ਲੈ ਕੇ ਜਾ ਰਹੀ ਸੀ। ਦਿਗਵਾ ਨੇ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਪੁਲਿਸ ਦੇ ਨਾਲ ਸਾਊਥ ਹੈਪਟਨ ਦੇ ਵਿਚ ਕਤਲ ਵਾਲੀ ਥਾਂ ਦੇ ਉੱਤੇ ਝੂਠ ਬੋਲਿਆ ਸੀ। ਉਹ ਇਹ ਦਾਅਵਾ ਕਰਦਾ ਰਿਹਾ ਕਿ ਉਸਨੇ ਨਸਲੀ ਹਮਲਾ ਹੋਇਆ ਸੀਗਾ ਉਹਦੇ ਉੱਤੇ ਤੇ ਉਹਦੇ ਉੱਤੇ ਨਸਲੀ ਹਮਲਾ ਹੋਇਆ ਸੀ ਤੇ ਉਸਨੇ ਸਿਰਫ ਸਵੈ ਰੱਖਿਆ ਦੇ ਵਿਚ ਹਥਿਆਰ ਨੂੰ ਧੱਕਾ ਦਿੱਤਾ ਤੇ ਮੁੱਕੇ ਮਾਰੇ ਸਨ। ਤੇ ਹੁਣ BBC ਦੇ ਵੱਲੋਂ ਪ੍ਰਾਪਤ ਕੀਤੀ ਗਈ ਦੋਵੇਂ ਭਰਾਵਾਂ ਦੀ ਗੱਲਬਾਤ ਦੀ ਜਿਹੜੀ ਹੈ ਟਰਾਂਸਕ੍ਰਿਪਟ ਹੈ ਜਿਹੜੀ ਹੈ ਦਿਗਵਾ ਦੇ ਇਕਬਾਲੀਆ ਬਿਆਨ ਦੇ ਵੇਰਵੇ ਸਾਹਮਣੇ ਲਿਆਉਂਦੀ ਹੈ ਤੇ ਦਿਖਾਉਂਦੀ ਹੈ ਕਿ ਚਾਰਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਚਾਏ। ਇਹ ਪ੍ਰਤੀਲਿਪੀ ਜਿਹੜੀ ਯਾਨੀ ਕਿ ਟਰਾਂਸਕ੍ਰਿਪਟ ਜਿਹੜੀ ਹੈ ਦੋਵੇਂ ਭਰਾਵਾਂ ਦੀ ਗੱਲਬਾਤ ਦਾ ਪੰਜਾਬੀ ਤੋਂ ਅੰਗਰੇਜ਼ੀ ਦੇ ਵਿਚ ਕੀਤਾ ਗਿਆ ਅਨੁਵਾਦ ਹੈ ਤੇ ਦਿਗਵਾ ਦੇ ਕਤਲ ਦੇ ਮੁਕੱਦਮੇ ਦੇ ਦੌਰਾਨ ਇਸਦਾ ਜਿਹੜਾ ਹਵਾਲਾ ਦਿੱਤਾ ਗਿਆ ਸੀ। ਇਸ ਰਿਪੋਰਟ ਦੇ ਵਿਚ ਸ਼ਾਮਲ ਕੀਤੇ ਗਏ ਅੰਸ਼ ਉਸ ਦਸਤਾਵੇਜ਼ ਦੇ ਵਿਚੋਂ ਲਏ ਗਏ ਨੇ ਜਿਸ ਦੇ ਵਿਚ BBC ਨੇ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਹੜੀ ਹੈ CPS ਤੋਂ ਮੰਗ ਕੀਤੀ ਸੀ। ਜਦੋਂ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਵਿਕਰਮ ਦਿਗਵਾ ਨੂੰ ਪੁੱਛਿਆ ਤੀ ਕਹਿੰਦਾ ਕਿ ਤੂੰ ਕੀ ਕੀਤਾ, ਉਹ ਕਹਿੰਦਾ ਕਿ ਤੂੰ ਸੱਚਮੁੱਚ ਕੁਝ ਕੀਤਾ ਵੀ ਸੀ, ਤਾਂ ਪ੍ਰਤੀਲਿਪੀ ਜਿਹੜੀ ਸਕ੍ਰਿਪਟ ਹੈ ਰਿਕਾਰਡਡ ਉਹਦੇ ਮੁਤਾਬਕ ਉਸਨੇ ਆਪਣੇ ਮੋਢੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇੱਕ ਇੱਥੇ ਚਿਹਰੇ ਵੱਲ ਅਤੇ ਇੱਕ ਛਾਤੀ ਵਿੱਚ। 27 ਸਾਲ ਗੁਰਪ੍ਰੀਤ ਦਿਗਵਾ ਨੇ ਉਸਨੂੰ ਕਿਹਾ ਤੇ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਕਹਿੰਦਾ। 23 ਸਾਲਾਂ ਵਿਕਰਮ ਦਿਗਵਾ ਨੇ ਜਵਾਬ ਦਿੱਤਾ ਕਿ ਇਹ ਉਸਦੀ ਹੀ ਗਲਤੀ ਸੀ। ਵੱਖ ਵੱਖ ਮੌਕਿਆਂ ਦੇ ਉੱਤੇ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਨੂੰ ਕਿਹਾ ਕਿ ਉਸਨੂੰ ਹੈਨਰੀ ਨੋਵਾਕ ਨੂੰ ਸਿਰਫ ਧੱਕਾ ਦੇਣਾ ਚਾਹੀਦਾ ਸੀ ਜਾਂ ਉਸਨੂੰ ਮਾਰਨਾ ਜਾਂ ਕੁੱਟਣਾ ਚਾਹੀਦਾ ਸੀ। ਉਸਨੇ ਪੁੱਛਿਆ ਕਿ ਤੂੰ ਕਿਰਪਾਨ ਕਿਉਂ ਵਰਤੀ, ਦਿਗਵਾ ਨੇ ਜਵਾਬ ਦਿੱਤਾ ਮੈਂ ਮੂਰਖ ਹਾਂ। ਕਤਲ ਦੇ ਵਿਚ ਵਰਤੇ ਗਏ 8 ਇੰਚ 21 ਸੈਂਟੀਮੀਟਰ ਦੇ ਜੜੇ ਨੇ ਜਾਣੀ ਕਿ ਹਥਿਆਰ ਨੂੰ ਕਿਰਪਾਨ ਕਹਿਣ ਤੇ ਕਈ ਸਿੱਖਾਂ ਦੇ ਵੱਲੋਂ ਇਤਰਾਜ਼ ਵੀ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਕਿਰਪਾਨ ਇੱਕ ਛੋਟੀ ਵੱਖਰੀ ਅਤੇ ਬਨਾਵਟ ਵਾਲੀ ਧਾਰਮਿਕ ਰਸਮੀ ਤਲਵਾਰ ਹੁੰਦੀ ਹੈ ਜਿਸ ਨੂੰ ਸਿੱਖ ਆਪਣੇ ਧਰਮ ਦੇ ਪ੍ਰਤੀਕ ਦੇ ਵਜੋਂ ਧਾਰਨ ਕਰਦੇ ਨੇ। ਇਹ ਇਨਸਾਫ਼ ਦੀ ਰੱਖਿਆ ਕਰਨ ਅਤੇ ਹੋਰਨਾਂ ਦੀ ਸੁਰੱਖਿਆ ਕਰਨ ਦੇ ਫਰਜ਼ ਦਾ ਪ੍ਰਤੀਕ ਹੈ। ਭਾਵੇਂ ਸਿੱਖ ਰਹਿਤ ਮਰਿਆਦਾ ਦੇ ਉੱਤੇ ਅਮਲ ਕਰਨ ਵਾਲੇ ਸਿੱਖਾਂ ਨੂੰ ਧਾਰਮਿਕ ਕਾਰਨਾਂ ਦੇ ਕਰਕੇ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਇਜਾਜ਼ਤ ਹੈ, ਪਰ ਹਿੰਸਾ ਦੇ ਵਿਚ ਵਰਤੀ ਗਈ ਕਿਸੇ ਵੀ ਧਾਰ ਵਾਲੀ ਵਸਤੂ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ। ਦਿਗਵਾ ਨੇ ਆਪਣੀ ਗਰਦਨ ਦੇ ਕੋਲ ਇੱਕ ਛੋਟੀ ਕਿਰਪਾਨ ਪਾਈ ਹੋਈ ਸੀ, ਪਰ ਹੈਨਰੀ ਨੋਵਾਕ ਉੱਤੇ ਵਾਰ ਕਰਨ ਵਾਲੀ ਜਿਹੜੀ ਉਸਨੇ ਦੂਜਾ ਕਾਫੀ ਵੱਡਾ ਖੰਜਰ ਵਰਤਿਆ। ਉਹ ਇਸ ਨੂੰ ਆਪਣੇ ਕੱਪੜਿਆਂ ਦੇ ਉੱਤੋਂ ਜਿਹੜਾ ਗਾਤਰੇ ਦੇ ਨਾਲ ਲੱਗੀ ਮਿਆਨ ਦੇ ਵਿਚ ਰੱਖਦਾ ਸੀ ਜੋ ਨਿਹੰਗ ਯੋਧਾ ਪਰੰਪਰਾ ਦੇ ਨਾਲ ਜੁੜੇ ਰਿਵਾਜ ਦੇ ਅਨੁਸਾਰ ਸੀ ਜਿਹਦੇ ਨਾਲ ਉਹ ਸੰਬੰਧਿਤ ਹੈ। ਸਿੱਖ ਆਗੂਆਂ ਨੇ ਦਿਗਵਾ ਦੀਆਂ ਜਿਹੜੀਆਂ ਕਾਰਵਾਈਆਂ ਨੂੰ ਸਖ਼ਤ ਨਿੰਦਾ ਕੀਤੀ ਹੈ ਉਹਦੀਆਂ ਤੇ ਕਿਹਾ ਹੈ ਕਿ ਕਤਲ ਦੇ ਵਿਚ ਵਰਤੇ ਗਏ ਹਥਿਆਰ ਦੇ ਬਾਰੇ ਉਸਦੀ ਗਲਤ ਪੇਸ਼ਕਾਰੀ ਕਾਰਨ ਸਿੱਖ ਭਾਈਚਾਰੇ ਦੇ ਵਿਰੁੱਧ ਪ੍ਰਤੀਕਿਰਿਆ ਜਿਹੜੀ ਵਧੀ ਹੈ। ਦੂਸਰੇ ਪਾਸੇ ਯੂਕਰੇਨ ਦੇ ਵਿਚ ਵੀ ਉਲਟ ਫੇਰ ਹੋ ਗਿਆ। ਯੂਕਰੇਨ ਦੇ ਵਿਚ ਵੱਡਾ ਸਰਕਾਰੀ ਫੇਰਬਦਲ ਹੋਇਆ। ਸਿਰਹੀ ਕੋਰਤ ਸਕੀ ਨੂੰ ਜਿਹੜਾ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਮਿਲ ਗਈ ਹੈ। ਯੂਕਰੇਨ ਦੀ ਸੰਸਦ ਨੇ ਵੀਰਵਾਰ ਨੂੰ ਸਰਕਾਰੀ ਊਰਜਾ ਕੰਪਨੀ ਨਫਟੋਗਾਜ਼ ਦੇ ਮੁਖੀ ਸਿਰਹੀ ਕ੍ਰੇਤਸਕੀ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦੁਆਰਾ ਸ਼ੁਰੂ ਕੀਤੇ ਗਏ ਇੱਕ ਵੱਡੇ ਸਰਕਾਰੀ ਫੇਰਬਦਲ ਦੇ ਹਿੱਸੇ ਦੇ ਵਜੋਂ ਲਿਆ ਗਿਆ। ਜ਼ੇਲੈਂਸਕੀ ਨੇ ਕੁਰੇਤਸਕੀ ਨੂੰ ਜਿਹੜਾ ਨਾਮਜ਼ਦ ਕਰਦਿਆਂ ਊਰਜਾ ਖੇਤਰ ਦੇ ਵਿੱਚ ਉਨ੍ਹਾਂ ਦੇ ਰਿਕਾਰਡ ਕੰਮ ਦਾ ਜ਼ਿਕਰ ਕੀਤਾ ਤੇ ਦਲੀਲ ਦਿੱਤੀ ਹੈ ਕਿ ਉਹ ਜਿਹੜੇ ਨੇ ਯੁਕਰੇਨ ਨੂੰ ਯੁੱਧ ਦੇ ਦੌਰਾਨ ਇੱਕ ਹੋਰ ਸਰਦੀਆਂ ਦੇ ਲਈ ਤਿਆਰ ਕਰਨ ਦੇ ਵਿੱਚ ਸਭ ਤੋਂ ਵਧੀਆ ਵਿਅਕਤੀ ਨੇ ਤੇ ਉਨ੍ਹਾਂ ਦੇ ਹੱਕ ਦੇ ਵਿੱਚ 299 ਵੋਟਾਂ ਪਈਆਂ ਨੇ। ਇਹ ਨਿਯੁਕਤੀ ਉਦੋਂ ਹੋਈ ਹੈ ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਸੰਸਦ ਦੇ ਬਾਹਰ ਇਕੱਠੇ ਹੋਏ ਤਾਂ ਜੋ ਜ਼ੇਲੈਂਸਕੀ ਦੇ ਦੁਆਰਾ ਰੱਖਿਆ ਮੰਤਰੀ ਮਖਾਈਲੋ ਫੈਡਰੋਵ ਨੂੰ ਜਿਹੜਾ ਅਹੁਦੇ ਤੋਂ ਬਰਖਾਸਤ ਕਰਨ ਦਾ ਵਿਰੋਧ ਕੀਤਾ ਜਾ ਸਕੇ ਤੇ ਫੈਡਰੋਵ ਨੂੰ ਸਿਰਫ 6 ਮਹੀਨੇ ਦੇ ਕਾਰਜਕਾਲ ਦੇ ਬਾਅਦ ਹਟਾਇਆ ਗਿਆ ਸੀ ਤੇ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਯੁੱਧ ਦੇ ਦੌਰਾਨ ਫੌਜੀ ਸੁਧਾਰਾਂ ਨੂੰ ਜਿਹੜਾ ਵਿਗਾੜ ਸਕਦਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਦੋਸਤੋ, ਹਟੀ ਹੈ ਵੀਜ਼ਾ ਪਾਬੰਦੀ। ਅਮਰੀਕਾ ਅਦਾਲਤ ਨੇ ਟਰੰਪ ਦਾ ਫੈਸਲਾ ਜਿਹੜਾ ਪਲਟ ਦਿੱਤਾ ਹੈ। ਟਰੰਪ ਸਰਕਾਰ ਨੂੰ ਝਟਕਾ ਲੱਗਿਆ। ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਇਮੀਗ੍ਰੇਸ਼ਨ ਨੀਤੀ ਦੇ ਲਾਗੂ ਹੋਣ ਦੇ ਉੱਤੇ ਰੋਕ ਲਾਤੀ ਹੈ ਜਿਸ ਦੇ ਤਹਿਤ ਗਲਤ ਜਾਣਕਾਰੀ ਤੇ ਆਨਲਾਈਨ ਨਫ਼ਰਤ ਭਰੇ ਭਾਸ਼ਣਾਂ ਦੇ ਉੱਤੇ ਕੰਮ ਕਰਨ ਵਾਲੇ ਵਿਦੇਸ਼ੀ ਖੋਜੀਆਂ ਅਤੇ ਪੇਸ਼ੇਵਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਸੀ ਜਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਸੀ। ਚੀਫ਼ US ਡਿਸਟ੍ਰਿਕਟ ਜੱਜ ਜੇਮਸ ਬੋਸਬਰਗ ਨੇ ਜਿਹੜਾ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਇਹ ਨੀਤੀ ਸੰਭਵ ਤੌਰ ਦੇ ਉੱਤੇ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੇ ਤਹਿਤ ਪ੍ਰਾਪਤ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਸਟੇਟ ਡਿਪਾਰਟਮੈਂਟ ਨੇ 2025 ਦੇ ਵਿੱਚ ਇੱਕ ਨੀਤੀ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਉਨ੍ਹਾਂ ਨੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਨ੍ਹਾਂ ਦੇ ਉੱਤੇ ਅਮਰੀਕੀਆਂ ਦੀ ਆਵਾਜ਼ ਨੂੰ ਦਬਾਉਣ ਜਾਂ ਸੈਂਸਰ ਕਰਨ ਦਾ ਦੋਸ਼ ਸੀ। ਹਾਲਾਂਕਿ ਕੋਲੀਸ਼ਨ ਫਾਰ ਇੰਡੀਪੈਂਡੈਂਟ ਟੈਕਨੋਲੋਜੀ ਰਿਸਰਚ ਦੁਆਰਾ ਦਾਇਰ ਮੁਕੱਦਮੇ ਦੇ ਵਿੱਚ ਦਲੀਲ ਦਿੱਤੀ ਗਈ ਕਿ ਇਸ ਨੀਤੀ ਦੀ ਵਰਤੋਂ ਤੱਥਾਂ ਦੀ ਜਾਂਚ, ਕੰਟੈਂਟ ਮੋਡਰੇਸ਼ਨ ਅਤੇ ਆਨਲਾਈਨ ਸੁਰੱਖਿਆ ਦੇ ਉੱਤੇ ਕੰਮ ਕਰਨ ਵਾਲੇ ਖੋਜੀਆਂ ਦੇ ਵਿਰੁੱਧ ਇੱਕ ਵਿਆਪਕ ਮੁਹਿੰਮ ਵਜੋਂ ਕੀਤੀ ਜਾ ਰਹੀ ਸੀ। ਅਦਾਲਤ ਦੇ ਇਸ ਫੈਸਲੇ ਦਾ ਅਸਰ ਉਨ੍ਹਾਂ ਲੋਕਾਂ ਦੇ ਉੱਤੇ ਪੈ ਸਕਦਾ ਹੈ ਜੋ ਅਮਰੀਕਾ ਸਥਿਤ ਜਿਹੜਾ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ। ਇਸ ਦੇ ਵਿੱਚ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ CCDH ਦੇ ਬ੍ਰਿਟਿਸ਼ CEO ਇਮਰਾਨ ਅਹਿਮਦ ਅਤੇ ਗਲੋਬਲ ਡਿਸ ਇਨਫਰਮੇਸ਼ਨ ਇੰਡੈਕਸ ਦੀ ਸਹਿ ਸੰਸਥਾਪਕ ਕਲੇਅਰ ਮੈਲਫੋਰਡ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਵੀਜ਼ਾ ਪਾਬੰਦੀਆਂ ਲਗਾਈਆਂ ਗਈਆਂ ਸਨ। ਜੱਜ ਬੋਸਬਰਗ ਨੇ ਸਹਿਮਤੀ ਜਤਾਈ ਕਿ ਇਹ ਨੀਤੀ ਗੈਰ ਨਾਗਰਿਕਾਂ ਨੂੰ ਸਿਰਫ ਉਨ੍ਹਾਂ ਦੇ ਖੋਜ ਕਾਰਜਾਂ ਦੇ ਕਾਰਨ ਖਤਰੇ ਦੇ ਵਿੱਚ ਪਾਉਂਦੀ ਹੈ ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੰਟੈਂਟ ਮੋਡਰੇਸ਼ਨ ਦਾ ਸਮਰਥਨ ਕਰਨ ਵਾਲੀ ਖੋਜ ਅਤੇ ਵਕਾਲਤ ਨੂੰ ਵੀਜ਼ਾ ਰੱਦ ਕਰਨ ਜਾਂ ਦੇਸ਼ ਨਿਕਾਲੇ ਦੇ ਆਧਾਰ ਦੇ ਵਜੋਂ ਵਰਤ ਰਿਹਾ ਸੀ ਜੋ ਕਿ ਗੈਰ ਸੰਵਿਧਾਨਕ ਹੈ। ਕੋਲੀਸ਼ਨ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਕੈਰੀ ਡੀਸੇਲ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਨੀਤੀ ਖੋਜੀਆਂ ਨੂੰ ਉਸ ਕੰਮ ਦੇ ਲਈ ਸਜ਼ਾ ਦਿੰਦੀ ਹੈ ਜਿਸਦੀ ਜਨਤਾ ਨੂੰ ਸਖ਼ਤ ਲੋੜ ਹੈ ਤੇ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਦਾਲਤ ਨੇ ਇਸ ਨੀਤੀ ਦੇ ਨਾਲ ਹੋਣ ਵਾਲੇ ਗੰਭੀਰ ਸੰਵਿਧਾਨਕ ਨੁਕਸਾਨ ਨੂੰ ਪਛਾਣਿਆ ਤੇ ਕੇਸ ਚੱਲਣ ਤੱਕ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ। ਆਖਰੀ ਖ਼ਬਰ ਦੋਸਤੋ ਫਰਾਂਸ ਦੀ ਹੈ। ਫਰਾਂਸ ਦੇ ਵਿੱਚ ਇਤਿਹਾਸਕ ਫੈਸਲਾ ਲਿਆ ਗਿਆ। ਲਾਇਲਾਜ ਰੋਗੀਆਂ ਦੇ ਲਈ ਜਿਹੜਾ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਕੁਝ ਬਿਮਾਰੀਆਂ ਦਾ, ਉਹ ਆਪਣੀ ਇੱਛਾ ਦੇ ਮੌਤ ਦੇ ਮੁਤਾਬਕ ਜਿਹੜਾ ਜੇ ਚਾਹੁੰਦੇ ਨੇ ਤੇ ਉਹਦੇ ਲਈ ਇੱਕ ਬਿੱਲ ਜਿਹੜਾ ਇੱਛਾ ਮੌਤ ਬਿੱਲ ਨੂੰ ਸੰਸਦ ਦੇ ਵੱਲੋਂ ਅੰਤਮ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਿਰਫ ਪਹਿਲਾ ਅਧਿਕਾਰ ਸੀਗਾ ਆਪਣਾ, ਵੈਸੇ ਤਾਂ ਸਵਿਟਜ਼ਰਲੈਂਡ ਦੇ ਵਿੱਚ ਹੈ ਕਿ ਜਿਹੜਾ ਆਪਣੀ ਮੌਤ ਕਾਰਨ ਦੱਸਣੇ ਪੈਂਦੇ ਹੈ ਤੇ ਉੱਥੇ ਮੌਤ ਜਿਹੜੀ ਹੈ ਦਿੱਤੀ ਜਾਂਦੀ ਹੈ। ਕੱਲਾ ਤਾਂ ਕੱਲਾ ਸਵਿਟਜ਼ਰਲੈਂਡ ਤੋਂ ਅਧਿਕਾਰ ਸੀ ਪਹਿਲਾਂ, ਪਰ ਹੁਣ ਹੋਰ ਵੀ ਮੁਲਕ ਇਹਨਾਂ ਚੀਜ਼ਾਂ ਨੂੰ ਅਪਣਾਉਣ ਲੱਗੇ ਹੈ। ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ਤੋਂ ਬਾਅਦ ਲਾਇਲਾਜ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ ਜੀਵਨ ਖਤਮ ਕਰਨ ਦੀ ਆਗਿਆ ਦੇਣ ਵਾਲੇ ਅਸਿਸਟੈਂਟ ਡਾਇੰਗ ਬਿੱਲ ਨੂੰ ਅੰਤਮ ਮਨਜ਼ੂਰੀ ਦੇ ਦਿੱਤੀ ਹੈ। ਸੰਸਦ ਦੇ ਹੇਠਲੇ ਸਦਨ ਨੇ ਬਿੱਲ ਦੇ ਪੱਖ ਦੇ ਵਿੱਚ 291 ਤੇ ਵਿਰੋਧ ਦੇ ਵਿੱਚ 241 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ। ਇਹ ਕਾਨੂੰਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਅਤੇ ਉਹਦੇ ਦੁਆਰਾ 3 ਸਾਲ ਪਹਿਲਾਂ ਐਲਾਨੇ ਸੁਧਾਰਾਂ ਦਾ ਮਹੱਤਵਪੂਰਨ ਹਿੱਸਾ ਨੇ। ਨੈਸ਼ਨਲ ਅਸੈਂਬਲੀ ਇਸ ਬਿੱਲ ਦਾ ਪਹਿਲਾਂ ਵੀ 3 ਵਾਰ ਸਮਰਥਨ ਕਰ ਚੁੱਕੀ ਸੀ, ਜਿਸ ਤੋਂ ਬਾਅਦ ਹੁਣ ਸੰਸਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਤੇ ਕਈ ਦੇਸ਼ਾਂ ਅਤੇ ਅਮਰੀਕਾ ਦੇ ਕੁਝ ਰਾਜਾਂ ਦੇ ਵਿੱਚ ਵੱਖ ਵੱਖ ਕਾਨੂੰਨੀ ਵਿਵਸਥਾਵਾਂ ਅਧੀਨ ਇੱਛਾ ਮੌਤ ਜਾਂ ਡਾਕਟਰੀ ਸਹਾਇਤਾ ਦੇ ਨਾਲ ਆਤਮ ਹੱਤਿਆ ਦੀ ਆਗਿਆ ਦਿੱਤੀ ਜਾਂਦੀ ਹੈ। ਫਰਾਂਸ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੀ ਬਜ਼ੁਰਗ ਆਬਾਦੀ ਅਤੇ ਲੰਬੇ ਸਮੇਂ ਤੋਂ ਬਿਮਾਰੀਆਂ ਦੇ ਨਾਲ ਜੂਝ ਰਹੇ ਮਰੀਜ਼ਾਂ ਦੀ ਜਿਹੜੀ ਗਿਣਤੀ ਕਾਰਨ ਜੀਵਨ ਦੇ ਆਖਰੀ ਪੜਾਅ ਦੀ ਦੇਖਭਾਲ ਦੇ ਉੱਤੇ ਬਹਿਸ ਲਗਾਤਾਰ ਤੇਜ਼ੀ ਫੜ ਰਹੀ ਹੈ ਤੇ ਮੌਜੂਦਾ ਕਾਨੂੰਨ ਡਾਕਟਰਾਂ ਨੂੰ ਗੰਭੀਰ ਰੂਪ ਦੇ ਨਾਲ ਬਿਮਾਰੀ ਬਿਮਾਰ ਮਰੀਜ਼ਾਂ ਨੂੰ ਮੌਤ ਤੋਂ ਪਹਿਲਾਂ ਬੇਹੋਸ਼ੀ ਦੀ ਸਥਿਤੀ ਦੇ ਵਿੱਚ ਰੱਖਣ ਦੀ ਆਗਿਆ ਦਿੰਦਾ ਹੈ, ਪਰ ਹੁਣ ਤੱਕ ਇੱਛਾ ਮੌਤ ਜਾਂ ਅਸਿਸਟੈਂਟ ਸੁਸਾਇਟੀ ਦੀ ਜਿਹੜੀ ਸੀ ਆਗਿਆ ਨਹੀਂ ਸੀ ਤੇ ਉਹ ਹੁਣ ਸ਼ਾਇਦ ਮਿਲ ਸਕਦੀ ਹੈ। ਦੋਸਤੋ ਇਸ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ ਤੇ ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਆਪਾਂ ਬਾਤ ਪਾਈ ਹੈ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕੁਝ ਪਲ ਅਜੇ ਆਪਣੇ ਕੋਲ ਬਚੇ ਨੇ ਤੇ ਇਸ ਦੇ ਨਾਲ ਹੀ ਕਹਾਣੀ ਦਾ ਮੈਂ ਜ਼ਿਕਰ ਕੀਤਾ ਸੀ, ਕਹਾਣੀ ਸੁਣਾ ਦੇ ਕੇ ਰਹਿਣ ਦੀ ਹੈ, ਬਾਕੀ ਤੁਹਾਡੀ ਮਰਜ਼ੀ ਹੈ ਜੀ। ਜੇ ਦੋਸਤ ਸੁਣਨਾ ਚਾਹੁੰਦੇ ਆ ਤਾਂ ਹਾਂ ਪੱਕੀ ਹੁੰਗਾਰਾ ਭਰ ਦਿਓ ਤੇ ਨਹੀਂ ਤਾਂ ਫਿਰ ਨਾ ਤਾਂ ਆਪਣੇ ਵੱਲੋਂ ਹੈਗੀ ਆ ਜੀ। ਤੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ ਨੇ, ਸਿਕੰਦਰ ਸਿੰਘ ਔਜਲਾ ਜੀ ਨੇ, ਸੁਰਿੰਦਰ ਕੌਰ ਮਾਲ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜਗਦੇਵ ਸੰਧੂ ਬਾਈ ਜੀ ਦਾ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਗੱਲਬਾਤ ਫਿਰ ਆਪਾਂ ਚਲਾਉਂਦੇ ਹਾਂ ਅੱਗੇ ਤੇ ਕੁਝ ਤੁਹਾਡੇ ਸੁਨੇਹੇ ਨੇ ਉਹਨਾਂ ਨੂੰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ। ਜਦ ਤੁਸੀਂ ਹਾਂ ਪੱਕੀ ਹੁੰਗਾਰਾ ਭਰੋਗੇ ਤੇ ਫਿਰ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ, ਬੜੀ ਦਿਲਚਸਪ ਕਹਾਣੀ ਹੈ ਯਾਰ। ਇਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚ ਕਹਾਣੀ ਹੈ ਤੇ ਮੈਂ ਕੋਸ਼ਿਸ਼ ਕਰਦਾ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਵੱਲ ਨੂੰ ਜ਼ਰੂਰ ਧਿਆਨ ਮਾਰ ਲਿਆ ਜਾਵੇ ਤੇ ਫਿਰ ਅੱਗੇ ਵੱਧਦੇ ਹਾਂ। ਮੁਕੱਦਰ ਬਾਈ ਜੀ ਕਹਿੰਦੇ ਔਜਲਾ ਬਾਈ ਜੀ ਤੁਹਾਨੂੰ ਵੇਖ ਕੇ ਅਸੀਂ ਸ਼ੰਮੀ ਬਾਈ ਵਰਗੇ ਪਿਆਰੇ ਸੱਜਣਾਂ ਨੂੰ ਵੇਖ ਕੇ ਸਾਨੂੰ ਤਾਂ ਕਹਿੰਦੇ ਮੁਹੱਬਤ ਹੀ ਯਾਦ ਰਹਿੰਦੀ ਹੈ, ਵਾਰ ਨਹੀਂ ਯਾਦ ਰਹਿੰਦਾ ਜੀ ਤੇ ਯਾਰਾਂ ਬੇਲੀਆਂ ਦਾ ਬਿਨਾਂ ਨਹੀਂ ਸਰ ਸਕਦਾ, ਵੀਰਵਾਰ ਦਿਨ ਨਾ ਪਰਹੇਜ਼ ਕਰਦਾ ਜੀ ਕਹਿੰਦੇ। ਤੇ ਇਸੇ ਤਰ੍ਹਾਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆਪਾਂ ਤੇ ਅੱਗੇ ਗੱਲਬਾਤ ਵਧਾਉਂਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਆਨੂੰ ਜੀ।
1: ਨਹੀਂ ਤਾਂ ਮੁੜ ਮੁੜ ਇਧਰ ਦੇਖਣਾ ਪੈਂਦਾ, ਸਾਹਮਣੇ ਦੇਖਦੇ ਆ
0: ਬਿਲਕੁਲ
1: ਤੇ ਬੈਠੇ ਆਰਾਮ ਦੇ ਨਾਲ ਦੇਖਦੇ ਆ।
0: ਅੰਕਲ ਜੀ ਠੀਕ ਨੇ?
1: ਹਾਂਜੀ ਹਾਂਜੀ ਬਹੁਤ ਵਧੀਆ, ਸਾਰੇ ਬਹੁਤ ਵਧੀਆ ਚੱਲ ਰਿਹਾ ਸੀ ਪ੍ਰੋਗਰਾਮ, ਸਾਰਿਆਂ ਦੀ ਸਾਂਝ ਬਹੁਤ ਵਧੀਆ ਸੀ। ਜਿਹੜੀ ਮੌਤ ਵਾਲੀ ਅਖੀਰ ਲਈ ਗੱਲ ਕੀਤੀ ਆ ਤੁਸੀਂ, ਇਹ ਵੈਸੇ ਚੰਗੀ ਗੱਲ ਆ। ਉਦਾਂ ਮੈਂ ਤੁਹਾਨੂੰ ਮੈਂ ਦੱਸਦੀ ਆ, ਮੈਂ ਜਾਣੀ ਕਿ ਕਈ ਸਾਲਾਂ ਦਾ ਹੀ ਆਪਣੇ ਬੱਚਿਆਂ ਨੂੰ ਦੋਨੋਂ ਕਹਿੰਦੀ ਹੁੰਦੀ ਆ, ਕਿਹਾ ਦੱਸਿਆ ਬਾਈ ਚਾਂਸ ਸਮਝੋ ਮੇਰੀ ਹਾਲਤ ਖਰਾਬ ਜੇ ਹੁੰਦੀ ਆ ਕਈ ਵਾਰ, ਉਦਾਂ ਉਹ 6-6 ਮਹੀਨੇ ਬੰਦਾ ਬੈਡ ਤੇ ਹੀ ਲੱਗਾ ਰਹਿੰਦਾ ਔਰ ਉਹਨੂੰ ਕੋਈ ਸੁਰਤ ਨੀ ਹੁੰਦੀ, ਕੋਈ ਕੌਨਸ਼ੀਅਸ ਨੀ ਹੁੰਦਾ, ਕੁਛ ਹੁੰਦਾ ਨੀ, ਪਤਾ ਨੀ, ਬਸ ਘਰ ਦੇ ਵੀ ਮਜਬੂਰੀ ਚ ਦੇਖਣ ਜਾਂਦੇ ਕਰਦੇ। ਮੈਂ ਕਿਹਾ ਆ ਜੇ ਮੈਨੂੰ ਇੰਨੀ ਜ਼ਿਆਦਾ ਤਕਲੀਫ ਹੋਈ, ਤੁਸੀਂ ਦੇਖਦੇ ਆ ਭੀ ਡਾਕਟਰ ਕਹਿ ਰਹੇ ਆ ਭੀ ਡਾਕਟਰਾਂ ਵੱਲੋਂ ਜਵਾਬ ਆ ਭੀ ਇਹ ਬੇਹੋਸ਼ ਹੈਗੀ, ਇਹ ਸੁਰਤ ਵਿੱਚ ਨੀ ਹੈਗੀ, ਕੋਮਾ ਚ ਆ ਜਾਂ ਕਿਤੇ ਵੀ, ਮੈਂ ਕਿਹਾ ਤੁਹਾਨੂੰ ਉਹ ਇਜਾਜ਼ਤ ਦੇਣੀ ਪਊਗੀ, ਤੁਸੀਂ ਕਹਿ ਦਿਓ ਭੀ ਹਾਂਜੀ ਬਸ ਠੀਕ ਆ। ਘੁੰਮਦੇ ਫਿਰਦੇ ਸਾਰੇ ਪੈਸਾ ਕਮਾਇਆ, ਹੁਣ ਬੈਠੇ ਖਾ ਰਹੇ ਆ, ਹੈ ਤਾਂ ਮੇਰੇ ਖਿਆਲ ਤਾਂ ਮੈਂ ਤਾਂ ਏਦਾਂ ਕਹਿੰਦੀ ਫਿਰ ਤਾਂ ਹੋਣਾ ਚਾਹੀਦਾ ਵਧੀਆ।
0: ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ, ਚਲੋ ਮੇਰਾ ਤਾਂ ਨਿੱਜੀ ਤਜਰਬਾ ਹੈ ਕਿਉਂਕਿ ਹੋਸਪਿਟਲ ਦੇ ਡਿਪਾਰਟਮੈਂਟ ਦੇ ਵਿੱਚ ਕਈ ਵਾਰੀ ਡਿਊਟੀ ਲੱਗ ਜਾਂਦੀ ਹੈ ਉੱਥੇ ਸਮਰ ਦੇ ਵਿੱਚ ਜਦੋਂ ਅਸੀਂ ਸਕੂਲ ਵੱਲੋਂ ਫ੍ਰੀ ਹੋ ਜਾਈਦਾ, ਤਾਂ ਉਹਦੇ ਵਿੱਚ ਫਿਰ ਦੇਖਣ ਨੂੰ ਮਿਲਦਾ ਜਿਹੜੇ ਓਲਡ ਹੋਸਟ ਨੇ ਜਾਂ ਓਲਡ ਹਾਊਸ ਨੇ, ਮਤਲਬ ਕਿ ਬਜ਼ੁਰਗਾਂ ਦੇ ਜਿਹੜੇ ਮਤਲਬ ਕਿ ਤੁਰ ਫਿਰ ਵੀ ਨਹੀਂ ਸਕਦੇ, ਚਲੋ ਉਹਨਾਂ ਨੂੰ ਏਦਾਂ ਦਾ ਖਾਣਾ ਕਈ ਵਾਰੀ ਤਾਂ ਸਾਨੂੰ ਬਣਾ ਕੇ ਵੀ ਜਿਹੜਾ ਦੇਈਦਾ ਨਾ ਜੀ, ਕਈ ਵਾਰੀ ਇੰਨੀ ਕੁ ਮਤਲਬ ਕਿ ਪਰੇਸ਼ਾਨੀ ਆਪਣੇ ਆਪ ਦੇ ਵਿੱਚ ਮਹਿਸੂਸ ਕਰੀਦੀ ਹੈ। ਕਈ ਵਾਰੀ ਤਾਂ ਮੈਂ ਵੀ ਆਪਣੇ ਮੂੰਹੋਂ ਵੀ ਕਹਿ ਚੁੱਕਿਆ ਇਹ ਚੀਜ਼ ਕਿ ਮੈਨੂੰ ਇਸ ਸਥਿਤੀ ਤੱਕ ਨਾ ਪਹੁੰਚਾਵੇ ਰੱਬ ਜਾਂ ਕੁਦਰਤ, ਤੇ ਉਹ ਤੋਂ ਪਹਿਲਾਂ ਹੀ ਕੁਝ ਨਾ ਕੁਝ ਭਾਣਾ ਵਾਪਰ ਜਾਵੇ, ਕਿਉਂਕਿ ਦੇਖੋ ਉਹਨਾਂ ਦੇ ਜਿਹੜੇ ਖਾਣੇ ਨੇ ਨਾ, ਕਿਉਂਕਿ ਜਿਹੜਾ ਆਪਣਾ ਗਲਾ ਵੀ ਨੀ ਕੰਮ ਕਰਦਾ ਉਹਨਾਂ ਸਮਿਆਂ ਦੇ ਵਿੱਚ, ਨਿਗਲ ਨੀ ਸਕਦੇ, ਉਹਨਾਂ ਨੂੰ ਫਿਰ ਉਹ ਸੌਸ ਬਣਾ ਕੇ ਦੇਣੇ ਪੈਂਦੇ ਆ, ਪੇਸਟ ਬਣਾ ਕੇ ਦੇਣੀ ਪੈਂਦੀ ਆ, ਕਈਆਂ ਦੇ ਲਈ ਵੱਖਰਾ ਖਾਣਾ ਕੱਢਣਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ ਜੀ, ਤੇ ਉਹ ਉੱਠਣਾ ਬਹਿਣਾ ਉਹਨਾਂ ਦਾ ਦੇਖ ਰੇਖ, ਫਿਰ ਪਰਿਵਾਰ ਵੀ ਜਿਹੜਾ ਉਹ ਹਫ਼ਤੇ ਦੇ ਹਫ਼ਤੇ ਉਹਨਾਂ ਨੂੰ ਦੇਖਣ ਆਉਂਦਾ ਹੈ, ਉਹ ਵੀ ਫਿਰ ਪਰੇਸ਼ਾਨ ਹੁੰਦੇ ਆ, ਤੇ ਚਲੋ ਜਿਹੜਾ ਬੰਦਾ ਭੁਗਤ ਰਿਹਾ ਉਹ ਤਾਂ ਹੈ ਹੀ ਪਰੇਸ਼ਾਨ ਹੈ।
1: ਨਹੀਂ ਕਈ ਵਾਰ ਭਵਿੰਦਰ ਜੀ ਇੰਨੀ ਕੁ ਹਾਲਤ ਖਰਾਬ ਹੁੰਦੀ ਆ, ਉਸ ਪੇਸ਼ੈਂਟ ਨੂੰ ਪਤਾ ਹੀ ਨੀ ਮੈਂ ਹੈਗਾ ਆ,
0: ਹੈਗਾ ਜੀ, ਬਿਲਕੁਲ ਹੈ ਜੀ।
1: ਬਿਲਕੁਲ ਕਈ ਕਈ 6-6 ਮਹੀਨੇ ਕੋਮਾ ਚ ਹੁੰਦੇ, ਮੈਨੂੰ
0: ਜੀ
1: ਜਾ ਰਿਹਾ ਮੇਰੇ ਮਦਰ ਇਨ ਲਾ ਦੀ
0: ਜੀ
1: ਜਦੋਂ ਡੈਥ ਹੋਈ ਹੈ ਨਾ, ਉਹਨਾਂ ਦੀ ਬ੍ਰੇਨ ਹੈਮਰੇਜ ਨਾਲ ਹੋਈ ਸੀ ਡੈਥ, ਤੇ ਉੱਥੇ ਇੱਕ ਹੋਰ ਪੇਸ਼ੈਂਟ ਸੀ, ਉਹ ਤਾਂ 3 ਮਹੀਨੇ ਹੋ ਗਏ ਇਸ ਲੇਟੀ ਨੂੰ, ਤੇ ਉਹਨੂੰ ਕੋਈ ਪਤਾ ਨੀ ਉਹ ਕੋਮਾ ਵਿਚ ਆ, ਤੇ ਉਹਦੇ ਪਰ ਘਰ ਦੇ ਇਜਾਜ਼ਤ ਨੀ ਦੇ ਰਹੇ, ਤਾਂ ਕਰਕੇ ਉਹ ਹੋਸਪਿਟਲ ਵਿਚ ਇਸ ਤਰੀਕੇ ਨਾਲ ਤਾਂ ਅਗਲਾ 6 ਮਹੀਨੇ ਹੋਰ ਸਾਲ ਰਹੋ। ਪਰ ਮੁਸ਼ਕਿਲ ਵਾਲੀ ਗੱਲ ਹੈ ਮੇਰੇ ਖਿਆਲ, ਜੇ ਇੰਨੀ ਹਾਲਤ ਖਰਾਬ ਆ, ਉਹਨੂੰ ਕੁਛ ਪਤਾ ਹੀ ਨੀ ਹੈ ਵੀ ਕੌਣ ਮੈਨੂੰ ਮਿਲਣ ਆਇਆ ਕੌਣ ਨਹੀਂ ਆਇਆ, ਉਹਨੂੰ ਕੁਛ ਨੀ ਪਤਾ ਪੇ, ਉਹ ਆਪਣੇ ਆਪ ਨਾ ਅੱਖਾਂ ਖੋਲਦੇ ਨੇ, ਵਾਸਤਾ ਮੇਰੇ ਖਿਆਲ ਤਾਂ ਫਿਰ ਉਹ ਡੈਥ ਚਾਹੀਦੀ ਆ।
0: ਬਿਲਕੁਲ ਹੈ ਜੀ, ਪਹਿਲਾਂ ਇਹ ਵੈਸੇ ਭੈਣ ਜੀ ਸੀਗਾ ਕੱਲਾ ਸਵਿਟਜ਼ਰਲੈਂਡ ਦੇ ਵਿਚ, ਚਲੋ ਉਥੇ ਤਾਂ ਮੂੰਹ ਮੰਗੀ ਵੀ ਮੌਤ ਦੇ ਦਿੱਤੀ ਜਾਂਦੀ ਸੀ, ਪੈਸੇ ਵਾਲੇ ਲੋਕ ਜਿਹੜੇ ਨੇ ਜੋ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦੇ ਆ, ਪਰ ਉਹਨਾਂ ਦੇ ਵਿਚ ਵੀ ਕਾਫੀ ਕੰਡੀਸ਼ਨਾਂ ਸੀ, ਪੇਪਰ ਵਰਕ ਬਹੁਤ ਕਰਨਾ ਪੈਂਦਾ ਸੀ, ਅੱਜ ਵੀ ਕਰਨਾ ਪੈਂਦਾ, ਤੇ ਉਹ ਸਹੂਲਤ ਸਿਰਫ ਤੇ ਸਿਰਫ ਪਹਿਲਾਂ ਆਪਣੇ ਸਵਿਟਜ਼ਰਲੈਂਡ ਕੋਲ ਸੀਗੀ, ਤੇ ਹੁਣ ਹੌਲੀ ਹੌਲੀ ਇਹ ਮੁਲਕ ਜਿਹੜਾ ਵਿਚਾਰਨ ਲੱਗੇ ਨੇ ਜੀ ਹੋਰ ਵੀ, ਤੇ
1: ਹਾਂਜੀ
0: ਹਾਂਜੀ ਇਹ ਚੰਗੀਆਂ ਚੀਜ਼ਾਂ ਨੇ, ਚਲੋ ਜੇ ਸੰਭਵ ਹੋ ਸਕਦਾ ਤਾਂ ਜ਼ਰੂਰ ਕਰਨਾ ਚਾਹੀਦਾ।
1: ਹਾਂਜੀ ਜਿੱਦਾਂ ਮੇਰੇ ਖਿਆਲ ਕਹਿ ਦਿੰਦੇ ਜੀ, ਬਸ ਇਹ ਦੂਜੇ 72 ਆਵਰ ਦੇ ਵਿਚ ਵਿਚ ਇਹਦੀ ਡੈਥ ਹੋ ਜਾਣੀ ਆ, ਤੁਸੀਂ ਮੰਗਾ ਲਓ ਹਨਾ, ਉਹ ਤਾਂ ਜਿਹਨੂੰ ਵੀ ਮਿਲਣਾ ਚਾਹੁੰਦੇ ਹੋ। ਮੇਰੇ ਖਿਆਲ ਡੈਥ ਤਾਂ ਉਸ ਵੇਲੇ ਹੋਈ ਹੋਈ ਹੁੰਦੀ ਆ, ਸਿਰਫ ਉਹ ਆਰਟੀਫਿਸ਼ਲ ਜਿਹਾ ਸਾਹ ਜਿਹਾ ਦਿੰਦੇ ਰਹਿੰਦੇ ਆ, ਮੈਂ ਤਾਂ ਇਹੀ ਸੋਚਦੀ ਹਨਾ, ਉਹ ਇਸ ਕਰਕੇ ਆ ਵੀ ਉਹਨਾਂ ਨੂੰ ਲੱਗੂਗਾ ਸਾਰੇ ਆ ਜਾਓਗੇ, ਉਹਨਾਂ ਦੇ ਸਾਹਮਣੇ ਉਹਨੇ ਕੀ ਕਰਨਾ ਹੁੰਦਾ, ਅੱਧੇ ਅੱਧੇ ਘੰਟੇ ਬਾਅਦ ਏਦਾਂ ਦਵਾਈ ਦਿੰਦੇ ਕਰਦੇ ਆ, ਤਾਂ ਫਿਰ ਮਤਲਬ ਕਿ ਉਹ ਹੌਲੀ ਹੌਲੀ ਉਹਦੀ ਡੈਥ ਕਰਦੇ ਆ।
0: ਮੈਨੂੰ
1: ਤਾਂ ਏਦਾਂ ਲੱਗਦਾ ਫਿਰ ਡੈਥ ਤਾਂ ਹੋਈ ਹੋਈ ਹੁੰਦੀ ਆ, ਬਸ ਸਿਰਫ ਉਹ ਜਾਂ ਪੈਸੇ ਬਣਾਉਣ ਦੀ ਗੱਲ ਕਰਦੇ, ਜਾਂ ਉਹਨੇ 2 ਦਿਨ ਰੱਖਣਾ ਹੁੰਦਾ, ਪ੍ਰੋਸੀਜਰ ਹੀ ਉਹਨਾਂ ਦਾ ਏਦਾਂ ਦਾ ਹੁੰਦਾ,
0: ਬਿਲਕੁਲ,
1: ਤੇ ਤਾਂ ਬਸ ਫਿਰ ਉਹ ਤੋਂ ਬਾਅਦ ਉਸ ਸਾਰੇ ਇਕੱਠੇ ਹੋ ਜਾਂਦੇ ਆ, ਉਹ ਉਸ ਵੇਲੇ ਉਹਨਾਂ ਨੂੰ ਪੁੱਛਦੇ ਵੀ ਆਪਾਂ ਕਰ ਦਈਏ ਸਟਾਰਟ, ਜਦੋਂ ਘਰ ਦੇ ਬੰਦਾ ਵੱਡਾ ਬੰਦਾ ਜਾਂ ਕੋਈ ਵੀ ਨਾ, ਜਿਹੜਾ ਬੰਦਾ ਕਹਿ ਦਿੰਦਾ ਮੁੰਡਾ ਜਾਂ ਕਿੱਦਾਂ ਵੀ ਕੋਈ ਕੁੜੀ ਜਿੱਦੇ ਵੀ ਹੈਗੇ, ਉਸ ਵੇਲੇ ਸ਼ੁਰੂ ਕਰ ਦਿੰਦੇ, ਤਾਂ ਤੁਹਾਡੇ ਸਾਹਮਣੇ 1 ਘੰਟੇ ਦੇ ਵਿਚ ਕਹਾਣੀ ਖਤਮ ਹੋ ਜਾਂਦੀ।
0: ਕਿਉਂਕਿ ਭੈਣ ਜੀ ਇੱਥੇ ਇਹਨਾਂ ਯੂਰਪੀ ਮੁਲਕਾਂ ਚ ਹੋਰ ਥੋੜਾ ਜਿਹਾ ਕਾਨੂੰਨ ਸਖ਼ਤ ਨੇ, ਕਿਉਂਕਿ ਅਮਰੀਕਾ ਕੈਨੇਡਾ ਦੇ ਵਿਚ ਨਾ ਜੀ ਉਹ ਆਪਣਾ ਡਾਕਟਰੀ ਜਿਹੜਾ ਇਲਾਜ ਹੈ ਉਹ ਥੋੜਾ ਜਿਹਾ ਵੱਖਰੇ ਤੌਰ ਦਾ, ਇੰਸ਼ੋਰੈਂਸ ਤੁਹਾਨੂੰ ਆਪ ਲੈਣਾ ਪੈਂਦਾ ਸਾਰਾ ਕੁਝ, ਇੱਥੇ ਗੌਰਮੈਂਟ ਦੇ ਅੰਡਰ ਹੈ ਸਾਰਾ ਕੁਝ, ਤੇ ਉਹ ਫਿਰ ਜਿੱਦਾਂ ਸੂ ਵਗੈਰਾ ਬਹੁਤ ਜਲਦੀ ਕਰ ਦਿੰਦੇ ਨੇ ਨਾ ਅਮਰੀਕਾ ਕੈਨੇਡਾ ਦੇ ਵਿਚ, ਫਿਰ ਉਹ ਡਾਕਟਰ ਜਿਹੜੇ ਨੇ ਜਾਂ ਨਰਸਾਂ ਨੇ ਉਹ ਵਿਚਾਰ ਕੇ ਹੀ ਚੱਲਦੀਆਂ ਨੇ ਇਹਨਾਂ ਚੀਜ਼ਾਂ ਤੋਂ ਸਾਰਾ ਕੁਝ।
1: ਹਾਂਜੀ ਪਰ ਉਹ ਘਰਦਿਆਂ ਨੂੰ ਪੁੱਛਦੇ ਹੁੰਦੇ ਜਦੋਂ ਬਹੁਤ ਖਰਾਬ ਹਾਲਤ ਹੁੰਦੀ ਆ, ਉਹ ਦੱਸਦੇ ਆ ਭੇ ਦੀ ਹਾਲਤ ਏਦਾਂ ਆ, ਭਿੰਨ ਬਚਣਾ ਨੀ ਹੈਗਾ, ਕਹਾਣੀ ਖਤਮ ਹੀ ਆ
0: ਹਨਾ।
1: ਪਰ ਕਈ ਫਿਰ ਵੀ ਇਹ ਸੋਚਦੇ ਪਏ ਕੀ ਪਤਾ ਠੀਕ।
0: ਮੇਰਾ ਕਜ਼ਨ ਸੀਗਾ 35-36 ਸਾਲਾਂ ਦਾ ਜਦੋਂ ਕੈਨੇਡਾ ਦੇ ਵਿਚ ਬ੍ਰੇਨ ਟਿਊਮਰ ਉਹਨੂੰ ਹੋਇਆ, ਮਹੀਨੇ ਦੇ ਵਿਚ ਹੀ ਸਿਰਫ 2-3 ਦਿਨਾਂ ਚ ਹੀ ਪਤਾ ਲੱਗਿਆ, ਓਪਰੇਟ ਵੀ ਹੋ ਗਿਆ, ਕੀਮੋਥਰਾਪੀ ਦਾ ਹੈਲਮਟ ਵੀ ਤਿਆਰ ਹੋ ਗਿਆ, ਸਾਰੀਆਂ ਚੀਜ਼ਾਂ ਹੋ ਗਈਆਂ, ਉਹ ਦੁਬਾਰਾ ਉਹਨੂੰ ਅਟੈਕ ਆਇਆ ਜਾਂ ਉਹਦੀ ਬਲੱਡ ਸ਼ੂਗਰ ਜਿਹੜੀ ਸੀ ਬਹੁਤ ਹਾਈ ਹੋ ਗਈ ਸੀ, ਤੇ ਚੱਕਰ ਖਾ ਕੇ ਡਿੱਗ ਪਿਆ, ਉਹਨੂੰ ਵਾਪਸ ਜਿਹੜਾ ਲੈ ਗਏ ਹੋਸਪਿਟਲ, ਤੇ ਉਹ ਫਿਰ ਹਫ਼ਤਾ ਉੱਥੇ ਰਿਹਾ ਤੇ ਉਹ ਕੋਮੇ ਦੇ ਵਿੱਚ ਚਲੇ ਗਿਆ, ਤੇ ਉਸ ਤੋਂ ਬਾਅਦ ਉਹ ਮਤਲਬ ਕਿ ਮਹੀਨੇ ਦੇ ਵਿੱਚ ਹੀ ਪੂਰਾ ਸਰੀਰ ਉਹਦਾ ਪਾਣੀ ਹੋ ਗਿਆ, ਤੇ ਡਾਕਟਰ ਕਹਿੰਦੇ ਬਸ ਤੁਹਾਨੂੰ ਏਦਾਂ ਹੀ ਪਿਆ ਹੀ ਵਧੀਆ ਲੱਗਦਾ, ਚੰਗਾ ਲੱਗਦਾ, ਸਰੀਰ ਫੁੱਲਣ ਲੱਗ ਗਿਆ, ਹੋਰ ਸਾਰੀਆਂ ਚੀਜ਼ਾਂ, ਕਹਿੰਦੇ ਅੰਦਰੋਂ ਇਹਦੇ ਔਰਗਨ ਸਾਰੇ ਹੀ ਫੇਲ ਹੋ ਚੁੱਕੇ ਆ ਜੀ, ਤੇ ਉਹ ਫਿਰ ਉਹਨਾਂ ਨੇ ਬਕਾਇਦਾ ਪਰਮਿਸ਼ਨ ਮੰਗੀ। ਛੋਟਾ ਜਿਹੜਾ ਕਜ਼ਨ ਸੀਗਾ ਉਹ ਕੰਮ ਦੇ ਉੱਤੇ ਸੀਗਾ, ਉਹ ਘਬਰਾਇਆ, ਉਹਦਾ ਵੀ ਐਕਸੀਡੈਂਟ ਹੋਇਆ, ਸਾਰੀਆਂ ਚੀਜ਼ਾਂ, ਉਹ ਕਹਿੰਦਾ ਨਹੀਂ ਇਹ ਕਰਨਾ ਹੀ ਨਹੀਂ ਕੰਮ ਜੀ, ਉਹ ਕਹਿੰਦੇ ਨਹੀਂ ਫਿਰ ਇਹ ਬਹੁਤ ਤਕਲੀਫ਼ ਦੇ ਵਿੱਚ ਹੈ, ਤੁਹਾਨੂੰ ਨਹੀਂ ਦੇਖਦਾ ਪਰ ਸਾਨੂੰ ਜ਼ਰੂਰ ਦੇਖਦਾ ਹੈ ਜੀ।
1: ਅੱਛਾ
0: ਜੀ,
1: ਨਹੀਂ ਫਿਰ ਉਹਨਾਂ ਫਿਰ ਡਾਕਟਰ ਨੂੰ ਤਾਂ ਸਾਰਾ ਪਤਾ ਹੀ ਹੁੰਦਾ ਘਰ ਦੇ, ਕਈ ਵਾਰ ਇਸੇ ਹੀ ਆਸ ਨਾਲ ਸੋਚਦੇ ਆ ਵੀ ਆਪਣੇ ਹੱਥੀ ਅਸੀਂ ਕਿੱਦਾਂ ਇਹ ਕੰਮ ਕਰਨ ਲਈ ਕਹਿ ਦਈਏ ਵੀ ਹੋ ਸਕਦਾ ਇਹ ਠੀਕ ਹੋ ਜਾਵੇ ਜਾਂ ਕਿੱਦਾਂ ਹੋ ਜਾਵੇ ਹਨਾ।
0: ਬਿਲਕੁਲ
1: ਤਾਂ, ਪਰ ਕਈ ਵਾਰ ਕਈ ਕਈ ਸਾਲੇ ਨਿਕਲ ਜਾਂਦੇ। ਇੱਕ ਮੇਰੀ ਫਰੈਂਡ ਹੀ ਏਦਾਂ ਨਿਊਯਾਰਕ ਸੀ, ਟੀਚਰ ਫਰੈਂਡ ਸੀ, ਉਹਦੇ ਹਸਬੈਂਡ ਦੇ ਹੋ ਗਿਆ, ਉਹਨੇ ਮਤਲਬ ਕਿਹਾ ਵੀ ਇਹ ਬਚ ਨੀ ਸਕਦਾ, ਉਹਨਾਂ 8-10 ਸਾਲ ਉਦਾਂ ਸੱਚੀ ਕੱਟ ਲਿਆ, ਉਹਨੇ ਸਾਈਨ ਨੀ ਕੀਤੀ, ਉਹ ਕਹਿੰਦੀ ਮੈਂ ਨੀ ਕਰਨੇ ਸਾਈਨ, ਕਹਿੰਦੀ ਵੀ ਹੋ ਸਕਦਾ ਇਹ ਠੀਕ ਹੋ ਜਾਵੇ। ਉਹ ਠੀਕ ਤਾਂ ਨੀ ਹੋਇਆ ਪਰ ਮਤਲਬ ਉਹ ਜਿੰਦਾ ਸੀ, ਉਹ ਮਤਲਬ 10 ਸਾਲ ਜਿਆ,
0: ਤੇ
1: ਫਿਰ ਉਹਦਾ ਮੁੰਡਾ ਉਹ ਦੂਜੀ ਆਪ ਮੇਰੀ ਫਰੈਂਡ ਉਹ ਜਿੱਥੇ ਜਾਂਦੇ ਸੀ ਨਾਲ ਦੇਖੋ ਰੈਸਟੋਰੈਂਟ ਵੀ ਜਾਣਾ, ਉਹਨੇ ਵੀਲ ਚੇਅਰ ਤੇ ਉਹਨੂੰ ਲੈ ਕੇ ਜਾਣਾ ਕਰਦੇ ਰਹੇ, ਪਰ 10 ਸਾਲ ਜਿੰਦਾ ਵੀ ਰਿਹਾ।
0: ਪਿੱਛੇ ਜੇ 2-3 ਦਿਨ ਹੋਏ ਨੇ, ਇੱਕ ਔਰਤ ਸੀਗੀ ਜਿਹੜੀ ਛੋਟੇ ਹੁੰਦੇ ਤੋਂ ਉਹ ਕਾਫੀ ਤਕਲੀਫ਼ ਦੇ ਵਿੱਚ ਜਾਂ ਇੱਕ ਮੈਟਲ ਮਸ਼ੀਨ ਦੇ ਵਿੱਚ ਹੀ ਰਹੀ ਹੈ, ਆਪਣੀ ਲੋਹੇ ਦੇ ਫੇਫੜਿਆਂ ਦੇ ਵਿੱਚ ਰਹਿ ਕੇ ਉਹਨੇ ਆਪਣੀ ਕਹਿ ਲਓ ਕਿ ਉਹ ਮਸ਼ੀਨ ਦੇ ਵਿੱਚ ਹੀ ਸੀਗੀ ਜੀ, ਫੇਫੜੇ ਕੰਮ ਨਹੀਂ ਕਰਦੇ ਸੀ, 73 ਸਾਲ ਦੀ ਜ਼ਿੰਦਗੀ ਦੀ ਜੰਗ ਲੜ ਕੇ ਗਈ ਆ ਜੀ, ਉਹਦੇ ਵਿੱਚ ਹੀ ਪਈ ਰਹੀ ਸੀ ਸਾਰੀ ਉਮਰ ਤਕਰੀਬਨ।
1: ਆਪੇ ਦੱਸੋ ਫੇ ਉਹ ਕੋਈ ਲਾਈਫ ਤਾਂ ਹੈ ਨਹੀਂ
0: ਭੁਪਿੰਦਰ
1: ਜੀ, ਪਰ ਪਰ ਬਾਕੀ ਇਹ ਫਿਰ ਬੱਚਿਆਂ ਤੇ ਡਿਪੈਂਡ ਕਰਦਾ ਉਹ ਕੀ ਚਾਹੁੰਦੇ। ਬਸ ਮੈਂ ਆਪਣਾ ਦੱਸਦੀ, ਮੈਂ ਆਪਣੇ ਬੇਟੀ ਨੂੰ ਕਿਹਾ, ਮੈਂ ਕਿਹਾ ਜੇ ਮੈਨੂੰ ਇੰਨੀ ਤਕਲੀਫ ਹੋਵੇ, ਏਦਾਂ ਬੁਰੀ ਹਾਲਤ ਹੋਵੇ, ਮੈਂ ਬਹੁਤ ਵਧੀਆ ਜ਼ਿੰਦਗੀ ਜੀ ਲਈ ਹੈ, ਸਭ ਕੁਛ ਦੇਖ ਲਿਆ, ਸੁੱਖ ਦੁੱਖ ਹਰ ਚੀਜ਼, ਕਿਸ ਚੀਜ਼ ਦੀ ਕਮੀ ਨਹੀਂ ਰਹੀ, ਸਭ ਕੁਛ ਦੇਖਿਆ ਹਨਾ, ਤੇ ਫਿਰ ਮੈਨੂੰ ਤੜਫਾਇਓ ਨਾ ਤਾਂ ਮਤਲਬ
0: ਤੁਸੀਂ ਤਰੱਕੀ ਦੇ ਸੰਤੁਸ਼ਟੀ ਦੀ ਗੱਲ ਆ ਜਾਂਦੀ ਹੈ ਨਾ ਆਪਣੇ ਆਪ ਦੇ ਵਿੱਚ ਸੰਤੁਸ਼ਟ। ਬਿਲਕੁਲ
1: ਹਾਂਜੀ, ਸਾਰਾ ਕੁਛ ਤਾਂ ਮਿਲਿਆ ਆ, ਹੁਣ ਤੁਸੀਂ ਦੇਖੋ ਸਾਰੇ ਮੌਜਾਂ ਚ, ਹੋਰ ਕੀ ਚਾਹੀਦਾ, ਤੋਂ ਬਾਅਦ ਹੁਣ ਤਾਂ ਸ਼ੁਕਰਾਨਾ ਆ ਬੈਠੇ ਬੈਠੇ,
0: ਤੁਹਾਡਾ ਆਸ਼ੀਰਵਾਦ ਚਾਹੀਦਾ ਹੋਰ ਲੰਮਾ। ਹਾਂਜੀ
1: ਉਦਾਂ ਤਾਂ ਸਿਹਤ ਠੀਕ ਆ ਭੁਪਿੰਦਰ ਜੀ, ਭੱਜੇ ਫਿਰਦੇ ਆ ਸਾਰੇ ਦਿਹਾੜੀ, ਕੰਮ ਕਰਦੇ ਆ, ਏਦਾਂ ਨੀ ਹੈ, ਵਾਕਿੰਗ ਕਰਦੀ ਆ, ਸਰੀਰ ਨੂੰ ਕਰਦੀ ਆ,
0: ਤੁਰਦੇ ਫਿਰਦੇ
1: ਸਾਰੀ ਦਿਹਾੜੀ ਕਰੀਦਾ, ਸਿਹਤ ਸੋਹਣੀ। ਹਾਂਜੀ ਹਾਂਜੀ, ਸੋਚੀ ਦਾ ਤਾਂ ਇਹੀ ਆ ਭੀ ਮਤਲਬ ਏਦਾਂ ਬੈਡ ਤੇ ਨਾ ਲੱਗੇ, ਪਰ ਮੇਰੇ ਖਿਆਲ ਹਰੇਕ ਬੰਦਾ ਇਹ ਚਾਹੁੰਦਾ, ਮੌਤ ਤੋਂ ਸਿਰਫ ਹਰੇਕ ਬੰਦੇ ਨੂੰ ਇਹੀ ਡਰ ਹੁੰਦਾ ਭੀ ਮੈਂ ਮੰਜੇ ਤੇ ਨਾ ਲੱਗਾ, ਏਦਾਂ ਦੀ ਖਰਾਬੀ ਨਾ ਹੋਵੇ, ਮੈਂ ਕਹਿੰਦੀ ਝਟਪਟ ਹੋਵੇ 2 ਮਿੰਟਾਂ ਵਿੱਚ ਮੌਤ, ਤਾਂ ਬੜੀ ਵਧੀਆ ਗੱਲ ਆ, ਬਹੁਤ ਸੋਹਣੀ ਆ, ਨਾ ਘਰ ਦੇ ਔਖੇ, ਨਾ ਜਿਹੜਾ ਹੈਗਾ ਉਹ ਔਖਾ ਹੋਊਗਾ ਹਨਾ।
0: ਬਿਲਕੁਲ,
1: ਤਾਂ ਚਲੋ ਹੋਰ ਜੇ ਕਿਸੇ ਨੇ ਆਉਣਾ ਤਾਂ
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਵਿਚਾਰਾ,
1: ਓਕੇ ਸਤਿ ਸ਼੍ਰੀ ਅਕਾਲ,
0: ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸਾਂ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਾਂ ਯੂਐਸ ਤੋਂ ਜੀ, ਤੇ ਸਪੋਰਟ ਵੀ ਕਰਦੇ ਆ, ਤੇ ਲੋ ਜਾਂਦੇ ਜਾਂਦੇ ਦੋਸਤੋ ਕਹਾਣੀ ਦੀ ਸਾਂਝ ਪਾਉਂਦੇ ਅੱਜ ਫਿਰ ਤੁਹਾਡੇ ਨਾਲ। ਬੜੇ ਦਿਨਾਂ ਤੋਂ ਮਨ ਚ ਸੀਗਾ ਕੋਈ ਨਾ ਕੋਈ ਕਹਾਣੀ ਸੁਣਾਈਏ, ਤੇ ਲੋ ਫਿਰ ਜਾਂਦੇ ਜਾਂਦੇ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਂਦੇ ਆ, ਕਹਾਣੀ ਇਹ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਆ, ਪੜ੍ਹੀ ਮੈਂ ਵੀ ਨਹੀਂ ਤੁਹਾਡੇ ਨਾਲ ਹੀ ਪੜਾਂਗਾ। ਕਹਾਣੀ ਹੈ ਦੋਸਤੋ ਯਾਰ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਇਹ ਲਿਖੀ ਗਈ ਹੈ, ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਜਿਹੜਾ ਕੀਤਾ ਆਪਣੇ ਹੈਗਾ ਆ ਮਹਿੰਦਰ ਬੇਦੀ ਜੈਤੋ ਤੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਜੀ ਤੇ ਦੁਆਬਾ ਰੇੜੂ ਦਾ ਮੰਚ ਜੀ, ਤੇ ਕਹਾਣੀ ਦੀ ਸਾਂਝ ਪਾਉਂਦੇ ਹਾਂ, ਕੀ ਕਹਿੰਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ।

ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਦੇ ਨਾਲ ਮਿਲਵਾਇਆ ਸੀ ਨਾ, ਤਾਂ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ, ਵਿਆਹ ਹੋਇਆ ਸੀ। ਰਿਆਜ਼ ਭੋਲੀ ਭਾਲੀ ਸੂਰਤ ਵਾਲਾ ਚੁੱਪੂ ਜਿਹਾ ਮੁੰਡਾ ਸੀ, ਤਾਂ ਅਸੀਂ ਦੋਵੇਂ ਇੱਕੋ ਗਲੀ ਦੇ ਵਿੱਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ। ਸਬੱਬ ਦੇ ਨਾਲ ਕਾਲਜ ਦੇ ਵਿੱਚ ਵੀ ਸਾਥ ਨਹੀਂ ਸੀ ਛੁੱਟਿਆ। ਫਿਰ ਇਹ ਵੀ ਬੰਬਈ ਆ ਗਿਆ ਤੇ ਕਿੰਨਾ ਅਜੀਬ ਇਤਫਾਕ ਹੈ। ਅਕਬਰ ਨੇ ਕਿਹਾ ਸੀ, ਬਸ ਜ਼ਰਾ ਬੋਰਿੰਗ ਜਿਹਾ ਬੰਦਾ ਏ, ਤੇ ਇਹ ਵਾਕ ਵੀ ਜ਼ਿਆਦਾ ਨਹੀਂ ਸੀ ਜੋੜ ਦਿੱਤਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ ਸਨ। ਸਿਨੇਮੇ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ ਹਰ ਵਾਰ, ਹੋਟਲ ਦੇ ਵਿੱਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ, ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਫਿਰ ਜਿਵੇਂ ਜਿਵੇਂ ਵਿਆਹ ਪੁਰਾਣੀ, ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰੁਝੇਵੇਂ ਵੱਧਦੇ ਗਏ, ਫਰੀਦਾ ਤੇ ਰਿਆਜ਼ ਦਾ ਸਾਥ ਵੱਧਦਾ ਗਿਆ, ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਂ ਰੁਝੇਵਿਆਂ ਦੇ ਕਾਰਨ ਦੇਰ ਦੇ ਨਾਲ ਆਉਂਦੇ, ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ, ਚਾਹ ਪੀ ਕੇ ਅਖ਼ਬਾਰ ਜਾਂ ਕੋਈ ਮੈਗਜ਼ੀਨ ਦੇਖਦਾ, ਕਦੀ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗ ਪੈਂਦੇ। ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤਾਂ ਅਕਬਰ ਨੇ ਦੇਰ ਦੇ ਨਾਲ ਆਉਣਾ ਹੁੰਦਾ ਸੀ ਤੇ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾ ਕੇ ਜਿਹੜਾ ਸੀਗਾ ਟਲ ਵੀ ਆਉਂਦੇ, ਤੇ ਤੂੰ ਰਿਆਜ਼ ਦੇ ਨਾਲ ਵਾਪਸ ਆ ਜਾਵੀ, ਤੇ ਉਹ ਰਿਆਜ਼ ਦੇ ਨਾਲ ਵਾਪਸ ਵੀ ਆ ਜਾਂਦੀ। ਵਿਆਹ ਜਿਹੜਾ ਸੀਗਾ ਸ਼ਾਦੀ ਪੁਰਾਣੀ ਹੁੰਦੀ ਗਈ। ਹੌਲੀ ਹੌਲੀ ਸਮਾਂ ਬੀਤਦਾ ਗਿਆ, ਪਰ ਰਿਆਜ਼ ਦਾ ਜਿਹੜਾ ਸੀ ਮਹੱਤਵ ਦਿਨੋ ਦਿਨ ਵੱਧਦਾ ਗਿਆ। ਫਰੀਦਾ ਨੇ ਜਾਣੇ ਅਣਜਾਣੇ ਦੇ ਵਿੱਚ ਹੀ ਪਤੀ ਵਾਲੇ ਸਾਰੇ ਉੱਪਰਲੇ ਕੰਮ ਰਿਆਜ਼ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ। ਨੌਕਰਾਂ ਦੀ ਮੁਰੰਮਤ, ਰਾਸ਼ਨ ਕਾਰਡ ਬਣਵਾਉਣਾ, ਸ਼ਾਪਿੰਗ ਦੇ ਲਈ ਨਾਲ ਨਾਲ ਧੱਕੇ ਖਾਣੇ, ਛੋਟੇ ਛੋਟੇ ਖੱਤ ਲਿਖਣਾ, ਬੈਂਕ ਦੇ ਵਿੱਚ ਰੁਪਏ ਜਮ੍ਹਾਂ ਕਰਵਾਉਣਾ, ਕਢਵਾ ਲਿਆਉਣੇ ਤੇ ਹੋਰ ਨਿੱਕੇ ਮੋਟੇ ਕੰਮ ਕਰਨੇ। ਇੱਥੋਂ ਤੱਕ ਕਿ ਜਦੋਂ ਫਰੀਦਾ ਦਾ ਮਿਸ ਕੈਰਿਜ ਹੋਇਆ ਨਾ, ਤਾਂ ਖੁਸ਼ਕਿਸਮਤੀ ਦੇ ਨਾਲ ਰਿਆਜ਼ ਦਫ਼ਤਰ ਦੇ ਵਿੱਚ ਮਿਲ ਗਿਆ। ਉਹਨੇ ਆ ਕੇ ਹਸਪਤਾਲ ਪਹੁੰਚਾਇਆ। ਉਸ ਦਿਨ ਅਕਬਰ ਦੇ ਕਿਸੇ ਅਫਸਰ ਦੀ ਵਿਦਾਇਗੀ ਪਾਰਟੀ ਹੋ ਰਹੀ ਸੀ। ਜਦੋਂ ਉੱਥੋਂ ਰਾਤ ਦੇ 2 ਵਜੇ ਘਰ ਪਹੁੰਚੇ ਤਾਂ ਬੇਗਮ ਦੀ ਬਦਹਾਲੀ ਦਾ ਪਤਾ ਲੱਗਿਆ, ਪਰ ਸਵੇਰ ਦੀ ਉਡੀਕ ਕਰਨੀ ਪਈ ਸੀ। ਅਫਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਵੀ ਉੱਡ ਗਿਆ। ਉਹ ਸਾਰੀ ਰਾਤ ਬੈਂਚ ਦੇ ਉੱਤੇ ਬੈਠਾ ਉਂਘਦਾ ਰਿਹਾ ਸੀ। ਅਕਬਰ ਨੇ ਉਸਨੂੰ ਜ਼ਬਰਦਸਤੀ ਆਰਾਮ ਕਰਨ ਦੇ ਲਈ ਭੇਜ ਦਿੱਤਾ ਵੀ ਜਾ ਤੂੰ ਆਰਾਮ ਕਰ ਲੈ। ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ। ਇਸਦੇ ਲਈ ਉਹ ਰਿਆਜ਼ ਨੂੰ ਫੋਨ ਕਰਕੇ ਦਵਾਈਆਂ ਵਗੈਰਾ ਖਰੀਦ ਕੇ ਦੇ ਆਉਣਾ, ਆਉਣ ਦੀ ਜਿਹੜੀ ਹਦਾਇਤ ਕਰ ਦਿੰਦੇ ਸਨ। ਹਸੀਨ ਇਤਫਾਕ ਹੁੰਦਾ ਹੈ, ਹਸੀਨ ਇਤਫਾਕ ਕਹੋ ਜਾਂ ਫਿਰ ਕਿਸਮਤ ਕਦੋ ਕਹਿ ਦਿਓ। ਜਦੋਂ ਉਹ ਠੀਕ ਹੋਈ ਤੇ ਉਸਨੂੰ ਹਸਪਤਾਲੋਂ ਘਰ ਲੈ ਆਉਣ ਦੇ ਲਈ ਮੋਟਰ ਲੈ ਕੇ, ਜ਼ਿਆਦਾਤਰ ਆਪਣੇ ਪਾਕਿਸਤਾਨ ਜਾਂ ਹੋਰ ਉਰਦੂ ਦੇ ਵਿੱਚ ਕਾਰ ਨੂੰ ਵੀ ਮੋਟਰ ਕਹਿੰਦੇ ਆ, ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਦੇ ਨਾਲ ਘਰ ਜਾ ਚੁੱਕੀ ਹੈ। ਰਿਆਜ਼ ਨੇ ਦਫ਼ਤਰੋਂ ਛੁੱਟੀ ਲੈ ਲਈ। ਸ਼ਾਮੀ ਜਦੋਂ ਅਕਬਰ ਦਫ਼ਤਰੋਂ ਘਰ ਆਏ ਤਾਂ ਰਿਆਜ਼ ਘਰ ਸੰਭਾਲੀ ਬੈਠਾ ਸੀ। ਫਿਰ ਦਿਨ ਲੰਘਦੇ ਗਏ। ਅਕਬਰ ਦੀ ਬੇਧਿਆਨੀ ਤੇ ਲਾਪਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ਼ ਦੇ ਮੋਢੇ ਦੇ ਉੱਤੇ ਅੱਡ ਗਈਆਂ। ਉਹ ਅਜੇ ਤੱਕ ਛੜਾ ਜਿਉਂ ਸੀ, ਵਿਆਹ ਨਹੀਂ ਸੀ। ਇੱਕ ਦੋ ਜਾਣਿਆਂ ਨੇ ਰਿਸ਼ਤੇ ਦੀ ਗੱਲ ਤੋਰੀ ਵੀ, ਪਰ ਉਹ ਟਾਲਾ ਵੱਟਦਾ ਗਿਆ ਬਈ ਆਪਾਂ ਨੂੰ ਇਹਨਾਂ ਘਰ ਗ੍ਰਹਿਸਤੀ ਦੇ ਚੱਕਰਾਂ ਤੋਂ ਡਰ ਲੱਗਦਾ ਕਹਿੰਦਾ, ਤੇ ਗੱਲ ਆਈ ਗਈ ਹੋ ਜਾਂਦੀ। ਅਕਬਰ ਤਾਂ ਹਮੇਸ਼ਾ ਉਸਨੂੰ ਇਹੀ ਨਸੀਹਤ ਕਰਦਾ ਹੈ ਕਿ ਮੀਆਂ ਇਸ ਚੱਕਰ ਦੇ ਵਿੱਚ ਨਾ ਫਸੇ, ਕਿਸੇ ਕੰਮ ਦਾ ਨਹੀਂ ਰਹਿਣਾ ਤੈਂ, ਆਪਣੀ ਜਿਹੜੀ ਗੱਤ ਹੈ ਨਾ ਉਹ ਤੂੰ ਵੇਖ ਹੀ ਰਿਹਾ, ਦੇਖ ਹੀ ਰਿਹਾ ਕੀ ਮੇਰੇ ਨਾਲ ਬਣੀ ਹੋਈ ਹੈ। ਵਿਆਹ ਝੰਝਟ ਹੀ ਹੈ, ਨਿਰਾ ਝੰਝਟ। ਫਿਰ ਬਾਲ ਬੱਚੇ ਹੋਏ। ਅਕਬਰ ਤਾਂ ਬੱਚਿਆਂ ਦੀ ਚੀਆਂ ਪੀਆਂ ਤੋਂ ਘਬਰਾ ਕੇ ਕਲੱਬ ਦੇ ਵਿੱਚ ਚਲਿਆ ਜਾਂਦਾ ਜਾਂ ਕਿਸੇ ਯਾਰ ਦੋਸਤ ਦੇ ਨਾਲ ਪੀਣ ਪਿਆਉਣ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਬੈਠਾ ਰਹਿੰਦਾ। ਰਿਆਜ਼ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਿਆ ਜਾਂਦਾ।
ਬੱਚਿਆਂ ਨਾਲ ਖੇਡਦਾ, ਰੋਂਦੇ ਨਿਆਣੇ ਨੂੰ ਸ਼ਹਿਦ ਚਟਾਉਂਦਾ, ਗ੍ਰਾਈਪ ਵਾਟਰ ਦੇ ਦਿੰਦਾ ਤੇ ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਦੇ ਵਿੱਚ ਬੜਾ ਮਜ਼ਾ ਆਉਂਦਾ ਸੀ। ਉਹ ਬੜੇ ਬੇਤੁੱਕੇ ਢੰਗ ਦੇ ਨਾਲ ਬੱਚਿਆਂ ਦੇ ਨੈਪਕਿਨ ਬਦਲਦਾ ਜਾਂ ਨਹਾਉਣ ਵੇਲੇ ਪਾਣੀ ਪਾਉਂਦਾ ਤਾਂ ਉਹ ਹੱਸ ਹੱਸ ਕੇ ਲੋਟ ਪੁੱਟ ਹੋ ਜਾਂਦੀ। ਪਹਿਲਾਂ ਉਸਨੂੰ ਬੜੀ ਘਬਰਾਹਟ ਹੁੰਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੀਕ ਆਪ ਵੀ ਭਿੱਜ ਜਾਂਦਾ ਸੀ, ਪਰ ਫਰੀਦਾ ਮਨਾ ਕਰਦੀ ਤਾਂ ਕਹਿੰਦਾ, ਉਹ ਕੋਈ ਗੱਲ ਨਹੀਂ, ਕੁਝ ਨਹੀਂ ਹੋਇਆ, ਵੈਸੇ ਚੰਗਾ ਏ, ਤੂੰ ਇਹ ਕੰਮ ਸਿੱਖ ਲੈ ਨਾ ਤਾਂ ਤੇਰੀ ਬੀਵੀ ਜਿਹੜੀ ਹੈ ਘਰ ਵਾਲੀ ਆਊਗੀ, ਉਹਨੂੰ ਮੌਜਾਂ ਹੋ ਜਾਣਗੀਆਂ, ਕਹਿੰਦੀ। ਫਰੀਦਾ ਹੱਸਣ ਲੱਗਦੀ ਹੈ ਤੇ ਰਿਆਜ਼ ਵੀ ਹੱਸ ਪੈਂਦਾ ਹੈ। ਕਦੀ ਕੋਈ ਬੱਚਾ ਬਿਨਾਂ ਕਾਰਨ ਹੀ ਰੋਣ ਲੱਗਦਾ, ਫਰੀਦਾ ਕਿਸੇ ਹੋਰ ਕੰਮ ਦੇ ਵਿੱਚ ਰੁੱਝੀ ਹੁੰਦੀ ਤਾਂ ਰਿਆਜ਼ ਨੂੰ ਡਾਂਟ ਜਿਹੜੀ ਦਿੰਦੀ, ਓਏ ਓਏ ਹੋਏ, ਕਹਿ ਬੇਹੂਦੇ ਮਰਦੋ ਜੀ, ਬੱਚਾ ਰੋ ਰਿਹਾ, ਜ਼ਰਾ ਵਰਾ ਵੀ ਲਓ, ਤੂੰ ਲਾਉਣਾ ਇਹਨੂੰ, ਉਦਾਂ ਹੀ ਕੋਲ ਖੜੇ ਹੋ। ਉੱਲੂ ਦੀ ਔਲਾਦ ਚੁੱਪ ਹੀ ਨਹੀਂ ਕਰਦਾ ਪਿਆ ਤੇ ਟੁੱਟੇ ਹੱਥਾਂ ਦੇ ਨਾਲ ਚੁੱਕਿਆ ਨਹੀਂ ਜਾਂਦਾ ਤੇਰੇ ਕੋਲੋਂ, ਅੱਗੇ ਉਹ ਜਵਾਬ ਦਿੰਦੀ ਹੈ। ਤੇ ਉਹ ਬੱਚੇ ਨੂੰ ਚੁੱਕ ਕੇ ਉਸਨੂੰ ਵਰਾਉਣ ਖਾਤਰ ਜਿਹੜਾ ਬਾਂਦਰਾਂ ਵਾਂਗਰ ਅਜੀਬ ਅਜੀਬ ਹਰਕਤਾਂ ਕਰਨ ਲੱਗ ਪੈਂਦਾ। ਬੱਚਾ ਵਿਰਤਾ ਜਾਂਦਾ। ਜਿਵੇਂ ਜਿਵੇਂ ਬੱਚੇ ਵੱਡੇ ਹੋਏ, ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ। ਉਹਨਾਂ ਨੂੰ ਕਿਸ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੈ, ਓਵਨ ਰਿਆਜ਼ ਦੇ ਕਿਸ ਦੋਸਤ ਦੇ ਰਾਹੀਂ ਸਸਤਾ ਮਿਲ ਸਕਦਾ ਹੈ, ਖੰਡ ਬਲੈਕ ਦੇ ਵਿੱਚ ਲਿਆਉਣੀ ਪੈਂਦੀ ਹੈ, ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਲਈ ਰਿਆਜ਼ ਹੀ ਪ੍ਰਬੰਧ ਕਰੇ। ਖੁਦ ਅਕਬਰ ਇਹਨਾਂ ਕੰਮਾਂ ਤੋਂ ਜੀ ਚੁਰਾਉਂਦੇ ਸਨ। ਕੋਈ ਕਦੀ ਅਜਿਹੀ ਫਿਲਮ ਲੱਗਦੀ ਜਿਹਦੇ ਵਿੱਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖੁਦ ਕਹਿ ਦਿੰਦੇ, ਤੁਸੀਂ ਰਿਆਜ਼ ਦੇ ਨਾਲ ਜਾ ਕੇ ਦੇਖ ਆਇਓ, ਮੈਨੂੰ ਅਜਿਹੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਆਪਣੀ ਘਰਵਾਲੀ ਨੂੰ ਕਹਿੰਦਾ। ਅਕਬਰ ਦੀ ਵਧੇਰੇ ਦਿਲਚਸਪੀ ਪੀਣ ਪਿਆਉਣ ਵੱਲ ਹੁੰਦੀ ਜਾ ਰਹੀ ਸੀ। ਸਪਸ਼ਟ ਹੈ ਕਿ ਇਸ ਹਾਲ ਦੇ ਵਿੱਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗ ਪਿਆ। ਫਰੀਦਾ ਉਸਦੇ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲੈ ਜਾਂਦੀ, ਸਰਕਲ ਦਿਖਾ ਲਿਆਉਂਦੀ, ਸ਼ਾਮੀ ਦੋਵੇਂ ਰਲ ਕੇ ਬੱਚਿਆਂ ਦੇ ਨਾਲ ਖੇਡਦੇ, ਫਿਰ ਪਿਆਰ ਪੁਚਕਾਰ ਕੇ ਕੱਪੜੇ ਬਦਲਦੇ ਤੇ ਸਵਾ ਦਿੰਦੇ ਉਹਨਾਂ ਨੂੰ। ਅਕਬਰ ਨੂੰ ਇਹਨਾਂ ਏਜੰਟਾਂ ਦੇ ਲਈ ਬਿਲਕੁਲ ਵੇਲ ਨਹੀਂ ਸੀ। ਬੱਚੇ ਵੀ ਪਿਓ ਦੇ ਨਾਲ ਨਹੀਂ ਸਨ ਖੁੱਲ ਸਕੇ, ਰਿਆਜ਼ ਦੇ ਮੋਢੇ ਦੇ ਉੱਤੇ ਚੜ ਕੇ ਅੰਕਲ ਅੰਕਲ ਕਰਦੇ ਰਹਿੰਦੇ, ਖਰਚਿਆਂ ਦੇ ਲਈ ਪੈਸੇ ਮੰਗਦੇ, ਨਵੀਆਂ ਨਵੀਆਂ ਫਰਮਾਇਸ਼ਾਂ ਕਰਦੇ। ਅਕਬਰ ਤਾਂ ਫਰੀਦਾ ਨੂੰ ਬਸ ਘਰ ਦਾ ਖਰਚਾ ਦੇ ਦਿੰਦੇ ਸਨ, ਉਹਨਾਂ ਨੂੰ ਤੋਹਫੇ ਦੇਣ ਦੀ ਲੋੜ ਵੀ ਕੀ ਸੀ, ਇਹ ਬੱਚੇ ਵੀ ਤਾੜ ਗਏ ਸਨ। ਹਨੇਰੀ ਆਵੇ ਮੀਂਹ ਆਵੇ, ਰਿਆਜ਼ ਦੇ ਆਉਣ ਦੇ ਵਿੱਚ ਨਾਗਾ ਨਹੀਂ ਸੀ ਪੈਂਦਾ ਹੁੰਦਾ। ਜੇ ਕਿਸੇ ਦਿਨ ਕਿਸੇ ਕਾਰਨ ਕਰਕੇ ਉਹ ਨਾ ਆਉਂਦਾ ਤਾਂ ਸਾਰਾ ਘਰ ਪਰੇਸ਼ਾਨ ਹੋ ਜਾਂਦਾ ਸੀ। ਫਰੀਦਾ ਡੋਰ ਭੌਰ ਜਿਹੀ ਹੋਈ ਫਿਰਦੀ ਸੀ ਤੇ ਸਾਰੇ ਪ੍ਰੋਗਰਾਮ ਉਲਟੇ ਪੁਲਟੇ ਹੋ ਜਾਂਦੇ। ਖੁਦਾ ਜਾਣੇ ਰਿਆਜ਼ ਨੂੰ ਕੀ ਹੋ ਗਿਆ, ਕਿਤੇ ਬਿਮਾਰ ਤਾਂ ਨਹੀਂ ਹੋ ਗਿਆ, ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ, ਸੋਚਦੀ ਰਹਿੰਦੀ। ਕਦੀ ਨੌਕਰ ਨੂੰ ਉਸਦੇ ਵੱਲ ਦੌੜਾਉਂਦੀ, ਕਦੀ ਗੁਆਂਢੀਆਂ ਦੇ ਘਰੋਂ ਫੋਨ ਕਰਦੀ ਜੇ ਬਦਕਿਸਮਤੀ ਦੇ ਨਾਲ ਰਿਆਜ਼ ਕਿਸੇ ਦੋਸਤ ਦੇ ਨਾਲ ਸਿਨੇਮਾ ਦੇਖਣ ਚਲਿਆ ਗਿਆ ਹੁੰਦਾ ਤਾਂ ਦੂਜੇ ਦਿਨ ਉਸਦੀ ਸ਼ਾਮਤ ਆ ਜਾਂਦੀ। ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸਨ। ਕਿੱਥੇ ਮਰ ਗਿਆ ਸੈ ਤੈਂ ਦਲੀਲ ਆਦਮੀ, ਮੈਨੂੰ ਫੋਨ ਹੀ ਕਰ ਦਿੰਦਾ ਦਿੱਤਾ ਹੁੰਦਾ ਤਾਂ ਮੈਂ ਇੰਨੇ ਪਰੇਸ਼ਾਨ ਤਾਂ ਨਾ ਹੁੰਦੀ। ਅੱਗੇ ਉਹ ਕਹਿੰਦਾ ਕਿ ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸੀ, ਬੜੀ ਮੁਸ਼ਕਲ ਦੇ ਨਾਲ ਵਾਪਸ ਹੋਈਆਂ ਨੇ, ਜੇ ਨਾ ਹੁੰਦੀਆਂ ਨਾ ਤਾਂ ਤੈਨੂੰ ਪੈਸੇ ਭਰਨੇ ਪੈਣੇ ਸੀ। ਬੱਚੇ ਵੀ ਪਿੱਛੇ ਪੈ ਜਾਂਦੇ, ਅਸੀਂ ਤੁਹਾਡੇ ਨਾਲ ਨਹੀਂ ਬੋਲਣਾ ਜੀ, ਤੁਸੀਂ ਕੱਲ ਆਏ ਕਿਉਂ ਨਹੀਂ ਹੈ, ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਪਾਬੰਦੀ ਦੇ ਨਾਲ ਫਿਰ ਆਉਣ ਲੱਗ ਪੈਂਦਾ ਸੀ। ਜੇ ਕਦੀ ਰਿਆਜ਼ ਦੀ ਤਬੀਅਤ ਖਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸਦੇ ਘਰ ਦੇ ਉੱਤੇ ਧਾਵਾ ਬੋਲ ਦਿੰਦੀ, ਉਸਦੀ ਸੇਵਾ ਘੱਟ ਆਪਣੀ ਜ਼ਿਆਦਾ ਕਰਵਾਉਂਦੀ। ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ਼ ਬਿਮਾਰ ਹੁੰਦਿਆਂ ਹੀ ਜਿਹੜਾ ਸੀ ਉਹਨਾਂ ਦੇ ਘਰ ਆਉਣ ਲੇਟਦਾ ਸੀ, ਚਾਹੇ ਬਿਮਾਰ ਹੁੰਦਾ ਸੀ। ਤੇ ਫਿਰ ਇੰਜ ਹੋਣ ਲੱਗ ਪਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਦੇ ਨਾਲ ਛੇਤੀ ਘਰ ਆ ਜਾਂਦੇ ਤਾਂ ਬੀਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ ਇਹਨਾਂ ਦੇ ਉੱਤੇ ਕਿਹੜੀ ਮੁਸੀਬਤ ਆਣ ਪਈ ਹੈ, ਵੀ ਇੰਨੀ ਛੇਤੀ ਘਰ ਆਉਣਾ ਪੈ ਗਿਆ ਇਹਨੂੰ। ਫਰੀਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ ਪੁਲਟ ਹੋ ਜਾਂਦਾ। ਸਿਨੇਮੇ ਦੇ ਦੋ ਟਿਕਟ ਮੰਗਵਾਏ ਹੁੰਦੇ, ਤੀਜਾ ਕਿਸੇ ਹੋਰ ਨੰਬਰ ਦਾ ਮਿਲਦਾ ਤੇ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ। ਮਾਰੇ ਸ਼ਰਮਿੰਦਗੀ ਦੇ
ਮਜ਼ਾ ਕਿਰਕਰਾ ਹੁੰਦਾ, ਸੋ ਵੱਖਰਾ ਕਿ ਰੋਜ਼ ਤਾਂ ਜਿੱਥੇ ਚਾਹੇ ਉਸਨੂੰ ਘਸੀਟ ਕੇ ਲੈ ਜਾਂਦੀ ਹੈ। ਇੱਕ ਦਿਨ ਪਤੀ ਆ ਟਪਕੇ ਤਾਂ ਉਸ ਗਰੀਬ ਨੂੰ ਦੁੱਧ ਦੇ ਵਿੱਚੋਂ ਮੱਖੀ ਵਾਂਗ ਕੱਢ ਕੇ ਪਰਾਂ ਸੁੱਟ ਦਿੱਤਾ ਗਿਆ। ਖਾਣੇ ਦੀ ਮੇਜ਼ ਦੇ ਉੱਤੇ ਵੀ ਸਭ ਗੜਬੜ ਹੋ ਜਾਂਦਾ। ਅਕਸਰ ਅਕਬਰ ਦੇ ਲਈ ਮੇਜ਼ ਦੇ ਉੱਤੇ ਪਲਟੇ ਅਕਬਰ ਲਈ ਮੇਜ਼ ਦੇ ਉੱਤੇ ਪਲੇਟ ਲਾਈ ਹੀ ਨਹੀਂ ਸੀ ਹੁੰਦੀ, ਬਾਕੀਆਂ ਲਈ ਹੁੰਦੀ ਪਰ ਅਕਬਰ ਦੇ ਲਈ ਨਹੀਂ ਹੁੰਦੀ ਸੀ, ਆਪਣੇ ਹਸਬੈਂਡ ਦੇ ਲਈ ਨਹੀਂ ਲਾਉਂਦੀ ਸੀ। ਰਾਤੀ 2-2:30 ਵਜੇ ਜਾ ਕੇ ਕਿਤੇ ਆਉਂਦੇ ਤੇ ਆਪਣੇ ਕਮਰੇ ਦੇ ਵਿੱਚ ਹੀ ਖਾਣੇ ਵਾਲੀ ਟਰੇ ਮੰਗਵਾ ਲੈਂਦੇ। ਜਿਸ ਦਿਨ ਉਹ ਜਲਦੀ ਆ ਜਾਂਦੇ ਇੰਜ ਲੱਗਦਾ ਕੋਈ ਮਹਿਮਾਨ ਬੇਮੌਕੇ ਆ ਵੜਿਆ। ਜਲਦੀ ਜਲਦੀ ਉਹਨਾਂ ਦੇ ਲਈ ਜਗ੍ਹਾ ਬਣਾਈ ਜਾਂਦੀ। ਰਿਆਜ਼ ਜਿਹੜਾ ਆਮ ਕਰਕੇ ਫਰੀਦਾ ਦੇ ਨੇੜੇ ਹੀ ਬੈਠਦਾ ਹੁੰਦਾ ਸੀ ਤਾਂ ਕਿ ਬੱਚਿਆਂ ਨੂੰ ਖਾਣਾ ਦੇਣ ਦੇ ਵਿੱਚ ਉਸਦੀ ਮਦਦ ਕੀਤੀ ਜਾ ਸਕੇ। ਆਖਰੀ ਕੁਰਸੀ ਦੇ ਉੱਤੇ ਦੂਰ ਜਾ ਬੈਠਦਾ ਹੈ। ਬੱਚੇ ਹੈਰਾਨੀ ਦੇ ਨਾਲ ਉਸ ਤਬਦੀਲੀ ਨੂੰ ਵੇਖਦੇ ਨੇ, ਮਹਿਸੂਸ ਕਰਦੇ ਹੈ, ਕਿਉਂਕਿ ਬੱਚਿਆਂ ਦੇ ਵਿੱਚ ਵੀ ਪੈ ਜਾਂਦਾ ਕਿ ਸਾਡਾ ਪਿਓ ਇਹ ਹੈ ਕਿ ਉਹ ਦੂਸਰਾ ਅਕਬਰ ਹੈ। ਫਰੀਦਾ ਨੂੰ ਬੜੀ ਪਰੇਸ਼ਾਨੀ ਹੁੰਦੀ ਕਿ ਅਕਬਰ ਬਿਲਕੁਲ ਓਪਰਿਆਂ ਵਾਂਗ ਖਾਂਦੇ ਰਹਿੰਦੇ ਸਨ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਣਾ ਪੈਂਦਾ ਸੀ ਤੇ ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ। ਓਹੋ, ਇੰਨੇ ਚਾਵਲ ਇਸਦੀ ਪਲੇਟ ਦੇ ਵਿੱਚ ਪਾ ਦਿੱਤੇ, ਮਾਰੋਂਗੇ ਕਮਬਖਤ ਨੂੰ, ਉਂਝ ਇਹਨੂੰ ਖੰਘ ਲੱਗੀ ਹੋਈ ਹੈ, ਨਾ ਦਹੀਂ ਨਾ ਦਿਓ ਇਹਨੂੰ। ਓਹੋ, ਇਹ ਚਟਨੀ ਤਾਂ ਬੱਚਿਆਂ ਦੇ ਲਈ ਸੀ, ਤੁਸੀਂ ਖਤਮ ਕਰ ਦਿੱਤੀ ਹੈ, ਤੇ ਅਕਬਰ ਦੋਸ਼ੀ ਬਣਿਆ ਬੈਠਾ ਰਹਿ ਜਾਂਦਾ ਸੀ। ਰਿਆਜ਼ ਬੈਠੇ ਬੈਠੇ ਖੁਦ ਠੁੱਸ ਰਹੇ ਹੋ, ਇਹਨਾਂ ਨਹੀਂ ਹੁੰਦਾ ਵੀ ਬੱਚਿਆਂ ਨੂੰ ਵੀ ਖਵਾ ਦਿਓ, ਮੇਰੇ ਦੋ ਹੱਥ ਨੇ, ਕੀ ਕਰਾਂ ਮੈਂ, 4 ਤਾਂ ਨਹੀਂ 6 ਤਾਂ ਨਹੀਂ। ਉਹ ਘੁਰਕਦੀ ਤੇ ਬਿੰਦ ਦੇ ਵਿੱਚ ਹੀ ਰਿਆਜ਼ ਸਾਰੀ ਮੇਜ਼ ਦਾ ਚਾਰਜ ਸੰਭਾਲ ਲੈਂਦਾ ਸੀ। ਬੜੇ ਹਿਸਾਬ ਕਿਤਾਬ ਦੇ ਨਾਲ ਉਹ ਖਾਣਾ ਵਰਤਾਉਂਦਾ ਹਰ ਕਿਸੇ ਨੂੰ, ਤੇ ਕਿਸ ਨੂੰ ਕਿਹੜੀ ਬੋਟੀ ਪਸੰਦ ਹੈ, ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ ਤੇ ਕਿਸ ਦੀ ਕਲੇਜੀ ਦੀ, ਕਿਸ ਦੀ ਹੱਡੀ ਦੀ ਵਾਰੀ ਹੈ, ਰਾਇਤਾ ਕਿਸ ਨੂੰ ਮਿਲੇਗਾ, ਕਿਸ ਨੂੰ ਸੂਪ, ਤੇ ਨਾਲੇ ਕਿਸ ਨੂੰ ਧਮਕਾਉਣਾ ਹੈ ਤੇ ਕਿਸ ਨੂੰ ਪੁਚਕਾਰਨਾ ਹੈ, ਕਿਸ ਨੂੰ ਜ਼ਰਾ ਵੀ ਘੂਰਿਆ ਗਿਆ ਤਾਂ ਸਾਰੀ ਮੇਜ਼ ਉਲਟ ਦਏਗਾ, ਕਿਹੜਾ ਘੂਰੇ ਬਿਨਾਂ ਭੁੱਖਾ ਰੋਂਦਾ ਰਹਿ ਜਾਏਗਾ। ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ, ਰੋਟੀ ਦੀ ਕਹਾਣੀ, ਬੋਟੀ ਦਾ ਕਿੱਸਾ, ਮਿਰਚਾਂ ਦੇ ਚਟਪਟੇ ਚੁਟਕਲੇ ਅਕਬਰ ਕਦ ਜਾਣਦੇ ਸਨ। ਰਿਆਜ਼ ਸੁਣਾਉਂਦਾ, ਉਹ ਤਾਂ ਰਿਆਜ਼ ਨੂੰ ਹੀ ਆਉਂਦੇ ਸਨ ਨਾ, ਉਹ ਉਹਨਾਂ ਦਾ ਨਿੱਜੀ ਚੋਹਲ ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ ਤੇ ਅਕਬਰ ਬਾਹਰ ਵਾਲੇ ਹੀ ਸਨ। ਲੂੰਬੜੀ ਦੀ ਦਾਵਤ ਦੇ ਵਿੱਚ ਸ਼ਾਰਖ ਵਾਂਗ ਚੁੱਪ ਗੜੁੱਪ ਤੇ ਉਕਤਾਏ ਹੋਏ ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ ਸੀ। ਅਕਬਰ ਦਿੱਲੀ ਨਹੀਂ ਸੀ ਜਾ ਸਕਦੇ, ਛੁੱਟੀਆਂ ਤਾਂ ਸਨ ਪਰ ਉਹਨੀ ਦਿਨੀ ਕ੍ਰਿਕਟ ਮੈਚ ਸ਼ੁਰੂ ਹੋ ਰਹੇ ਸੀ ਤੇ ਉਹ ਮੈਚਾਂ ਦੇ ਦੀਵਾਨੇ। ਕਦੀ ਰਿਆਜ਼ ਵੀ ਇਹਨਾਂ ਮੈਚਾਂ ਦਾ ਦੀਵਾਨਾ ਹੁੰਦਾ ਸੀ, ਪਰ ਕਿਉਂਕਿ ਫਰੀਦਾ ਨੂੰ ਉਹਨਾਂ ਦੇ ਉੱਤੇ ਖਿੱਝ ਚੜ੍ਹਦੀ ਸੀ ਸੋ ਉਸਨੇ ਕਹਿ ਕਹਿ ਕੇ ਦਿਲਚਸਪੀ ਮੁਕਾ ਦਿੱਤੀ। ਮੈਚ ਆਉਂਦਾ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਕਿ ਉਸਦੀ ਜਾਨ ਉੱਪਰ ਸੌਂਕਣ ਆਣ ਬੈਠੀ ਹੈ। ਇਸਦੇ ਲਈ ਉਸਨੇ ਅਜੀਬ ਅਜੀਬ ਚਾਲਾਂ ਚੱਲ ਕੇ ਰਿਆਜ਼ ਦੀ ਇਹ ਮੈਚ ਵੇਖਣ ਦੀ ਆਦਤ ਛੁਡਵਾ ਦਿੱਤੀ, ਪਰ ਆਪਣੇ ਜਿਹੜਾ ਹਸਬੈਂਡ ਹੈ ਉਹਦਾ ਖਾਮਦ ਹੈ ਉਹਦੀ ਨਹੀਂ ਛੁਡਾ ਸਕੀ। ਉਹ ਉਹਨੀ ਦਿਨੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ, ਸਿਨੇਮੇ ਦੇ ਟਿਕਟ ਮੰਗਵਾ ਲੈਂਦੀ, ਹਰ ਵੇਲੇ ਮੈਚ ਦੀਆਂ ਬੁਰਾਈਆਂ ਕਰਦੀ ਰਹਿੰਦੀ, ਡੈਂਟਿਸਟ ਤੋਂ ਸਮਾਂ ਲੈ ਲੈਂਦੀ। ਬਗੈਰ ਰੜਕਿਆਂ ਰਿਆਜ਼ ਦੀ ਦਿਲਚਸਪੀ ਖਤਮ ਹੋ ਗਈ। ਹਾਂ, ਤੈਰਾਕੀ ਦਾ ਸ਼ੌਂਕ ਕਾਇਮ ਰਿਹਾ ਉਹਦਾ, ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ, ਪਰ ਉਹ ਬੱਚਿਆਂ ਦੇ ਨਾਲ ਜਾਂਦੀ। ਰਿਆਜ਼ ਬੱਚਿਆਂ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ ਦੇ ਉੱਤੇ ਬੈਠੀ ਸਵੈਟਰ ਬੁਣਦੀ ਰਹਿੰਦੀ। ਸ਼ੁਰੂ ਸ਼ੁਰੂ ਦੇ ਵਿੱਚ ਉਸਨੇ ਅਕਬਰ ਦੇ ਲਈ ਸਵੈਟਰ ਬੁਣੇ, ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ ਦੇ ਉੱਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ, ਤੇ ਰਿਆਜ਼ ਨੇ 20-20 ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸੀ। ਹਰ ਸਾਲ ਉਹ ਇੱਕ ਨਵੇਂ ਸਵੈਟਰ ਦੇ ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦਿੰਦੀ। ਇਸਦੇ ਬਾਵਜੂਦ ਵੀ ਅਕਬਰ ਤੇ ਫਰੀਦਾ ਮੀਆਂ ਬੀਬੀ ਸਨ, ਉਹਨਾਂ ਦੇ ਬੱਚੇ ਹੋਏ ਸਨ, ਉਹ ਇੱਕੋ ਘਰ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਰਹਿੰਦੇ, ਉਹਨਾਂ ਦੇ ਪਲੰਘ ਵਿਚਕਾਰ ਸਿਰਫ 2.5 ਫੁੱਟ ਦਾ ਫਾਸਲਾ ਸੀ। ਸਪਸ਼ਟ ਹੈ ਕਿ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਤੇ ਮਜਬੂਰਨ ਰਿਆਜ਼ ਦਾ ਟਿਕਟ ਵੀ ਖਰੀਦਿਆ ਗਿਆ। ਫਰੀਦਾ ਆਪਣੇ ਭਰਾ ਦੇ ਘਰ ਠਹਿਰੀ, ਭਰਾ ਤੇ
ਭਰਾ ਦੇ ਭਾਬੀ ਮੇਰਠ ਕਿਸੇ ਦੋਸਤ ਦੀ ਸ਼ਾਦੀ ਦੇ ਵਿੱਚ ਗਏ ਹੋਏ ਸਨ ਤੇ ਘਰੇ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਗਏ ਤੇ ਦਿੱਲੀ ਦੇ ਵਿੱਚ ਖੂਬ ਮਜ਼ੇ ਕੀਤੇ, ਖੂਬ ਸੈਰਾਂ ਕੀਤੀਆਂ। ਪਿਛਲੀ ਵਾਰੀ ਅਕਬਰ ਦੇ ਨਾਲ ਆਈ ਸੀ ਉਹ ਤੇ ਉਹਨਾਂ ਨੂੰ ਬਾਹਰ ਜਾਣ ਤੋਂ ਬੜੀ ਘਬਰਾਹਟ ਹੁੰਦੀ ਸੀ। ਹੋਟਲ ਦੇ ਵਿੱਚ ਠਹਿਰੇ ਸਨ। ਸ਼ਾਮ ਹੁੰਦਿਆਂ ਹੀ ਲੋਕ ਸ਼ੁਗਲ ਦੇ ਲਈ ਆਣ ਜੁੜਦੇ, ਬੜੀ ਚਹਿਲ ਪਹਿਲ ਰਹਿੰਦੀ ਸੀ, ਪਰ ਬੱਚੇ ਨਾਲ ਨਹੀਂ ਸਨ। ਉਹਨਾਂ ਨੂੰ ਰਿਆਜ਼ ਦੇ ਕੋਲ ਛੱਡ ਗਈ ਸੀ ਨਾ, ਬਿਲਕੁਲ ਨਵੇਂ ਹਨੀਮੂਨ ਵਰਗਾ ਮਜ਼ਾ ਆ ਗਿਆ ਸੀ। ਪਰ ਕਦੀ ਕਦੀ ਬੱਚਿਆਂ ਦੀ ਯਾਦ ਆ ਕੇ ਮਜ਼ਾ ਕਿਰਕਰਾ ਕਰ ਦਿੰਦੀ ਸੀ, ਪਰ ਇਸ ਵਾਰੀ ਬੱਚੇ ਨਾਲ ਸਨ। ਅਕਬਰ ਦੀ ਗੈਰ ਹਾਜ਼ਰੀ ਉਸਨੇ ਵਾਰੀ ਵਾਰੀ ਮਹਿਸੂਸ ਕੀਤੀ, ਪਰ ਹੁਣ ਤਾਂ ਕੁਝ ਜਿਹੜੀ ਸੀ ਆਦਤ ਜਿਹੀ ਪੈ ਗਈ ਸੀ ਨਾ ਉਸ ਤੋਂ ਬਗੈਰ। ਰਿਆਜ਼ ਨੇ ਖੂਬ ਸੈਰ ਕਰਵਾਈ, ਤਸਵੀਰਾਂ ਖਿੱਚੀਆਂ ਫਰੀਦਾ ਦੀਆਂ, ਖਿੜ ਖਿੜ ਹੱਸਦੇ ਹੋਏ ਬੱਚਿਆਂ ਦੀਆਂ। ਕਦੀ ਫਰੀਦਾ ਕਹਿੰਦੀ, ਰਿਆਜ਼ ਤੂੰ ਵੀ ਆ ਜਾਣਾ, ਕਿਸੇ ਨੂੰ ਕਹਿ ਬਟਨ ਦਬਾ ਦੇ, ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਖੜਾ ਹੁੰਦਾ ਤੇ ਆਸੇ ਪਾਸੇ ਬੱਚੇ ਖੜੇ ਹੁੰਦੇ। ਭਰਾ ਦੇ ਬੱਚੇ ਮਨੂ ਤੇ ਸ਼ਹੀਨਾ ਜਿਹੜੇ ਪਹਿਲੀ ਵਾਰੀ ਫਰੀਦਾ ਦੇ ਬੱਚਿਆਂ ਨੂੰ ਮਿਲੇ ਸੀ, ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਘੋਲ ਮਿਲ ਗਏ ਸੀ। ਪਰ ਇੱਕ ਦਿਨ ਸ਼ਹੀਨਾ ਨੇ ਬੜੀ ਹੈਰਾਨੀ ਦੇ ਨਾਲ ਪੁੱਛਿਆ, ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਹੋ? ਕਿਸ ਨੂੰ? ਅੰਕਲ ਰਿਆਜ਼ ਨੂੰ। ਸਿੱਲੀ, ਅੰਕਲ ਰਿਆਜ਼ ਸਾਡੇ ਅੰਕਲ ਨੇ। ਅੱਛਾ, ਇਹ ਤੁਹਾਡੇ ਡੈਡੀ ਨੇ? ਸ਼ਹੀਨਾ ਨੇ ਭੋਲੇ ਪੰਨ ਦੇ ਨਾਲ ਪੁੱਛਿਆ ਤੇ ਬੱਚਿਆਂ ਨੇ ਉਸਦਾ ਬੜਾ ਹੀ ਮਜ਼ਾਕ ਉਡਾਇਆ। ਅੰਕਲ ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਹੈ? ਉੱਲੂ ਕਿਤੋਂ ਦੀ? ਰਿਆਜ਼ ਕੱਚਾ ਜਿਹਾ ਹੋ ਕੇ ਕੱਚਾ ਜਿਹਾ ਹਾਸਾ ਹੱਸਿਆ। ਫਰੀਦਾ ਦਾ ਵੀ ਹਾਸਾ ਨਿਕਲ ਗਿਆ। ਤਾਂ ਕਿ ਤੂੰ ਮੇਰੀ ਬੇਟੀ ਨਹੀਂ, ਰਿਆਜ਼ ਨੇ ਕਿਹਾ। ਪਰ ਬੱਚੀ ਦੀ ਸਮਝ ਦੇ ਵਿੱਚ ਨਹੀਂ ਸੀ ਆ ਰਿਹਾ ਕਿ ਆਪਣੀ ਗੱਲ ਕਿੰਜ ਸਮਝਾਵੇ। ਜਾ ਭਗਣੇ ਤੋਂ, ਭਗਣੇ ਤੂੰ ਮੇਰੀ ਬੇਟੀ ਨਹੀਂ ਹੈ। ਕਹਿੰਦੀ ਕਿ ਜਾ ਭੰਗਣੇ, ਤੂੰ ਮੇਰੀ ਬੇਟੀ ਨਹੀਂ, ਹੁਣ ਮੰਗੀ ਫਿਰ ਚਾਕਲੇਟ ਮੇਰੇ ਕੋਲੋਂ। ਉਹ ਕਹਿੰਦੀ ਹੈ ਕਿ ਬੇਟੀ ਤਾਂ ਹਾਂ ਤੁਹਾਡੀ। ਬੱਚੀ ਉਸਦੇ ਗਲ ਦੇ ਨਾਲ ਜਿਹੜੀ ਆ ਝੂਟ ਗਈ ਸੀ, ਜਾਣੀ ਕਿ ਚਿੰਬੜ ਗਈ। ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦੇ ਦਿੱਤਾ ਤੇ ਬੱਚਿਆਂ ਦਾ ਕੀ ਕੀਤਾ ਜਾਏ ਉਹ ਪੁੱਛਦੀ ਹੈ। ਕੱਲ ਅਲਮ ਸਲਮ ਖਾਨ ਦੇ ਨਾਲ ਗਲਾ ਦਰਦ ਹੋ ਰਿਹਾ, ਜਾਣੀ ਕਿ ਬਾਹਰ ਜੋ ਕੁਝ ਖਾਧਾ ਅਲਮ ਸਲਮ ਖਾ ਲਿਆ। ਤੂੰ ਚਲੀ ਜਾ ਵੀ ਮੈਂ ਜਿਹੜਾ ਕਹਿੰਦਾ ਕਿ ਬੱਚਿਆਂ ਨੂੰ ਸੰਭਾਲ ਲਵਾਂਗਾ। ਰਿਆਜ਼ ਨੇ ਚਿੰਤਾ ਹੀ ਮੁਕਾ ਦਿੱਤੀ। ਫਰੀਦਾ ਖੁਸ਼ ਖੁਸ਼ ਤਿਆਰ ਹੋਈ, ਪਰ ਜਾਣ ਤੋਂ ਪਹਿਲਾਂ ਉਸਨੂੰ ਗਰਾਰੇ ਕਰਨ ਦੇ ਲਈ ਗਰਮ ਪਾਣੀ ਦੇ ਗਈ, ਪੈਨਸਲੀਨ ਦੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ, ਬੱਚਿਆਂ ਬਾਰੇ ਕੁਝ ਹਦਾਇਤਾਂ ਦਿੱਤੀਆਂ ਤੇ ਬਣ ਠਾਣ ਕੇ ਚਲੀ ਗਈ। ਉਫ, ਇਹ ਪੀਲੀਏ ਮਾਰੀ ਸਾੜੀ ਦੇਖ ਦੇਖ ਕੇ ਬੜੀ ਖਿੱਚ ਚੜ੍ਹਦੀ ਹੈ, ਖੁਦ ਦੀ ਸਹੁੰ ਏ, ਕਿਸੇ ਦਿਨ ਇਸ ਨੂੰ ਭੱਠੀ ਦੇ ਵਿੱਚ ਪਾ ਦਿਆਂਗਾ। ਪਲੰਘ ਦੇ ਉੱਤੇ ਪਏ ਰਿਆਜ਼ ਨੇ ਕਿਹਾ, ਓਹੋ ਤੁਸੀਂ ਕੌਣ ਹੁੰਦੇ ਹੋ ਜੀ? ਉਸਨੇ ਟਾਲਣਾ ਚਾਹਿਆ, ਪਰ ਆਦਮ ਕੱਦ ਸ਼ੀਸ਼ੇ ਦੇ ਵਿੱਚ ਦੇਖਿਆ ਤਾਂ ਇੰਜ ਲੱਗਿਆ ਰਿਆਜ਼ ਠੀਕ ਹੀ ਕਹਿੰਦਾ ਤੇ ਸਾੜੀ ਬਦਲ ਲਈ। ਪਾਰਟੀ ਸ਼ਾਨਦਾਰ ਸੀ। ਸਾਰਿਆਂ ਨੇ ਉਸਦੇ ਪਤੀ ਦੇ ਬਾਰੇ ਪੁੱਛਿਆ ਕਿ ਉਹ ਨਹੀਂ ਆਇਆ। ਇਹ ਦੱਸਦਿਆਂ ਹੋਇਆ ਉਸਨੂੰ ਆਪਣੀ ਹੱਦ ਤੱਕ ਅਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ। ਕਿਸੇ ਨੂੰ ਕੁਝ ਦੱਸਿਆ, ਕਿਸੇ ਨੂੰ ਕੁਝ ਗੱਲ ਟਾਲਮਟੋਲ ਕਰ ਦਿੱਤੀ। ਬੱਚਿਆਂ ਨੂੰ ਰਿਆਜ਼ ਦੇ ਕੋਲ ਛੱਡ ਆਈ ਆ, ਪਰੇਸ਼ਾਨ ਕਰਦੇ ਹੋਣਗੇ। ਸਹੇਲੀ ਨੇ ਰੁਕਣ ਦੇ ਲਈ ਜ਼ੋਰ ਦਿੱਤਾ ਤਾਂ ਫਰੀਦਾ ਨੇ ਕਿਹਾ, ਬਈ ਬੜੀ ਖੂਬ ਹੋ, ਮੀਆਂ ਤੋਂ ਬੱਚੇ ਪਲਵਾ ਦੀ ਹੋ, ਕਹਿੰਦੀ ਆ ਕਿ ਤੂੰ ਇੱਥੇ ਆ ਗਈ ਆ ਤੇ ਮੀਆਂ ਤੇਰਾ ਬੱਚੇ ਸੰਭਾਲ ਰਿਹਾ, ਮੀਆਂ ਤੋਂ ਬੱਚੇ ਪਲਵਾਉਂਦੀ ਹੋ? ਸਹੇਲੀ ਦੇ ਮੀਆਂ ਨੇ ਸ਼ਿਕਾਇਤ ਰੂਪੀ ਮਜ਼ਾਕ ਕਰ ਦਿੱਤਾ, ਪਰ ਮੇਰੇ ਮੀਆਂ ਤਾਂ ਬੰਬਈ ਦੇ ਵਿੱਚ ਨੇ, ਤੁਸੀਂ ਤਾਂ ਕਹਿ ਰਹੇ ਸੀ ਕਿ ਬੱਚੇ ਰਿਆਜ਼ ਦੇ ਕੋਲ ਛੱਡ ਆਏ ਹੋ। ਓਏ ਓਏ ਬਈ ਡਾਰਲਿੰਗ, ਹਾਊ ਸਿਲੀ, ਫਿਦੀ ਦੇ ਹਸਬੈਂਡ ਦਾ ਜਿਹੜਾ ਨਾਂ ਤਾਂ ਅਕਬਰ ਹੈ। ਸਹੇਲੀ ਨੇ ਗੱਲ ਸੁਝਾ ਦਿੱਤੀ, ਵੀ ਭਾਈ ਉਹਦਾ ਹਸਬੈਂਡ ਨਹੀਂ ਹੈ, ਰਿਆਜ਼ ਹੈ, ਉਹਦਾ ਦੋਸਤ ਹੈ, ਅਕਬਰ ਉਹਦਾ ਹਸਬੈਂਡ ਹੈ। ਉਹ ਤੇ ਰਿਆਜ਼ ਫਿਰ ਅਕਬਰ ਦੇ ਬਚਪਨ ਦੇ ਦੋਸਤ ਨੇ, ਬਲਕਿ ਭਰਾ ਹੀ ਸਮਝ ਲਓ, ਬਲਕਿ ਅਕਬਰ ਹੀ ਸਮਝ ਲਓ ਤਾਂ ਕਿ ਹਰਜ ਹੈ। ਇੱਕ ਜ਼ੋਰਦਾਰ ਠਹਾਕਾ ਗੂੰਜਿਆ। ਫਰੀਦਾ ਨੂੰ ਅਚੀਵੀ ਜਿਹੀ ਮਹਿਸੂਸ ਹੋਈ ਤੇ ਕਿੰਨੇ ਚੀਪ ਨੇ ਇਹ ਲੋਕ, ਕਹਿੰਦੀ ਹੈ ਇਹਨਾਂ ਦੀ ਸੋਚ ਉਹ ਲਾਹਨਤ ਹੈ, ਇਹਨਾਂ ਨੂੰ ਕੌਣ ਸਮਝਾਵੇ। ਕਈ ਵਾਰੀ ਲੋਕਾਂ ਨੇ ਗਲਤੀ ਦੇ ਨਾਲ ਰਿਆਜ਼ ਨੂੰ ਉਸਦਾ ਪਤੀ ਸਮਝ ਲਿਆ ਸੀ, ਉਸਨੂੰ ਬੁਰਾ ਨਹੀਂ ਸੀ ਲੱਗਿਆ। ਹਾਂ, ਉਹ ਲੋਕ ਮੂਰਖ ਜ਼ਰੂਰ ਲੱਗੇ ਸਨ ਕਿ ਹੁੰਦਾ ਏ ਅਜਿਹੀਆਂ ਗੱਲਾਂ ਦੇ ਨਾਲ ਕੀ ਵਿਗੜਦਾ ਹੈ। ਪਰ ਗੱਲ ਜ਼ਿਆਦਾ ਸੁਲਝਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ,
ਰਿਆਜ਼ ਦੀ ਸ਼ਾਦੀ ਜ਼ੀਨਤ ਦੇ ਨਾਲ ਕਿਉਂ ਨਹੀਂ ਕਰਵਾ ਦਿੰਦੀ? ਬਈ ਕਿੰਨੀ ਵਾਰੀ ਕਹਿ ਚੁੱਕੀ ਆ, ਕੰਬਖਤ ਨੂੰ ਸੁਣਦਾ ਹੀ ਨਹੀਂ ਹੈ, ਮਜ਼ਾਕ ਦੇ ਵਿੱਚ ਟਾਲ ਜਾਂਦਾ ਹੈ। ਤੂੰ ਜ਼ੋਰ ਪਾ ਕੇ ਕਹੇਗੀ ਤਾਂ ਉਹ ਜ਼ਰੂਰ ਮੰਨ ਜਾਏਗਾ। ਤਾਂ ਤੇਰਾ ਮਤਲਬ ਹੈ ਮੈਂ ਉਸਨੂੰ ਕਿਹਾ ਨਹੀਂ ਹੈ? ਫਰੀਦਾ ਹਿਰਖ ਗਈ। ਨਹੀਂ, ਜ਼ਰਾ ਜ਼ੋਰ ਦੇ ਕੇ ਕਿਹਾ ਨਾ। ਕਹਿ ਨਾ ਉਹਨੂੰ। ਮੈਂ ਕਿੰਜ ਜ਼ੋਰ ਦੇ ਕੇ ਕਹਾਂ? ਕੋਈ ਬੱਚਾ ਹੈ ਕਿ ਢਾ ਕੇ ਦਵਾਈ ਉਹਨੂੰ ਪਿਲਾ ਦਿਆਂ? ਉਹ ਹੋਰ ਹਿਰਖ ਗਈ। ਓਹੋ, ਇਸਦਾ ਹਿਰਖਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ? ਮੈਂ ਕਿਉਂ ਹਿਰਖਣ ਲੱਗੀ ਆ? ਫਰੀਦਾ ਨੇ ਲਾਲ ਪੀਲੀ ਹੁੰਦਿਆਂ ਕਹਿ ਦਿੱਤਾ, ਚੱਲ ਛੱਡ ਪਰਾਂ ਹੁਣ। ਸਹੇਲੀ ਆਪਣੀ ਜਾਨ ਛੁਡਾ ਕੇ ਨੱਸ ਪਈ। ਫਰੀਦਾ ਛਿੱਦੀ ਜਿਹੀ ਹੋ ਗਈ ਤੇ ਲੋਕ ਸਮਝਦੇ ਨੇ ਕਿ ਰਿਆਜ਼ ਦੀ ਸ਼ਾਦੀ ਨਹੀਂ ਹੋਣ ਦਿੰਦੀ। ਉਸਨੂੰ ਰਿਆਜ਼ ਦੇ ਉੱਤੇ ਗੁੱਸਾ ਆਉਣ ਲੱਗ ਪਿਆ। ਉਸਨੇ ਕਿੰਨੀ ਵਾਰੀ ਕਿਹਾ ਹੈ ਕਿ ਕੰਬਖਤ ਸ਼ਾਦੀ ਕਿਉਂ ਨਹੀਂ ਕਰਵਾਉਂਦਾ, ਹਮੇਸ਼ਾ ਟਾਲ ਦਿੰਦਾ ਹੈ। ਚੱਲ ਛੱਡ, ਦਫਾ ਕਰ ਪਰਾਂ ਉਹਨੂੰ, ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਹੈ। ਬਈ ਮੈਂ ਝੰਝਟ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਤੇ ਉਹ ਬੱਚਿਆਂ ਦੇ ਨਾਲ ਰਲ ਕੇ ਹੋਰ ਉਦਮ ਮਚਾਉਣ ਲੱਗ ਪੈਂਦਾ ਹੈ। ਕਦੀ ਝਿੜਕ ਝਿੜਕ ਕੇ ਉਹਨਾਂ ਨੂੰ ਹੋਮਵਰਕ ਕਰਵਾਉਣ ਲੱਗ ਪੈਂਦਾ ਹੈ, ਉਹਨਾਂ ਦੀਆਂ ਰਿਪੋਰਟਾਂ ਦੇ ਉੱਤੇ ਗੌਰ ਕਰਨਾ, ਉਹਨਾਂ ਦੇ ਟੀਚਰਾਂ ਨੂੰ ਮਿਲਣਾ। ਇਹ ਵਿਚਾਰੇ ਅਕਬਰ ਦੇ ਵੱਸ ਦਾ ਰੋਗ ਨਹੀਂ ਸੀ। ਉਹ ਤਾਂ ਬਿਨਾਂ ਦੇਖੇ ਦਸਤਖਤ ਕਰ ਦਿੰਦੇ ਸਨ ਤੇ ਕਹਿੰਦੇ ਸਨ, ਰਿਆਜ਼ ਜ਼ਰਾ ਤੂੰ ਹੀ ਗੌਰ ਕਰ ਲਵੀ, ਆਪਣੇ ਵੱਸ ਤੋਂ ਤਾਂ ਬਾਹਰ ਦੀਆਂ ਗੱਲਾਂ ਨੇ। ਇੱਕ ਦਿਨ ਰਿਆਜ਼ ਬੜੇ ਗੁੱਸੇ ਦੇ ਵਿੱਚ ਬਾਹਰੋਂ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ। ਕੁਝ ਹੋਸ਼ ਵੀ ਏ ਸ਼ਾਹਬਾਜ਼ ਸਾਹਿਬਜ਼ਾਦੀ ਦੇ, ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ, ਪਤਾ ਨਹੀਂ ਕਿਹੜੇ ਮੁੰਡਿਆਂ ਦੇ ਨਾਲ ਤੁਰੀ ਫਿਰਦੇ ਸੀ। ਖੁਦਾ ਦੀਸੋਂ ਮੇਰਾ ਪਾਰਾ ਚੜ ਚੱਲਿਆ ਸੀ, ਮੇਰੇ ਤਾਂ ਅੱਖ ਹੀ ਨਹੀਂ ਲੱਗਦੀ, ਫਰੀਦਾ ਨੇ ਰੁਹਾਸੀ ਹੋ ਕੇ ਜਿਹੜਾ ਕਿਹਾ ਸੀ। ਆਖੇ ਨਹੀਂ ਲੱਗਦੀ ਤਾਂ ਘੜ ਦੇ ਚੁੜੈਲ ਨੂੰ ਫਿਰ, ਨਹੀਂ ਤਾਂ ਮੈਂ ਘੜ ਦੇਣਾ ਏ। ਕੁੱਟਣ ਮਾਰਨ ਦੇ ਨਾਲ ਕੀ ਹੋਏਗਾ? ਫਿਰ ਦੋਵੇਂ ਜਣੇ ਬੱਚਿਆਂ ਦੀ ਸਾਈਕੋਲੋਜੀ ਦੇ ਬਾਰੇ ਸੋਚ ਸੋਚ ਕੇ ਪਰੇਸ਼ਾਨ ਹੁੰਦੇ ਰਹੇ। ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਖਿਆਲ ਨਹੀਂ ਸੀ ਆਇਆ ਕਿ ਇਸ ਮਾਮਲੇ ਦੇ ਵਿੱਚ ਅਕਬਰ ਦੀ ਰਾਏ ਵੀ ਲੈਣੀ ਚਾਹੀਦੀ ਹੈ। ਕੀ ਫਾਇਦਾ ਸੀ, ਵਾਧੂ ਪਰੇਸ਼ਾਨ ਹੋ ਜਾਵੇਗਾ। ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਇੰਨੀ ਵੱਧ ਗਈ ਸੀ ਕਿ ਜ਼ਰਾ ਜਿੰਨੀ ਗੱਲ ਉੱਤੇ ਪਰੇਸ਼ਾਨ ਹੋ ਜਾਂਦੇ ਸਨ ਤੇ ਫਿਰ ਸਭ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ। ਦਿੱਲੀ ਦੀ ਸੈਰ ਹੋ ਚੁੱਕੀ ਸੀ, ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਰਹੀਆਂ ਨੇ ਤੇ ਫਰੀਦਾ ਨੂੰ ਭਰਾ ਭਰਜਾਈ ਦੀ ਉਡੀਕ ਸੀ ਕਿ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚੱਲੀਏ। ਅਕਬਰ ਨਹੀਂ ਆਏ? ਉਹਨਾਂ ਆਉਂਦਿਆਂ ਹੀ ਹੈਰਾਨੀ ਦੇ ਨਾਲ ਪੁੱਛਿਆ। ਨਹੀਂ, ਕੋਈ ਕੰਮ ਸੀ ਉਹਨਾਂ ਨੂੰ, ਫਰੀਦ ਸੁੱਤੇ ਸੁਭਾਅ ਬੋਲ ਗਈ। ਤੇ ਆ ਬਾਹਰ ਕਮਰੇ ਦੇ ਵਿੱਚ ਕੌਣ ਰਿਹਾ ਫਿਰ? ਰਿਆਜ਼ ਹੈ, ਫਰੀਦਾ ਨੇ ਲਾਪਰਵਾਹੀ ਦੇ ਨਾਲ ਕਹਿ ਦਿੱਤਾ। ਪਰ ਉਸਨੂੰ ਡਰ ਲੱਗਣ ਲੱਗ ਪਿਆ। ਰਿਆਜ਼ ਜਾਣੀ ਉਹ ਤੇਰੇ ਨਾਲ ਇੱਥੇ ਵੀ ਆਇਆ? ਹਾਂ, ਪਰ ਫਰੀਦਾ ਉਹਨਾਂ ਦੇ ਪੁੱਛਣ ਢੰਗ ਕਰਕੇ ਸਹਿਮ ਜੀ ਗਈ। ਮੈਂ ਇਹਨਾਂ ਹਰਕਤਾਂ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ, ਉਹ ਭੜਕੇ। ਉਹ ਹੋ ਬਈ, ਜਾਣ ਵੀ ਦਿਓ ਹੁਣ, ਛੱਡੋ, ਭਾਬੀ ਨੇ ਸਮਝਾਇਆ, ਬਾਹਰ ਆਵਾਜ਼ ਆਏਗੀ। ਐਵੇਂ ਆਵਾਜ਼ ਆਏਗੀ ਤਾਂ ਜਾਣ ਦੇ, ਮੈਂ ਕਿਸੇ

ਤੇ ਇਹ ਸੋਚਦੇ ਫਰੀਦਾ ਦਾ ਮੂੰਹ ਲਾਲ ਹੋ ਗਿਆ। ਆਪਣੇ ਯਾਰ ਨੂੰ ਨਾਲ ਲਈ ਫਿਰਦੇ ਆ, ਭਾਬੀ ਨੇ ਬੜਾ ਹੀ ਰੋਕਿਆ ਪਰ ਉਹ ਕਹਿ ਹੀ ਗਏ। ਯਾਰ, ਫਰੀਦਾ ਦਾ ਦਿਲ ਕੀਤਾ ਕਿ ਉੱਚੀ ਉੱਚੀ ਠਹਾਕੇ ਲਾਵੇ। ਰਿਆਜ਼ ਉਸਦਾ ਯਾਰ ਹੈ ਪਰ ਠਹਾਕਾ ਉਸਦੇ ਗਲੇ ਦੇ ਵਿੱਚ ਹੀ ਕਿਤੇ ਅਟਕ ਕੇ ਰਹਿ ਗਿਆ। 20 ਵਰੇ ਪਲਾਂ ਛਿਨਾਂ ਦੇ ਵਿੱਚ ਅੱਖਾਂ ਸਾਹਮਣੇ ਉਹ ਲੰਘ ਗਏ। ਯਾਰ, ਦੁਨੀਆਂ ਦੀਆਂ ਨਜ਼ਰਾਂ ਦੇ ਵਿੱਚ ਰਿਆਜ਼ ਉਸਦਾ ਯਾਰ ਨਹੀਂ ਸੀ ਤਾਂ ਕੌਣ ਸੀ? ਤੇ ਉਹ ਚੁੱਪ ਚਾਪ ਉੱਠ ਕੇ ਸਮਾਨ ਬੰਨਣ ਲੱਗ ਪੈਂਦੀ ਹੈ ਜੀ। ਦੋਸਤੋ, ਇਹ ਸੀ ਜੀ ਕਹਾਣੀ ਯਾਰ, ਇਸਮਤ ਚੁਗਤਾਈ ਜੀ ਦੀ ਕਲਮ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਮਹਿੰਦਰ ਬੇਦੀ ਜੈਤੋ ਤੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਇਹ ਦੋਸਤੋ, ਜਿਹੜਾ ਸਮਾਜ ਹੈ ਆਲੇ ਦੁਆਲੇ ਦਾ ਨਾ, ਉਹ ਬਹੁਤ ਕਹਿ ਸਕਦੇ ਹਾਂ ਕਿ ਚਾਹੇ ਰਿਸ਼ਤੇ ਪਵਿੱਤਰ ਨੇ, ਆਪਸ ਦੇ ਵਿੱਚ ਕੁਝ ਐਸੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ, ਪਰ ਰਾਹ ਜਾਂਦੇ ਭੈਣ ਭਰਾ ਨੂੰ ਵੀ ਮਤਲਬ ਕਿ ਰਿਸ਼ਤੇ ਦੇ ਵਿੱਚ ਹੋਰਾਂ ਰਿਸ਼ਤਿਆਂ ਦੇ ਵਿੱਚ ਬਦਲ ਦਿੱਤਾ ਜਾਂਦਾ। ਇਹ ਸਾਡਾ ਆਲੇ ਦੁਆਲੇ ਦਾ, ਚਾਹੇ ਰਿਸ਼ਤੇਦਾਰੀਆਂ ਨੇ ਚਾਹੇ ਸਮਾਜ ਹੈ, ਇਹ ਸਾਰਾ ਸਿਲਸਿਲਾ ਹੈ, ਇਹ ਕੁਝ ਚੱਲਦਾ ਹੈ। ਤੇ ਜਿਹੜਾ ਫਰਜ਼ ਹਸਬੈਂਡ ਨੂੰ ਨਿਭਾਉਣਾ ਚਾਹੀਦਾ, ਉਸਦਾ ਮਿੱਤਰ ਜਿਹੜਾ ਨਿਭਾ ਰਿਹਾ, ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ, ਪਰ ਉਹ ਰਿਲੇਸ਼ਨਸ਼ਿਪ ਉਸ ਤਰ੍ਹਾਂ ਦੀ ਨਹੀਂ ਉਹਨਾਂ ਦੇ ਵਿੱਚ ਜੋ ਲੋਕ ਸਮਝਦੇ ਨੇ। ਇਹ ਸੀ ਜੀ ਗੱਲਬਾਤ ਯਾਰ, ਇਸਮਤ ਚੁਗਤਾਈ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇੜੀ ਦਾ ਮੰਚ। ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇਗੀ ਕਹਾਣੀ, ਤੇ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਦੇ, ਉਸਨੂੰ ਅਲੱਗ ਤੋਂ ਵੀ ਕਰਕੇ ਪਾ ਦਿੱਤਾ ਜਾਵੇਗਾ। ਤੇ ਲੋ ਫਿਰ ਦੋਸਤੋ, ਜਾਂਦੇ ਜਾਂਦੇ ਝਾਤ ਤੁਹਾਡੇ ਸੁਨੇਹਾ ਵੱਲ ਮਾਰ ਕੇ ਫਿਰ ਆਪਾਂ ਅੱਗਿਆ ਲੈਂਦੇ ਹਾਂ। ਸਮਾਂ ਪਹਿਲਾਂ ਹੀ ਜ਼ਿਆਦਾ ਹੋ ਗਿਆ, ਤਕਰੀਬਨ ਅੱਜ ਜ਼ਿਆਦਾ ਹੀ ਸਮਾਂ ਲਾ ਦਿੱਤਾ ਹੈ, ਤਕਰੀਬਨ 30 ਮਿੰਟ ਉੱਪਰ ਲਾ ਦਿੱਤੇ ਅੱਜ ਜੀ। ਤੇ ਜਾਂਦੇ ਜਾਂਦੇ ਕੁਰੀ ਜੀ ਦੇ ਕੁਝ ਸੁਨੇਹੇ ਨੇ। ਜਲੂਰ ਸਿੰਘ ਬਾਈ ਜੀ ਕਹਿੰਦੇ ਕਹਾਣੀ ਆਉਣ ਦਿਓ ਜੀ। ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸੋਚ ਭੈਣ ਜੀ, ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਥੈਂਕ ਯੂ ਜੀ ਸੋ ਮਚ ਸਿਕੰਦਰ ਔਜਲਾ ਵੀਰ ਜੀ, ਐਪਰੀਸ਼ੀਏਟਿੰਗ ਦੇ ਲਈ ਜੀ ਕਹਿੰਦੇ। ਤੇ ਇਸੇ ਤਰ੍ਹਾਂ ਹੀ ਬੜੀ ਦੇਰ ਬਾਅਦ ਸੁਣਿਆ ਗਰਾਈ ਵਾਟਰ ਕਹਿੰਦੇ ਜੀ। ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਆ ਸੁਰਿੰਦਰ ਕੌਰ ਜੀ ਬਹੁਤ ਵਧੀਆ ਜੀ। ਤੇ ਮੁਕੱਦਰ ਜੀ ਧੰਨਵਾਦ ਜੀ ਤੁਹਾਡਾ, ਕਹਿੰਦੇ ਆ ਸੁਰਿੰਦਰ ਕੌਰ ਮਾਲ ਜੀ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਵਧੀਆ ਲੱਗੀ ਕਹਾਣੀ। ਤੇ ਔਜਲਾ ਸਾਹਿਬ ਕਹਿੰਦੇ ਦਾਤੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੰਦੇ ਦੋਵਾਂ ਪਾਸਿਆਂ ਦੇ ਉੱਤੇ। ਬਿਲਕੁਲ ਆ ਜੀ, ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ, ਇਹ ਹਾਲਾਤ ਨੇ। ਤੇ ਜਲੂਰ ਸਿੰਘ ਬਾਈ ਜੀ ਕਹਿੰਦੇ ਆ ਕੁਝ ਤਾਂ ਨਾਂ ਦੇਣਾ ਹੀ ਸੀ ਰਿਸ਼ਤੇ ਨੂੰ ਜੀ। ਇਸੇ ਤਰ੍ਹਾਂ ਦੀ ਦੋਸਤੋ ਉਹ ਵਾਰਤਾਲਾਪ ਜਿਹੜੀ ਆ ਰਹੀ ਹੈ ਮੇਰੇ ਸਾਹਮਣੇ ਨਾ, ਉਹ ਹੀ ਕਾਬਲੀ ਪਲਾਉ ਘੁੰਮ ਰਹੇ ਸੀ, ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ। ਬੜਾ ਵਧੀਆ ਤੇ ਬੜਾ ਕੰਸੈਪਟ ਜਿਹੜਾ ਉਹਦੇ ਵਿੱਚ ਦਿਖਾਇਆ ਗਿਆ, ਬਹੁਤ ਮਨ ਨੂੰ ਛੂਹਣ ਵਾਲਾ ਹੈ। ਸੋਚਣ ਸਮਝਣ ਤੇ ਆਲਾ ਦੁਆਲਾ ਕੀ ਕਵੇਗਾ, ਮਤਲਬ ਕਿ ਉਹਨਾਂ ਤੋਂ ਉੱਪਰ ਸੀ ਚੀਜ਼ਾਂ ਨੂੰ ਸੋਚਣ ਦੀ ਗੱਲ ਹੈ, ਜਾਤ ਪਾਤ ਹੋਰ ਸਾਰੀਆਂ ਚੀਜ਼ਾਂ, ਰਿਸ਼ਤੇ ਨਾਤੇ, ਅਸਲੀ ਮੁਹੱਬਤ ਕੀ ਹੁੰਦੀ ਹੈ ਉਹਦੇ ਬਾਰੇ ਉਹ ਗੱਲ ਕਰਦਾ ਹੈ, ਜਿਵੇਂ ਕਿ ਇਹ ਕਹਾਣੀ ਗੱਲ ਕਰਦੀ ਹੈ। ਠੀਕ ਕਹਿ ਰਹੇ ਹੋ ਵੀਰ ਜੀ ਕਹਿੰਦੇ ਆਪਣੇ ਸੁਰਿੰਦਰ ਕੌਰ ਮਾਲ ਜੀ। ਤੇ ਲਓ ਦੋਸਤੋ ਫਿਰ ਇੱਥੇ ਲੈਣੇ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਚਲੋ ਇੱਥੇ ਪਿਆਰ ਭਾਈ ਤੇ ਨੇਗੀ ਸਤਿ ਸ਼੍ਰੀ ਅਕਾਲ ਹੈ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਇਹੀ ਜੀ ਤੁਹਾਡੇ ਲਈ ਇੱਕ ਸੁਨੇਹਾ ਹੈ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸ਼ੁਕਰੀਆ ਬਾਈ ਜੀ ਜਲੂਰ ਸਿੰਘ ਜੀ। ਤੇ ਜਿਹੜੇ ਨਵੇਂ ਦੋਸਤ ਵੀ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਗੁਰੀਮਾਨ ਬਾਈ ਜੀ, ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨਹੀਂ ਪੜ ਸਕਿਆ ਜੀ, ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜੇ ਕਿਸੇ ਦੋਸਤ ਦਾ ਸੁਨੇਹਾ ਨਹੀਂ ਪੜਿਆ ਗਿਆ ਤਾਂ ਮਾਫ਼ੀ। ਤੇ ਕੱਲ ਨੂੰ ਫਿਰ ਮਿਲਦੇ ਹਾਂ। ਛੰਮੀ ਬਾਈ ਤੁਹਾਡੀ ਗੱਲ ਨਾਲ ਸਹਿਮਤ ਆ ਜੀ, ਕਹਿੰਦੇ ਕਾਹਦੀ ਤਰੱਕੀ ਹੈ ਜਿਹਦਾ ਫੋਕਸ ਸਾਰੇ ਪਾਸੇ ਨਹੀਂ ਹੈ। ਗੁਰੀਮਾਨ ਜੀ ਲਿਖਦੇ ਇਹ ਗੱਲਬਾਤ। ਤੇ ਇਸੇ ਤਰ੍ਹਾਂ ਠੰਡੇ ਮਤੇ ਦੇ ਲੋਕ ਸੀ, ਜ਼ੁਬਾਨਾਂ ਦੇ ਮੁੱਲ ਸੀ, ਆਪਸੀ ਪਿਆਰ ਸੀ, ਹੁਣ ਕੁਝ ਵੀ ਨਹੀਂ ਰਿਹਾ, ਬਸ ਕੁਝ ਕੁ ਜਾਣੇ ਹੀ ਕਹਿੰਦੇ ਰਹਿ ਗਏ ਆ ਜੀ। ਤੇ ਲੋ ਦੋਸਤੋ ਇਸੇ ਦੇ ਨਾਲ ਫਿਰ ਮੈਨੂੰ ਦਿਓ ਆ ਗਿਆ, ਤੁਹਾਡੇ ਸੁਨੇਹੇ ਅਜੇ ਵੀ ਆ ਰਹੇ ਨੇ ਜੀ। ਆਪਣੇ ਔਜਲਾ ਸਾਹਿਬ ਕਹਿੰਦੇ ਜਲੋਰ ਸਿੰਘ ਹੈ ਬਾਈ ਜੀ ਦਾ ਨਾਂ ਜੀ, ਜਲੂਰ ਸਿੰਘ ਹੈ ਜੀ। ਹਾਂਜੀ, ਆਪਣੇ ਲੱਲੇ ਨੂੰ ਕਨੋੜਾ ਪਾ ਦਿੱਤਾ ਉਹਨਾਂ ਨੇ ਹੁਣ ਪੰਜਾਬੀ ਦੇ ਵਿੱਚ। ਤੇ ਮਾਫ਼ੀ ਚਾਹਾਂਗਾ ਜੇ ਮੈਂ ਗਲਤ ਵੀ ਅਨਾਊਂਸ ਕੀਤਾ ਜੀ। ਘੁੱਗੀ ਨੂੰ
ਗੁੱਗੀ ਕਹੋ ਜੀ।

0: ਲੋ ਜੀ, ਹਾਂ ਜੀ, ਇੰਗਲਿਸ਼ ਦੇ ਵਿੱਚ ਫਿਰ ਹੋ ਜਾਂਦਾ ਜੀ, ਉਹਦੇ ਵਿੱਚ ਚੰਗਾ ਕੀਤਾ ਤੁਸੀਂ ਪੰਜਾਬੀ ਚ ਲਿਖ ਦਿੱਤਾ ਹੈ ਜਲੌਰ ਸਿੰਘ ਬਾਈ ਜੀ ਨੇ ਜੀ, ਤੇ ਮੈਂ ਜਲੂਰ ਸਿੰਘ ਕਹਿ ਦਿੱਤਾ, ਅੰਗਰੇਜ਼ੀ ਦੇ ਵਿੱਚ ਜਲੌਰ ਸਿੰਘ ਬਣ ਜਾਂਦਾ ਹੈ। ਤਿਲੋਂ ਦੋਸਤੋ ਕਨੌੜੇ ਹੋੜੇ ਦਾ ਫਰਕ ਪੈ ਜਾਂਦਾ ਹੈ ਅੰਗਰੇਜ਼ੀ ਪੰਜਾਬੀ ਦੇ ਵਿੱਚ। ਤਿਲੋਂ ਫਿਰ ਇੱਥੇ ਲੈਣੇ ਆ ਗਿਆ, ਵੱਧ ਘੱਟ ਮਾਫ਼ੀ, ਤੇ ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਸੀਂ ਨਾਲ ਜੁੜੇ ਰਹੋਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ, ਤੇ ਫਿਰ ਮਿਲਦੇ ਹਾਂ ਆਪਾਂ ਕੱਲ ਨੂੰ ਫਿਰ ਨਵੇਂ ਸਮੇਂ ਦੇ ਵਿੱਚ।
1: ਹਰ ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਲਈ ਦਿਨ ਰਾਤ ਅਣਥੱਕ ਮਿਹਨਤ ਕਰਦਾ ਹੈ, ਕੋਈ ਦੇਸ਼ ਵਿੱਚ ਕਰਦਾ ਹੈ ਤੇ ਕੋਈ ਵਿਚਾਰਾ ਆਪਣਾ ਘਰ ਬਾਰ ਬੀਵੀ ਬੱਚੇ ਮਾਂ ਬਾਪ ਭੈਣ ਭਾਈਆਂ ਨੂੰ ਛੱਡ ਕੇ ਦੂਰ ਪ੍ਰਦੇਸ਼ਾਂ ਵਿੱਚ ਕਮਾਈਆਂ ਕਰਦਾ ਹੈ। ਬਈ ਸਿਆਣੇ ਕਹਿੰਦੇ ਨੇ ਕਿ ਇਮਾਨਦਾਰੀ ਤੇ ਵਫਾਦਾਰੀ ਨਾਲ ਕੀਤੀਆਂ ਮਿਹਨਤਾਂ ਨੂੰ ਮੌਲਾ ਇੱਕ ਦਿਨ ਜ਼ਰੂਰ ਭਾਗ ਲਾਉਂਦਾ ਹੈ। ਉਹ ਦੱਸੀ ਵੀ ਮਾਲਵੇ ਦਾ ਜੱਟਾ ਮਾਲਕ ਦੀਆਂ ਬਖਸ਼ੀਆਂ ਹੋਈਆਂ ਰਹਿਮਤਾਂ ਉੱਤੇ ਸ਼ਰੀਕਾਂ ਦੇ ਗਿਲੇ ਸ਼ਿਕਵੇ ਕੈਸੇ

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ। ਅੱਜ ਫਿਰ ਤੋਂ ਸ਼ੁਰੂਆਤ ਨਵੇਂ ਸਿਰੇ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਆਪਣੇ ਵਿਚਾਰਾਂ ਦੀ ਸਾਂਝ ਪਾਉਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਆਪਣੇ ਜਜ਼ਬਾਤ ਅਹਿਸਾਸ ਦਾ ਜ਼ਿਕਰ ਜਿਹੜੇ ਹੈ ਕਰ ਸਕਦੇ ਹੋ। ਤੇ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ 12:00 ਤੇ ਘੜੀਆਂ ਦੇ ਉੱਤੇ 7:08 ਦਾ ਸਮਾਂ ਹੋ ਚੁੱਕਿਆ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਹੋਏ ਨੇ ਤੇ ਇਸੇ ਤਰ੍ਹਾਂ ਹੀ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਦਾ ਸਮਾਂ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਹੋ ਚੁੱਕੇ ਆ ਤੇ ਨਾਲ ਦੀ ਨਾਲ ਹੀ ਆਪਣੇ ਇੰਡੀਆ ਦੀ ਗੱਲ ਕਰੀਏ ਤੇ 9:38 ਦਾ ਸਮਾਂ ਰਾਤ ਦਾ ਜਿਹੜਾ ਉੱਥੇ ਬਣ ਚੁੱਕਿਆ। ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਏਗੀ। ਤੇ ਲਓ ਫਿਰ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਬੜਾ ਸੋਚਣ ਤੇ ਸਮਝਣ ਵਾਲੀ ਗੱਲ ਹੈ। ਕਹਿੰਦੇ ਨੇ ਕਿ ਚੰਗੀ ਸੋਚ ਤੇ ਚੰਗੀ ਭਾਵਨਾ, ਚੰਗੇ ਵਿਚਾਰ ਦਿਮਾਗ ਨੂੰ ਹਲਕਾ ਰੱਖਦੇ ਹੈ ਤੇ ਭਾਰ ਨਹੀਂ ਪਾਉਂਦੇ। ਤੇ ਅੱਜ 15 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਆਪਣੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਹੈ, ਪਰ ਕੁਝ ਕਾਰਨਾਂ ਦੇ ਕਾਰਨ ਅੱਜ ਨਹੀਂ ਜੁੜ ਪਾਣਗੇ ਤੇ ਕੱਲ ਨੂੰ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਲੜੀ ਵਾਰਤਾ ਦੇ ਵਿੱਚ ਅੱਗੇ ਵਧਾਵਾਂਗੇ ਤੇ ਅੱਜ ਤੁਸੀਂ ਤੇ ਮੈਂ ਹੀ ਅੱਜ ਸਾਂਝ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਪਾਵਾਂਗੇ। 15 ਜੁਲਾਈ 1871 ਦਾ ਜਦੋਂ ਜ਼ਿਕਰ ਕਰਦੇ ਹਾਂ ਉਦੋਂ ਨਾਮਧਾਰੀਆਂ ਵੱਲੋਂ ਰਾਏਕੋਟ ਲੁਧਿਆਣਾ ਦੇ ਬੁੱਚੜਖਾਨੇ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਦੇ ਵਿੱਚ 3 ਮੌਤਾਂ ਹੋਈਆਂ ਤੇ 1910 ਦੇ ਵਿੱਚ ਐਮਲ ਕ੍ਰੈਪਲੈਨ ਨੇ ਜਿਹੜਾ ਸੀ ਅਲਾਇੰਸ ਅਲਾਈਜ਼ਮਰ ਦੇ ਨਾਂ ਨੂੰ ਜਿਹੜਾ ਸੀ ਅਲਾਈਜ਼ਮਰ ਬਿਮਾਰੀ ਦਾ ਨਾਂ ਦਿੱਤਾ ਸੀ। 1932 ਦੇ ਵਿੱਚ ਬੱਬਰ ਤਰਨ ਸਿੰਘ ਰੱਕੜ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਨੇ, ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੋਏ ਤੇ 1943 ਦੇ ਵਿੱਚ ਜਨਮ ਦਿਨ ਪ੍ਰਸਿੱਧ ਲੇਖਕ ਬਲਦੇਵ ਸਿੰਘ ਮੋਗਾ ਸੜਕਨਾਮਾ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ, ਚਰਚਿਤ ਸ਼ਖਸੀਅਤ ਨੇ ਆਪਣੀ ਕਲਮ ਦੇ ਨਾਲ ਵੀ ਤੇ ਆਪਣੀ ਜਿਹੜਾ ਉਹਨਾਂ ਦਾ ਰੁਤਬਾ ਹੈ ਬਾਕਮਾਲ ਹੈ, ਬਹੁਤ ਸੂਝਵਾਨ ਸ਼ਖਸੀਅਤ ਨੇ, ਚੰਗਾ ਲਿਖਦੇ ਹੈ, ਬਹੁਤ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਯੋਗ ਜਿਵੇਂ ਕਿ ਸਿੱਖ ਵੀ ਨਿਗਲਿਆ ਗਿਆ ਉਹਨਾਂ ਦਾ ਕਿਤਾਬ ਜਿਹੜੀ ਹੈ ਉਹ ਪੜ੍ਹਨ ਯੋਗ ਹੈ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੇ ਜਿਹੜੇ ਹੈ ਪੜ੍ਹਨ ਯੋਗ ਨੇ। ਇਸ ਨੂੰ ਤੁਸੀਂ ਆਡੀਓ ਦੇ ਵਿੱਚ ਵੀ ਸੁਣ ਸਕਦੇ ਹੋ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ। ਤੇ 1959 ਦੇ ਵਿੱਚ ਭਾਰਤ ਦੇ ਪਹਿਲੇ ਜਿਹੜੇ ਸਨ ਟੀਵੀ ਪ੍ਰੋਗਰਾਮ ਦਾ ਪ੍ਰਸਾਰਣ ਹੋਇਆ ਤੇ 1984 ਦੇ ਵਿੱਚ ਪੰਜਾਬ ਨੂੰ ਗੜਬੜ ਵਾਲਾ ਖੇਤਰ ਜਿਹੜਾ ਕਰਾਰ ਦਿੱਤਾ ਗਿਆ। 2006 ਦੇ ਵਿੱਚ ਸੋਸ਼ਲ ਨੈਟਵਰਕ ਸਰਵਿਸ ਟਵਿੱਟਰ ਨੂੰ ਸ਼ੁਰੂ ਹੋਈ ਤੇ 2013 ਦੇ ਵਿੱਚ ਟੈਲੀਗ੍ਰਾਮ ਜਿਹੜਾ ਤਾਰ ਸੇਵਾ ਬੰਦ ਹੋਈ ਜੋ ਕਿ 1854 ਦੇ ਵਿੱਚ ਸ਼ੁਰੂ ਹੋਈ ਸੀ ਤੇ ਅੱਜ ਜਿਹੜਾ ਡਿਜੀਟਲ ਟੈਲੀਗ੍ਰਾਮ ਚੱਲਦਾ ਪਿਆ ਜੋ ਕਿ ਰੂਸ ਦੇ ਨਾਲ ਸੰਬੰਧ ਰੱਖਦਾ ਹੈ। 2010 ਦੇ ਵਿੱਚ ਰੁਪਏ ਦਾ ਜਿਹੜਾ ਚਿੰਨ ਸੀ ਜਿਵੇਂ ਕਿ ਆਪਾਂ ਰੁਪਇਆ ਸ਼ਾਰਟ ਦੇ ਵਿੱਚ ਲਿਖਦੇ ਹਾਂ ਤੇ ਉਹਨੂੰ ਜਿਹੜਾ ਸਵੀਕਾਰ ਕਰ ਲਿਆ ਗਿਆ ਸੀ। ਇਸ ਨੂੰ ਜਿਹੜਾ ਸੀ ਜਿਵੇਂ ਕਿ ਡਾਲਰ ਦਾ ਨਿਸ਼ਾਨ ਹੈ ਇਸੇ ਤਰ੍ਹਾਂ ਰੁਪਏ ਦਾ ਆਪਣਾ ਇੱਕ ਚਿੰਨ ਹੈ। IIT ਮੁੰਬਈ ਦੇ ਹੁੰਦੇ ਜਿਹੜੇ ਸੀ ਉਦੇ ਕੁਮਾਰ ਹੁਣਾਂ ਨੇ ਇਹਨੂੰ ਬਣਾਇਆ ਸੀ, ਸਿਰਜਿਆ ਸੀ। ਤੇ ਦੋਸਤੋ ਗੱਲ ਹੋਈ ਹੈ ਅੱਜ 1932 ਦੀ, ਹੁਸ਼ਿਆਰਪੁਰ ਦੇ ਨਾਲ ਜੁੜੇ ਹੋਏ ਬੱਬਰ ਤਰਨ ਸਿੰਘ ਰੱਕੜ ਹੁਣਾਂ ਦੀ, ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਇਸ ਦੇ ਪ੍ਰੋਗਰਾਮ ਦੀ। ਸੂਰਬੀਰ ਬੱਬਰ ਤਰਨ ਸਿੰਘ ਜੋ ਕਿ ਬੱਬਰ ਅਕਾਲੀ ਲਹਿਰ ਭਾਵੇਂ ਕਿ ਬਹੁਤ ਸੀਮਿਤ ਇਲਾਕੇ ਦੇ ਵਿੱਚ ਸੀ ਜੋ ਆਪਣੇ ਇਤਿਹਾਸਕ ਰੋਲ ਪੂਰਾ ਕਰਕੇ ਖਤਮ ਹੋ ਗਈ, ਪਰ ਇਸਨੇ ਜਿਹੜਾ ਸੀ ਸੂਰਬੀਰਤਾ ਦੇ ਦਲੇਰੀ ਦੇ ਉਹ ਕਾਰਨਾਮੇ ਵਿਖਾਏ ਜਿਹੜੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖੇ ਹੋਏ ਨੇ। ਇਸ ਲਹਿਰ ਦੇ ਮੋਢੀ ਸਰਦਾਰ ਕਿਸ਼ਨ ਸਿੰਘ ਗੜਗੱਜ ਜੀ ਸਨ ਜੋ ਕਿ ਸਿੱਖ ਰੈਜੀਮੈਂਟ ਦੇ ਵਿੱਚ ਮੇਜਰ ਸਨ ਤੇ ਉਹ ਨਨਕਾਣਾ ਸਾਹਿਬ ਦੇ ਸਾਕੇ ਤੇ ਗੁਰੂ ਕੇ ਬਾਗ ਦੇ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਫੌਜ ਦੇ ਵਿੱਚੋਂ ਜਿਹੜਾ ਸੀ ਅਸਤੀਫਾ ਦੇ ਕੇ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਘੁੱਦ ਪਏ ਸੀ। ਬੱਬਰ ਅਕਾਲੀ ਸ਼ਾਂਤਮਈ ਅਸੂਲ ਦੇ ਹੱਕ ਦੇ ਵਿੱਚ ਨਹੀਂ ਸਨ ਉਹ ਗੁਰੂ ਜੀ ਦੇ ਅਸੂਲ ਚੂੰਕਾਰ ਅਜ਼ ਹੁਮਾ ਹਿਲਤੇ ਦਰ ਗੁਜ਼ਰਸ ਗੁਸ ਸਤ ਹਲਾਲ ਅਸਤ ਬੁਰਦਾਨ ਬੜੀ ਸ਼ਮਸ਼ੀਰ ਦਸਤ ਦੇ ਕਾਇਲ ਸਨ, ਜਾਣੀ ਕਿ ਹਥਿਆਰ ਦੇ ਨਾਲ ਯੁੱਧ ਦੇ ਮੈਦਾਨ ਦੇ ਵਿੱਚ ਉਤਰਨ ਦੇ ਲਈ। ਇਸ ਦੇ ਲਈ ਉਨ੍ਹਾਂ ਨੇ ਜਬਰ ਦਾ ਮੁਕਾਬਲਾ ਹਥਿਆਰਬੰਦ ਟਾਕਰਾ ਕਰਨ ਦੇ ਅਸੂਲ ਨੂੰ ਅਪਣਾਇਆ ਤੇ ਪ੍ਰਚਾਰਿਆ। ਇਹ ਲਹਿਰ ਮੁੱਖ ਰੂਪ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਕਪੂਰਥਲੇ ਦੀਆਂ ਰਿਆਸਤਾਂ ਦੇ ਵਿੱਚ ਸਰਗਰਮ ਰਹੀ। ਇਸਦਾ ਘੇਰਾ ਜਿਹੜਾ ਸੀ ਸਿਆਲਕੋਟ ਤੇ ਪਿਸ਼ਾਵਰ ਤੱਕ ਵੀ ਸੀ। ਅੰਮ੍ਰਿਤਸਰ ਦੇ ਪਿੰਡ ਆਲੋਵਾਲ ਦੇ ਚਾਰ ਬੱਬਰ ਸ਼ਹੀਦ ਹੋਏ, ਜਿਨ੍ਹਾਂ ਦੇ ਵਿੱਚ ਬਾਂਤਾ ਸਿੰਘ ਸਪੁੱਤਰ ਈਸ਼ਰ ਸਿੰਘ, ਤੇਜਾ ਸਿੰਘ ਸਪੁੱਤਰ ਬੂਟਾ ਸਿੰਘ ਤੇ ਗਿਆਨ ਸਿੰਘ ਸਪੁੱਤਰ ਹੀਰਾ ਸਿੰਘ, ਉਨ੍ਹਾਂ ਨੇ ਕਾਲੇ ਪਾਣੀ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਜਦਕਿ ਨਿੱਕਾ ਸਿੰਘ ਸਪੁੱਤਰ ਜਿਹੜੇ ਸਨ ਆਲੋਵਾਲ ਤੇ ਬੰਤਾ ਸਿੰਘ ਗੁਰੂਸਰ ਸਤਲਾਣੀ ਨੂੰ ਬਿਲੋਂਗ ਕਰਦੇ ਸੀ ਤੇ 27 ਫਰਵਰੀ 1927 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਲਗਭਗ 100 ਦੇ ਕਰੀਬ ਜਿਹੜੇ ਸੀ 91 ਬੱਬਰਾਂ ਨੇ ਇਸ ਲਹਿਰ ਦੇ ਵਿੱਚ ਯੋਗਦਾਨ ਪਾਇਆ, ਜਿਨ੍ਹਾਂ ਦੇ ਵਿੱਚ ਬੱਬਰ ਰਤਨ ਸਿੰਘ ਰੱਕੜ ਬੇਟ ਵੀ ਜਿਹੜੇ ਸ਼ਾਮਲ ਸਨ। ਇਨ੍ਹਾਂ ਦਾ ਜਨਮ ਜਿਹੜਾ ਸੀ ਨੰਬਰਦਾਰ ਜਵਾਹਰ ਸਿੰਘ ਉਨ੍ਹਾਂ ਦੇ ਘਰ ਪਿੰਡ ਰੱਕੜਾ ਬੇਟ ਤੋਂ ਬੇਟ ਜੋ ਕਿ ਬਲਾਚੌਰ ਤੋਂ 3 ਕੁ ਕਿਲੋਮੀਟਰ ਦੂਰੀ ਦੇ ਉੱਤੇ ਸਤਲੁਜ ਕੰਢੇ ਦੇ ਉੱਤੇ ਵਸਿਆ ਹੋਇਆ ਉੱਥੇ ਹੁੰਦਾ ਹੈ ਤੇ ਸਰਕਾਰੀ ਹਾਈ ਸਕੂਲ ਰਾਹੋਂ ਤੋਂ 10ਵੀਂ ਕਰਨ ਦੇ ਮਗਰੋਂ ਫੌਜ ਦੇ ਵਿੱਚ ਭਰਤੀ ਹੋ ਗਏ ਤੇ ਅੰਗਰੇਜ਼ ਅਫਸਰਾਂ ਦੇ ਵੱਲੋਂ ਗੁਲਾਮਾਂ ਵਾਲਾ ਸਲੂਕ ਹੁੰਦਾ ਵੇਖ ਕੇ ਉਨ੍ਹਾਂ ਨੇ ਅਸਲਾ ਖਾਨੇ ਦੇ ਵਿੱਚੋਂ ਚੋਰੀ ਇੱਕ ਪਿਸਤੌਲ ਬੰਦੂਕ ਤੇ ਗ੍ਰਨੇਡ ਲਿਆ ਕੇ ਘਰ ਦੇ ਵਿੱਚ ਟੋਆ ਪੁੱਟ ਕੇ ਦੱਬ ਦਿੱਤੇ ਸੀ ਤੇ ਫੌਜ ਚੋਂ ਛੇਤੀ ਹੀ ਡਿਸਚਾਰਜ ਲੈ ਲਿਆ। ਦੋਸਤ ਦੀ ਮੁਖਬਰੀ ਤੇ ਉੱਤੇ ਘਰੋਂ ਅਸਲਾ ਫੜੇ ਜਾਣ ਤੇ 3 ਸਾਲ ਦੀ ਸਜ਼ਾ ਹੋ ਗਈ ਤੇ ਕੈਦ ਪੂਰੀ ਹੋਣ ਦੇ ਉੱਤੇ ਅਕਾਲੀ ਜਥੇਦਾਰ ਜਿਹੜੇ ਸਨ ਜਥੇਦਾਰ ਬਣ ਕੇ ਸਰਕਾਰ ਦੇ ਖਿਲਾਫ ਹਥਿਆਰਬੰਦ ਟਾਕਰੇ ਦੇ ਲਈ ਪ੍ਰਚਾਰ ਕਰਦੇ ਰਹੇ। 1930 ਦੇ ਵਿੱਚ ਇਲਾਕੇ ਦੇ ਵਿੱਚ 4 ਥਾਣੇ ਬੰਬਾਂ ਦੇ ਨਾਲ ਉਡਾਉਣ ਬਾਰੇ ਇਸ਼ਤਿਹਾਰ ਲਾਉਣ ਦੇ ਉੱਤੇ ਬੱਬਰ ਰਤਨ ਸਿੰਘ ਦੇ ਵਾਰੰਟ ਜਾਰੀ ਹੋ ਜਾਂਦੇ ਹੈ ਤੇ ਗਦਾਰ ਮੇਲਾ ਸਿੰਘ ਦੀ ਸੂਹ ਦੇ ਉੱਤੇ ਫੜੇ ਜਾਣ ਦੇ ਉੱਤੇ 11 ਸਾਲ ਦੀ ਕੈਦ ਦੀ ਸਜ਼ਾ ਹੋ ਜਾਂਦੀ ਹੈ। ਲਾਹੌਰ ਜੇਲ੍ਹ ਦੇ ਵਿੱਚ ਅਫਸਰਾਂ ਦੇ ਖਿਲਾਫ਼ ਵਕਤ ਪਾਉਣ ਦੇ ਉੱਤੇ ਕਾਲੇ ਪਾਣੀ ਭੇਜਣ ਦੇ ਲਈ ਰੇਲ ਗੱਡੀ ਦੇ ਉੱਤੇ ਤੇ ਕਲਕੱਤੇ ਭੇਜ ਦਿੱਤਾ ਗਿਆ। ਰਾਹ ਦੇ ਵਿੱਚ ਜਗਾਦਰੀ ਸਟੇਸ਼ਨ ਤੇ ਭੱਜਣ ਦੀ ਕੋਸ਼ਿਸ਼ ਅਸਫਲ ਹੋ ਗਈ। ਅੰਡੇਮਾਨ ਦੀ ਜੇਲ੍ਹ ਦੇ ਵਿੱਚ ਪਹੁੰਚ ਕੇ ਉੱਥੇ ਹੜਤਾਲਾਂ ਕਰਾਉਣ ਦੇ ਲਈ ਜ਼ਿੰਮੇਵਾਰ ਸਮਝ ਕੇ ਵਾਪਸ ਲਾਹੌਰ ਭੇਜ ਦਿੱਤਾ ਗਿਆ ਤੇ ਵਾਪਸੀ ਦੇ ਉੱਤੇ ਨਰਵੈਣੇ ਸਟੇਸ਼ਨ ਤੋਂ ਹੱਥਕੜੀ ਤੇ ਬੇੜੀਆਂ ਕੱਟ ਕੇ ਪੁਲਿਸ ਨੂੰ ਸ਼ਰਾਬੀ ਕਰਕੇ 2 ਰਾਈਫਲਾਂ ਲੈ ਕੇ ਫਰਾਰ ਹੋ ਗਏ। 1932 ਦੇ ਵਿੱਚ ਪਿੰਡ ਆ ਕੇ ਖਤਰਾ ਹੋਣ ਤੇ ਆਪਣੇ ਦੋਸਤ ਗੇਂਦਾ ਸਿੰਘ ਰੁੜਕੀਆਂ ਸੈਣੀਆਂ ਖਾ ਜਿਹੜਾ ਉਹਦੇ ਲਾਗੇ ਹੈ ਪਾਸ ਰਹਿਣ ਲੱਗ ਪਏ ਰੁੜਕੀਆਂ ਸੈਣੀਆਂ ਪਾਸ ਰਹਿਣ ਲੱਗ ਪਏ ਆਪਣੇ ਦੋਸਤ ਗੇਂਦਾ ਸਿੰਘ ਦੇ ਕੋਲ ਤੇ ਸਰਕਾਰ ਨੇ ਬੱਬਰਾਂ ਨੂੰ ਫੜਵਾਉਣ ਦੇ ਵਾਸਤੇ 5 ਮੁਰੱਬੇ ਤੇ 4,000 ਰੁਪਏ ਇਨਾਮ ਦੇਣ ਦੇ ਲਈ ਜਿਹੜਾ ਸੀ ਪਿੰਡ ਪਿੰਡ ਇਸ਼ਤਿਹਾਰ ਲਵਾ ਦਿੱਤੇ ਕਿ ਜਿਹੜਾ ਫੜਾਏਗਾ ਉਹਨੂੰ 4,000 ਰੁਪਏ ਤੇ 5 ਮੁਰੱਬੇ ਜ਼ਮੀਨ ਦੇ ਦਿੱਤੇ ਜਾਣਗੇ। ਗਦਾਰ ਮੀਹਾ ਸਿੰਘ ਹੁਣਾਂ ਨੇ ਲਾਲਚ ਦੇ ਵਿੱਚ ਬੱਬਰ ਨੂੰ ਫੜਵਾਉਣ ਦੇ ਲਈ ਗੇਂਦਾ ਸਿੰਘ ਦੇ ਘਰ ਦਾ ਨਕਸ਼ਾ ਹੁਸ਼ਿਆਰਪੁਰ ਦੇ DC ਨੂੰ ਦੇ ਦਿੱਤਾ। ਉਸਨੇ ਭਾਰੀ ਫੋਰਸ ਲੈ ਕੇ ਫਿਰ ਗੇਂਦਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਬੱਬਰ ਹੁਣਾਂ ਨੇ ਹਥਿਆਰ ਸੁੱਟਣ ਦੀ ਥਾਂ ਦੇ ਉੱਤੇ ਮੁਕਾਬਲੇ ਨੂੰ ਪਹਿਲ ਦੇ ਦਿੱਤੀ। ਜਦ ਘਰ ਦੀ ਛੱਤ ਪਾੜੀ ਤਾਂ ਹੇਠੋਂ ਬੱਬਰ ਨੇ ਗੋਲੀਆਂ ਦੇ ਨਾਲ 2 ਸਿਪਾਹੀ ਮਾਰੇ। ਉਨ੍ਹਾਂ ਘਰ ਨੂੰ ਅੱਗ ਲਾਈ ਤਾਂ ਬੱਬਰ ਘਰ ਦੀ ਕੰਧ ਪਾੜ ਕੇ ਇੱਕ ਘਰ ਤੋਂ ਦੂਜੇ ਤੇ ਫਿਰ ਅੱਗੇ ਵੱਧਦਾ ਚੱਲਿਆ ਗਿਆ। ਉਸਨੇ ਅੱਗੇ ਖੜੇ ਹਜ਼ਾਰਾ ਸਿੰਘ ਮੁਖਬਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਪੁਲਿਸ ਦੀਆਂ ਗੋਲੀਆਂ ਦੇ ਨਾਲ ਬੱਬਰ ਜ਼ਖਮੀ ਹੋਣ ਉਪਰੰਤ ਸ਼ਹੀਦ ਹੋ ਗਿਆ ਤੇ ਲਾਸ਼ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਜਲੂਸ ਤੇ ਜਲਸੇ ਕੱਢਣ ਲੱਗ ਪਈਆਂ, ਚਾਹੁੰਦੀਆਂ ਸਨ ਪਰ ਉਨ੍ਹਾਂ ਨੂੰ ਇਜਾਜ਼ਤ ਨਾ ਮਿਲ ਸਕੀ। 2 ਦਿਨ ਪੋਸਟਮਾਰਟਮ ਤੋਂ ਬਾਅਦ ਉੱਥੇ ਨੰਗੀ ਪਈ ਲਾਸ਼ ਵੇਖ ਕੇ ਬੱਬਰ ਮਿਲਖਾ ਸਿੰਘ ਉਨ੍ਹਾਂ ਤੇ ਉਸਦੇ ਸਾਥੀਆਂ ਨੇ ਤੇੜ ਦੀਆਂ ਚਾਦਰਾਂ ਲਾਹ ਕੇ ਉੱਪਰ ਪਾ ਦਿੱਤੀਆਂ ਤੇ ਉਸਦੀ ਲਾਸ਼ ਨੂੰ ਲਿਜਾ ਕੇ ਜਿਹੜਾ ਸੀ ਗੜ ਸ਼ੰਕਰ ਲਾਗੇ ਉਜਾੜ ਥਾਂ ਦੇ ਉੱਤੇ ਸੰਸਕਾਰ ਕਰ ਦਿੱਤਾ ਗਿਆ। ਉਸਦੀ ਰਾਖ ਦੇ ਨਾਲ ਲੱਗਦੇ ਚੋਹ ਦੇ ਵਿੱਚ ਵਹਾ ਦਿੱਤੀ ਗਈ ਜੋ ਉਹਦੀ ਰਾਖ ਬਚੀ ਸੀ ਤੇ ਰੁੜਕੀ ਖਾਸ ਦੇ ਵਿੱਚ ਹੋਏ ਪੁਲਿਸ ਦਾ ਸਾਰਾ ਖਰਚ ਸਰਕਾਰ ਨੇ ਪਿੰਡ ਦੇ ਪੈਨਸ਼ਨਾਂ ਦੀਆਂ ਜਿਹੜੀਆਂ ਸਨ ਜੋ ਲੋਕ ਪੈਨਸ਼ਨ ਲੈਂਦੇ ਸੀ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਦੇ 5 ਸਾਲ ਬੰਦ ਕਰਕੇ ਪੂਰਾ ਕੀਤਾ ਤੇ ਕਿਸੇ ਨੂੰ ਵੀ ਨੌਕਰੀ ਦੇ ਵਿੱਚ ਭਰਤੀ ਨਾ ਕੀਤਾ। ਇਹ ਸੀ ਦੋਸਤੋ ਉਸ ਸਮੇਂ ਦਾ ਹਾਲਾਤ ਤੇ ਬਰਤਾਂਤ। ਸੂਰਬੀਰ ਬਾਬਾ ਰਤਨ ਸਿੰਘ ਉਹਨਾਂ ਦੀ ਗੱਲ ਹੋਈ ਹੈ ਜੋ ਕਿ ਹੁਸ਼ਿਆਰਪੁਰ ਰੱਕੜਾ ਬੇਟ ਨੂੰ ਬਿਲੋਂਗ ਕਰਦੇ, ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਕੀਤੀ ਹੈ। ਅੱਜ ਉਹਨਾਂ ਦਾ ਜਿਹੜਾ ਸੀ ਪੁਲਿਸ ਮੁਕਾਬਲਾ ਹੋਇਆ ਸੀ 1932 ਦੇ ਵਿੱਚ, ਅੱਜ ਦੇ ਦਿਨ ਦੇ ਉੱਤੇ ਬੱਬਰ ਰਤਨ ਸਿੰਘ ਰੱਕੜ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਸਨ। ਤੇ ਲਓ ਦੋਸਤੋ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਫੀਫਾ ਵਰਲਡ ਕੱਪ ਦੀ ਥੋੜੀ ਜਿਹੀ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰਕੇ ਆਪਣੇ ਜਜ਼ਬਾਤ ਗੱਲਾਂ ਬਾਤਾਂ ਤੁਸੀਂ ਕਰ ਸਕਦੇ ਹੋ, ਪੇਸ਼ ਕਰ ਸਕਦੇ ਹੋ। ਤੇ ਲਓ ਫਿਰ ਫੀਫਾ ਵਰਲਡ ਕੱਪ ਦੀ ਬਾਤ ਪਾਉਂਦੇ ਹਾਂ। ਫੀਫਾ ਵਰਲਡ ਕੱਪ ਕਾਫੀ ਜਿਹੜਾ ਇੰਟਰਸਟਿੰਗ ਮੈਚ ਜਿਹੜਾ ਕੱਲ ਹੋਇਆ ਜੀ, ਦੇਖਣ ਯੋਗ ਸੀਗਾ, ਜਿਨ੍ਹਾਂ ਦੋਸਤਾਂ ਨੇ ਦੇਖਿਆ ਉਮੀਦ ਕਰਦੇ ਹਾਂ। ਸਪੇਨ ਤੇ ਫਰਾਂਸ ਦਾ ਮੈਚ 2-0 ਦੇ ਨਾਲ ਜਿਹੜਾ ਸਮਾਪਤੀ ਹੋਈ ਹੈ, ਸਪੇਨ ਨੇ 2 ਗੋਲ ਕੀਤੇ ਹੈ, ਤੇ ਫਰਾਂਸ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਹੋਈਆਂ ਨੇ। ਫੀਫਾ ਵਿਸ਼ਵ ਕੱਪ 2026 ਦੇ ਪਹਿਲੇ ਸੈਮੀ ਫਾਈਨਲ ਮੁਕਾਬਲੇ ਚ ਸਪੇਨ ਜਿਹੜਾ ਹੈ ਉਹਨੇ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਫਰਾਂਸ ਨੂੰ ਜਿਹੜਾ ਸੀ 2-0 ਦੇ ਨਾਲ ਕਰਾਰੀ ਸ਼ਿਰਕਤ ਦਿੱਤੀ ਹੈ ਤੇ ਸ਼ਿਕਸਤ ਦਿੱਤੀ ਹੈ। ਟੈਕਸਾਸ ਦੇ AT&T ਸਟੇਡੀਅਮ ਜਿਹੜਾ ਉਹਦੇ ਵਿੱਚ ਇਹ ਮੈਚ ਖੇਡਿਆ ਗਿਆ, ਤੇ ਇੱਕ ਉਸ ਤੋਂ ਬਾਅਦ ਜਿਹੜਾ ਸੀ ਮੈਚ ਦੇ 22ਵੇਂ ਮਿੰਟ ਦੇ ਵਿੱਚ ਮਿਕੇਲ ਉਯਾਰ ਜ਼ਬਾਲ ਨੇ ਜਿਹੜਾ ਸੀ ਪੈਨਲਟੀ ਨੂੰ ਗੋਲ ਦੇ ਵਿੱਚ ਬਦਲ ਕੇ ਸਪੇਨ ਨੂੰ 1-0 ਦੀ ਬੜਤ ਦੇ ਨਾਲ ਜਿਹੜਾ ਬੜਤ ਦਵਾਈ ਹੈ। ਤੇ ਇਸ ਤੋਂ ਬਾਅਦ ਦੂਜੇ ਹਾਫ ਦੇ 58ਵੇਂ ਮਿੰਟ ਦੇ ਵਿੱਚ ਪੇਡਰੋ ਪੋਰੋ ਹੁਣਾਂ ਨੇ ਸ਼ਾਨਦਾਰ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ, ਤੇ ਆਖਰੀ ਤੱਕ ਸਮਾਂ ਜਿਹੜਾ ਫਰਾਂਸ ਦੀ ਟੀਮ ਜ਼ੋਰ ਲਾਉਂਦੀ ਰਹੀ ਪਰ ਮੈਚ ਵਿੱਚ ਗੋਲ ਕੋਈ ਨਾ ਕਰ ਸਕੀ। ਤੇ ਅੱਜ ਜਿਹੜੇ ਨੇ ਇਸੇ ਤਰ੍ਹਾਂ ਮੈਚ ਜਿਹੜਾ ਇੰਗਲੈਂਡ ਬਨਾਮ ਅਰਜਨਟਾਈਨਾ ਦਾ ਹੋਣਾ ਬੜਾ ਦੇਖਣ ਯੋਗ ਮੈਚ ਹੈ, ਦੇਖਦੇ ਹਾਂ ਇਹਨਾਂ ਦੋਵਾਂ ਦੇ ਵਿੱਚੋਂ ਵੀ ਕੌਣ ਫਾਈਨਲ ਦੇ ਵਿੱਚ ਜਿਹੜਾ ਸਟੈਪ ਅੱਗੇ ਵਧਾਉਂਦਾ ਹੈ, ਤੇ ਫਿਰ ਅਗਲਾ ਮੈਚ ਜਿਹੜਾ ਫਾਈਨਲ ਮੈਚ ਹੈ ਉਹ ਸਾਨੂੰ ਕੀ ਕੁਝ ਅੱਗੇ ਜਾ ਕੇ ਦਿਖਾਉਂਦਾ ਹੈ ਉਹਦੀ ਬਾਤ ਅੱਗੇ ਜਾ ਕੇ ਕਰਾਂਗੇ। ਤੇ ਸੈਮੀਫਾਈਨਲ ਟੀਮਾਂ ਜਿਹੜੀਆਂ ਨੇ ਉਹ ਜਿਵੇਂ ਕਿ ਸਪੇਨ, ਫਰਾਂਸ, ਇੰਗਲੈਂਡ ਤੇ ਅਰਜਨਟਾਈਨਾ 4 ਟੀਮਾਂ ਸੀ, ਤੇ ਹੁਣ ਜਿਹੜੀਆਂ ਨੇ 2 ਟੀਮਾਂ ਰਹਿ ਚੁੱਕੀਆਂ ਨੇ ਇੰਗਲੈਂਡ ਤੇ ਅਰਜਨਟਾਈਨਾ, ਇਹਨਾਂ ਦੇ ਵਿੱਚ ਅੱਜ ਮੁਕਾਬਲਾ ਹੋਏਗਾ ਤੇ ਦੇਖਦੇ ਹਾਂ ਕੌਣ ਫਿਰ ਅੱਗੇ ਵੱਧਦਾ ਹੈ। ਅੱਜ ਦੀਆਂ ਦੇਸ਼ ਭੇਤ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ। ਦੇਸ਼ ਭੇਤ ਦੀਆਂ ਸਭ ਤੋਂ ਅਹਿਮ ਖਬਰਾਂ ਦੇ ਵਿੱਚ ਜਿਵੇਂ ਕਿ ਪੋਜ਼ਿਟਿਵਿਟੀ ਦੇ ਨਾਲ ਕੋਸ਼ਿਸ਼ ਕਰਾਂਗੇ ਸਾਂਝ ਪਾਉਣ ਦੀ, ਜਿਵੇਂ ਕਿ ਇੱਕ ਬਾਬਾ 95 ਸਾਲਾਂ ਪ੍ਰਕਾਸ਼ ਸਿੰਘ ਵੱਲੋਂ ਜਿਉਂਦੇ ਜੀ ਆਪਣਾ ਸ਼ੁਕਰਾਨਾ ਸਮਾਗਮ ਜਿਹੜਾ ਕਰਵਾਉਣ ਦਾ ਵਿਲੱਖਣ ਸੁਨੇਹਾ ਦਿੱਤਾ ਗਿਆ, ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋ ਤਾਣ ਜਿਹੜੀ ਹੈ ਉਹ ਬਣੀ ਹੋਈ ਹੈ। ਹੋ ਸਕਦਾ ਕਿ ਵੜਿੰਗ ਹੁਣਾਂ ਦਾ ਅਸਤੀਫਾ ਵੀ ਆ ਸਕਦਾ ਹੈ। ਤੇ ਇਸੇ ਤਰ੍ਹਾਂ ਹੀ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਤੇ ਤਿਆਰੀਆਂ ਪੰਜਾਬ ਸਰਕਾਰ ਨੇ ਵੀ ਵਿੱਢ ਲਈਆਂ ਨੇ। ਹੋ ਸਕਦਾ ਹੈ ਕਿ ਜੋ ਮਸਲਿਆਂ ਦੇ ਵਿੱਚ ਘਿਰੇ ਹੋਏ ਨੇ ਉਹ ਚਾਹੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਸੀਗਾ ਆਪਣਾ ਬੇਅਦਬੀ ਕਾਨੂੰਨ ਦੇ ਵਿੱਚ ਕੁਝ ਸੋਧਾਂ ਕਰਨ ਦਾ ਮਾਮਲਾ, ਚਾਹੇ ਵੀਡੀਓ ਦਾ ਮਾਮਲਾ ਉਹਦੇ ਮੁਕੱਲਕ ਜਿਹੜਾ ਦੇਖਿਆ ਜਾ ਰਿਹਾ ਮੁਤੱਲਕ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਸਮਾਂ ਲੈਣ ਦੀ ਕੋਸ਼ਿਸ਼ ਰਹੇਗੀ ਹੋਰ, ਕਿਉਂਕਿ 15 ਦਿਨ ਤਾਂ ਤਕਰੀਬਨ ਬੀਤ ਚੁੱਕੇ ਹੈ ਤੇ ਅਗਲੇ 15 ਦਿਨਾਂ ਦੇ ਵਿੱਚ ਕੁਝ ਨਾ ਕੁਝ ਡਿਸੀਜ਼ਨ ਇਹਦੇ ਉੱਤੇ ਬਣਾਉਣੇ ਆ। ਦੂਸਰੇ ਪਾਸੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੇ ਉੱਤੇ ਉਹਦੇ ਕੀ ਮਾਇਨੇ ਰਹਿਣਗੇ, ਜਿਵੇਂ ਕਿ ਅਮਰੀਕਾ ਤੇ ਇੰਡੀਆ ਦਾ ਜਿਹੜਾ ਸਮਝੌਤਾ ਚੱਲ ਰਿਹਾ ਇਸੇ ਤਰ੍ਹਾਂ ਆਪਣਾ ਭਾਰਤ ਤੇ ਬਰਤਾਨੀਆ ਦਾ ਸਮਝੌਤਾ ਹੋਣ ਦੇ ਉਹ ਵੀ ਜਿਹੜਾ ਪੂਰੇ ਕਿਨਾਰੇ ਦੇ ਉੱਤੇ ਹੈ। ਅਮਰੀਕਾ ਵੱਲੋਂ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ਤੇ 100% ਟੈਕਸ ਦੀ ਤਿਆਰੀ ਕੀਤੀ ਹੋਈ ਹੈ ਤੇ FBI ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਕੀਤੇ ਆ ਭਾਰਤੀ ਗੈਂਗਸਟਰ ਹੋਰ ਵੀ, ਤੇ ਲੰਡਨ ਦੇ ਵਿੱਚ ਸਿੱਖ ਮੁਟਿਆਰ ਦਾ ਕਤਲ ਹੋਇਆ ਜਿਸ ਦੇ ਵਿੱਚ ਜਾਤੀਵਾਦ ਤੇ ਦੇਖ ਨੂੰ ਲੈ ਕੇ ਕਾਫੀ ਚਰਚਾ ਦੇ ਵਿਸ਼ੇ ਜਿਹੜੇ ਬਣੇ ਹੋਏ ਆ। ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਭਾਰਤ ਦੀ ਦਾਅਵੇਦਾਰੀ ਹੋਈ ਹੈ ਤੇ ਪੁਲਾੜ ਦੇ ਵਿੱਚ ਰਾਤ ਨੂੰ ਦਿਨ ਬਣਾਉਣ ਵਾਲੇ ਅਨੋਖੇ ਸੈਟੇਲਾਈਟ ਵਰਗੇ ਮੁੱਦਿਆਂ ਦੇ ਉੱਤੇ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਸਾਡੇ ਮੁਲਕਾਂ ਦੇ ਵਿੱਚ 52 ਦਿਨ ਜਿਹੜਾ ਰਾਤ ਹੀ ਰਹਿੰਦੀ ਹੈ ਦਿਨ ਨਹੀਂ ਚੜ੍ਹਦਾ, ਤੇ 3 ਮਹੀਨੇ ਜਿਹੜਾ ਦਿਨ ਹੀ ਚੜਿਆ ਰਹਿੰਦਾ ਰਾਤ ਨਹੀਂ ਪੈਂਦੀ ਹੈ। ਤੇ ਇਸੇ ਨੂੰ ਜਿਹੜਾ ਤਜਰਬਿਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਕੁਝ ਵਿਗਿਆਨੀ ਸੈਟੇਲਾਈਟ ਦੇ ਉੱਤੇ ਇੱਕ ਐਸਾ ਸ਼ੀਸ਼ਾ ਲਾਉਣਗੇ ਜਿਸ ਦੇ ਵਿੱਚ ਰਿਫਲੈਕਟ ਕਰੇਗਾ ਉਹ ਰੋਸ਼ਨੀ ਨੂੰ ਤੇ ਰਾਤ ਨੂੰ ਵੀ ਧਰਤੀ ਦੇ ਉੱਤੇ ਦਿਨ ਹੀ ਬਣਿਆ ਰਹੇਗਾ। ਇਸ ਤਰ੍ਹਾਂ ਦੇ ਤਜਰਬੇ ਜਿਹੜੇ ਕੀਤੇ ਜਾ ਰਹੇ ਹੈ। ਤੇ ਲਓ ਫਿਰ ਪੰਜਾਬ ਦੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜ਼ਿੰਦਗੀ ਜਿਉਣ ਦਾ ਨਾਂ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਹੈ। ਜ਼ਿੰਦਗੀ ਨੂੰ ਸਲਾਮ ਕੀਤਾ ਹੈ 95 ਸਾਲਾਂ ਬਜ਼ੁਰਗ ਨੇ, ਜਿਉਂਦੇ ਜੀ ਕਰਵਾਇਆ ਆਪਣਾ ਸ਼ੁਕਰਾਨਾ ਸਮਾਗਮ ਜੀ। ਅੱਜ ਦੇ ਦੌਰ ਦੇ ਵਿੱਚ ਜਿੱਥੇ ਬਹੁਤੇ ਲੋਕ ਮੌਤ ਦੇ ਜ਼ਿਕਰ ਤੋਂ ਵੀ ਘਬਰਾਉਂਦੇ ਨੇ, ਉੱਥੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਜੜਾ ਦੇ 95 ਸਾਲਾਂ ਬਜ਼ੁਰਗ ਬਾਪੂ ਪ੍ਰਕਾਸ਼ ਸਿੰਘ ਪੁੱਤਰ ਸਵਰਗੀ ਚੰਨਨ ਸਿੰਘ ਨੇ ਆਪਣੀ ਵਿਲੱਖਣ ਸੋਚ ਅਤੇ ਦੂਰ ਅੰਦੇਸ਼ੀ ਦੇ ਨਾਲ ਅਜਿਹਾ ਉਦਾਹਰਣ ਪੇਸ਼ ਕਰ ਦਿੱਤਾ ਹੈ ਜੋ ਸਮਾਜ ਨੂੰ ਜ਼ਿੰਦਗੀ ਨੂੰ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿੱਚ ਢੰਗ ਦੇ ਨਾਲ ਜਿਉਣ ਦਾ ਸੰਦੇਸ਼ ਦਿੰਦਾ ਹੈ। ਪੂਰੀ ਤਰ੍ਹਾਂ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੇ ਪ੍ਰਕਾਸ਼ ਸਿੰਘ ਹੁਣਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਜਿਉਂਦੇ ਜੀ ਹੀ ਆਪਣੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਵਿਲੱਖਣ ਉਪਰਾਲੇ ਦੀ ਇਲਾਕੇ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਹਰ ਕੋਈ ਉਨ੍ਹਾਂ ਦੀ ਸੋਚ ਦੀ ਪ੍ਰਸ਼ੰਸਾ ਕਰ ਰਿਹਾ। ਵੈਸੇ ਤਾਂ ਦੇਖਿਆ ਜਾਵੇ ਕਰਨਾ ਵੀ ਏਦਾਂ ਚਾਹੀਦਾ, ਬਾਅਦ ਦੇ ਵਿੱਚ ਵੀ ਸਰਾਧ ਕਰਾਉਂਦੇ ਆ, ਸਾਰਾ ਕੁਝ ਕਰਾਉਂਦੇ ਆ, ਬੇਬੇ ਬਾਪੂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਉਨ੍ਹਾਂ ਦੇ ਹੁੰਦੇ ਸੁਣਦੇ ਹੀ ਏਦਾਂ ਦੀ ਜੇ ਹੋ ਜਾਵੇ ਤਾਂ ਭਾਈ ਵਧੀਆ ਚੀਜ਼ ਵੀ ਹੈਗੀ ਆ, ਦੇਖਿਆ ਜਾਵੇ ਆਪਣੀ ਅੱਖੀ ਵੀ ਦੇਖ ਸਕਦੇ ਆ। ਤੇ ਉਹ ਜ਼ਿੰਦਗੀ ਦਾ ਸ਼ੁਕਰਾਨਾ ਕਰ ਰਿਹਾ ਕਿ ਜਿੰਨੀ ਵੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ ਹੈ ਤੇ ਉਹਦਾ ਸ਼ੁਕਰਾਨਾ ਕਰ ਰਹੇ ਆ ਕਿ ਕੁਦਰਤ ਦਾ ਰੱਬ ਦਾ ਸ਼ੁਕਰ ਹੈ। ਤੇ ਪ੍ਰਕਾਸ਼ ਸਿੰਘ ਉਹਨਾਂ ਨੇ ਦੱਸਿਆ ਕਿ ਪਿੰਡ ਸਹਿਜੜਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਕੀਤਾ ਜਾਏਗਾ ਤੇ ਸਮੂਹ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਜਾਊ। ਉਨ੍ਹਾਂ ਕਿਹਾ ਕਿ ਆਮ ਤੌਰ ਦੇ ਉੱਤੇ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਭੋਗ ਸਮਾਗਮ ਜਿਹੜਾ ਵਿੱਚ ਰਿਸ਼ਤੇਦਾਰ ਤੇ ਜਾਣ ਪਛਾਣ ਵਾਲੇ ਇਕੱਠੇ ਹੁੰਦੇ ਹੈ, ਪਰ ਜਿਸ ਦੇ ਨਾਮ ਦੇ ਉੱਤੇ ਸਮਾਗਮ ਹੁੰਦਾ ਹੈ ਉਹ ਖੁਦ ਉਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਦੇ ਲਈ ਉਹਨਾਂ ਦੀ ਦਿੱਲੀ ਇੱਛਾ ਸੀ ਕਿ ਉਹ ਆਪਣੇ ਜਿਉਂਦੇ ਜਿਹੀ ਆਪਣੇ ਸਾਖ ਸੰਬੰਧੀਆਂ ਦੋਸਤਾਂ ਤੇ ਸ਼ੁਭ ਚਿੰਤਕਾਂ ਦੇ ਨਾਲ ਮਿਲਣ, ਉਨ੍ਹਾਂ ਦਾ ਪਿਆਰ ਅਤੇ ਅਸੀਸਾਂ ਪ੍ਰਾਪਤ ਕਰਨ ਤੇ ਸਾਰਿਆਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ। ਪ੍ਰਕਾਸ਼ ਸਿੰਘ ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹੱਸਦੇ ਖੇਡਦੇ ਮਿਲਣਾ ਤੇ ਖੁਸ਼ੀਆਂ ਸਾਂਝੀਆਂ ਕਰਨਾ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਜਿਉਂਦੇ ਜੀ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਜੀਵਨ ਦੇ ਦੌਰਾਨ ਹੀ ਨੇਕ ਕਰਮ ਕਰਦੇ ਹੋਏ ਪਰਿਵਾਰ, ਸਮਾਜ ਤੇ ਰੱਬ ਪ੍ਰਤੀ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਉਨ੍ਹਾਂ ਦੀ ਇਹ ਸੋਚ ਕੇਵਲ ਇੱਕ ਅਜਿਹੀ ਫੈਸਲਾ ਨਹੀਂ ਸਗੋਂ ਸਮਾਜ ਦੇ ਲਈ ਇੱਕ ਪ੍ਰੇਰਨਾਦਾਇਕ ਸੰਦੇਸ਼ ਵੀ ਹੈ। ਜ਼ਿੰਦਗੀ ਦਾ ਹਰ ਪਲ ਪਿਆਰ, ਖੁਸ਼ੀ ਤੇ ਸ਼ੁਕਰਾਨੇ ਦੇ ਨਾਲ ਜਿਉਣਾ ਚਾਹੀਦਾ ਹੈ। ਇਨ੍ਹਾਂ ਮੁਲਕਾਂ ਦੇ ਵਿੱਚ ਵੀ ਕੁਝ ਲੋਕ ਨੇ ਮਤਲਬ ਕਿ ਕਬਰ ਆਪਣੀ ਜਿਹੜੀ ਹੈ ਉਹ ਖਰੀਦਣੀ ਪੈਂਦੀ ਹੈ ਇੱਥੇ ਪਹਿਲਾਂ ਹੀ ਕਿ ਬੱਚਿਆਂ ਦੇ ਉੱਤੇ ਬੋਝ ਨਾ ਪਵੇ ਜਾਂ ਹੋਰ ਸਾਰੀਆਂ ਚੀਜ਼ਾਂ ਨਾ ਹੋਵੇ, ਤਾਂ ਉਹ ਪਹਿਲਾਂ ਹੀ ਆਪਣੀ ਜਗ੍ਹਾ ਉੱਥੇ ਹੈ, ਖਰੀਦ ਲੈਂਦੇ ਆ ਤੇ ਉਹਦਾ ਪੇ ਕਰਦੇ ਰਹਿੰਦੇ ਆ। ਉਹ ਚਾਹੇ ਉਹ 25 ਸਾਲ ਹੋ ਲੈ ਲਓ ਅੱਗੇ ਜਾਂ ਕਿੱਦਾਂ ਕਰ ਲਓ, ਜਿੱਦਾਂ ਕਿ ਮੇਰੀ ਉਮਰ ਹੁਣ 40-42 ਸਾਲ ਹੈ ਤੇ ਅਗਲੇ 25 ਸਾਲ ਬੁੱਕ ਕਰ ਸਕਦੇ ਆ ਜੇ ਉਹਦੇ ਵਿੱਚ ਕੋਈ ਭਾਣਾ ਵਾਪਰ ਜਾਂਦਾ ਹੈ ਤੇ ਉਹ ਪੇ ਕਰੀ ਜਾਂਦੇ ਆ ਹਰ ਮਹੀਨੇ ਕੁਝ ਪੈਸੇ ਯੂਰੋ ਜਿਹੜੇ ਨੇ ਪੇ ਕਰਨੇ ਹੁੰਦੇ ਆ ਤੇ ਉਹ ਚੀਜ਼ ਇੱਥੇ ਵੀ ਇਹਨਾਂ ਮੁਲਕਾਂ 'ਚ ਵੀ ਚੱਲਦੀ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਰੇੜਕੇ ਦੇ ਦਰਮਿਆਨ ਦੇਖਦੇ ਹਾਂ ਕਿਹਦੀ ਕਬਰ ਪੁੱਟੀ ਜਾਂਦੀ ਹੈ। ਬਘੇਲ ਹੁਣਾਂ ਨੇ ਕੌਮੀ ਲੀਡਰਸ਼ਿਪ ਨੂੰ ਰਿਪੋਰਟ ਸੌਂਪੀ ਹੈ। ਕਾਂਗਰਸ ਨੇਤਾ ਤੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਬੁੱਧਵਾਰ ਨੂੰ ਪੰਜਾਬ ਇਕਾਈ ਦੇ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਦੇ ਬਾਰੇ ਆਪਣੀ ਰਿਪੋਰਟ AICC ਦੇ ਜਨਰਲ ਸਕੱਤਰ ਸੰਗਠਨ ਜਿਹੜਾ KC ਵੇਣੂਗੋਪਾਲ ਨੂੰ ਸੌਂਪਤੀ ਹੈ ਤੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਦੇ ਬਾਰੇ ਕੋਈ ਵੀ ਫੈਸਲਾ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ, ਇਸ ਨੂੰ ਮਾਮੂਲੀ ਕੰਮ ਨਹੀਂ ਮੰਨਿਆ ਜਾਵੇਗਾ। ਬਘੇਲ ਹੁਣਾਂ ਕਿਹਾ ਕਿ ਜਿਨ੍ਹਾਂ ਨੇ ਵੀ ਵੇਣੂਗੋਪਾਲ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਦੇ ਵਿੱਚ 6 ਦਿਨਾਂ ਦੀ ਵਿਆਪਕ ਸਲਾਹ ਮਸ਼ਵਰਾ ਪ੍ਰਕਿਰਿਆ ਵੀ ਪੂਰੀ ਕੀਤੀ ਹੈ। ਪੱਤਰਕਾਰਾਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਮੈਂ ਸੂਬੇ ਭਰ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਕਾਂਗਰਸ ਕਮੇਟੀ ਦਫ਼ਤਰ ਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਤੇ ਇੱਕ ਇੱਕ ਕਰਕੇ ਵੀ ਉਨ੍ਹਾਂ ਚਰਚਾਵਾਂ ਦੇ ਆਧਾਰ ਦੇ ਉੱਤੇ ਮੈਂ ਆਪਣੇ ਰਿਪੋਰਟ ਜਿਹੜੀ ਹੈ KC ਵੇਣੂਗੋਪਾਲ ਹੁਣਾਂ ਨੂੰ ਸੌਂਪ ਦਿੱਤੀ ਹੈ ਤੇ ਦੇਖਦਿਆਂ ਕੀ ਅੱਗੇ ਜਾ ਕੇ ਸੁਣਨ ਨੂੰ ਮਿਲਦਾ ਹੈ। ਪੰਜਾਬ ਅਸੈਂਬਲੀ ਮੌਨਸੂਨ ਸੈਸ਼ਨ ਅਗਸਤ ਦੇ ਪਹਿਲੇ ਹਫ਼ਤੇ ਮੌਨਸੂਨ ਸੈਸ਼ਨ ਸੱਦਣ ਦੀ ਤਿਆਰੀ ਜਿਹੜੀ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1-2 ਦਿਨਾਂ ਦੇ ਵਿੱਚ ਮੌਨਸੂਨ ਸੈਸ਼ਨ ਦੇ ਬਾਰੇ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਕਰੀਬ ਹਫ਼ਤੇ ਭਰ ਦਾ ਸੈਸ਼ਨ ਸੱਦਣ ਦੇ ਰੋਹ ਦੇ ਵਿਚ ਹੈ ਤੇ 15 ਅਗਸਤ ਤੋਂ ਪਹਿਲਾਂ ਇਹ ਸੈਸ਼ਨ ਸਮਾਪਤ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ। ਪਹਿਲਾਂ ਇਹ ਚਰਚੇ ਸਨ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾ ਸਕਦਾ ਹੈ। ਏਜੰਡਿਆਂ ਦੇ ਉੱਤੇ ਵਿਚਾਰ ਵਟਾਂਦਰਾ ਸ਼ੁਰੂ ਹੋ ਚੁੱਕਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੌਨਸੂਨ ਸੈਸ਼ਨ ਦੇ ਲਈ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਤੇ ਸੈਸ਼ਨ ਦੇ ਵਿਚ ਲਿਆਂਦੇ ਜਾਣ ਵਾਲੇ ਬਿਜ਼ਨਸ ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਸੈਸ਼ਨ ਦੇ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 226 ਵਿਚ ਸੋਧ ਕੀਤੇ ਜਾਣ ਦਾ ਏਜੰਡਾ ਆਉਣ ਦੀ ਸੰਭਾਵਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 29 ਜੂਨ ਨੂੰ ਆਦੇਸ਼ ਦਿੱਤੇ ਗਏ ਸਨ ਕਿ 1 ਮਹੀਨੇ ਦੇ ਅੰਦਰ ਐਕਟ ਦੇ ਵਿਚ ਸੋਧ ਕੀਤੀ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 29 ਜੂਨ ਨੂੰ ਸਿੱਖ ਵਿਧਾਇਕ ਤੇ ਮੰਤਰੀ ਪੇਸ਼ ਹੋਏ ਸਨ ਤੇ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਕੁਝ ਸਮੇਂ ਦੀ ਮੁਹਲਤ ਜਿਹੜੀ ਹੈ ਲੈ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਪਰੋਕਤ ਐਕਟ ਦੇ ਵਿਚ ਸੋਧ ਕੀਤੇ ਜਾਣ ਦਾ ਸਮਾਂ 29 ਜੁਲਾਈ ਨੂੰ ਖਤਮ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਮੌਨਸੂਨ ਸੈਸ਼ਨ ਦੇ ਵਿਚ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨ ਐਡਿਡ ਐਜੂਕੇਸ਼ਨਲ ਇੰਸਟੀਟਿਊਸ਼ਨਲ ਜਿਹੜਾ ਸੋਧ ਹੈ ਆਰਡੀਨੈਸ ਜਿਹੜਾ 226 ਨੂੰ ਐਕਟ ਦਾ ਰੂਪ ਦਿੱਤਾ ਜਾ ਸਕਦਾ ਹੈ, ਜਿਸ ਨੂੰ ਹਾਲ ਹੀ ਦੇ ਵਿਚ ਰਾਜਪਾਲ ਪੰਜਾਬ ਨੇ ਪ੍ਰਵਾਨਗੀ ਦਿੱਤੀ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਤੇ ਮੁੱਖ ਮੰਤਰੀ ਸਾਹਿਬ ਨੇ ਤੰਜ ਕੀਤਾ ਹੈ। ਕਹਿੰਦੇ ਬੱਸ ਦੇ ਵਿਚ ਇਕੱਠੇ ਤਾਂ ਚੜ ਸਕਦੇ ਨੇ ਕਾਂਗਰਸ ਵਾਲੇ, ਪਰ ਲੜ ਕੇ ਹੀ ਉਤਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕੇਰੀਆਂ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਉੱਤੇ ਤਿੱਖਾ ਹਮਲਾ ਜਿਹੜਾ ਬੋਲਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਕਾਨੂੰਨ ਦਾ ਵਿਰੋਧ ਕਰ ਰਿਹਾ, ਪਰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ 5 ਵਾਰ ਮੁੱਖ ਮੰਤਰੀ ਦੇ ਨਾਲ ਸੱਤਾ ਦੇ ਵਿਚ ਸੀ ਤਾਂ ਉਸਨੇ ਅਜਿਹਾ ਕਾਨੂੰਨ ਕਿਉਂ ਨਹੀਂ ਬਣਾਇਆ। ਮਾਨ ਨੇ ਦੋਸ਼ ਲਾਇਆ ਕਿ ਜੇ ਕਾਂਗਰਸ, ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿਚ ਵਾਪਸ ਆਉਂਦੇ ਨੇ ਤਾਂ ਉਹ ਸਭ ਤੋਂ ਪਹਿਲਾਂ ਕਦਮ ਇਹੀ ਚੁੱਕਣਗੇ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਤੇ ਜਨਤਕ ਲਾਭਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਡਰਾਵਾ ਪੇਸ਼ ਕੀਤਾ ਜਾ ਰਿਹਾ। ਮੁੱਖ ਮੰਤਰੀ ਦੇ ਅਹੁਦੇ ਦੇ ਲਈ ਦਾਅਵਾ ਪੇਸ਼ ਕਰਨ ਵਾਲੇ ਵਿਰੋਧੀ ਨੇਤਾਵਾਂ ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਘੱਟੋ ਘੱਟ 60 ਵਿਧਾਨ ਸਭਾ ਸੀਟਾਂ ਜਿੱਤ ਕੇ ਆਪਣੀ ਤਾਕਤ ਸਾਬਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ ਨੂੰ ਇੰਨੀਆਂ ਸੀਟਾਂ ਕਿੱਥੋਂ ਮਿਲਣਗੀਆਂ। ਭਾਈ, ਜਿੱਥੋਂ ਤੁਹਾਨੂੰ ਮਿਲੀਆਂ ਉਥੋਂ ਹੀ ਮਿਲਣੀਆਂ, ਕਿਤੋਂ ਅਮਰੀਕੋ ਥੋੜੀ ਲੈ ਕੇ ਆਉਣੀਆਂ ਨੇ। ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਦਾ ਹਵਾਲਾ ਦਿੰਦਿਆਂ ਮਾਨ ਨੇ ਟਿੱਪਣੀ ਕੀਤੀ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇਕ ਬੱਸ ਦੇ ਵਿਚ ਇਕੱਠੇ ਲੈ ਕੇ ਜਾਣਗੇ ਤੇ ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਉਹ ਬੱਸ ਦੇ ਵਿਚ ਇਕੱਠੇ ਤਾਂ ਚੜ ਸਕਦੇ ਨੇ ਪਰ ਆਪਸ ਦੇ ਵਿਚ ਲੜ ਕੇ ਉਤਰਨਗੇ। ਮੁੱਖ ਮੰਤਰੀ ਨੇ ਵਾਸੀਆਂ ਨੂੰ ਮੁਕੇਰੀਆਂ ਦੇ ਵਿਚ ਸਰਕਾਰੀ ਕਾਲਜ ਦੀ ਉਸਾਰੀ ਦੇ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਭਰੋਸਾ ਵੀ ਦਿੱਤਾ ਕਿ ਇਕ ਵਾਰ ਜ਼ਮੀਨ ਉਪਲਬਧ ਹੋਣ ਦੇ ਉੱਤੇ ਸਰਕਾਰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇਕ ਅਤਿ ਆਧੁਨਿਕ ਸਰਕਾਰੀ ਕਾਲਜ ਸਥਾਪਿਤ ਕਰੇਗੀ ਇੱਥੇ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਹਾਜੀਪੁਰ ਅਤੇ ਮੁਕੇਰੀਆਂ ਦੇ ਸਰਕਾਰੀ ਹਸਪਤਾਲਾਂ ਨੂੰ ਖੇਤਰ ਦੇ ਜਿਹੜੇ ਨੇ ਵਾਸੀਆਂ ਦੇ ਲਈ ਸੇਵਾਵਾਂ ਬਿਹਤਰ ਬਣਾਉਣ ਵਾਸਤੇ ਉੱਨਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ ਅਪਗ੍ਰੇਡ ਜਿਹੜਾ ਕੀਤਾ ਜਾਵੇਗਾ। ਦੂਸਰੇ ਪਾਸੇ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆਸ ਰਾਈਆਂ ਜੋ ਨੇ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਦਿੱਲੀ ਤਲਬ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਆਪਣਾ ਬਦਲਣ ਦੇ ਚਰਚੇ ਨੇ। ਇਸ ਦੇ ਦੌਰਾਨ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆਸ ਰਾਈਆਂ ਨੇ, ਪਰ ਇਸ ਦੀ ਕਿਸੇ ਵੀ ਕਾਂਗਰਸ ਆਗੂ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੇ ਵਿਚ ਕਈ ਚਰਚਾਵਾਂ ਚੱਲ ਰਹੀਆਂ ਨੇ ਕਿ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਪੰਜਾਬ ਦੇ ਵਿਚ ਕਿਸੇ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾ ਸਕਦੀ ਹੈ। ਪੰਜਾਬ ਕਾਂਗਰਸ ਦੀ ਰਿਪੋਰਟ ਦੇ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਪ੍ਰਧਾਨ ਰਾਜਾ ਵੜਿੰਗ ਦੇ ਹੱਕ ਦੇ ਵਿਚ ਨੇ, ਜਦਕਿ 117 ਵਿਧਾਨ ਸਭਾ ਹਲਕਿਆਂ ਚੋਂ ਕਾਂਗਰਸ ਦੀ ਟਿਕਟ ਦੇ ਉਤੇ ਚੋਣ ਲੜਨ ਵਾਲਿਆਂ ਦੇ ਵਿਚੋਂ 70-80% ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਨੇ। ਪੰਜਾਬ ਕਾਂਗਰਸ ਦੇ ਇੰਚਾਰਜ ਬਘੇਲ ਕਈ ਵਾਰ ਕਹਿ ਚੁੱਕੇ ਨੇ ਕਿ ਕਾਂਗਰਸ ਹਾਈਕਮਾਂਡ ਦਾ ਫੈਸਲਾ ਨਹੀਂ ਬਦਲਣਗੇ, ਪਰ ਕਾਂਗਰਸ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਚੰਨੀ ਦੇ ਧੜੇ ਨੂੰ ਨਜ਼ਰਅੰਦਾਜ਼ ਕੀਤਾ ਜਾਂ ਨਾਰਾਜ਼ ਕੀਤਾ ਕਿਸੇ ਵੀ ਧੜੇ ਨੂੰ ਤਾਂ ਇਸਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਭੁਗਤਣਾ ਪਵੇਗਾ। ਰਾਹੁਲ ਗਾਂਧੀ ਪੰਜਾਬ ਦੇ ਸਾਰੇ ਆਗੂਆਂ ਦੇ ਵਿਚਾਰ ਸੁਣਨ ਦੇ ਲਈ ਤਿਆਰ ਨੇ ਤੇ ਉਹ ਸੂਬਾ ਇਕਾਈ ਦੇ ਅੰਦਰ ਉੱਠੀ ਇਸ ਬਗਾਵਤ ਨੂੰ ਜਲਦੀ ਤੋਂ ਜਲਦੀ ਸ਼ਾਂਤ ਕਰਨਾ ਚਾਹੁੰਦੇ ਨੇ। ਪਾਰਟੀ ਹਾਈ ਕਮਾਂਡ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਾਂਗਰਸ ਸੂਬੇ ਅੰਦਰ ਚੱਲ ਰਹੀ ਖਾਨਾ ਜੰਗੀ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ। ਪਾਰਟੀ ਦੇ ਕਈ ਸੀਨੀਅਰ ਆਗੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਤੇ ਇਨ੍ਹਾਂ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਆਗੂ ਵੀ ਰਾਜਾਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਰੱਖਣ ਦੇ ਖਿਲਾਫ਼ ਨੇ। ਰਾਜਾਵੜਿੰਗ ਨੂੰ ਨਾ ਹਟਾਉਣ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਨਾ ਕਰਨ ਦੇ ਵੱਡੇ ਸਿਆਸੀ ਕਾਰਨ ਪਾਰਟੀ ਹਾਈਕਮਾਂਡ ਦੇ ਰਾਜਾਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਕਰਨਾ ਆਸਾਨ ਫੈਸਲਾ ਨਹੀਂ ਹੈ। ਰਾਜਾਵੜਿੰਗ ਨੂੰ ਨਾ ਹਟਾਉਣ ਦੇ ਪਿੱਛੇ ਕਈ ਸਿਆਸੀ ਕਾਰਨ ਦੱਸੇ ਜਾ ਰਹੇ ਹੈ ਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਕਾਂਗਰਸ 117 ਦੇ ਵਿਚੋਂ ਸਿਰਫ 18 ਸੀਟਾਂ ਤੱਕ ਸਿਮਟ ਗਈ ਸੀ। ਇਸ ਹਾਰ ਤੋਂ ਬਾਅਦ ਪਾਰਟੀ ਦੇ ਆਗੂ ਨਿਰਾਸ਼ ਸਨ ਤੇ ਉਸ ਵੇਲੇ ਕੋਈ ਵੀ ਸੂਬਾ ਪ੍ਰਧਾਨ ਜਿਹੜੇ ਨੇ ਉਹਦੀ ਜਿੰਮੇਵਾਰੀ ਸੰਭਾਲਣ ਦੇ ਲਈ ਤਿਆਰ ਨਹੀਂ ਸੀ। ਅਜਿਹੇ ਹਾਲਾਤਾਂ ਦੇ ਵਿਚ ਰਾਜਾਵੜਿੰਗ ਨੇ ਇਹ ਜਿੰਮੇਵਾਰੀ ਸੰਭਾਲੀ ਤੇ ਪਾਰਟੀ ਨੂੰ ਮੁੜ ਖੜਾ ਕਰਨ ਦੇ ਲਈ ਕੰਮ ਕੀਤਾ। ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ। ਇਸ ਦੇ ਬਾਵਜੂਦ ਰਾਜਾਵੜਿੰਗ ਦੀ ਅਗਵਾਈ ਹੇਠ ਕਾਂਗਰਸ ਨੇ ਸਭ ਤੋਂ ਵੱਧ 7 ਲੋਕ ਸਭਾ ਸੀਟਾਂ ਜਿੱਤੀਆਂ। ਖੁਦ ਰਾਜਾਵੜਿੰਗ ਨੇ ਵੀ ਮੁਕਤਸਰ ਤੋਂ ਆ ਕੇ ਲੁਧਿਆਣਾ ਦੇ ਵਿਚ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ। ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਨਾ ਕਰਨ ਦੇ ਵੀ ਅਹਿਮ ਜਿਹੜੇ ਕਾਰਨ ਨੇ, ਚੰਨੀ ਨਾਲ ਕਈ ਤਜਰਬੇਕਾਰ ਆਗੂ ਜੁੜੇ ਹੋਏ ਨੇ। ਅਜਿਹੀ ਸਥਿਤੀ ਦੇ ਵਿਚ ਜੇਕਰ ਇਹ ਧੜਾ ਨਾਰਾਜ਼ ਹੁੰਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ। ਚੰਨੀ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਪੰਜਾਬ ਦੇ ਕਰੀਬ 32% ਦਲਿਤ ਵੋਟ ਬੈਂਕ ਦੇ ਨਾਰਾਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਹਿਲਾਂ ਹੀ ਤਰਨ ਤਾਰਨ ਜ਼ਿਮਨੀ ਚੋਣ ਜਿਹੜੀ ਹੋਣ ਦੇ ਦੌਰਾਨ ਰਾਜਾਵੜਿੰਗ ਦੇ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਬਾਰੇ ਦਿੱਤੇ ਗਏ ਬਿਆਨ ਦੇ ਕਾਰਨ ਦਲਿਤ ਭਾਈਚਾਰੇ ਦੇ ਵਿਚ ਨਾਰਾਜ਼ਗੀ ਹੈ ਤੇ ਜੇ ਚੰਨੀ ਦੇ ਖਿਲਾਫ਼ ਕੋਈ ਕਾਰਵਾਈ ਹੁੰਦੀ ਹੈ ਜਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਵੋਟ ਬੈਂਕ ਜਿਹੜਾ ਹੈ ਕਾਂਗਰਸ ਤੋਂ ਦੂਰ ਹੋ ਸਕਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਦਲਿਤ ਵੋਟਾਂ ਵਾਲੇ ਦੁਆਬਾ ਖੇਤਰ ਦੇ ਵਿਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਜਿਹੜੀ ਹੈ ਉਸ ਸਮੇਂ ਦੇ ਵਿਚ ਦਿੱਤੀ ਸੀ। ਦੂਸਰੇ ਪਾਸੇ FBI ਨੇ ਭਾਰਤੀ ਗੈਂਗਸਟਰ ਨਿਤਿਸ਼ ਕੌਸ਼ਲ ਨੂੰ ਆਪਣੀ ਮੋਸਟ ਵਾਂਟਡ ਸੂਚੀ ਦੇ ਵਿਚ ਸ਼ਾਮਲ ਕਰਤਾ ਹੈ। FBI ਜਿਹੜੀ ਹੈ ਨੇ ਭਗਵਾਨਪੁਰੀਆ ਗੈਂਗ ਅਤੇ ਆਪਣਾ ਸਿਕੰਜਾ ਕੱਸਦਿਆਂ ਅਮਰੀਕਾ ਦੇ ਵਿਚ ਕਤਲ, ਅਗਵਾਹ ਤੇ ਨਸ਼ਾ ਤਸਕਰੀ ਦੇ ਵਿਚ ਸ਼ਾਮਲ ਕਥਿਤ ਗੈਂਗਸਟਰ ਨਿਤਿਸ਼ ਕੌਸ਼ਲ ਨੂੰ ਆਪਣੀ ਸਭ ਤੋਂ ਵੱਧ ਜੜਿਆ ਲੋੜੀਂਦੇ ਅਪਰਾਧੀਆਂ ਮੋਸਟ ਵਾਂਟਡ ਦੀ ਸੂਚੀ ਦੇ ਵਿਚ ਸ਼ਾਮਲ ਕੀਤਾ। FBI ਨੇ ਮੰਗਲਵਾਰ ਕੱਲ੍ਹ ਬੀਤੇ ਚ ਦਸਿਆ ਕਿ ਭਾਰਤੀ ਨਾਗਰਿਕ ਕੌਸ਼ਲ ਕਥਿਤ ਤੌਰ ਦੇ ਉਤੇ ਭਗਵਾਨਪੁਰੀਆ ਸੰਗਠਿਤ ਅਪਰਾਧ ਗਰੁੱਪ ਦੇ ਲਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਜਿਹਦੇ ਵਿਚ ਅਗਵਾਹ ਅਤੇ ਹਮਲੇ ਵਰਗੀਆਂ ਘਟਨਾਵਾਂ ਸ਼ਾਮਲ ਨੇ। FBI ਨੇ ਕਿਹਾ ਕਿ ਨਿਤਿਸ਼ ਕੌਸ਼ਲ ਇਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਦੇ ਵਿਚ ਕਥਿਤ ਤੌਰ ਦੇ ਉਤੇ ਸ਼ਾਮਲ ਹੈ ਜੋ ਕਤਲ, ਅਗਵਾਹ, ਨਸ਼ਾ ਤਸਕਰੀ, ਫਰੋਤੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਦੇ ਵਰਗੇ ਅਪਰਾਧਾਂ ਦੇ ਵਿਚ ਲੱਗਿਆ ਹੋਇਆ ਹੈ। ਜਾਂਚ ਜਿਹੜੀ ਏਜੰਸੀ ਹੈ ਉਹਨੇ ਚੇਤਾਵਨੀ ਦਿੱਤੀ ਹੈ ਕਿ ਕੌਸ਼ਲ ਨੂੰ ਹਥਿਆਰਬੰਦ, ਖਤਰਨਾਕ ਅਤੇ ਭੱਜਣ ਦਾ ਜੋਖਮ ਮੰਨਿਆ ਜਾਣਾ ਚਾਹੀਦਾ ਤੇ ਲੋਕਾਂ ਨੂੰ ਉਸ ਦੇ ਬਾਰੇ ਕਿਸੇ ਵੀ ਜਾਣਕਾਰੀ ਦੇ ਲਈ ਸਥਾਪਕ ਸਥਾਨਕ ਜਿਹੜੀ ਹੈ FBI ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਆਪਣੀ ਗੱਲ ਕਰੀਏ ਤਾਂ ਭਾਜਪਾ ਦੇ ਨਾਲ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਹੁਣਾਂ ਦਾ ਬਿਆਨ ਆਇਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਮਹਿਲਾ ਵਿੰਗ ਦੀ ਪ੍ਰਧਾਨ ਤੇ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦੀ ਰਣਨੀਤੀ ਸਪਸ਼ਟ ਕਰ ਦਿੱਤੀ ਹੈ ਤੇ ਕਪੂਰਥਲਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਗੱਠਜੋੜ ਦੇ ਲਈ ਸਾਰੀਆਂ ਪੰਥਕ ਸੋਚ ਵਾਲੀਆਂ ਰਾਜਨੀਤਿਕ ਪਾਰਟੀਆਂ ਲਈ ਪਾਰਟੀ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੁੱਲ੍ਹੇ ਨੇ ਤੇ ਭਾਜਪਾ ਦੇ ਨਾਲ ਭਵਿੱਖ ਦੇ ਵਿਚ ਗੱਠਜੋੜ ਦੇ ਸਵਾਲ ਦੇ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਾਂ ਭਾਜਪਾ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਂਦੀ ਹੈ ਤਾਂ ਭਾਜਪਾ ਦੇ ਨਾਲ ਗੱਠਜੋੜ ਦੇ ਬਾਰੇ ਵਿਚਾਰ ਕਰ ਸਕਦੇ ਹੈ ਤੇ ਉਨ੍ਹਾਂ ਮੁਤਾਬਕ ਪਾਰਟੀ ਦੇ ਲਈ ਪੰਜਾਬ ਤੇ ਭਾਈਚਾਰੇ ਦੇ ਹਿੱਤ ਸਭ ਤੋਂ ਕਹਿੰਦੇ ਉੱਪਰ ਨੇ। ਅਸੀਂ ਕਹਿੰਦੇ ਆਪਣੇ ਵੀ ਛੱਡ ਦੇਣੇ ਆ ਫਿਰ ਅਕਾਲੀ ਦਲ ਤੇ ਇਹਨਾਂ ਦੇ ਵਿਚ ਫਰਕ ਕੀ ਹੈ ਭਾਈ, ਉਧਰ ਹੀ ਹੋ ਜਾਓ ਫਿਰ, ਇੱਕ ਰਲਣਾ ਤਾਂ ਹੈ ਹੀ ਆ ਸਾਰਿਆਂ ਨੇ ਇੱਕ ਦੂਜੇ ਨਾਲ। ਬੀਬੀ ਜਗੀਰ ਕੌਰ ਨੇ ਸਿੱਖ ਰਾਜਨੀਤੀ ਦੇ ਵਿਚ ਏਕਤਾ ਦੀ ਵਕਾਲਤ ਕਰਦੇ ਕਿਹਾ ਕਿ ਵੱਖ ਵੱਖ ਧੜਿਆਂ ਦੇ ਵਿਚ ਵੰਡੀਆਂ ਸਾਰੀਆਂ ਅਕਾਲੀ ਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਲੈਣੀ ਚਾਹੀਦੀ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਬੋਲਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਸੁਖਬੀਰ ਬਾਦਲ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਾਰੀ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਨੇ ਤਾਂ ਉਸਦੇ ਉੱਤੇ ਅਮਲ ਕਰਦੇ ਨੇ ਤਾਂ ਕਹਿੰਦੇ ਕੁਝ ਨਾ ਕੁਝ ਫਿਰ ਸੋਚਿਆ ਜਾ ਸਕਦਾ ਸੁਖਬੀਰ ਬਾਦਲ ਦੇ ਨਾਲ ਚੱਲਣ ਦੇ ਲਈ ਤਿਆਰ ਹੈ। ਪਿਛਲੇ ਕੁਝ ਦਿਨਾਂ ਤੋਂ ਸਿਆਸੀ ਗਲਿਆਰਿਆਂ ਦੇ ਵਿਚ ਚੱਲ ਰਹੀ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਪੰਥ ਦੀ ਸੱਚੀ ਸੇਵਕ ਹਾਂ ਤੇ ਮੇਰੇ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਣ ਦੀਆਂ ਸਾਰੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਤੇ ਬੇਬੁਨਿਆਦ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਪੂੰਜੀਪਤੀ ਦੀ ਪਾਰਟੀ ਨਹੀਂ ਹੈ ਤੇ ਸਗੋਂ ਪੰਜਾਬ ਦੇ ਗਰੀਬ ਮਜ਼ਦੂਰਾਂ ਤੇ ਕਿਸਾਨਾਂ ਦੀ ਆਪਣੀ ਪਾਰਟੀ ਹੈ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੇ ਹਮਲਾ ਬੋਲਦਿਆਂ ਮਹਿਲਾ ਵਿੰਗ ਦੀ ਪ੍ਰਧਾਨ ਨੇ ਪੰਜਾਬ ਦੇ ਵਿਚ ਵਿਗੜਦੀ ਕਾਨੂੰਨੀ ਵਿਵਸਥਾ ਦੀ ਸਥਿਤੀ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ ਤੇ ਆਮ ਨਾਗਰਿਕ ਅਸੁਰੱਖਿਅਤ ਜਿਹੜੇ ਨੇ ਮਹਿਸੂਸ ਆਪਣੇ ਆਪ ਦੇ ਵਿਚ ਕਰ ਰਹੇ ਨੇ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪਿੰਡ ਬੀਰੇ ਵਾਲਾ ਜੱਟਾਂ ਦੇ ਵਿਚ ਤਣਾਅ ਦਾ ਮਾਹੌਲ ਜਿਹੜਾ ਬਣ ਚੁੱਕਿਆ ਮਾਨਸੇ ਤੋਂ ਖ਼ਬਰ ਲੱਗੀ ਹੈ। ਪਵਿੱਤਰ ਰੰਗਾਂ ਦੇ ਉੱਤੇ ਲਿਖੇ ਮਿਲੇ ਇਤਰਾਜ਼ਯੋਗ ਸ਼ਬਦ ਨੇ। ਮਾਨਸਾ ਜ਼ਿਲ੍ਹੇ ਦੇ ਪਿੰਡ ਬਿਰੇਵਾਲਾ ਜੱਟਾਂ ਦੇ ਵਿਚ ਬੁੱਧਵਾਰ ਨੂੰ ਇਕ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਿਤ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ। ਰਿਪੋਰਟ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਪੰਨਿਆਂ ਤੇ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦ ਲਿਖੇ ਹੋਏ ਮਿਲੇ ਨੇ ਜਿਸ ਦੇ ਕਾਰਨ ਸਿੱਖ ਭਾਈਚਾਰੇ ਦੇ ਵਿਚ ਭਾਰੀ ਰੋਸ ਪੈਦਾ ਹੋਇਆ। ਪਿੰਡ ਦੇ ਕਈ ਨਿਵਾਸੀ ਅਤੇ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਤੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਵਿੰਦਰ ਸਿੰਘ ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਬੇਅਦਬੀ ਕੁਝ ਮਹੀਨੇ ਪਹਿਲਾਂ ਹੋਈ ਸੀ ਹੁਣ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਨਿਯੁਕਤੀ ਕਰੀਬ 2 ਮਹੀਨੇ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਵਿਚ ਹੋਈ ਸੀ ਤੇ ਉਸ ਸਮੇਂ ਉਨ੍ਹਾਂ ਨੂੰ ਦਸਿਆ ਗਿਆ ਸੀ ਕਿ ਇਸ ਮਾਮਲੇ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਇਹ ਪੁਰਾਣਾ ਮਾਮਲਾ ਜੀ ਦੁਬਾਰਾ ਚੁੱਕਿਆ ਗਿਆ ਤੇ ਉਹਦੀ ਜਾਂਚ ਮੰਗ ਰਹੇ ਨੇ। ਤੇ ਦੂਸਰੇ ਪਾਸੇ US ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਆ, ਭਾਰਤ ਦੇ ਸਮੇਤ ਜਿਹੜਾ ਰੂਸੀ ਤੇਲ ਦੀ ਖਰੀਦ ਦੇ ਉੱਤੇ ਅਮਰੀਕਾ ਦਾ ਸਖ਼ਤ ਰੁੱਖ ਆ ਗਿਆ ਤੇ ਭਾਰਤ ਤੇ ਚੀਨ ਸਮੇਤ 5 ਦੇਸ਼ਾਂ ਦੇ ਉੱਤੇ 100% ਟੈਕਸ ਲਾਉਣ ਦੀ ਤਿਆਰੀ ਜਿਹੜੀ ਬੰਨ ਲਈ ਹੈ। ਇਹਨਾਂ ਖ਼ਬਰਾਂ ਨੂੰ ਅੱਗੇ ਜਾ ਕੇ ਡਿਸਕਸ ਕਰਦੇ ਆ ਤੇ ਗੱਲਬਾਤ ਕਰਦੇ ਆ ਆਪਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਮਹਾਰਾਜ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ। ਮਾਨ ਸਾਹਿਬ ਤੁਹਾਡੇ ਵੱਲ ਕਿਹੜੇ ਬੜੇ ਮਾਰਦੇ ਆ ਜੀ, ਕੀ ਗੱਲ ਹੈ ਜੀ?
1: ਹਾਂ ਜੀ ਸਰ, ਇੱਦਾਂ ਆ ਸਿਆਸਤਦਾਨ ਜਿਹੜਾ ਆ ਉਹਨੂੰ ਜਿੱਥੋਂ ਕਿਤੇ 4 ਵੋਟਾਂ ਦਿਸਦੀਆਂ ਹੋਣ ਜੀ,
0: ਜੀ
1: ਪੋਸੀਬਿਲਿਟੀ ਲੱਗਦੀ ਹੋਵੇ
0: ਜੀ,
1: ਉਹ ਫੇਰ ਉੱਥੇ ਜਾਂ ਜਿੱਥੇ ਨਾ, ਭਾਰੇ ਸਾਹਿਬ ਇੱਕ ਹੋਰ ਵੀ ਚੀਜ਼ ਆ
0: ਜੀ,
1: ਜਿੱਥੇ ਵੱਡਾ ਨੇਤਾ ਜਿਹੜਾ ਆ ਡਾਇਰੈਕਟ ਇੰਟਰੈਕਸ਼ਨ ਕਰਨ ਦੀ ਮਤਲਬ ਜਿਹੜਾ ਆ ਕੋਸ਼ਿਸ਼ ਕਰ ਰਿਹਾ ਨਾ
0: ਜੀ,
1: ਇਹਦਾ ਮਤਲਬ ਇਹ ਆ ਕਿ ਜਿਹੜਾ ਉੱਥੇ ਬੈਠਾ ਨੇਤਾ ਹੈਗਾ ਆ ਉਹ ਉਹਦੀ ਕੁਰਸੀ ਨੂੰ ਖਤਰਾ
0: ਜੀ,
1: ਉਹ ਫਿਰ ਚਿੰਨ ਹਿੱਤ ਕਰ ਲੈਂਦੇ ਹੈਗੇ ਆ ਜੀ, ਉਹ ਸੀਟਾਂ ਉੱਥੇ ਜਿਹੜਾ ਆ ਆਪਣਾ ਡਾਇਰੈਕਟ ਇੰਟਰੈਕਸ਼ਨ ਕਰਦੇ ਆ ਤਾਂ ਕਿ ਕੱਲ ਨੂੰ ਜੇ ਆਪਾਂ ਕੈਂਡੀਡੇਟ ਬਦਲਦੇ ਵੀ ਆ ਤੇ ਉਹਦਾ ਜਿਹੜਾ ਆ ਉਹ ਛੋਟਾ ਨੇਤਾ ਆਪਣਾ ਬਹੁਤਾ ਪ੍ਰਭਾਵ ਨਾ ਦਿਖਾ ਸਕੇ
0: ਜੀ।
1: ਸੋ ਇਸ ਕਰਕੇ ਉਹ ਬਦ ਦਸਤੂਰ, ਹੋਰ ਇੱਦਾਂ ਦੀ ਕੋਈ ਗੱਲ ਨੀ ਹੈਗੀ ਕਿ ਹਾਂ ਜੀ ਜੀ ਮਾਨ ਸਾਹਿਬ ਨੂੰ ਸਾਡੇ ਇਲਾਕੇ ਨਾਲ ਬਹੁਤਾ ਤੇ ਆ
0: ਜੀ,
1: ਜਾਂ ਇੱਥੇ ਕੋਈ ਬੜਾ ਵਿਕਾਸ ਪ੍ਰੋਜੈਕਟ ਚੱਲ ਰਹੇ ਹੈਗੇ ਜਿਹੜੇ ਉਹ ਦੇਖਣ ਆ ਰਹੇ ਆ ਜੀ, ਉਹ ਸਿਰਫ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈਗਾ ਆ ਜੀ।
0: ਜਿੰਨੇ
1: ਵੀ ਸੂਝਵਾਨ ਬੰਦੇ ਆ ਉਹਨਾਂ ਨਾਲ ਮੈਂ ਗੱਲ ਕੀਤੀ ਆ ਉਹਨਾਂ ਦਾ, ਕਿਉਂਕਿ ਪਹਿਲਾਂ ਵੀ ਤੁਸੀਂ ਮੈਨੂੰ ਇਹ ਕੁਐਸਚਨ ਕੀਤਾ ਸੀ
0: ਜੀ,
1: ਤੇ ਉਹ ਅੱਜ ਵੀ ਹੁਣ ਤੁਸੀਂ ਦੱਸ ਰਹੇ ਹੈਗੇ ਆ, ਤੇ ਇਸ ਕਰਕੇ ਮਤਲਬ ਆਹੀ ਆ ਜੀ ਇਹਦਾ।
0: ਪਰ ਸੈਣੀ ਸਾਹਿਬ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਉਹ ਮੇਰੇ ਖਿਆਲ ਸੀਗੇ ਆਪਣੇ DSP ਸੀਗੇ, SHO ਸੀ ਗੁਰਿੰਦਰ ਸਿੰਘ, ਕੀ ਨਾਂ ਸੀ ਉਹਨਾਂ ਦਾ ਜੋ ਕਿ,
1: ਹਾਂਜੀ ਟਾਂਡੇ ਦੇ ਜੀ ਗੁਰਿੰਦਰ ਸਿੰਘ ਨਾਗਰਾ,
0: ਹਾਂਜੀ 35-36 ਦੀ ਲਿਸਟ ਦੇ ਵਿੱਚ ਆਏ ਆ ਉਹਨਾਂ ਦਾ, ਤਾਂ ਫਰੌਤੀਆਂ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਕਿਤੇ ਜ਼ਿਕਰ ਜ਼ੁਕਰ ਹੋਇਆ ਕਿ ਨਹੀਂ ਹੋਇਆ?
1: ਨਹੀਂ ਸਰ, ਗੱਲ ਏਦਾਂ ਹੈਗੀ ਆ, ਇਹਨਾਂ ਨੇ ਉੱਥੇ ਲਾਈਨ ਹਾਜ਼ਰ ਕਰ ਦਿੱਤਾ ਸੀ ਜੀ
0: ਹੁਸ਼ਿਆਰਪੁਰ, ਉਹ ਤੋਂ ਬਾਅਦ
1: ਹਾਂਜੀ ਹਾਂਜੀ ਟ੍ਰਾਂਸਫਰ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ ਜੀ,
0: ਜੀ
1: ਤੇ ਏਦਾਂ ਹੋਰ ਕੋਈ ਏਦਾਂ ਦੀ ਕੰਕਰੀਟ ਮਤਲਬ ਜਿਹੜੀ ਆ ਕਾਰਵਾਈ ਨਹੀਂ ਕੀਤੀ।
0: ਜੀ
1: ਤੇ ਬਾਕੀ ਜਿਹੜਾ ਆ ਜੇ ਉਹਦੀ ਐਕਸਟ੍ਰਾਡੀਸ਼ਨ ਉਹਨਾਂ ਨੇ ਮੰਗ ਲਈ ਯੂਐਸਏ ਨੇ
0: ਜੀ
1: ਤੇ ਉਹ ਐਕਸਟ੍ਰਾਡਾਈਟ ਕਰਨਾ ਹੀ ਪਏਗਾ ਜੀ, ਉਹਨੂੰ ਵਿਦੇਸ਼ ਭੇਜਣਾ ਹੀ ਪਏਗਾ ਜੀ।
0: ਜੀ
1: ਤੇ
0: ਪਰ ਸੈਣੀ ਸਾਹਿਬ ਅੱਜ ਨਵਾਂ
1: ਐ
0: ਹੀ
1: ਨੀ
0: ਸ਼ੋਸ਼ਾ।
1: ਹੋ ਅੱਜ ਵੀ ਇੱਕ ਹੋ।
0: ਹਾਂਜੀ
1: ਹਾਂਜੀ
0: ਮੈਂ ਕਿਹਾ ਨਵਾਂ ਹੀ ਸ਼ੋਸ਼ਾ
1: ਕਰੋ
0: ਛੱਡ
1: ਵੱਡੀ ਗੱਲ।
0: ਦਿੱਤਾ ਜੀ ਅੱਜ ਕਿ ਭਾਈ ਪਹਿਲਾਂ ਹਰਾ ਪਿੰਡ ਚੱਲਦਾ ਸੀ, ਉਹਦੇ ਕੱਲ ਪਵਾੜੇ ਪਏ ਹੋਏ ਸੀ ਤੇ ਮਾਨ ਸਾਹਿਬ ਕਹਿੰਦੇ ਅਸੀਂ ਖਿੜਕੀ ਵਿੰਡੋ ਦਾ ਰੋਲਾ ਸੀਗਾ ਪਹਿਲਾਂ ਪਈ ਸਿੰਗਲ ਵਿੰਡੋ, ਤੇ ਹੁਣ ਉਹਨਾਂ ਨੇ ਨਵਾਂ ਸ਼ੋਸ਼ਾ ਛੱਡ ਦਿੱਤਾ ਕਿ ਸਿੰਗਲ ਪਿੰਨ ਦੇ ਨਾਲ ਹੀ ਸਾਰਾ ਕੁਝ ਮਸਲੇ ਹੱਲ ਹੋ ਜਾਣੀ, ਹਰਾ ਪਿੰਨ ਭੁੱਲ ਗਏ।
1: ਹਾਂਜੀ ਉਹ ਇਸ ਕਰਕੇ ਹੈਗਾ, ਕੱਲ ਜਿਹੜਾ ਹਰੇ ਪੈਨ ਨੇ ਬਹੁਤ ਬਦਨਾਮੀ ਕਰਾਤੀ ਸੀ,
0: ਜੀ
1: ਇਸ ਕਰਕੇ ਉਹਨਾਂ ਨੇ ਜਿਹੜਾ ਆ ਉਹ ਸਿੰਗਲ ਵਿੰਡੋ ਤੇ ਕੋਈ ਪੈਨ ਨਾਲ ਕੰਮ ਕਰ ਦਿੱਤਾ।
0: ਜੀ
1: ਪਰ ਸਾਹਿਬ ਇਹ ਗੱਲਾਂ ਜਿਹੜੀਆਂ ਆ ਮੈਨੂੰ ਨੀ ਸਮਝ ਆਉਂਦੀ ਵੀ ਇਹਨਾਂ ਗੱਲਾਂ ਦਾ ਕੀ ਮਤਲਬ ਆ।
0: ਜੀ
1: ਕੀ ਜਦੋਂ ਇਹ ਸਰ ਗੱਲ ਤਾਂ ਇਹ ਹੁੰਦੀ ਜੇ ਸੱਤਾ ਪ੍ਰਾਪਤੀ ਨਾ ਹੋਈ ਹੋਵੇ ਤੇ ਫਿਰ ਜਿਹੜਾ ਇਹ ਬੰਦਾ ਚਾਰੇ ਪਾਸੇ ਟੱਪੜੀਆਂ ਮਾਰਦਾ।
0: ਜੀ
1: ਜਦੋਂ ਤੁਹਾਨੂੰ ਸੱਤਾ ਪ੍ਰਾਪਤ ਹੋ ਗਈ ਤੁਹਾਡਾ ਤਾਂ ਫੋਕਸ ਇੰਨਾ ਜ਼ਿਆਦਾ ਵਿਕਾਸ ਤੇ ਹੋਣਾ ਚਾਹੀਦਾ ਸੀਗਾ ਕਿ 5 ਸਾਲ ਬਾਅਦ ਜਿਹੜਾ ਆ ਵਾਕਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਸੀਗੇ ਕਿ ਮੈਂ ਵੋਟਾਂ ਜਿਹੜੀਆਂ ਆ ਉਹ ਮੰਗਣੀਆਂ ਨੀ, ਵੋਟਾਂ ਤੁਸੀਂ ਆਪ ਪਾਓਗੇ।
0: ਜੀ
1: ਸੋ ਏਦਾਂ ਦਾ ਮਾਹੌਲ ਬਣਾ ਦਿੰਦੇ ਤੇ ਵਧੀਆ ਸੀ ਜੀ, ਪਰ ਕਰਨਾ ਕੀ ਸੀ। ਪਰ ਜਿਹੜਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਆ ਉਹ ਐਗਜੀਕਿਊਟ ਕਰਾ ਲਿਆ ਦਿੱਲੀ ਵਾਲਿਆਂ ਨੇ,
0: ਜੀ
1: ਠੀਕ ਹੈ ਜੀ। ਉਹ ਤੋਂ ਬਾਅਦ ਉਹਨਾਂ ਨੇ ਪੂਰੀ ਜਿਹੜੀ ਆ ਟੀਮ ਦੀ ਟੀਮ ਲਿਆ ਕੇ ਇੱਥੇ ਦਫ਼ਤਰਾਂ ਦੇ ਵਿੱਚ ਇਸ ਚੀਜ਼ ਦੇ ਤਾਂ ਦੋਸ਼ ਲੱਗੇ ਸੀ, ਇਹ
0: ਜੀ
1: ਗੱਲਾਂ ਕੁਛ ਗੁੱਝੀਆਂ ਨਹੀਂ ਸਰ, ਇਹ ਸਾਰੀਆਂ ਚੀਜ਼ਾਂ ਮੀਡੀਆ ਦੇ ਵਿੱਚ ਪਹਿਲਾਂ ਆ ਚੁੱਕੀਆਂ ਆ ਜੀ।
0: ਜੀ
1: ਸੋ ਉਹਨਾਂ ਨੇ ਫਿਰ ਜਿਹੜੀ ਆਪਣਾ 5,000 4,000 ਬੰਦਾ ਜਿੰਨਾ ਕੁ ਹੈਗਾ ਜੀ ਉੱਥੋਂ ਆਇਆ ਆ ਜੀ,
0: ਜੀ
1: ਉਹ ਸਾਰੇ ਮਹਿਕਮਿਆਂ ਦੇ ਵਿੱਚ ਆ ਉਹ ਸਾਰਾ ਕੁਛ। ਉਹਦੇ ਨਾਲ ਜਿਹੜਾ ਆ ਪੰਜਾਬ ਦੇ ਉੱਤੇ ਫੋਕਸ ਨਹੀਂ ਰਿਹਾ, ਫੋਕਸ ਤਾਂ ਪੰਜਾਬ ਲੁੱਟਣ ਦੇ ਵਿੱਚ ਹੀ ਰਿਹਾ ਜੀ ਕੰਮ।
0: ਜੀ
1: ਤੇ ਹੁਣ ਵੀ ਜਿਹੜਾ ਆ ਸਰ ਅਜੇ ਵੀ ਦੇਖੋ ਨਾ ਤੁਸੀਂ ਕਿ ਜਾਂ ਤਾਂ ਇਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਪਾਰਟੀਆਂ ਇਹਨਾਂ ਦੀ ਨੇ ਬਾਹਰੋਂ ਬਾਹਰ ਉਹਨਾਂ ਕੋਲੋਂ ਕੁਛ ਫੜ ਲਿਆ ਲੱਗਦਾ ਹੈਗਾ ਆ ਜੀ, ਵੀ ਜਿੰਨੇ ਵੀ ਉਦਯੋਗਪਤੀ ਆ
0: ਜੀ
1: ਜਿਹੜੇ ਲੈਂਡ ਚਾਹੁੰਦੇ ਹੈਗੇ ਆ ਜਾਂ ਪ੍ਰਾਈਜ ਲੈਂਡ ਚਾਹੁੰਦੇ ਹੈਗੇ ਆ ਜੀ ਉਹਨਾਂ ਕੋਲੋਂ ਪਹਿਲਾਂ ਹੀ ਸਾਈ ਬਿਆਨਾ ਲੈ ਲਿਆ ਆ, ਜਿਹੜਾ ਇੱਕ ਵਾਰੀ ਜਿਹੜੀ ਇੰਨੀ ਪਾਲਿਸੀ ਪ੍ਰੋਟੈਸਟ ਹੋ ਕੇ ਵਿਡਰਾ ਹੋਈ ਹੋਵੇ
0: ਜੀ
1: ਉਹੀ ਪਾਲਿਸੀ ਜਿਹੜੀ ਆ ਉਹ ਜਿਸ ਤਰ੍ਹਾਂ ਨਾ ਜੀ ਇੱਕ ਜਨਾਨੀ ਅਗਲਿਆਂ ਨੇ ਤੋੜ ਦਿੱਤੀ ਭਾਈ ਅਸੀਂ ਨੀ ਰੱਖਣੀ, ਸਾਨੂੰ ਨੀ ਪਤਾ ਅਸੀਂ ਰੱਖਣੀ ਹੀ ਨੀ, ਅਸੀਂ ਮੁੰਡਾ ਵਿਆਹਣਾ ਹੀ ਨੀ ਜੀ।
0: ਜੀ
1: ਉਹ ਮੁੜ ਕੇ ਕਾਂਠੇ ਪਾ ਕੇ ਲੈ ਆਏ ਜੀ, ਕਹਿੰਦੇ
0: ਜੀ
1: ਵੀ ਆਹ ਲਓ ਜੀ ਹੁਣ ਰੱਖੋ, ਹੁਣ ਤਾਂ ਤੁਹਾਨੂੰ ਏਦਾਂ ਆ
0: ਜੀ
1: ਜੇ ਤੁਸੀਂ ਮਤਲਬ ਜਿਹੜਾ ਹੈਗਾ ਆ ਇਹਦੇ ਨਾਲ ਕਰਾਓਗੇ ਵਿਆਹ ਤਾਂ ਤੁਹਾਨੂੰ ਫਿਰ ਮੋਟਰਸਾਈਕਲ ਵੀ ਦਾਜ ਚ ਦਿਆਂਗੇ।
0: ਜੀ
1: ਹਾਂਜੀ ਮੁੰਡੇ ਦੀਆਂ ਲੱਤਾਂ ਹੈ ਨੀ ਮੋਟਰਸਾਈਕਲ ਉਹਨੇ ਕੀ ਕਰਨਾ,
0: ਜੀ
1: ਉਹੀ ਚੱਕਰ ਇਹਦਾ ਆ ਜੀ ਵੀ ਕਿਸਾਨ ਦੀ ਜ਼ਮੀਨ ਲੈ ਲੈਣੀ ਬਾਅਦ ਚ ਉਹਨੂੰ ਕਹਿੰਦੇ ਤੈਨੂੰ ਮੋਟਰ ਕਨੈਕਸ਼ਨ ਦੇ ਦਿਆਂਗੇ, ਉਹਨੇ ਮੋਟਰ ਲੈ ਕੇ ਜਿਹੜਾ ਹੈਗਾ ਆ ਕੋਕਾ ਕੋਲਾ ਪਲਾਂਟ ਚਲਾਉਣਾ ਜੀ, ਜ਼ਮੀਨ ਤਾਂ ਤੁਸੀਂ ਲੈ ਗਏ
0: ਜੀ
1: ਪਤਾ ਨੀ। ਹਾਂਜੀ ਉਹ ਇਸ ਕਰਕੇ ਛੋਟੇ ਛੋਟੇ ਲਾਲਚਾਂ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਫਸਾਇਆ ਆ ਜੀ।
0: ਜੀ ਵੈਸੇ ਅੱਜ ਦੇਖੋ ਕਹਿੰਦੇ ਨੇ
1: ਪਰ
0: ਕਿ ਅੱਜ ਕਹਿੰਦੇ ਨੇ ਕਿ ਭਾਈ ਜੇ ਹੋਰ ਪਾਰਟੀਆਂ ਆ ਗਈਆਂ ਤਾਂ ਉਹਨਾਂ ਨੇ ਤੁਹਾਡੀਆਂ ਸਹੂਲਤਾਂ ਬੰਦ ਕਰ ਦੇ, ਇਦਾਂ ਦਾ ਕੌਣ ਰਿਸਕ ਲਏਗਾ ਜੀ, ਉਹ ਤਾਂ ਹੋਰ ਸਹੂਲਤਾਂ ਦੇਣੀਆਂ ਪੈਣੀਆਂ ਮੈਨੂੰ ਲੱਗਦਾ ਜੀ।
1: ਪਰ ਸਾਹਿਬ ਏਦਾਂ ਆ ਇਹ ਲੋਕਾਂ ਨੂੰ ਨਾ ਚਾਹੀਦਾ ਆ ਆਪ ਓਪਨਲੀ ਜਿਹੜਾ ਆ ਖੜੇ ਹੋ ਕੇ ਨਾ ਕਰ
0: ਜੀ।
1: ਪਰ ਪੰਜਾਬ ਦੀ ਅਣਖ ਮੈਨੂੰ ਦਿਸਦੀ ਨਹੀਂ, ਹੁਣ ਸਾਡੇ ਪੱਲੇ ਡੀਂਗਾਂ ਹੀ ਰਹਿ ਗਈਆਂ
0: ਜੀ,
1: ਅਸੀਂ ਮਤਲਬ ਕੋਈ ਡਿਸੀਜਨ ਲੈ ਨਹੀਂ ਸਕਦੇ, ਸੈਲਫ ਰਿਸਪੈਕਟ ਹੈ ਜੀ ਏਦਾਂ ਦੇ ਐਲੀਮੈਂਟ ਸਾਡੇ ਕਰੈਕਟਰ ਦੇ ਵਿੱਚੋਂ ਮਿਸਿੰਗ ਹੋਣੇ ਸ਼ੁਰੂ ਹੋ ਗਏ
0: ਜੀ।
1: ਉਹ ਤੋਂ ਇਲਾਵਾ ਵੱਡੀ ਗੱਲ ਆ ਭਾਰੇ ਸਾਹਿਬ ਅਸੀਂ ਲੋਕ ਲੋਇਲ ਨਹੀਂ ਹੈ
0: ਜੀ,
1: ਅਸੀਂ ਕਿਸੇ ਨੂੰ ਵੀ ਲੋਇਲ ਨਹੀਂ ਗੇ। ਔਰ ਇਹ ਜਿਹੜੀ ਕਰੈਕਟਰਿਸਟਿਕਸ ਆ ਨਾ ਜੀ ਇਹ ਹੋਣ ਆਈ ਆ
0: ਜੀ
1: ਥੋੜੇ ਸਾਲਾਂ ਚ, ਪਹਿਲਾਂ ਨਹੀਂ ਸੀ। ਜੇ ਹੁਣ ਸਾਡੇ ਜਿਹੜੇ ਹੈਗੇ ਆ ਬਾਬੇ ਪੜਦਾਦੇ ਉਹਨਾਂ ਦੀਆਂ ਜਦੋਂ ਗੱਲਾਂ ਦੱਸਦੇ ਆ
0: ਜੀ
1: ਉਦੋਂ ਤਾਂ ਪ੍ਰਾਊਡ ਮਹਿਸੂਸ ਹੁੰਦਾ, ਬਟ ਅੱਜ ਗਰਾਊਂਡ ਦੇ ਉੱਤੇ ਜੋ ਇਸ ਚੀਜ਼ ਦੇ ਉੱਤੇ ਔਜਲਾ ਸਾਹਿਬ ਨੇ ਕਈ ਵਾਰੀ ਇਹ ਗੱਲ ਕੀਤੀ
0: ਜੀ
1: ਕਦ ਤੱਕ ਤੁਸੀਂ ਜਿਹੜਾ ਹੈਗਾ ਇਹ ਆਪਣੇ ਬਜ਼ੁਰਗਾਂ ਦੀ ਰੈਪੂਟੇਸ਼ਨ ਨੂੰ ਪੈਸ਼ ਕਰੀ ਜਾਓਗੇ,
0: ਜੀ
1: ਤੁਸੀਂ ਕੀ ਆ ਤੁਸੀਂ ਇਹਦੇ ਤੇ ਮਤਲਬ ਜਿਹੜਾ ਆ ਐਨਾਲਿਸਿਸ ਕਰੋ।
0: ਉਹ ਵੀ ਸੈਣੀ ਸਾਹਿਬ ਲੱਗਦਾ ਕਿ ਗੱਲਾਂ ਹੀ ਨੇ ਬਸ, ਮਤਲਬ ਕਿ ਉਸ ਸਮੇਂ ਵੀ ਏਦਾਂ ਹੀ ਹੋਣਾ ਹੈ ਜੀ। ਜੇ ਦੇਖੋ ਹੁਣ ਗੁਰੂ ਸਾਹਿਬ ਦਾ ਸਮਾਂ ਦੇਖ ਲਓ, ਗਦਾਰੀਆਂ ਤਾਂ ਉੱਥੇ ਵੀ ਹੋਈਆਂ, ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਦੇਖ ਲਓ, ਗਦਾਰੀਆਂ ਉੱਥੇ ਵੀ ਹੋਈਆਂ, ਆਪਣੇ ਆਪਣੇ ਟੱਬਰਾਂ ਨੂੰ ਸਾਂਭਣ ਦੇ ਲਈ ਲੱਗੇ ਰਹੇ, ਸਾਰਾ ਕੁਝ ਹਰ ਪਾਸੇ ਹੀ ਹੋਇਆ, ਕਿੱਥੇ ਨਹੀਂ ਹੋਇਆ ਇਹ, ਅੱਜ ਵੀ ਉਹੀ ਹਾਲਾਤ ਨੇ ਜੀ।
1: ਨਹੀਂ ਭਾਰੇ ਸਾਹਿਬ, ਬੇਨਤੀ ਇਹ ਹੈਗੀ ਆ, ਸਵਾਰਥ ਤਾਂ ਇਨਸਾਨ ਦੇ ਮਤਲਬ ਨਾਲ ਹੀ ਪੈਦਾ ਹੋ ਜਾਂਦਾ ਜੀ
0: ਜੀ,
1: ਠੀਕ ਹੈ ਜੀ। ਉਦੋਂ ਲੋਕ ਨੀਤੋ ਇੰਨੇ ਹਲਕੇ ਨਹੀਂ ਸੀਗੇ, ਮੰਗਦੇ ਨਹੀਂ ਸੀ
0: ਜੀ,
1: ਥੋੜਾ ਸੀ ਉਹਦੇ ਵਿੱਚ ਵੀ ਸ਼ੁਕਰ ਸੀ
0: ਜੀ,
1: ਠੀਕ ਹੈ ਜੀ। ਹੁਣ ਇਹ ਪਤਾ ਨੀ, ਨਾ ਤਾਂ ਇਨਸਾਨ ਰੱਜਦਾ ਆ, ਤੁਸੀਂ ਇਹਦੀ ਮੈਂ ਐਗਜ਼ਾਮਪਲ ਦਿੰਦਾ ਆ ਭਾਰੇ ਸਾਹਿਬ, ਤੁਸੀਂ ਉੱਥੇ ਦੇਖਿਆ ਸੀ ਨਾ ਇੱਕ ਵੀਡੀਓ ਆਇਆ ਸੀਗਾ ਕਿ ਡੀਪੂ ਦੀ ਕਣਕ ਲੈਣ ਜਾ ਰਿਹਾ ਬੰਦਾ ਜਿਹੜਾ ਆ BMW ਗੱਡੀ ਤੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ,
1: ਹਾਂਜੀ ਉਹ BMW ਤੇ ਦਾਣੇ ਲੈਣ ਗਿਆ ਜੀ, ਜਿਹੜਾ ਉਹ ਗੱਡੀ ਅਫੋਰਡ ਕਰ ਸਕਦਾ ਹੈਗਾ ਆ, ਕੀ ਉਹ ਦਾਣਿਆਂ ਦੀ ਲੋੜ ਆ ਜੀ?
0: ਨਾ ਜੀ ਨਾ।
1: ਦੈਟ ਮੀਨਸ ਕਿ ਮਤਲਬ ਉਹ ਲੋਕੀ ਨਾ ਹੁਣ ਨੀਤੋਂ ਜਿਆਦਾ ਹਲਕੇ ਹੋ ਗਏ ਆ, ਉਹਨਾਂ ਨੂੰ ਜੋ ਮਿਲਦਾ ਨਾ ਅਗਲੇ ਕਹਿੰਦੇ ਲੈ ਲਓ ਫ੍ਰੀ ਚ
0: ਜੀ,
1: ਪਰ ਇਹ ਫ੍ਰੀ ਚ ਤਾਂ ਸਰ ਕੁਛ ਵੀ ਨੀ ਹੁੰਦਾ ਜੀ
0: ਜੀ।
1: ਇਹ ਅਲਟੀਮੇਟਲੀ ਜਿਹੜਾ ਆ ਉਹ ਸਰਕਾਰਾਂ ਨੇ ਕਿਥੋਂ ਦੇਣਾ, ਉਹਨਾਂ ਨੇ ਵੀ ਜਿਹੜਾ ਆ ਤੁਹਾਡੀ ਸਟੇਟ ਦਾ ਘਰ, ਤੁਹਾਡੀ ਜਿਹੜੀ ਸਟੇਟ ਦੇ ਵਿੱਚ ਤੁਹਾਡੀਆਂ ਕੋਈ ਐਸੈਟਸ ਹੈਗੀਆਂ
0: ਜੀ,
1: ਜਿਹੜੇ ਕਿ ਕਲੈਕਟਿਵਲੀ ਤੁਸੀਂ ਓਨ ਕਰਦੇ ਆ ਬੀਇੰਗ ਬਰਥ ਜਿਹੜਾ ਆ ਇਨ ਦਾ ਸਟੇਟ ਜਿਹੜਾ ਆ ਤੁਹਾਨੂੰ ਇੱਕ ਪ੍ਰਾਊਡ ਆ ਜੀ
0: ਜੀ,
1: ਉਹ ਚੀਜ਼ਾਂ ਵੀ ਜਿਹੜੀਆਂ ਆ ਇਸ ਚੀਜ਼ ਦੇ ਉੱਤੇ ਉੱਤੇ ਬੋਝ ਪਾ ਦੇਣਾ ਜੀ ਅਗਲਿਆਂ ਨੇ, ਉਹਦੇ ਉੱਤੇ ਕਰਜ਼ੇ ਲੈ ਲੈਣੇ ਹੈਗੇ, ਅਲਟੀਮੇਟਲੀ ਬੋਝ ਤੁਹਾਡੇ ਤੇ ਆ
0: ਜੀ।
1: ਤੂੰ ਇਸ ਕਰਕੇ ਮੈਂ ਇਸ ਚੀਜ਼ ਦੇ ਨਾਲ ਹੈਗਾ ਵੀ ਨੀਤ ਉਦੋਂ ਜਿਹੜੀ ਹੈਗੀ ਸੀ ਨਾ ਪੁਰਾਣੇ ਸਮੇਂ ਦੇ ਵਿੱਚ ਇੰਨੀ ਮਾੜੀ ਨਹੀਂ ਸੀ ਜਿੰਨੀ ਅੱਜ ਮਾੜੀ ਆ,
0: ਬਿਲਕੁਲ ਨੀਤਾਂ ਨਹੀਂ ਨਾ ਭਰੀਆਂ,
1: ਗਦਾਰੀਆਂ ਚੱਲਦੀਆਂ ਆਉਂਦੀਆਂ ਹਾਂਜੀ, ਗਦਾਰੀਆਂ ਜਾਂ ਹੋਰ ਇਸ ਕਰਕੇ ਲਾਲਚ, ਇਹ ਚੀਜ਼ਾਂ ਤਾਂ ਮਨੁੱਖ ਦੇ ਨਾਲ ਹੀ ਪੈਦਾ ਹੋਈਆਂ ਜੀ
0: ਜੀ,
1: ਤੇ ਉਹ ਸਦਾ ਹੀ ਰਹਿਣਗੀਆਂ, ਉਹ ਕੱਲੀ ਸਾਡੀ ਸੋਸਾਇਟੀ ਚ ਨੇ, ਹਰ ਸੋਸਾਇਟੀ ਚ ਹੁੰਦੀਆਂ ਜੀ
0: ਬਿਲਕੁਲ
1: ਹਾਂਜੀ। ਪਰ ਆਹ ਜਿਹੜਾ ਨੀਤੋਂ ਹਲਕਾ ਦਾਣਿਆਂ ਦੇ ਉੱਤੇ ਡਿੱਗ ਪਏ ਜੀ, ਉਹ ਜੀ ਕਿੱਟ ਦੇ ਤੀ ਜੀ, ਉਹ ਮੁਫ਼ਤ ਤੀਰਥ ਯਾਤਰਾ ਸਕੀਮ ਚੱਲ ਪਈ ਜੀ, ਚਲੋ ਜੀ ਜਿੰਦਾਬਾਦ ਜਿੰਦਾਬਾਦ। ਔਰ ਇਹ ਤੁਸੀਂ ਇਹ ਦੇਖੋ ਇਸ ਮਤਲਬ ਮੂਵਮੈਂਟ ਦੇ ਵਿੱਚ ਇਹ ਨੀ ਹੈਗਾ ਕਿ ਕੋਈ ਮਤਲਬ ਪੈਮਾਨਾ ਹੋਵੇ ਵੀ ਕੋਈ ਗਰੀਬ ਆ ਜੀ ਜਾਂ ਕੋਈ ਅਮੀਰ ਆ ਜੀ, ਸਾਰੇ ਵਰਗ ਜਿਹੜੇ ਆ ਉਹ ਇਸੇ ਤਰੀਕੇ ਨਾਲ ਜਿਹੜੇ ਆ ਰਿਐਕਟ ਕਰ ਰਹੇ ਆ ਜੀ ਸਮੇਂ ਦੇ ਲਿਹਾਜ਼ ਨਾਲ
0: ਜੀ। ਨਾਲੇ ਸਾਈਂ ਸਾਹਿਬ ਮੈਂ ਸੋਚ ਰਿਹਾ ਸੀ, ਚਲੋ ਆਪਾਂ ਇੱਕ ਮੈਂ ਹੋਰ ਮਸਲਾ ਇਹਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਮਾਫੀ ਚਾਹੁੰਦਾ ਜਿਹੜੀ ਮੈਂ ਗੱਲ ਕਰਨ ਲੱਗਿਆ ਸਭ ਤੋਂ ਪਹਿਲਾਂ, ਕਿਸੇ ਨੇ ਇਹਨੂੰ ਇਹਦੇ ਵਿੱਚ ਕਿਸੇ ਦੀ ਇਨਸਲਟ ਨਹੀਂ ਆ, ਕੁਛ ਨਹੀਂ ਹੈ, ਮਾਨ ਸਤਿਕਾਰ ਸਾਰਾ। ਜਿੱਦਾਂ ਆਪਾਂ ਦੇਖਦੇ ਹਾਂ ਕਿ ਇੰਡੀਆ ਦਾ ਸੰਵਿਧਾਨ ਜਦੋਂ ਬਣਿਆ ਤੇ ਉਹਦੇ ਵਿੱਚ ਅੱਧਾ ਅਮਰੀਕਾ ਦਾ ਅੱਧਾ ਇੰਗਲੈਂਡ ਦਾ ਸਾਰਾ ਕੁਝ ਚੱਕਰ ਪਾਇਆ ਹੋਇਆ, ਉਹਦੇ ਵਿੱਚ 250 ਬੰਦਾ ਸੀ, ਬਾਬਾ ਅੰਬੇਦਕਰ ਸਾਹਿਬ ਹੋਰ ਸਾਰੇ ਸੀ ਨਾਲ, ਤੇ ਉਹ ਜੋ ਕੁਝ ਵੀ ਰਚਿਆ ਗਿਆ। ਮੈਂ ਇੱਕ ਪਾਸੇ ਤਾਂ ਜਾਤ ਪਾਤ ਨੂੰ ਖਤਮ ਕਰਨ ਦੀ ਗੱਲ ਹੋਈ ਹੈ, ਗੁਰੂ ਸਾਹਿਬਾਂ ਨੇ ਜਾਂ ਹੋਰ ਵੀ ਜਿੰਨੇ ਵੀ ਧਰਮ ਨੇ ਉਹ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਨਕਾਰਦੇ ਆਏ ਨੇ, ਅੱਜ ਵੀ ਜਿਹੜੇ ਸੁਹਿਰਦ ਲੋਕ ਨੇ ਉਹ ਨਕਾਰਦੇ ਨੇ, ਪਰ ਇਹ ਕੀ ਕਾਰਨ ਬਣ ਗਿਆ ਕਿ ਚਲੋ ਆਪਾਂ ਜਦੋਂ ਦੇਖਦੇ ਹਾਂ ਝਾਤ ਮਾਰਦੇ ਹਾਂ, ਕਿਤੇ ਪੜ੍ਹ ਵੀ ਰਿਹਾ ਸੀ ਕਿ ਬਾਬਾ ਅੰਬੇਦਕਰ ਹੁਣੀ ਜਾਂ ਬਾਹਰ ਵੀ ਜਦੋਂ ਪੜ੍ਹ ਕੇ ਆਏ ਨੇ ਯੂਨੀਵਰਸਿਟੀਆਂ, ਅੱਜ ਵੀ ਲੀਡਰ ਦੇਖੋ ਉੱਥੋਂ ਹੀ ਆਪਣੀਆਂ ਡਿਗਰੀਆਂ ਲੈਂਦੇ ਨੇ, ਉਹਨਾਂ ਕਾਲਜਾਂ ਦੇ ਵਿੱਚ ਹੀ ਪੜ੍ਹਦੇ ਆ, ਤੇ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਲੱਗਦਾ ਮੈਨੂੰ, ਜਿਹੜੀ ਕਿ ਨੀਤੀ ਜਿਹੜੀ ਬਣਾਈ ਜਾਂਦੀ ਹੈ ਜਾਂ ਮੁਲਕ ਨੂੰ ਜਾਂ ਕਲੋਨੀਵਾਦ ਸੀਗਾ ਉਸ ਸਮਿਆਂ ਦੇ ਵਿੱਚ, ਕਲੋਨੀਆਂ ਸੀਗੀਆਂ ਸਾਰਾ ਕੁਝ ਸੀਗਾ, ਤੇ ਅੰਬੇਦਕਰ ਸਾਹਿਬ ਨੂੰ ਇਹ ਕਾਹਤੋਂ ਜ਼ਰੂਰਤ ਪੈ ਗਈ ਕਿ ਉਹ ਆਪਣਾ ਸਮਾਂ ਕੇ ਹਿੱਕ ਠੋਕ ਕੇ ਜਾਂ ਖੜ ਕੇ ਕਹਿੰਦੇ ਕਿ ਸਾਨੂੰ ਜਾਤ ਪਾਤ ਦੇ ਵਿੱਚ BC ਜਾਂ SC ਦੇ ਵਿੱਚ ਕਿਉਂ ਵੰਡ ਰਹੇ ਹੋ ਭਾਈ, ਇਹਨਾਂ ਚੀਜ਼ਾਂ ਤੋਂ ਤਾਂ ਪਹਿਲਾਂ ਹੀ ਕਰਕੇ ਗਏ ਨੇ, ਰਫਾ ਦਫਾ ਕਰਕੇ ਗਏ ਨੇ ਸਾਡੇ ਗੁਰੂ ਸਾਹਿਬਾਨ ਸਾਡੇ ਪੀਰ ਪੈਗੰਬਰ, ਤੇ ਤੁਸੀਂ ਉਹਨਾਂ ਦੇ ਵਿੱਚ ਸਾਨੂੰ ਫਿਰ ਉਲਝਾ ਰਹੇ ਹੋ, ਕਿ ਇਹ ਸਭ ਤੋਂ ਵੱਡੀ ਮਿਸਟੇਕ ਨਹੀਂ ਸੀ ਜੀ?
1: ਭਾਰੇ ਸਾਹਿਬ ਇਹ ਤੁਹਾਡੀ ਸੋਚ ਹੋ ਸਕਦੀ ਹੈ, ਮੇਰੀ ਸੋਚ ਹੋ ਸਕਦੀ ਆ
0: ਜੀ,
1: ਜਿਸ ਬੰਦੇ ਨੇ ਆਪਣੀ ਪੂਜਾ ਕਰਾਉਣੀ ਹੈਗੀ ਆ ਜੀ ਆਪਣੀ ਬਰਾਦਰੀ ਦੇ ਵਿੱਚ, ਉਹ ਤਾਂ ਉਸੇ ਐਂਗਲ ਨਾਲ ਹੀ ਸੋਚੂ ਨਾ ਜੀ ਕਿ ਮੈਂ ਇਹੋ ਜਿਹਾ ਕੁਛ ਕਰ ਜਾਵਾਂ ਇਹਨਾਂ ਵਾਸਤੇ ਕਿ ਇਹ ਸਾਰੀ ਜ਼ਿੰਦਗੀ ਮੈਨੂੰ ਸੀਸਾਂ ਦੇਣਗੀ
0: ਜੀ।
1: ਬਾਕੀ ਜਿਹੜਾ ਹੈਗਾ ਆ ਉਸ ਚੀਜ਼ ਦੇ ਉੱਤੇ ਸਰ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਹੈ ਜੀ, ਸੰਵਿਧਾਨ ਦੇ ਵਿੱਚ ਇੱਕ ਜਿਹੜਾ ਆ ਦੂਜੇ ਵਰਗ ਹੈਗੇ ਸੀ ਜਿਹੜੇ ਡਾਊਨ ਟਰੋਡਨ ਸੀਗੇ, ਉਹਨਾਂ ਨੂੰ ਰਿਜ਼ਰਵੇਸ਼ਨ ਦਾ ਇੱਕ ਆਰਟੀਕਲ ਉਹ ਉਹਨਾਂ ਨੇ ਪਾਇਆ ਸੀ, ਉਹ 10 ਸਾਲ ਵਾਸਤੇ ਪਾਇਆ ਸੀ
0: ਜੀ।
1: ਉਹਨਾਂ ਨੇ ਕਿਹਾ ਸੀ ਵੀ 10 ਸਾਲ ਦੇ ਵਿੱਚ ਜਿਹੜਾ ਆ ਇਹ ਬੰਦੇ ਤੁਹਾਡੇ ਲੈਵਲ ਦੇ ਬਰਾਬਰ ਆ ਜਾਣਗੇ ਜਦੋਂ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।
0: ਜੀ
1: ਹੋਇਆ ਕੀ ਜੀ, 10 ਸਾਲ ਬਾਅਦ ਫੇਰ ਕਾਂਗਰਸ ਦੀ ਸਰਕਾਰ ਸੀ
0: ਜੀ,
1: ਉਹਨਾਂ ਦਾ ਹੀ ਵੋਟ ਬੈਂਕ ਸੀ, ਅੱਗੇ ਅੱਗੇ ਦੇ ਵਧਾਉਂਦੇ ਗਏ ਜੀ ਇਸ ਚੀਜ਼ ਨੂੰ
0: ਜੀ।
1: ਸੋ ਇਸ ਕਰਕੇ ਇਸ ਚੀਜ਼ ਦਾ ਤਾਂ ਕੋਈ ਅੰਤ ਹੋ ਹੀ ਨਹੀਂ ਸਕਦਾ ਜੀ। ਭਾਰਤ ਸਾਹਿਬ ਤੁਸੀਂ ਦੇਖੋ ਨਾ, ਅਸੀਂ ਕੋਰਟ ਦੇ ਵਿੱਚ ਜਦੋਂ ਕਿਸੇ ਦੀ ਬੇਲ ਦਿੰਨੇ ਆ, ਜਮਾਨਤ ਦਿੰਨੇ ਆ ਨਾ ਜੀ, ਉਹਦੇ ਵਾਸਤੇ ਅਪਲਾਈ ਕਰਦੇ ਆ
0: ਜਾਂ
1: ਜਮਾਨਤ ਦੇ ਫਾਰਮ ਫਿਲ ਕਰਦੇ ਆ
0: ਜੀ,
1: ਉੱਥੇ ਕੀ ਲਿਖਿਆ ਹੁੰਦਾ ਜੀ ਫਾਰਮ ਦੇ ਉੱਤੇ
0: ਜੀ?
1: ਨਾਂ ਬੰਦੇ ਦਾ, ਉਹਦੇ ਪਿਤਾ ਜੀ ਦਾ ਨਾਂ
0: ਜੀ,
1: ਤੇ ਨਾਲ ਹੀ ਅਗਲਾ ਲਿਖਿਆ ਹੁੰਦਾ ਜਾਤ
0: ਜਾਤ।
1: ਹਾਂਜੀ, ਮੈਂ ਮੰਨਦਾ ਹੋਊਗਾ ਵੀ ਮਤਲਬ ਜਿਹੜਾ ਇਹ ਆਈਡੈਂਟੀਫਿਕੇਸ਼ਨ ਦੀ ਵਜ੍ਹਾ ਕਰਕੇ ਲਿਖਿਆ ਜਾ ਹੋਊਗਾ
0: ਜੀ,
1: ਵੀ ਪਿੰਡਾਂ ਦੇ ਵਿੱਚ ਬੰਦਾ ਆਈਡੈਂਟੀਫਾਈ ਕਰਨਾ ਸੌਖਾ ਹੋ ਜਾਂਦਾ ਹੈਗਾ ਜੀ, ਕੌਣ ਆ ਜੀ ਭਾਈ। ਅੱਛਾ, ਇੱਕ ਨਾਂ ਦੇ ਦੋ ਕਈ ਬੰਦੇ ਹੈਗੇ ਆ ਜੀ,
0: ਤੇ
1: ਉਹ ਆਈਡੈਂਟੀਕਲ ਹੋ ਜਾਂਦੇ ਆਪਣੇ ਵਿਹੜੇ ਦੇ ਹਿਸਾਬ ਦੇ ਨਾਲ, ਵੀ ਹਾਂ ਜੀ ਉਹ ਕਿਹੜੇ ਬੰਦੇ ਕਿਹੜੇ ਮਹੱਲੇ ਦਾ ਆ, ਕਿਹੜੇ ਵਿਹੜੇ ਦਾ, ਉਹ ਪਹਿਚਾਣ ਹੋ ਸਕਦੀ ਹੈਗੀ ਆ। ਬਟ ਇਹ ਪਹਿਚਾਣ ਜਿਹੜੀ ਆ ਕਿ ਕੀ ਜਾਤ ਨਾਲ ਹੀ ਸੰਭਵ ਸੀ?
0: ਬਿਲਕੁਲ,
1: ਤੁਹਾਡਾ ਯੂਨੀਕ ਆਈਡੀ ਨੰਬਰ ਹੈਗਾ ਸੀਗਾ ਉਹ ਦੇ ਦਿੱਤਾ ਜਾਂਦਾ ਜੀ, ਵੀ ਹਾਂਜੀ, ਜਾਂ ਫੋਨ ਨੰਬਰ ਦੇ ਦਿੱਤਾ ਜਾਂਦਾ ਉੱਤੇ ਉੱਤੇ ਐਡਰੈਸ ਕਰਤਾ ਜਾਂਦਾ।
0: ਨਹੀਂ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗੇ ਆ, ਗੋਰਿਆਂ ਦੇ ਨਾਮ ਮਿਲਦੇ ਆ ਆਪਸ ਦੇ ਵਿੱਚ, ਤੇ ਉਹਦੇ ਵਿੱਚ ਇਹਨਾਂ ਨੇ ਉਹ ਚੀਜ਼ ਨਹੀਂ ਪਾਈ, ਮਤਲਬ ਕੀ ਚੀਜ਼ਾਂ ਕੀਤੀਆਂ ਜੀ, ਇਹਨਾਂ ਨੇ ਬਕਾਇਦਾ ਮਤਲਬ ਕਿ ਕਾਬਲੀਅਤ ਦੇਖੀ ਹੈ ਬੰਦੇ ਦੀ, ਹਨਾ, ਵੀ ਕਾਬਲੀਅਤ ਜਿਹੜਾ ਹੈਗਾ ਆ ਉਹਦੇ ਵਿੱਚੋਂ ਉਹਨੂੰ ਚੁਣਿਆ ਜਾਂਦਾ ਹੈ, ਤੇ ਜਿਹਨੂੰ ਬੈਨੀਫਿਟ ਦੇਣੇ ਆ, ਚਾਹੇ ਸੋਸ਼ਲ ਬੈਨੀਫਿਟ ਆ ਜਾਂ ਜੋ ਵੀ ਬੈਨੀਫਿਟ ਹੈਗਾ, ਚਾਹੇ ਇਕਨੋਮਿਕ ਹੈ, ਤਾਂ ਉਹ ਮਤਲਬ ਕਿ ਅਗਲੇ ਦੇਖਦੇ ਆ ਕਿ ਆਪਣਾ ਭਾਈ ਡਾਕੂਮੈਂਟ ਦਿਓ, 6 ਮਹੀਨੇ ਦੀਆਂ ਆਪਣੀਆਂ ਜਿਹੜੀਆਂ ਨੇ ਬੈਂਕ ਸਟੇਟਮੈਂਟਾਂ ਦਿਓ, ਕੀ ਆਉਂਦਾ ਤੁਹਾਡੇ ਕੀ ਜਾਂਦਾ ਹੈ, ਉਸ ਆਧਾਰ ਦੇ ਉੱਤੇ ਕਿੰਨੇ ਜੀ ਹੋ, ਕਿੰਨਾ ਤੁਹਾਡਾ ਇਨਪੁੱਟ ਹੈ, ਕਿੰਨਾ ਆਊਟਪੁੱਟ ਹੈ, ਖਰਚਾ ਕੀ ਹੈ, ਖਰਚ ਦੇ ਕੀ ਹੋ, ਕਿੰਨੇ ਚਾਰਜੀਆਂ ਨੂੰ ਕਿੰਨੀ ਚੀਜ਼ ਦੀ ਜ਼ਰੂਰਤ ਹੈ, ਉਸ ਆਧਾਰ ਦੇ ਉੱਤੇ ਉਹ ਸੈਲਰੀ ਦੇ ਕੇ ਜਾਂ ਜੇ ਇਨਪੁੱਟ ਆਉਂਦੀ ਹੈ ਤਾਂ ਉਸ ਆਧਾਰ ਦੇ ਉੱਤੇ ਇੱਕ ਕੰਮ ਨਹੀਂ ਕਰਦਾ ਤੇ ਇੱਕ ਕਰਦਾ ਹੈ, ਉਸ ਆਧਾਰ ਦੇ ਉੱਤੇ ਉਹਨੂੰ ਜਿਹੜੀ ਜੀ ਬੈਨੀਫਿਟ ਦੇ ਦਿੰਦੇ ਨੇ, ਇਹ ਥੋੜੀ ਆ ਵੀ ਹਰ ਕੋਈ ਲਈ ਜਾਂਦਾ ਜੀ।
1: ਭਾਰਤ ਸਾਹਿਬ ਗੱਲ ਏਦਾਂ ਹੈ ਨਾ, ਜਿੱਦਾਂ ਦੀ ਟਰਾਂਸਪਰੈਂਸੀ ਉੱਥੇ ਹੈਗੀ ਆ, ਇੱਥੇ ਹੈ ਨਹੀਂ ਗੀ ਜੀ।
0: ਉਹ ਦੇਖੋ ਮਲਗੋਬਾ ਕਰ ਦਿੱਤਾ ਨਾ, ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਸਾਰਾ ਕੁਝ ਖਰਾਬ ਕਰ ਦਿੱਤਾ ਨਾ।
1: ਭਾਰਤ ਸਾਹਿਬ ਗੱਲ ਤਾਂ ਇਹ ਆ, ਮੇਰੀ ਤਾਂ ਬੇਨਤੀ ਆ ਕਿ ਪਲੇ ਦਾ ਗੇਮ ਵਿਦ ਦਾ ਕਾਰਡ ਇਨ ਯੂਰ ਹੈਂਡ
0: ਜੀ।
1: ਸਵਾਲ ਤਾਂ ਇਹ ਆ ਕਿ ਉਹ ਤਾਂ ਪਿੱਛੋਂ ਜੋ ਹੋ ਕੇ ਆ ਗਿਆ ਉਹਨੂੰ ਨਹੀਂ ਧੋਇਆ ਜਾ ਸਕਦਾ
0: ਜੀ,
1: ਅੱਗੇ ਸੁਧਾਰ
0: ਜੀ,
1: ਅੱਗੇ ਸੁਧਾਰ ਦੀ ਵੀ ਗੁੰਜਾਇਸ਼ ਹੋਣੀ ਚਾਹੀਦੀ ਨਾ ਜੀ। ਉਹ ਸੁਧਾਰ ਦੀ ਗੁੰਜਾਇਸ਼ ਵੀ ਕੋਈ ਨੀ ਦਿਸਦੀ ਜੀ,
0: ਜੀ
1: ਉਹ ਐਜ਼ ਏ ਲਕੀਰ ਦੇ ਫਕੀਰ ਹੋ ਕੇ ਓਦਾਂ ਹੀ ਤੁਰੀ ਜਾਂਦੇ ਆ ਜੀ
0: ਜੀ,
1: ਤੇ ਉਹਦੇ ਨਾਲ ਹੀ ਕੰਮ ਚਲਾਇਆ ਆ ਜੀ।
0: ਉਹਦੇ ਨਾਲ ਸਿਸਟਮ ਦੇ ਉੱਤੇ ਜਦੋਂ ਕੱਲ ਗੱਲ ਹੁੰਦੀ ਸੀ ਉਹਦੇ ਵਿੱਚ ਹੀ ਆ ਜਾਂਦਾ ਸਾਰਾ, ਭਈ ਉੱਥੇ ਉਹ ਚੀਜ਼ਾਂ ਡੈਮੇਜ ਵੀ ਤਾਂ ਹੋ ਰਹੀਆਂ ਨਾ, ਸਿਸਟਮ ਵੀ ਡੈਮੇਜ ਹੋ ਰਿਹਾ। ਹੁਣ ਦੇਖੋ ਕਿ ਜਿੱਥੇ ਹੁਣ ਸੁਹਿਰਦ ਜਿਹੜੇ ਨੇ, ਪੜ੍ਹੇ ਲਿਖੇ ਜਿਹੜੇ ਡਾਕਟਰ ਨੇ, ਵਕੀਲ ਨੇ, ਜੱਜ ਨੇ, ਜਾਂ ਇਸ ਤਰ੍ਹਾਂ ਦੀਆਂ ਜੌਬਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਦੇ ਜਿਹੜੇ ਕਹਿ ਦੋ ਕਿ ਜਿਹੜੇ ਆਪਣੇ ਪੂਰਾ ਮਿਹਨਤ ਕਰਕੇ ਜਿਹੜਾ ਉੱਥੇ ਬਲਬੂਤੇ ਦੇ ਉੱਤੇ ਪਹੁੰਚੇ ਨੇ, ਤਾਂ ਉਹ ਵਿਚਾਰੇ ਪਿੱਛੇ ਰਹਿ ਜਾਂਦੇ ਆ, ਤੇ ਜਿਹੜਾ ਹੁਣ ਮੇਰੇ ਵਰਗਾ ਆ, 10 ਜਮਾਤਾਂ ਪੜ੍ਹਿਆ ਜਾਂ 12 ਕੀਤੀਆਂ ਨੇ ਜਾਂ BA ਕੀਤੀ ਵੱਧ ਤੋਂ ਵੱਧ, ਤੇ ਚਾਹੀਦਾ ਤਾਂ ਸਾਨੂੰ ਡਾਕਟਰ ਆ ਉਸ ਪੋਜੀਸ਼ਨ ਦੇ ਉੱਤੇ, ਤੇ ਲਾਈ ਅਸੀਂ ਜਾਂਦੇ ਹਾਂ ਉੱਥੇ ਜੀ, ਮਤਲਬ ਕਿ ਮੇਰੇ ਵਰਗਾ ਬੰਦਾ ਜਿਹੜਾ ਜਿਹਨੂੰ ਮਤਲਬ ਕਿ ਹੱਥੀ ਕੰਮ ਸਿੱਖਿਆ ਜਾਂ ਕੁਝ ਕੀਤਾ ਜੀ, ਉਹ ਫਿਰ ਕਿੱਦਾਂ ਸਕਸੈਸ ਹੋ ਜਾਏਗਾ? ਸਿਸਟਮ ਸਾਰਾ ਹੀ ਡੈਮੇਜ ਹੋਏਗਾ ਜੀ। ਚਾਹੀਦੀ ਤਾਂ ਸਾਨੂੰ ਚਾਹੀਦੇ ਤਾਂ ਨਲਕਾ ਠੀਕ ਕਰਾਉਣ ਨੂੰ ਆ, ਤੇ ਜ਼ਮੀਨ ਚੋਂ ਪਾਣੀ ਕੱਢਣ ਦੇ ਲਈ, ਤੇ ਜੇ ਨਲਕਾ ਲਵਾਉਣਾ ਤਾਂ ਪਲੰਬਰ ਦੀ ਜ਼ਰੂਰਤ ਹੈ, ਤੇ ਉੱਥੇ ਅਸੀਂ ਵਕੀਲ ਨੂੰ ਥੋੜੀ ਨਾ ਬਿਠਾ ਸਕਦੇ ਆ ਜੀ, ਉਹ ਥੋੜੀ ਨਲਕਾ ਲਾਊਗਾ ਜੀ।
1: ਪਰ ਇੱਕ ਨਾ ਇਕਨੋਮਿਕਸ ਦਾ ਡਾਕਟਰਨ ਆ, ਡਾਕਟਰਨ ਆਫ ਸੈਚੂਰੇਸ਼ਨ
0: ਜੀ,
1: ਕੀ ਹੁੰਦਾ ਆ ਕਿ ਤੁਹਾਨੂੰ ਤੁਸੀਂ ਗਰਾਊਂਡ ਰਿਐਲਿਟੀ ਜਿਹੜੀ ਆ ਉਹਨੂੰ ਤਾਂ ਇਗਨੋਰ ਨਹੀਂ ਕਰ ਸਕਦੇ ਤੇ ਉੱਥੇ ਸੁਧਾਰ ਨਹੀਂ ਦੇਖਦੇ
0: ਜੀ,
1: ਪਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਇਹ ਸ਼ੋ ਕਰਦੀ ਹੈਗੀ ਕਿ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਐਂਡ ਹੋ ਜਾਂਦਾ ਚੀਜ਼ ਦਾ
0: ਜੀ।
1: ਉਹਦੀ ਬੈਸਟ ਐਗਜ਼ਾਮਪਲ ਕੀ ਆ? ਬੈਸਟ ਐਗਜ਼ਾਮਪਲ ਇਹ ਹੈਗੀ ਆ ਜੀ ਕਿ ਸਾਡੇ ਇੱਥੇ ਜਿਹੜਾ ਆ ਆਬਾਦੀ ਬੜੀ ਵੱਧ ਰਹੀ ਸੀ ਜੀ, ਇੱਥੇ ਤੱਕ ਸਰਕਾਰਾਂ ਨੇ ਪ੍ਰੋਗਰਾਮ ਚਲਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ, ਮਤਲਬ ਗਾਈਡ ਕਰਨ ਵਾਸਤੇ ਪਰਿਵਾਰ ਯੋਜਨ ਦੇ ਜੇ ਵੋ ਇਸ ਤਰੀਕੇ ਨਾਲ, ਬਟ ਅੱਜ ਦੀ ਡੇਟ ਦੇ ਵਿੱਚ ਕੀ ਆ, ਲੋਕਾਂ ਨੇ ਕੁਛ ਨਹੀਂ ਹੈਗਾ ਜੀ, ਸਮਾਜ ਹੌਲੀ ਹੌਲੀ ਉਹਦੇ ਪਾਸੇ ਨੂੰ ਜਿਹੜਾ ਆ ਗ੍ਰੈਜੁਅਲੀ ਜਿਹੜਾ ਆ ਉਹਨੇ ਵੱਧਦੀ ਆਬਾਦੀ ਦੀਆਂ ਸਮੱਸਿਆਵਾਂ ਨੂੰ ਫੇਸ ਕਰਦੇ ਹੋਏ ਆਪਣੇ ਪਰਿਵਾਰਾਂ ਨੂੰ ਸੀਮਿਤ ਕਰਤਾ,
0: ਜੀ
1: ਆਪਣੇ ਪਰਿਵਾਰਾਂ ਨੂੰ ਸੀਮਿਤ ਕਰਨ ਦੇ ਵਿੱਚ ਅੱਜ ਕੀ ਹੋ ਗਿਆ, ਜਨਮ ਦਰ ਜਿਹੜੀ ਆ ਉਹ
0: ਘਟ ਗਈ,
1: ਘੱਟ ਆ ਤੇ ਮਰਨ
0: ਰਿਸ਼ਤੇਦਾਰ
1: ਦਰ ਜ਼ਿਆਦੇ ਆ ਜੀ
0: ਮਾਸੀਆਂ
1: ਆਪਣੇ
0: ਚਾਚੀਆਂ
1: ਆਪ।
0: ਤਾਈਆਂ ਖਤਮ ਹੋ ਗਈਆਂ ਰਿਸ਼ਤਿਆਂ ਚ ਜੀ
1: ਹਾਂਜੀ
0: ਜੀ
1: ਆਪਣੇ ਆਪ ਜਿਹੜਾ ਆ ਵੀ ਇੱਕ ਬੱਚਾ ਜੰਮਦਾ ਤੇ ਤਿੰਨ ਮਰ ਜਾਂਦੇ ਉਧਰੋਂ, ਤੇ
0: ਜੀ
1: ਹੌਲੀ ਹੌਲੀ ਆਬਾਦੀ ਜਿਹੜੀ ਆ ਘਟਣ ਲੱਗ ਪਈ ਆ ਜੀ।
0: ਜੀ
1: ਤੋ ਇਹ ਕੁਦਰਤ ਦਾ ਵਿਧਾਨ ਆ, ਕੁਦਰਤ ਨੇ ਆਪਣੇ ਜਿਹੜੇ ਨਿਯਮ ਆ ਉਹਨਾਂ ਨੂੰ ਆਪਣਾ ਜਿਹੜਾ ਆ ਉਹਨੂੰ ਬੈਲੈਂਸ ਆਪ ਹੀ ਬਣਾ ਲੈਣਾ ਹੁੰਦਾ ਜੀ।
0: ਬਿਲਕੁਲ ਜੀ
1: ਬਾਕੀ ਜਿਹੜਾ ਹੈਗਾ ਆ ਸਾਨੂੰ ਜਿੱਥੇ ਤੱਕ ਪੰਜਾਬ ਦੀ ਗੱਲ ਜਿਹਦੇ ਨਾਲ ਅਸੀਂ ਸੰਬੰਧਿਤ ਹੈਗੇ ਆ
0: ਜੀ,
1: ਤੇ ਉੱਥੇ ਸੁਧਾਰ ਦੀ ਗੁੰਜਾਇਸ਼ ਜਿਹੜੀ ਆ ਸਰ ਦਿਸਦੀ ਨਹੀਂ ਪਈ।
0: ਜੀ
1: ਸਮਾਂ ਜਿਹੜਾ ਆ ਕੋਈ ਨਾ

0: ਹਾਂਜੀ ਹਾਂਜੀ ਗੁਰੀਮਾਨ ਬੋਲ ਰਹੇ
1: ਜੀ ਅਨੂ ਜੀ ਬਾਈ ਜੀ ਕੀ ਕਹਿਣਾ ਚਾਹੋਗੇ
0: ਬਾਈ ਜੀ ਤੁਸੀਂ ਮੈਂ ਤੁਹਾਡੀ ਗੱਲ ਨੂੰ ਕੋਟ ਕਰਨਾ ਚਾਹੁੰਦਾ ਤੁਸੀਂ ਹੁਣੇ ਕਿਹਾ ਸੀ ਵੀ ਸੁਹਿਰਦ ਲੋਕ ਜਾਤ ਪਾਤ ਦੇ ਵਿੱਚ ਵੀ ਫਰਕ ਮਹਿਸੂਸ ਨਹੀਂ ਕਰਦੇ
1: ਜੀ
0: ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ ਹੋ ਸਕਦਾ ਆਪਣੀ ਸੋਚ ਵੱਖ ਵੱਖ ਹੋਵੇ
1: ਜੀ
0: ਪਰ ਸੱਚਾ ਤਾਂ ਚਲੋ ਚੰਗਾ ਨਿਕਲਣਾ ਚਾਹੀਦਾ ਸੋਚ ਦਾ
1: ਬਿਲਕੁਲ ਹੈ ਜੀ
0: ਠੀਕ ਹੈ ਜੀ ਹੁਣ ਅਸੀਂ ਗੁਰਦੁਆਰਿਆਂ ਵਿੱਚ ਜਾਂਦੇ ਹਾਂ ਹੁਣ ਪਾਠੀ ਮੁੰਡੇ ਆਪਣੇ ਕਿੰਨੇ ਰੱਖੇ ਹੋਏ ਨੇ ਜੀ ਕੋਈ ਚਲੋ ਆਪਾਂ ਜਾਤ ਅਸੀਂ ਲੋਕ ਤਾਂ ਜਾਤ ਪਾਤ ਚ ਯਕੀਨ ਕਰਦੇ ਨੀ ਕਿਉਂਕਿ ਸਾਡੀ ਮਿੱਤਰਤਾ ਜਿੰਨੇ ਨਾਲ ਨੇ ਉਹ ਸਾਡੀ ਦੁਨੀਆਂ ਹੀ ਜਾਣਦੀ ਆ ਅਸੀਂ ਇਕੱਠੇ ਬੈਠ ਕੇ ਖਾਂਦੇ ਹਾਂ ਕਦੇ ਕੋਈ ਫਰਕ ਨੀ ਕੀਤਾ ਕਦੇ ਕਿਸੇ ਲੈਣਾ ਦੇਣਾ ਨੀ ਕੀਤਾ ਜੇ ਤੱਕ ਤੇ ਪਰ ਜਦੋਂ ਮੁੰਡੇ ਆਪਣੇ ਹੁਣ ਪਾਠੀ ਬਣਦੇ ਨੇ ਜੀ ਤੁਸੀਂ ਉਹ ਦੇਖਿਆ ਵੀ ਪਾਠ ਕਰਦੇ ਨੂੰ ਬਾਹਾਂ ਫੜ ਫੜ ਕੇ ਠਾਇਆ ਜਾਂਦਾ
1: ਜੀ
0: ਤੇ ਉਹਨਾਂ ਨਾਲ ਕਿੱਦਾਂ ਵਿਤਕਰਾ ਕੀਤਾ ਜਾਂਦਾ ਫਿਰ ਉਹਨਾਂ ਨੂੰ ਸੈਲਰੀ ਬੇਸ ਜੋਬ ਨਹੀਂ ਹੁੰਦੀ ਜੋ ਕਮਰੇ ਨੇ ਆਪਣੇ ਕਮਰਿਆਂ ਦੇ ਕਿਰਾਏ ਮੰਗਦੇ ਨੇ ਆਪਣੇ ਇਹ ਵੱਡੇ ਵੱਡੇ ਆਪਣੇ ਪ੍ਰਧਾਨਾਂ ਦੇ ਹਾਲ ਨੇ ਜੀ
1: ਜਿਹੜੇ
0: ਰੱਜੇ ਰੁੱਜੇ ਨੇ
1: ਜੀ
0: ਫਿਰ ਇੱਕ ਕੈਟਾਗਰੀ ਜਿਹੜੀ ਗੌਰਮੈਂਟ ਨੇ ਅਪਲਾਈ ਕੀਤੀ ਹੋਈ ਹੈ ਵੀ ਐਸ ਟੀ ਪੀ ਸੀ ਦਾ ਕੋਟਾ ਐਨ ਆ ਜੀ ਜਨਰਲ ਕੈਟਾਗਰੀ ਦਾ ਐਨ ਆ ਜੀ ਜਿਹੜੀ ਸੰਵਿਧਾਨ ਦੇ ਵਿੱਚ ਪਹਿਲੇ ਹੀ ਕੈਟੇਗਰੀਆਂ ਰੱਖ ਦਿੱਤੀਆਂ ਉਹਦੇ ਵਿੱਚ ਆਪਾਂ ਸੁਧਾਰ ਦੀ ਗੁੰਜਾਇਸ਼ ਕਿੱਥੇ ਫੀਲ ਕਰ ਸਕਦੇ ਹਾਂ
1: ਜੀ
0: ਠੀਕ ਹੈ ਜੀ ਹੁਣ ਇੱਕ ਜਨਰਲ ਕੈਟਾਗਰੀ ਦਾ ਬੱਚਾ ਪੂਰੀ ਆਪਣੀ ਕੈਪੇਬਿਲਿਟੀ ਸ਼ੋ ਕਰਦਾ ਪੜ੍ਹਦਾ 98-99% ਲੈ ਕੇ ਅੱਗੇ ਸਰਕਾਰੀ ਜੋਬ ਲਈ ਅਪਲਾਈ ਕਰਦਾ ਹੈ ਉਹ ਦੂਜੀ ਕੈਟਾਗਰੀ ਦੇ ਬੰਦਿਆਂ ਨੂੰ ਘੱਟ ਦੇ ਵਿੱਚ ਮਿਲ ਜਾਂਦੀ ਹੈ ਜਦਕਿ ਜ਼ੋਰ ਤਾਂ ਦੋਨਾਂ ਦਾ ਬਰਾਬਰ ਲੱਗਣਾ
1: ਚਾਹੀਦਾ ਬਿਲਕੁਲ ਹੈ ਜੀ
0: ਇਹ ਜਿਹੜੀ ਸਰਕਾਰ ਨੇ ਪਾਲਿਸੀ ਚਲਾਈ ਹੋਈ ਹੈ ਪਹਿਲੀ ਗੱਲ ਤਾਂ ਇਹ ਪਾਲਿਸੀ ਉਹ ਫੁੱਟ ਪਾ ਰਹੀ ਹੈ ਜੀ ਲੋਕਾਂ ਦੇ ਵਿੱਚ
1: ਜੀ
0: ਇਸ ਕਰਕੇ ਨਾ ਮੈਂ ਤਾਂ ਇਹੀ ਗੱਲ ਕਹਿਣਾ ਵੀ ਇਹ ਸਿਸਟਮ ਚੇਂਜ ਹੋਣੇ ਚਾਹੀਦੇ ਸਰਕਾਰਾਂ ਨੇ ਇਹ ਸਰਕਾਰਾਂ ਨੇ ਹੀ ਬੰਦੇ ਚ ਸ਼ੁਰੂ ਤੋਂ ਅੰਗਰੇਜ਼ਾਂ ਵਾਲੀ ਚਾਲ ਫੜੀ ਹੋਈ ਹੈ ਜੀ ਫੁੱਟ ਪਾਓ ਤੇ ਰਾਜ ਕਰੋ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਆਪਣੇ ਲੋਕ ਇਹਨਾਂ ਗੱਲਾਂ ਚ ਵੰਡੇ ਹੋਏ ਨੇ ਜੀ ਹੋਰ ਫਰਕ ਕਿੱਥੇ ਰਹਿ ਗਿਆ ਜੀ ਆਪਣਾ
1: ਬਿਲਕੁਲ ਹੈ ਜੀ
0: ਹੁਣ ਸਤੋ ਜਿਹੜੇ ਸਾਹਿਬ ਦੀ ਗੱਲ ਕਰਦਾ ਜੀ ਹਰੇ ਪੈਨ ਤੋਂ ਸਿੰਗਲ ਪੈਨ ਤੇ ਆ ਗਏ
1: ਜੀ
0: ਹੁਣ ਤੁਸੀਂ ਬੀਬੀਆਂ ਦੇ ਹਾਲ ਦੇਖੋ ਜੀ 1000 ਰੁਪਇਆ 1500 ਰੁਪਏ ਬੀਬੀ ਨੂੰ ਕਹਿਤਾ ਉਹ ਮੈਂ ਤਾਂ ਮਤਲਬ ਰੋਜ਼ ਵੀਡੀਓ ਸ਼ੋ ਹੁੰਦੀ ਹੈ ਜੀ ਵੀਡੀਓ ਚ ਮੈਂ ਦੇਖਦਾ ਕੋਈ ਨੱਚਦੀ ਕਹਿੰਦੀ ਮੈਂ ਸੂਟ ਨਵਾਂ ਲੈਣਾ ਕੋਈ ਸਾਡੀ ਭੈਣ ਨੱਚਦੀ ਕਹਿੰਦੀ ਮੈਂ ਬਿਊਟੀ ਪਾਰਲਰ ਜਾਣਾ ਅੱਜ ਤੋਂ ਸਾਲ 1.5 ਸਾਲ ਬਾਅਦ ਜਦੋਂ ਇਹਨਾਂ ਦੇ ਬਾਪੂ ਸ਼੍ਰੀ ਔਰ ਮਾਤਾ ਸ਼੍ਰੀ ਸਤੋਜ ਪਿੰਡ ਦੀ ਧਰਨਾ ਲਾ ਕੇ ਬੈਠੇ ਸੀ
1: ਜੀ
0: ਉਹ ਪੁਲਿਸ ਵਾਲਿਆਂ ਦੇ ਕੋਲੋਂ ਚਾਟੇ ਵਜਵਾਈ ਸੀ ਜੀ ਇਹਨਾਂ ਦੇ ਮਾਂ ਪਿਓ ਦੀ
1: ਬਿਲਕੁਲ ਹੈ ਜੀ
0: ਤੇ ਉਹ ਲੋਕ ਸਮਝ ਭੁੱਲ ਗਏ ਵੀ ਸਾਡੇ ਮਾਂ ਬਾਪ ਨੂੰ ਇਹਨਾਂ ਨੇ ਕੁੱਟਿਆ ਸੀਗਾ ਜੀ ਸਾਡੇ ਮਾਂ ਬਾਪ ਨੇ ਕੀ ਤੂੰ ਪੱਗਾਂ ਰੋੜੀਆਂ ਸਾਡੇ ਮਾਂ ਬਾਪ ਦੀ ਚੁੰਨੀਆਂ ਰੋੜੀਆਂ ਨੇ ਤੇ 1000 ਰੁਪਇਆ ਲੈ ਕੇ ਨੱਚ ਟੱਪ ਕੇ ਕੀ ਸ਼ੋਅ ਕਰਦੇ ਨੇ ਵੀ ਅਸੀਂ ਬਹੁਤ ਸਮਝਦਾਰ ਬੰਦੇ ਹਾਂ
1: ਬਿਲਕੁਲ ਬਿਲਕੁਲ ਹੈ
0: ਹੁਣ ਤੀਜੀ ਚੌਥੀ ਵਾਰ ਹੁਣ ਦੇਖੋ ਤੁਸੀਂ ਹਫ਼ਤੇ ਦੇ ਚੌਥੀ ਵਾਰ ਕਰਜ਼ਾ ਚੱਕਣ ਦੀ ਗੱਲ ਕਰ ਰਹੇ ਹਾਂ ਆਪਣਾ ਕਰਜ਼ਾ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ
1: ਤੇ
0: ਕੋਈ ਮਤਲਬ ਆਮ ਪਬਲਿਕ ਦੇ ਪਬਲਿਕ ਡੋਮੇਨ ਦੇ ਵਿੱਚ ਕੋਈ ਆਮ ਬੰਦਾ ਉੱਠ ਕੇ ਗੱਲ ਹੀ ਕਰ ਲਵੇ ਭਰਾ ਵੀ ਭਰਾਓ ਜੀ ਇੰਨਾ ਕਰਜ਼ਾ ਚੱਕ ਲਿਆ ਇਹ ਤੁਸੀਂ ਮੋੜਨਾ ਕਿ ਕਿਹੜੀ ਸਰਕਾਰ ਨੇ ਮੋੜਨਾ ਕੋਈ ਹਾਮੀ ਵੀ ਤਾਂ ਭਰੋ ਮੋੜਨ ਦਾ ਆਮ ਜਨਤਾ ਨੇ ਹੈ ਜੀ
1: ਬਿਲਕੁਲ ਹੈ ਜੀ
0: 48,000 ਕਰੋੜ ਦਾ ਕਰਜ਼ਾ ਦੱਸਦੇ ਜਿੱਥੇ ਤੱਕ ਮੈਨੂੰ ਸੁਣਨੇ ਚ ਆਇਆ ਜਾਂ ਮੈਂ ਪੜ੍ਹੇ ਆ ਜੀ ਵੀ ਜਿਹੜੇ ਬੀਬੀਆਂ ਨੂੰ ਪੈਸੇ ਦੇਣੇ ਨੇ ਉਹ 48,000 ਕਰੋੜ ਰੁਪਇਆ ਤੁਹਾਡੇ ਮੇਰੇ ਵਰਗਿਆਂ ਨੇ ਮਹਿੰਗਾਈ ਦੇ ਰੂਪ ਦੇ ਵਿੱਚ ਵੱਧ ਟੈਕਸਾਂ ਦੇ ਰੂਪ ਵਿੱਚ ਹੀ ਦੇਣੇ ਜੀ
1: ਦੇਣਾ ਜੀ ਬਿਲਕੁਲ
0: ਠੀਕ ਹੈ ਜੀ ਉਹ 1,000-1,500 ਨਾਲ ਕਿਤੇ ਆਪਣਾ ਘਰ ਚੱਲ ਪਊਗਾ ਜੀ
1: ਨਾ ਜੀ ਨਾ ਜੀ ਬਿਲਕੁਲ ਨਹੀਂ
0: 1,000-1,500 ਰੁਪਇਆ ਜੀ ਬੰਦਾ ਹੁਣ ਤੁਸੀਂ 500 ਕਾ ਨੋਟ ਲੈ ਕੇ ਜਾਓ ਜੀ ਤੁਸੀਂ ਮੈਂ ਕਹਿੰਦਾ 4 ਸਬਜ਼ੀਆਂ ਨਹੀਂ ਆਉਂਦੀ 500 ਦੇ ਨੋਟ ਵਿੱਚ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਤੇ ਆਪਣਾ ਰਾਸ਼ਨ ਦਾ ਹੋ ਗਿਆ ਬੱਚੇ ਦੀ ਫੀਸਾਂ ਹੋ ਗਈ ਮਤਲਬ ਲੋਕ ਤਾਂ ਕੁਝ ਸੋਚਦੇ ਨੀ ਵੀ ਲੋਕ ਕੋਈ ਬੰਦਾ ਇਹੀ ਉੱਠ ਕੇ ਕਹਿੰਦੇ ਵੀ ਸਾਨੂੰ ਭਾਈ 1,500-1,000 ਰੁਪਇਆ ਨੀ ਚਾਹੀਦਾ ਸਾਨੂੰ ਸਾਡੇ ਬੱਚਿਆਂ ਦੇ ਵਧੀਆ ਭਵਿੱਖ ਚਾਹੀਦਾ ਵਧੀਆ ਸਿਹਤ ਸਹੂਲਤ ਚਾਹੀਦੀ ਹੈ ਜੀ ਸਾਨੂੰ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਵੀ ਅਸੀਂ ਹਸਪਤਾਲਾਂ 'ਚ ਜਾ ਕੇ ਧੱਕੇ ਖਾ ਕੇ ਆਉਂਦੇ ਹਾਂ ਪ੍ਰਾਈਵੇਟ ਵਾਲੇ ਸਾਨੂੰ ਡੰਗਰਾਂ ਵਾਂਗੂ ਜਿਵੇਂ ਕੱਟੇ ਬੱਚੇ ਹੁੰਦੇ ਆਪਾਂ ਟ੍ਰੀਟਮੈਂਟ ਲਈ ਜਾਂਦੇ ਹਾਂ ਏਦਾਂ ਵੱਧਦੇ ਹਾਂ ਜੀ 48-48, 35-35 ਲੱਖ ਦੇ ਬਿੱਲ ਬਣਦੇ ਨੇ ਮੁੜ ਕੇ ਲਾਸ਼ਾਂ ਵੀ ਨੀ ਦਿੰਦੇ ਹੈਗੇ ਜਦ ਤੱਕ ਬਿੱਲ ਕਲੀਅਰ ਨਹੀਂ ਹੁੰਦਾ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਇਹ ਲੋਕ ਦੁਨੀਆ ਸਮਝਦੀ ਮੈਂ ਤਾਂ ਸੋਚਦੀ ਕਿ ਆਪਾਂ ਤਾਂ ਇਹੀ ਸੋਚ ਕੇ ਹੈਰਾਨਾ ਰੋਜ਼ ਨਵਾਂ ਪਾਠ ਪੜ੍ਹਨ ਨੂੰ ਮਿਲਦਾ ਪਰ ਅਸਰ ਕਿਸੇ ਦੇ ਨਹੀਂ ਹੁੰਦਾ ਜੀ ਮੈਂ ਤਾਂ ਲੋਕਾਂ ਨਾਲ ਹੀ ਲੜਦਾ ਮਰ ਜਾਣਾ ਵੀ ਤੁਸੀਂ ਆਪਸ ਚ ਇਹਨਾਂ ਮਗਰ ਲੱਗ ਕੇ ਨਾਮ ਮਰੋ ਇਹਨਾਂ ਨੇ ਦੇਣਾ ਕੁਛ ਨੀ ਹੈਗਾ
1: ਜੀ
0: ਜੇ ਮਤਲਬ ਆਪਾਂ ਨੂੰ ਕਿਤੇ ਲੋੜ ਪੈ ਪਏ ਆਪਣੇ ਘਰ ਦੇ ਵਿੱਚ ਪਹਿਲਾਂ ਆਪਣਾ ਮਹੱਲਾ ਵਾਸੀ ਹੋ ਗਿਆ ਆਪਣੇ ਘਰ ਦੇ ਕਿਰਾਏਦਾਰ ਹੋ ਗਿਆ ਉਹ ਹੀ ਛੁੱਟਣ ਨਾਲ ਭੱਜੂਗਾ MLA ਮੰਤਰੀ ਦਾ ਪਤਾ ਨੀ ਆਉਣਾ ਹੈ ਕਿ ਨਹੀਂ ਆਉਣਾ ਫੋਨ ਵੀ ਚੁੱਕਣਾ ਕਿ ਨਹੀਂ ਚੁੱਕਣਾ ਇਹਨੇ ਕੰਮ ਨੀ ਆਉਣਾ ਕਿਸੇ
1: ਦੇ ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਇਹ ਸਿਸਟਮ ਸਾਰਾ ਹੀ ਗਲਤ ਚਲਾਇਆ ਹੋਇਆ ਜੀ ਕੋਈ ਕਹਿੰਦਾ 1,500 ਦਊਗਾ ਅਗਲੇ ਵਾਲੇ ਕਹਿੰਦੇ ਅਸੀਂ 3,000 ਦੇਵਾਂਗੇ ਜੀ ਕੋਈ ਐ ਨੀ ਕਹਿੰਦਾ ਬਾਈ ਮੈਂ ਤੁਹਾਨੂੰ ਵਧੀਆ ਸਿਹਤ ਸਹੂਲਤ ਦਊਗਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਫ੍ਰੀ ਕਰਾਂਗੇ ਜੀ ਆਹ ਹੁਣ ਜਿਹੜੇ ਖੇਤਾਂ ਵਿੱਚ ਲੱਗੇ ਹੋਏ ਨੇ ਇਹਨਾਂ ਦੇ ਮੇਰੇ ਖਿਆਲ ਇਹਨਾਂ ਨੇ ਉਦਘਾਟਨ ਕਰਨ ਦਾ ਕਾਲਜ ਸਕੂਲਾਂ ਦੇ ਹੁਣ ਉਹ ਕੰਧਾਂ ਇੱਥੇ ਹੀ ਖੜੀਆਂ ਨੇ ਕੰਧਾਂ ਮੂਹਰੋਂ ਪਲੇਟਾਂ ਪਟਾ ਰਹੇ ਹੈ ਜੀ
1: ਬਿਲਕੁਲ ਹੈ ਜੀ ਹਾਂਜੀ ਵਾਇਰਲ ਹੋਈਆਂ ਵੀਡੀਓ ਪਿੱਛੇ
0: ਪਲੇਟਾਂ ਪਟਾ ਰਹੇ ਹੈ ਪਹਿਲੀ ਗੱਲ ਤਾਂ ਇਹ ਪੁੱਛੇ ਵੀ ਜੇ ਤੁਹਾਡੇ ਕੋਲ ਲਾਉਣ ਦੀ ਕੈਪੇਬਿਲਿਟੀ ਨਹੀਂ ਹੈਗੀ ਤੁਹਾਡੇ ਕੋਲ ਪੈਸਾ ਨੀ ਹੈਗਾ ਵੀ ਤੁਸੀਂ ਕਾਰਜ ਤੁਸੀਂ ਉੱਥੇ ਲਵਾਈਆਂ ਕਾਹਦੇ ਵਾਸਤੇ ਸੀਗੀਆਂ
1: ਜੀ ਬਿਲਕੁਲ
0: ਔਰ ਬੇਸ਼ਰਮੀ ਦੀ ਗੱਲ ਇਹ ਹੋਊਗੀ ਜਿਨ੍ਹਾਂ ਕੋਲ ਲਵਾਈਆਂ ਉਹਨਾਂ ਮਜ਼ਦੂਰਾਂ ਦੇ ਪੈਸੇ ਤੱਕ ਨਹੀਂ ਦਿੱਤੇ ਗਏ
1: ਜੀ ਬਿਲਕੁਲ ਹੈ ਜੀ
0: ਇਹ ਆਪਣੇ ਪੰਜਾਬ ਨੂੰ ਚਲਾਉਣਗੇ ਲੋਕੀ ਪਤਾ ਪਰ ਗੌਰ

0: ਕੋਈ ਲੋਕਾਂ ਦਾ ਭਲਾ ਵੀ ਕਰੇ, ਕੋਈ ਸੋਚੇ ਵੀ ਸਹੀ ਵੀ ਦੁਨੀਆਂ ਨੂੰ
1: ਜੀ
0: ਚਲਾਉਣਾ ਕਿਸ ਤਰ੍ਹਾਂ, ਸਾਡੇ ਲੋਕ ਤਾਂ ਤਿਰ ਤਿਰ ਮਰ ਰਹੇ ਆ ਰੋਜ਼।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਵਧੀਆ
0: ਬਸ
1: ਸਾਰ
0: ਵੀਰੇ ਆਹੀ ਮੈਂ ਤੁਹਾਡੇ ਨਾਲ ਗੱਲ
1: ਜੀ,
0: ਸਾਂਝੀ
1: ਥੈਂਕ
0: ਕਰਨਾ
1: ਯੂ
0: ਚਾਹੁੰਦਾ ਸੀ।
1: ਬਾਈ
0: ਮੈਂ
1: ਜੀ,
0: ਤਾਂ ਰੋਜ਼
1: ਸ਼ੁਕਰੀਆ।
0: ਕਲਪਦਾ ਜੀ, ਅੱਜ
1: ਜੀ
0: ਮੈਂ ਤਾਂ ਅੱਗੇ ਸੰਗਦਾ ਜੀ ਬੋਲਦਾ ਸੀ,
1: ਨਹੀਂ
0: ਚਲੋ ਹੁਣ ਤੁਸੀਂ ਮੇਰਾ ਹੌਸਲਾ ਵਧਾਇਆ, ਹੁਣ ਮੈਂ
1: ਨਹੀਂ
0: ਬੋਲਿਆ
1: ਕੋਈ ਗੱਲ
0: ਕਰੂੰਗਾ।
1: ਨਹੀਂ, ਆਪਣੇ ਵਿਚਾਰ ਰੱਖਿਆ ਕਰੋ, ਕੋਈ ਗੱਲ ਨਹੀਂ, ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ,
0: ਧੰਨਵਾਦ ਬਾਈ
1: ਥੈਂਕ
0: ਜੀ,
1: ਯੂ, ਥੈਂਕ
0: ਧੰਨਵਾਦ।
1: ਯੂ। ਲਓ ਦੋਸਤੋ, ਇਸ ਤਰ੍ਹਾਂ ਜੀ ਗੁਰੀਮਾਨ ਬਾਈ ਜੀ ਗੱਲ ਕਰਕੇ ਗਏ ਨੇ ਗਰਾਊਂਡ ਹਕੀਕਤਾਂ ਦੇ ਉੱਤੇ, ਤੇ ਲੋ ਆਪਾਂ ਇੱਦਾਂ ਹੀ ਕੰਟੀਨਿਊ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਸੈਣੀ ਸਾਹਿਬ, ਜੀਆਂ ਨੂੰ ਜੀ ਸਵਾਗਤ ਹੋ ਫਿਰ ਤਾਂ।
2: ਹਾਂਜੀ, ਮਾਰੇ ਸਾਹਿਬ ਗੁਰੀਮਾਨ ਹੋਣੀ ਜਿਹੜੀ ਗੱਲ ਕਹਿ ਕੇ ਗਏ ਆ ਨਾ ਜੀ, ਵੀ
1: ਜੀ
2: ਜਿਹੜਾ ਸੰਵਿਧਾਨ ਪਹਿਲਾਂ ਹੀ ਕਲਾਸੀਫਾਈ ਕਰੀ ਜਾਂਦਾ ਹੈਗਾ ਹੈ, ਪਹਿਲਾਂ ਹੀ ਵੰਡੀਆਂ ਪਾ ਕੇ ਆਇਆ ਹੈ, ਉੱਥੋਂ ਕੀ ਉਮੀਦ ਕਰਨੀ ਆ ਜੀ?
1: ਬਿਲਕੁਲ ਹੈ ਜੀ,
2: ਸਵਾਲ ਉਹ ਗੱਲ ਉਹਨਾਂ ਦੀ ਵਿੱਚ ਦਾਮਿਆਂ,
1: ਦਾਮਾ ਜੀ,
2: ਪਰ ਸਵਾਲ ਆ ਕਿ ਜਿੱਥੇ ਮੈਂ ਬੈਠਾ ਆ ਉੱਥੇ ਤਾਂ ਬੇਗਮਪੁਰਾ ਟਾਈਗਰ ਫੋਰਸ ਨੇ ਸਵੇਰੇ ਹੀ ਘੇਰ ਲੈਣਾ ਮੈਨੂੰ, ਹੈ ਜੀ,
1: ਨਹੀਂ ਏਦਾਂ ਨਹੀਂ ਕਰਨ ਦਿੰਦੇ ਜੀ,
2: ਮੇਰੇ ਕੋਲ ਡੰਡੇ ਨੀ ਖਾ ਹੋਣੇ। ਨਹੀਂ ਸਰ, ਇਹਦੇ ਵਿੱਚ ਤਾਂ ਅੱਜ ਦਾ ਯੂਥ ਜਿਹੜਾ ਹੈਗਾ, ਜੋ ਕਹਿੰਦੇ ਹੈਗੇ ਮਹਿਸੂਸ ਕਰਦਾ ਹੈ, ਉਹ ਬਿਲਕੁਲ ਕਰਦਾ, ਉਹਦੇ ਵਿੱਚ ਤਾਂ ਇਹ ਹੈਗਾ, ਉਹ ਕਹਿੰਦੇ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜਾ ਹੈਗਾ ਆ, ਚਾਹੇ ਉਹ ਅਪਰ ਕਾਸਟ ਆ, ਲੋਅਰ ਕਾਸਟ ਆ, ਕੋਈ ਵੀ ਕਾਸਟ ਦਾ ਹੋਵੇ, ਤੇ ਜਿਹੜਾ ਉਹ ਤੁਸੀਂ ਦੋ ਹਿੱਸਿਆਂ ਦੇ ਵਿੱਚ ਵੰਡੋ, ਇੱਕ ਜਿਹੜਾ ਹੈਗਾ ਵੀ ਵੀਕਰ ਕਾਸਟ ਜਿਹੜਾ ਹੈਗੀ ਆ ਉਹਨੂੰ, ਜਿਹੜੀ ਆ ਲੋਅਰ ਉਹਦੇ ਵਿੱਚ ਜਿਹਦੀ ਆਮਦਨ ਘੱਟ ਹੈਗੀ ਆ ਉਹਨੂੰ ਇਨਕਮ ਨਾਲ ਜੋੜ ਦਿਓ, ਉਹਨਾਂ ਨੂੰ ਸਹੂਲਤਾਂ ਦਿਓ ਜੀ ਤੁਸੀਂ, ਜਿਹੜੇ ਬਾਕੀ, ਤੇ ਜਦੋਂ ਕਿਸੇ ਨੇ ਇੱਕ ਵਾਰੀ ਜਿਹੜੀ ਹੈਗੀ ਆ ਓਪਰਚੁਨਿਟੀ ਅਵੇਲ ਕਰ ਲਈ ਆ ਔਰ ਸਕਸੈਸਫੁਲ ਹੋ ਗਿਆ ਆ, ਉਹਦਾ ਉਹ ਕੋਟਾ ਚੀਜ ਕੱਟ ਦਿਓ, ਰੈਦਰ ਜੋ ਉਹਨੂੰ ਸਹਾਇਤਾ ਦਿੱਤੀ ਗਈ ਹੈਗੀ ਆ, ਜਦੋਂ ਉਹਨੇ ਆਪਣਾ ਕੋਈ ਨਾ ਕੋਈ ਜੋਬ ਜਿਹੜੀ ਆ ਅਟੇਨ ਕਰ ਲਈ ਆ, ਉਹਦੇ 5 ਸਾਲ ਜਿਹੜੇ ਆ ਉਹਦੇ ਵਿੱਚ ਜਿਹੜੇ ਆ ਉਹਨੂੰ ਥੋੜੀ ਥੋੜੀ ਡਿਡਕਸ਼ਨ ਕਰਕੇ, ਤੇ ਉਹ ਟੈਕਸ ਪੇਅਰ ਦਾ ਜਿਹੜਾ ਪੈਸਾ ਲੱਗਾ ਸੀਗਾ ਉਹ ਉਧਰ ਰਿਵਰਟ ਕਰ ਦਿਓ, ਉਹਨੂੰ ਪੂਰਾ ਕਰ ਦਿਓ ਜੀ।
1: ਨਾਲੇ ਸਾਇੰਸ ਸਾਹਿਬ, ਉਹਦੇ ਵਿੱਚ ਗੌਰਮੈਂਟ ਨੂੰ ਵੀ ਫਾਇਦਾ ਆ ਨਾ, ਚਾਹੇ ਉਹ ਕੇਂਦਰ ਆ ਚਾਹੇ ਸੂਬਾ ਆ, ਕਿਉਂਕਿ ਉਹਦੇ ਵਿੱਚ ਪੇਪਰ ਵਰਕ ਸ਼ੋ ਹੋਏਗਾ, ਬਕਾਇਦਾ ਜਿਹੜਾ ਤੁਹਾਡਾ ਪੈਸਾ ਲੈਣ ਦੇਣ ਹੈਗਾ ਉਹ ਸਾਰਾ ਇੱਕ ਨੰਬਰ ਦੇ ਵਿੱਚ ਆਏਗਾ। ਹੁਣ ਦੇਖੋ ਜੋ ਮਰਜ਼ੀ ਹੋਈ ਜਾਂਦਾ ਜੀ, ਉਹ ਟੈਕਸ ਪੇਅਰ ਵੀ ਟੈਕਸ ਵੀ ਦੇਣਗੇ, ਮੁੜ ਕੇ ਸ਼ੋ ਵੀ ਹੋਏਗਾ ਸਾਰਾ ਕੁਝ, ਉਹਦੇ ਨਾਲ ਗੌਰਮੈਂਟ ਨੂੰ ਵੀ ਫਾਇਦਾ ਆ। ਹੁਣ ਤਾਂ ਸਾਰਾ ਕੁਝ ਪਤਾ ਨੀ ਲੱਗਦਾ ਕਿੱਥੋਂ ਆਉਂਦਾ ਕਿੱਥੇ ਚਲਿਆ ਜਾਂਦਾ ਜੀ, ਨਾ ਗੌਰਮੈਂਟਾਂ ਦਾ ਤੇ ਨਾ
2: ਭਾਰੇ ਸਾਹਿਬ। ਤੁਸੀਂ ਪੰਜਾਬੀਆਂ ਦਾ ਸੁਭਾਅ ਦੇਖਿਆ ਹੀ ਆ
1: ਜੀ,
2: ਇਹ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਦੀ ਗੱਲ ਕਰਦੇ ਆ, ਪੇਪਰ ਵਰਕ ਲਾਗੇ ਨੀ ਜਾਂਦੇ ਹੈਗੇ ਕਿਹੜੇ ਕਿਹੜੇ ਜੀ,
1: ਬਿਲਕੁਲ ਹੈ ਜੀ,
2: ਹਾਂਜੀ। ਸੋ ਹੁਣ ਮੈਂ ਇੱਕ ਕਾਂਗਰਸ ਦੀ ਖਬਰ ਕਰਨੀ ਜੀ, ਉਹ ਇਹ ਆ ਕਿ ਕਾਂਗਰਸ ਵਾਲੇ ਜਿਹੜੇ ਆ ਉਹ ਮੀਟਿੰਗ ਮੀਟਿੰਗ ਖੇਡ ਰਹੇ ਆ ਜੀ, ਹਾਂਜੀ, ਉਹ ਪਤਾ ਨੀ ਕਿੰਨੇ ਕੁ ਦਿਨ ਦੀ ਮੀਟਿੰਗ ਚੱਲਣੀ ਆ ਜੀ। ਐਕਚੁਲੀ ਰਾਹੁਲ ਗਾਂਧੀ ਜਦੋਂ ਵਿਦੇਸ਼ ਗਏ ਨਾ ਜੀ, ਪਹਿਲੀਆਂ ਮੀਟਿੰਗਾਂ ਜਦੋਂ ਹੋਈਆਂ ਜੀ, ਉਦੋਂ ਇਹਨਾਂ ਨੇ ਸਾਰਿਆਂ ਦਾ ਰਿਜ਼ੋਲਵ ਕਰ ਹੀ ਲਿਆ ਸੀ ਵੀ ਹਾਂ ਜੀ, ਵਿਜੇਂਦਰ ਸਿੰਗਲਾ ਜਿਹੜਾ ਆ ਉਹਨੂੰ ਬਣਾ ਦੇਣਾ ਪ੍ਰਧਾਨ, ਤੇ ਕਿਉਂਕਿ ਭੀ ਰਾਜਾ ਵਰਿੰਗ ਦੇ ਉੱਤੇ ਸਹਿਮਤੀ ਇਹਨਾਂ ਦੀ ਹੈ ਨਹੀਂ ਸੀ ਜੀ। ਉਹ ਜਦੋਂ ਉਹ ਚਲ ਗਏ ਆ, ਪਤਾ ਨੀ ਬਘੇਲ ਹੋਣਾ ਨੇ ਕੀ ਉਹਨੂੰ ਇਨਫੋਰਮ ਕੀਤਾ ਜਾਂ ਕਿੱਦਾਂ ਉਹਦੇ ਕੋਲ ਕੰਸੈਂਟ ਲੈ ਲਈ, ਤੇ ਮੁੜ ਕੇ ਉਹ ਲਿਸਟਾਂ ਹੀ ਬਦਲ ਗਈਆਂ ਜੀ। ਉਹਨੇ ਕਹਿ ਤਾ ਰਾਜਾ ਵੜਿੰਗ ਹੀ ਰਹੂਗਾ ਜੇ, ਹੁਣ ਵੀ ਬਘੇਲ ਸਾਹਿਬ ਦਾ ਜਿਹੜਾ ਹੈਗਾ ਐਟੀਚਿਊਡ ਜਿਹੜਾ ਏਦਾਂ ਲੱਗਦਾ ਸੀ ਵੀ ਉਹ ਇੰਪਾਰਸ਼ੀਅਲ ਹੋ ਕੇ ਗੱਲ ਨੀ ਕਰਦੇ, ਵੀ ਉਹਨਾਂ ਦਾ ਸਕਿਲ ਟਿਲਟ ਕਰਦਾ ਆ ਰਾਜਾ ਵੜਿੰਗਲ। ਸੋ ਇਸ ਕਰਕੇ ਉਹ ਚੀਜ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸੀ ਜਿਹੜੇ ਨਾਰਾਜ ਗਰੁੱਪ ਆ ਇਕੱਠੇ ਹੋਏ ਸੀ ਜੀ। ਹੁਣ ਰਾਹੁਲ ਗਾਂਧੀ ਦੇ ਆਉਣ ਦੇ ਬਾਅਦ ਵਿੱਚ ਫੇਰ ਜਿਹੜਾ ਆ ਇਹ ਕੰਮ ਚੱਲ ਪਿਆ ਜੀ, ਮੀਟਿੰਗ ਮੀਟਿੰਗ ਖੇਡਣ ਲੱਗ ਪਏ ਆ।
1: ਜਦ ਤੱਕ ਕੋਈ ਰਾਜਤਾ ਨਹੀਂ ਕਰਨਗੇ ਦੋਵਾਂ ਨੂੰ, ਮੈਨੂੰ ਲੱਗਦਾ ਕਿ ਮਤਲਬ ਕਿ ਕਿਸੇ ਨਾ ਕਿਸੇ ਹੋਰ ਨੂੰ ਬਣਾ ਦੇਣਗੇ ਜੀ, ਦੋਵਾਂ ਦੀ ਵੀ ਰੱਖ ਲੈਣਗੇ, ਕੁਝ ਹੋ ਸਕਦਾ ਏਦਾਂ।
2: ਹਾਂਜੀ, ਹੋ ਸਕਦਾ, ਉਹ ਤਾਂ ਕੋਈ ਚੱਕਰ ਨੀ, ਸੋਲੂਸ਼ਨ ਗੱਲ ਏਦਾਂ ਹੈ ਨਾ ਜੀ ਭਾਰਤ ਸਾਹਿਬ
1: ਜੀ,
2: ਸੋਲੂਸ਼ਨ ਵੀ ਜੇ ਅਸੀਂ ਕੱਢ ਕੇ ਦੇਣਾ ਹੈਗਾ ਆ, ਤੇ ਉਹ ਉੱਥੇ ਕਾਹਦੇ ਵਾਸਤੇ ਬੈਠੇ ਹੈਗੇ ਜੀ? ਆਪ ਸਾਨੂੰ ਇਹ ਟੈਨਸ਼ਨ, ਸਾਡੇ ਵੱਲੋਂ ਜਿਹਨੂੰ ਮਰਜ਼ੀ ਬਣਾਉਣ ਨਾ ਬਣਾਉਣ, ਪਰ ਗੱਲ ਏਦਾਂ ਇਹ ਮੀਟਿੰਗ ਮੀਟਿੰਗ ਖੇਡਣਾ ਤਾਂ ਛੱਡਣ ਜੀ,
1: ਛੱਡਣ
2: ਜੀ, ਪੰਜਾਬ ਤੋਂ ਚੱਲ ਜਾਂਦੇ ਆ ਜੀ, ਇੰਨਾ ਤੇਲ ਫੂਕ ਹੁੰਦਾ ਜੀ
1: ਜੀ।
2: ਹਾਂਜੀ, ਇੱਕ ਭਾਰਤ ਸਾਹਿਬ ਜਿਹੜਾ ਆ ਵੀ ਮੈਨੂੰ ਮੀਡੀਆ ਦੇ ਵਿੱਚ ਜਿਹੜਾ ਆ ਗਡਕਰੀ ਨੂੰ ਸਫਾਈਆਂ ਦਿੰਦੇ ਦੇਖ ਕੇ ਤੇ ਮੈਨੂੰ ਬੜਾ ਮਜ਼ਾ ਆਇਆ।
1: ਅੱਛਾ ਜੀ,
2: ਕੱਲ ਉਹਨੇ ਨਾ ਜੀ ਇੱਕ ਜਗ੍ਹਾ ਸਟੇਟਮੈਂਟ ਦਿੱਤੀ ਵੀ ਅਸੀਂ ਜਿਹੜਾ ਆ ਉੱਡਣ ਵਾਲੀ ਬੱਸ ਲੈ ਕੇ ਆ ਰਹੇ ਆ।
1: ਅੱਛਾ ਜੀ,
2: ਸਫ਼ਰ ਹੋਏਗਾ ਆਸਾਨ।
1: ਹਾਂਜੀ
2: ਹਾਂਜੀ, ਨਾਲ ਹੀ ਮੈਂ ਥੱਲੇ ਲਿਖਿਆ ਵੀ ਭਾਈ ਮੈਨੂੰ ਲੱਗਦਾ ਚਲਾਏਗਾ ਉਹ ਵੀ ਇਥੋਂ ਨਾਲ ਹੀ ਆ, ਹਾਂਜੀ ਉਹ ਇਥੋਂ ਨਾਲ ਹੀ ਬਹਿ ਕੇ ਕੰਪਨੀ ਜੋ ਆਊਗਾ ਉਹੀ ਉਡਾਊਗਾ ਬਸ
1: ਜੀ।
2: ਹੁਣ ਇਹ ਹੌਲੀ ਹੌਲੀ ਸਫਾਈਆਂ ਦੇ ਰਹੇ ਹੈਗੇ ਆ ਜੀ, ਕਿ ਇਹ ਤਾਂ 2 ਸਾਲ ਟਰਾਇਲ ਚੱਲਣਾ ਆ ਜੀ, ਫੇਰ ਹੀ ਕਿਤੇ ਫਾਈਨਲ ਅਸੀਂ ਅਪਰੂਵਲ ਦੇਣੀ ਸੀ
1: ਜੀ।
2: ਲੋਕੀ ਭਾਈ ਨਾਲ ਹੀ ਫਟਾਫਟ ਰਿਸਪੋਂਡ ਕਰਦੇ, ਲੋਕੀ ਕਹਿੰਦੇ ਉਹ ਤੁਸੀਂ ਭਾਈ ਸਾਡੀਆਂ ਗੱਡੀਆਂ ਨੂੰ ਸਾਡੀ ਕੰਸੈਂਟ ਤੋਂ ਬਿਨਾਂ ਆਪਣੇ ਐਕਸਪੀਰੀਅੰਸ ਦਾ ਜਿਹੜਾ ਹਿੱਸਾ ਕਿਤੇ ਬਣਾ ਲਿਆ
1: ਜੀ,
2: ਹਾਂਜੀ ਇਹਨਾਂ ਕੋਈ ਜਵਾਬ ਨੀ ਦੇ ਹੋ ਰਿਹਾ। ਇਹਨਾਂ ਨੇ ਦੇਸ਼ ਲੁੱਟ ਤਾਂ ਲਿਆ ਹੈਗਾ ਸੀਗਾ, ਨਾਲ ਲੋਕਾਂ ਨੂੰ ਵੀ ਲੁੱਟ ਲਿਆ
1: ਜੀ, ਬਿਲਕੁਲ
2: ਪਬਲਿਕ ਐਸੈਟਸ ਤਾਂ ਲੁੱਟੀਆਂ ਹੀ ਲੁੱਟੀਆਂ ਹੈਗੀਆਂ ਸੀ ਲੋਕਾਂ ਨੂੰ ਇੱਦਾਂ ਕਰਕੇ। ਸਰ ਹੁਣ ਉਸ ਚੀਜ਼ ਦੀ ਜੋ ਮਰਜ਼ੀ ਕਹੀ ਜਾਂਦਾ ਹੈ ਜੀ, ਵੀ ਮੇਰੀਆਂ ਲੜਕਿਆਂ ਦੀਆਂ ਜਿਹੜੀਆਂ ਕੰਪਨੀਆਂ ਉਹ ਤਾਂ 0.6% ਜਿਹੜਾ ਆ ਉਹ ਇੱਕ ਹੈ ਜੀ ਇਹ ਇਥਨੋਲ ਦਾ ਕੰਮ ਕਰਦੀਆਂ, ਬਾਕੀ ਹੋਰ ਕੰਪਨੀਆਂ ਕਰਦੀਆਂ
1: ਜੀ।
2: ਸਰ ਜਿੰਨਾ ਇਸ ਬੰਦੇ ਨੇ ਐਡਵੋਕੇਸੀ ਕੀਤੀ ਨਾ ਜੀ ਇਸ ਚੀਜ਼ ਦੀ
1: ਜੀ,
2: ਫੇਰ ਹੁਣ ਲੋਕੀ ਜਿਹੜੇ ਓਪਨਲੀ ਕਹਿੰਦੇ ਪਏ ਭਾਈ ਸਾਡੀਆਂ ਗੱਡੀਆਂ ਡੈਮੇਜ ਹੋ ਰਹੀਆਂ, ਐਵਰੇਜ ਜਿਹੜੀ ਆ 20-25% ਥੱਲੇ ਆਈ ਆ ਜੀ
1: ਜੀ।
2: ਫੇਰ ਤੂੰ ਕਹਿੰਦਾ ਸੀ ਹਾਂਜੀ ਵੀ ਵਿਦੇਸ਼ੀ ਤੇਲ ਦਾ ਬਿੱਲ ਜਿਹੜਾ ਆ ਉਹ ਘਟੂਗਾ, ਉਹ ਘਟਿਆ ਨੀ
1: ਜੀ।
2: ਉਹ ਇਸ ਕਰਕੇ ਕਿ ਅੱਗੇ ਜਿਹੜੀ ਗੱਡੀ 1 ਲੀਟਰ ਦੇ ਵਿੱਚ 15-20 ਕਿਲੋਮੀਟਰ ਚੱਲਦੀ ਸੀ ਉਹ ਚੱਲਣ ਲੱਗ ਪਈ 15, ਤੁਸੀਂ ਤੇਲ ਬਚਾਇਆ ਥੋੜਾ ਜਿਹਾ ਪੈਟਰੋਲ ਬਚਾਇਆ ਓਨਾ ਪੈਟਰੋਲ ਫੋਰ ਵੱਧ ਲੱਗ ਗਿਆ ਸਗੋਂ
1: ਜੀ। ਇਥਾਨੋਲ ਦੇ ਬਾਰੇ ਤੇ ਪੰਪ ਦੇ ਉੱਤੇ ਮੈਂ ਜਦੋਂ ਇਥਾਨੋਲ ਪਵਾਇਆ ਤਾਂ ਇਥਾਨੋਲ ਨੀ ਮਤਲਬ ਕਿ ਪੰਪ ਦੇ ਉੱਤੇ ਰੁਕਿਆ, ਗੱਡੀ ਚ ਤੇਲ ਪਾਇਆ 95 ਤੇ ਬਕਾਇਦਾ ਟੈਂਕੀ ਦੇ ਉੱਤੇ ਲਿਖਿਆ ਹੁੰਦਾ ਕਿਹੜਾ ਤੁਸੀਂ ਯੂਜ ਕਰ ਸਕਦੇ ਹੋ 95-98 ਇੱਥੇ ਇਹਨਾਂ ਮੁਲਕਾਂ ਚ ਆਉਂਦਾ ਤੇ ਬਕਾਇਦਾ ਉਹਦੇ ਉੱਤੇ ਲਿਖਿਆ ਹੋਇਆ। ਜਾਂ ਤਾਂ ਅਸੀਂ ਪੜ੍ਹਦੇ ਨੀ ਗੇ ਉਹਦੇ ਬਾਰੇ ਕਿ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਚਾਹੇ ਹੱਟੀ ਤੋਂ ਲੈ ਕੇ ਆਉਂਦੇ ਹਾਂ, ਕਦੇ ਆਪਾਂ ਉਹਦੇ ਬਾਰੇ ਪੜ੍ਹਿਆ ਹੀ ਨੀ ਕਿ ਇਹਦੇ ਵਿੱਚ ਹੈ ਕੀ ਆ ਚੀਜ਼। ਬਸ ਇਹ ਪਤਾ ਵੀ ਆਹ ਚੀਜ਼ ਸਾਬਣ ਲੈਣ ਵੀ ਜਾਂਦੇ ਆ ਉਹਦੇ ਪਿੱਛੇ ਬਥੇਰਾ ਕੁਝ ਲਿਖਿਆ ਹੁੰਦਾ ਛੋਟੇ ਛੋਟੇ ਅੱਖਰਾਂ ਦੇ ਵਿੱਚ। ਤੇ ਇੱਦਾਂ ਹੀ ਮੈਨੂੰ ਲੱਗਦਾ ਕਿ ਆ ਤਾਂ ਸਾਰਾ ਕੁਝ ਪਹਿਲਾਂ ਦਾ ਰਿਹਾ, ਜਿਵੇਂ ਪਿਛਲੇ ਦਿਨਾਂ ਚ ਮੀਡੀਆ ਚ ਗੱਲ ਚੱਲੀ ਸੀ ਕਿ ਕੀੜੀਆਂ ਚੜ ਗਈਆਂ ਕਾਢੇ ਆ ਗਏ, ਮੈਨੂੰ ਲੱਗਦਾ ਇੱਦਾਂ ਦਾ ਕੁਛ ਨੀ ਹੁਣ ਇੱਥੇ ਇਹਨਾਂ ਮੁਲਕਾਂ ਚ ਸ਼ੁਰੂ ਤੋਂ ਹੀ ਜਿਹੜਾ ਇਹ ਚੀਜ਼ਾਂ ਨੂੰ ਵਰਤੋਂ ਦੇ ਵਿੱਚ ਲਿਆਇਆ ਜਾ ਰਿਹਾ ਜੀ ਕਿ ਰੋਲਾ ਜ਼ਿਆਦਾ ਹੈ।
2: ਜਦੋਂ ਇੱਕ ਵਾਰੀ ਚੀਜ਼ ਜਦੋਂ ਕਿਸੇ ਚੀਜ਼ ਦੀ ਬਦਨਾਮੀ ਹੋ ਜਾਂਦੀ ਹੈ ਨਾ ਜੀ, ਜਦੋਂ ਆਪਣਾ ਵਿਸ਼ਵਾਸ ਉੱਠ ਜਾਂਦਾ ਨਾ ਜੀ, ਉਦੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਨਜ਼ਰ ਆਉਣ ਲੱਗ ਪੈਂਦੀਆਂ।
1: ਨਾਲੇ ਇੱਕ ਕਾਰਨ ਹੋਰ ਜਦੋਂ ਸਮਝਦਾ ਉਹਦੇ ਵਿੱਚ ਮੈਂ ਕਿ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਗੱਡੀਆਂ ਜਿਹੜੀਆਂ ਪੁਰਾਣੀਆਂ ਨੇ ਉਹ ਲੋਕਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ, ਜਾਂ ਕਦੇ ਕਦਾਈ ਸਮਰ ਨੂੰ ਜਿੱਦਾਂ ਗਰਮੀਆਂ ਦੇ ਹਿਸਾਬ ਦੇ ਨਾਲ ਕੱਢਦੇ ਆ ਬਾਹਰ ਤੇ ਉਸ ਵਕਤ ਉਹਨਾਂ ਨੂੰ ਚਲਾਉਂਦੇ ਆ। ਤੇ ਨਾਰਮਲੀ ਗੱਡੀ ਜਿਹੜੀ ਹੈ ਘੱਟੋ ਘੱਟ 20 ਸਾਲ ਤੋਂ ਪੁਰਾਣੀ ਕੋਈ ਗੱਡੀ ਨੀ ਗੀ, ਜਾਂ 15 ਸਾਲ ਤੋਂ ਥੱਲੇ ਪੁਰਾਣੀ ਕੋਈ ਗੱਡੀ ਨੀ ਗੀ। ਹੁਣ ਇੰਡੀਆ ਦੇ ਵਿੱਚ ਆਪਾਂ ਟਰਾਂਸਪੋਰਟਾਂ ਦਾ ਹੀ ਹਾਲਾਤ ਦੇਖ ਲਈਏ ਤਾਂ ਜਿਹੜੇ ਸਨ 47 ਦੇ ਟਰੱਕ ਹੈ ਉਹ ਵੀ ਰੋਡ ਦੇ ਉੱਤੇ ਚੱਲ ਰਹੇ ਨੇ, ਤੇ ਉਹਨਾਂ ਦੇ ਇੰਜਣ ਜਾਂ ਕਾਰਬੋਰੇਟਰ ਸਿਸਟਮ ਹੈਗਾ ਆ। ਤੇ ਅੱਜ ਦੀ ਨਵੀਂ ਟੈਕਨੀਕ ਦੇ ਵਿੱਚ ਕਾਰਬੋਰੇਟਰ ਤਾਂ ਉਹਦਾ ਹੀ ਨੀ ਗੱਡੀ ਦੇ ਵਿੱਚ, ਉਹ ਨਵੀਂ ਤਕਨੀਕ ਲੈ ਆਉਂਦੀ ਹੈ ਜੀ, ਸਾਰਾ ਕੁਝ ਲੈ ਆਉਂਦਾ ਹੈ।
2: ਪਰ ਗੱਲ ਤੇ ਇਹ ਹੀ ਨਾ ਜੀ, ਪੈਟਰੋਲ ਪੰਪ ਦੇ ਉੱਤੇ ਤਾਂ ਡੀਜ਼ਲ ਉਹੀ ਮਿਲਦਾ ਨਾ, ਉਹ ਟਰੈਕਟਰ ਨੂੰ ਵੀ ਉਹੀ ਡੀਜ਼ਲ ਆ ਹੈਂਜੀ, ਤੇ ਕਾਰ ਨੂੰ ਵੀ ਉਹੀ ਆ, ਪੁਰਾਣੀ ਨੂੰ ਵੀ ਉਹੀ ਆ, ਨਵੀਂ ਨੂੰ ਵੀ ਉਹੀ ਆ, ਐਂਡ ਦੇਰ ਇਜ਼ ਨੋ ਐਨੀ ਚੁਆਇਸ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਉਹ ਕਿਹੜਾ ਪਵਾ ਲੈਣਾ ਹੈਗਾ ਜਿਹੜਾ ਤੁਹਾਡੀ ਮਸ਼ੀਨਰੀ ਨੂੰ ਸੂਟ ਕਰਦਾ ਹੋਵੇ
1: ਜੀ,
2: ਉਹ ਜਿਹੜਾ ਮਾਰਕੀਟ ਚ ਅਵੇਲੇਬਲ ਆ ਤੁਹਾਨੂੰ ਉਹ ਯੂਜ਼ ਕਰਨਾ ਪੈਣਾ, ਉਹ ਚੀਜ਼ ਨੂੰ ਡੈਮੇਜ ਕਰੇ ਤੁਹਾਡੀ ਮਸ਼ੀਨਰੀ ਨੂੰ ਜਿਹੜਾ ਨਾ ਕਰੇ ਉਹਨਾਂ ਦੀ ਕੋਈ ਰਿਸਪੋਂਸੀਬਿਲਟੀ ਨਹੀਂ ਜੀ।
1: ਬਿਲਕੁਲ
2: ਜੀ ਸਰ
1: ਜੀ, ਅਕਾਲੀ ਦਲ ਦੇ ਵਿੱਚ ਵੀ ਵਾਪਸੀ ਹੋ ਜਾਂਦੀ ਹੈ, ਉਹ ਵੀ 2 ਦਸੰਬਰ ਵਾਲਾ ਮਾਮਲਾ ਲੈ ਕੇ ਬੈਠੇ ਨੇ ਭਾਈ। ਪਰ ਜੇ ਇਹਨਾਂ ਨੇ ਉਧਰ ਨੂੰ ਜਾਣਾ ਤਾਂ ਫਿਰ ਉਹ ਵੀ ਤਾਂ ਉਹੀ ਕਹਿੰਦੇ ਨੇ ਵੀ ਉਧਰ ਨੂੰ ਜਾਣਾ, ਪਰ ਸੁਖਬੀਰ ਬਾਦਲ ਹੁਣੀ ਕਹਿੰਦੇ ਆ ਕਿ ਭਾਈ ਅਸੀਂ ਗੱਠਜੋੜ ਨਹੀਂ ਕਰਨਾ, ਤੇ ਹੁਣ ਇਹ ਪੱਬਾਂ ਭਾਰ ਹੋਏ ਹੋਏ ਨੇ ਕਿ ਭਾਈ ਗੱਠਜੋੜ ਕਰ ਸਕਦੇ ਆ।
2: ਦੇਖੋ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਗੱਠਜੋੜ ਬੀਜੇਪੀ ਨਾਲ ਕਰਦੀ ਸੀ ਤੇ ਉਹ ਮਾੜਾ ਸੀ
1: ਜੀ,
2: ਹਾਂਜੀ, ਤੇ ਜੇ ਵਾਰਸ ਪੰਜਾਬ ਵਾਲੇ ਕਰਦੇ ਹੈਗੇ ਆ ਉਹ ਜਿਹੜਾ ਆ ਉਹ ਉਹਨਾਂ ਦਾ ਚੰਗਾ ਕਿੱਦਾਂ ਹੋ ਸਕਦਾ, ਜਾਂ ਇਹ ਕਰਦੇ ਆ ਤੇ ਇਹਨਾਂ ਦਾ ਚੰਗਾ ਕਿੱਦਾਂ ਹੋ ਸਕਦਾ, ਬਾਕੀਆਂ ਨੂੰ ਕੰਡੈਮ ਕਰਦੇ ਭਾਈ ਹਾਂ ਜੀ ਬਾਦਲ ਕਰਦਾ ਹੈਗਾ ਆ ਤੇ ਉਹ ਮਾੜਾ
1: ਜੀ,
2: ਜਦੋਂ ਆਪਣਾ ਤੁਸੀਂ ਕਹਿੰਦੇ ਹੈਗੇ ਆ ਉਦੋਂ ਕਿੱਦਾਂ ਚੰਗਾ ਹੋ ਸਕਦਾ ਜੀ
1: ਜੀ।
2: ਸੋ ਇਸ ਕਰਕੇ ਇਹਨਾਂ ਦਾ ਤਾਂ ਪਤਾ ਹੀ ਨੀ ਹੈਗਾ ਜੀ, ਇਹਨਾਂ ਦੇ ਪਿਛਲੇ ਬਿਆਨ ਦੇਖੋ ਵੀ ਪਿੱਛੇ ਜਿਹੜਾ ਹੈਗਾ ਬੀਬੀ ਇਹਨਾਂ ਦਾ ਜਗੀਰ ਕੌਰ ਦਾ ਪਿਛਲਾ ਸਟੈਂਡ ਕੀ ਸੀਗਾ
1: ਜੀ, ਬਿਲਕੁਲ ਹੈ ਜੀ,
2: ਕਿ ਮੈਂ ਭਾਜਪਾ ਇਹ ਭਾਜਪਾ ਦੇ ਅਗੇਂਸਟ ਰਹੇ ਹੈਗੇ ਆ ਜੀ, ਅੱਜ ਭਾਜਪਾ ਦੀ ਐਡਵੋਕੇਸੀ ਕਰਦੇ ਹੈਗੇ ਵੀ ਹਾਂ ਜੀ ਵੀ ਮੇਰਾ ਸਾਡਾ ਅਲਾਇੰਸ ਹੋ ਰਿਹਾ ਜੀ, ਤੁਸੀਂ ਵੀ ਤਾਂ ਉਸੇ ਪਾਰਟੀ ਦੇ ਪਾਰਟੀ ਹੋਵੋਗੇ ਨਾ
1: ਜੀ,
2: ਜਿਹੜੀ ਪਾਰਟੀ ਦਾ ਅਲਾਇੰਸ ਹੋ ਰਿਹਾ ਜੀ
1: ਜੀ।
2: ਸੋ ਇਸ ਕਰਕੇ ਸਾਨੂੰ ਪਤਾ ਹੀ ਨੀ ਹੈਗਾ ਜੀ ਇੱਥੇ ਇਹਨਾਂ ਨੂੰ ਕੋਈ ਨੀ, ਸਾਰੇ ਬੀਜੇਪੀ ਨੂੰ ਵਾਜਾ ਮਾਰਦੇ, ਬੀਜੇਪੀ ਕਹਿੰਦੀ ਨਾ ਜੀ ਅਸੀਂ ਆਪਣੀ ਧੁਨ ਤੇ ਆ, ਉਹ ਬਾਅਦ ਚ ਦੇਖਾਂਗੇ ਕਿੰਨਾ ਕੀ ਕਰਨਾ ਹੈਗਾ ਜੀ
1: ਜੀ, ਬਿਲਕੁਲ ਹੈ ਜੀ,
2: ਕਿਉਂਕਿ ਸਰ ਉੱਥੇ ਜਿਹੜਾ ਹੈਗਾ ਆ ਅਲਟੀਮੇਟਲੀ ਜੇ ਉਹ ਸਿੱਖ ਵੋਟ ਕੰਸੋਲੀਡੇਟ ਹੋਊਗੀ ਤੇ ਵਾਰਸ ਪੰਜਾਬ ਨੂੰ ਫਾਇਦਾ ਹੋਊਗਾ ਜੀ
1: ਜੀ,
2: ਹਿੰਦੂ ਵੋਟ ਕੰਸੋਲੀਡੇਟ ਹੋਊਗੀ ਬੀਜੇਪੀ ਨੂੰ ਫਾਇਦਾ ਹੋਊਗਾ
1: ਜੀ।
2: ਸੋ ਇਸ ਕਰਕੇ ਜੇ ਇਹ ਕਿਉਂਕਿ ਬੀਜੇਪੀ ਦਾ ਇਤਿਹਾਸ ਰਿਹਾ ਹੈਗਾ ਆ ਕਿ ਇਹਨਾਂ ਨੇ ਪੀਡੀਪੀ ਨਾਲ ਅਲਾਇੰਸ ਕਰ ਲਿਆ ਸੀ ਜੀ ਜੇਐਂਡਕੇ ਚ
1: ਜੀ,
2: ਸੱਤਾ ਪ੍ਰਾਪਤੀ ਵਾਸਤੇ ਜੇ ਕੱਲ ਨੂੰ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਨੂੰ ਬੀਜੇਪੀ ਕਹੇ ਵੀ ਆ ਜਾਓ ਵੀ ਆਪਣੀਆਂ ਸੀਟਾਂ ਪੂਰੀਆਂ ਹੁੰਦੀਆਂ ਪਈਆਂ ਤੇ ਕੀ ਉਹ ਨਾ ਕਰਨਗੇ ਜੀ
1: ਜੀ,
2: ਸੱਤਾ ਨੂੰ ਕਿਸੇ ਨੇ ਨੀ ਨਾ ਕਰਨੀ ਜੀ
1: ਜੀ।
2: ਸੋ ਇਸ ਕਰਕੇ ਇਹ ਇਹਨਾਂ ਦੀਆਂ ਸਟੇਟਮੈਂਟਾਂ ਦੇ ਉੱਤੇ ਜਿਹੜਾ ਹੈਗਾ ਆ ਨਾ ਖਾਰਕਾ ਇਹ ਜਿਹੜੇ ਲੀਡਰ ਉਧਰੋਂ ਆਏ ਆ ਜੀ ਅਕਾਲੀ ਦਲ ਛੱਡ ਕੇ ਜੀ, ਇਹਨਾਂ ਤੇ ਤਾਂ ਲਾਈਏ ਪਾਉਣ ਕਰਨਾ ਹੀ ਨੀ ਚਾਹੀਦਾ ਜੀ
1: ਜੀ। ਔਜਲਾ ਸਾਹਿਬ ਨੇ ਬੜਾ ਕਮੈਂਟ ਵਧੀਆ ਕੀਤਾ, ਕਹਿੰਦੇ ਜਦੋਂ ਘਰ ਵਾਲਾ ਜ਼ਮੀਨ ਦਾ ਵਿਸਵਾ ਨਾ ਛੱਡੇ ਨਾ ਤਾਂ ਫਿਰ ਛੜਾ ਜੇਠ ਚੰਗਾ ਲੱਗਣ ਲੱਗ ਜਾਂਦਾ ਜੀ।
2: ਹਾਂ ਜੀ ਹਾਂ ਜੀ ਹਾਂ ਜੀ, ਬਿਲਕੁਲ ਠੀਕ ਕਹਿੰਦੇ ਹੈਗੇ ਆ ਜੀ
1: ਜੀ।
2: ਹੁਣ ਕਰਨਾ ਕੀ, ਮੈਂ ਹੁਣ ਕੀ ਬੋਲਾਂ ਜੀ, ਉਹ ਬੀਬੀਆਂ ਆ ਜਿਹੜੀਆਂ ਆਪ ਹੀ ਪਹਿਲਾਂ ਘਰ ਵਾਲੇ ਦੀਆਂ ਸਾਰਾ ਕੁਛ ਬਕਾ ਕੇ ਆਈਆਂ ਹੁੰਦੀਆਂ ਜੀ।
1: ਕਿਆ ਬਾਤ ਹੈ ਜੀ ਜੀ,
2: ਠੀਕ ਹੈ ਪਰ ਸਰ ਮੈਂ ਲਾਉਂਗਾ ਜਾਂਚ ਜੀ, ਗ੍ਰੇਟਫੁਲ ਸਰ, ਸ਼ੁਕਰੀਆ ਜੀ।
1: ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹੜੇ ਸਨ ਗੱਲਾਂ ਬਾਤਾਂ ਕਰਕੇ ਗਏ ਨੇ। ਤੁਸੀਂ ਵੀ ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ, +358 44 1942 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ, ਸੁਰਿੰਦਰ ਕੌਰ ਮਾਲ ਹੋਣਾ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਗੱਲਬਾਤ ਕਰ ਰਹੇ ਹਾਂ ਦੋਸਤੋ, ਵੱਖਰੇ ਵੱਖਰੇ ਵਿਸ਼ੇ ਚੱਲ ਰਹੇ ਨੇ ਤੇ ਜਿਸ ਵਿਸ਼ੇ ਦੇ ਉੱਤੇ ਵੀ ਤੁਸੀਂ ਵੀ ਗੱਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਨਾਲ ਦੀ ਨਾਲ ਰਾਜੀਵ ਜੀ ਕਹਿੰਦੇ ਆ ਕਿ ਅਕਾਲੀ ਦਲ ਨੂੰ ਬੀਜੇਪੀ ਨਾਲ ਗੱਠਜੋੜ ਕਰ ਲੈਣਾ ਚਾਹੀਦਾ, ਤਾਂ ਹੀ ਕਹਿੰਦੇ ਸਰਕਾਰ ਬਣ ਸਕਦੀ ਹੈ। ਅਕਾਲੀ ਦਲ ਦੀ ਇਕੱਠੇ ਇਕੱਲੇ ਦਾ ਮੁਸ਼ਕਲ ਹੈ ਜੀ ਕਹਿੰਦੇ, ਬਿਲਕੁਲ ਹੈ ਜੀ, ਦੋਵਾਂ ਨੂੰ ਜ਼ਰੂਰਤ ਹੈ, ਬੀਜੇਪੀ ਨੂੰ ਵੀ ਜ਼ਰੂਰਤ ਹੈ, ਅਕਾਲੀਆਂ ਨੂੰ ਵੀ ਜ਼ਰੂਰਤ ਹੈ। ਦੇਖੋ ਚਲੋ ਜੋ ਮਰਜ਼ੀ ਹੈ, ਅਸੀਂ ਇੱਕ ਧਿਰ ਦੀ ਗੱਲ ਨਹੀਂ ਕਰਦੇ, ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਹਾਂ। ਆਪਣੇ ਕੱਲ ਵੀ ਖਬਰ ਕੀਤੀ ਸੀਗੀ, ਜੇ ਪੰਜਾਬ ਦੇ ਲਈ ਕੋਈ ਵੀ ਚੰਗਾ ਕੰਮ ਕਰਦਾ ਤਾਂ ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਜਿਵੇਂ ਕਿ ਮੋਦੀ ਸਾਹਿਬ ਆ ਰਹੇ ਨੇ ਆਪਣੇ ਇੱਥੇ, ਆਪਣੇ ਕਾਹਦੇ ਜੀ, ਸਾਡੇ, ਮਤਲਬ ਕਿ ਮੋਦੀ ਸਾਹਿਬ ਆ ਰਹੇ ਨੇ ਆਪਣੇ PIG ਜਿਹੜਾ ਚੰਡੀਗੜ੍ਹ ਦੇ ਵਿੱਚ ਨਵਾਂ ਪ੍ਰੋਜੈਕਟ ਜਿਹੜਾ ਲਾਂਚ ਕਰਨਾ ਉਹਨਾਂ ਨੇ 1200 ਕਰੋੜ ਦਾ। ਤੇ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਜਿਹੜਾ ਪੁਰਾਣਾ ਆਪਣਾ ਰੇਲਵੇ ਸਟੇਸ਼ਨ ਸੀਗਾ ਉਹਦੀ ਮੁਹਾਰ ਬਦਲੀ ਹੈ, ਤੇ ਉਹ ਚੀਜ਼ਾਂ ਨੇ, ਚੰਗੇ ਕੰਮ ਜਿਹੜੇ ਹੈਗੇ ਆ ਕਰਨੇ ਚਾਹੀਦੇ ਆ, ਉਹਦੀ ਸ਼ਲਾਘਾ ਹੋਣੀ ਚਾਹੀਦੀ ਹੈ। ਸਿਸਟਮ ਦੇ ਵਿੱਚ ਤਬਦੀਲੀ ਤੇ ਲੋਕਾਂ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਵੈਸੇ ਅੱਜ ਦੇਖਿਆ ਜਾਵੇ ਤਾਂ ਗੱਲਬਾਤ ਹੋਈ ਸੀਗੀ ਜਿਹੜੀ, ਉਹਦੇ ਵਿੱਚ ਬਿੱਟੂ ਸਾਹਿਬ ਜਿਹੜੇ ਲੁਧਿਆਣੇ ਸਟੇਸ਼ਨ ਦੀਆਂ ਰੇਲਵੇ ਲਾਈਨਾਂ ਦੇ ਵਿੱਚ ਜਿਹੜਾ ਕੂੜਾ ਕਟਕਟ ਇਕੱਠਾ ਕਰਨ ਲੱਗੇ ਹੋਏ ਨੇ, ਉਹ ਮੁਹਿੰਮ ਸ਼ੁਰੂ ਕੀਤੀ ਹੈ। ਤੇ ਭਾਈ ਤੁਸੀਂ ਮੰਤਰੀ ਹੋ, ਮੰਤਰੀਆਂ ਵਾਲਾ ਕੋਈ ਕੰਮ ਕਰੋ ਲੋਕਾਂ ਦੇ ਲਈ, ਤੇ ਉਹ ਦਿਖਾ ਦਿਖਾ ਕੇ ਕੂੜਾ ਜਿਹੜਾ ਬੈਗ ਦੇ ਵਿੱਚ ਪਾ ਰਹੇ ਨੇ ਜੀ, ਤੇ ਇਹ ਹਾਲਾਤ ਨੇ ਜੀ, ਤੇ ਬੱਲੇ ਬੱਲੇ ਖੱਟਣੀ ਹੈ ਕਿਤੇ ਨਾ ਕਿਤੇ। ਦੂਸਰੇ ਪਾਸੇ ਔਜਲਾ ਸਾਹਿਬ ਲਿਖਦੇ ਨੇ ਅਕਾਲੀ ਦਲ ਤਾਂ ਖਤਮ ਕਰਨਾ ਬੀਜੇਪੀ ਨੇ ਜੀ, ਤੇ ਇਹ ਵੀ ਹੈ ਜੀ ਚੱਕਰ ਚੱਲ ਰਿਹਾ, ਬਿਲਕੁਲ ਹੈ ਜੀ। ਚਲੋ ਦੋਸਤੋ ਅੱਗੇ ਵੱਧਦੇ ਹਾਂ। NRI ਜਿਹੜੇ ਨੇ, ਸਟੈਬਿੰਗ ਕੇਸ ਹੋਇਆ ਲੰਡਨ ਦੇ ਵਿੱਚ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕਿਰਪਾਨ ਦਾ ਉੱਥੇ ਰੋਲਾ ਪਿਆ ਸੀਗਾ, ਤੇ ਉੱਥੇ ਜਿਹੜੀ ਇੱਕ ਦੂਸਰੇ ਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੇ ਵੱਖਰੇ ਵੱਖਰੇ ਲੋਕ ਨੇ, ਚਾਹੇ ਉਹ ਧਰਮਾਂ ਦੇ ਨੇ, ਚਾਹੇ ਰੰਗ ਰੂਪ ਦੇ ਵਿੱਚ ਹੈ, ਉਹ ਆਪਸ ਦੇ ਵਿੱਚ ਕਾਫ਼ੀ ਜਿਹੜਾ ਪੱਛਮੀ ਲੋਕ ਮੁਲਕਾਂ ਦੇ ਵਿੱਚ ਵਿਵਾਦ ਜਿਹੜੀਆਂ ਚੀਜ਼ਾਂ ਬਣ ਰਹੀਆਂ, ਲੰਡਨ ਦੇ ਵਿੱਚ ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮੁਟਿਆਰ ਕਿਰਨਦੀਪ ਕੌਰ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ। ਹਮਲਾਵਰ ਕਾਬੂ ਕਰ ਲਿਆ ਗਿਆ। ਪੱਛਮੀ ਲੰਡਨ ਦੇ ਹੇਜ਼ ਕਾਫੀ ਜਿਹੜਾ ਫੇਮਸ ਹੈ ਪੰਜਾਬੀਆਂ ਦੇ ਨਾਲ ਭਰਿਆ ਹੋਇਆ ਇਲਾਕਾ ਹੇਜ਼ ਖੇਤਰ ਦੇ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਦੇ ਵਿੱਚ ਹੋਏ ਭਿਆਨਕ ਚਾਕੂ ਮਾਮਲੇ ਦੇ ਵਿੱਚ ਹਮਲੇ ਦੇ ਦੌਰਾਨ 24 ਸਾਲਾਂ ਬ੍ਰਿਟਿਸ਼ ਸਿੱਖ ਮੁਟਿਆਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਮੈਟਰੋਪੋਲੀਟਨ ਪੁਲਿਸ ਜਿਹੜੀ ਹੈ ਉਹਦੇ ਅਨੁਸਾਰ ਇਸ ਘਟਨਾ ਦੇ ਵਿੱਚ ਇੱਕ ਹੋਰ 20 ਸਾਲਾਂ ਨੌਜਵਾਨ ਗੰਭੀਰ ਜ਼ਖਮੀ ਹੋਇਆ ਜੋ ਫਿਲਹਾਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 44 ਸਾਲਾਂ ਦਾ ਜਿਹੜਾ ਹਮਲਾਵਰ ਹੈ ਡੈਨੀਅਲ ਸੀਨ ਜੇਮਸ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਨੂੰ ਮੰਗਲਵਾਰ ਨੂੰ ਵਿਲ ਸਡਨ ਮੈਜਿਸਟ੍ਰੇਟ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ ਹੈ ਤੇ ਕਤਲ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਮਾਰੂ ਹਥਿਆਰ ਰੱਖਣ ਦੇ ਦੋਸ਼ ਆਇਦ ਜਿਹੜੇ ਇਹਦੇ ਉੱਤੇ ਹੋਏ ਨੇ। ਇਸੇ ਤਰ੍ਹਾਂ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਹੇਜ਼ ਦੀ ਐਕਸਬ੍ਰਿਜ ਰੋਡ ਸਥਿਤ ਇੱਕ ਘਰ ਦੇ ਵਿੱਚ ਚਾਕੂ ਚੱਲਣ ਦੀ ਸੂਚਨਾ ਮਿਲੀ। ਉਸ ਤੋਂ ਬਾਅਦ ਜਦੋਂ ਅਧਿਕਾਰੀ ਲੰਡਨ ਐਂਬੂਲੈਂਸ ਸੇਵਾ ਸਮੇਤ ਮੌਕੇ ਤੇ ਪੁੱਜੇ ਆ ਤੇ ਉੱਥੇ ਕਿਰਨਦੀਪ ਕੌਰ ਚਾਕੂ ਦੇ ਜ਼ਖਮਾਂ ਦੇ ਨਾਲ ਲਹੂ ਲੁਹਾਨ ਹਾਲਤ ਦੇ ਵਿੱਚ ਮਿਲੀ ਹੈ ਤੇ ਐਮਰਜੈਂਸੀ ਸੇਵਾਵਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੂਸਰੇ ਪਾਸੇ ਇੰਡੀਆ ਯੂਕੇ FTA ਡੀਲ ਭਾਰਤ ਬਰਤਾਨੀਆ ਇਤਿਹਾਸਕ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਅਹਿਮ ਮੋੜੇ ਦੇ ਉੱਤੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਬਰਤਾਨੀਆ ਵਿਚਾਲੇ ਹੋਇਆ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਬੁੱਧਵਾਰ ਤੋਂ ਜਿਹੜਾ ਪੂਰੀ ਤਰ੍ਹਾਂ ਲਾਗੂ ਹੋ ਚੁੱਕਿਆ ਅੱਜ ਤੋਂ। ਇਸ ਖਾਸ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰਕ ਸਮਝੌਤੇ ਜਿਹੜਾ CETA ਅਤੇ ਸਮਾਜਿਕ ਸੁਰੱਖਿਆ ਸਮਝੌਤੇ ਬਾਰੇ ਲਿਖੇ ਇੱਕ ਲੇਖ ਨੂੰ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪਾਕਟ ਸੰਧੀ ਜਿਹੜੀ ਹੈ ਦੇ ਲਾਗੂ ਹੋਣ ਨੂੰ ਦੋਵਾਂ ਦੇਸ਼ਾਂ ਦੀ ਆਪਸੀ ਭਾਈਵਾਲੀ ਦੇ ਵਿੱਚ ਇੱਕ ਬੇਹੱਦ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ। ਮੋਦੀ ਹੁਣਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਦੋਵੇਂ ਅਹਿਮ ਜਿਹੜੇ ਸਮਝੌਤੇ ਹੈ ਭਾਰਤ ਤੇ ਬਰਤਾਨੀਆ ਵਿਚਕਾਰ ਆਰਥਿਕ ਸੰਬੰਧਾਂ ਨੂੰ ਹੋਰ ਜਿਹੜੇ ਨੇ ਜ਼ਿਆਦਾ ਡੂੰਘਾ ਕਰਨਗੇ ਤੇ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਲੋਕਾਂ ਦੇ ਲਈ ਅਸਲ ਮੌਕਿਆਂ ਦੇ ਵਿੱਚ ਤਬਦੀਲ ਕਰਨਗੇ। ਆਪਣੇ ਅਧਿਕਾਰਤ ਐਕਸ ਹੈਂਡਲ ਦੇ ਉੱਤੇ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਅਤੇ ਸਮਾਜਿਕ ਸੁਰੱਖਿਆ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਸਾਡੇ ਆਰਥਿਕ ਸੰਬੰਧ ਹੋਰ ਵੀ ਮਜ਼ਬੂਤ ਹੋਣ ਜਾ ਰਹੇ ਨੇ। ਇਹ ਸਮਝੌਤੇ ਮਿਲ ਕੇ ਸਾਡੇ ਸਾਂਝੇ ਟੀਚਿਆਂ ਨੂੰ ਸਾਡੇ ਲੋਕਾਂ ਦੇ ਲਈ ਠੋਸ ਮੌਕਿਆਂ ਦੇ ਵਿੱਚ ਬਦਲਣਗੇ। US ਆਇਲ ਟੈਰਿਫ ਜਿਹੜਾ ਹੈ ਰੂਸੀ ਤੇਲ ਦੀ ਖਰੀਦ ਦੇ ਉੱਤੇ ਅਮਰੀਕਾ ਦਾ ਸਖ਼ਤ ਰੁੱਖ ਆਇਆ ਤੇ ਭਾਰਤ ਤੇ ਚੀਨ ਸਮੇਤ 5 ਦੇਸ਼ਾਂ ਤੇ 100% ਟੈਕਸ ਜਿਹੜਾ ਲਾਉਣ ਦੀ ਤਿਆਰੀ ਹੋ ਰਹੀ ਹੈ। ਅਮਰੀਕੀ ਸੈਨੇਟਰਾਂ ਦੇ ਜਿਹੜੇ ਨੇ ਇੱਕ ਦੋ ਪੱਖੀ ਸਮੂਹ ਨੇ ਰੂਸੀ ਤੇਲ ਦੀ ਲਗਾਤਾਰ ਖਰੀਦ ਨੂੰ ਲੈ ਕੇ ਭਾਰਤ ਚੀਨ ਤੇ 3 ਹੋਰ ਦੇਸ਼ਾਂ ਤੋਂ ਦਰਾਮਦ ਉੱਤੇ ਜਿਹੜਾ 100% ਟੈਕਸ ਜਿਹੜਾ ਤੱਕ ਲਗਾਉਣ ਦਾ ਪ੍ਰਸਤਾਵ ਰੱਖਣ ਵਾਲਾ ਕਾਨੂੰਨ ਪੇਸ਼ ਕੀਤਾ ਜੋ ਕਿ ਯੂਕਰੇਨ ਜੰਗ ਨੂੰ ਲੈ ਕੇ ਮਾਸਕੋ ਅਤੇ ਆਰਥਿਕ ਦਬਾਅ ਨੂੰ ਜਿਹੜਾ ਵਧਾਉਣ ਦੇ ਲਈ ਵਾਸ਼ਿੰਗਟਨ ਦੇ ਵੱਲੋਂ ਕੀਤੀ ਗਈ ਨਵੀਨਤਮ ਜਿਹੜੀ ਕੋਸ਼ਿਸ਼ ਹੈ ਤੇ ਪ੍ਰਸਤਾਵਿਤ ਕਾਨੂੰਨ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖਰੀਦਦਾਰਾਂ ਭਾਰਤ ਚੀਨ ਸਲੋਵਾਕੀਆ ਹੰਗਰੀ ਅਤੇ ਅਜ਼ਰਬਾਈਜਾਨ ਨੂੰ ਨਿਸ਼ਾਨਾ ਬਣਾਉਂਦਾ ਹੈ ਜਦੋਂ ਕਿ ਰੂਸੀ ਕੁਦਰਤੀ ਗੈਸ ਦੀ ਦਰਾਮਦ ਜਾਰੀ ਰੱਖਣ ਵਾਲੇ 15 ਯੂਰਪੀ ਦੇਸ਼ਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਕਾਨੂੰਨ ਬਣਾਉਣ ਵਾਲਿਆਂ ਦਾ ਤਰਕ ਹੈ ਕਿ ਇਹ ਖਰੀਦਦਾਰੀ ਉਨ੍ਹਾਂ ਦੀਆਂ ਊਰਜਾ ਲੋੜਾਂ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ ਤੇ ਉਹ ਦੇਸ਼ ਮਾਸਕੋ ਤੇ ਆਪਣੀ ਨਿਰਭਰਤਾ ਘਟਾ ਰਹੇ ਨੇ। ਇਹ ਬਿੱਲ ਜਿਹੜਾ ਜੋ ਕਿ ਮਰਹੂਮ ਰਿਪਬਲਿਕਨ ਸੈਨੇਟਰ ਹੈ ਲਿੰਡਸੇ ਗ੍ਰਹਾਮ ਦੇ ਦੁਆਰਾ ਜਿਹੜਾ ਸਮਰਥਿਤ ਆਖਰੀ ਪ੍ਰਮੁੱਖ ਜਿਹੜਾ ਪਹਿਲਕਦਮੀਆਂ ਦੇ ਵਿੱਚੋਂ ਇੱਕ ਹੈ। ਡੈਮੋਕਰੇਟਿਕ ਸੈਨੇਟਰ ਰਿਚਰਡ ਬਲੂਮੈਥਲ ਵੱਲੋਂ ਵੀ ਜਿਹੜਾ ਸਪਾਂਸਰ ਕੀਤਾ ਗਿਆ ਜਿਸਨੇ ਕਾਂਗਰਸ ਨੂੰ ਇਸ ਨੂੰ ਜਿਹੜਾ ਜਲਦੀ ਹੀ ਪਾਸ ਕਰਨ ਦੀ ਅਪੀਲ ਕੀਤੀ ਹੈ। ਇਸ ਕਾਨੂੰਨ ਦਾ ਐਲਾਨ ਕਰਦਿਆਂ ਬਲੂਮੈਥਲ ਨੇ ਕਿਹਾ ਕਿ ਵਾਈਟ ਹਾਊਸ ਗ੍ਰਹਾਮ ਦੀ ਜਿਹੜੀ ਮੌਤ ਤੋਂ ਪਹਿਲਾਂ ਇਸ ਪ੍ਰਸਤਾਵ ਦੇ ਨਾਲ ਸਹਿਮਤ ਹੋ ਗਿਆ ਸੀਗਾ। ਬਲੂਮੈਥਲ ਨੇ ਕਿਹਾ ਕਿ ਹੁਣ ਇਸ ਵਿਆਪਕ ਪਾਬੰਦੀਆਂ ਦੇ ਵਾਲੇ ਬਿੱਲ ਦਾ ਸਮਾਂ ਹੈ ਤੇ ਇਸ ਨੂੰ ਜਿਹੜਾ ਟੈਰਿਫ ਉਪਾਅ ਦੇ ਨਾਲੋਂ ਕਿਤੇ ਵੱਧ ਵਿਆਪਕ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਰੂਸੀ ਅਰਥਚਾਰੇ ਦੇ ਜਿਹੜਾ ਮੁੱਖ ਖੇਤਰਾਂ ਦੇ ਵਿੱਚ ਜਿਸਦੇ ਵਿੱਚ ਇਸਦੇ ਊਰਜਾ ਵਿੱਤੀ ਅਤੇ ਰੱਖਿਆ ਉਦਯੋਗ ਸ਼ਾਮਲ ਨੇ ਉਹਦੇ ਉੱਤੇ ਪੂਰਨ ਰੋਕ ਲਗਾਉਣ ਵਾਲੀਆਂ ਪਾਬੰਦੀਆਂ ਲਗਾਏਗਾ ਤੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਉਲੀਗਾਰਕਾ ਅਮੀਰ ਕਾਰੋਬਾਰੀਆਂ ਨੇ ਤੇ ਵਪਾਰਕ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪਾਬੰਦੀਆਂ ਲਗਾਏਗਾ। ਬਲੂ ਮੈਥਲ ਨੇ ਕਿਹਾ ਕਿ 100% ਤੱਕ ਪ੍ਰਸਤਾਵਿਤ ਟੈਰਿਫ ਨੂੰ ਸਾਵਧਾਨੀ ਦੇ ਨਾਲ ਤਿਆਰ ਕੀਤਾ ਗਿਆ ਤਾਂ ਜੋ ਇਹ ਸਿਰਫ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਹੀ ਲਾਗੂ ਹੋਵੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇੱਕ ਕਾਨੂੰਨ ਜਿਹੜੇ ਨਿਰਮਾਤਾ ਨੇ ਕਾਨੂੰਨ ਦੇ ਉਨ੍ਹਾਂ ਨੇ ਕਿਹਾ ਕਿ ਸਹੀ ਟੈਰਿਫ ਦਰ ਜਿਹੜੀ ਹੈ ਜੋ 0 ਤੋਂ 100% ਤੱਕ ਹੋਵੇਗੀ ਉਹਨੂੰ ਇਸ ਉਦੇਸ਼ ਦੇ ਨਾਲ ਨਿਰਧਾਰਿਤ ਕੀਤਾ ਜਾਵੇਗਾ ਕਿ ਨਿਸ਼ਾਨਾ ਬਣਾਏਗਾ ਦੇਸ਼ਾਂ ਦੇ ਦੁਆਰਾ ਰੂਸੀ ਊਰਜਾ ਦੀ ਲਗਾਤਾਰ ਖਰੀਦ ਨੂੰ ਸਖ਼ਤੀ ਦੇ ਨਾਲ ਨਿਰਾਸ਼ ਕੀਤਾ ਜਾ ਸਕੇ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਵਾਸ਼ਿੰਗਟਨ ਯੂਕਰੇਨ ਦੇ ਵਿਚ ਚੱਲ ਰਹੇ ਸੰਘਰਸ਼ ਦੇ ਵਿਚਕਾਰ ਮਾਸਕੋ ਦੇ ਵਿਰੁੱਧ ਆਰਥਿਕ ਉਪਾਵਾਂ ਨੂੰ ਸਖ਼ਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਮਰੀਕੀ ਕਾਨੂੰਨ ਨਿਰਮਾਤਾਵਾਂ ਨੇ ਜਿਹੜਾ ਤਰਕ ਦਿੱਤਾ ਕਿ ਰੂਸੀ ਊਰਜਾ ਨਿਰਯਾਤ ਤੋਂ ਮਾਲੀਆ ਘਟਾਉਣਾ ਜੰਗ ਨੂੰ ਜਾਰੀ ਰੱਖਣ ਦੀ ਰੂਸ ਦੀ ਜਿਹੜੀ ਸਮਰੱਥਾ ਨੂੰ ਕਮਜ਼ੋਰ ਕਰਨ ਦੇ ਯਤਨਾਂ ਦੇ ਕੇਂਦਰ ਦੇ ਵਿਚ ਹੈ। ਭਾਰਤ ਨੇ 2022 ਦੇ ਵਿਚ ਯੂਕਰੇਨ ਸੰਘਰਸ਼ ਦੇ ਸ਼ੁਰੂ ਹੋਣ ਤੋਂ ਬਾਅਦ ਰੂਸੀ ਕੱਚੇ ਤੇਲ ਦੀ ਦਰਾਮਦ ਦੇ ਵਿਚ ਕਾਫ਼ੀ ਵਾਧਾ ਕੀਤਾ। ਇਹ ਕਾਇਮ ਰੱਖਦੇ ਹੋਏ ਕਿ ਇਸਦੀ ਊਰਜਾ ਖਰੀਦ ਰਾਸ਼ਟਰੀ ਹਿੱਤਾਂ ਦੇ ਦੁਆਰਾ ਨਿਰਦੇਸ਼ਿਤ ਹੈ ਤੇ ਇਸਦਾ ਉਦੇਸ਼ ਕਿਆਫਤੀ ਊਰਜਾ ਸਿਖਲਾਈ ਨੂੰ ਜਿਹੜਾ ਯਕੀਨੀ ਬਣਾਉਣਾ ਹੈ। ਨਵੀਂ ਦਿੱਲੀ ਨੇ ਲਗਾਤਾਰ ਆਪਣੀ ਸਥਿਤੀ ਦਾ ਬਚਾਅ ਕੀਤਾ ਹੈ ਤੇ ਕਹਿੰਦੇ ਹੋਏ ਕਿ ਉਹ ਸੰਯੁਕਤ ਰਾਸ਼ਟਰ ਦੇ ਦੁਆਰਾ ਲਾਜ਼ਮੀ ਨਾ ਕੀਤੀਆਂ ਗਈਆਂ ਇੱਕ ਤਰਫਾ ਪਾਬੰਦੀਆਂ ਦਾ ਸਮਰਥਨ ਨਹੀਂ ਕਰਦੀ ਹੈ ਤੇ ਉਸਦੇ ਊਰਜਾ ਸੋਰਸਿੰਗ ਦੇ ਜਿਹੜੇ ਨੇ ਫੈਸਲੇ ਬਾਜ਼ਾਰ ਦੀਆਂ ਸਥਿਤੀਆਂ ਤੇ ਘਰੇਲੂ ਜ਼ਰੂਰਤਾਂ ਦੇ ਉੱਤੇ ਆਧਾਰਿਤ ਨੇ। ਆਖਰ ਦੇ ਵਿੱਚ ਪ੍ਰਸਤਾਵਿਤ ਕਾਨੂੰਨ ਨੂੰ ਜਿਹੜਾ ਬਣਨ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੂੰ ਪਾਸ ਕਰਨਾ ਹੋਵੇਗਾ ਤੇ ਇਹ ਅਨਿਸ਼ਚਿਤਤਾ ਹੈ ਕਿ ਇਹ ਆਪਣੇ ਮੌਜੂਦਾ ਰੂਪ ਦੇ ਵਿੱਚ ਅੱਗੇ ਜਿਹੜਾ ਵਧੇਗਾ ਜਾਂ ਨਹੀਂ ਵਧੇਗਾ। ਕੈਨੇਡਾ ਦੇ MP ਜਿਹੜੇ ਨੇ ਕਾਫ਼ੀ ਜਿਹੜੇ ਚੱਕਰਾਂ ਦੇ ਵਿੱਚ ਫਸ ਰਹੇ ਹੈ। ਸਾਬਕਾ MP ਰਾਜ ਗਰੇਵਾਲ ਦੀਆਂ ਮੁਸ਼ਕਲਾਂ ਵਧੀਆਂ ਨੇ। ਧੋਖਾਧੜੀ ਦੇ ਦੋਸ਼ਾਂ ਦੇ ਵਿਚਾਲੇ ਵਕਾਲਤ ਲਾਇਸੈਂਸ ਉਹਨਾਂ ਦਾ ਖਤਰੇ ਦੇ ਵਿੱਚ ਪੈ ਚੁੱਕਿਆ ਹੈ। ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਹੈ। ਓਨਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਹੈ ਲਾ ਸੋਸਾਇਟੀ ਆਫ ਓਨਟਾਰੀਓ LSO ਉਹਨਾਂ ਨੇ ਜਿਹੜਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਦੇ ਲਈ ਕਾਰਵਾਈ ਸ਼ੁਰੂ ਕਰਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਦੇ ਖਿਲਾਫ਼ ਟਰੱਸਟ ਫੰਡਾਂ ਦੀ ਕਥਿਤ ਦੁਰਵਰਤੋਂ ਧੋਖਾਧੜੀ ਦੇ ਵਿੱਚ ਸ਼ਮੂਲੀਅਤ ਪੇਸ਼ੇਵਰ ਇਮਾਨਦਾਰੀ ਦੇ ਮਾਪਦੰਡਾਂ ਦੀ ਉਲੰਘਣਾ ਸੰਬੰਧੀ ਜਾਂਚ ਚੱਲ ਰਹੀ ਹੈ। ਮਾਮਲੇ ਦੀ ਮੁੱਢਲੀ ਸੁਣਵਾਈ ਸੋਮਵਾਰ ਨੂੰ ਲਾਅ ਸੋਸਾਇਟੀ ਟ੍ਰਿਬਿਊਨਲ ਦੇ ਵਿੱਚ ਹੋਣੀ ਹੈ। ਗਰੇਵਾਲ ਉਹਨਾਂ ਦੇ ਵੱਲੋਂ ਸਥਾਪਿਤ ਕੀਤੀ ਗਈ RSG ਲਾਅ ਫਰਮ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੇ ਕਾਰੋਬਾਰੀ ਸਹਿਯੋਗੀਆਂ ਦੇ ਖਿਲਾਫ਼ ਇਸ ਦੇ ਵੇਲੇ 20 ਤੋਂ ਵੱਧ ਸਿਵਲ ਕੇਸ ਵੱਖ ਵੱਖ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ। ਇਨ੍ਹਾਂ ਦੇ ਵਿੱਚ ਕਰੋੜਾਂ ਡਾਲਰ ਦੇ ਕਰਜ਼ਿਆਂ ਤੇ ਮੌਰਟਗੇਜ ਯਾਨੀ ਕਿ ਘਰਾਂ ਦੀ ਖਰੀਦੋ ਫਰੇਕਤ ਤੇ ਅਦਾਇਗੀ ਨਾ ਕਰਨ ਦੇ ਟਰੱਸਟ ਦੇ ਵਿੱਚ ਰੱਖੀ ਗਈ ਰਕਮ ਦੀ ਕਥਿਤ ਹੇਰਾਫੇਰੀ ਜਾਇਦਾਦ ਸੁਰੱਖਿਆ ਰਿਕਾਰਡਾਂ ਦੇ ਵਿੱਚ ਤਬਦੀਲੀਆਂ ਕਰਨ ਅਤੇ ਨਿਵੇਸ਼ਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਗਾਏ ਗਏ ਨੇ। ਇੱਕ ਮਾਮਲੇ ਦੇ ਵਿੱਚ ਬੈਂਕ ਆਫ਼ ਨੋਵਾ ਸਕੋਸ਼ੀਆ ਨੇ ਜਿਹੜਾ ਦੋਸ਼ ਲਾਇਆ ਕਿ TD ਬੈਂਕ ਦੇ 3 ਜਾਲੀ ਚੈੱਕਾਂ ਜਿਨ੍ਹਾਂ ਦੀ ਕੁੱਲ ਰਕਮ $53 ਲੱਖ ਸੀ ਨਾਲ ਜੁੜੀ ਲਗਭਗ $30 ਲੱਖ ਦੀ ਰਕਮ RSG ਲਾਅ ਦੇ ਟਰੱਸਟ ਖਾਤੇ ਦੇ ਵਿੱਚ ਪਹੁੰਚੀ। ਇਸ ਤੋਂ ਬਾਅਦ ਅਦਾਲਤ ਨੇ ਫਰਮ ਦੇ ਟਰੱਸਟ ਖਾਤਿਆਂ ਨੂੰ ਫਰੀਜ਼ ਕਰਨ ਦੇ ਹੁਕਮ ਦੇ ਦਿੱਤੇ ਸਨ ਤੇ ਗਰੇਵਾਲ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਮਾਮਲਾ ਬਾਅਦ ਦੇ ਵਿੱਚ ਸਮਝੌਤੇ ਰਾਹੀਂ ਨਿਪਟਾ ਲਿਆ ਗਿਆ। ਇੱਕ ਹੋਰ ਮੁਕੱਦਮੇ ਦੇ ਵਿੱਚ ਜਾਰਜ ਟਾਊਨ ਦੇ 2 ਕਾਰੋਬਾਰੀਆਂ ਨੇ ਦੋਸ਼ ਲਾਇਆ ਕਿ RSG ਲਾਅ ਨੂੰ $42 ਲੱਖ ਟਰੱਸਟ ਦੇ ਵਿੱਚ ਦਿੱਤੇ ਗਏ ਸਨ ਤਾਂ ਜੋ ਰਾਇਲ ਬੈਂਕ ਦਾ ਮਾਰਕਟ ਜਿਹੜਾ ਹੈਗਾ ਮਾਰਟਗੇਜ ਅਦਾ ਕੀਤਾ ਜਾ ਸਕੇ ਪਰ ਭੁਗਤਾਨ ਨਾ ਹੋਣ ਦੇ ਕਾਰਨ ਉਹਨਾਂ ਨੂੰ ਇੱਕੋ ਜਾਇਦਾਦ ਦੇ 2 ਮੋਰਟਗੇਜਾਂ ਦਾ ਜਿਹੜਾ ਬੋਝ ਝੱਲਣਾ ਪੈ ਗਿਆ। ਇਸੇ ਤਰ੍ਹਾਂ ਇੱਕ ਹੋਰ ਕੇਸ ਦੇ ਵਿੱਚ ਰਿਣਦਾਤਾਵਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਗਰੇਵਾਲ ਅਤੇ ਸੰਬੰਧਿਤ ਕੰਪਨੀਆਂ ਨੂੰ $10.7 ਕਰੋੜ ਦੇ ਕਰਜ਼ੇ ਦਿੱਤੇ ਜਿਨ੍ਹਾਂ ਦੇ ਵਿੱਚੋਂ $6.4 ਕਰੋੜ ਅਜੇ ਵੀ ਬਕਾਇਆ ਨੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਕਰਜ਼ਿਆਂ ਦੇ ਲਈ ਸੁਰੱਖਿਆ ਦਰਜ ਜਿਹੜਾ ਉਹ ਵੀ ਹੈ ਨਹੀਂ ਕਰਵਾਈ ਗਈ ਤੇ ਜਦਕਿ ਕੁਝ ਜਾਇਦਾਦਾਂ ਦੇ ਉੱਤੇ ਦਰਜ ਸੁਰੱਖਿਆ ਬਿਨਾਂ ਮਨਜ਼ੂਰੀ ਹਟਾ ਦਿੱਤੀ ਗਈ। ਇਨ੍ਹਾਂ ਮਾਮਲਿਆਂ ਦੇ ਨਾਲ ਨਾਲ ਪੀਲ ਰੀਜਨਲ ਪੁਲਿਸ ਵੀ ਰੀਅਲ ਅਸਟੇਟ ਦੇ ਨਾਲ ਸੰਬੰਧਿਤ ਕੁਝ ਲੈਣ ਦੇਣ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਵੀ ਦੋਸ਼ ਦੀ ਅਦਾਲਤ ਵਿੱਚ ਪੁਸ਼ਟੀ ਨਹੀਂ ਹੋਈ ਹੈ। ਗਰੇਵਾਲ ਨੇ ਆਪਣੇ ਵਕੀਲਾਂ ਰਾਹੀਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਪਾਰਕ ਜਿਹੜਾ ਲੈਣ ਦੇਣ ਹੈ ਨਾਲ ਜੁੜੇ ਵਿਵਾਦ ਨੇ ਤੇ ਘੱਟੋ ਘੱਟ 3 ਕੇਸ ਪਹਿਲਾਂ ਹੀ ਸਮਝੌਤੇ ਦੇ ਨਾਲ ਨਿਪਟ ਚੁੱਕੇ ਨੇ। ਰਾਜ ਗਰੇਵਾਲ 218 ਦੇ ਵਿਚ ਉਸ ਵੇਲੇ ਸੁਰਖੀਆਂ ਦੇ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਕੈਸੀਨੋ ਦੇ ਵਿਚ ਜੂਏ ਦੇ ਦੌਰਾਨ ਲੱਖਾਂ ਡਾਲਰ ਗਵਾਉਣ ਦੀ ਗੱਲ ਮੰਨਦਿਆਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਅਦ ਦੇ ਵਿਚ RCMP ਨੇ ਉਨ੍ਹਾਂ ਦੇ ਖਿਲਾਫ਼ ਅਹੁਦੇ ਦੀ ਦੁਰਵਰਤੋਂ ਦਾ ਕੇਸ ਦਰਜ ਕੀਤਾ ਸੀ ਪਰ 223 ਦੇ ਵਿਚ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਾਰਨ ਉਨ੍ਹਾਂ ਨੂੰ ਬਰੀ ਕਰਤਾ ਤੇ ਹੁਣ ਨਵੇਂ ਵਿੱਤੀ ਅਤੇ ਕਾਨੂੰਨੀ ਵਿਵਾਦਾਂ ਨੇ ਇਕ ਵਾਰ ਫਿਰ ਉਨ੍ਹਾਂ ਦੀ ਪੇਸ਼ੇਵਰ ਸ਼ਾਖ ਅਤੇ ਕਾਨੂੰਨੀ ਭਵਿੱਖ ਨੂੰ ਸਵਾਲਾਂ ਦੇ ਘੇਰੇ ਦੇ ਵਿਚ ਖੜਾ ਕਰ ਦਿੱਤਾ ਹੈ। UNSC ਜਿਹੜਾ ਉਹਦੇ ਵਿਚ ਭਾਰਤ ਦੀ ਨਿਯਮ ਆਧਾਰਿਤ ਸਮੁੰਦਰੀ ਸੁਰੱਖਿਆ ਨੂੰ ਪਹਿਲੇ ਜਿਹੜਾ ਪਹਿਲ ਦਿੱਤੀ ਗਈ ਹੈ। ਜੈਸ਼ੰਕਰ ਹੁਣਾਂ ਕਿਹਾ ਮਲਾਹਾਂ ਦੀ ਸੁਰੱਖਿਆ ਅਤੇ ਖੁੱਲੇ ਸਮੁੰਦਰੀ ਵਪਾਰ ਦੇ ਉੱਤੇ ਜ਼ੋਰ ਦਿੱਤਾ ਗਿਆ। ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਦੇ 228-29 ਦੇ ਕਾਰਜਕਾਲ ਦੇ ਲਈ ਅਸਥਾਈ ਮੈਂਬਰਸ਼ਿਪ ਵਾਸਤੇ ਆਪਣੀ ਅਧਿਕਾਰਤ ਮੁਹਿੰਮ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਉਨ੍ਹਾਂ ਨੇ ਨਿਊਯਾਰਕ ਦੇ ਵਿਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿਚ ਇਸਦਾ ਆਗਾਜ਼ ਕੀਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸੁਰੱਖਿਆ ਪ੍ਰੀਸ਼ਦ ਦੇ ਵਿਚ ਖੁੱਲੇ ਨਿਰਪੱਖ ਅਤੇ ਨਿਯਮਾਂ ਦੇ ਆਧਾਰਿਤ ਸਮੁੰਦਰੀ ਸੁਰੱਖਿਆ ਮਲਾਹਾਂ ਦੀ ਰਾਖੀ ਤੇ ਅੱਤਵਾਦ ਦੀ ਫੰਡਿੰਗ ਰੋਕਣ ਵਰਗੇ ਅਹਿਮ ਮੁੱਦਿਆਂ ਨੂੰ ਪਹਿਲ ਦੇਵੇਗਾ ਤੇ ਪੱਛਮੀ ਏਸ਼ੀਆ ਦੇ ਵਿਚ ਵਧਦੇ ਤਣਾਅ ਅਤੇ ਵਪਾਰਕ ਜਹਾਜ਼ਾਂ ਦੇ ਉੱਤੇ ਹਮਲਿਆਂ ਦਾ ਹਮਲਾ ਹਵਾਲਾ ਦਿੰਦਿਆਂ ਹੋਇਆ ਉਨ੍ਹਾਂ ਕਿਹਾ ਕਿ ਸਮੁੰਦਰੀ ਵਪਾਰ ਸੁਰੱਖਿਆ ਰੱਖਣ ਦੇ ਲਈ ਕੌਮਾਂਤਰੀ ਕਾਨੂੰਨਾਂ ਦੀ ਜਿਹੜੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਅੱਤਵਾਦ ਦੇ ਖਾਤਮੇ ਦੇ ਲਈ ਉਸ ਦੇ ਵਿੱਤੀ ਸਰੋਤ ਬੰਦ ਕਰਨ ਦੀ ਜ਼ਰੂਰਤ ਦੇ ਉੱਤੇ ਜ਼ੋਰ ਦਿੱਤਾ ਤੇ ਭਾਰਤ ਦੀ ਪਹੁੰਚ ਸ਼ਾਂਤੀ ਦੇ ਸਿਧਾਂਤ ਦੇ ਉੱਤੇ ਆਧਾਰਿਤ ਹੈ ਜਿਸ ਦੇ ਤਹਿਤ ਗਲੋਬਲ ਸਾਊਥ ਦੀ ਆਵਾਜ਼ ਬਣਨਾ ਤੇ ਮਸਨੂਈ ਬੌਧਿਕਤਾ AI ਜਿਹੜੀ ਹੈ ਉਹਦੇ ਖਤਰਿਆਂ ਦੇ ਨਾਲ ਨਜਿੱਠਣ ਮੁੱਖ ਤਰਜੀਹਾਂ ਦਿੱਤੀਆਂ ਨੇ। ਭਾਰਤ ਹੁਣ ਤੱਕ 8 ਵਾਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਰਹਿ ਚੁੱਕਿਆ ਤੇ ਅਗਲੇ ਸਾਲ ਜੂਨ ਦੇ ਵਿਚ ਹੋਣ ਵਾਲੀਆਂ ਚੋਣਾਂ ਦੇ ਵਿਚ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਇਕਲੌਤੀ ਸੀਟ ਦੇ ਲਈ ਭਾਰਤ ਦਾ ਮੁਕਾਬਲਾ ਜਿਹੜਾ ਹੁਣ ਤਜਾਕਿਸਤਾਨ ਦੇ ਨਾਲ ਹੋਵੇਗਾ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ ਅਮਰੀਕਾ ਦੇ ਭੂਚਾਲ ਵਿਗਿਆਨੀਆਂ ਨੂੰ ਚੀਨ ਨੇ ਬੰਧਕ ਬਣਾਇਆ। ਪਰਮਾਣੂ ਪ੍ਰੀਖਣ ਛੁਪਾਉਣ ਦੀ ਜਿਹੜੀ ਤਕਨੀਕ ਦੇ ਵਿਚ ਮਦਦ ਲਵੇਗਾ ਕਹਿੰਦੇ ਤੇ ਚੀਨ ਨੇ ਇਕ ਅਮਰੀਕੀ ਭੂਚਾਲ ਵਿਗਿਆਨੀ ਨੂੰ ਲਗਭਗ 2 ਸਾਲਾਂ ਤੋਂ ਹਿਰਾਸਤ ਦੇ ਵਿਚ ਰੱਖਿਆ ਹੋਇਆ। ਵਿਗਿਆਨੀ ਯੂਲਿਨ ਚੇਨ ਚੀਨ ਦੇ ਵਿਚ ਪੈਦਾ ਹੋਇਆ ਸੀ ਤੇ ਚੀਨ ਉਸ ਦੇ ਉੱਤੇ ਜਾਸੂਸੀ ਦੇ ਦੋਸ਼ਾਂ ਦੇ ਵਿਚ ਮੁਕੱਦਮਾ ਚਲਾ ਰਿਹਾ। ਯੂਲਿਨ ਚੇਨ ਦੀ ਜਿਹੜੀ ਹੈ ਪਤਨੀ ਯੂਫਾਂਗ ਰੋਂਗ ਵੀ ਜਿਹੜਾ ਇਕ ਭੂਚਾਲ ਵਿਗਿਆਨੀ ਹੈ ਤੇ ਰੋਂਗ ਨੇ ਜਿਹੜਾ ਕਿਹਾ ਕਿ ਡੋਨਲਡ ਟਰੰਪ ਨੇ ਆਪਣੀ ਬੀਜਿੰਗ ਫੇਰੀ ਦੇ ਦੌਰਾਨ ਸ਼ੀ ਜਿਨਪਿੰਗ ਦੇ ਨਾਲ ਇਹ ਮੁੱਦਾ ਉਠਾਇਆ ਸੀ ਤੇ ਸ਼ੀ ਨੇ ਇਸ ਮਾਮਲੇ ਦੇ ਜਿਹੜੀ ਹੈ ਜਾਂਚ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਦੋਂ ਤੋਂ ਚੀਨ ਦੇ ਵੱਲੋਂ ਕੋਈ ਅਪਡੇਟ ਨਹੀਂ ਆਇਆ। ਚੀਨ ਕਾਨੂੰਨ ਦੀ ਜਿਹੜੀ ਹੈ ਪਾਲਣਾ ਦਾ ਦਾਅਵਾ ਕਰਦਾ ਹੈ ਤੇ ਉਸਨੇ ਦੋਸ਼ ਲਗਾਇਆ ਕਿ ਚੀਨ ਜਿਹੜਾ ਪਹਿਲਾਂ ਹੀ ਉਸਦੇ ਪਤੀ ਨੂੰ ਜਾਸੂਸੀ ਦਾ ਦੋਸ਼ੀ ਠਹਿਰਾਉਣ ਦਾ ਫੈਸਲਾ ਕਰ ਚੁੱਕਿਆ। ਇਕ ਅਜਿਹਾ ਦੋਸ਼ ਜਿਸ ਦੇ ਵਿਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਮੰਗਲਵਾਰ ਕੱਲ ਬੀਤੇ ਦੇ ਵਿਚ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਚੀਨ ਦੇ ਵਿਚ ਕਾਨੂੰਨ ਦਾ ਰਾਜ ਬਰਕਰਾਰ ਹੈ ਤੇ ਗਲਤ ਹਿਰਾਸਤ ਦੇ ਕਿਸੇ ਵੀ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਸਾਬਕਾ ਅਮਰੀਕੀ ਸੁਰੱਖਿਆ ਅਧਿਕਾਰੀ ਏਰਿਕ ਲੈਬਸਨ ਸੁਝਾਅ ਦਿੰਦੇ ਨੇ ਕਿ ਚੀਨ ਭੂਮੀਗਤ ਪਰਮਾਣੂ ਹਥਿਆਰ ਪ੍ਰੀਖਣਾਂ ਨੂੰ ਛੁਪਾਉਣ ਦੀ ਆਪਣੀ ਯੋਗਤਾ ਨੂੰ ਵਧਾਉਣ ਦੇ ਲਈ ਯੂਲਿਨ ਚੇਨ ਦੀ ਮੁਹਾਰਤ ਦਾ ਲਾਭ ਉਠਾਉਣ ਦਾ ਇਰਾਦਾ ਰੱਖਦਾ ਹੈ। ਯੂਲਿਨ ਚੇਨ ਨੇ ਉੱਤਰੀ ਕੋਰੀਆ ਦੇ ਟੈਸਟ ਧਮਾਕਿਆਂ ਦੇ ਦੁਆਰਾ ਪੈਦਾ ਹੋਈਆਂ ਭੂਚਾਲ ਦੀਆਂ ਲਹਿਰਾਂ ਦੇ ਉੱਤੇ ਖੋਜ ਕੀਤੀ ਸੀ ਤੇ ਉਹ ਪ੍ਰੋਜੈਕਟ ਵਿਦੇਸ਼ ਵਿਭਾਗ ਤੇ ਹਵਾਈ ਸੈਨਾ ਖੋਜ ਪ੍ਰਯੋਗਸ਼ਾਲਾਵਾਂ ਦੇ ਵਿਚ ਦੁਆਰਾ ਫੰਡ ਕੀਤਾ ਗਿਆ ਸੀ। ਅਮਰੀਕਾ ਵਿਦੇਸ਼ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਕਿਹਾ ਕਿ ਯੂਲਿਨ ਚੇਨ ਦੀ ਰਿਹਾਈ ਨੂੰ ਸੁਰੱਖਿਅਤ ਕਰਨਾ ਸੰਯੁਕਤ ਰਾਜ ਅਮਰੀਕਾ ਦੇ ਲਈ ਇਕ ਪ੍ਰਮੁੱਖ ਤਰਜੀਹ ਬਣ ਗਿਆ। ਯੂਲਿਨ ਚੇਨ 211 ਦੇ ਵਿਚ ਇਕ ਅਮਰੀਕੀ ਨਾਗਰਿਕ ਬਣਿਆ ਤੇ ਬੋਸਟਨ ਮੈਸੇਚੂਸਟਸ ਵਿਚ ਰਹਿੰਦਾ ਹੈ ਤੇ ਬੰਧਕਾਂ ਦੀ ਵਕਾਲਤ ਕਰਨ ਵਾਲੀ ਇਕ ਸੰਸਥਾ ਰਿਪੋਰਟ ਕਰਦੀ ਹੈ ਕਿ ਚੀਨ ਘੱਟੋ ਘੱਟ 12 ਅਮਰੀਕੀਆਂ ਨੂੰ ਇਸੇ ਤਰ੍ਹਾਂ ਦੇ ਹਾਲਾਤਾਂ ਦੇ ਵਿਚ ਬੰਧਕ ਬਣਾ ਕੇ ਰੱਖ ਰਿਹਾ ਤੇ ਇਹਦੇ ਵਿਚ ਦੇਖਦਿਆਂ ਕੀ ਕੁਝ ਅੱਗੇ ਵਾਪਰਦਾ ਹੈ। ਦੂਸਰੇ ਪਾਸੇ 2 ਫੜ ਹੋ ਰਿਹਾ ਪਾਕਿਸਤਾਨ ਬਣ ਗਿਆ ਨਵਾਂ ਦੇਸ਼। ਕਹਿੰਦੇ ਕਿ ਫੌਜ ਨੇ 85% ਜਿਹੜਾ ਹਿੱਸੇ ਦੇ ਉੱਤੇ ਕਬਜ਼ਾ ਕੀਤਾ ਹੈ। ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਰਹੱਦੀ ਵਿਵਾਦ ਨੂੰ ਲੈ ਕੇ ਬਲੋਚਿਸਤਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦੇ ਹੋਏ ਖੁਦ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ। ਇਸ ਸਬੰਧੀ ਸੋਸ਼ਲ ਮੀਡੀਆ ਦੇ ਉੱਤੇ ਇਕ ਪੱਤਰ ਸਾਂਝਾ ਕੀਤਾ ਗਿਆ ਜਿਸ ਦੇ ਵਿਚ ਰਿਪਬਲਿਕ ਆਫ਼ ਬਲੋਚਿਸਤਾਨ ਦੇ ਨਾਂ ਦੇ ਨਾਲ ਬਲੋਚਿਸਤਾਨ ਨੂੰ ਆਜ਼ਾਦ ਦੇਸ਼ ਐਲਾਨੇ ਜਾਣ ਦਾ ਦਾਅਵਾ ਕੀਤਾ ਗਿਆ। ਵਾਇਰਲ ਪੱਤਰ ਦੇ ਵਿਚ ਕਿਹਾ ਗਿਆ ਕਿ ਬਲੋਚਿਸਤਾਨ ਦੀ ਫੌਜ ਨੇ ਇਲਾਕੇ ਦੇ 85% ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਦੇਸ਼ ਦਾ ਝੰਡਾ, ਰਾਸ਼ਟਰੀ ਗੀਤ, ਨਵੀਂ ਕਰੰਸੀ ਤੇ ਪ੍ਰਸ਼ਾਸਨਿਕ ਪ੍ਰਣਾਲੀ ਲਾਗੂ ਕਰਨ ਦਾ ਵੀ ਦਾਅਵਾ ਕੀਤਾ ਗਿਆ। ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਕੀਤੇ ਗਏ ਪੱਤਰ ਦੇ ਵਿਚ ਇਹ ਵੀ ਜਿਹੜਾ ਕਿਹਾ ਗਿਆ ਕਿ ਨਵੀਂ ਸਰਕਾਰ ਦਾ ਇਲਾਕੇ ਦੇ ਖਣਿਜਾਂ, ਗੈਸ ਖੇਤਰਾਂ ਤੇ ਕੋਲੇ ਦੀਆਂ ਖਾਣਾਂ ਉੱਤੇ ਪੂਰਾ ਕੰਟਰੋਲ ਹੈ ਤੇ ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਤੋਂ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਅਸਤੀਫੇ ਦੇ ਕੇ ਬਲੋਚਿਸਤਾਨ ਦਾ ਸਾਥ ਦੇਣ ਦਾ ਵੀ ਕਹਿੰਦੇ ਜ਼ਿਕਰ ਕੀਤਾ ਗਿਆ। ਆਖਰ ਦੇ ਵਿਚ ਜਿਹੜਾ ਗੱਲ ਕਰਦੇ ਹਾਂ ਬਿਲ ਗੇਟਸ, ਉਹਨਾਂ ਦੀ ਬਿਲ ਗੇਟਸ ਫਾਊਂਡੇਸ਼ਨ ਜਿਹੜੀ ਹੈ ਉਹਨੂੰ ਸਾਲਾਨਾ ਦਾਨ ਦੇਣਾ ਬੰਦ ਕਰ ਦਿੱਤਾ ਹੈ। ਕਿਹੜਾ ਨੇ? ਅਰਬਪਤੀ ਹੈ ਵਾਰਨ ਬਫੇਟ। ਉਹਨਾਂ ਨੇ ਇਸ ਸਾਲ ਬਿਲ ਗੇਟਸ ਫਾਊਂਡੇਸ਼ਨ ਨੂੰ ਆਪਣੇ ਸਾਲਾਨਾ ਦਾਨ ਬੰਦ ਕਰਤਾ। ਇਸ ਦਾ ਕਾਰਨ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਦੇ ਯੌਨ ਅਪਰਾਧੀ ਜੈਫਰੀ ਐਪਸਟਾਈਨ ਦੇ ਨਾਲ ਸੰਬੰਧਾਂ ਦੇ ਬਾਰੇ ਖੁਲਾਸੇ ਨੂੰ ਮੰਨਿਆ ਜਾ ਰਿਹਾ। ਉਹ ਆਪਣੇ ਪਰਿਵਾਰ ਦੇ ਨਾਲ ਜੁੜੀਆਂ 4 ਫਾਊਂਡੇਸ਼ਨਾਂ ਨੂੰ ਲਗਭਗ $6 ਬਿਲੀਅਨ ਦਾਨ ਕਰਨਗੇ। ਪਰ ਉਨ੍ਹਾਂ ਨੇ ਮੰਗਲਵਾਰ ਕੱਲ ਬੀਤੇ 14 ਜੁਲਾਈ 2026 ਨੂੰ ਆਪਣੀ ਘੋਸ਼ਣਾ ਦੇ ਵਿਚ ਗੇਟਸ ਦਾ ਜਿਹੜਾ ਜ਼ਿਕਰ ਨਹੀਂ ਕੀਤਾ। ਸ਼ੀ ਬਫੇਟ ਨੇ ਜਿਹੜਾ ਬਫੇਟ ਨੇ ਆਪਣੇ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਉਹ 2034 ਦੇ ਅੰਤ ਤੱਕ ਆਪਣੇ ਬਾਕੀ ਬਚੇ ਬਰਕਸ਼ਾਇਰ ਹੈਥਵੇ ਸਟਾਕ, ਜਿਸਦੀ ਕੀਮਤ $140 ਬਿਲੀਅਨ ਹੈ ਤੋਂ ਵੱਧ ਹੈ, ਉਹਨੂੰ ਚੈਰਿਟੀ ਦੇ ਲਈ ਦਾਨ ਕਰਨ ਦਾ ਇਰਾਦਾ ਰੱਖਦੇ ਹੈ। ਪਹਿਲਾਂ ਯੋਜਨਾ ਇਹ ਸੀ ਕਿ 95 ਸਾਲਾਂ ਨਿਵੇਸ਼ਕ ਦੀ ਮੌਤ ਦੇ 10 ਸਾਲਾਂ ਦੇ ਅੰਦਰ ਉਨ੍ਹਾਂ ਦੇ 3 ਬੱਚੇ ਉਨ੍ਹਾਂ ਦੀਆਂ ਬਾਕੀ ਜਾਇਦਾਦਾਂ ਨੂੰ ਵੰਡ ਦੇਣਗੇ। ਪਰ ਸ੍ਰੀ ਬਫੇਟ ਨੇ ਇੱਕ ਬਿਆਨ ਦੇ ਵਿਚ ਕਿਹਾ ਕਿ ਬੇਸ਼ੱਕ ਕੋਈ ਮੌਤ ਦੀ ਗਰੰਟੀ ਨਹੀਂ ਹੈ, ਪਰ ਮੇਰੇ ਬਾਕੀ ਬਚੇ ਸ਼ੇਅਰ ਜਿਹੜੇ ਨੇ 31 ਦਸੰਬਰ 2034 ਤੱਕ ਕਿਸੇ ਨਾ ਕਿਸੇ ਰੂਪ ਦੇ ਵਿਚ 4 ਫਾਊਂਡੇਸ਼ਨਾਂ ਨੂੰ ਦਾਨ ਕਰ ਦਿੱਤੇ ਜਾਣਗੇ। ਟੀਚਾ ਮੇਰੇ ਹਰੇਕ ਬੱਚੇ ਦੇ ਦੁਆਰਾ ਪ੍ਰਬੰਧਿਤ 3 ਫਾਊਂਡੇਸ਼ਨਾਂ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਗ੍ਰਾਂਟਾਂ ਨੂੰ ਵਧਾਉਣਾ ਹੈ ਤੇ ਸੂਜ਼ਨ ਥੌਮਸਨ ਬਫੇਟ ਫਾਊਂਡੇਸ਼ਨ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਗ੍ਰਾਂਟ ਰਕਮ ਨੂੰ ਥੋੜਾ ਉੱਚਾ ਦਰ ਦੇ ਉੱਤੇ ਵਧਾਉਣਾ ਹੈ। ਬਫੇਟ ਅਤੇ ਗੇਟਸ ਫਾਊਂਡੇਸ਼ਨ ਨੇ ਮੰਗਲਵਾਰ ਨੂੰ ਤੁਰੰਤ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਨੇ ਤੇ CNBC ਨੇ ਰਿਪੋਰਟ ਦਿੱਤੀ ਕਿ ਬਫੇਟ ਦੇ ਬੁੱਧਵਾਰ ਸਵੇਰੇ 15 ਜੁਲਾਈ ਯਾਨੀ ਕਿ ਅੱਜ 2026 ਨੂੰ ਇਸ ਵਿਸ਼ੇ ਦੇ ਉੱਤੇ ਇੱਕ ਵਿਸ਼ੇਸ਼ ਇੰਟਰਵਿਊ ਦੇਣ ਵਾਲੇ ਨੇ। ਬਫੇਟ ਨੇ ਜ਼ਿਆਦਾਤਰ $61 ਬਿਲੀਅਨ ਤੋਂ ਜਿਹੜੇ ਨੇ ਵੱਧ ਦੇ ਦਾਨ ਗੇਟਸ ਫਾਊਂਡੇਸ਼ਨ ਨੂੰ ਦਿੱਤੇ ਗਏ ਸਨ, ਜਦੋਂ ਤੋਂ ਉਸਨੇ ਜਿਹੜਾ ਸੀ 2006 ਦੇ ਵਿੱਚ ਆਪਣੀ ਦੌਲਤ ਦਾਨ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। ਉਸਨੇ ਨਿਯਮਤ ਤੌਰ ਦੇ ਉੱਤੇ ਬਰਕਸ਼ਾਇਰ ਹੈਥਵੇ ਦੇ ਸ਼ੇਅਰਾਂ ਦਾ ਵੱਡਾ ਹਿੱਸਾ ਗੇਟਸ ਫਾਊਂਡੇਸ਼ਨ ਤੇ ਉਸਦੇ 3 ਬੱਚਿਆਂ ਦੇ ਦੁਆਰਾ ਪ੍ਰਬੰਧਿਤ 4 ਫਾਊਂਡੇਸ਼ਨਾਂ ਨੂੰ ਦਾਨ ਕੀਤਾ। ਬਫੇਟ ਇਸ ਸਾਲ ਸੂਜ਼ਨ ਥੌਮਸਨ ਬਫੇਟ ਫਾਊਂਡੇਸ਼ਨ ਨੂੰ ਲਗਭਗ $4.5 ਬਿਲੀਅਨ ਜਿਹੜੇ ਨੇ ਸ਼ੇਅਰ ਅਤੇ ਸ਼ੇਅਰਵੁੱਡ ਫਾਊਂਡੇਸ਼ਨ, ਹਾਰਵਰਡ ਜੀ ਬਫੇਟ ਫਾਊਂਡੇਸ਼ਨ ਤੇ ਨੋਵੋ ਫਾਊਂਡੇਸ਼ਨ ਜੋ ਕਿ ਉਸਦੇ ਬੱਚਿਆਂ ਦੇ ਦੁਆਰਾ ਚਲਾਈਆਂ ਜਾਂਦੀਆਂ ਨੇ, ਉਹਨਾਂ ਨੂੰ ਲਗਭਗ $500 ਮਿਲੀਅਨ ਸ਼ੇਅਰ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਲਈ ਮੰਗਲਵਾਰ ਨੂੰ ਕੱਲ ਬੀਤੇ ਚ ਐਲਾਨਿਆ ਗਿਆ ਕਿ ਕੁੱਲ ਦਾਨ ਪਿਛਲੀ ਗਰਮੀਆਂ ਦੇ ਦਾਨ ਕੀਤੇ ਗਏ ਲਗਭਗ $6 ਬਿਲੀਅਨ ਦੇ ਸਮਾਨ ਹੈ ਤੇ ਬਫੇਟ ਦੀ ਪਰਿਵਾਰਕ ਫਾਊਂਡੇਸ਼ਨ ਨੂੰ ਪਿਛਲੇ ਸਾਲਾਂ ਦੇ ਨਾਲੋਂ ਕਾਫ਼ੀ ਜ਼ਿਆਦਾ ਦਾਨ ਪ੍ਰਾਪਤ ਹੋਇਆ ਤੇ ਜੋ ਸੰਭਾਵੀ ਤੌਰ ਦੇ ਉੱਤੇ ਗੇਟਸ ਫਾਊਂਡੇਸ਼ਨ ਨੂੰ ਜਾਣ ਵਾਲੇ ਫੰਡਾਂ ਦੀ ਭਰਪਾਈ ਕਰ ਸਕਦਾ ਹੈ। ਹੁਣ ਭਾਈ ਇੱਕ ਰਿਪੋਰਟ ਹੈ, ਕਹਿੰਦੇ ਰਾਤ ਨਹੀਂ ਹੋਇਆ ਕਰੇਗੀ, ਦਿਨੀ ਚੜਿਆ ਰਹੇਗਾ, ਜਿਵੇਂ ਕਿ ਸਾਡੇ ਮੁਲਕਾਂ ਦੇ ਹਾਲਾਤ ਨੇ। 3 ਮਹੀਨੇ ਦਿਨੀ ਚੜਿਆ ਰਹਿੰਦਾ, 12 ਘੰਟੇ 24 ਘੰਟੇ ਤਕਰੀਬਨ ਗਰਮੀਆਂ ਨੂੰ 3 ਮਹੀਨੇ ਤੇ ਰਾਤ ਨਹੀਂ ਹੁੰਦੀ, ਤੇ ਇਸੇ ਤਰ੍ਹਾਂ 52 ਦਿਨ ਦਿਨ ਨਹੀਂ ਚੜਦਾ, ਰਾਤ ਹੀ ਪਈ ਰਹਿੰਦੀ ਹੈ। ਤੇ ਇਸੇ ਤਰ੍ਹਾਂ ਹੁਣ ਵਿਗਿਆਨੀਆਂ ਨੇ ਨਵੇਂ ਤਜਰਬੇ ਸ਼ੁਰੂ ਕੀਤੇ ਹੈ। ਉਹ ਤਜਰਬਾ ਹੈ ਅਮਰੀਕਾ ਦੇ ਵਿੱਚ, ਹੁਣ ਰਾਤ ਨੂੰ ਵੀ ਨਹੀਂ ਹੋਇਆ ਕਰੇਗਾ ਹਨੇਰਾ। ਸਪੇਸ ਦੇ ਵਿੱਚ ਅਨੋਖਾ ਸੈਟੇਲਾਈਟ ਲਾਂਚ ਕਰਨ ਦੀ ਜਿਹੜੀ ਇਜਾਜ਼ਤ ਮਿਲ ਗਈ ਹੈ, ਅਮਰੀਕਾ ਦੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ FCC ਨੇ ਕੈਲੀਫੋਰਨੀਆ ਸਥਿਤ ਸਟਾਰਟਅਪ ਕੰਪਨੀ ਰਿਫਲੈਕਟ ਓਰਬਿਟਲ ਨੂੰ ਸਪੇਸ ਦਾ ਜਿਹੜਾ ਆਪਣਾ ਪਹਿਲਾ ਸਪੇਸ ਮਿਰਰ ਲਾਂਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਉਸ ਤਰ੍ਹਾਂ ਦਾ ਹੋਵੇਗਾ ਜਿਵੇਂ ਕਿ ਨਾਰਵੇ ਦੇ ਵਿੱਚ ਇੱਕ ਪਿੰਡ ਹੈ, ਉਹ ਸਾਰੇ ਪਾਸੇ ਪਹਾੜੀਆਂ ਦੇ ਨਾਲ, ਉੱਚੀਆਂ ਵਾਦੀਆਂ ਦੇ ਨਾਲ ਘਿਰਿਆ ਹੋਇਆ ਤੇ ਉਹਦੇ ਵਿੱਚ ਚਾਹੇ ਦਿਨ ਵੀ ਚੜਿਆ ਹੋਵੇ ਪਰ ਉੱਥੇ ਜਿਹੜੀ ਹੈ ਸੂਰਜ ਦੀ ਲਾਈਟ ਜਿਹੜੀ ਹੈ ਨਹੀਂ ਜਾਂਦੀ। ਪਿਛਲੇ 15 ਕੁ ਸਾਲ ਹੋਏ ਨੇ ਉੱਥੇ ਬਹੁਤ ਵੱਡਾ ਇੱਕ ਜਿਹੜਾ ਸੀ ਮਿਰਰ ਰਿਫਲੈਕਟਰ ਲਾਇਆ ਗਿਆ ਸੀ, ਜਾਣੀ ਕਿ ਸ਼ੀਸ਼ਾ ਪਹਾੜੀਆਂ ਦੇ ਉੱਤੇ ਟੋਪ ਤੇ, ਤੇ ਉਹ ਮਿਰਰ ਜਿਹੜਾ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ ਸ਼ੀਸ਼ੇ ਦੇ ਉੱਤੇ, ਤੇ ਸ਼ੀਸ਼ੇ ਦੇ ਜ਼ਰੀਏ ਫਿਰ ਉਹ ਜਿਹੜਾ ਜਿਵੇਂ ਕਿ ਆਪਣੇ ਆਮ ਦਿਨ ਚੜ੍ਹਦਾ ਹੈ ਸੂਰਜ ਦੇ ਨਾਲ, ਤੇ ਉੱਥੇ ਫਿਰ ਪਿੰਡ ਦੇ ਵਿੱਚ ਉਹ ਰੋਸ਼ਨੀ ਜਿਹੜੀ ਹੈ ਚੜ੍ਹਦੀ ਹੈ ਤੇ ਢਲਦੀ ਹੈ, ਰਿਫਲੈਕਟਿੰਗ ਦਾ ਕੰਮ ਕਰਦਾ ਹੈ। ਤੇ ਇਸੇ ਤਰ੍ਹਾਂ ਹੁਣ ਜਿਹੜਾ ਆਪਣਾ ਚੰਦ ਦੇ ਪਿੱਛੇ ਜਿੱਦਾਂ ਆਪਾਂ ਚੰਦ ਦੀ ਕਹਿ ਲੈਂਦੇ ਹਾਂ ਕਿ ਰੋਸ਼ਨੀ, ਪਰ ਉਹਦੇ ਪਿੱਛੇ ਇੱਕ ਜਿੱਦਾਂ ਕਿ ਸੂਰਜ ਉਹਦੇ ਪਿੱਛੇ ਚੰਦ ਦੇ ਪਿੱਛੇ ਚਲਿਆ ਜਾਂਦਾ ਹੈ ਤੇ ਉਹਦੇ ਥਰੂ ਫਿਰ ਉਹ ਰੋਸ਼ਨੀ ਆਉਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਨਾਂ ਨੇ ਕੀਤਾ ਹੈ ਕਿ ਉਹ ਭਾਈ ਉੱਥੋਂ ਜਿਹੜੀ ਰੋਸ਼ਨੀ ਰਾਤ ਦੇ ਸਮੇਂ ਵੀ ਪਿਆ ਕਰੇਗੀ। ਇਹਨੂੰ ਜਿਹੜਾ ਨਾਮ ਦਿੱਤਾ ਹੈ ਕਿ ਆਪਣਾ ਇਰਨਡਿਲ 1 ਨਾਂ ਦੇ ਦਿੱਤਾ ਇਸਨੂੰ। ਇਸ ਪ੍ਰੋਟੋਟਾਈਪ ਸੈਟੇਲਾਈਟ ਨੂੰ ਇਸੇ ਸਾਲ ਦੇ ਅੰਤ ਤੱਕ ਧਰਤੀ ਦੇ ਹੇਠਲੇ ਆਰਬਿਟ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ। ਜੇਕਰ ਇਹ ਪ੍ਰਯੋਗ ਸਫਲ ਰਹਿੰਦਾ ਹੈ ਤਾਂ ਕੰਪਨੀ ਸਾਲ 2035 ਤੱਕ ਪੁਲਾੜ ਦੇ ਵਿੱਚ ਅਜਿਹੇ 50,000 ਤੋਂ ਵੱਧ ਸ਼ੀਸ਼ੇ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਹੋਰ ਕਚਰਾ ਭਰੋ ਭਾਈ, ਇਹ ਧਰਤੀ ਭਰ ਦਿੱਤੀ ਹੈ, ਹੁਣ ਉਹ ਵੀ ਭਰ ਦਿਓ। ਕਹਿੰਦੇ ਜੀ ਚੱਕ ਦਿਓ ਕੰਮ ਨੂੰ। ਕਿਵੇਂ ਕੰਮ ਕਰੇਗੀ ਅਸਲ ਦੇ ਵਿੱਚ ਇਹ ਸਪੇਸ ਮਿਰਰ? ਇਰਨਡੀਲ 1 ਸੈਟੇਲਾਈਟ ਪੁਲਾੜ ਦੇ ਵਿੱਚ ਪਹੁੰਚ ਕੇ ਲਗਭਗ 60 ਫੁੱਟ ਚੌੜਾ ਇੱਕ ਬਹੁਤ ਹੀ ਪਤਲਾ ਤੇ ਚਮਕਦਾਰ ਸ਼ੀਸ਼ਾ ਖੋਲੇਗਾ। ਇਹ ਸ਼ੀਸ਼ਾ ਸੂਰਜ ਦੀ ਰੋਸ਼ਨੀ ਨੂੰ ਸਿੱਧਾ ਧਰਤੀ ਦੇ ਹਨੇਰੇ ਵਾਲੇ ਹਿੱਸੇ ਦੇ ਵੱਲ ਰਿਫਲੈਕਟ ਕਰੇਗਾ, ਜਿਸਦੇ ਨਾਲ ਰਾਤ ਦੇ ਸਮੇਂ ਦੇ ਉੱਤੇ ਵੀ ਧਰਤੀ ਦੇ ਉੱਤੇ ਲਗਭਗ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਦਿਨ ਵਰਗਾ ਜਿਹੜਾ ਚਾਨਣ ਕੀਤਾ ਜਾ ਸਕੇਗਾ। ਕੰਪਨੀ ਦੇ ਮੁਤਾਬਕ ਇਸ ਤਕਨੀਕ ਰਾਹੀਂ ਰਾਤ ਦੇ ਸਮੇਂ ਸੋਲਰ ਪੈਨਲਾਂ ਦੇ ਧੁੱਪ ਪਾ ਕੇ ਬਿਜਲੀ ਉਤਪਾਦਨ ਨੂੰ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਦੇ ਦੌਰਾਨ ਬਚਾਅ ਕਾਰਜਾਂ ਉੱਤੇ ਜਿਹੜਾ ਰਾਤ ਦੇ ਸਮੇਂ ਚੱਲਣ ਵਾਲੇ ਕੰਮਾਂ ਦੇ ਲਈ ਆਨ ਡਿਮਾਂਡ ਰੋਸ਼ਨੀ ਮੁਹੱਈਆ ਕਰਵਾਈ ਜਾ ਸਕੇਗੀ। ਚਲੋ ਇੱਥੇ ਤਾਂ ਕੁਦਰਤ ਦੇ ਨਿਯਮ ਦੇ ਵਿੱਚ ਸਾਰਾ ਕੁਝ ਹੈ ਤੇ 3 ਮਹੀਨਿਆਂ ਦੇ ਵਿੱਚ ਕਿਸਾਨ ਨੇ ਆਪਣੀਆਂ ਫਸਲਾਂ ਵੀ ਤਿਆਰ ਕਰਦੇ ਹੈ, ਹਰਾ ਚਾਰਾ ਵੀ ਤਿਆਰ ਕਰਦੇ ਹੈ, ਕਿਉਂਕਿ ਉਹ 3 ਮਹੀਨਿਆਂ ਨੂੰ 6 ਮਹੀਨਿਆਂ ਦੇ ਵਿੱਚ ਤਬਦੀਲ ਕਰ ਦਿੰਦੇ ਹੈ, ਕਿਉਂਕਿ ਦਿਨ ਰਾਤ ਉੱਥੇ ਉੱਤੇ ਜਿਹੜੀ ਹੈ ਸੂਰਜ ਦੀ ਰੋਸ਼ਨੀ ਪੈਂਦੀ ਰਹਿੰਦੀ ਹੈ, ਹੱਥ ਲਾ ਕੇ ਸੂਰਜ ਫਿਰ ਉੱਪਰ ਨੂੰ ਚਲਿਆ ਜਾਂਦਾ ਹੈ, ਰਾਤ ਨਹੀਂ ਪੈਂਦੀ। ਤੇ ਇਹਨਾਂ 3 ਮਹੀਨਿਆਂ ਦੇ ਵਿੱਚ 9 ਮਹੀਨਿਆਂ ਦਾ ਖਾਣਾ ਸਾਰਾ ਕੁਝ ਜਿਹੜਾ ਪ੍ਰੋਡਕਟ ਤਿਆਰ ਕਰਨਾ ਹੁੰਦਾ ਜੋ ਕੁਝ ਇੱਥੇ ਉਗਾਉਂਦੇ ਆ ਬੀਜਦੇ ਆ, ਤੇ ਉਹ ਜਿਹੜਾ ਆਪਣੇ 90 ਦਿਨਾਂ ਨੂੰ ਤੇ ਉਹ ਡਬਲ ਕਰ ਲੈਂਦੇ ਆ, 180 ਦਿਨਾਂ ਦੇ ਵਿੱਚ ਬਦਲ ਦਿੰਦੇ ਆ, ਤੇ ਇਸ ਕਰਕੇ ਉਹ ਫਸਲਾਂ ਜਿਹੜੀਆਂ ਨੇ 3 ਮਹੀਨਿਆਂ ਚ ਤਿਆਰ ਹੋ ਜਾਂਦੀਆਂ, ਕਿਉਂਕਿ ਡੇ ਨਾਈਟ ਜਿਹੜੀ ਹੈ ਰੋਸ਼ਨੀ ਪੈਂਦੀ ਰਹਿੰਦੀ ਹੈ। ਤੇ ਅਮਰੀਕਾ ਜਿਹੜਾ ਹੈ ਐਸਟਰੋਨੋਮੀਕਲ ਸੋਸਾਇਟੀ ਅਤੇ ਹੋਰ ਵਿਗਿਆਨੀਆਂ ਨੇ ਇਸ ਪ੍ਰੋਜੈਕਟ ਦਾ ਤਿੱਖਾ ਵਿਰੋਧ ਵੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਾੜ ਦੇ ਵਿੱਚ ਇੰਨੇ ਚਮਕਦਾਰ ਸ਼ੀਸ਼ੇ ਲਗਾਉਣ ਦੇ ਨਾਲ ਰਾਤ ਦਾ ਅਸਮਾਨ ਬਹੁਤ ਜ਼ਿਆਦਾ ਚਮਕਦਾਰ ਹੋ ਜਾਵੇਗਾ, ਜਿਹਦੇ ਨਾਲ ਟੈਲੀਸਕੋਪ ਦੇ ਰਾਹੀਂ ਬ੍ਰਹਿਮੰਡ ਅਤੇ ਤਾਰਿਆਂ ਦੀ ਖੋਜ ਕਰਨਾ ਬੇਹੱਦ ਮੁਸ਼ਕਲ ਹੋ ਜਾਏਗਾ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸ਼ੀਸ਼ੇ ਦੀ ਚਮਕ ਪੂਰਨ ਮਾਛੀ ਦੇ ਚੰਦ ਦੇ ਨਾਲੋਂ ਕਈ ਗੁਣਾ ਤੇਜ਼ ਹੋਵੇਗੀ, ਜਿਹਦੇ ਨਾਲ ਸ਼ੌਕੀਨ ਐਸਟਰੋਨੋਮਰਾ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਤੇ ਹਵਾਈ ਜਹਾਜ਼ਾਂ ਦੇ ਪਾਇਲਟਾਂ ਜਾਂ ਸੜਕ ਦੇ ਉੱਤੇ ਵਾਹਨ ਚਾਲਕਾਂ ਦੀਆਂ ਅੱਖਾਂ ਵੀ ਜਿਹੜੀਆਂ ਧੁੰਦਲੀਆਂ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਰਾਤ ਦੇ ਸਮੇਂ ਨਕਲੀ ਰੋਸ਼ਨੀ ਜੀਵ ਜੰਤੂਆਂ ਤੇ ਪੌਦਿਆਂ ਦੇ ਕੁਦਰਤੀ ਜੀਵਨ ਚੱਕਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਬਿਲਕੁਲ ਦਰੁਸਤ ਫਰਮਾਇਆ ਜੀ, ਹੋ ਸਕਦਾ ਹੈ। ਤੇ ਹੁਣ ਅਸੀਂ ਦੇਖੋ ਭਾਈ, ਪਰਦੇ ਕਰਕੇ ਸੌਂ ਜਾਈਦਾ, ਆਦਤ ਪੈ ਗਈ ਹੈ, ਦਿਨ ਹੋਵੇ ਰਾਤ ਹੋਵੇ ਘੜੀ ਵੱਲ ਦੇਖ ਲਈਦਾ ਹੈ ਤੇ ਘੜੀ ਦੇ ਮੁਤਾਬਕ ਹੀ ਉੱਠ ਜਾਈਦਾ, ਕੰਮ ਤੇ ਚਲੇ ਜਾਈਦਾ, ਘੜੀ ਦੇ ਮੁਤਾਬਕ ਹੀ ਵਾਪਸ ਆ ਕੇ ਸੌਂ ਜਾਈਦਾ, ਖਾ ਪੀ ਲਈਦਾ, ਜੋ ਕੰਮ ਕਰਨੇ ਉਹ ਕਰ ਲਈਦੇ ਹੈ। ਇਸੇ ਤਰ੍ਹਾਂ ਭਾਰੀ ਵਿਰੋਧ ਦੇ ਬਾਵਜੂਦ FCC ਨੇ ਸਫਾਈ ਦਿੰਦਿਆਂ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਸੈਟੇਲਾਈਟ ਕਮਿਊਨੀਕੇਸ਼ਨ ਅਤੇ ਰੇਡੀਓ ਫ੍ਰੀਕੁਐਂਸੀ ਨੂੰ ਰੈਗੂਲੇਟਰ ਕਰਨਾ ਹੈ, ਨਾ ਕਿ ਵਾਤਾਵਰਨ ਜਾਂ ਅਸਮਾਨ ਦੀ ਚਮਕ ਦੇ ਉੱਤੇ ਫੈਸਲਾ ਲੈਣਾ ਹੈ। ਉਹਨਾਂ ਸਪਸ਼ਟ ਕੀਤਾ ਕਿ ਇਹ ਮਨਜ਼ੂਰੀ ਸਿਰਫ ਇੱਕ ਹੀ ਸੈਟੇਲਾਈਟ ਦੇ ਪ੍ਰਯੋਗ ਦੇ ਲਈ ਹੈ, ਨਾ ਕਿ ਪੂਰੇ 50,000 ਸੈਟੇਲਾਈਟਾਂ ਦੇ ਜਿਹੜੇ ਨੇ ਨੈਟਵਰਕ ਦੇ ਲਈ ਦਿੱਤੀ ਗਈ ਹੈ, ਅਜੇ ਇੱਕ ਨੂੰ ਮਨਜ਼ੂਰੀ ਮਿਲੀ ਹੈ ਜੀ। ਚਲੋ ਦੋਸਤੋ, ਇਸ ਤਰ੍ਹਾਂ ਦੇ ਤਜਰਬੇ ਜਿਹੜੇ ਨੇ ਕੀਤੇ ਜਾ ਰਹੇ ਹੈ। ਤੇ ਆਖਰ ਦੇ ਵਿੱਚ ਜਾਂਦੇ ਜਾਂਦੇ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ, ਤੇ ਉਹਦੀ ਬਾਤ ਪਾਉਂਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਯੂਕੇ ਐਂਟੀ ਸਿੱਖ ਇੰਸੀਡੈਂਟ ਜਿਹੜੇ ਹੋ ਰਹੇ ਨੇ ਉਹਦੀ ਬਾਤ ਪਾਉਂਦੇ ਹਾਂ ਥੋੜ੍ਹੀ ਜੀ, ਅਤੇ ਫਿਰ ਤੁਹਾਡੇ ਲਈ ਗੱਲ ਸਾਂਝੀ ਕਰਦੇ ਹਾਂ ਗੁੱਸਾ ਅਤੇ ਮਨੁੱਖੀ ਜੀਵਨ ਉਹਦੀ ਬਾਤ ਪਾਉਂਦੇ ਹਾਂ ਕੀ ਗੱਲਬਾਤ ਇਹ ਕਹਿੰਦੀਆਂ ਨੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ। ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਦੋਸਤਾਂ ਮਿੱਤਰਾਂ ਤੱਕ ਤੁਸੀਂ ਸਾਂਝਾ ਕੀਤਾ ਪ੍ਰੋਗਰਾਮ ਨੂੰ, ਉਹਦੇ ਲਈ ਵੀ ਸ਼ੁਕਰੀਆ ਜੀ, ਅਤੇ ਅੱਗੇ ਵੀ ਕਰਦਿਆ ਕਰੋ। ਗੱਲਬਾਤ ਕਰਦੇ ਹਾਂ ਦੋਸਤੋ ਜੋ ਹਾਲਾਤ ਬਣ ਰਹੇ ਨੇ ਪ੍ਰਦੇਸ਼ਾਂ ਦੇ ਵਿੱਚ ਅਤੇ ਉਹਦੀ ਬਾਤ ਪਾਉਂਦੇ ਹਾਂ। ਸਿੱਖ ਵਿਰੋਧੀ ਹਮਲਿਆਂ ਦੇ ਵਿੱਚ ਭਾਰੀ ਵਾਧੇ ਹੋ ਰਹੇ ਨੇ ਅਤੇ ਹੁਣ ਬ੍ਰਿਟਿਸ਼ ਸੰਸਦ ਦੇ ਵਿੱਚ ਗੂੰਜੇਗੀ ਸਿੱਖਾਂ ਦੀ ਆਵਾਜ਼। ਪੱਛਮੀ ਲੰਡਨ ਦੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਦਾ ਦਾਅਵਾ ਕੀਤਾ ਹੈ। ਲੰਡਨ ਤੋਂ ਲਿਖ ਰਹੇ ਨੇ ਸ਼ਿਆਮ ਭਾਟੀਆ ਜੀ ਦੀ ਜਿਹੜੀ ਹੈ ਜਾਣਕਾਰੀ ਮੁਤਾਬਕ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਪੱਛਮੀ ਲੰਡਨ ਦੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀ ਨੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਦਾ ਦਾਅਵਾ ਕੀਤਾ ਹੈ। ਸਿੱਖ ਜਥੇਬੰਦੀਆਂ ਇਸ ਹਫ਼ਤੇ ਬ੍ਰਿਟਿਸ਼ ਪਾਰਲੀਮੈਂਟ ਸੰਸਦ ਦੇ ਵਿੱਚ ਪਹੁੰਚ ਕੇ ਸੰਸਦ ਮੈਂਬਰਾਂ ਕੋਲ ਜਿਹੜਾ ਹੈ ਆਪਣਾ ਪੱਖ ਰੱਖਣਗੀਆਂ ਅਤੇ ਯੂਕੇ ਸਰਕਾਰ ਦੇ ਉੱਤੇ ਸਿੱਖਾਂ ਦੇ ਵਿਰੁੱਧ ਵੱਧ ਰਹੀ ਨਫ਼ਰਤ ਨੂੰ ਰੋਕਣ 'ਚ ਅਸਫਲ ਰਹਿਣ ਦੇ ਦੋਸ਼ ਲਗਾਉਣਗੀਆਂ। ਮਤਲਬ ਕਿ ਆਪਣੇ ਆਪ ਨੂੰ ਕਾਊਂਟਰ ਕਰਨਗੀਆਂ, ਜਿਵੇਂ ਕਿ ਪਿਛਲੇ ਦਿਨਾਂ 'ਚ ਇੱਕ ਗੋਰਾ ਵੱਢ ਦਿੱਤਾ ਸੀ ਕਿਰਪਾਨ ਦੇ ਨਾਲ ਇੱਕ ਸਿੱਖ ਨੇ, ਅਤੇ ਹੁਣ ਗੋਰਿਆ ਨੇ ਜਿਹੜੀ ਹੈ ਇੱਕ ਸਿੱਖ ਲੜਕੀ ਹੈ ਉਹਦਾ ਕਤਲ ਕੀਤਾ ਹੈ। ਇਹ ਮੁੱਦੇ ਕੰਟਰੋਵਰਸੀ ਬਣਨਗੇ। ਤਰਨ ਤਰਨ ਦੀ ਸੀ ਅਸਲ ਦੇ ਵਿੱਚ ਕਿਰਨਦੀਪ ਕੌਰ ਜਿਹਦਾ ਕਤਲ ਹੋਇਆ, ਕਤਲ ਤੋਂ ਬਾਅਦ ਮਸਲਾ ਇਹ ਭੱਖ ਗਿਆ। ਇਹ ਮੁਹਿੰਮ ਪੱਛਮੀ ਲੰਡਨ ਦੇ ਹੇਜ਼ ਇਲਾਕੇ ਦੇ ਵਿੱਚ ਹੋਏ ਦੋਹਰੇ ਚਾਕੂ ਹਮਲੇ ਦੇ ਵਿੱਚ ਪੰਜਾਬ ਦੇ ਤਰਨ ਤਾਰਨ ਦੇ ਨਾਲ ਸੰਬੰਧਿਤ 24 ਸਾਲਾਂ ਕਿਰਨਦੀਪ ਕੌਰ ਦੀ ਮੌਤ ਤੋਂ ਕੁਝ ਦਿਨ ਬਾਅਦ ਸ਼ੁਰੂ ਹੋਇਆ। ਇਸੇ ਹਮਲੇ ਦੇ ਵਿੱਚ ਇੱਕ ਹੋਰ 20 ਸਾਲਾਂ ਨੌਜਵਾਨ ਵੀ ਜ਼ਖਮੀ ਹੋਇਆ ਸੀ ਅਤੇ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ਦੇ ਵਿੱਚ 44 ਸਾਲਾਂ ਵਿਅਕਤੀ ਡੈਨੀਅਲ ਸੀਨ ਜੇਮਸ ਤੇ ਕਤਲ ਦੀ ਕੋਸ਼ਿਸ਼ ਤੇ ਤੇਜ਼ਧਾਰ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਮੈਟਰੋਪੋਲੀਟਨ ਪੁਲਿਸ ਨੇ ਹਮਲੇ ਦੇ ਪਿੱਛੇ ਦੇ ਅਸਲ ਮਕਸਦ ਦਾ ਅਜੇ ਖੁਲਾਸਾ ਨਹੀਂ ਕੀਤਾ, ਪਰ ਕਿਰਨਦੀਪ ਕੌਰ ਦੇ ਪਰਿਵਾਰ ਨੇ ਜਾਸੂਸਾਂ ਨੂੰ ਇਸ ਗੱਲ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਕਿ ਇਸ ਹਮਲੇ ਦੇ ਪਿੱਛੇ ਨਸਲੀ ਨਫ਼ਰਤ ਦੀ ਕੋਈ ਭੂਮਿਕਾ ਸੀ। ਮੁਲਜ਼ਮ ਜੇਮਸ ਨੂੰ ਪਿਛਲੇ ਸੋਮਵਾਰ ਅਦਾਲਤ ਦੇ ਵਿੱਚ ਪੇਸ਼ ਕਰਕੇ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਸੰਸਦ ਦੇ ਵਿੱਚ ਆਵਾਜ਼ ਜਿਹੜੀ ਹੈ ਬੁਲੰਦ ਕਰਨ ਦੀ ਤਿਆਰੀ ਹੋ ਰਹੀ ਹੈ। ਇਸ ਸੰਸਦੀ ਮੁਹਿੰਮ ਦੀ ਅਗਵਾਈ ਜਿਹੜੀ ਹੈ ਸਿੱਖ ਫੈਡਰੇਸ਼ਨ ਯੂਕੇ ਅਤੇ ਉਸਦੇ ਨਾਲ ਸੰਬੰਧਿਤ ਸਿੱਖ ਨੈਟਵਰਕ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹ ਸੰਸਦ ਮੈਂਬਰਾਂ ਨੂੰ ਅਪੀਲ ਕਰਨਗੇ ਕਿ ਉਹ ਸਰਕਾਰ ਤੇ ਸਿੱਖਾਂ ਦੇ ਵਿਰੁੱਧ ਹੁੰਦੇ ਨਫ਼ਰਤੀ ਅਪਰਾਧਾਂ ਹੇਟ ਕ੍ਰਾਈਮਸ ਨੂੰ ਮਾਨਤਾ ਦੇਣ ਅਤੇ ਇਨ੍ਹਾਂ ਨੂੰ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਹੱਲ ਕਰਨ ਦੇ ਲਈ ਦਬਾਅ ਬਣਾਉਣ। ਇਸ ਮੁਹਿੰਮ ਦਾ ਪਿਛੋਕੜ ਸਾਊਥਹੈਂਪਟਨ ਵਿੱਚ ਹੈਨਰੀ ਨੋਵਾਕ ਦੇ ਕਤਲ ਅਤੇ ਉਸ ਤੋਂ ਬਾਅਦ ਵਿਕਰਮ ਦਿਗਵਾ ਦੀ ਸਜ਼ਾ ਦੇ ਨਾਲ ਵੀ ਜੁੜਿਆ ਹੋਇਆ। ਉਸ ਮਾਮਲੇ ਨੇ ਬ੍ਰਿਟੇਨ ਦੇ ਵਿੱਚ ਕਾਨੂੰਨੀ ਸੁਰੱਖਿਆ ਪ੍ਰਾਪਤ ਸਿੱਖਾਂ ਦੇ ਧਾਰਮਿਕ ਚਿੰਨ ਕਿਰਪਾਨ ਦੇ ਬਾਰੇ ਇੱਕ ਸਿਆਸੀ ਬਹਿਸ ਛੇੜ ਦਿੱਤੀ ਸੀ। ਸਿੱਖ ਸੰਗਠਨਾਂ ਦਾ ਤਰਕ ਹੈ ਕਿ ਇਸ ਮਾਮਲੇ ਤੋਂ ਬਾਅਦ ਕਿਰਪਾਨ ਦੇ ਬਾਰੇ ਜਨਤਕ ਤੌਰ ਦੇ ਉੱਤੇ ਹੋਈਆਂ ਬਹਿਸਾਂ ਨੇ ਭਾਈਚਾਰੇ ਦੇ ਮੈਂਬਰਾਂ ਦੇ ਪ੍ਰਤੀ ਨਫ਼ਰਤ ਵਧਾਉਣ ਦਾ ਕੰਮ ਕੀਤਾ ਹੈ। ਸਿੱਖ ਨੈਟਵਰਕ ਦੇ ਸਰਵੇਖਣ ਦੇ ਵਿੱਚ ਚਿੰਤਾਜਨਕ ਖੁਲਾਸੇ ਹੋਏ। ਬ੍ਰਿਟੇਨ ਦੇ ਵਿੱਚ 5,25,000 ਤੋਂ ਵੱਧ ਸਿੱਖ ਰਹਿੰਦੇ ਨੇ, ਜੋ ਭਾਰਤ ਤੋਂ ਬਾਹਰ ਸਭ ਤੋਂ ਵੱਡੀ ਸਿੱਖ ਆਬਾਦੀ ਦੇ ਵਿੱਚੋਂ ਇੱਕ ਹੈ। ਪੁਲਿਸ ਧਾਰਮਿਕ ਨਫ਼ਰਤ ਵਾਲੇ ਅਪਰਾਧ ਦਰਜ ਕਰਦੀ ਹੈ, ਪਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਪਛਾਣ ਕਰਨ ਵਾਲੇ ਕੋਈ ਕੌਮੀ ਅੰਕੜੇ ਅਧਿਕਾਰਤ ਤੌਰ ਉੱਤੇ ਪ੍ਰਕਾਸ਼ਿਤ ਨਹੀਂ ਕੀਤੇ ਜਾਂਦੇ। ਸਿੱਖ ਨੈਟਵਰਕ ਦੇ ਵੱਲੋਂ 1,000 ਤੋਂ ਵੱਧ ਬ੍ਰਿਟਿਸ਼ ਸਿੱਖਾਂ ਦੇ ਉੱਤੇ ਕੀਤੇ ਗਏ ਸਰਵੇਖਣ ਦੇ ਅਨੁਸਾਰ ਦਰਸਾਇਆ ਗਿਆ ਕਿ 40% ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਸਿੱਖ ਵਿਰੋਧੀ ਘਟਨਾਵਾਂ ਦਾ ਸਾਹਮਣਾ ਕੀਤਾ ਜਾਂ ਗਵਾਹ ਰਹੇ ਨੇ। 90% ਲੋਕਾਂ ਦਾ ਮੰਨਣਾ ਹੈ ਕਿ ਮਈ ਦੇ ਅੱਧ ਤੋਂ ਅਜਿਹੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ। 50% ਤੋਂ ਵੱਧ ਲੋਕਾਂ ਨੇ ਕਿਹਾ ਕਿ ਉਹ ਹੁਣ ਸੁਰੱਖਿਅਤ ਜਿਹੜੇ ਨੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਆ। ਇੱਥੇ ਸਰਵੇਖਣ ਦੇ ਵਿੱਚ ਸਾਹਮਣੇ ਆਈਆਂ ਘਟਨਾਵਾਂ ਦੇ ਵਿੱਚੋਂ ਸਿਰਫ 6% ਮਾਮਲੇ ਦੀ ਹੀ ਪੁਲਿਸ ਦੇ ਕੋਲ ਰਿਪੋਰਟ ਕੀਤੀ ਗਈ ਸੀ। ਇਸ ਸਰਵੇਖਣ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ ਤੇ ਇਹ ਆਮ ਪ੍ਰਤੀਨਿਧ ਸਮੂਹ ਦੀ ਜਿਹੜੀ ਬਜਾਏ ਖੁਦ ਚੁਣੇ ਗਏ ਲੋਕਾਂ ਦੇ ਉੱਤੇ ਆਧਾਰਿਤ ਜਿਹੜਾ ਇਹ ਆਪਣਾ ਸਰਵੇਖਣ ਹੈ। ਸਰਕਾਰ ਦੇ ਵੱਲੋਂ ਚੁੱਪੀ ਹੈ ਧਾਰਨ ਦੇ ਦੋਸ਼ ਸਿੱਖ ਫੈਡਰੇਸ਼ਨ ਦੇ ਸਿਆਸੀ ਮਾਮਲਿਆਂ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ OBE ਨੇ ਦੋਸ਼ ਲਾਇਆ ਕਿ ਵਾਰ ਵਾਰ ਮੰਗ ਪੱਤਰ ਸੌਂਪਣ ਦੇ ਬਾਵਜੂਦ ਸਰਕਾਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਹੱਲ ਕਰਨ ਦੇ ਵਿੱਚ ਨਾਕਾਮ ਰਹੀ ਹੈ। ਅਸੀਂ ਮਈ ਦੇ ਅਖੀਰ ਤੋਂ ਸਿੱਖ ਵਿਰੁੱਧ ਨਫ਼ਰਤੀ ਅਪਰਾਧਾਂ ਤੇ ਪਵਿੱਤਰ ਕਿਰਪਾਨ ਦੀ ਗਲਤ ਪੇਸ਼ਕਾਰੀ ਦੇ ਬਾਰੇ ਗ੍ਰਹਿ ਸਕੱਤਰ ਜਿਹੜੇ ਨੇ ਹੋਮ ਸੈਕਟਰੀ ਅਤੇ ਪੁਲਿਸਿੰਗ ਮੰਤਰੀ ਜਿਹੜੇ ਨੇ ਕੋਲ ਚਿੰਤਾਵਾਂ ਚੁੱਕ ਰਹੇ ਹਾਂ, ਪਰ ਸਾਨੂੰ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਚੁੱਪੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਸੰਸਦ ਮੈਂਬਰਾਂ ਨੂੰ ਅਪੀਲ ਕਰੇਗੀ ਕਿ ਉਹ ਸਰਕਾਰ ਨੂੰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਦੂਜੇ ਨਫ਼ਰਤੀ ਅਪਰਾਧਾਂ ਦੇ ਬਰਾਬਰ ਮਾਨਤਾ ਦੇਣ ਅਤੇ ਸਿੱਖ ਜਥੇਬੰਦੀਆਂ ਦੇ ਨਾਲ ਸਿੱਧਾ ਸੰਪਰਕ ਬਣਾਉਣ ਦੇ ਲਈ ਕਹਿਣ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਗਈ। ਬ੍ਰਿਟਿਸ਼ ਦੀ ਸਭ ਤੋਂ ਪੁਰਾਣੀ ਨਸਲਵਾਦੀ ਵਿਰੋਧੀ ਸੰਸਥਾ ਹੈ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ IWA। ਉਨ੍ਹਾਂ ਨੇ ਵੀ ਕਿਰਨਦੀਪ ਕੌਰ ਦੇ ਕਤਲ ਦੀ ਨਿੰਦਾ ਕੀਤੀ ਹੈ ਤੇ ਪਰਿਵਾਰ ਦੀ ਨਿਰਪੱਖ ਜਾਂਚ ਦੀ ਮੰਗ ਦਾ ਸਮਰਥਨ ਕੀਤਾ। ਸੰਸਥਾ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਵੀ ਕਿਹਾ ਕਿ ਅਸੀਂ ਇਸ ਦੁਖਦਾਈ ਘਟਨਾ ਤੋਂ ਬਹੁਤ ਸਦਮੇ ਦੇ ਵਿਚ ਹਾਂ। ਅਸੀਂ ਕਿਰਨਦੀਪ ਦੇ ਪਰਿਵਾਰ ਦੇ ਨਾਲ ਖੜੇ ਹਾਂ। ਜੇਕਰ ਜਾਂਚ ਦੇ ਵਿਚ ਇਹ ਸਾਬਤ ਹੁੰਦਾ ਹੈ ਕਿ ਇਹ ਹਮਲਾ ਨਸਲੀ ਜਾਂ ਧਾਰਮਿਕ ਨਫ਼ਰਤ ਕਾਰਨ ਹੋਇਆ ਸੀ ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਤੇ ਬਹੁ ਸਭਿਆਚਾਰਕ ਬ੍ਰਿਟੇਨ ਦੇ ਵਿਚ ਨਸਲਵਾਦ ਜਾਂ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਸੰਸਦ ਮੈਂਬਰ ਜਸ ਅਟਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਲੇਬਰ ਪਾਰਟੀ ਦੇ ਸੰਸਦ ਮੈਂਬਰ ਜਸ ਅਟਵਾਲ ਨੇ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਰਨਦੀਪ ਕੌਰ ਦੀ ਮੌਤ ਬੇਹੱਦ ਦੁਖਦਾਈ ਹੈ ਤੇ ਉਹ ਇਕ ਮਾਂ ਸੀ ਜਿਸ ਦੇ ਕਾਰਨ ਇਹ ਦੁਖਾਂਤ ਹੋਰ ਵੀ ਗੰਭੀਰ ਹੋ ਜਾਂਦਾ ਹੈ। ਇਕ ਨੌਜਵਾਨ ਔਰਤ ਦਾ ਭਵਿੱਖ ਖੋ ਲਿਆ ਗਿਆ ਉਹਦੇ ਹੱਥੋਂ ਤੇ ਹੁਣ ਉਸਦਾ ਬੱਚਾ ਆਪਣੀ ਮਾਂ ਤੋਂ ਬਿਨਾਂ ਵੱਡਾ ਹੋਵੇਗਾ। ਕਿਸੇ ਵੀ ਪਰਿਵਾਰ ਨੂੰ ਅਜਿਹਾ ਸਹਿ ਦੁੱਖ ਨਹੀਂ ਝੱਲਣਾ ਚਾਹੀਦਾ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਜਾਂਚ ਚੱਲ ਰਹੀ ਹੈ, ਇਸ ਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਿਆ ਜਾਵੇ ਤੇ ਤੱਥਾਂ ਨੂੰ ਸਾਹਮਣੇ ਆਉਣ ਦਿੱਤਾ ਜਾਵੇ। ਮੈਟਰੋਪੋਲੀਟਨ ਪੁਲਿਸ ਅਨੁਸਾਰ ਇਸ ਮਾਮਲੇ ਦੀ ਹਰ ਪਹਿਲੂ ਤੋਂ ਕਹਿੰਦੇ ਜਾਂਚ ਜਾਰੀ ਹੈ। ਹਾਲਾਤ ਇਹ ਨੇ ਜੀ ਵਿਦੇਸ਼ਾਂ ਦੇ ਵਿਚ। ਇਕ ਪਾਸੇ ਜਾਤ ਪਾਤ ਦਾ ਰੋਲਾ ਤੇ ਇੱਥੇ ਰੰਗ ਭੇਤ ਦਾ ਰੋਲਾ ਹੈ ਤੇ ਆਪਣੇ ਰਾਜੀਵ ਕੁਮਾਰ ਬਾਈ ਜੀ ਕਹਿੰਦੇ ਇਮਰਾਨ ਖਾਨ ਨੂੰ ਕਿੱਥੇ ਕੈਦ ਕਰਕੇ ਰੱਖਿਆ ਇਸ ਸਰਕਾਰ ਨੇ ਜੀ। ਗੱਲਾਂ ਬਾਤਾਂ ਦੋਸਤ ਕਰ ਰਹੇ ਨੇ ਜੀ। ਤੇ ਦੂਸਰੇ ਪਾਸੇ ਦੋਸਤੋ ਆਖਰੀ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਤੁਹਾਡੇ ਸੁਨੇਹੇ ਲੈ ਲਈਏ ਤੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜਾਂਦੇ ਜਾਂਦੇ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਵੀ ਕਰਕੇ ਜਾਵਾਂਗਾ ਤੇ ਉਸ ਤੋਂ ਪਹਿਲਾਂ ਤੁਹਾਡੇ ਸੁਨੇਹਾਂ ਦਾ ਜਿਹੜਾ ਉਹਨਾਂ ਨੂੰ ਨਾਲ ਲੈ ਲਈਏ ਤੇ ਫਿਰ ਗੱਲਾਂ ਬਾਤਾਂ ਕਰਦੇ ਆ ਜੇ ਸਮਾਂ ਇਜਾਜ਼ਤ ਦੇਵੇਗਾ। ਸੁਨੇਹੇ ਦੋਸਤਾਂ ਦੇ ਆ ਰਹੇ ਨੇ ਜੀ ਤੇ ਸਭ ਤੋਂ ਪਹਿਲਾਂ ਸ਼ੈਲੀ ਬਾਈ ਜੀ ਨੇ ਫਤਿਹ ਬੁਲਾ ਕੇ ਸ਼ਾਇਦ ਪਤਾ ਨਹੀਂ ਕਿੱਥੇ ਚਲੇ ਗਏ ਆਪ ਕਹਿੰਦੇ ਨੇ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਰਾਜਨ ਸਾਈ ਸਾਹਿਬ ਐਡਵੋਕੇਟ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਲਾਈਕ ਕਰ ਦਿੱਤਾ ਹੈ ਜੀ। ਕਹਿੰਦੇ ਖਿੱਚ ਦਿਓ ਗੱਡੀ ਨੂੰ ਬਸ ਓਕੇ ਕਰਕੇ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। US ਤੋਂ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ, US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਤੇ ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਖਮਿਆਜ਼ਾ ਤਾਂ ਕਹਿੰਦੇ ਭੁਗਤ ਲਿਆ, ਹੁਣ ਅਕਾਲੀ ਤੇ ਕਾਂਗਰਸ ਹੀ ਭੁੱਲ ਜਾਣ ਸਰਕਾਰ ਕਦੇ ਬਣੇਗੀ। ਅੱਗੇ ਲਿਖਦੇ ਨੇ ਕਿ ਰਾਜਾ ਬੇਟਾ ਨੇ ਅੱਛੇ ਬੇਟੇ ਵਾਲੀ ਭੂਮਿਕਾ ਨਿਭਾਈ ਹੈ, ਸਾਰਿਆਂ ਨਾਲ ਰਲ ਕੇ ਖੇਡਣ ਵੀ ਕਹਿੰਦੇ ਜੀ। ਦਵਿੰਦਰ ਭਾਰਤ ਜੀ US ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਤੇ ਆਪਣੇ ਗੁਰੀਮਾਨ ਬਾਈ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ ਜੀ ਸਿਕੰਦਰ ਸਿੰਘ ਔਜਲਾ ਜੀ ਨੂੰ, ਰਾਜਨ ਸੈਣੀ ਜੀ ਨੂੰ ਤੇ ਰਾਜੀਵ ਕੁਮਾਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ। ਅੱਗੇ ਆਪਣੇ ਗੁਰੀਮਾਨ ਜੀ ਲਿਖਦੇ ਆ ਕਿ ਸ਼ੈਲੀ ਸਿੰਘ ਜੀ ਸਤਿ ਸ੍ਰੀ ਅਕਾਲ, ਰਾਜੀਵ ਸਾਹਿਬ ਜੀ ਸਤਿ ਸ੍ਰੀ ਅਕਾਲ, SHOC ਜੀ ਹਾਂਜੀ ਉਹ ਹੁਸ਼ਿਆਰਪੁਰ ਵਾਲੇ ਦੀ ਗੱਲ ਕੀਤੀ ਆਪਣੇ ਤੇ ਟਾਂਡੇ ਵਾਲੇ ਦੀ ਜੀ। ਅੱਗੇ ਲਿਖਦੇ ਨੇ ਗੁਰੀ ਜੀ ਕਿ ਸ਼ੁਰੂ ਤੋਂ ਗਦਾਰੀ ਹੁੰਦੀ ਰਹੀ ਹੈ, ਦੂਜਿਆਂ ਨਾਲੋਂ ਗਦਾਰੀ ਕਰਨ ਵਾਲੇ ਆਪਣੇ ਨਿਕਲੇ ਹੈ ਜੀ ਜ਼ਿਆਦਾ। ਤੇ ਔਜਲਾ ਸਾਹਿਬ ਕਹਿੰਦੇ ਉਸੇ ਸਮੇਂ ਲੋੜਾਂ ਸੀਮਤ ਸਨ ਰਾਜਨ ਜੀ, ਅੱਜ ਕੱਲ੍ਹ ਲੋੜ ਵੱਧ ਗਈ ਹੈ ਜੀ। ਤੇ ਔਜਲਾ ਜੀ ਬਿਲਕੁਲ ਸਹੀ ਜੀ, ਤੁਸੀਂ ਕਿਹਾ ਉਸ ਵਕਤ ਲੋੜਾਂ ਜਿਹੜੀਆਂ ਸੀ ਛੋਟੀਆਂ ਸੀ, ਥੋੜੇ ਨਾਲ ਸਰ ਜਾਂਦਾ ਸੀ ਜੀ ਆਪਣੇ ਗੁਰੂ ਜੀ ਕਹਿੰਦੇ ਆ। ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਗੁਲਾਬ ਦੇ ਫੁੱਲ ਭੇਜੇ ਨੇ। ਤੇ ਸਤਨਾਮ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆਪਣੇ ਗੁਰੂ ਜੀ ਨੇ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਤੇ ਰਾਜੀਵ ਕੁਮਾਰ ਜੀ ਲਿਖਦੇ ਆ ਬਦਲਾ ਨੇ ਰਾਸ਼ਨ ਵਾਲੀਆਂ ਕਿੱਟਾਂ ਵੀ ਕਹਿੰਦੇ ਰਾਜਸਥਾਨ ਤੋਂ ਮੰਗਵਾਈਆਂ ਰੈਲੀ ਦੇ ਲਈ ਟੈਂਟ ਸਾਊਂਡ ਕੁਰਸੀਆਂ ਤੀਰਥ ਯਾਤਰਾ ਦੇ ਲਈ ਬੱਸਾਂ ਫਲੈਕਸ ਬੋਰਡ ਹਰ ਕੋਈ ਚੀਜ਼ ਲਾਲਾ ਜੀ ਨੇ ਦੂਜੀ ਸਟੇਟ ਤੋਂ ਹੀ ਕਹਿੰਦੇ ਮੰਗਵਾਈਆਂ ਕਿਉਂਕਿ ਕਮਿਸ਼ਨ ਮੋਟਾ ਮਿਲ ਜਾਂਦਾ ਜੀ ਜਾਣੀਆਂ ਚਾਲ ਜੀ ਕਹਿੰਦੇ ਜਟਬੈੜ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੁਰਿੰਦਰ ਮਾਲ ਜੀ ਲਿਖਦੇ ਆ ਬਹੁਤ ਵਧੀਆ ਸਾਂਝ ਜੀ ਪਸੰਦ ਕਰਦੇ ਨੇ ਆਪਣੇ ਗੁਰੀਮਾਨ ਹੁਣਾਂ ਦੀ ਸਾਂਝ ਤੇ ਰਾਜਨ ਜੀ ਦੀ ਤੇ ਗੁਰੀਮਾਨ ਜੀ ਲਿਖਦੇ ਆ ਹੱਸ ਰਹੇ ਨੇ ਜੀ ਤੇ ਨਹੀਂ ਤੁਹਾਡਾ ਆਪਣਾ ਵਿਚਾਰ ਸੈਣੀ ਸਾਹਿਬ ਸਹੀ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸਾਂਝ ਗੁਰੀ ਵੀਰ ਜੀ ਜੋ ਦਰਦ ਤੇ ਹਕੀਕਤ ਸਮਝਦਾ ਉਹੀ ਕਲਪਦਾ ਹੈ ਗੁਰੂ ਜੀ ਕਹਿੰਦੇ ਆ ਕਿ ਸਹੂਲਤਾਂ ਦੇ ਨਾਲ ਮਨੁੱਖ ਅਪਾਹਜ ਹੋ ਰਿਹਾ ਤੇ ਸਹੂਲਤਾਂ ਨਹੀਂ ਰੋਜ਼ਗਾਰ ਦਿਓ ਜੀ ਗੁਰੂ ਜੀ ਕਹਿੰਦੇ ਔਜਲਾ ਜੀ ਸ਼ੁਕਰੀਆ ਜੀ ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਕਈ ਲੋਕ ਜਨਰਲ ਕੈਟਾਗਰੀ ਦੇ ਵਿੱਚ ਹਨ ਤੇ ਬਹੁਤ ਗਰੀਬ ਹਨ ਪਰ ਉਹ ਵਿਚਾਰੇ ਕੋਈ ਸਹੂਲਤ ਨਹੀਂ ਲੈ ਸਕਦੇ ਔਜਲਾ ਸਾਹਿਬ ਕਹਿੰਦੇ ਪਰ ਸਾਨੂੰ ਮਾਂ ਹੀ ਮੁਫ਼ਤ ਖੋਰਾ ਤੋਂ ਮਾਰ ਹੀ ਕਹਿੰਦੇ ਮੁਫ਼ਤ ਖੋਰਾਂ ਤੋਂ ਪੈਂਦੀ ਹੈ ਮਿਹਨਤ ਕਰਨ ਵਾਲਾ ਤਾਂ ਮਰ ਰਿਹਾ ਜੀ ਕਹਿੰਦੇ ਬਿਲਕੁਲ ਹੈ ਜੀ ਬਿਲਕੁਲ ਹੈ ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਿਹਾ ਮਾਲ ਭੈਣ ਜੀ ਤੇ ਆਪਣੇ ਟਿਲਟ ਕਿਉਂ ਕਰਦਾ ਰਾਜਨ ਜੀ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਕਿ ਕਹਿਣਾ ਚਾਹੁੰਦੇ ਆ ਬਘੇਲ ਰਾਜਾ ਬੇਟਾ ਲਈ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ ਤੇ ਸਾਰਾ ਕੁਝ ਕਰ ਰਹੇ ਨੇ ਰਾਜੀਵ ਕੁਮਾਰ ਜੀ ਲਿਖਦੇ ਆ 4 ਸਾਲ ਤਾਂ ਵਿਰੋਧੀ ਧਿਰ ਦਾ ਕੰਮ ਖਹਿਰਾ ਸਾਹਿਬ ਤੇ ਪ੍ਰਗਟ ਸਿੰਘ ਨੇ ਹੀ ਨਿਭਾਇਆ ਤੇ ਕਾਂਗਰਸ ਦਾ ਬਾਜਵਾ ਵੜਿੰਗ ਤਾਂ ਬਸ ਟਵਿੱਟ ਜੋਗੇ ਹੀ ਰਹਿ ਗਏ ਅੱਗੇ ਹੋ ਕੇ ਲੜਾਈ ਨਹੀਂ ਲੜੀ ਫਿਰ ਤਾਂ ਖਹਿਰੇ ਨੂੰ LOP ਬਣਾਉਣਾ ਕਹਿੰਦੇ ਚਾਹੀਦਾ ਵੱਡੇ ਲੀਡਰ ਤਾਂ ਚੱਲੇ ਹੋਏ ਕਾਰਤੂਸ ਹੈਗੇ ਆ ਕਹਿੰਦੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਰਾਜੀਵ ਜੀ ਇਹ ਕੰਮ ਸਾਲ ਪਹਿਲਾਂ ਚਾਹੀਦਾ ਸੀ ਹੁਣ ਟੂ ਲੇਟ ਹੈ ਜੀ ਬਿਲਕੁਲ ਹੈ ਜੀ ਇਹ ਚੀਜ਼ਾਂ ਪਹਿਲਾਂ ਨਿਰਧਾਰਿਤ ਕਰਨੀਆਂ ਚਾਹੀਦੀਆਂ ਨੇ ਲੋਕਾਂ ਦੀ ਮਾਨਸਿਕਤਾ ਵੀ ਬਣਦੀ ਹੈ ਤੇ ਪਤਾ ਵੀ ਹੁੰਦਾ ਵੀ ਕਿਹਨੂੰ ਵੋਟ ਪਾਈਏ ਫਿਰ ਐਟ ਏ ਟਾਈਮ ਜਿਹੜਾ ਸਾਰਾ ਕੁਝ ਨਿਰਧਾਰਿਤ ਕਰਦੇ ਆ ਤੇ ਫਿਰ ਐਲਾਨ ਕਰਦੇ ਆ ਇਹਨਾਂ ਦੇ ਵਿੱਚ ਆਪਣਾ ਕਾਟੋ ਕਲੇਸ਼ ਪੈ ਜਾਂਦਾ ਮੁੜ ਕੇ ਫਿਰ ਔਜਲਾ ਸਾਹਿਬ ਕਹਿੰਦੇ ਜਦੋਂ ਘਰ ਵਾਲਾ ਜ਼ਮੀਨ ਦਾ ਵਿਸਵਾ ਨਾ ਛੱਡੇ ਨਾ ਫਿਰ ਛੜਾ ਜੇਠ ਚੰਗਾ ਲੱਗਣ ਲੱਗ ਜਾਂਦਾ ਹੈ ਤੇ ਆਪਣੇ ਐਪ ਤੇ ਸੁਣ ਰਹੇ ਆ ਫਿਟਨੈਸ ਪੰਜਾਬ ਬਾਈ ਜੀ ਆਪਣੇ ਬਹਾਦਰ ਸਿੰਘ ਜੀ ਸ਼ਾਇਦ ਆਪਣੇ ਡੈਨਮਾਰਕ ਤੋਂ ਸੁਣ ਰਹੇ ਨੇ ਪ੍ਰੋਗਰਾਮ ਸ਼ੁਕਰੀਆ ਜੀ ਬਾਈ ਜੀ ਤੇ ਰਾਜੀਵ ਜੀ ਕਮੈਂਟ ਉੱਪਰ ਥੱਲੇ ਹੋ ਜਾਂਦੇ ਆ ਜੀ ਐਡਵਰਟਾਈਜ਼ਮੈਂਟ ਚੱਲ ਪੈਂਦੀ ਹੈ ਵਿੱਚ ਕਈ ਵਾਰੀ ਧੱਕਾ ਕਰ ਜਾਂਦੇ ਆ ਸਾਡੇ ਨਾਲ ਵੀ ਤੇ ਨਾ ਕਰੋ ਯਾਰ ਧੱਕਾ ਪੜ੍ਹ ਲੈਂਦੋ ਦੋਸਤ ਮਿੱਤਰਾਂ ਦੇ ਸੁਨੇਹੇ ਜਿਹੜੇ ਆਏ ਨੇ ਮੈਂ ਵੈਸੇ ਵੀ ਅੱਜ ਥੱਕਿਆ ਮਹਿਸੂਸ ਕਰਦਾ ਤੇ ਆਪਣੇ ਔਜਲਾ ਸਾਹਿਬ ਤੋਂ ਬਾਅਦ ਮੈਸੇਜ ਸੀਗਾ ਆਪਣਾ ਨਹੀਂ ਜੀ ਟਲਦੇ ਤੇ ਆਪਣੇ ਹਾਂਜੀ ਪਹੁੰਚ ਗਏ ਜੀ ਲਿਖਦੇ ਨੇ ਗੁਰੀਮਾਨ ਜੀ ਕਹਿੰਦੇ ਆ ਨਹੀਂ ਤੁਹਾਡਾ ਆਪਣਾ ਵਿਚਾਰ ਸੈਣੀ ਸਾਹਿਬ ਸਹੀ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸਾਂਝ ਗੁਰੀ ਵੀਰ ਜੀ ਜੋ ਦਰਦ ਤੇ ਹਕੀਕਤ ਸਮਝਦਾ ਉਹੀ ਕਲਪਦਾ ਇਸ ਤੋਂ ਅੱਗੇ ਸੁਨੇਹੇ ਸੀਗੇ ਹਾਂਜੀ ਇੱਥੇ ਆ ਗਏ ਆਪਾਂ ਜੀ ਆਪਣੇ ਟੂ ਲੇਟ ਤੋਂ ਬਾਅਦ ਤੇ ਔਜਲਾ ਸਾਹਿਬ ਕਹਿੰਦੇ ਇਹ ਸਿਆਸੀ ਲੋਕ ਕੁਝ ਵੀ ਕਰ ਸਕਦੇ ਹਨ ਕੁਰਸੀ ਦੇ ਲਈ ਜੀ ਤੇ ਰਾਜੀਵ ਕੁਮਾਰ ਜੀ ਲਿਖਦੇ ਆ ਅਕਾਲੀ ਦਲ ਨੂੰ BJP ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ ਤਾਂ ਹੀ ਸਰਕਾਰ ਬਣ ਸਕਦੀ ਹੈ ਅਕਾਲੀ ਦਲ ਦੀ ਇਕੱਲੇ ਦਾ ਮੁਸ਼ਕਲ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਆ ਅਕਾਲੀ ਦਲ ਤਾਂ ਕਹਿੰਦੇ ਖਤਮ ਕਰਨਾ BJP ਨੇ ਜੀ ਰਾਜੀਵ ਕੁਮਾਰ ਜੀ ਕਹਿੰਦੇ ਆ ਵਾਰਸ ਪੰਜਾਬ ਦਾ ਜਿਹੜਾ ਵਕੀਲ ਖਹਿਰੇ ਦਾ ਮੁੰਡਾ ਉਹਨੇ ਪੋਸਟ ਪਾਈ ਕਿ ਅੰਮ੍ਰਿਤਪਾਲ ਨੇ ਵੀ ਕਿਹਾ ਕਿ ਜੇ BJP ਅੱਗੇ ਹੱਥ ਵਧਾਉਂਦੀ ਹੈ ਤਾਂ ਕਰ ਲਓ ਗੱਠਜੋੜ ਕਹਿੰਦੇ ਜੀ ਤੇ ਭਾਈ ਉਹਨਾਂ ਦੇ ਵਿੱਚੋਂ ਹੀ ਆਏ ਨੇ ਜੀ, ਉਹਨਾਂ ਦੇ ਵਿੱਚ ਜਾਣਗੇ ਜੀ ਮੁੜ ਕੇ, ਫਿਰ ਇਹੀ ਹੈ ਉਹਨਾਂ ਨੇ ਖੜੇ ਕੀਤੇ ਆ, ਉਹਨਾਂ ਨੇ ਵਸਾਏ ਆ, ਤੇ ਬਾਕੀ ਪਾਰਟੀਆਂ ਨੂੰ ਕਮਜ਼ੋਰ ਕਰਨ ਦੇ ਲਈ, ਵੋਟਾਂ ਤੋੜਨ ਦੇ ਲਈ, ਜੋੜਨ ਦੇ ਲਈ ਸਾਰਾ ਹਿਸਾਬ ਕਿਤਾਬ ਹੁੰਦਾ ਹੈ ਜੀ। ਰਾਜੀਵ ਕੁਮਾਰ ਜੀ ਕਹਿੰਦੇ ਆ ਸਹੀ ਗੱਲ ਹੈ ਔਜਲਾ ਸਾਹਿਬ, ਇੰਨਾ ਖੇਤਰੀ ਪਾਰਟੀ ਦੇ ਕੋਈ ਨਹੀਂ ਛੱਡਣੀ ਇਹਨਾਂ ਨੇ, ਬੰਗਾਲ ਹੋ ਗਿਆ, ਠਾਕਰੇ ਦੀ ਪਾਰਟੀ ਖਤਮ ਕਰਤੀ, ਹੁਣ ਅਖਿਲੇਸ਼ ਦੀ ਜਿਹੜੀ ਹੈ ਸਮਾਜਵਾਦੀ ਪਾਰਟੀ ਮਗਰ ਪਏ ਹੈ, ਆਹ ਪਾਰਲੀਮੈਂਟ ਦੇ ਵਿੱਚ ਇੰਨੇ MP ਪੂਰੇ ਕਰਕੇ ਬਿੱਲ ਪਾਸ ਕਰਨੇ

ਮਹਿਕਮਿਆਂ ਦੇ ਕਾਮਿਆਂ ਤੇ ਪੁਲਿਸ ਨੇ ਜਿਹੜਾ ਬਹੁਤ ਜ਼ਿਆਦਾ ਲਾਠੀਚਾਰਜ ਕੀਤਾ, ਨਾਲ ਅਥਰੂ ਗੈਸ ਦੇ ਗੋਲੇ ਛੱਡੇ ਆ, ਬਹੁਤ ਜ਼ਖਮੀ ਹੋਏ ਆ ਹੜਤਾਲੀ ਜੀ। ਅੱਗੇ ਕਹਿੰਦੇ ਨੇ ਇਮਰਾਨ ਖਾਨ ਨੂੰ ਕਿੱਥੇ ਕੈਦ ਕਰਕੇ ਰੱਖਿਆ ਇਸ ਸਰਕਾਰ ਨੇ ਜੀ, ਪਾਕਿਸਤਾਨ ਦੀ ਗੱਲ ਕਰਦੇ ਆ। ਫਿਟਨੈਸ ਪੰਜਾਬ ਬਾਈ ਜੀ ਕਹਿੰਦੇ ਆਪਣੇ ਸਤਿ ਸ੍ਰੀ ਅਕਾਲ ਜੀ ਐਪ ਦੇ ਉੱਤੇ ਸੁਣ ਰਿਹਾ ਜੀ, ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਬਹਾਦਰ ਸਿੰਘ ਜੀ ਹੈ ਸ਼ਾਇਦ, ਤੇ ਉਹਨਾਂ ਦੀ ਆਈਡੀ ਹੈ ਫਿਟਨੈਸ ਪੰਜਾਬ। ਲਓ ਦੋਸਤੋ, ਫਿਰ ਇੱਥੇ ਅੱਜ ਆਗਿਆ ਲੈਂਦੇ ਹਾਂ। ਥੋੜੀ ਜਿਹੀ ਥਕਾਵਟ ਮਹਿਸੂਸ ਕਰ ਰਹੇ ਹਾਂ ਬੋਲਣ ਦੇ ਵਿੱਚ ਵੀ, ਥੋੜਾ ਜਿਹਾ ਰੁਕ ਰੁਕ ਕੇ ਗੱਲਬਾਤ ਹੋ ਰਹੀ ਹੈ, ਤੇ ਅੱਜ ਇੰਨਾ ਕਿ ਕਬੂਲ ਕਰਿਓ ਤੇ ਕੱਲ ਨੂੰ ਫਿਰ ਆਪਾਂ ਲਾਵਾਂਗੇ ਮਹਿਫਲ ਫਿਰ ਤੋਂ। ਮਹਿਫਲ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਚਰਚਾ ਹੋਗੀ, ਵਾਰਤਾਲਾਪ ਹੋਏਗੀ, ਜਿਸ ਦੇ ਵਿੱਚ ਤੁਸੀਂ ਵੀ ਵੱਡਾ ਹਿੱਸਾ ਬਣ ਸਕਦੇ ਹੋ ਤੇ ਆਪਣੀ ਗੱਲ ਆਪਣੇ ਤਜਰਬੇ ਸਾਂਝੇ ਕਰ ਸਕਦੇ ਹੋ। ਤੇ ਕੱਲ ਫਿਰ ਮਿਲਦੇ ਹਾਂ ਨਵੀਂ ਮੁਲਾਕਾਤ ਦੇ ਵਿੱਚ, ਵੀਰਵਾਰ ਵਾਲਾ ਦਿਨ ਹੈ ਤੇ ਗੱਲਬਾਤ ਕਰਾਂਗੇ ਫਿਰ ਕੁਝ ਨਾ ਕੁਝ ਨਵਾਂ ਮੁੱਦਾ ਲੈ ਕੇ ਸਮਰਜੀਤ ਸਿੰਘ ਸ਼ਮੀ ਹੁਣਾਂ ਦੇ ਨਾਲ। ਤੇ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹੁੰਦਾ, ਤੇ ਦੋਸਤਾਂ ਦਾ ਸ਼ੁਕਰੀਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਕਮੈਂਟ ਕਰਨ ਦੇ ਲਈ ਵੀ, ਕਾਲ ਕਰਕੇ ਜੁੜਨ ਦੇ ਲਈ ਵੀ, ਦੋਸਤਾਂ ਦਾ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਦੋਸਤੋ।

0: ദ്വാപാ റേഡിയോ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਨਿੱਘਾ ਸਵਾਗਤ ਹੈ। ਮਾਫ਼ੀ ਚਾਹੁੰਦੇ ਹਾਂ, 5-7 ਮਿੰਟ ਲੇਟ ਆ। ਅੱਜ ਅਸੀਂ ਵੀ ਗੱਡੀ ਜਿਹੜੀ ਆ ਦੌੜ ਕੇ ਹੀ ਫੜੀ ਹੈ, ਪਰ ਫਿਰ ਵੀ ਲੀਹ ਦੇ ਉੱਤੇ ਪਾ ਲਈ ਹੈ ਤੇ ਟੌਪ ਗੇਅਰ ਵਿੱਚ ਪਾਵਾਂਗੇ ਤੇ ਗੱਡੀ ਆਪਾਂ ਫੁੱਲ ਆਪਾਂ ਭਜਾਵਾਂਗੇ। ਤੇ ਦੋਸਤੋ, ਲੋ ਲੈ ਕੇ ਹਾਜ਼ਰ ਹਾਂ ਫਿਰ ਤੋਂ ਅੱਜ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਲਾਈਵ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜੇ ਕੁਝ ਤੰਗੀ ਪਰੇਸ਼ਾਨੀ ਹੈ ਤਾਂ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਵੀ ਨੋਟ ਕਰਵਾ ਸਕਦੇ ਹੋ ਤੇ ਫੋਨ ਲਾਈਨ ਵੀ ਤੁਹਾਡੇ ਲਈ ਖੁੱਲ੍ਹੀ ਰਹੇਗੀ। 15-20 ਮਿੰਟ ਪਹਿਲਾਂ ਖ਼ਬਰਾਂ ਦੇ ਉੱਤੇ ਅੱਜ ਦੇ ਵਿਚਾਰ ਦੀ ਗੱਲ ਕਰਕੇ ਤੇ ਫਿਰ ਆਪਾਂ ਨਾਲ ਦੀ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ। ਤੇ ਜਟਬੈੜ ਬਾਈ ਜੀ ਜੁੜੇ ਹੋਏ ਨੇ, ਦਾਸ ਦੀ ਹਾਜ਼ਰੀ ਕਹਿੰਦੇ ਪ੍ਰਵਾਨ ਕਰਨਾ ਸਾਡੇ ਵੱਡੇ ਵੀਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਬਾਈ ਜੀ। ਨਿੱਘਾ ਤੇ ਜਿਆਨੂ ਜੀ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਨਾਲ ਤੇ ਲੇਟ ਹੋ ਗਏ ਕਹਿੰਦੇ 3 ਮਿੰਟ ਜੀ, ਤੇ 5-7 ਮਿੰਟ ਲੇਟ ਆ ਜੀ ਵੈਸੇ ਦਾ। ਤੇ ਮਲੂਕ ਸਿੰਘ ਜੀ ਕਹਿੰਦੇ ਆ ਆ ਜਾਣਗੇ ਜੀ, ਤੇ 5-7 ਮਿੰਟ ਲੱਗ ਜਾਂਦੇ ਆ ਦੋਸਤੋ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਨਾਲ ਦੀ ਨਾਲ ਸਾਰਾ ਸਿਸਟਮ ਦੇਖਣਾ ਹੁੰਦਾ ਕਿਉਂਕਿ ਆਪਣੇ ਕੋਲ ਟੈਕਨੀਕਲ ਟੀਮ ਨਹੀਂ ਹੈ, ਆਪ ਹੀ ਇਕੱਲਾ ਹੀ ਆਪਾਂ ਬੰਦੇ ਆ ਜੀ, ਤੇ ਸਟੂਡੀਓ ਸਾਰਾ ਹੈਂਡਲ ਆਪ ਹੀ ਕਰਨਾ ਹੁੰਦਾ ਤੇ ਲਿੰਕ ਵੀ ਸਾਂਝੇ ਕਰ ਦਿੱਤੇ ਆ ਤੁਹਾਡੇ ਲਈ। ਆਵਾਜ਼ ਤੇ ਅੰਦਾਜ਼ ਕਹਿੰਦੇ ਓਕੇ ਆ ਜੀ, ਚੱਕ ਦਿਓ ਕੰਮ ਨੂੰ ਕਹਿੰਦੇ। ਆਪਣੇ ਬੇਅੰਤ ਸੰਧੂ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਵੀਰ ਜੀ, ਤੇ ਰਾਜਨ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਮੂਹਿਕ ਰੂਪ ਦੇ ਵਿੱਚ ਸਭ ਨੂੰ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਤੇ ਲੋ ਦੋਸਤੋ, ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:38 ਤੇ 32 ਕਹਿੰਦੇ ਆ ਗਈ ਹੈ, ਬੱਤੀ ਚਲੇ ਗਈ ਹੈ ਤੇ 32 ਆ ਗਈ ਹੈ। ਤੇ ਇਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 8 ਮਿੰਟ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ ਆਪਣੇ 5:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ ਤੇ ਫਰਾਂਸ ਦੇ ਵਿੱਚ ਜਿਹੜੇ ਜਸ਼ਨ ਮਨਾਏ ਜਾ ਰਹੇ ਹੈ ਉਹਨਾਂ ਮੁਲਕਾਂ ਦੇ ਵਿੱਚ ਸਮਾਂ ਤੇ ਸਥਿਤੀ ਯੂਰਪੀਅਨ ਕੰਟਰੀਆਂ ਮੁਤਾਬਕ ਸੇਮ ਹੀ ਹੈ। ਤੇ ਦੋਸਤੋ, ਅੱਜ ਦਿਹਾੜਾ 14 ਜੁਲਾਈ 2026 ਦਾ ਦਿਨ ਹੈ ਤੇ ਮੰਗਲਵਾਰ ਦਾ ਦਿਹਾੜਾ। ਤੇ ਕਹਿੰਦੇ ਅੱਜ ਦੇ ਵਿਚਾਰ ਦੇ ਵਿੱਚੋਂ ਸਾਂਝ ਪਾਉਂਦੇ ਹਾਂ ਸਭ ਤੋਂ ਪਹਿਲਾਂ ਤੇ ਦੇਸ਼ ਪ੍ਰੇਮ ਦੀਆਂ ਖ਼ਬਰਾਂ ਵੀ ਤੁਹਾਨੂੰ ਸੁਣਾਉਂਦੇ ਹਾਂ। ਅੰਨੀ ਸ਼ਰਧਾ ਵਿਹਲੜ ਪਖੰਡੀ ਸਾਧਾਂ ਸੰਤਾਂ ਨੂੰ ਜਨਮ ਦਿੰਦੀ ਹੈ, ਜਦਕਿ ਸ਼ੰਕੇ ਪੈਦਾ ਕਰਨ ਦੇ ਨਾਲ ਦਾਰਸ਼ਨਿਕ ਪੈਦਾ ਹੁੰਦੇ ਨੇ। 14 ਜੁਲਾਈ 1799 ਦੇ ਵਿੱਚ ਫਰਾਂਸ ਦੇ ਵਿੱਚ ਇਨਕਲਾਬ ਦੀ ਜਿਹੜੀ ਸ਼ੁਰੂਆਤ ਤੇ ਕੈਦੀਆਂ ਨੂੰ ਪੈਰਿਸ ਦੀ ਜਿਹੜਾ ਸੀ ਬੈਸਟਾਈਲ ਜੇਲ੍ਹ ਦੇ ਵਿੱਚੋਂ ਛੁਡਵਾਇਆ ਗਿਆ ਸੀ ਤੇ ਉੱਥੇ ਕੱਲ੍ਹ ਜਿਹੜੇ ਨੇ ਜਸ਼ਨ ਮਨਾਏ ਗਏ ਨੇ ਕਿਉਂਕਿ ਆਜ਼ਾਦੀ ਦਿਹਾੜਾ ਉੱਥੇ ਵੀ ਮਨਾਇਆ ਜਾਂਦਾ ਹੈ। 1850 ਦੇ ਵਿੱਚ ਪਹਿਲੀ ਵਾਰ ਫਰਿੱਜ ਦੇ ਵਿੱਚ ਬਰਫ਼ ਜਮਾ ਕੇ ਜਿਹੜਾ ਵਿਖਾਈ ਗਈ ਸੀ, 1850 ਦੇ ਵਿੱਚ ਬਰਫ਼ ਜੰਮਣੀ ਸ਼ੁਰੂ ਹੋਈ ਤੇ 1867 ਦੇ ਵਿੱਚ ਐਲਫਰਡ ਨੋਬਲ ਨੇ ਪਹਿਲੀ ਵਾਰ ਡੈਨਾਮਾਈਟ ਦੀ ਜਿਹੜੀ ਸੀ ਪ੍ਰਦਰਸ਼ਨੀ ਲਾਈ ਸੀ। ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਫਿਲਮਾਂ ਦੀ ਥੋੜ੍ਹੀ ਜਿਹੀ ਕਿ ਫਿਲਮਾਂ ਜਿਹੜੀਆਂ ਨੇ ਸ਼ੁੱਕਰਵਾਰ ਨੂੰ ਹੀ ਕਿਉਂ ਜਿਹੜੀਆਂ ਨੇ ਰਿਲੀਜ਼ ਹੁੰਦੀਆਂ ਨੇ, ਕੀ ਕਾਰਨ ਨੇ ਪਿੱਛੇ? ਇਹ ਸਾਰਾ ਰੁਝਾਨ ਜਿਹੜਾ ਹਾਲੀਵੁੱਡ ਤੋਂ ਆਇਆ। ਪਹਿਲੀ ਹਾਲੀਵੁੱਡ ਫਿਲਮ ਗੋਨ ਵਿਦ ਦੀ ਵਿੰਡ, ਜਾਣੀ ਕਿ ਹਵਾ ਦੇ ਨਾਲ ਚੱਲੋ, ਗੋਨ ਵਿਦ ਦੀ ਵਿੰਡ ਸ਼ੁੱਕਰਵਾਰ 15 ਦਸੰਬਰ 1939 ਨੂੰ ਰਿਲੀਜ਼ ਹੋਈ ਸੀ ਤੇ 1960 ਤੋਂ ਪਹਿਲਾਂ ਭਾਰਤ ਦੇ ਵਿੱਚ ਕਿਸੇ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਕੋਈ ਖਾਸ ਦਿਨ ਜਾਂ ਦਿਹਾੜਾ ਨਹੀਂ ਹੁੰਦਾ ਸੀ ਤੇ ਸਾਲ 1947 ਦੇਸ਼ ਆਜ਼ਾਦੀ ਤੋਂ ਬਾਅਦ ਫਿਲਮ ਨੀਲ ਕਮਲ 24 ਮਾਰਚ ਨੂੰ ਜਿਹੜੀ ਰਿਲੀਜ਼ ਹੋਈ ਸੀ, ਇਸ ਦਿਨ ਸੋਮਵਾਰ ਸੀ ਤੇ ਮੁਗਲੇ ਆਜ਼ਮ ਜੋ ਬਹੁਤ ਦੇਖੀ ਗਈ ਫਿਲਮ, ਅਸੀਂ ਵੀ ਦੇਖੀ ਹੈ, ਮੌਕਾ ਮਿਲਿਆ ਕਦੇ ਕਦੇ ਦੇਖ ਲਈਦੀ ਹੈ, ਪਹਿਲੀ ਫਿਲਮ ਸੀ ਜੋ 5 ਅਗਸਤ 1960 ਦੇ ਵਿੱਚ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ ਭਾਰਤੀ ਸਿਨੇਮਾ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ, ਬਹੁਤ ਹੀ ਸਫਲ ਫਿਲਮ ਬਣੀ। ਇਸ ਤੋਂ ਬਾਅਦ ਭਾਰਤ ਦੇ ਵਿੱਚ ਹਾਲੀਵੁੱਡ ਦੀ ਨਕਲ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ ਤੇ ਸ਼ੁੱਕਰਵਾਰ ਨੂੰ ਫਿਲਮਾਂ ਰਿਲੀਜ਼ ਹੋਈਆਂ। ਇਸ ਦੇ ਪਿੱਛੇ ਇੱਕ ਹੋਰ ਕਾਰਨ ਸੀ ਕਿ ਮੁੰਬਈ ਦੇ ਵਿੱਚ ਛੋਟੇ ਉਦਯੋਗਾਂ ਦੇ ਕਰਮਚਾਰੀ ਜਿਹੜੇ ਸਨ, ਕੰਮਕਾਜ ਕਰਨ ਵਾਲੇ ਲੋਕ, ਸ਼ੁੱਕਰਵਾਰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਂਦੀ ਸੀ, ਇਸ ਦੇ ਕਾਰਨ ਫਿਰ ਉਹ ਸ਼ਾਮ ਨੂੰ ਫਿਲਮ ਦੇਖਣ ਜਿਹੜੇ ਸੀ ਥੀਏਟਰ ਭਰ ਜਾਂਦੇ ਸੀ। ਇਹਨਾਂ ਸਾਰਿਆਂ ਨੂੰ ਸਿਨੇਮਾ ਘਰਾਂ ਤੱਕ ਪਹੁੰਚਾਉਣ ਦੇ ਲਈ ਸ਼ੁੱਕਰਵਾਰ ਨੂੰ ਫਿਲਮਾਂ ਰਿਲੀਜ਼ ਕਰਨ ਦਾ ਜਿਹੜਾ ਰੁਝਾਨ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ, ਜਿਹਦਾ ਅੱਜ ਤੱਕ ਪਾਲਣ ਕੀਤਾ ਜਾ ਰਿਹਾ। ਤੇ ਇੱਕ ਆਮ ਧਾਰਨਾ ਇਹ ਵੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਦਫ਼ਤਰ, ਸਕੂਲ, ਕਾਲਜ ਵਿੱਚ ਛੁੱਟੀ ਹੁੰਦੀ ਹੈ ਤੇ ਇਸ ਦੇ ਲਈ 18 ਤੋਂ 50 ਦੇ ਉਮਰ ਵਰਗ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਲਭਾਉਣ ਦੇ ਲਈ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਕਰਨਾ ਸਭ ਤੋਂ ਵਧੀਆ ਜਿਹੜਾ ਮੰਨਿਆ ਜਾਂਦਾ। ਦੂਸਰੇ ਪਾਸੇ ਮਿਠਾਈ ਦੀ ਗੱਲ ਕਰਦੇ ਆ, ਕਦੇ ਸੋਚਿਆ ਕਿ ਮਿਠਾਈ ਦੇ ਉੱਤੇ ਲੱਗਿਆ ਹੋਇਆ ਚਾਂਦੀ ਦਾ ਵਰਕ ਮਾਸਾਹਾਰੀ ਹੈ ਕਿ ਸ਼ਾਕਾਹਾਰੀ ਹੈ, ਤੇ ਅੱਜ ਉਹਦੇ ਭੇਦ ਖੋਲਣ ਦੀ ਕੋਸ਼ਿਸ਼ ਕਰਦੇ ਆ। ਪਹਿਲਾਂ ਇਹ ਦੱਖਣ ਏਸ਼ੀਅਨ ਜਿਹੜੇ ਪਕਵਾਨਾਂ ਦੇ ਵਿੱਚ ਵਰਤਿਆ ਜਾਂਦਾ ਸੀ, ਪਰ ਹੁਣ ਇਹ ਲਗਭਗ ਬਹੁਤ ਸਾਰੇ ਭੋਜਨਾਂ ਦੇ ਵਿੱਚ ਵਰਤਿਆ ਜਾਣ ਲੱਗ ਪਿਆ। ਚਾਂਦੀ ਦੀ ਫੋਇਲ ਅਸਲ ਦੇ ਵਿੱਚ ਚਾਂਦੀ ਦੀ ਇੱਕ ਬਹੁਤ ਹੀ ਪਤਲੀ ਚਾਦਰ ਹੁੰਦੀ ਹੈ ਜੋ ਪਹਿਲੀ ਨਜ਼ਰ ਦੇ ਵਿੱਚ ਐਲਮੋਨੀਅਮ ਵਰਗੀ ਲੱਗਦੀ ਹੈ। ਚਾਂਦੀ ਦੀ ਫੋਇਲ ਨੂੰ ਬਾਹਰ ਜਿਹੜੇ ਨੇ ਮਾਹਰ ਕਾਰੀਗਰ ਨੇ, ਉਹਨਾਂ ਦੇ ਦੁਆਰਾ ਇਸ ਨੂੰ ਪਤਲਾ ਅਤੇ ਖਾਣ ਯੋਗ ਜਿਹੜਾ ਬਣਾਉਣ ਦੇ ਲਈ ਤਿਆਰ ਕੀਤਾ ਜਾਂਦਾ ਹੈ। ਤੇ ਸਿਲਵਰ ਵਰਕ ਅਸਲ ਦੇ ਵਿੱਚ ਚਾਂਦੀ ਦੇ ਗੈਰ ਬਾਇਓ ਐਕਟਿਵ ਟੁਕੜਿਆਂ ਨੂੰ ਕੁੱਟ ਕੇ ਜਿਹੜਾ ਤਿਆਰ ਕੀਤਾ ਜਾਂਦਾ ਹੈ। ਇਸ ਕਾਗਜ਼ ਦੀਆਂ ਪੱਤੀਆਂ ਨੂੰ ਬਹੁਤ ਧਿਆਨ ਦੇ ਨਾਲ ਰੱਖਿਆ ਜਾਂਦਾ ਹੈ ਤਾਂ ਜੋ ਇਹ ਟੁੱਟ ਨਾ ਜਾਣ। ਇਹ ਇੰਨਾ ਪਤਲਾ ਹੋ ਜਾਂਦਾ ਹੈ, ਉਹਨੂੰ ਕੁੱਟ ਕੁੱਟ ਕੇ ਕਰ ਦਿੱਤਾ ਜਾਂਦਾ ਹੈ, ਕਿਉਂਕਿ ਬਹੁਤ ਸਾਰੀਆਂ ਤਹਿਾਂ ਦੇ ਵਿੱਚ ਜਿਹੜੇ ਵਰਕੇ ਰੱਖੇ ਜਾਂਦੇ ਆ, ਫਿਰ ਉਹਨਾਂ ਨੂੰ ਕੁੱਟਣਾ ਸ਼ੁਰੂ ਕੀਤਾ ਜਾਂਦਾ ਹੈ ਤੇ ਫਿਰ ਇਹ ਵਰਕ ਜਿਹੜਾ ਬਹੁਤ ਬਰੀਕੀ ਦੇ ਵਿੱਚ ਚਲਿਆ ਜਾਂਦਾ ਹੈ। ਇਹ ਇੰਨਾ ਕੁ ਪਤਲਾ ਹੋ ਜਾਂਦਾ ਹੈ ਕਿ ਛੂਹਣ ਦੇ ਨਾਲ ਹੀ ਟੁੱਟ ਜਾਂਦਾ ਹੈ। ਕੁਝ ਲੋਕ ਇਸ ਦੇ ਵਿੱਚ ਕੈਡਮੀਅਮ, ਨਿਕਲ, ਐਲਮੋਨੀਅਮ ਅਤੇ ਸ਼ੀਸ਼ੇ ਵਰਗੀਆਂ ਚੀਜ਼ਾਂ ਮਿਲਾਉਂਦੇ ਨੇ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਚਾਂਦੀ ਦਾ ਵਰਕ ਜਾਨਵਰਾਂ ਦੇ ਚਮੜੇ ਦੇ ਵਿਚਕਾਰ ਰੱਖ ਕੇ ਕੁੱਟਿਆ ਜਾਂਦਾ ਹੈ ਤੇ ਪਤਲੀ ਪਰਤ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇਸੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਚਾਂਦੀ ਦੀ ਫੋਇਲ ਦੀ ਤਿਆਰੀ ਦੇ ਵਿੱਚ ਜਾਨਵਰਾਂ ਦੇ ਮਾਸ ਦੀ ਪਾਬੰਦੀ ਹੈ, ਪਰ ਇਹ ਹੁਣ ਇਸ ਨੂੰ ਤਿਆਰ ਕਰਨ ਵਾਲੇ ਤੇ ਹੀ ਨਿਰਭਰ ਕਰਦਾ ਹੈ ਕਿ ਇਸ ਨੂੰ ਕਿਵੇਂ ਤਿਆਰ ਕਰਦੇ ਨੇ ਤੇ ਉਸਦੇ ਜਿਹੜਾ ਪ੍ਰੋਸੈਸ ਹੈ ਉਹ ਕਿੱਦਾਂ ਹੁੰਦਾ ਹੈ। ਤੇ ਵੈਸੇ ਤਾਂ ਇਹ ਜਿਹੜਾ ਮਾਸਾਹਾਰੀ ਹੈ, ਪਰ ਉਹਦੇ ਡਿਪੈਂਡ ਹੈ ਵੀ ਉਹਨੂੰ ਕੁੱਟਦੇ ਕਿੱਦਾਂ ਹੈ, ਕਿਸ ਚੀਜ਼ ਦੇ ਵਿੱਚ ਪਾ ਕੇ ਕੁੱਟਦੇ ਹੈ, ਤਾਂ ਉਹਦੇ ਉੱਤੇ ਡਿਪੈਂਡ ਕਰਦਾ ਹੈ। ਲਓ ਦੋਸਤੋ, ਅੱਜ ਦੇ ਵਿਚਾਰ ਤੋਂ ਬਾਅਦ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ 15-20 ਮਿੰਟ ਤੱਕ। ਤੇ ਅੱਜ ਦੀਆਂ ਖਾਸ ਖ਼ਬਰਾਂ ਦੀ ਸ਼ੁਰੂਆਤ ਦੇ ਵਿੱਚ ਜੋ ਕੁਝ ਹੈ ਉਹਦੇ ਬਾਰੇ ਬਾਤ ਪਾਉਂਦੇ ਹਾਂ। 30 ਸਾਲ ਬਾਅਦ ਹੋਈ ਹੈ ਅਰਦਾਸ, ਹਰੇ ਪੈਨ ਨੇ ਪੁਆੜੇ ਪਾਏ ਤੇ ਘਿਰੇ ਬਿੱਟੂ ਸਾਹਿਬ ਆਪਣੇ ਹੀ ਵਿਵਾਦਾਂ ਦੇ ਵਿੱਚ ਨੇ ਤੇ ਇਹਨਾਂ ਦੇ ਉੱਤੇ ਵਾਰਤਾਲਾਪ ਕਰਦੇ ਅੱਗੇ ਜਾ ਕੇ ਤੇ ਖ਼ਬਰਾਂ ਨੂੰ ਜਿਹੜਾ ਖੋਲਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਆਪਣੇ ਜਟਵੈੜ ਬਾਈ ਜੀ ਕਹਿੰਦੇ ਕਿ ਵਕਤ ਤਾਂ ਸੋਨੇ ਵਰਗਾ ਜੀ, ਬਾਈ ਕਿਆ ਵਕਤ ਸੀ ਉਹ ਕਹਿੰਦੇ ਜੀ। ਦਲੀਪ ਜੀ ਦਾ ਕਿਰਦਾਰ ਵੀ, ਫਿਲਮਾਂ ਦੀ ਗੱਲ ਹੋਈ ਆ, ਉਹਨਾਂ ਨੂੰ ਚੇਤੇ ਆ ਗਈਆਂ ਨੇ ਫਿਲਮਾਂ, ਕਿਆ ਬਾਤ ਆ ਜੀ। ਤੇ ਦੋਸਤੋ ਗੱਲ ਕਰਦੇ ਆ ਅੱਜ ਦੀਆਂ ਖ਼ਬਰਾਂ ਦੇ ਨਾਲ। ਤੇ ਅੱਜ ਫਰਾਂਸ ਦਾ ਤੇ ਸਪੇਨ ਦਾ ਮੈਚ ਵੀ ਆ, ਫੀਫਾ ਵਰਲਡ ਕੱਪ ਸੈਮੀ ਫਾਈਨਲ ਮੈਚ ਹੋਣਾ ਹੈ, ਉਸ ਤੋਂ ਬਾਅਦ ਫਾਈਨਲ ਦੇ ਵਿੱਚ ਦੇਖਦੇ ਆ ਅੱਜ ਕਿਹੜੀ ਟੀਮ ਜਿਹੜੀ ਹੈ ਭਿੜ ਕੇ ਤੇ ਫਾਈਨਲ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਕਰਦੀ ਹੈ। ਤੇ ਫਿਰ 19 ਤਰੀਕ ਨੂੰ ਜਿਹੜਾ, ਜੁਲਾਈ ਦੀ 19 ਨੂੰ ਫਾਈਨਲ ਮੈਚ ਹੋਣੇ ਨੇ, ਜਿਸ ਦੇ ਵਿੱਚ ਟਰੰਪ ਹੋਣਾ ਨੇ ਵੀ ਸ਼ਮੂਲੀਅਤ ਜਿਹੜੀ ਕਰਨੀ ਹੈ। ਤੇ ਟਰੰਪ ਸਾਹਿਬ ਜਿਹੜੇ ਸਪੀਚ ਦੇ ਲਈ ਵੀ ਤਿਆਰ ਨੇ ਤੇ ਹੋਰ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ। ਤੇ ਸਭ ਤੋਂ ਪਹਿਲਾਂ ਇੱਕ ਪਾਸੇ ਮਹਿੰਗਾਈ ਤੇ ਦੂਜੇ ਪਾਸੇ ਸਰਕਾਰਾਂ ਟੋਲ ਟੈਕਸ ਜਿਹੜੀਆਂ ਨੇ ਹੋਰ ਵਧਾ ਰਹੀਆਂ ਨੇ। NHAI ਨੇ ਜਿਹੜਾ ਪੰਜਾਬ ਤੇ ਹਰਿਆਣਾ ਦੇ ਆਪਣੇ 8 ਟੋਲ ਪਲਾਜ਼ਿਆਂ ਦੇ ਉੱਤੇ ਵਧਾਈਆਂ ਨੇ ਦਰਾਂ ਟੋਲ ਟੈਕਸ ਦੀਆਂ, ਤੇ ਇਹਦੇ ਰੇਟ ਜਿਹੜੇ ਨੇ ਇਹਨਾਂ 8 ਟੋਲ ਪਲਾਜ਼ਿਆਂ ਦੇ ਲਈ 14 ਤੇ 15 ਜੁਲਾਈ ਤੋਂ ਨਵੇਂ ਰੇਟ ਜਿਹੜੇ ਨੇ ਲਾਗੂ ਹੋ ਜਾਣੇ ਨੇ ਅੱਜ ਤੇ ਕਈਆਂ ਦੇ ਉੱਤੇ ਕੱਲ੍ਹ ਨੂੰ। ਦੂਸਰੇ ਪਾਸੇ 14 ਪਿੰਡਾਂ ਦਾ ਮਾਲੀ ਰਿਕਾਰਡ ਹੀ ਗਾਇਬ ਹੋਣ ਕਾਰਨ ਹਾਈਵੇ ਪ੍ਰੋਜੈਕਟ ਲਟਕ ਪਿਆ ਤੇ ਭਾਜਪਾ ਨੇ ਮੰਗਿਆ ਰਾਜਪਾਲ ਦਾ ਦਖਲ ਇਹਦੇ ਵਿੱਚ ਮੰਗਿਆ। ਪੰਜਾਬ ਦੇ ਵਿੱਚ ਕੀ ਕਾਰਨ ਨੇ ਉਹਨਾਂ ਨੂੰ ਪੜਚੋਲਦੇ ਆ। ਨੰਗਲ ਸਾਹਿਬ ਡਿਵੀਜ਼ਨ ਦੇ 14 ਪਿੰਡਾਂ ਦਾ ਮਾਲੀ ਰਿਕਾਰਡ ਗਾਇਬ ਹੋਣ ਦਾ ਵਿਵਾਦ ਹੁਣ ਸਿਆਸੀ ਰੰਗ ਫੜਨ ਲੱਗ ਪਿਆ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਹੋਣਾ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਸਕੱਤਰ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ, ਜਿਹਦੇ ਕਾਰਨ ਨੈਸ਼ਨਲ ਹਾਈਵੇ 503 ਜਾਣੀ ਕਿ 503 ਦੇ ਕਿਰਤਪੁਰ ਸਾਹਿਬ ਨੰਗਲ ਹਿੱਸੇ ਨੂੰ ਚੌੜਾ ਕਰਨ ਦਾ ਜਿਹੜਾ ਰਣਨੀਤਿਕ ਤੌਰ ਦੇ ਉੱਤੇ ਅਹਿਮ ਪ੍ਰੋਜੈਕਟ ਜਿਹੜਾ ਲਟਕ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਸਕੱਤਰ ਨੂੰ ਲਿਖੇ ਵੱਖ ਵੱਖ ਪੱਤਰਾਂ ਦੇ ਵਿੱਚ ਖੰਨਾ ਨੇ ਦੇ ਜਿਹੜੇ ਨੇ ਦੀ ਟ੍ਰਿਬਿਊਨ ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੱਤਾ ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਜੋੜਨ ਵਾਲਾ ਇੱਕ ਅਹਿਮ ਬੁਨਿਆਦੀ ਢਾਂਚਾ ਪ੍ਰੋਜੈਕਟ ਜ਼ਮੀਨੀ ਰਿਕਾਰਡ ਗਾਇਬ ਹੋਣ ਦੇ ਕਾਰਨ ਦੇਰੀ ਦਾ ਸ਼ਿਕਾਰ ਹੋ ਰਿਹਾ। ਸਥਿਤੀ ਨੂੰ ਗੰਭੀਰ ਪ੍ਰਸ਼ਾਸਨਿਕ ਅਸਫਲਤਾ ਦੱਸਦਿਆਂ ਖੰਨਾ ਨੇ ਜਿਹੜਾ ਸੂਬਾ ਸਰਕਾਰ ਨੂੰ ਤਾਕੀਦ ਕੀਤੀ ਕਿ ਮਾਲੀ ਰਿਕਾਰਡ ਗਾਇਬ ਹੋਣ ਦੇ ਲਈ ਜ਼ਿੰਮੇਵਾਰ ਜਿਹੜੇ ਕੌਣ ਲੋਕ ਨੇ, ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਦਸਤਾਵੇਜ਼ਾਂ ਨੂੰ ਜਲਦੀ ਬਹਾਲ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਜਿਹੜੇ ਨੇ ਉਹਨਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਅੱਗੇ ਜਿਹੜਾ ਉਹ ਵੱਧ ਸਕਣ, ਉਹਨਾਂ ਨੂੰ ਵਧਾਇਆ ਜਾ ਸਕੇ। ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਸੁਭਾਸ਼ ਸ਼ਰਮਾ ਨੇ ਵੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਪੁਲਿਸ ਜਾਂਚ ਦੀ ਮੰਗ ਕਰ ਲਈ ਤੇ ਉਹਨਾਂ ਦੋਸ਼ ਲਾਇਆ ਕਿ ਗਾਇਬ ਹੋਏ ਜ਼ਮੀਨੀ ਰਿਕਾਰਡਾਂ ਦਾ ਸੰਬੰਧ ਨੰਗਲ ਖੇਤਰ ਦੇ ਵਿੱਚ ਸਰਕਾਰੀ ਜ਼ਮੀਨਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਨਾਲ ਹੋ ਸਕਦਾ ਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ। ਸ਼ਰਮਾ ਨੇ ਕਿਹਾ ਕਿ ਮਾਲੀ ਰਿਕਾਰਡ ਗਾਇਬ ਹੋਣ ਦੇ ਨਾਲ ਨਾ ਸਿਰਫ ਵਿਕਾਸ ਪ੍ਰੋਜੈਕਟਾਂ ਦੇ ਵਿੱਚ ਦੇਰੀ ਹੋਈ ਹੈ ਸਗੋਂ ਇਸ ਨੇ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਉਤਸ਼ਾਹਿਤ ਕੀਤਾ। ਕੀਰਤਪੁਰ ਸਾਹਿਬ ਨੰਗਲ ਹਾਈਵੇ ਨੂੰ ਚੌੜਾ ਕਰਨ ਦੀ ਤਜਵੀਜ਼ ਨੂੰ ਲਾਗੂ ਕਰਨ ਦੇ ਵਿੱਚ ਗਾਇਬ ਹੋਈਆਂ ਮਾਲੀ ਰਿਕਾਰਡ ਸਭ ਤੋਂ ਵੱਡੀ ਰੁਕਾਵਟ ਬਣ ਕੇ ਉਭਰਿਆ। ਇਹ ਪ੍ਰੋਜੈਕਟ ਪਿਛਲੇ ਸਾਲ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਮਨਜ਼ੂਰ ਕੀਤਾ ਗਿਆ ਸੀ ਤੇ ਪੰਜਾਬ ਦੇ ਸਿੱਖਿਆ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਨੇ ਵਾਰ ਵਾਰ ਇਸ ਪ੍ਰੋਜੈਕਟ ਨੂੰ ਕਨੈਕਟੀਵਿਟੀ ਦੇ ਵਿੱਚ ਸੁਧਾਰ ਕਰਨ ਤੇ ਭਾਰੀ ਭੀੜ ਭੜੱਕੇ ਵਾਲੇ ਹਾਈਵੇ ਦੇ ਉੱਤੇ ਹਾਦਸਿਆਂ ਨੂੰ ਘਟਾਉਣ ਦੇ ਲਈ ਅਹਿਮ ਦੱਸਿਆ। ਦੂਸਰੇ ਪਾਸੇ ਜ਼ਮੀਨ ਅਕਵਾਇਰ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿੱਚ ਦੇਰੀ ਹੋਈ ਹੈ ਇਹਦੇ ਵਿੱਚ, ਕਿਉਂਕਿ ਜੋ ਸਰਕਾਰੀ ਸੂਤਰ ਕਹਿੰਦੇ ਆ ਤਜਵੀਜ਼ ਅਲਾਈਨਮੈਂਟ ਦੇ ਨਾਲ ਪੈਂਦੇ 14 ਪਿੰਡਾਂ ਮਾਲਕਾਨਾ ਰਿਕਾਰਡ ਜਿਹੜਾ ਉਪਲਬਧ ਨਹੀਂ ਹਨ। ਮਾਲ ਅਧਿਕਾਰੀਆਂ ਹੁਣ ਜਿਹੜੇ ਨੇ ਉਹਨਾਂ ਦੀ ਮਨਜ਼ੂਰੀ ਦੇ ਅਧੀਨ ਨੇ ਤੇ 14 ਪਿੰਡਾਂ ਨੂੰ ਬਾਹਰ ਕੱਢ ਕੇ ਬਾਕੀ ਪਿੰਡਾਂ ਦੇ ਲਈ ਜ਼ਮੀਨ ਅਕਵਾਇਰ ਕਰਨ ਦੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਜਿਹੜੇ ਨੇ ਕਰ ਰਹੇ ਨੇ। ਤੇ ਇਸੇ ਤਰ੍ਹਾਂ ਅੱਗੇ ਵਧੀਏ ਤਾਂ ਟੇਲਾਂ ਤੱਕ ਕਹਿੰਦੇ ਹੋਵੇਗੀ ਨਹਿਰੀ ਪਾਣੀ ਦੀ 100% ਸਪਲਾਈ, ਜਲ ਸਰੋਤ ਮੰਤਰੀ ਨੇ ਬਿਆਨ ਦਿੱਤਾ। ਕੀ ਕਹਿੰਦੇ ਨੇ ਇਹਦੇ ਬਾਰੇ ਭਾਈ, ਦੱਸੋ ਕਿਹਨਾਂ ਕਿਹਨਾਂ ਦੇ ਪਿੰਡਾਂ ਦੇ ਤੇ ਕਿਹਨਾਂ ਕਿਹਨਾਂ ਦੇ ਖੇਤਾਂ ਦੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਤੇ ਪੰਜਾਬ ਸਰਕਾਰ ਜਲਦ ਹੀ ਸਿੰਚਾਈ ਦੇ ਲਈ ਟੇਲਾਂ ਤੱਕ ਨਹਿਰੀ ਪਾਣੀ ਦੀ 100% ਸਪਲਾਈ ਯਕੀਨੀ ਬਣਾਏਗੀ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਅੱਜ ਦਾਅਵਾ ਕਰਕੇ ਗੱਲ ਕੀਤੀ ਹੈ, ਕਰਦੇ ਹੋਏ ਕਿਹਾ ਕਿ ਨਹਿਰਾਂ ਦੇ ਪੁਨਰਵਾਸ ਜਿਹੜਾ ਨਾਲ ਪੂਰੇ ਰਾਜ ਦੇ ਵਿੱਚ ਪਾਣੀ ਦੀ ਵੰਡ ਦੇ ਵਿੱਚ ਸੁਧਾਰ ਹੋਇਆ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਹੋਣਾ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੰਢੀ ਨਹਿਰ ਪ੍ਰਣਾਲੀ ਦੇ ਅਧੀਨ ਲਗਭਗ 123 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁਕੰਮਲ ਹੋਏ ਸਿੰਚਾਈ ਪ੍ਰੋਜੈਕਟਾਂ ਦੀ ਲੜੀ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਇਹ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਲਗਭਗ 450 ਪਿੰਡਾਂ ਦੇ ਵਿੱਚ ਲਗਭਗ 1.35 ਲੱਖ ਏਕੜ ਜਿਹੜੀ ਹੈ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਪ੍ਰਦਾਨ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਨਹਿਰੀ ਪਾਣੀ ਦੀ ਵਰਤੋਂ ਪਿਛਲੀਆਂ ਸਰਕਾਰਾਂ ਦੇ ਦੌਰਾਨ 26% ਤੋਂ ਵੱਧ ਕੇ ਆਪ ਸਰਕਾਰ ਦੇ ਅਧੀਨ 86% ਹੋ ਗਈ, ਜਿਸਦੇ ਨਾਲ ਪਾਣੀ ਉਨ੍ਹਾਂ ਆਖਰੀ ਪਿੰਡਾਂ ਤੱਕ ਪਹੁੰਚ ਸਕਿਆ ਜੋ ਲੰਬੇ ਸਮੇਂ ਤੋਂ ਸਿੰਚਾਈ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸਨ। ਪਿਛਲੀਆਂ ਸਰਕਾਰਾਂ ਨੇ ਨਹਿਰੀ ਬੁਨਿਆਦੀ ਢਾਂਚੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦੇ ਹੋਏ ਗੋਇਲ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਨੇ 78 ਕਰੋੜ ਰੁਪਏ ਦੇ ਤੋਂ ਵੱਧ ਦੀ ਲਾਗਤ ਦੇ ਨਾਲ ਸ਼ਾਹ ਨਹਿਰ ਪ੍ਰਣਾਲੀ ਦੇ ਅਧੀਨ 22 ਡਿਸਟ੍ਰੀਬਿਊਟਰੀਆਂ ਅਤੇ ਵਾਟਰ ਕੋਰਸਾਂ ਦੀ ਕੰਕਰੀਟ ਲਾਈਨਿੰਗ ਕੀਤੀ ਹੈ, ਜਿਸਦੇ ਨਾਲ ਲਗਭਗ 150 ਪਿੰਡਾਂ ਦੇ ਵਿੱਚ ਲਗਭਗ 60,000 ਏਕੜ ਖੇਤੀ ਵਾਲੀ ਜ਼ਮੀਨ ਨੂੰ ਲਾਭ ਮਿਲਿਆ। ਤੇ ਨਾਲ ਉਹਨਾਂ ਕਿਹਾ ਕਿ ਮੁੱਖ ਕੰਢੀ ਨਹਿਰ ਜਿਹੜੀ ਹੈ ਜੋ 2016 ਦੇ ਵਿੱਚ ਮੁਕੰਮਲ ਹੋਈ ਸੀ ਉਹਨੂੰ ਸੀਪੇਜ ਯਾਨੀ ਕਿ ਰਸਾ ਜਿਹੜਾ ਤੇ ਲੀਕੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਿਸਦੇ ਕਾਰਨ ਪਾਣੀ ਆਪਣੀ ਨਿਰਧਾਰਿਤ ਸਮਰਥਾ ਦੇ ਅਨੁਸਾਰ ਆਖਰੀ ਸਿਰਿਆਂ ਤੱਕ ਨਹੀਂ ਪਹੁੰਚ ਸਕਿਆ ਸੀ। 2023 ਤੇ 24 ਦੇ ਦੌਰਾਨ ਕੀਤੇ ਗਏ ਮੁੜ ਵਸੇਵੇ ਅਤੇ ਕੰਕਰੀਟ ਲਾਈਨਿੰਗ ਪ੍ਰੋਜੈਕਟਾਂ ਨੇ ਉਨ੍ਹਾਂ ਕਮੀਆਂ ਨੂੰ ਕਹਿੰਦੇ ਦੂਰ ਕਰ ਦਿੱਤਾ। ਮੰਤਰੀ ਨੇ ਆਖਰ ਚ ਕਿਹਾ ਕਿ ਲਗਭਗ 4 ਦਹਾਕੇ ਪਹਿਲਾਂ ਬਣੀਆਂ 11 ਡਿਸਟ੍ਰੀਬਿਊਟਰੀਆਂ ਤੇ ਮਾਈਨਰਾਂ ਦੇ ਮੁੜ ਵਸੇਵੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ, ਦਸੂਹਾ, ਟਾਂਡਾ ਉੜਮੁੜ ਅਤੇ ਸ਼ਾਮ 84 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਿੰਚਾਈ ਕਵਰੇਜ ਨੂੰ ਲਗਭਗ 14,000 ਏਕੜ ਤੋਂ ਵਧਾ ਕੇ ਲਗਭਗ ਦੁੱਗਣਾ 28,300 ਏਕੜ ਕਰ ਦਿੱਤਾ। ਤੇ ਦੇਖਦੇ ਹਾਂ ਭਾਈ ਕੀ ਹਾਲਾਤ ਨੇ ਦਸੂਹਾ ਮਕੇਰੀਆਂ ਦੇ ਤੇ ਪਹੁੰਚਿਆ ਕਿ ਨਹੀਂ ਪਾਣੀ ਜੀ, ਕਿੱਦਾਂ ਕੀ ਕਹਿੰਦੇ ਨੇ। ਦੂਸਰੇ ਪਾਸੇ ਅੱਜ ਜਿਹੜਾ ਸਭ ਦੀਆਂ ਨਜ਼ਰਾਂ ਸਨ ਸਤਲੁਜ ਅਰਦਾਸ ਸਮਾਗਮ ਦੇ ਉੱਤੇ, ਜੋ ਫਿਲਮ ਪਿਛਲੇ ਦਿਨਾਂ ਦੇ ਵਿੱਚ ਚਰਚਾ ਚ ਹੈ, ਹਰੀਕੇ ਪੱਤਣ ਦੇ ਵਿੱਚ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਸਮਾਗਮ ਹੋਏ ਨੇ ਤੇ ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਦੇ ਲਈ ਕਹਿੰਦੇ ਨੇ ਕਿ 30 ਸਾਲਾਂ ਬਾਅਦ ਹੋਈ ਹੈ ਸਮੂਹਿਕ ਅਰਦਾਸ। 1984 ਤੇ ਉਸ ਤੋਂ ਬਾਅਦ ਮਾਰੇ ਗਏ ਬੇਕਸੂਰ ਲੋਕਾਂ ਤੇ ਉਨ੍ਹਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਰੱਖਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿਚ ਤਕਰੀਬਨ 30 ਸਾਲਾਂ ਬਾਅਦ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਸਮੂਹਿਕ ਅਰਦਾਸ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਦੇ ਇਸ ਵਿਸ਼ੇਸ਼ ਸਮਾਗਮਾਂ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਕਿਹਾ ਸੀ ਕਿ ਇਸ ਸਮਾਗਮ ਦੇ ਦੌਰਾਨ ਜਸਵੰਤ ਸਿੰਘ ਖਾਲੜਾ ਤੇ ਉਸ ਦੇ ਜਿਹੜਾ ਉਸ ਦੌਰ ਦੇ ਵਿਚ ਜਾਨ ਗਵਾਉਣ ਵਾਲੇ ਹੋਰ ਬੇਕਸੂਰ ਲੋਕਾਂ ਦੀ ਆਤਮਿਕ ਸ਼ਾਂਤੀ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਅਰਦਾਸ ਕੀਤੀ ਜਾਵੇਗੀ। ਜਥੇਦਾਰ ਸਾਹਿਬ ਉਨ੍ਹਾਂ ਨੇ ਆਖਿਆ ਕਿ ਪੰਜਾਬ ਅੰਦਰ ਸਰਕਾਰੀ ਤੇ ਪੁਲਿਸ ਜਾਤੀਆਂ ਦਾ ਜਿਹੜਾ ਸ਼ਿਕਾਰ ਹੋਏ ਬੇਕਸੂਰ ਨੌਜਵਾਨਾਂ ਬੀਬੀਆਂ ਬਜ਼ੁਰਗਾਂ ਤੇ ਬੱਚਿਆਂ ਦੀ ਆਤਮਿਕ ਸ਼ਾਂਤੀ ਦੇ ਲਈ ਅੱਜ ਤੱਕ ਸਮੂਹਿਕ ਅਰਦਾਸ ਨਹੀਂ ਹੋਈ ਹੈ ਤੇ ਬਹੁਤੀਆਂ ਪੀੜਤ ਮਾਵਾਂ ਤੇ ਭੈਣਾਂ ਅੱਜ ਵੀ ਨਹੀਂ ਜਾਣਦੀਆਂ ਕਿ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਦੇ ਨਾਲ ਕੀ ਬੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਲੋੜ ਹੈ ਕਿ ਪੰਜਾਬ ਦੇ ਨਾਲ ਜੋ ਵਾਪਰਿਆ ਉਹ ਦੁਨੀਆਂ ਦੇ ਸਾਹਮਣੇ ਆਵੇ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇ। ਇਸ ਸਬੰਧੀ ਸਮਾਗਮਾਂ ਦੇ ਦੌਰਾਨ ਪਹਿਲਾਂ ਹਰੀਕੇ ਪੱਤਣ ਵਿਖੇ ਪਾਲਕੀ ਸਾਹਿਬ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਇਸ ਦੇ ਮਗਰੋਂ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਕੀਤੀ ਗਈ। ਦੂਸਰੇ ਪਾਸੇ ਇਸ ਸਮਾਗਮ ਤੋਂ ਠੀਕ ਪਹਿਲਾਂ ਕੇਂਦਰੀ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਜਥੇਦਾਰ ਸਾਹਿਬ ਉਨ੍ਹਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕੀਤੀ ਸੀ। ਉਹ ਕਹਿੰਦੇ ਨੇ ਕਿ ਬਿੱਟੂ ਉਨ੍ਹਾਂ ਨੇ ਕਿਹਾ ਕਿ ਅੱਜ ਦੀ ਅਰਦਾਸ ਦੇ ਵਿਚ 1990 ਦੇ ਦਹਾਕੇ ਦੇ ਦੌਰਾਨ ਪੰਜਾਬ ਦੇ ਵਿਚ ਹਿੰਸਾ ਦਾ ਸ਼ਿਕਾਰ ਹੋਏ ਹਰ ਇੱਕ ਇਨਸਾਨ ਨੂੰ ਯਾਦ ਕੀਤਾ ਜਾਵੇ ਤੇ ਉਨ੍ਹਾਂ ਕਿਹਾ ਕਿ ਉਸ ਕਾਲੇ ਦੌਰ ਦੇ ਵਿਚ ਜੋ ਖੂਨ ਵਹਿਆ ਉਹ ਚਾਹੇ ਕਿਸੇ ਆਮ ਨਾਗਰਿਕ ਦਾ ਸੀ, ਬੇਗੁਨਾਹ ਹਿੰਦੂਆਂ ਦਾ ਸੀ ਜਾਂ ਅੱਤਵਾਦ ਖਿਲਾਫ਼ ਲੜਨ ਵਾਲੇ ਪੰਜਾਬ ਪੁਲਿਸ ਦੇ ਜਵਾਨਾਂ ਦਾ, ਉਹ ਸਾਰਾ ਖੂਨ ਪੰਜਾਬੀਆਂ ਦਾ ਹੀ ਸੀ। ਬਿੱਟੂ ਨੇ ਕਿਹਾ ਕਿ ਇਹ ਅਪੀਲ ਕਿਸੇ ਇੱਕ ਭਾਈਚਾਰੇ ਦੇ ਲਈ ਨਹੀਂ ਬਲਕਿ ਪੂਰੀ ਪੰਜਾਬੀਅਤ ਦੇ ਲਈ ਹੈ ਤਾਂ ਜੋ ਅੱਤਵਾਦੀ ਹਿੰਸਾ ਕਰਨ ਬਰਬਾਦ ਹੋਏ ਕਾਰਨ ਜਿਹੜਾ ਹਜ਼ਾਰਾਂ ਪਰਿਵਾਰਾਂ ਤੇ ਮਾਰੇ ਗਏ ਲੋਕਾਂ ਦੀਆਂ ਰੂਹਾਂ ਨੂੰ ਵੀ ਸ਼ਾਂਤੀ ਮਿਲ ਸਕੇ ਤੇ ਉਨ੍ਹਾਂ ਉਮੀਦ ਜਤਾਈ ਹੈ ਕਿ ਅਰਦਾਸ ਪੰਜਾਬ ਦੇ ਪੁਰਾਣੇ ਜ਼ਖਮਾਂ ਦੇ ਉੱਤੇ ਮਲਮ ਦਾ ਕੰਮ ਕਰੇਗੀ। ਧਾਰਮਿਕ ਇਸ਼ੂ ਆ ਜੀ, ਜੇ ਕਵਾਂਗੇ ਕੁਛ ਤਾਂ ਫਿਰ ਰੋਲਾ ਪੈਂਦਾ ਹੈ। ਚਲੋ ਅੱਗੇ ਜਾ ਕੇ ਗੱਲਬਾਤ ਕਰਾਂਗੇ, ਮਨ ਦੇ ਵਿਚ ਕੁਝ ਆਇਆ ਤੇ ਅਜੇ ਚੁੱਪ ਕਰ ਜਾਂਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਆ ਰਹੇ ਨੇ ਪੰਜਾਬ, ਵੱਡਾ ਪ੍ਰੋਜੈਕਟ ਕਹਿੰਦੇ PGI ਪ੍ਰੋਜੈਕਟ ਜਿਹੜਾ ਤੇ ਪ੍ਰਧਾਨ ਮੰਤਰੀ ਸਾਹਿਬ ਕੁਝ ਨਾ ਕੁਝ ਦੇਣਗੇ ਵੀ, 1200 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ PGI ਦੇ ਵਿਚ ਅਹਿਮ ਸਿਹਤ ਯੋਜਨਾਵਾਂ ਦਾ ਉਦਘਾਟਨ 17 ਜੁਲਾਈ ਨੂੰ ਹੋਣਾ ਹੈ। 1200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਵਿਚ ਮਦਰ ਐਂਡ ਚਾਈਲਡ ਕੇਅਰ ਸੈਂਟਰ ਤੇ ਅਤਿ ਆਧੁਨਿਕ ਨਿਊਰੋ ਸਾਇੰਸ ਕੇਂਦਰ ਸ਼ਾਮਲ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਵਿਚ ਜਿਹੜਾ ਨੇ ਸਿਹਤ ਸੇਵਾਵਾਂ ਦੇ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇੱਥੇ ਅਤਿ ਆਧੁਨਿਕ ਮਦਰ ਐਂਡ ਚਾਈਲਡ ਕੇਅਰ ਸੈਂਟਰ ਅਤੇ ਅਤਿ ਆਧੁਨਿਕ ਨਿਊਰੋ ਸਾਇੰਸ ਕੇਂਦਰ ਦੇਸ਼ ਨੂੰ ਸਮਰਪਿਤ ਕਰਨਗੇ ਤੇ ਇਸ ਦੇ ਨਾਲ ਹੀ ਉਹ 150 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਉੱਤੇ ਕੁੱਲ ਮਿਲਾ ਕੇ 1200 ਕਰੋੜ ਰੁਪਏ ਖਰਚ ਆਵੇਗਾ। PGI MER ਦੇ ਨਿਰਦੇਸ਼ਕ ਜਿਹੜੇ ਨੇ ਪ੍ਰੋਫੈਸਰ ਵਿਵੇਕ ਲਾਲ ਹੁਣਾਂ ਨੇ ਦੱਸਿਆ ਕਿ ਇਹ ਮੌਕਾ ਸੰਸਥਾ ਦੀ ਸਿਹਤ ਸੰਭਾਲ ਦੇ ਖੇਤਰ ਦੇ ਵਿਚ ਇਕ ਅਹਿਮ ਪੜਾਅ ਸਾਬਤ ਹੋਵੇਗਾ ਤੇ ਉਨ੍ਹਾਂ ਕਿਹਾ ਕਿ ਇਹ ਕੇਂਦਰ ਉੱਤਰੀ ਭਾਰਤ ਦੇ ਲੱਖਾਂ ਮਰੀਜ਼ਾਂ ਨੂੰ ਆਧੁਨਿਕ ਆਸਾਨੀ ਦੇ ਨਾਲ ਮਿਲਣ ਵਾਲੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਦੇ ਵਿਚ ਇਕ ਵੱਡਾ ਬਦਲਾਅ ਜਿਹੜਾ ਲਿਆਉਣਗੇ। ਚੰਗੀ ਗੱਲ ਆ ਜੀ, ਕੁਝ ਨਾ ਕੁਝ ਪੰਜਾਬ ਨੂੰ ਮਿਲਦਾ ਤਾਂ। ਦੂਸਰੇ ਪਾਸੇ ਸਤਲੁਜ ਮੂਵੀ ਕੰਟਰੋਵਰਸੀ ਜਿਹੜੀ ਆ, ਬਿੱਟੂ ਮਰੇ ਲੋਕਾਂ ਦਾ ਮੁੱਦਾ ਬੇਵਜ੍ਹਾ ਚੁੱਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਆਪਣੇ ਲੋਕਾਂ ਨੂੰ ਘੇਰ ਲਿਆ। ਅਤੀਤ ਦੀਆਂ ਘਟਨਾਵਾਂ ਨੂੰ ਲੋਕਾਂ ਦੇ ਵਿਚ ਵੰਡੀਆਂ ਪਾਉਣ ਦੇ ਲਈ ਵਰਤਣਾ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਨਾਂ ਵੀ ਵਿਚ ਆ ਰਹੇ ਨੇ ਤੇ ਲੋਕ ਫਿਰ ਗੱਲਾਂ ਕਰਨ ਲੱਗੇ ਨੇ ਕਿ ਇਨ੍ਹਾਂ ਚੀਜ਼ਾਂ ਨੂੰ ਵੀ ਜਿਹੜਾ ਸਪਸ਼ਟੀਕਰਨ ਜਾਂ ਜਾਂਚ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਤੇ ਕਿਤੇ ਨਾ ਕਿਤੇ ਉਨ੍ਹਾਂ ਦੀਆਂ ਹਕੂਮਤਾਂ ਦੇ ਵਿਚ ਜੋ ਕੁਝ ਵਾਪਰਿਆ ਤੇ ਹੁਣ ਕਿਤੇ ਹੱਥਾਂ ਪੈਰਾਂ ਦੀ ਇਨ੍ਹਾਂ ਨੂੰ ਵੀ ਪਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ ਪਰ ਅਤੀਤ ਦੀਆਂ ਘਟਨਾਵਾਂ ਨੂੰ ਮੌਜੂਦਾ ਸਮੇਂ ਦੇ ਵਿਚ ਲੋਕਾਂ 'ਚ ਵੰਡੀਆਂ ਪਾਉਣ ਦੇ ਲਈ ਵਰਤਣਾ ਠੀਕ ਵੀ ਨਹੀਂ ਹੈ। ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੋਸ਼ਲ ਮੀਡੀਆ ਦੇ ਉੱਤੇ ਮਰੇ ਹੋਏ ਕਲੀਨ ਸ਼ੇਵ ਵਿਅਕਤੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਕੇ ਬੇਵਜ੍ਹਾ ਇਸ ਮੁੱਦੇ ਨੂੰ ਉਭਾਰ ਰਹੇ ਨੇ। ਫਿਲਮ ਸਤਲੁਜ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਬਾਰੇ ਕੈਪਟਨ ਨੇ ਕਿਹਾ ਕਿ ਘਟਨਾਵਾਂ ਨੂੰ ਇੱਕ ਪਾਸੜ ਢੰਗ ਦੇ ਨਾਲ ਨਹੀਂ ਸਗੋਂ ਪੂਰੇ ਪ੍ਰਸੰਗ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਤੇ ਜੇ ਕਰੀਬ 25,000 ਲੋਕ ਮਾਰੇ ਗਏ ਨੇ ਤਾਂ 1800 ਪੁਲਿਸ ਮੁਲਾਜ਼ਮ ਵੀ ਅੱਤਵਾਦ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਨੇ। ਇਸ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਨਾਗਰਿਕ ਵੀ ਆਪਣੀ ਜਾਨ ਗੁਆ ਬੈਠੇ ਨੇ। ਦੋਵੇਂ ਹੀ ਧਿਰਾਂ ਵੱਲੋਂ ਹੋਈਆਂ ਵਧੀਕੀਆਂ ਦੀ ਸਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਸਨੇ ਜਿਹੜਾ ਫਿਲਮ ਹਟਵਾਈ ਹੈ। ਫਿਲਮ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਦਿਖਾਉਣ ਬਾਰੇ ਕੈਪਟਨ ਨੇ ਕਿਹਾ ਕਿ ਅੱਜ ਸਾਡੇ ਸਟੇਡੀਅਮ ਦੇ ਵਿੱਚ ਵੀ ਦਿਖਾਈ ਗਈ ਹੈ ਜੀ। ਨਾਲ ਭਾਜਪਾ ਜਾਂ ਮਤਲਬ ਕਿ ਇੱਥੇ ਫਿਨਲੈਂਡ ਚ ਨਹੀਂ ਜੀ, ਸਾਡੇ ਇਲਾਕੇ ਦੇ ਵਿੱਚ ਉੱਥੇ ਵੱਡਾ ਸਟੇਡੀਅਮ ਦੁਸਹਿਰਾ ਗਰਾਊਂਡ ਹੈ ਤੇ ਆਦਮਪੁਰ, ਉੱਥੇ ਜਿਹੜਾ ਫਿਲਮ ਦਿਖਾਈ ਹੈ ਕੁਰਸੀਆਂ ਲਾਈਆਂ ਨੇ, ਪਰ ਇਹ ਖਰਚਾ ਕੌਣ ਕਰ ਰਿਹਾ ਤੇ ਪਤਾ ਨਹੀਂ ਜੀ, ਸ਼ਾਇਦ MP ਜਾਂ MLA ਕਰ ਰਹੇ ਨੇ ਉਹਨਾਂ ਇਲਾਕਿਆਂ ਦੇ। ਭਾਜਪਾ ਜਾਂ ਕਾਂਗਰਸ ਨੂੰ ਕੋਈ ਸਿਆਸੀ ਲਾਭ ਨਹੀਂ ਹੋਵੇਗਾ। ਉਨ੍ਹਾਂ ਦਾ ਦਾਅਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਤੇ ਅਕਾਲੀ ਦਲ ਪੁਨਰ ਸੁਰਜੀਤ ਇਸ ਮੁੱਦੇ ਤੋਂ ਲਾਹਾ ਲੈਣ ਦੀ ਉਮੀਦ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਫਿਲਮ OTT ਪਲੇਟਫਾਰਮਾਂ ਤੋਂ ਹਟਾਉਣ ਮਗਰੋਂ ਹੀ ਲੋਕਾਂ ਦੇ ਵਿੱਚ ਇਸ ਪ੍ਰਤੀ ਦਿਲਚਸਪੀ ਜਿਹੜੀ ਵਧੀ ਹੈ। ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕਿਹਾ ਉਨ੍ਹਾਂ ਨੇ ਕਿ ਆਪਣੇ ਕੈਪਟਨ ਸਾਹਿਬ ਨੇ ਕਿ ਲਾਪਤਾ ਹੋਏ ਲੋਕਾਂ ਦੇ ਸਬੂਤ ਇਕੱਠੇ ਕਰ ਰਹੇ ਸਨ ਤੇ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਸੀ ਤੇ ਉਨ੍ਹਾਂ ਕਿਹਾ ਕਿ ਅਤੀਤ ਨੂੰ ਸਵੀਕਾਰ ਕਰਨਾ ਤੇ ਉਸ ਤੋਂ ਸਿੱਖਣਾ ਜ਼ਰੂਰੀ ਹੈ, ਪਰ ਨਵੀਂ ਪੀੜ੍ਹੀ ਨੂੰ ਪੁਰਾਣੀਆਂ ਘਟਨਾਵਾਂ ਦੇ ਆਧਾਰ ਦੇ ਉੱਤੇ ਭੜਕਾਉਣਾ ਖਤਰਨਾਕ ਸਾਬਤ ਹੋ ਸਕਦਾ ਹੈ। ਅੱਤਵਾਦ ਦੇ ਦੌਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖ ਭਾਈਚਾਰੇ ਇਕਜੁੱਟ ਰਹੇ ਸਨ। ਕੈਪਟਨ ਨੇ ਸਾਬਕਾ ਪੁਲਿਸ ਮੁਖੀ KP S ਗਿੱਲ ਹੋਣਾ ਦਾ ਬਚਾਅ ਕਰਦਿਆਂ ਕਿਹਾ ਕਿ ਅੱਤਵਾਦ ਖਤਮ ਕਰਨ ਦੇ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਵੱਖ ਵੱਖ ਆਗੂਆਂ ਨੇ ਬਿੱਟੂ ਨੂੰ ਵੀ ਘੇਰਿਆ। ਕਾਂਗਰਸ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਹੋਣਾ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਉੱਤੇ ਵਰਦਿਆਂ ਹੋਇਆਂ ਕਿਹਾ ਕਿ ਉਹ ਸਿਆਸੀ ਏਜੰਡੇ ਤਹਿਤ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੇ ਨੇ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਅਤੇ ਪਾਬੰਦੀ ਦੇ ਨਾਲ ਕਈ ਸਵਾਲ ਖੜੇ ਹੁੰਦੇ ਨੇ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਵੀ ਕਿਹਾ ਕਿ ਹਿੰਦੂਆਂ ਤੇ ਸਿੱਖਾਂ ਦੀ ਸਾਂਝ ਨੇ ਪੰਜਾਬ ਨੂੰ ਬਚਾਇਆ ਸੀ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਿੱਧੇ ਤੌਰ ਦੇ ਉੱਤੇ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਹੱਥਾਂ ਦੇ ਵਿੱਚ ਖੇਡਣਗੇ। ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਿੱਟੂ ਦੇ ਵੱਲੋਂ ਜਿਹੜਾ ਮੁੱਦਾ ਚੁੱਕਿਆ ਗਿਆ ਉਹ ਸੰਵੇਦਨਸ਼ੀਲ ਹੈ ਤੇ ਉਹ ਤੱਥਾਂ ਦੀ ਘੋਖ ਮਗਰੋਂ ਹੀ ਕੋਈ ਢੁਕਵਾਂ ਬਿਆਨ ਦੇਣਗੇ। ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਬਿੱਟੂ ਦੇ ਬਿਆਨ ਦੇ ਉੱਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਅਤੇ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਵੀ ਜਿਹੜਾ ਪੰਜਾਬ ਦੇ ਵਿੱਚ ਕਦੇ ਫਿਰਕੂ ਦੰਗੇ ਨਹੀਂ ਹੋਏ ਨੇ। ਇੰਡੀਅਨ ਪਾਸਪੋਰਟ ਦੀ ਜਿਹੜੀ ਹੈ ਰੂਲਸ ਹੈ ਉਹਦੇ ਬਾਰੇ ਥੋੜੀ ਗੱਲ ਕਰਦੇ ਆ। ਕਾਫੀ ਵਾਦ ਵਿਵਾਦ ਬਣੇ ਹੋਏ ਨੇ ਇਹਦੇ ਵਿੱਚ, ਵਾਰ ਵਾਰ ਜਿਹੜੇ ਇਹ ਖਬਰਾਂ ਛਪ ਰਹੀਆਂ ਨੇ। ਪਾਸਪੋਰਟ ਭਾਰਤੀ ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਨਿਯਮਤ ਕਰਨ ਵਾਲਾ ਦਸਤਾਵੇਜ਼ ਹੈ, ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਦਿੱਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਪਾਸਪੋਰਟ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇੱਕ ਅਜਿਹਾ ਦਸਤਾਵੇਜ਼ ਹੈ ਜੋ ਦੇਸ਼ ਦੇ ਨਾਗਰਿਕਾਂ ਦੀ ਬਾਹਰ ਜਾਣ ਦੀ ਪ੍ਰਕਿਰਿਆ ਭਾਵ ਰਵਾਨਗੀ ਨੂੰ ਨਿਯਮਤ ਕਰਦਾ ਹੈ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਉਸ ਵੇਲੇ ਸਾਹਮਣੇ ਆ ਰਿਹਾ ਜਦੋਂ ਦੇਸ਼ ਅੰਦਰ ਇਸ ਗੱਲ ਨੂੰ ਲੈ ਕੇ ਬਹਿਸ ਛੇੜੀ ਹੋਈ ਹੈ ਕਿ ਪਾਸਪੋਰਟ ਨੂੰ ਨਾਗਰਿਕਤਾ ਦੀ ਪਛਾਣ ਸਾਬਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ਜਾਂ ਨਹੀਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਪਸ਼ਟ ਕੀਤਾ ਕਿ ਪਾਸਪੋਰਟ ਇੱਕ ਤੈਅਸ਼ੁਦਾ ਪ੍ਰਕਿਰਿਆ ਦੇ ਤਹਿਤ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਤੇ ਮੌਜੂਦਾ ਸਮੇਂ ਦੇ ਵਿੱਚ 8% ਤੋਂ ਵੱਧ ਘੱਟ ਭਾਰਤੀ ਨਾਗਰਿਕਾਂ ਦੇ ਕੋਲ ਇਹ ਦਸਤਾਵੇਜ਼ ਜਿਹੜਾ ਹੈਗਾ। ਇਸ ਤੋਂ ਪਹਿਲਾਂ 24 ਜੂਨ ਪਾਸਪੋਰਟ ਸੇਵਾ ਦਿਵਸ ਦੇ ਮੌਕੇ ਦੇ ਉੱਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਾਸਪੋਰਟ ਨੂੰ ਸਿਰਫ਼ ਇੱਕ ਯਾਤਰਾ ਦਸਤਾਵੇਜ਼ ਦੱਸਿਆ ਸੀ, ਨਾ ਕਿ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼। ਇਹ ਟਿੱਪਣੀ ਉਸ ਸਵਾਲ ਦੇ ਜਵਾਬ ਦੇ ਵਿੱਚ ਆਈ ਸੀ ਜਿਸ ਦੇ ਵਿੱਚ ਪੁੱਛਿਆ ਗਿਆ ਸੀ ਕਿ ਚੋਣ ਕਮਿਸ਼ਨ ਦੇ ਵੱਲੋਂ ਕਈ ਰਾਜਾਂ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਲਈ ਚਲਾਈ ਜਾ ਰਹੀ ਵਿਸ਼ੇਸ਼ ਜਿਹੜੀ ਮੁਹਿੰਮ ਦੇ ਦੌਰਾਨ ਪਾਸਪੋਰਟ ਨੂੰ ਨਾਗਰਿਕਤਾ ਦੇ ਸਬੂਤ ਦੇ ਵਜੋਂ ਵਰਤਿਆ ਜਾ ਸਕਦਾ ਹੈ ਤੇ ਅਧਿਕਾਰੀਆਂ ਨੇ ਕਿਹਾ ਸੀ ਕਿ ਪਾਸਪੋਰਟ ਵਿਦੇਸ਼ਾਂ ਦੀ ਯਾਤਰਾ ਕਰਨ ਦੇ ਲਈ ਜਾਰੀ ਕੀਤਾ ਜਾਂਦਾ ਹੈ ਤੇ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼ ਨਹੀਂ ਹੈ। ਸਰਕਾਰ ਦੇ ਇਸ ਬਿਆਨ ਦੇ ਉੱਤੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਤੇ ਵਿਰੋਧੀ ਧਿਰਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਚੁੱਕਿਆ ਸੀ ਕਿ ਕੋਈ ਪਾਸਪੋਰਟ ਉਸਦੇ ਧਾਰਕ ਦੀ ਨਾਗਰਿਕਤਾ ਦਾ ਜਿਹੜਾ ਪ੍ਰਤੀਕ ਕਿਵੇਂ ਨਹੀਂ ਹੋ ਸਕਦਾ। ਕਾਂਗਰਸ ਨੇ ਵਿਦੇਸ਼ ਮੰਤਰਾਲੇ ਦੇ ਇਸ ਸਟੈਂਡ ਦੀ ਨਿਖੇਧੀ ਕਰਦਿਆਂ ਦੇਸ਼ ਜਿਹੜਾ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸਰਕਾਰ ਉਨ੍ਹਾਂ ਭਾਰਤੀਆਂ ਦੇ ਨਾਗਰਿਕਾਂ ਅਧਿਕਾਰਾਂ ਨੂੰ ਮਨਮਰਜ਼ੀ ਦੇ ਨਾਲ ਖੋਹਣ ਦੀ ਜ਼ਮੀਨ ਤਿਆਰ ਕਰ ਰਹੀ ਹੈ ਜਿਨ੍ਹਾਂ ਦੇ ਨਾਲ ਉਹ ਸਹਿਮਤ ਨਹੀਂ ਨੇ। ਇਸ ਦੇ ਸਾਰੇ ਹੀ ਮਾਮਲੇ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਅੱਜ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਸਪੋਰਟ ਐਕਟ 1967 ਦੇ ਤਹਿਤ ਭਾਰਤੀ ਪਾਸਪੋਰਟ ਇਕ ਅਜਿਹਾ ਦਸਤਾਵੇਜ਼ ਹੈ ਜੋ ਭਾਰਤ ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਨਿਯਮਤ ਕਰਨ ਦੇ ਲਈ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਸਪੋਰਟ ਇਕ ਸਥਾਪਿਤ ਪ੍ਰਕਿਰਿਆ ਦੇ ਤਹਿਤ ਬਣਦੀ ਜਾਂਚ ਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ। ਭਾਰਤੀ ਨਾਗਰਿਕਾਂ ਦਾ ਜਾਂ ਆਪਣਾ ਉਹ ਕਹਿੰਦੇ ਨੇ ਇੱਕ ਮਿੰਟ ਜੀ ਹਾਂਜੀ ਉਨ੍ਹਾਂ ਕਿਹਾ ਕਿ ਇਹ ਪਾਸਪੋਰਟ ਇੱਕ ਸਥਾਪਿਤ ਜਿਹੜਾ ਪ੍ਰਕਿਰਿਆ ਦੇ ਤਹਿਤ ਬਣਦੀ ਜਾਂਚ ਅਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ ਤੇ ਭਾਰਤੀ ਨਾਗਰਿਕਾਂ ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਆ ਪਾਸਪੋਰਟ ਐਕਟ 1967 ਤੇ ਪਾਸਪੋਰਟ ਨਿਯਮ 1980 ਦੇ ਤਹਿਤ ਚਲਾਈ ਜਾਂਦੀ ਹੈ। ਦੂਸਰੇ ਪਾਸੇ ਦਲ ਖਾਲਸਾ ਨੇ ਨਿੱਜਰ ਹੁਣਾਂ ਦੇ ਕਤਲ ਦੀ ਅੰਤਰਰਾਸ਼ਟਰੀ ਜਾਂਚ ਮੰਗ ਲਈ। ਕਾਰਨ ਕੀ ਨੇ? ਅਮਰੀਕੀ ਨਿਆਂ ਵਿਭਾਗ ਦੇ ਵੱਲੋਂ ਜੇਲ੍ਹ ਦੇ ਵਿਚ ਬੰਦ ਗੈਂਗਸਟਰ ਲਾਰਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰਨ ਦੇ ਫੈਸਲੇ ਤੋਂ ਬਾਅਦ ਦਲ ਖਾਲਸਾ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਕਰ ਲਈ ਹੈ। ਦਲ ਖਾਲਸਾ ਦਾ ਦੋਸ਼ ਹੈ ਕਿ ਅਮਰੀਕੀ ਸੰਘੀ ਅਧਿਕਾਰੀਆਂ ਵੱਲੋਂ ਲਾਰਸ ਬਿਸ਼ਨੋਈ ਨੂੰ ਕੈਨੇਡਾ ਦੇ ਵਿਚ 2023 ਦੇ ਵਿਚ ਹੋਏ ਨਿੱਜਰ ਦੇ ਕਤਲ ਦੇ ਨਾਲ ਸਿੱਧਾ ਜੋੜਨ ਵਾਲੇ ਇਸ ਕਦਮ ਨੇ ਸਿੱਖ ਪ੍ਰਵਾਸੀਆਂ ਦੇ ਵਿਚ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਇਸ ਕਾਰਕੁਨ ਨੂੰ ਖਤਮ ਕਰਨ ਦੀ ਸਾਜਿਸ਼ ਨਵੀਂ ਦਿੱਲੀ ਦੇ ਵਿਚ ਬੈਠੀਆਂ ਤਾਕਤਾਂ ਦੇ ਦੁਆਰਾ ਰਚੀ ਗਈ ਸੀ। ਇਨ੍ਹਾਂ ਘਟਨਾਵਾਂ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕੱਟੜਪੰਥੀ ਸਿੱਖ ਵੱਖਵਾਦੀ ਜਥੇਬੰਦੀ ਜਿਹੜੀ ਹੈ ਦਲ ਖਾਲਸਾ ਨੇ ਸੰਗਠਿਤ ਅਪਰਾਧਿਕ ਸਿੰਡੀਕੇਟਾਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਵੱਧ ਰਹੇ ਗੱਠਜੋੜ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਮੁੱਦੇ ਦੇ ਉੱਤੇ ਬੋਲਦਿਆਂ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਕਿਹਾ ਕਿ ਲਾਰਸ ਬਿਸ਼ਨੋਈ ਅਤੇ ਉਸਦੇ ਭਗੌੜੇ ਜਿਹੜੇ ਸਾਥੀ ਹੈ ਗੋਲਡੀ ਬਰਾੜ ਤੇ ਨਿੱਜਰ ਦੇ ਕਤਲ ਦੇ ਨਿਰਦੇਸ਼ ਦੇਣ ਦੇ ਦੋਸ਼ਾਂ ਵਾਲੀ ਅਮਰੀਕੀ ਚਾਰਜਸ਼ੀਟ ਜਥੇਬੰਦੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਸਟੈਂਡ ਨੂੰ ਜਾਇਜ਼ ਠਹਿਰਾਉਂਦੀ ਹੈ। ਦਲ ਖਾਲਸਾ ਦਾ ਤਰਕ ਹੈ ਕਿ ਇਨ੍ਹਾਂ ਅਪਰਾਧਿਕ ਨੈਟਵਰਕਾਂ ਨੂੰ ਵਿਦੇਸ਼ੀ ਧਰਤੀ ਦੇ ਉੱਤੇ ਕੰਮ ਕਰ ਰਹੇ ਜਿਹੜੇ ਪ੍ਰੋ ਖਾਲਿਸਤਾਨ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ, ਦਹਿਸ਼ਤ ਫੈਲਾਉਣ ਤੇ ਖਤਮ ਕਰਨ ਦੇ ਲਈ ਕਿਰਾਏ ਦੇ ਪ੍ਰੋਕਸੀ ਅਤੇ ਰਾਜ ਦੀਆਂ ਸੰਪਤੀਆਂ ਵਜੋਂ ਵਰਤਿਆ ਜਾ ਰਿਹਾ। ਮੰਡ ਨੇ ਗੰਭੀਰ ਸਵਾਲ ਚੁੱਕੇ ਨੇ ਕਿ ਅਜਿਹੇ ਨੈਟਵਰਕ ਭਾਰਤ ਦੇ ਵਿਚ ਜੇਲ੍ਹਾਂ ਦੇ ਵਿਚ ਬੰਦ ਅਤੇ ਮਾਸਟਰ ਮਾਈਂਡ ਦੇ ਬਾਵਜੂਦ ਵਿਸ਼ਵ ਪੱਧਰ ਦੇ ਉੱਤੇ ਕਿਵੇਂ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਜੇਲ੍ਹ ਦੇ ਵਿਚ ਸਖ਼ਤ ਸੁਰੱਖਿਆ ਹੇਠ ਬਿਸ਼ਨੋਈ ਦੇ ਕੈਦ ਹੋਣ ਦੇ ਬਾਵਜੂਦ ਉਸਦਾ ਅਪਰਾਧਿਕ ਨੈਟਵਰਕ ਪੂਰੇ ਭਾਰਤ ਤੇ ਕਈ ਵਿਦੇਸ਼ੀ ਦੇਸ਼ਾਂ ਦੇ ਵਿਚ ਫੈਲ ਗਿਆ। ਇਹ ਸ਼ਾਇਦ ਸਭ ਤੋਂ ਵੱਡਾ ਸੰਕੇਤ ਹੈ ਕਿ ਅਜਿਹਾ ਨੈਟਵਰਕ ਡੀਪ ਸਟੇਟ ਦੇ ਹਿੱਸਿਆਂ ਦੀ ਸੁਰੱਖਿਆ ਸਹੂਲਤ ਜਾਂ ਸਰਪ੍ਰਸਤੀ ਤੋਂ ਬਿਨਾਂ ਜਿਹੜਾ ਇੰਨੀ ਹੱਦ ਤੱਕ ਨਹੀਂ ਵੱਧ ਸਕਦਾ ਸੀ। ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਕਿਹਾ ਕਿ ਤੁਰੰਤ ਜਵਾਬਦੇਹੀ ਦੀ ਮੰਗ ਕਰਦਿਆਂ ਦਲ ਖਾਲਸਾ ਨੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿਆਸੀ ਕਤਲਾਂ ਦੇ ਪਿੱਛੇ ਦੇ ਅੰਤਰਰਾਸ਼ਟਰੀ ਨੈਟਵਰਕ ਦੀ ਅੰਤਰਰਾਸ਼ਟਰੀ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ। ਆਖਿਰ ਚ ਜਥੇਬੰਦੀ ਨੇ ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਆਪਣੀ ਸਥਿਤੀ ਜਿਹੜੀ ਹੈ ਉਹਨੂੰ ਅਧਿਕਾਰਤ ਤੌਰ ਦੇ ਉੱਤੇ ਸਪਸ਼ਟ ਕਰੇ ਤੇ ਅਮਰੀਕੀ ਖੁਲਾਸਿਆਂ ਨੂੰ ਸਿਰਫ਼ ਖਾਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਸਿੱਧੇ ਤੌਰ ਦੇ ਉੱਤੇ ਸੰਬੋਧਿਤ ਕਰੇ। ਦਲ ਖਾਲਸਾ ਦਾ ਮੰਨਣਾ ਹੈ ਕਿ ਅਪਰਾਧਿਕ ਸਿੰਡੀਕੇਟਾਂ ਤੇ ਗੁਪਤ ਰਾਜ ਦੇ ਕਾਰਕੁਨਾਂ ਵਿਚਕਾਰ ਮਿਲੀਭੁਗਤ ਗਲੋਬਲ ਸਿੱਖ ਪ੍ਰਵਾਸੀਆਂ ਦੀ ਸੁਰੱਖਿਆ ਦੇ ਲਈ ਇੱਕ ਤੁਰੰਤ ਤੇ ਗੰਭੀਰ ਖਤਰਾ ਪੈਦਾ ਕਰਦੀ ਹੈ। ਮੈਨੀਟੋਬਾ ਦੇ ਵਿਚ ਇੱਕ ਮੰਤਰੀ ਨੇ ਨਵਾਂ ਹੀ ਚੰਦ ਚੜਾ ਦਿੱਤਾ ਤੇ ਮੈਨੀਟੋਬਾ ਦੇ ਸਾਬਕਾ ਸੰਸਦ ਮੈਂਬਰ ਨੇ ਸੈਣੀ ਸਾਹਿਬ ਇੱਕ ਮਿੰਟ ਹੋਲਡ ਰੱਖਣਾ, ਖ਼ਬਰ ਨੂੰ ਕੰਪਲੀਟ ਕਰਕੇ ਫਿਰ ਮੈਂ ਗੱਲਾਂ ਬਾਤਾਂ ਕਰਦੇ ਹਾਂ। ਕੈਨੇਡਾ ਤੋਂ MP ਅਰੈਸਟਡ ਹੋਇਆ, ਮੈਨੀਟੋਬਾ ਦੇ ਜਿਹੜੇ ਨੇ ਸਾਬਕਾ ਸੰਸਦ ਮੈਂਬਰ ਨੇ ਇੰਕੀ ਮਾਰਕ ਗ੍ਰਿਫ਼ਤਾਰ ਕੀਤੇ ਹੈ। ਘਰੋਂ ਮਿਲਿਆ ਉਹਨਾਂ ਦੇ ਹਥਿਆਰਾਂ ਦਾ ਵੱਡਾ ਜ਼ਖੀਰਾ ਹੈ, ਛੋਟਾ ਮੋਟਾ ਨਹੀਂ ਹੈ। RCMP ਦੀ ਛਾਪੇਮਾਰੀ ਹੋਈ ਹੈ ਤੇ 439 ਹਥਿਆਰ, ਇੱਕ ਐਂਟੀਕ ਜਿਹੜੀ ਤੋਪ ਤੇ $3,00,000 ਨਗਦ ਬਰਾਮਦ ਹੋਏ ਹੈ ਤੇ ਪੁਲਿਸ ਨੇ ਦਰਜ ਕੀਤੇ ਨੇ ਉਹਦੇ ਉੱਤੇ 12 ਗੰਭੀਰ ਦੋਸ਼। ਮੈਨੀਟੋਬਾ ਦੇ ਵਿਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਬਕਾ ਸੰਸਦ ਮੈਂਬਰ MP ਇੰਕੀ ਮਾਰਕ 78 ਸਾਲਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ, ਹਥਿਆਰਾਂ ਦੀ ਅਸੁਰੱਖਿਅਤ ਸਟੋਰੇਜ ਅਤੇ ਹੋਰ ਗੰਭੀਰ ਅਪਰਾਧਿਕ ਦੋਸ਼ਾਂ ਦੇ ਹੇਠ ਗ੍ਰਿਫ਼ਤਾਰ ਕੀਤਾ ਤੇ ਪੁਲਿਸ ਨੇ ਉਨ੍ਹਾਂ ਦੇ ਡੌਫਿਨ ਖੇਤਰ ਸਥਿਤ ਘਰ ਦੇ ਉੱਤੇ ਛਾਪਾ ਮਾਰ ਕੇ 439 ਹਥਿਆਰ, ਇੱਕ ਪੁਰਾਤਨ ਅੰਟੀਕ ਜਿਹੜੀ ਤੋਪ ਤੇ $3,00,000 ਕੈਨੇਡੀਅਨ ਡਾਲਰ ਨਗਦ ਬਰਾਮਦ ਕੀਤੇ ਹੈ। ਇਹ ਕਾਰਵਾਈ ਮੈਨੀਟੋਬਾ ਦੇ ਹਾਲੀਆ ਇਤਿਹਾਸ ਦੇ ਵਿਚ ਹਥਿਆਰਾਂ ਦੇ ਨਾਲ ਜੁੜੇ ਸਭ ਤੋਂ ਵੱਡੇ ਪੁਲਿਸ ਅਪਰੇਸ਼ਨ ਦੇ ਵਿਚੋਂ ਇਕ ਮੰਨੀ ਜਾ ਰਹੀ ਹੈ। ਮੈਨੀਟੋਬਾ RCMP ਦੇ ਕਾਰਪੋਰਲ ਬੈਰੀ ਕਿਰਬੀ ਨੇ ਪ੍ਰੈਸ ਕਾਨਫਰੰਸ ਦੇ ਵਿਚ ਦਸਿਆ ਕਿ 7 ਜੁਲਾਈ ਨੂੰ ਤਲਾਸ਼ੀ ਵਰੰਟ ਦੇ ਆਧਾਰ ਦੇ ਉੱਤੇ ਡੌਫਿਨ ਇਲਾਕੇ ਦੇ ਵਿਚ ਮਾਰਕ ਦੇ ਘਰ ਛਾਪਾ ਮਾਰਿਆ ਗਿਆ। ਬਰਾਮਦ ਕੀਤੇ ਹਥਿਆਰਾਂ ਦੀ ਵੱਡੀ ਗਿਣਤੀ ਕਾਰਨ ਉਨ੍ਹਾਂ ਦੀ ਗਿਣਤੀ ਵਰਗੀਕਰਨ ਅਤੇ ਜਾਂਚ ਦੇ ਲਈ ਵਿਸ਼ੇਸ਼ ਮਾਹਰ ਟੀਮਾਂ ਨੂੰ ਕਈ ਦਿਨ ਦਾ ਜਿਹੜਾ ਸਮਾਂ ਲੱਗਿਆ। ਗੈਰ ਕਾਨੂੰਨੀ ਤਸਕਰੀ ਅਤੇ ਨਿਯਮਾਂ ਦੀ ਉਲੰਘਣਾ ਪੁਲਿਸ ਮੁਤਾਬਕ ਛਾਪੇ ਦੇ ਦੌਰਾਨ 439 ਵੱਖ ਵੱਖ ਕਿਸਮਾਂ ਦੀਆਂ ਰਾਈਫਲਾਂ, ਸ਼ਾਟਗਨ ਤੇ ਹੈਂਡਗਨ, ਇਕ ਪੁਰਾਤਨ ਐਂਟੀਕ ਤੋਪ, $3,00,000 ਕੈਨੇਡੀਅਨ ਡਾਲਰ ਨਗਦ ਜ਼ਬਤ ਕੀਤੇ ਗਏ ਤੇ ਮੁੱਢਲੀ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਘੱਟੋ ਘੱਟ 3 ਹਥਿਆਰ ਗੈਰ ਕਾਨੂੰਨੀ ਤਰੀਕੇ ਨਾਲ ਵੇਚੇ ਗਏ ਸਨ, ਜਦੋਂ ਕਿ ਹਥਿਆਰਾਂ ਦਾ ਸੀਰੀਅਲ ਨੰਬਰ ਮਿਟਾਇਆ ਹੋਇਆ ਸੀ। ਇਸ ਤੋਂ ਇਲਾਵਾ ਸੈਂਕੜੇ ਹਥਿਆਰ ਘਰ ਦੇ ਵਿਚ ਬਿਨਾਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੇ ਰੱਖੇ ਹੋਏ ਸਨ, ਖੁੱਲ੍ਹੇ ਅਲਮਾਰੀਆਂ ਚ ਨਹੀਂ, ਜੋ ਕੈਨੇਡਾ ਦੇ ਹਥਿਆਰ ਕਾਨੂੰਨਾਂ ਦੀ ਸਪਸ਼ਟ ਉਲੰਘਣਾ ਹੈ। ਪੁਲਿਸ ਨੇ ਇੰਕੀ ਮਾਰਕ ਵਿਰੁੱਧ 12 ਅਪਰਾਧਿਕ ਦੋਸ਼ ਦਰਜ ਕੀਤੇ ਆ। ਇਨ੍ਹਾਂ ਦੇ ਵਿਚ ਹਥਿਆਰਾਂ ਦੀ ਗੈਰ ਕਾਨੂੰਨੀ ਤਸਕਰੀ, ਹਥਿਆਰਾਂ ਦੀ ਲਾਪਰਵਾਹੀ ਦੇ ਨਾਲ ਅਸੁਰੱਖਿਅਤ ਸਟੋਰੇਜ, ਬਿਨਾਂ ਅਧਿਕਾਰ ਹਥਿਆਰਾਂ ਤੇ ਪਾਬੰਦੀ ਸ਼ੁਦਾ ਉਪਕਰਨ ਆਪਣੇ ਕਬਜ਼ੇ ਦੇ ਵਿਚ ਰੱਖਣਾ, ਅਪਰਾਧ ਦੇ ਰਾਹੀਂ ਹਾਸਲ ਕੀਤੀ ਜਾਇਦਾਦ ਦੇ ਉੱਤੇ ਨਗਦੀ ਅਤੇ ਆਪਣੇ ਕੋਲ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਨੇ। ਕਾਰਪੋਰ ਕਿਰਬੀ ਨੇ ਕਿਹਾ ਕਿ ਕੈਨੇਡਾ ਦੇ ਵਿਚ ਕਾਨੂੰਨੀ ਤੌਰ ਦੇ ਉੱਤੇ ਹਥਿਆਰਾਂ ਦਾ ਸੰਗ੍ਰਹਿ ਕਰਨਾ ਆਪਣੇ ਆਪ ਦੇ ਵਿਚ ਗੈਰ ਕਾਨੂੰਨੀ ਨਹੀਂ, ਪਰ ਜਦੋਂ ਹਥਿਆਰਾਂ ਦੀ ਤਸਕਰੀ ਕੀਤੀ ਜਾਵੇ ਤੇ ਉਨ੍ਹਾਂ ਦੇ ਸੀਰੀਅਲ ਨੰਬਰ ਮਿਟਾਏ ਜਾਣ ਜਾਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸੁਰੱਖਿਅਤ ਢੰਗ ਦੇ ਨਾਲ ਨਾ ਰੱਖਿਆ ਜਾਵੇ ਤਾਂ ਇਹ ਗੰਭੀਰ ਅਪਰਾਧ ਬਣ ਜਾਂਦਾ ਹੈ ਤੇ ਗੈਰ ਕਾਨੂੰਨੀ ਹਥਿਆਰ ਸੰਗਠਿਤ ਅਪਰਾਧ ਅਤੇ ਹਿੰਸਕ ਵਾਰਦਾਤਾਂ ਨੂੰ ਵਧਾਵਾ ਦਿੰਦਾ ਹੈ। ਤੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਇਹਨਾਂ ਦਾ, ਅੱਗੇ ਜਾ ਕੇ ਕਾਫੀ ਵੱਡੇ ਜਿਹੜੀ ਰਿਕਵਰੀ ਕੀਤੀ ਹੈ। ਤੇ ਇਸੇ ਤਰ੍ਹਾਂ ਦੋਸਤੋ ਇੱਕ ਦੋ ਆਡੀਓ ਹੈ ਉਹ ਤੁਹਾਡੇ ਨਾਲ ਸੁਣਾਉਂਦੇ ਹਾਂ ਸੰਖੇਪ ਦੇ ਵਿੱਚ, ਅੱਧੇ ਅੱਧੇ ਮਿੰਟ ਦੀ ਹੈ ਤੇ ਆਪਾਂ ਸੈਣੀ ਸਾਹਿਬ ਦੀ ਤਦ ਤੱਕ ਆਪਾਂ ਹਾਜ਼ਰੀ ਲਵਾਉਂਦੇ ਹਾਂ ਨਾਲ। ਤੇ ਸਟੂਡੀਓ ਦਾ ਨੰਬਰ +358 44 976 1962 ਹੈ ਤੇ ਹਰੇ ਪੈਨ ਨੇ ਪਵਾੜੇ ਪਾਏ ਨੇ ਜੀ, ਤੇ ਉਹਦੀ ਗੱਲਬਾਤ ਸੁਣ ਕੇ ਅੱਗੇ ਵੱਧਦੇ ਹਾਂ। ਕੀ ਕਹਿੰਦੇ ਨੇ ਹਰੇ ਪੈਨ ਵਾਲੇ ਜੀ?
2: ਇਹਦੇ ਵਿੱਚ ਇੰਨੀ ਤਾਕਤ ਹੈ ਜਿੱਥੇ ਚੱਲ ਜੇ ਬੰਦੇ ਦੀ ਜ਼ਿੰਦਗੀ ਬਣਾ ਦਿੰਦਾ ਤੇ ਜਿਹੜੇ ਅਫਸਰ ਤੇ ਕੋਠਾ ਚੱਲਦੇ ਉਹ ਘਰੇ ਭਾ ਦਿੰਦਾ।
3: ਜਵਾਕ ਕੀ ਦੇਖੋ ਕਿਵੇਂ ਚਿੱਟਾ ਲਾਈ ਜਾਂਦੇ ਸਾਡੇ ਪਿੰਡ, ਇਹ ਦੇਖੋ ਲੈਫਟੀ ਰੂਪ ਚ ਹੁਣੇ ਸੈਕਟਰੀ ਤੋਂ ਮਤਾ ਪਵਾ ਕੇ ਦੋ ਸਾਨੂੰ ਵੀ ਪਾਈਪਾਂ ਪੈਣਗੀਆਂ, ਦੋ ਸਾਨੂੰ ਨਹਿਰੂ ਮੰਡ ਜੀ ਬੋਲ ਕੇ ਗਏ, ਇਹਨਾਂ ਨੇ ਧੱਕਾ ਨੀ ਬੋਲਿਆ, ਚੁਟਕਲਾ ਸੁਣਾ ਤਾ, ਬਸ ਗੱਲ ਖਤਮ ਹੋ ਗਈ।
1: ਜੀ ਦੋਸਤੋ ਇਹ ਸਨ ਸੰਧਵਾ ਸਾਹਿਬ ਜਿਹੜੇ ਕਿਤੇ ਪਿੰਡ ਦੇ ਵਿਚ ਗਏ ਹੋਏ ਸਨ ਤੇ ਉੱਥੇ ਰੋਲਾ ਰੱਪਾ ਪੈ ਗਿਆ ਜੀ, ਹਰੇ ਪਿੰਡ ਦੀ ਕਹਾਣੀ ਸੁਣਾਉਂਦੇ ਸੁਣਾਉਂਦੇ ਆਪ ਹੀ ਕਹਾਣੀ ਦੇ ਵਿਚ ਫਸ ਗਏ ਨੇ। ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਮਾਫੀ ਚਾਹੁੰਦਾ ਤੁਹਾਨੂੰ ਹੋਲਡ ਦੇ ਉੱਤੇ ਰੱਖਿਆ ਸੀ।
4: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਨੂੰ ਜੀ।
4: ਭਾਰੇ ਸਾਹਿਬ ਏਦਾਂ ਹੋਇਆ
1: ਜੀ
4: ਕਿ ਸਾਡੇ ਨਾ ਇੱਥੇ ਇੱਕ ਦੀਵਾਲੀ ਦੇ ਉੱਤੇ ਨਾ ਬੰਦੇ ਜੂਆ ਖੇਡਣ ਲੱਗ ਪਏ।
1: ਅੱਛਾ ਜੀ।
4: ਤੇ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਆ
1: ਜੀ,
4: ਇੱਕ ਦਰਜੀ ਸੀਗਾ, ਉਹਦੀ ਵਾਈਫ ਬਹੁਤ ਸੋਹਣੀ ਸੀ।
1: ਅੱਛਾ ਜੀ।
4: ਹਾਂਜੀ, ਉਹ ਦਰਜੀ ਹਰਾਤਾ ਕਿਤੇ ਸਾਜਬਾਜ ਨਾਲ ਤੇ ਉਹਨੂੰ ਕਹਿੰਦੇ ਬਾਅਦ ਚ ਜੇ ਤੇਰੇ ਕੋਲ ਪੈਸੇ ਮੁੱਕੇ ਏਦਾਂ ਕਰ ਜਨਾਨੀ ਦਾ ਤੇ ਲਾ ਦੇ।
1: ਓਕੇ, ਕਿਆ ਬਾਤ ਹੈ ਜੀ।
4: ਉਹਨੇ ਕੀਤਾ ਆਪਣੀ ਜਨਾਨੀ ਦਾ ਤੇ ਲਾਤੀ ਤੇ ਜਨਾਨੀ ਵੀ ਹਾਰ ਗਿਆ
1: ਜੀ।
4: ਹਾਂਜੀ, ਮੁੜ ਕੇ ਉਹਨੂੰ ਨਾ 2-3 ਦਿਨ ਜਿਹੜਾ ਹੈਗਾ ਆ ਤੰਗ ਕਰੀ ਜਾਣ ਵੀ ਭਾਈ ਤੂੰ ਜਨਾਨੀ ਹਾਰਿਆ ਆ, ਜਨਾਨੀ ਛੱਡ ਕੇ ਜਾ ਸਾਡੇ ਕੋਲ।
1: ਅੱਛਾ ਜੀ।
4: ਉਹ ਕਿਸੇ ਸਿਆਣੇ ਨੂੰ ਪਤਾ ਲੱਗਾ ਤੇ ਉਹਨੇ ਨਾ ਚੱਕਿਆ ਦਰਜੀ ਨੂੰ ਤੇ ਲਿਜਾ ਕੇ ਤੇ ਥਾਣੇ
1: ਜੀ
4: ਤੇ ਮਹਾਰਾਜ ਇਹਦੇ ਤੇ ਐਸ ਐਚ ਓ ਹੁੰਦਾ ਸੀਗਾ ਬਰਾੜ ਉਸ ਵੇਲੇ
1: ਜੀ,
4: ਉਹਨੇ ਪਹਿਲਾਂ ਤਾਂ ਦਰਜਾ ਆ ਜੀ।
1: ਅੱਛਾ ਜੀ।
4: ਦਰਜੀ ਕੁੱਟਿਆ, ਕਹਿੰਦਾ ਭੇ ਮਹਾਭਾਰਤ ਤਾਂ ਹੁਣ ਤੁਹਾਨੂੰ ਮੈਂ ਦਿਖਾ ਲੂੰਗਾ ਪੂਰੀ। ਹੈਂਜੀ। ਫੇਰ ਉਹਨੇ ਉਹ ਬੰਦੇ ਚੱਕੇ ਜੀ
1: ਜੀ,
4: ਕਹਿੰਦਾ ਤੁਹਾਨੂੰ ਇਹ ਨੀ ਪਤਾ ਵੀ ਇਸੇ ਜੁਗੇ ਤੋਂ ਬਾਅਦ ਮਹਾਭਾਰਤ ਹੋਈ ਸੀ ਤੇ ਹੁਣ ਕਹਿੰਦਾ ਮਹਾਭਾਰਤ ਤੁਸੀਂ ਦੇਖੋ।
1: ਹੈਂਜੀ ਜੀ,
4: ਆ ਤੁਸੀਂ ਜਿਹੜੀ ਆਈਡੀਓ ਸੁਣਾ ਤਾਂ ਦਿੱਤੀ ਹੈਗੀ ਆ, ਉਹ ਜਿਹੜਾ ਵਿਚਾਰਾ ਬੋਲਿਆ ਸੀ ਇਹਦਾ ਪਤਾ ਕੀ ਬਣਿਆ ਬਾਅਦ ਚ?
1: ਉਹਨੂੰ
4: ਪੁਲਿਸ ਤੇ ਫੜਾ ਤਾ, ਪੁਲਿਸ ਚੱਕ ਕੇ ਲੈ ਗਈ, ਰਾਤ ਪਿੰਡ ਵਾਲਿਆਂ ਨੇ ਨਾਕਾ ਲਾਇਆ, ਰਾਤ 10 ਵਜੇ ਜਿਹੜਾ ਉਹਨੂੰ ਛੜਾਇਆ ਥਾਣਿਓ।
1: ਨਹੀਂ, ਮਾੜੀ ਗੱਲ ਹੈ ਜੀ, ਮਾੜੀ ਗੱਲ।
4: ਮਹਾਰਾਜ ਇਹਨਾਂ ਦੇ ਹੰਕਾਰ ਸਿਰ ਤੇ ਚੜ ਗਿਆ
1: ਜੀ, ਬਿਲਕੁਲ।
4: ਔਰ ਜਿਸ ਤਰੀਕੇ ਨਾਲ ਉਹ ਹਰੇ ਪੈਣ ਦੀਆਂ ਸਿਫਤਾਂ ਦੱਸਦਾ ਆ, ਮਤਲਬ ਇਹ ਹੈਗਾ ਆ ਕਿ ਦੇ ਆਰ ਨੋਟ ਡਿਜ਼ਰਵਿੰਗ ਫਾਰ ਦਿਸ
1: ਜੀ, ਬਿਲਕੁਲ
4: ਇਸ ਚੀਜ਼ ਦੇ ਕਾਬਲ ਨਹੀਂ ਸੀਗੇ
1: ਜੀ, ਬਿਲਕੁਲ।
4: ਹਰਾ ਪੈਨ ਸਰ ਗਜ਼ਟਿਡ ਆਫੀਸਰ ਨੂੰ ਵੀ ਮਿਲਦਾ ਜੀ,
1: ਜੀ
4: ਠੀਕ ਹੈ ਜੀ, ਐਸ ਡੀ ਐਮ ਕੋਲ ਵੀ ਹੁੰਦਾ, ਜੱਜ ਕੋਲ ਵੀ ਹੁੰਦਾ, ਤਹਿਸੀਲਦਾਰ ਕੋਲ ਵੀ ਹੁੰਦਾ,
1: ਸਕੂਲ ਦੇ
4: ਪ੍ਰਿੰਸੀਪਲ ਇੱਥੇ ਤੱਕ ਕਿ ਹਾਂਜੀ ਨੋਟਰੀ ਪਬਲਿਕ ਕੋ ਵੀ ਹੁੰਦਾ
1: ਜੀ।
4: ਬਟ ਇਹ ਤੋਂ ਤੁਹਾਨੂੰ ਪਤਾ ਲੱਗਦਾ ਹੈਗਾ ਆ ਕਿ ਇਹਨਾਂ ਦੇ ਭਾਣੇ ਇਹਨਾਂ ਵਾਸਤੇ ਇਹ ਬਹੁਤ ਵੱਡੀ ਅਚੀਵਮੈਂਟ ਸੀ ਜਿਹੜੀ ਕਿ ਇਹ ਹਾਸਲ ਕਰ ਹੀ ਨਹੀਂ ਸੀ ਸਕਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ,
4: ਜਿਹੜੀ ਇਹਨਾਂ ਨੂੰ ਮਿਲ ਗਈ ਤੇ ਇਹਨਾਂ ਨੂੰ ਇਹ ਦੱਸਦੇ ਹੈਗੇ ਉਹ ਹਰਿਆ ਪਿੰਡ ਜਿੰਦਗੀ ਬਣਾ ਸਕਦਾ, ਕਿਸੇ ਦੀ ਜਿੰਦਗੀ ਬਰਬਾਦ ਕਰ ਸਕਦਾ, ਵੀ ਤੁਸੀਂ ਕਿਸ ਕੰਮ ਲਈ ਵਰਤਿਆ ਫੇ
1: ਜੀ। ਬਿਲਕੁਲ ਹੈ,
4: ਜੇ ਤੁਹਾਨੂੰ ਪਤਾ ਆ ਵੀ ਇਸ ਹਰੇ ਪਿੰਡ ਦੀ ਇੰਨੀ ਪਾਵਰ ਆ, ਸਵਾਦ ਤਾਂ ਹੈ ਨਾ ਵੀ ਏਦਾਂ ਜਿਹੜਾ ਹੈਗਾ ਆ ਲੋਕਾਂ ਦੀ ਜਿੰਦਗੀ ਸੁਧਾਰਨ ਵਿੱਚ ਲਾਉਂਦੇ
1: ਜੀ,
4: ਤੁਹਾਨੂੰ ਦੱਸਣਾ ਨਾ ਪੈਂਦਾ, ਲੋਕੀ ਤੁਹਾਨੂੰ ਕਹਿੰਦੇ ਵੀ ਹਾਂ ਬਈ ਇਹਨਾਂ ਕੋਲ ਜੇ ਹਰਾ ਪੈਨ ਆਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ ਆ ਪਿੰਡਾਂ ਦੀ ਨੁਹਾਰ ਬਦਲ ਦਿੱਤੀ
1: ਹੈ।
4: ਸੋ ਇਸ ਕਰਕੇ ਜਿਹੜਾ ਆ ਮਹਾਰਾਜ ਇਹਨਾਂ ਦੇ ਅੱਗੇ ਬੋਲਣਾ ਜਿਹੜਾ ਆ ਪਹਿਲਾਂ ਤਾਂ ਉਹ ਕਰੇਜ ਦਾ ਕੰਮ ਆ, ਪਰ ਬਾਅਦ ਦੇ ਵਿੱਚ ਉਹਦੇ ਕੰਸੀਕੁਐਂਸਿਸ ਜੋ ਹੁੰਦੇ ਹੈਗੇ ਆ ਨਾ ਜੀ ਉਹ ਕੋਈ ਨੀ ਜਾਣਦਾ, ਇਹ ਤਾਂ ਉਦਾਂ ਹੀ ਬੰਦਾ ਚੁਕਾ ਦਿੰਦੇ ਹੈਗੇ ਜੀ ਉਸ ਵੇਲੇ
1: ਜੀ,
4: ਜਮਾਨਤ ਨੀ ਹੋਣ ਦਿੰਦੇ ਜੀ।
1: ਬਿਲਕੁਲ,
4: ਸੋ ਇਸ ਕਰਕੇ ਸ਼ੁਕਰ ਆ ਵੀ ਇਹ ਆ ਕਿ ਪਿੰਡ ਵਾਲਿਆਂ ਦੇ ਇੱਕੇ ਨੇ, ਉਹਨਾਂ ਦਾ ਪਿੰਡ ਸਾਰਾ ਪਹੁੰਚ ਗਿਆ ਉੱਥੇ ਤੇ 10 ਵਜੇ ਤੱਕ ਜਿਹੜਾ ਆ ਧਰਨਾ ਲਾਇਆ ਤੇ ਤਾਂ ਜਾ ਕੇ ਬੰਦਾ ਛਡਾਇਆ ਜੀ ਉਹ
1: ਜੀ। ਨਹੀਂ ਗਲਤ ਹੈ ਜੀ, ਚਲੋ ਜੇ ਅਗਲੇ ਮੰਗ ਕਰਦੇ ਆ ਤਾਂ ਲੋਕਾਂ ਦੀ ਡਿਮਾਂਡ ਜਾਂ ਲੋਕਾਂ ਚ ਵਿਚਰਨਾ ਚਾਹੁੰਦੇ ਹੋ ਫਿਰ ਉਹ ਗੱਲਾਂ ਵੀ ਤਾਂ ਸੁਣਨੀਆਂ ਪੈਣਗੀਆਂ ਨਾ।
4: ਬਿਲਕੁਲ ਜੀ ਬਿਲਕੁਲ, ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਸਿਆਸਤ ਦੇ ਵਿੱਚ ਜਿਹੜਾ ਆ ਆਉਂਦੇ ਤਾਂ ਸੇਵਾ ਕਰਨੀ ਆ ਨਾ ਜੀ
1: ਜੀ।
4: ਸੋ ਇਸ ਕਰਕੇ ਜਿਹੜਾ ਆ ਠੀਕ ਆ, ਅਗਲੇ ਬੰਦੇ ਨੇ ਜਿਹੜੀ ਆ ਪ੍ਰੋਬਲਮ ਦੱਸੀ ਜੈਨੂਅਨ ਦੱਸੀ, ਕੋਈ ਬੰਦਾ ਏਦਾਂ ਦਾ ਕਰਜੀ ਸੁਣਦਾ ਹੈਗਾ ਜਾਂ ਕਿ ਜਿਹੜਾ ਇਹ ਗੱਲ ਜਿਹੜੀ ਆ ਪਰਿਆ ਦੇ ਵਿੱਚ ਕਹਿਣ ਦਾ ਦਮ ਰੱਖਦਾ ਆ, ਔਰ ਵਾਕਈ ਜਿਹੜੇ ਹੈਗੇ ਆ ਜੋ ਇਹਨਾਂ ਦੀ ਫੰਕਸ਼ਨ ਹੁੰਦੀ ਆ ਉਹ ਸਾਰੀ ਫਿਕਸਿੰਗ ਹੁੰਦੀ ਆ ਜੀ,
1: ਉਹਦੇ ਵਿੱਚ
4: ਕਿਹੜੇ ਬੰਦੇ ਨੇ ਕੀ ਬੋਲਣਾ ਤੇ ਕੀ, ਉਹ ਸਾਰਾ ਕੁਛ ਤੈਅ ਹੁੰਦਾ, ਕਿਤੇ ਕਿਤੇ ਇੰਸੀਡੈਂਟਲੀ ਔਰ ਐਕਸੀਡੈਂਟਲੀ ਏਦਾਂ ਦਾ ਕੋਈ ਚਾਂਸ ਵਾਪਰ ਜਾਂਦਾ ਆ, ਅਦਰਵਾਈਜ਼ ਇਹ ਏਦਾਂ ਦਾ ਹੋਣ ਨਹੀਂ ਦਿੰਦੇ ਜੀ।
1: ਬਿਲਕੁਲ, ਇੱਕ ਹੋਰ ਸੁਣਾਵਾਂ ਜੀ ਤੁਹਾਨੂੰ, ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਆ ਜੀ, ਦੇਖੋ ਥੈਂਕ ਯੂ ਵੈਰੀ ਮਚ,
4: ਪਹਿਲਾਂ ਅੰਗਰੇਜ਼ੀ ਬੋਲੀ ਮੈਂ ਹਿੰਦੀ।
5: ਮਾਈ ਕੈਬਨਿਟ ਕੁਲੀਗ ਅਮਨ ਅਰੋੜਾ ਜੀ, ਚੀਫ ਸੈਕਟਰੀ ਆਫ ਪੰਜਾਬ ਕੈਪ ਸੈਨਾ ਜੀ, ਗੁਰਕਿਰਪਾਲ ਜੀ, ਸੀਮਾ ਜੀ, ਜਸਪ੍ਰੀਤ ਜੀ, ਔਰ ਸਾਡੇ ਇੰਡਸਟਰੀ ਕੇ ਬ੍ਰੈਂਡ ਮਾਸਟਰ ਅਮਿਤ ਥਾਪਰ ਜੀ, ਅਮਿਤ ਜੈਨ ਜੀ, ਗੁਪਤਾ ਜੀ, ਔਰ ਜਿਤਨੇ ਵੀ ਇਸ ਹਾਲ ਮੇ ਟੈਕਸਟਾਈਲ ਸੇ ਰਿਲੇਟਡ ਇਨਵੈਸਟਰਸ ਔਰ ਪੰਜਾਬ ਮੇ ਇਨਵੈਸਟਮੈਂਟ ਕੀ ਇੱਛਾ ਰੱਖਣੇ ਵਾਲੇ ਜਿਤਨੇ ਵੀ ਲੋਕ ਬੈਠੇ ਹੈ, ਸਭ ਕੋ ਮੇਰੀ ਤਰਫ ਸੇ ਬਹੁਤ ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ। ਬਹੁਤ ਅੱਛੀ ਡਿਸਕਸ਼ਨ, ਗੌਰਮੈਂਟ ਕੀ ਤਰਫ ਸੇ ਔਰ ਸਕਸੈਸ ਸਟੋਰੀਜ਼ ਹਮਾਰੀ ਇੰਡਸਟਰੀ ਕੀ ਤਰਫ ਸੇ ਆਪਕੇ ਸਾਹਮਣੇ ਪੇਸ਼ ਕੀ ਗਈ ਹੈ। ਟੈਕਸਟਾਈਲ ਇੰਡਸਟਰੀ ਮੇ ਪੰਜਾਬ ਬਹੁਤ ਮੇਜਰ ਯੋਗਦਾਨ ਦੇਤਾ ਰਹਾ ਹੈ, ਪਾਸਟ ਮੇ ਵੀ, ਆਜ ਵੀ ਟੈਕਸਟਾਈਲ ਮੇ ਪੰਜਾਬ ਮੇ ਬਹੁਤ ਸਕੋਪ ਹੈ। ਜੈਸਾ ਕਿ ਮੇਰੇ ਸੇ ਪਹਿਲੇ ਬੋਲਨੇ ਵਾਲੋਂ ਨੇ ਬਤਾਇਆ ਕਿ ਲੁਧਿਆਣਾ ਜੋ 90% ਹਮਾਰਾ ਗਾਰਮੈਂਟਸ ਕਾ ਵਹਾਂ ਪੇ ਬਿਜਨਸ ਜੋ ਹੈ, ਚਾਹੇ ਵੋ ਬ੍ਰਾਂਡ ਕੇ ਮਾਧਿਅਮ ਸੇ ਜਾਂ MSME ਕੇ ਮਾਧਿਅਮ ਸੇ ਹੋ, ਤੋ ਲੁਧਿਆਣਾ ਮੇਜਰ, ਅੰਮ੍ਰਿਤਸਰ, ਜਲੰਧਰ ਮੇਜਰ ਸਿਟੀਜ਼ ਹੈ ਜੋ ਟੈਕਸਟਾਈਲ ਮੇ ਬਹੁਤ ਸਕੋਪ ਵੀ ਹੈ ਔਰ ਫਿਊਚਰ ਮੇ ਵੀ ਬਹੁਤ ਕੁਛ ਕਰ ਸਕਤੇ ਹੈ। ਇਸੀ ਲਈ ਹਮਨੇ ਇਸ ਫੈਸਟੀਵਲ ਮੇ ਪਾਰਟਨਰ ਸਟੇਟ ਬਣਨੇ ਕਾ ਫੈਸਲਾ ਕੀਆ ਥਾ, ਸੋ ਵੀ ਆਰ ਵਨ ਆਫ ਦਾ ਪਾਰਟਨਰ ਸਟੇਟ ਇਨ ਦਿਸ ਟੈਕਸਟ ਫੈਸਟੀਵਲ। ਜਹਾਂ ਤੱਕ ईज ऑफ डूइंग बिजनेस है उसमें पंजाब रैंकिंग वन है पूरे देश में, जो हम इंडस्ट्री को काम करने का माहौल दे रहे हैं। गवर्नमेंट का काम सहूलत देना, एटमॉस्फेयर देना, काम करने का माहौल देना और उसको पब्लिक फ्रेंडली एक ऐसा माहौल बने ताकि इंडस्ट्री जो है इंडस्ट्रियलिस्ट को सिर्फ इलेक्शन फंड लेने का एक जरिया ना समझा जाए, उसको परिवार का मेंबर समझा जाए। मैं एक इंटरेस्टिंग बात बताता हूं, जब नई नई गवर्नमेंट बनी
1: जी सैनी साहब, हां जी है कुछ इदा दा जी अपने
4: गल इदा हैगी है जी कि मैं इदा छोटी जी गल दस दिना जी। सच्चाई
1: जी,
4: सच्चाई ये हैगी आ कि अपने नोन हैगे डॉक्टर साहब हैगे एक
1: जी,
4: मैं ना तो नहीं रिवील करूंगा
1: जी,
4: वो अपने मतलब क्लीनिक ते मतलब एम्पलाई हायर नहीं करते हैगे, नर्सिस वगैरा बहुतियां
1: जी,
4: या अपने बिजनेस नू एक्सपेंड नहीं करते। नो डाउट ही इज वेरी इंटेलिजेंट
1: जी,
4: इस करके पे किते फरौती दी काल ना आ जाए
1: जी,
4: तू इस करके जी हालात ता इथे ए हैगे आ
1: जी,
4: इथे ईज ऑफ डूइंग बिजनेस किथे हैगा जी
1: जी,
4: इंडस्ट्री सारी शिफ्ट कर गई हिमाचल नू जी,
1: बिलकुल
4: मेडिकल इंडस्ट्री शिफ्ट कर गई जी, यूपी दे विच जेड़ी हैगी इंडस्ट्री साडी टेक्सटाइल शिफ्ट कीती है जी
1: जी,
4: ओ कारण ही हैगा या कि सर जेड़ा सब तो पहला लॉ एंड ऑर्डर देखती हैगी जी, बिजनेसमैन सब तो पहला लॉ एंड ऑर्डर देखता जी
1: जी।
4: पर साहब मेरा मतलब अपना मानना आ और ये सच्चाई भी है जी
1: जी,
4: कि इथे जेड़ा बंदा रह रहा है ना ओ इस करके रह रहा है या जी, जो दे को होर अल्टरनेटिव है नी, जो ओदा दा लगे तो वो भी किसी ना किसी कंट्री होर दे विच जाके आउट हो जाए, तो उत्थे जाके जिथे सुख शांति होवे मेहनत करके रोटी मिल जाती होवे ओ उत्थे निकल जाऊगा जी।
1: सैनी साहब जेड़ा चलो गल करदे दे उत्ते, जेड़ा ता इंफ्रास्ट्रक्चर सीगा पहला बनिया होया, सड़कां पुटियां पईयां ने, मार्केटां जेड़ियां ने बर्बाद हो गईयां, उन्हां दी ता सार लई नहीं जा रही जी। जेड़े पहला बाजारां दे विच जां छोटे व्यापारी ने चाहे वड्डे व्यापारी ने, कोई राह सीधा नहीं गा, टोए पए आ एडे उडे, सारा कोई डिवेलपमेंट नहीं गी ना पिंडां दी ना शहरां दी, तां फिर ओ कित्थों हो जाऊगा जी सारा कुछ, किथे दी असमानां तों गल्लां करदे ने कोई, जां पंजाब च नहीं रहिंदे इह।
4: पर ऐसा पता ही नहीं लगता पे किदा बना पे सड़क जेडी बना, अद्धी बना अद्धी पट लेंदे है जी, फिर उधरले पासे दी बनाउण लगदे इधरली पट लेंदे, बनी बनाई फिर पट लेंदे है जी, ओ पता ही नहीं करते की करते पे है जी। फिर कई जगह दे उत्ते क्योंकि हुण लुक महंगी हो गई है, लुक पाउंदे नहीं पे पूरी, ओ पेपड़ी दी पेपड़ी लस जांदी है जी, जिदा मतलब एदा ही चक हो जांदी जी, जिदा रबड़ पई हुंदी है जी। सो इस करके जेड़ा इंफ्रास्ट्रक्चर दी तां गल इह हैगी आ जी, लोकी कहंदे हैगे आ कि जे सड़क कोई बनाउण लगे हैगे आ, जेड़ी पट दित्ती सी ओ साडी बैटर सी जेड़ी हुण नवीं बनाई ओहदे नालों
1: जी, लीगल कोई ना कोई चीज बनाउंदी जिथे चीजा नू जमा कराया जा सकदा, कलैक्ट करके ओनू रीसाइकल करके लुक बनाई जा सकदी, सारा कुछ कीता जा सकदा, कि नवे सिरे सारा मटीरियल लैणा जी।
4: ਪਰ ਸਾਹਿਬ ਜਿਹੜੀ ਕਰਪਸ਼ਨ ਹੈ ਨਾ ਜੀ, ਉਹ ਘਰ ਕਰ ਗਈ ਹੈਗੀ ਆ ਬਹੁਤ ਅੱਗੇ ਤੱਕ
1: ਜੀ।
4: ਗੱਲ ਇਹ ਕਿ ਜਿਹਨੇ ਕੰਮ ਕਰਨਾ ਉਹਨੇ ਤਾਂ ਦੇਖਣਾ ਹੈਗਾ ਪ੍ਰੋਫਿਟ ਹੈਗਾ ਨਾ, ਵੀ ਮੈਨੂੰ ਪ੍ਰੋਫਿਟ ਕਿੱਥੋਂ ਹੋਣਾ ਜੀ। ਅੱਗੇ ਹੁੰਦਾ ਸੀ ਸਰਕਾਰੀ ਡਿਪਾਰਟਮੈਂਟ ਜਿਹੜੇ ਆ ਉਹ ਓਨ ਕਰਦੇ ਸੀ, ਸੜਕਾਂ ਬੀ ਐਂਡ ਆਰ ਬਣਾਉਂਦਾ ਸੀ, ਹੁਣ ਸਾਰੇ ਕੰਮ ਤਾਂ ਠੇਕੇ ਤੇ ਹੋ ਗਏ, ਡਿਪਾਰਟਮੈਂਟ ਤਾਂ ਰਹਿ ਗਿਆ ਕਮਿਸ਼ਨ ਲੈਣ ਨੂੰ ਜੀ। ਹੁਣ ਡਿਪਾਰਟਮੈਂਟ ਦਾ ਐਸ ਡੀ ਓ ਉੱਥੇ ਕੀ ਕਰਦਾ ਆ, ਉਹਦਾ ਕੰਮ ਸਿਰਫ ਜਿਹੜਾ ਹੈਗਾ ਜੀ ਕਮਿਸ਼ਨ ਲੈਣਾ ਹੀ ਹੈ ਜੀ। ਅੱਗੇ ਬੀ ਐਂਡ ਆਰ ਬਣਾਉਂਦਾ ਹੁੰਦਾ ਸੀ, ਦੂਜੀਆਂ ਮੰਡੀ ਬੋਰਡ ਬਣਾਉਂਦਾ ਹੁੰਦਾ ਸੀ ਸੜਕਾਂ ਪਿੰਡਾਂ ਦੀਆਂ, ਉਹ ਹੁਣ ਜਿਹੜੇ ਹੈਗੇ ਅੱਗੇ ਸਾਰੇ ਕੰਮ ਤਾਂ ਠੇਕੇ ਤੇ ਆ ਜੀ। ਉਹ ਠੇਕੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਹੈਗਾ ਆ ਕਿ ਸਾਨੂੰ ਕੁਛ ਬਚਣਾ ਚਾਹੀਦਾ ਆ, ਉਧਰੋਂ ਅਫਸਰ ਕਹਿੰਦੇ ਹੈਗੇ ਆ ਤੂੰ ਕੁਛ ਲਾ ਨਾ ਲਾ, ਪਹਿਲਾਂ ਸਾਡਾ ਹਿੱਸਾ ਇੱਥੇ ਕੱਢ ਕੇ ਰੱਖ ਕੇ ਜਾ
1: ਜੀ,
4: ਇਹਦੇ ਵਿੱਚ ਹੀ ਸਾਡੀ ਪੋਲੀਟੀਕਲ ਕਲਾਸ ਆ ਜਾਂਦੀ ਹੈਗੀ ਆ, ਉਹ ਕਹਿੰਦੇ ਭਾਈ ਅਸੀਂ ਚੁਣ ਕੇ ਆਏ ਆ, ਨੁਮਾਇੰਦੇ ਹੈਗੇ ਆ,
1: ਜੀ
4: ਤੂੰ ਕੰਮ ਜੋ ਬਾਅਦ ਚ ਕਰੀ ਠੇਕਾ ਮਿਲਣਾ ਹੀ ਤੈਨੂੰ ਤਾਂ ਹੈਗਾ ਯਾਰ,
1: ਪੰਜ ਪੈਸੇ ਦਸ ਪੈਸੇ ਸਾਡਾ ਸ਼ੇਅਰ ਰੱਖੋ ਫੇਰ ਹੀ ਤੁਸੀਂ ਕਾਰੋਬਾਰ ਕਰ ਸਕਦੇ, ਓਦਾਂ ਕਿੱਥੋਂ ਕਰੋਗੇ।
4: ਸਰ ਮੈਨੂੰ ਕਿਸੇ ਬੰਦੇ ਨੇ ਦੱਸਿਆ, ਉਹਨੇ ਵਿਚਾਰੇ ਨੇ ਠੇਕਾ ਲਿਆ 21 ਲੱਖ ਦਾ, 21 ਲੱਖ ਦਾ ਠੇਕਾ ਲਿਆ ਹੈਗਾ ਆ, ਤੇ 5 ਲੱਖ ਜਿਹੜਾ ਹੈਗਾ ਆ ਕਿਸੇ ਉਹ ਜਿਸ ਵੀ ਹਲਕੇ ਚ ਬਿਲੋਂਗ ਕਰਦਾ ਸੀ ਉੱਥੇ ਦੇ ਵਿਧਾਇਕ ਨੇ ਗਿਆ 5 ਲੱਖ ਪਹਿਲਾਂ ਮੇਰਾ ਦੀਆ ਤਾਂ ਤੇ ਪਿਤਾ। ਉਹ ਤੋਂ ਬਾਅਦ ਆ ਗਿਆ ਡਿਪਾਰਟਮੈਂਟ ਦੇ ਹਿੱਸੇ ਜੀ, ਕੀ ਕਰੂਗਾ ਕੋਈ ਬੰਦਾ ਜੀ।
1: ਬਿਲਕੁਲ
4: ਸਰ, ਦੂਜਾ ਮੈਂ ਮਹਿਸੂਸ ਕਰਦਾ ਭਾਰਤ ਸਾਹਿਬ ਉਹ ਇਹ ਕਿ ਹਰ ਇੱਕ ਦੇਸ਼ ਦੇ ਵਿੱਚ ਉੱਥੇ ਦੇ ਮਾਹੌਲ ਦੇ ਹਿਸਾਬ ਦੇ ਨਾਲ ਟੈਕਨੋਲੋਜੀ ਜਿਹੜੀ ਆ ਉਹਦੇ ਨਾਲ ਹੀ ਇਨਫਰਾਸਟ੍ਰਕਚਰ ਤਿਆਰ ਹੋਣਾ ਚਾਹੀਦਾ। ਤੁਸੀਂ ਦੇਖੋ ਨਾ, ਯੂਰਪ ਦੇ ਵਿੱਚ ਕਦੀ ਗਰਮੀ ਨਹੀਂ ਸੀ ਪਈ
1: ਜੀ,
4: ਐਤਕੀ ਗਰਮੀ ਪਈ।
1: ਬਿਲਕੁਲ,
4: ਤੁਸੀਂ ਉਹ ਜਰਮਨ ਦੀਆਂ ਸੜਕਾਂ ਜਾਂ ਆਹ ਸੜਕਾਂ ਜਿਹੜੀਆਂ ਆਪਾਂ ਦੇਖੀਆਂ ਹੈਗੀਆਂ ਜੀ, ਇੱਥੇ ਵੀਡੀਓ ਆਈਆਂ ਜੀ,
1: ਹਾਂਜੀ,
4: ਉਹ ਸੜਕਾਂ ਜਿਹੜੀਆਂ ਖਿੰਡਰ ਗਈਆਂ ਜੀ ਬਿਲਕੁਲ, ਕਿਉਂਕਿ ਉਹਨਾਂ ਦੇ ਮਤਲਬ ਇੰਨੀ ਗਰਮੀ ਦੇ ਉਹ ਇੰਨੀ ਹੀਟ ਦੇ ਉੱਤੇ ਜਿਹੜਾ ਹੈਗਾ
1: ਉਹਨਾਂ ਦੇ ਕੋਲਡ ਲਈ ਜਾਂਦੇ।
4: ਹਾਂਜੀ, ਸੋ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਊਗਾ ਕਿ ਸਾਡੇ ਜਿਹੜਾ ਹੈਗਾ ਹਰ ਇੱਕ ਚੀਜ਼ ਐਕਸਟ੍ਰੀਮ ਹੁੰਦੀ ਆ। ਇੱਥੇ ਜੇ ਮਾਈਨਸ ਦੇ ਵਿੱਚ ਟੈਂਪਰੇਚਰ ਜਾਣਾ ਹੈਗਾ ਆ ਤੇ ਉੱਥੇ 50 ਡਿਗਰੀ ਤੱਕ ਵੀ ਚੱਲ ਜਾਂਦਾ ਜੀ।
1: ਆਮ ਲੋਹਾ ਨਹੀਂ ਲਾ ਸਕਦੇ ਅਸੀਂ ਜੀ ਬਾਹਰ, ਨਹੀਂ ਤਾਂ ਜੰਗ ਲੱਗ ਜਾਣਾ। ਬਿਲਕੁਲ
4: ਬਿਲਕੁਲ ਜੀ ਬਿਲਕੁਲ। ਸਾਡੇ ਹੁਣ ਇਹ ਦੇਖੋ ਜਿਹੜੀ ਅੰਗਰੇਜ਼ ਦੀ ਟੈਕਨੋਲੋਜੀ ਸੀ ਨਾ ਸਰ, ਉਹ ਮਤਲਬ ਜਿਹੜਾ ਹੈਗਾ ਇਸ ਚੀਜ਼ ਨੂੰ ਵਿਚਾਰ ਸ਼ੁਰੂ ਤੋਂ ਕਰਦੇ ਰਹੇ ਆ।
1: ਬਿਲਕੁਲ ਜੀ,
4: ਉਹਨਾਂ ਨੇ ਰੇਲਵੇ ਟਰੈਕ ਬਣਾਉਂਦੇ ਹੁੰਦੇ ਸੀਗੇ ਤੇ ਵਿੱਚ ਗੈਪ ਦਿੰਦੇ ਹੁੰਦੇ ਸੀਗੇ ਜੀ, ਉਹ ਸਰਦੀਆਂ ਦੇ ਵਿੱਚ ਗੈਪ ਥੋੜਾ ਵੱਧ ਜਾਂਦਾ ਹੁੰਦਾ ਸੀ, ਗਰਮੀਆਂ ਦੇ ਵਿੱਚ ਨਾਲ ਹੀ ਟੱਚ ਕਰ ਜਾਂਦਾ ਸੀਗਾ ਉਹਨਾਂ ਨੂੰ। ਹਾਂ ਠੀਕ ਹੈ ਜੀ, ਪੀਐਨ ਐਕਸਪੈਂਡ ਕਰਨਾ ਹੀ ਆ ਗਰਮੀਆਂ ਦੇ ਵਿੱਚ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਤੇ ਸੈਂਡ ਸਰ ਕਰਕੇ ਜਿਹੜਾ ਹੈਗਾ ਯਾਰ,
1: ਹਾਂਜੀ ਹਾਂਜੀ, ਕਿਹਨੇ ਕੰਪਲੀਟ ਕਰ ਲਓ
4: ਜੀ, ਇਹਨੂੰ ਧਿਆਨ ਚ ਰੱਖ ਕੇ। ਹਾਂਜੀ ਹਾਂਜੀ, ਇਹ ਚੀਜ਼ਾਂ ਧਿਆਨ ਚ ਰੱਖ ਕੇ ਹੀ ਹੋਣਾ ਚਾਹੀਦਾ ਆ। ਬਾਕੀ ਮਾਨ ਸਾਹਿਬ ਜੋ ਕਹਿੰਦੇ ਹੈਗੇ ਆ, ਉਹਨਾਂ ਨੇ ਅੰਗਰੇਜ਼ੀ ਚ ਸ਼ੁਰੂ ਕੀਤਾ ਸੀ, ਉਹ ਤੋਂ ਬਾਅਦ ਪੰਜਾਬੀ ਦਾ ਸਾਡੇ ਆਇਆ, ਉਸ ਤੋਂ ਬਾਅਦ ਹਾਂਜੀ ਵੇ ਹਿੰਦੀ ਦਾ ਆ ਗਿਆ ਜੀ, ਤੇ
1: ਤੇ ਫਿਰ ਆਪਾਂ ਗੱਲਾਂ ਕਰਦੇ ਆ ਆਪਣੇ 479 ਤੋਂ ਜੀਆ ਨੂੰ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀਆ ਨੂੰ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
6: ਮੈਂ ਗੁਰੀ ਮਾਨ ਬੋਲਦਾ, ਜਟਵੈੜ ਤੁਹਾਡੇ ਕੋਲ ਆਈਡੀ ਸ਼ੋ ਹੋ ਰਹੀ ਹੈ ਜੀ।
1: ਥੈਂਕ ਯੂ ਜੀ, ਜੀਆ ਨੂੰ ਜੀ ਸਵਾਗਤ ਹੈ, ਕੀ ਕਹਿਣਾ ਚਾਹੋਗੇ?
6: ਮੈਂ ਜਿਹੜੀ ਇੱਥੇ ਆਨੰਦਪੁਰ ਨੰਗਲ ਵਾਲੀ ਰੋਡ ਹੈ ਜੀ, ਉਹਦੇ ਬਾਰੇ ਗੱਲ ਕਰਨਾ ਚਾਹੁੰਦਾ, ਔਰ ਜੋ ਉੱਥੇ ਰੇਤੇ ਦਾ ਖਾਣ ਹੋ ਰਿਹਾ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ।
1: ਜ਼ਰੂਰ ਜ਼ਰੂਰ ਜੀ, ਜ਼ਰੂਰ ਕਰੋ।
6: ਇੱਥੇ ਸੈਣੀ ਸਾਹਿਬ ਤਾਂ ਨੀ ਬੋਲ ਰਹੇ ਸੀ ਹਲੇ?
1: ਨਹੀਂ ਨਹੀਂ, ਕੋਈ ਨੀ, ਉਹਨਾਂ ਨੇ ਹੋਲਡ ਕਰ ਲਿਆ, ਕੋਈ ਨੀ, ਤੁਸੀਂ ਗੱਲ ਕਰ ਲਓ ਪਹਿਲਾਂ ਆਪਣੀ।
6: ਅੱਛਾ,
1: ਹਾਂਜੀ
6: ਭਾਈ ਜੀ, ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਜੇ ਤੁਸੀਂ ਨੋਟਿਸ ਰੱਖਦੇ ਹੋਵੋਗੇ, ਪਿਛਲੇ ਬਰਸਾਤਾਂ ਜਦੋਂ ਹੜ੍ਹ ਪਿਆ ਸੀ ਬਹੁਤ ਜ਼ਿਆਦਾ ਪੰਜਾਬ ਦੀ ਸਾਰੇ ਪਾਸੇ ਨੂੰ,
1: ਹਾਂਜੀ,
6: ਉਦੋਂ ਆਪਣੇ ਆਨੰਦਪੁਰ ਪਾਸਾ ਸਾਰਾ ਪਾਣੀ ਦੀ ਮਾਰ ਚੱਲ ਰਿਹਾ ਸੀ।
1: ਚੱਲ ਰਿਹਾ, ਬਿਲਕੁਲ ਸਹੀ ਜੀ।
6: ਠੀਕ ਹੈ, ਉਦੋਂ ਹਰਜੋਤ ਬੈਣ ਸਾਹਿਬ ਕੁੜਤੇ ਪਜਾਮੇ ਪਾ ਕੇ ਆ ਕੇ ਚਾਰ ਕੱਪਾ ਪੁਲ ਦੇ ਉੱਪਰ ਅਗਮਪੁਰ ਰੋਡ ਦੇ ਉੱਪਰ ਪਾ ਕੇ ਕਹਿੰਦੇ ਸੀ ਵੀ ਮੈਂ ਆਹ ਬਰਸਾਤਾਂ ਟੱਪਣ ਤੋਂ ਰੋਡ ਦਾ ਕੰਮ ਸ਼ੁਰੂ ਕਰਵਾ ਦਵਾਂਗਾ।
1: ਬਿਲਕੁਲ, ਪਜਾਮਾ ਚੱਕ ਕੇ ਵਿੱਚ ਘੁੰਮਦੇ ਸੀ ਜੀ, ਬਿਲਕੁਲ, ਚੱਪਲਾਂ ਪਾ ਕੇ
6: ਘੁੰਮਦੇ ਸੀ ਜੀ। ਉਸ ਟਾਈਮ ਤੋਂ ਬਾਅਦ ਤੁਸੀਂ ਦੇਖ ਲੋ ਜੀ, ਹੁਣ ਮੁੜ ਬਰਸਾਤ ਸ਼ੁਰੂ ਹੋਣ ਵਾਲੀ ਹੈ
1: ਜੀ,
6: ਹਾਲੇ ਰੋਡ ਦੇ ਉੱਪਰ ਕੋਈ ਕਾਰਵਾਈ ਨੀ। ਇਹ ਰੋਡ ਨਾ ਮਤਲਬ ਆਨੰਦਪੁਰ ਅਗਮਪੁਰ ਤੋਂ ਲੈ ਕੇ ਜਿਹੜੀ ਰੋਡ ਗੜ੍ਹ ਸ਼ੰਕਰ ਤੱਕ ਬਣ ਰਹੀ ਹੈ, ਗੜ੍ਹ ਸ਼ੰਕਰ ਪੂਰੀ ਨੀ ਸੀ, ਅੱਧ ਵਿੱਚ ਬਣੀ ਹੈ ਹਾਲੇ, ਜਿਹੜੇ ਕੇਸਗੜ੍ਹ ਸਾਹਿਬ ਕਾਰ ਸੇਵਾ ਵਾਲੇ ਨੇ ਉਹ ਬਣਾ ਰਹੇ
1: ਜੀ। ਬਿਲਕੁਲ ਹਾਂਜੀ, ਉਹ ਕਾਫੀ ਵੀਡੀਓ ਵੀ ਆਈਆਂ ਨੇ ਉਹਨਾਂ ਦੀਆਂ ਜੀ। ਹਾਂਜੀ
6: ਹਾਂਜੀ, ਮੈਂ ਤਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ, ਉੱਥੇ ਆਪਾਂ ਜਦੋਂ ਵੀ ਲੰਘਦੇ ਆ ਮੈਂ ਦੂਜੇ ਤੀਜੇ ਨੂੰ ਉੱਥੇ ਲਾਜ਼ਮੀ ਜਾਣਾ, ਉੱਥੇ ਸੇਵਾ ਫੜਾ ਕੇ ਆਉਂਦਾ ਜਿੰਨੀ ਮਿੰਟ ਹੋ ਸਕਦੀ ਹੈ
1: ਜੀ। ਦੇਖੋ ਬਾਈ ਜੀ, ਉਹ 14 ਪਿੰਡਾਂ ਦੇ ਤਾਂ ਮਤਲਬ ਕਿ ਰਿਕਾਰਡ ਹੀ ਹੈ ਨੀ ਗਾ ਉਹਦਾ, ਦੇਖੋ ਅੱਜ ਖਬਰ ਲੱਗੀ ਆ ਉਹ ਚੀਜ਼ ਦੀ, 14 ਪਿੰਡਾਂ ਦਾ ਰਿਕਾਰਡ ਹੀ ਹੈ ਨੀ ਉਹਦੇ ਵਿੱਚ, ਤਾਂ ਉਹ ਰੁਕੇਗਾ ਹੀ ਜੀ ਸਾਰਾ ਕੁਝ ਫਿਰ ਉੱਥੇ।
6: ਰਿਕਾਰਡ ਤਾਂ ਇਹਨਾਂ ਕੋਲ ਪਿਆ ਸੀ, ਇਹ ਰਿਕਾਰਡ ਅੱਗੇ ਪਿੱਛੇ ਕਰਵਾਇਆ ਗਿਆ ਜੀ, ਤੁਸੀਂ ਸਿਆਸਤ ਸਮਝੋ।
1: ਹਾਂ ਬਿਲਕੁਲ, ਉਹ ਵੀ ਹੋ ਸਕਦਾ ਜੀ,
6: ਇਹ ਸਿਆਸਤ ਹੈ, ਇਹ ਕੰਮ ਕਰਨਾ ਚਾਹੁੰਦੇ ਨੀ। ਹੁਣ ਤੁਸੀਂ ਮੈਨੂੰ ਦੱਸੋ, ਇੱਕ ਪਾਸੇ ਤਾਂ ਕਹਿੰਦੇ ਮੈਂ ਗੁਰੂ ਦੀ ਨਗਰੀ ਚ ਸੇਵਾ ਕਰਨੀ ਹੈ, ਦੂਜੇ ਪਾਸੇ ਤੁਸੀਂ ਸਤਲੁਜ ਦਰਿਆ ਨਿਕਲਦਾ ਇਹਦਾ ਇੱਥੇ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਇੱਥੇ ਕਿੰਨਾ ਘਾਣ ਹੋ ਰਿਹਾ ਜੀ।
1: ਬਿਲਕੁਲ ਜੀ,
6: ਰਾਤ ਨੂੰ ਇੱਥੇ ਤੁਸੀਂ ਗਿਣਤੀ ਨਹੀਂ ਕਰ ਸਕਦੇ ਜਿੰਨੇ ਟਿੱਪਰ ਚੱਲਦੇ
1: ਆ,
6: ਔਰ ਜਿਹੜਾ ਇੱਥੇ ਜੰਗਲ ਜਿੱਥੇ ਜੰਗਲ ਦੇ ਵਿੱਚ ਜੋ ਕੋਈ ਜਾਨਵਰ ਹੈ ਉਹ ਜਾਨਵਰ ਟਿੱਪਰਾਂ ਥੱਲੋਂ ਮਿੱਟ ਦੇ ਆਉਂਦੇ ਨੇ, ਮੈਂ ਕਹਿੰਦਾ ਐਸਾ ਕਿਹੜਾ ਜਾਨਵਰ ਜਿਹੜਾ ਆਪਾਂ ਨੂੰ ਅੱਜ ਕੱਲ ਦੇਖਣ ਨੂੰ ਮਿਲਦਾ ਉਹ ਵੀ ਮਰਿਆ ਪਿਆ ਅੰਦਰ ਰੋਡ ਦੇ ਉੱਪਰ ਹੀ
1: ਦੁਖਾਂਤ ਹੈ ਜੀ ਇਹੀ ਹਾਲਾਤ ਦਸੂਹੇ ਦੇ ਨੇ ਜੀ ਇਹੀ ਚੀਜ਼ਾਂ ਚੱਲਦੀਆਂ ਉੱਥੇ
6: ਜੀ
1: ਬਿਲਕੁਲ
6: ਜਦ ਕਿ ਜਿਥੋਂ ਇਹ ਰੇਤਾ ਚੱਕਿਆ ਜਾਂਦਾ ਉਥੋਂ 4-5 ਕਿਲੋਮੀਟਰ ਤੱਕ
1: ਜੀ
6: ਉਹ ਥਾਣੇ ਵਾਲੇ ਕੀ ਕਰ ਰਹੇ ਪੁੱਛਿਆ ਜਾਵੇ ਨਾ
1: ਜੀ ਬਿਲਕੁਲ ਨੀ ਡੀਸੀ ਸਾਹਿਬ ਕਿੱਥੇ ਨੇ ਜ਼ਿਲ੍ਹੇ ਦੇ ਪੂਰੇ ਇੰਚਾਰਜ ਨੇ ਅਗਲੇ ਉਹ ਤਾਂ ਕਿਸੇ ਨੂੰ ਵੀ ਖਿੱਚ ਸਕਦੇ ਆ ਜੀ ਉਹਨਾਂ ਦੀਆਂ ਅੱਖਾਂ ਥੱਲੇ ਹੀ ਹੋ ਰਿਹਾ ਸਾਰਾ ਕੁਝ ਫਿਰ ਤਾਂ ਉਹ ਤੋਂ ਵੱਡਾ ਕੌਣ ਆਫਿਸਰ ਹੈ ਜੀ ਜ਼ਿਲ੍ਹੇ ਦਾ
6: ਤੁਸੀਂ ਹੁਣ ਦੇਖਿਓ ਜੀ ਮੈਂ ਤਾਂ ਪਰਮਾਤਮਾ ਨਾ ਕਰੇ ਆਪਣੇ ਇਸ ਇਲਾਕੇ ਨੂੰ ਪਾਣੀ ਦੀ ਮਾਰ ਝੱਲਣੀ ਪਵੇ ਪਰ ਜਦੋਂ ਦੁਬਾਰਾ ਹੁਣ ਬਰਸਾਤਾਂ ਸ਼ੁਰੂ ਹੋਈਆਂ ਇਹ ਪਾਣੀ ਪਿੰਡ ਪਿੰਡ ਬੜੂਗਾ ਜੀ ਆ ਕੇ ਦੁਬਾਰਾ ਫੇਰ
1: ਜੀ ਬਿਲਕੁਲ ਹੈ ਜੀ
6: ਔਰ ਦੂਸਰੀ ਗੱਲ ਆਪਣੇ ਇਸ ਇਲਾਕੇ ਚ ਬਹੁਤ ਮਸ਼ਹੂਰ ਗੋਤਾਖੋਰ ਨੇ ਕਮਲਪ੍ਰੀਤ ਸੈਣੀ ਸ਼ਾਇਦ ਤੁਸੀਂ ਜਾਣਦੇ ਹੋ
1: ਨਾਮ ਸੁਣਿਆ ਥੋੜਾ ਹੈ ਜੀ ਹਾਂਜੀ
6: ਇਹ ਵੀਡੀਓ ਅਕਸਰ ਪਾਉਂਦੇ ਰਹਿੰਦੇ ਕਮਲਪ੍ਰੀਤ ਸੈਣੀ ਜੀ ਦੇ ਪਿੰਡ ਦੇ ਵਿਚ ਇਹ ਰਾਤ ਨੂੰ ਮਾਈਨਿੰਗ ਕਰ ਰਹੇ ਸੀ ਗੈਰ ਕਾਨੂੰਨੀ
1: ਜੀ
6: ਉਹ ਵੀਰ ਨੇ ਅੱਡੀਆਂ ਚੱਕ ਕੇ ਜ਼ੋਰ ਲਾ ਲਿਆ ਥਾਣਿਆਂ ਚ ਰਿਪੋਰਟਾਂ ਦੇ ਦੇ ਕੇ ਭਾਈ ਇਹਨਾਂ ਨੂੰ ਰੋਕੋ ਸਾਡੇ ਪਿੰਡ ਦਾ ਨੁਕਸਾਨ ਕਰ ਰਹੇ ਹੈ ਪਰ ਕਿਸੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ
1: ਜੀ
6: ਉਲਟਾ ਹਰਜੋਤ ਬੈਂਸ ਦਾ ਮਾਫੀਆ ਇਕੱਠਾ ਹੋਇਆ ਸੀ ਉਹ ਮੁੰਡੇ ਨੂੰ ਕੁੱਟ ਕੇ ਚੰਗੀ ਤਰ੍ਹਾਂ ਸਿਰ ਸੁਰ ਖੋਲ ਕੇ ਰੋਡ ਦੇ ਉੱਪਰ ਸੁੱਟ ਕੇ ਗਏ ਹੈ
1: ਮੰਦਭਾਗਾ ਜੀ ਕੀ ਕਹਿ ਸਕਦੇ ਕਿੱਥੇ ਲੋਕ ਬੈਠੇ ਨੇ
6: ਆਪਾਂ ਬਦਲਾ ਇਹ ਆਪਾਂ ਬਦਲਾ ਮੰਗਦੇ ਹਾਂ
1: ਜੀ ਨਹੀਂ ਜੀ ਨਹੀਂ
6: ਮੁੜ ਕੇ ਹੁਣ ਸਟੇਜ ਤੇ ਅੱਜ ਆਹ ਵੀਰ ਬੋਲਿਆ ਜਿਹੜੇ ਆਪਾਂ ਪਿੰਡ ਦੀ ਹੁਣੀ
1: ਹਾਂਜੀ ਹਾਂਜੀ
6: ਉਸ ਵੀਰ ਨੂੰ ਰਾਤ ਨੂੰ ਉਸ ਇੰਨੀ ਗੱਲ ਬੋਲਣ ਪਿੱਛੇ ਚੱਕ ਕੇ ਕੁੱਟ ਮਾਰ ਕੀਤੀ ਹੋਣੀ ਥਾਣੇ ਚ ਉਹਦੇ ਬਾਅਦ ਪਿੰਡ ਵਾਲੇ ਚਲੋ ਪਿੰਡ ਵਾਲੇ ਤਾਰੀਫ ਦੇ ਲਾਇਕ ਨੇ ਜੀ ਜਿਹੜੇ ਨਾਲ ਖੜ ਕੇ ਆਪਣਾ ਬੰਦਾ ਛੜਾ ਕੇ ਲੈ ਗਏ ਸਾਰੀ ਸਟੇਜਾਂ ਇਹਨਾਂ ਦੀ ਬਲਜਿੰਦਰ ਪਾਸਟਰ ਵਾਂਗੂ ਨਾ ਪਹਿਲੇ ਸੈੱਟ ਹੁੰਦੀਆਂ ਨੇ ਵੀ ਫਲਾਣਾ ਇਹ ਸਵਾਂਗ ਕਰੂਗਾ ਧਮਕਾਣਾ ਇਹ ਸਵਾਂਗ ਕਰੂਗਾ
1: ਜੀ ਬਿਲਕੁਲ ਹੈ ਬਿਲਕੁਲ
6: ਜਿਸ ਸਰਕਾਰ ਦੇ ਵਿੱਚ ਬੋਲਣੇ ਦੀ ਆਜ਼ਾਦ ਬੋਲਣੇ ਦੀ ਆਪਣੇ ਪੱਖ ਰੱਖਣੇ ਦੀ ਆਪਣੇ ਪਿੰਡ ਦੀ ਕੋਈ ਰਿਕੁਐਸਟ ਰੱਖਣ ਦੀ ਆਜ਼ਾਦੀ ਹੈਗੀ ਫਿਰ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਬਿਲਕੁਲ ਹੈ
6: ਮੇਰੀ ਤਾਂ ਤੁਹਾਨੂੰ ਇਹੀ ਬੇਨਤੀ ਹੈ ਜੀ ਆਪਣਾ ਇੱਧਰ ਇਲਾਕੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਦਾ ਨਾ ਜਿੰਨਾ ਮੇਰਾ ਜ਼ੋਰ ਬਣਦਾ
1: ਨਹੀਂ ਬਹੁਤ ਵਧੀਆ
6: ਬਾਹਰ ਇੱਥੋਂ ਬਣਾ ਬਣਾ ਕੇ ਪੰਜਾਬ ਦੇ ਨਾਮੀ ਪੱਤਰਕਾਰਾਂ ਨੂੰ ਭੇਜ ਚੁੱਕੇ ਆ ਜੀ ਆਹ ਦੇਖੋ ਜੀ ਕਿੰਨੇ ਟਿੱਪਰ ਚੱਲ ਰਹੇ ਤੁਸੀਂ ਹੈਰਾਨ ਮੰਨੋਗੇ ਉੱਥੇ ਮਾਈਨਿੰਗ ਵਾਲੇ ਦੀ ਗੱਡੀ ਵੀ ਖੜ ਰਹੀ ਹੈ ਉਹਨਾਂ ਮੂਹਰੇ ਮਾਈਨਿੰਗ ਚੱਲ ਰਹੀ ਹੈ
1: ਬਿਲਕੁਲ ਹੈ ਜੀ ਬਿਲਕੁਲ ਹੋ ਰਿਹਾ ਜੀ ਬਿਲਕੁਲ
6: ਮਾਈਨਿੰਗ ਵਾਲੇ ਤੇ ਉੱਥੇ ਖੜੇ ਆ ਜੀ ਔਰ ਟ੍ਰਿਪਾਂ ਦੇ ਟਿੱਪਰਾਂ ਦੀ ਕਤਾਰਾਂ ਬੜੀਆਂ ਹੁੰਦੀਆਂ
1: ਪਹਾੜਾਂ ਦੇ
6: ਹੈਰਾਨ ਮੰਨਦਾ ਹੁੰਦਾ
1: ਪਹਾੜਾਂ ਦੇ ਪਹਾੜ ਖਾ ਗਏ ਜੀ ਬਿਲਕੁਲ ਹੈ ਜੀ
6: ਪਹਾੜਾਂ ਚ ਉਹ ਦਰਿਆ ਕੋਈ ਨੀ ਛੱਡਿਆ ਜੀ ਤੁਸੀਂ ਦੇਖੋ ਜਿਵੇਂ ਸਿੱਧੂ ਸਾਹਿਬ ਕਹਿੰਦੇ ਕਿ ਤੇਲੰਗਾਨਾ ਸਾਈਡ 1 ਜਾਂ 2 ਨਹਿਰਾਂ ਨੇ ਉਹਨਾਂ ਵਿੱਚੋਂ ਕਿੰਨਾ ਪ੍ਰੋਫਿਟ ਲੈ ਕੇ ਆ ਰਹੇ ਆ ਆਪਣੇ ਸੂਬੇ ਵਾਸਤੇ
1: ਜੀ ਜੀ
6: ਤੇ ਆਪਣੇ ਕੋਲ ਤਾਂ 3-3 ਨੇ ਆਪਾਂ ਫੇਰ ਵੀ ਪ੍ਰੋਫਿਟ ਨੀ ਲੈ ਕੇ
1: ਲੈ ਕੇ ਆ ਰਹੇ
6: 40-50 ਹਜ਼ਾਰ ਕਰੋੜ ਦੀ ਮਾਈਨਿੰਗ ਕੀਤੀ ਹੈ ਜੀ ਇਹਨਾਂ ਨੇ 4.5-5 ਸਾਲਾਂ ਚ ਪਰ ਖਜ਼ਾਨੇ ਦੇ ਵਿੱਚ ਕਿੰਨਾ ਪਾਇਆ 10-15 ਕਰੋੜ ਰੁਪਇਆ 20,000 ਕਰੋੜ ਸਾਲਾਨਾ ਦੀ ਗੱਲ ਕਰਦੇ ਸੀਗੇ ਜੀ
1: ਜੀ ਬਿਲਕੁਲ ਹੈ ਜੀ
6: ਤੇ ਉਹ 20,000 ਇਹਨੂੰ ਕੋਈ ਪੁੱਛਣ ਵਾਲਾ ਹੀ ਨੀ ਹੈ ਜੀ ਕੋਈ ਸਿਸਟਮ ਹੀ ਨੀ ਹੈ
1: ਬਿਲਕੁਲ ਬਿਲਕੁਲ
6: ਆਪਣੀ ਗੁਮਤੀ ਧਿਰ ਜਿੰਨੀ ਬੈਠੀ ਹੈ ਉਹ ਕੋਈ ਮਤਲਬ ਲੌਜੀਕਲੀ ਗੱਲ ਉੱਪਰ ਕੋਈ ਇਹਨਾਂ ਨੂੰ ਰੋਕ ਹੀ ਨੀ ਸਕਦੇ ਨਾ ਇਹਨਾਂ ਨੂੰ ਕੋਈ ਇਹਨਾਂ ਦਾ ਸਾਹਮਣਾ ਕਰਦੇ ਆ ਉਸ ਗੱਲ ਨੂੰ ਲੈ ਕੇ ਅੱਜ ਖਾਲਣਾ ਜੀ
1: ਜੀ ਓਪੋਜੀਸ਼ਨ ਆਪਣੀ ਨਾ ਘੇਰ ਰਹੀਆਂ ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਾਰਾ ਰਲੇਵਾਂ ਹੈਗਾ ਹੈ ਜੀ
6: ਉਹਨਾਂ ਨੇ ਦੇਖੋ ਜੀ ਓਪੋਜੀਸ਼ਨ ਦਾ ਕੰਮ ਤਾਂ ਇਹ ਹੈ ਵੀ ਹੁਣ ਉਹਨਾਂ ਨੇ ਨਵਾਂ ਮੁੱਦਾ ਲੱਭ ਲਿਆ ਵੀ ਖਾਲੜਾ ਜੀ ਦੀ ਫਿਲਮ ਆ
1: ਜੀ
6: ਸਰਕਾਰ ਨੇ ਬੈਨ ਕਰ ਦਿੱਤੀ ਇਹਨਾਂ ਦਾ ਸਾਰਾ ਸਾਰੀ ਲੋਕਾਂ ਦਾ ਧਿਆਨ ਫਿਲਮ ਵੱਲ ਲਾ ਦਿੱਤਾ
1: ਬਿਲਕੁਲ
6: ਵੈਸੇ ਤਾਂ ਯਾਰ ਆਪਣੇ ਨਾ ਵੈਸੇ ਪੰਜਾਬ ਦੀ ਤ੍ਰਾਸਦੀ ਹੈ
1: ਵੀ
6: ਜਿੰਨੇ ਜਲਦੀ ਆਪਣੇ ਲੋਕ ਤੱਤੇ ਹੁੰਦੇ ਨੇ ਉਨੀ ਜਲਦੀ ਠੰਡੇ ਵੀ ਹੋ ਜਾਂਦੇ
1: ਬਿਲਕੁਲ ਹੈ ਜੀ ਦਰੁਸਤ ਹੈ ਜੀ
6: ਠੀਕ ਹੈ ਜੀ ਇਹ ਯਾਦ ਨੀ ਰੱਖਦੇ ਖਾਲੜਾ ਜੀ ਕੋਈ ਬਹੁਤੀ ਪੁਰਾਣੀ ਸ਼ਹਿਰ ਨੀ ਹੈ ਦੁਨੀਆ ਕਰਦੀ ਚਾਰਦੀ ਉਹਨਾਂ ਨੇ ਕੁਛ ਕੀਤਾ ਆਪਣੇ ਲਈ ਤਾਂ ਨੀ ਕੀਤਾ ਸੀ ਤੁਹਾਡੇ ਲਈ ਮੇਰੇ ਲਈ ਤਾਂ ਨੀ ਕੀਤਾ ਸਾਰੀ ਦੁਨੀਆ ਲਈ ਕੀਤਾ ਜਿੰਨੇ ਆਪਣੇ ਪੰਜਾਬੀ ਸਾਰੇ ਲਈ ਕੀਤਾ
1: ਬਿਲਕੁਲ ਹੈ ਜੀ
6: ਬਾਕੀ ਸਰਕਾਰਾਂ ਨੂੰ ਵੀ ਪਤਾ ਵੀ 94-95 ਚ ਕੀ
1: ਕੁਝ ਹੋਇਆ
6: ਅੱਜ ਇਹਨਾਂ ਨੂੰ ਹਰੇਕ ਪੁੱਤਾਂ ਦਾ ਅਰਦਾਸਾਂ ਕਰਨ ਚੇਤੇ ਆਈਆਂ ਨੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
6: ਉਦੋਂ ਕੀ ਗੱਲ ਫਿਰ ਆਪਣੇ ਪੰਜਾਬੀਆਂ ਨੇ ਹੋਰ ਦੇਖੋ ਜੀ ਆਪਣੇ ਬੀਬੀ ਖਾਲਾ ਜੀ ਚੋਣਾਂ ਚ ਖੜੇ ਨੇ
1: ਜੀ
6: ਉਹਨਾਂ ਨੂੰ ਵੀ
1: ਹਰਾਤ ਆ ਜੀ ਬਿਲਕੁਲ
6: ਕਿਹੜੇ ਮੂੰਹ ਨਾਲ ਕਹਿੰਦੇ ਵੀ ਅਸੀਂ ਤਾਂ ਏਦਾਂ ਅਸੀਂ ਤਾਂ ਬੜੇ ਸਕੇ ਆ ਜੀ ਪੰਜਾਬ ਦੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਦਰੁਸਤ ਹੈ ਜੀ थैंक यू भाई जी, बहुत वधिया तुहाडे विचार ने, जुड़िया करो जरूर, गलबात करिया करो, थैंक यू,
7: ਅੰਦਰੋਂ ਥਾਂ ਦੇਖੋ ਜਿਹੜਾ ਬੰਦਾ ਸਮਝਦਾ ਨਾ

0: ਨੇ ਠੇਕੇ ਲਏ ਹੋਏ ਨੇ, ਉਹਨਾਂ ਨੂੰ ਦਿਨੇ ਮਾਰ ਲਿਆ
1: ਜੀ
0: ਰਿਸ਼ਵਤ ਨੇ,
1: ਜੀ
0: ਤੇ ਜਿਹੜੇ ਵਿਹਲੇ ਨੇ ਉਹਨਾਂ ਨੂੰ ਪੰਜਾਬ ਵਾਲੇ ਸ਼ਾਮ ਵਾਲੇ ਠੇਕਿਆਂ ਨੇ ਮਾਰ ਲਿਆ। ਪੰਜਾਬ ਦਾ ਠੇਕਿਆਂ ਜੇ ਅਲਝ ਗਿਆ ਜੀ
1: ਦੇਖੋ
0: ਬਾਈ।
1: ਆਪਣੇ ਉਹਨਾਂ ਨੂੰ ਰਾਜੇਵਾਲ ਸਾਹਿਬ ਨੂੰ ਵੀ ਅਪੀਲ ਕਰਨੀ ਪਈ, ਭਾਈ ਚੰਡੀਗੜ੍ਹ ਦਾਰੂ ਚਾਹੇ 100 ਰੁਪਇਆ 200 ਰੁਪਇਆ ਸਸਤੀ ਮਿਲ ਜਾਏਗੀ, ਪਰ ਦਿਮਾਗ ਨਾ ਖਰਾਬ ਕਰੋ ਆਪਣਾ, ਇਹ
0: ਉੱਥੇ
1: ਸੌ
0: ਪਿੱਛੇ ਕੋਈ
1: ਕਲੋਣੀ ਪੈ
0: ਸੀਗਾ,
1: ਗਈ ਉਹਨਾਂ
0: ਉੱਥੇ
1: ਨੂੰ ਵੀ।
0: ਕਿਸਾਨ ਕੋਈ ਗਏ ਹੋਏ ਸੀ, ਉੱਥੇ ਕੋਈ ਸਮਥਿੰਗ ਸੀ, ਉੱਥੇ ਕਿਵੇਂ ਇੱਕ ਠੇਕੇ ਮੂਹਰੇ ਮਤਲਬ ਲਾਈਨਾਂ ਲੱਗੀਆਂ ਹੋਈਆਂ,
1: ਬਿਲਕੁਲ ਹੈ ਜੀ, ਉਹ ਸਸਤੀ
0: ਇਹ ਤਾਂ
1: ਮਿਲਦੀ ਹੈ ਨਾ
0: ਸਾਡੇ
1: ਉੱਥੇ
0: ਹਾਲਾਤ ਨੇ।
1: ਥੋੜੀ।
0: ਤੇ ਇੱਕ ਨਾ ਜਿਵੇਂ ਬਾਈ ਜੀ ਦੱਸ ਕੇ ਰਹੇ ਵੀ ਜਿੰਨੇ ਅਸੀਂ ਗਰਮ ਹੁੰਦੇ ਹਾਂ ਅਸੀਂ ਠੰਡੇ ਹੋ ਜਾਂਦੇ ਹਾਂ,
1: ਜੀ
0: ਇੱਕ ਨਾ ਕੋਈ ਸਾਡੀ ਪੀੜ੍ਹੀ ਦੇ ਵਿੱਚ ਕਿਸੇ ਬਜ਼ੁਰਗ ਨੇ ਕੋਈ ਚੰਗਾ ਕੰਮ ਕੀਤਾ ਹੋਵੇ, ਅਸੀਂ ਉਸ ਬਜ਼ੁਰਗ ਦੀ ਅੱਖ ਨਾਲ ਸਾਰੀ ਗਾਂਹ ਵਾਲੀਆਂ ਦੋ ਪੀੜ੍ਹੀਆਂ ਨੂੰ ਦੇਖੀ ਜਾਂਦੇ ਹਾਂ।
1: ਬਿਲਕੁਲ ਹੈ,
0: ਇਹ ਵੀ ਸਾਡੀ
1: ਬਾਰੀ ਤਾਂ ਹੁਣ,
0: ਤ੍ਰਾਸਦੀ ਹੈ ਜੀ।
1: ਬਾਰੀ ਤਾਂ ਔਜਲਾ ਸਾਹਿਬ ਆਪਣੀ ਆ ਕਰਨ ਦੀ, ਹੁਣ ਅਸੀਂ ਕੀ ਕਰ ਰਹੇ ਹਾਂ।
0: ਨਹੀਂ ਉਹੀ ਗੱਲ ਕਰਦੇ ਨਾ, ਇਹਦਾ ਬਾਬਾ ਬੜਾ ਮਾਨਦਾਰ ਸਰਪੰਚ ਸੀ ਵੀ,
1: ਜੀ
0: ਬੜੇ ਵਧੀਆ, ਇਹਨਾਂ ਨੂੰ ਬਣਾਓ।
1: ਬਿਲਕੁਲ ਹੈ ਜੀ,
0: ਉਹ ਭਾਈ ਇਹਦਾ ਬਾਬਾ ਸੀ, ਇਹ ਕੀ ਹੈ ਇਹਦੇ ਬਾਰੇ ਵੀ ਸੋਚੋ ਨਾ।
1: ਜੀ
0: ਮਾਸਟਰ ਚੰਗੇ ਹੁੰਦੇ ਨੇ, ਆ ਮਾਸਟਰ ਦਾ ਮੁੰਡਾ ਦੇਖ ਲਿਆ।
1: ਜੀ ਨਾਲੇ ਦੇਖੋ ਕੋਈ ਅਣਹੋਣੀ ਹੋ ਜਾਂਦੀ ਹੈ, ਅਖੇ ਜੀ ਇਹਨੂੰ ਸਰਕਾਰੀ ਨੌਕਰੀ ਦੇ ਦਿਓ, ਉਹ ਯਾਰ ਜੇ ਸਾਡਾ ਬੇੜਾ ਹੀ ਗਰਕ ਇਹਨਾਂ ਚੀਜ਼ਾਂ ਨੇ ਕੀਤਾ ਹੈ, ਵੀ
0: ਨਾ
1: ਜਿਸ
0: ਅਣਹੋਣੀ
1: ਅਹੁਦੇ ਦੇ ਉੱਤੇ
0: ਅਣਹੋਣੀ ਤਾਂ
1: ਜਿਸ
0: ਤੁਹਾਡੇ
1: ਪ੍ਰੋਫੈਸ਼ਨ ਦੇ ਵਿੱਚ
0: ਅਣਹੋਣੀ ਤਾਂ
1: ਬੰਦਾ
0: ਤੁਹਾਡੇ
1: ਚਾਹੀਦਾ
0: ਸਿਸਟਮ ਨੇ, ਨਹੀਂ ਕਤਲ ਤਾਂ ਤੁਹਾਡੇ ਸਿਸਟਮ ਨੇ ਕੀਤਾ
1: ਕੀਤਾ ਹੈ। ਬਿਲਕੁਲ ਹੈ,
0: ਸਿਸਟਮ ਨੇ ਕਤਲ ਕੀਤਾ, ਸੜਕ ਚੰਗੀ ਨਹੀਂ, ਸੜਕ ਟੁੱਟਣ ਕਰਕੇ ਉਹਦੀ ਮੌਤ ਹੋ ਗਈ, ਐਕਸੀਡੈਂਟ ਚ
1: ਜੀ
0: ਮੌਤ ਹੋ ਗਈ, ਜਾਂ ਆ ਸ਼ਰਾਬ ਦੇ ਉੱਪਰ ਕੰਟਰੋਲ, ਜਾਲੀ ਸ਼ਰਾਬ ਤੇ ਸ਼ਰਾਬ ਪੀ ਕੇ ਮਰ ਗਏ, ਤੇ ਸਿਸਟਮ ਚ ਘਾਟ।
1: ਬਿਲਕੁਲ ਹੈ ਜੀ,
0: ਹਾਂਜੀ ਫਿਰ ਅੱਗੇ ਦੇਖ ਲਓ, ਬਾਦਲਾਂ ਦੀ ਬਾਅਦ ਚੋ ਜਨਾਨੀ ਉਹ ਮਰੀ ਸੀ ਤੇ ਨੌਕਰੀ ਬੱਸ ਪ੍ਰਾਈਵੇਟ ਬੱਸ ਥੱਲੇ, ਕੀ ਉੱਥੇ ਹੈ ਕੋਈ ਗੱਲ?
1: ਬਿਲਕੁਲ ਹੈ ਜੀ, ਜੀ
0: ਆ
1: ਸਰਕਾਰੀ
0: ਮਾਨ
1: ਨੌਕਰੀ
0: ਸਾਹਿਬ ਦੇ
1: ਦੇ ਦੇ
0: BMW
1: ਜੀ
0: ਕਿੱਥੇ ਗਈ?
1: ਕਿੱਥੇ ਗਏ ਜੀ? ਤੁਹਾਡੇ ਲਾਗੇ ਦੇਖੋ ਖੰਨਾ ਜਾਂ ਆਪਣੇ ਗੋਇੰਦਵਾਲ ਸਾਹਿਬ ਗੱਲ ਕਰ ਲਈਏ, ਕਿੰਨਾ ਉੱਥੇ ਵਪਾਰ ਹੁੰਦਾ ਸੀ ਲੋਹੇ ਦਾ, ਸਾਰਾ ਕੁਝ, ਫੈਕਟਰੀਆਂ ਅਜੇ ਵੀ ਉਸੇ ਤਰ੍ਹਾਂ ਖੜੀਆਂ ਨੇ, ਕੰਗਾਲ ਬਣ ਗਏ ਨੇ, ਕਿ ਉਹਨਾਂ ਦੇ ਲਈ ਕੁਝ ਕੀਤਾ ਕਿਉਂ ਨਹੀਂ ਕਰ ਰਹੇ ਜੀ?
0: ਪਰਜਵੀਰ ਜਰਗ ਰੋਡ ਤੋਂ ਜਿਹੜੀ ਮਤਲਬ ਜਿਹੜੇ ਸਾਡੇ ਘਰ ਨੂੰ ਰੋਡ ਜਾਂਦੇ ਗੇਟ ਬਣਿਆ ਆ,
1: ਜੀ
0: ਤੁਸੀਂ ਮੇਰੇ ਕੋਲ ਮੂਵੀ ਮੈਂ ਸਾਂਝੀ ਵੀ ਕਰੀ ਤੁਹਾਡੇ ਨਾਲ, ਉਹ
1: ਜੀ
0: ਆਪਣੇ ਪੰਨੂ ਨੇ ਉਹ ਸੜਕ ਬਣਾਈ ਸੀਗੀ
1: ਜੀ
0: ਪਲਾਸਟਿਕ ਦੀ,
1: ਹਾਂਜੀ
0: ਮੇਰੇ ਕੋਲ ਅਜੇ ਵੀ ਮੂਵੀ ਸਾਂਭੀ ਪਈ ਹੈ, ਮੈਂ ਫੇਰ ਭੇਜ ਦੂ ਤੁਹਾਨੂੰ। ਉਹ ਕਹਿੰਦਾ ਪੰਜਾਬ ਦੀ ਪਹਿਲੀ ਪਲਾਸਟਿਕ ਸੜਕ ਹੀ ਤਜਰਬਾ ਕੀਤਾ ਜੀ।
1: ਜੀ
0: ਉਹ ਮੈਂ ਬਹੁਤ ਗਹਿਰੀ ਪੁੱਛਿਆ, ਬਹੁਤ ਵਧੀਆ ਸੜਕ ਬਣੀ ਹੋਈ ਆ ਪਲਾਸਟਿਕ ਨਾਲ ਭਰਗਾ ਕੇ ਉਹਨਾਂ ਦੇ
1: ਉਹਨਾਂ ਔਜਲਾ ਸਾਹਿਬ ਆਪਣੇ ਵੀ ਇੱਥੇ ਇਹੀ ਕਰਦੇ ਆ, ਕਿਉਂਕਿ ਪਲਾਸਟਿਕ ਨੂੰ ਯੂਜ ਕਰਦੇ ਆ, ਪੁਰਾਣਾ ਆਇਲ ਜਿਹੜਾ
0: ਬਿਲਕੁਲ
1: ਖਾਣ ਵਾਲਾ ਉਹ ਯੂਜ ਕਰਦੇ ਆ, ਤੇ ਉਹਦੇ ਨਾਲ ਨਾ ਜਿਹੜਾ ਹਾਰਡਨੈਸ ਘੱਟ ਜਾਂਦੀ ਹੈ, ਨਾਲ ਟਾਇਰ ਵੀ ਘੱਟ ਖਾਂਦੀ ਹੈ, ਤੇ ਆਵਾਜ਼ ਵੀ ਘੱਟ ਆਉਂਦੀ ਆ ਗੱਡੀ ਚ ਬੈਠਿਆਂ ਨੂੰ, ਸਾਊਂਡ ਜਿਹੜਾ ਆ।
0: ਬਹੁਤ ਵਧੀਆ,
1: ਹਾਂਜੀ
0: ਬਹੁਤ ਵਧੀਆ ਸੜਕ ਬਣੀ ਹੋਈ ਹੈ, ਵਧੀਆ
1: ਬਿਲਕੁਲ
0: ਉਹੋ ਜਿਹੀ ਉਹ ਪਈ ਹੈ।
1: ਹਾਂਜੀ
0: ਤੇ ਉਹ ਪਲਾਸਟਿਕ ਕਿੰਨਾ ਪਲਾਸਟਿਕ ਰੁਲਦਾ ਫਿਰਦਾ
1: ਰੁਲਦਾ ਫਿਰਦਾ, ਬਿਲਕੁਲ ਹੈ, ਬਿਲਕੁਲ
0: ਪਤਾ ਨੀ ਜਿਹੜੀ ਉਹਦਾ ਆਪਦੇ ਬਿਆਨ ਨੇ ਪਹਿਲਾਂ ਬੋਲਦਾ ਵੀ ਪੰਜਾਬ ਦੇ ਵਿੱਚ ਅਸੀਂ ਪਹਿਲੀ ਸੜਕ ਬਣਾਈ ਹੈ।
1: ਜੀ ਜੀ ਜੀ
0: ਤੋ ਅਸੀਂ ਇਹ ਤਜਰਬੇ ਕਿਉਂ ਨੀ ਕਰਦੇ ਹੈਗੇ?
1: ਬਿਲਕੁਲ ਹੈ,
0: ਉਹ ਗੱਲ ਤਾਂ ਇਹ ਹੈ ਕਿ ਪਹਿਲਾਂ ਟੈਂਡਰ ਕਿਹਨੂੰ ਦੇਣਾ ਹੈ ਤੇ ਉਹ ਜੋ ਕੀ ਖਾਣਾ ਹੈ ਕਿੰਨੇ ਖਾਣ ਵਾਲੇ ਨੇ, ਫਿਰ
1: ਜੀ
0: ਭਾਈ ਜਿੰਨਾ ਕੁ ਅਗਲੇ ਕੋਲ ਰਹਿ ਗਿਆ ਉਹ ਤਾਂ ਉਹਦੇ ਵਿੱਚ ਰੇਤਾ ਹੀ ਪਾਊਗਾ, ਫਿਰ ਹੁਣ ਸੀਮੈਂਟ
1: ਬਿਲਕੁਲ
0: ਥੋੜੋ ਪਾਊਗਾ, ਫਿਰ
1: ਬਿਲਕੁਲ ਹੈ,
0: ਜਦੋਂ ਕੋਈ ਛੱਡਿਆ ਤਾਂ ਤੁਸੀਂ ਕੋਈ ਹੈ ਨੀ,
1: ਛੱਡਿਆ ਨਹੀਂ,
0: ਨਿਚੋੜ ਤਾਂ ਤੁਸੀਂ ਪਹਿਲਾਂ ਹੀ ਲਿਆ। ਕੋਈ ਵੀ ਚੀਜ਼ ਇਹ ਜਿਹੜੇ ਜਿਹੜੇ ਜਿੰਨੇ ਸਿਆਸੀ ਲੋਕ ਨੇ ਇੱਕ ਇੰਸ਼ੋਰੈਂਸ ਦੀ ਇੱਕ ਅੰਬਰੈਲਾ ਇੰਸ਼ੋਰੈਂਸ, ਇਹ ਸਾਰਿਆਂ ਦੇ ਉੱਪਰ ਆ ਕੇ ਬਹਿ ਗਏ, ਹਰ ਚੀਜ਼ ਇਹਨਾਂ ਨੇ ਕੰਟਰੋਲ ਕਰ ਲਈ, ਇਹਨਾਂ ਨੂੰ ਦਿੱਤੇ ਬਿਨਾਂ ਤੁਸੀਂ ਗਾਹਾਂ ਤੋਰੇ ਨਹੀਂ ਸਕਦੇ,
1: ਤੋਰ ਨਹੀਂ ਸਕਦੇ ਜੀ, ਬਿਲਕੁਲ।
0: ਹੁਣ ਬਾਈ ਜੀ ਦੱਸ ਕੇ ਹਟੇ ਆ, ਤੁਸੀਂ ਉਹਨਾਂ ਨੂੰ ਪੁੱਛਦੇ ਓਪੋਜੀਸ਼ਨ ਤਾਂ ਵਿਚਾਰੀ ਲੱਗੀ ਹੋਈ ਹੈ ਵੀ ਗਾਹਾਂ ਨੂੰ ਸਰਕਾਰ ਕਿਵੇਂ ਬਣੂਗੀ,
1: ਕਿੱਦਾਂ ਬਣੂਗੀ ਜੀ?
0: ਪੰਜਾਬ ਦਾ ਆਟੋ ਤੇ ਚੱਲ ਰਿਹਾ, ਆਟੋ ਪਾਇਲਟ ਤੇ ਲੱਗਿਆ,
1: ਨਾਲੇ ਮੁੱਦਿਆਂ ਦੇ ਉੱਤੇ ਬੋਲਣਗੇ ਤਾਂ ਸਰਕਾਰ ਬਣੂਗੀ। ਔਜਲਾ ਸਾਹਿਬ ਜੇ ਕਰਨੀ ਆ ਤਾਂ ਗੱਲ
0: ਮੁੱਦੇ
1: ਦੀ
0: ਤੁਸੀਂ
1: ਕਰੋ ਨਾ,
0: ਦੇਖੋ
1: ਜੇ
0: ਡੇਢ
1: ਲੋਕਾਂ ਦੇ
0: ਡੇਢ
1: ਵਿੱਚ।
0: ਮਹੀਨਾ ਹੋ ਗਿਆ, ਡੇਢ ਮਹੀਨਾ ਹੋ ਗਿਆ, ਕਾਂਗਰਸ ਦਾ ਆਪਦਾ ਹੀ ਕਲੇਸ਼ ਹੈ ਜੀ।
1: ਜੀ ਬਿਲਕੁਲ ਹੈ ਜੀ,
0: ਦੱਸੋ ਤੁਸੀਂ ਕਿੰਨਾ ਕੁ ਪੰਜਾਬ ਦਾ ਫਿਕਰ, ਉਹਨਾਂ ਨੂੰ ਤਾਂ ਇਹ ਲੱਗਿਆ ਇਹ ਮੈਨੂੰ ਬਣਾ ਦੇਣ, ਦੂਆ ਕਹਿੰਦਾ ਮੈਨੂੰ ਬਣਾ
1: ਮੈਨੂੰ
0: ਦੀ ਹੈ, ਕਹਿੰਦਾ ਜੀ ਇਹਨੂੰ ਬਣਾ ਦੇਣ ਮੈਨੂੰ, ਤਿੰਨ ਟਿਕਟ ਦਵਾ ਦੂਗਾ ਇਹ, ਗੱਲ ਇੱਥੇ ਪੰਜਾਬ ਦੀ ਇੱਥੇ ਖੜੀ ਹੈ ਜੀ ਕਾਂਗਰਸ ਦੀ, ਕਾਲੀ ਵਿਚਾਰੇ ਉਵੇਂ ਬੌਂਦਲੇ ਫਿਰਦੇ ਨੇ ਜਿਵੇਂ ਮਾਸਟਰ ਦੋ ਥੱਪੜ ਮਾਰ ਦਿੰਦਾ ਸੀ ਆਪਣੇ ਸਵੇਰੇ, ਉਹ ਟੀ ਟੀ ਕੰਨ ਕਰੀ ਜਾਂਦਾ ਸੀ, ਪਤਾ ਨੀ ਲੱਗਦਾ ਨੀ ਰਾਇਆ ਜਾਂਦਾ ਸੀ, ਕਾਲੀ ਓਕਣ ਫਿਰੀ ਜਾਂਦੇ ਨੇ ਬੌਂਦਲੇ,
1: ਬਿਲਕੁਲ ਹੈ ਜੀ,
0: ਉਹ ਇਹੋ ਜਿਹੇ ਮੁੱਦੇ ਛੇੜਦੇ ਆ ਅਰਦਾਸ ਕਰਾਤੀ
1: ਜੀ।
0: ਹਾਂਜੀ 31 ਸਾਲ ਹੋ ਗਏ ਤੇ ਅੱਜੇ ਲੋੜ ਪਈ ਅਰਦਾਸ ਦੀ?
1: ਨਹੀਂ ਮੇਰੇ ਮਨ ਚ ਆਇਆ ਸੀ ਪਹਿਲਾਂ, ਮੈਂ ਕਹਿਣ ਲੱਗਿਆ ਸੀ ਭਈ ਰੂਹਾਂ ਜਿਹੜੀਆਂ ਭਟਕਦੀਆਂ ਸੀਗੀਆਂ ਉਹ ਹੁਣ ਸ਼ਾਂਤ ਹੋ
0: ਸ਼ਾਂਤ ਹੋ
1: ਜਾਣਗੀਆਂ,
0: ਗਈਆਂ
1: ਕਿਹਨਾਂ ਦੇ ਆ ਕੇ ਬੈਠੀਆਂ ਨੇ ਰੂਹਾਂ, ਉਹ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਉਸ ਸਮੇਂ ਦੇ
0: ਵਿੱਚ?
1: ਮੈਂ ਅੱਜ
0: ਇੰਟਰਵਿਊ ਸੁਣਦਾ ਸੀ ਖਾਲੜਾ ਸਾਹਿਬ ਦੇ ਭਰਾ ਦੀ
1: ਜੀ,
0: ਉਹ ਕਹਿੰਦਾ ਜੀ ਵੀ ਜਦੋਂ ਸੁਪਰੀਮ ਕੋਰਟ ਅਸੀਂ ਰਿਟ ਲਾਈ ਤਾਂ ਕਾਂਗਰਸ ਸਰਕਾਰ ਨੇ ਜਾਂ ਭੱਠਲ ਦੀ ਹੋਣੀ ਹੈ ਜਾਂ ਹਰਿਆਣਾ ਬਰਾੜ ਦੀ ਹੋਣੀ

0: ਜੀ ਦੀ ਉਹਨਾਂ ਨੇ ਤੁਰੰਤ ਹੁਕਮ ਕਰਤੇ ਵੀ ਜਿੰਨੇ ਪੁਲਿਸ ਅਫਸਰਾਂ ਦੇ ਨੌ ਦੇ ਨੌ ਜਣਿਆਂ ਦੇ ਨਾਂ ਨੇ ਵਿੱਚ,
1: ਜੀ
0: ਇਹਨਾਂ ਦੀ ਤੁਰੰਤ ਬਦਲੀ ਕੀਤੀ ਜਾਵੇ ਉੱਥੋਂ।
1: ਜੀ
0: ਕਹਿੰਦਾ ਉਹਨਾਂ ਦੀ ਬਦਲੀ ਹੋ ਗਈ ਜੀ। 97 ਚ ਆ ਗਈ ਸਾਡੀ ਸਰਕਾਰ, ਪੰਥਕ
1: ਜੀ
0: ਸਿੱਖ ਹਿੱਤਾਂ ਦੇ ਰਾਖੇ।
1: ਜੀ
0: ਇਹਨਾਂ ਨੇ ਉਹੀ ਬੰਦੇ ਫਿਰ ਉਸ ਉੱਥੋਂ ਉੱਥੇ ਲਾ ਦੇ।
1: ਬਿਲਕੁਲ ਹੈ ਜੀ।
0: ਕਹਿੰਦਾ ਜਦੋਂ ਬੰਦੇ ਲਾਏ, ਮੈਂ ਤੇਜਾ ਸਿੰਘ ਸਮੁੰਦਰੀ ਹਾਲ ਚ ਜਿੱਥੇ ਪ੍ਰਧਾਨ ਦਾ ਦਫ਼ਤਰ ਹੁੰਦਾ ਹੈ
1: ਜੀ
0: ਤਲਵੰਡੀ ਦੇ ਟੌੜਾ ਸਾਹਿਬ ਬੈਠੇ ਉੱਥੇ, ਕਹਿੰਦਾ ਮੈਂ ਉਹਨਾਂ ਕੋਲ ਗਿਆ, ਕਹਿੰਦਾ ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਆਪਣੀ ਸਰਕਾਰ ਆ ਜੀ, ਆ ਦੇਖੋ ਆ ਕੀ ਕਰਿਆ।
1: ਜੀ
0: ਕਹਿੰਦਾ ਟੌੜਾ ਸਾਹਿਬ ਕਹਿੰਦੇ ਵੀ ਤੁਹਾਨੂੰ ਕੌਣ ਕਹਿੰਦਾ ਆਪਣੀ ਸਰਕਾਰ ਹੈ।
1: ਜੀ
0: ਕਹਿੰਦਾ ਉਹਨਾਂ ਨੇ ਤਲਵੰਡੀ ਸਾਹਿਬ ਕਹਿੰਦੀ ਮੂਵ ਕਰਿਆ, ਕਹਿੰਦੇ ਤਲਵੰਡੀ ਸਾਹਿਬ ਆਪਣੀ ਸਰਕਾਰ ਹੈਗੀ? ਉਹ ਕਹਿੰਦੇ ਨਾ।
1: ਕਿਆ ਬਾਤ ਹੈ ਜੀ।
0: ਉਹਨਾਂ ਦਾ ਭਰਾ ਹੋਣੇ ਬੋਲ ਰਿਹਾ, ਉਹ
1: ਬਿਲਕੁਲ
0: ਕਹਿੰਦਾ ਆਪਣੀ ਸਰਕਾਰ ਨੀ ਹੈਗੀ,
1: ਜੀ,
0: ਫਿਰ ਇਨਸਾਫ਼ ਕਿੱਥੋਂ ਮਿਲਣਾ ਸੀ?
1: ਉਹ ਚਾਹੇ ਆਪਣੀ ਸਰਕਾਰ ਹੈ ਚਾਹੇ ਦੁਸ਼ਮਣ ਦੀ ਸਰਕਾਰ ਹੈ, ਜਿਹੜਾ
0: ਉਹ
1: ਕੰਮ
0: ਇੱਕ
1: ਜਾਂ
0: ਮਾਣ ਹੁੰਦਾ ਨਾ, ਜਿਹੜੀ ਇਹ ਗੱਲਾਂ ਕਰਕੇ ਤੁਸੀਂ
1: ਹਾਂਜੀ
0: ਆਏ ਹੋ, ਆਸਤਾ ਹੁੰਦੀ ਹੋ ਨਾ, ਜਿਨ੍ਹਾਂ ਦੇ
1: ਬਿਲਕੁਲ
0: ਮਰੇ
1: ਹੈ
0: ਸੀ
1: ਜੀ,
0: ਉਹਨਾਂ ਨੂੰ ਤਾਂ
1: ਬਿਲਕੁਲ
0: ਆਸ ਸੀਗੀ ਨਾ।
1: ਜੀ
0: ਜਿਨ੍ਹਾਂ ਦੇ ਮਰੇ ਸੀ ਉਹਨਾਂ ਨੂੰ ਆਸ ਸੀ ਨਾ ਵੀ
1: ਆਸ
0: ਚੱਲ
1: ਸੀਗੀ ਜੀ,
0: ਆ ਗਏ ਆਪਣੇ ਆ ਗਏ, ਜਿਹੜੇ
1: ਜੀ
0: ਲੱਗਦੇ ਆ ਵੀ ਹਸੈਸ਼ੀ ਹੋ ਇਹ ਨੇ,
1: ਬਿਲਕੁਲ ਹੈ ਜੀ,
0: ਹਿੰਦੂ ਸਿੱਖ ਭਾਈਚਾਰਾ ਬਣਾ ਕੇ ਰੱਖਣਾ ਜਿਨ੍ਹਾਂ ਨੇ ਹਮੇਸ਼ਾ ਹੀ
1: ਬਿਲਕੁਲ ਹੈ ਜੀ।
0: ਮਤੀ ਰਹੇ ਨੇ, ਹਰੇਕ ਭਾਸ਼ਣ ਸੁਣ ਲਓ,
1: ਜੀ
0: ਉਹ ਲਾਤੇ ਉੱਥੇ ਉਹਨਾਂ ਨੇ
1: ਬਿਲਕੁਲ ਹੈ।
0: ਮੁੜ ਕੇ
1: ਨਾਲੇ ਦੇਖੋ ਔਜਲਾ ਸਾਹਿਬ, ਕੋਈ ਵੀ ਪਾਰਟੀ ਦੇ ਵਿੱਚ ਚਲੋ ਕੁਝ ਜਿਹੜੇ ਸੁਹਿਰਦ ਜਿਹੜੇ ਪੋਲੀਟੀਸ਼ਨ ਹੈਗੇ ਆ, ਉਹ ਚਲੋ ਆਪਣੀ ਗੱਲ ਵੀ ਕਹਿੰਦੇ ਆ, ਜਿੱਦਾਂ ਅੱਜ ਕਾਲੀਆ ਸਾਹਿਬ ਚਾਹੇ ਉਹ ਬੀਜੇਪੀ ਨੂੰ ਬਿਲੋਂਗ ਕਰਦੇ ਆ, ਪੁਰਾਣੇ ਬੰਦੇ ਨੇ ਬੀਜੇਪੀ ਦੇ ਪੰਜਾਬ ਦੇ, ਉਹਨਾਂ ਨੂੰ ਵੀ ਇੱਕ ਸਾਈਡ ਲਾਈਨ ਖੁੰਝੇ ਲਾਈਨ ਲਾਇਆ ਹੋਇਆ, ਪਰ ਉਹਨਾਂ ਨੇ ਵੀ ਕਿਹਾ ਕਿ ਬਿੱਟੂ ਜੋ ਕੁਝ ਕਰ ਰਿਹਾ ਠੀਕ ਨਹੀਂ ਕਰ ਰਿਹਾ ਜੀ।
0: ਨਹੀਂ ਗਲਤ ਕਰ, ਉਹਨੂੰ ਰੋਕਦੇ ਹੀ ਨਹੀਂ, ਉਹ ਤਾਂ ਐ ਪਟਾ ਖੁੱਲਿਆ ਹੋਇਆ ਹੈ, ਮਤਲਬ
1: ਜੀ
0: ਤੁਸੀਂ ਬਿਲੀਵ ਨਹੀਂ ਕਰ ਸਕਦੇ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਉਹਨੂੰ ਖਾਣੀ ਇਹ ਹੈ ਕਿ ਵੀ ਮੈਂ ਇਕਣੇ ਭੌਂਕ ਭੂਕ ਕੇ ਬਾਬੇ ਵਾਲਾ ਕੰਮ ਜਿੰਨੀ ਕੁਰਸੀ ਉੱਥੇ ਤੱਕ ਪਹੁੰਚ ਜਾਊ, ਬਾ ਇੱਥੇ ਤੱਕ ਉਹਦੀ ਦਾ ਹੈ।
1: ਪਰ ਉਲਟਾ ਨੁਕਸਾਨ ਵੀ ਹੋ ਸਕਦਾ ਨਾ ਉਹਨਾਂ ਚੀਜ਼ਾਂ ਦਾ, ਇਹ ਵੀ ਤਾਂ ਧਿਆਨ ਚ ਰੱਖਣਾ ਚਾਹੀਦਾ ਨਾ।
0: ਤੁਸੀਂ ਕੀ ਕੀਤਾ? ਤੂੰ 9ਵੀਂ 10ਵੀਂ 9ਵੀਂ ਚ ਪੜ੍ਹਦਾ ਸੀ 10ਵੀਂ ਚ,
1: ਬਿਲਕੁਲ ਹੈ ਜੀ।
0: ਜਦੋਂ ਬਾਬਾ ਮੁੱਖ ਮੰਤਰੀ ਬਣ ਗਿਆ ਤੂੰ ਗਾਹਲੀ ਕਲਾਸ ਕੀਤੀ ਹੈ ਨੇ
1: ਨਾ ਜੀ, ਮਿਲਿਆ ਸਾਰਾ ਕੁਝ
0: ਅਗਰ
1: ਬਣਿਆ
0: ਕੀਰਤ
1: ਬਣਾਇਆ
0: 11ਵੀਂ ਚ ਪੜ੍ਹਦਾ ਸੀ
1: ਜੀ,
0: ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਕਾਰਾਂ ਭੇਜੀਆਂ ਨੇ ਉੱਥੇ
1: ਜੀ,
0: ਤੇ ਜਦੋਂ ਮੂਹਰੇ ਕੋਈ ਅੰਗਰੇਜ਼ੀ ਬੋਲਣ ਵਾਲਾ ਫਿਰ ਤਾਂ ਫਿਰ ਬੰਦਾ ਫੜ ਕੇ ਲੈ ਜਾਣਾ ਪੈਂਦਾ ਇਹਨਾਂ ਨੂੰ
1: ਜੀ, ਬਿਲਕੁਲ
0: ਇਹ ਤਾਂ ਮਤਲਬ ਰੋਟੀਆਂ ਸੇਕਦੇ ਨੇ ਲੋਕਾਂ ਨੂੰ, ਲੱਕੜਾ ਬਣਾਇਆ ਹੋਇਆ ਇਹਨਾਂ ਨੇ, ਰੋਟੀਆਂ ਸੇਕਦੇ ਨੇ ਆਪਣੀਆਂ ਬਸ,
1: ਬਿਲਕੁਲ ਹੈ ਜੀ,
0: ਤੇ ਆਪ ਜੈਡ ਸਿਕਿਉਰਿਟੀ ਲਈ ਹੋਈ ਹੈ
1: ਜੀ, ਬਿਲਕੁਲ ਹੈ,
0: ਅੱਕ ਤੁਸੀਂ ਪੰਜਾਬ ਚ ਲਾਉਣ ਲੱਗੇ ਹੋਏ ਹੋ ਲੋਕਾਂ ਨੂੰ।
1: ਬਿਲਕੁਲ ਹੈ,
0: ਆ ਫਿਲਮ ਚੱਲ ਗਈ, ਸਾਰੇ ਮੁੱਦੇ ਖਤਮ ਹੋ ਗਏ, ਫਿਲਮ ਆ ਗਈ ਜੀ ਬਸ,
1: ਬਿਲਕੁਲ ਹੈ।
0: ਕੱਲ ਨੂੰ ਕੋਈ ਹੋਰ ਬਣਾ ਦੇਣਗੇ, ਫਿਰ ਤਾਂ ਜਿਹੜੀ ਮਰਜ਼ੀ ਪਾਰਟੀ ਫਿਲਮ ਤਾਂ ਜਿਹੜੀ ਮਰਜ਼ੀ ਪਾਰਟੀ ਦੀ ਬਣਾ ਲਓ ਜੀ, ਸਭ ਨੇ ਕੀਤਾ ਹੋਇਆ,
1: ਬਿਲਕੁਲ ਹੈ ਜੀ।
0: ਇਹਨਾਂ ਸ਼ੁਕਰ ਹੈ ਜੀ ਇਹੀ ਫਿਲਮਾਂ ਬਣਦੀਆਂ, ਕਿਤੇ ਸੁੱਚਾ ਸਿੰਘ ਲਗਾ ਰਹੀ ਨੇ ਬਣਾਉਣ ਲੱਗ ਗਏ ਵੀ ਇਹ ਵੀ ਲੀਡਰ ਹੋਏ ਨੇ ਸਾਡੇ,
1: ਬਿਲਕੁਲ ਜੀ,
0: ਹੋ ਸਕਦਾ ਇੱਧਰ ਵੀ ਤੁਰ ਪੈਣ ਕੀ ਪਤਾ ਜੀ,
1: ਵੀ ਤੁਰ ਪੈਣ ਜੀ, ਬਿਲਕੁਲ ਬਿਲਕੁਲ ਹੈ ਜੀ,
0: ਉਹ ਵੀ ਹਰ ਹਰ ਹਰ ਲੀਡਰ ਦੀ ਪਈ ਹੈ
1: ਜੀ।
0: ਪੰਜਾਬ ਦਾ ਕੋਈ ਕਿਸੇ ਨੂੰ, ਮੈਨੂੰ ਇੱਕ ਵੀ ਬੰਦਾ ਕੋਈ ਫਿਕਰ ਕਰਦਾ ਦਿਖਾ ਦੋ, ਜਿਹੜੇ ਫਿਕਰ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੀ
1: ਜੀ,
0: ਜਿਹੜੇ ਲੌਜਿਕ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੀ,
1: ਨਾ ਜੀ ਨਾ ਜੀ, ਲੱਗਿਆ ਨੀ
0: ਲੱਗਿਆ, ਡੇਢ ਮਹੀਨਾ ਹੋ ਗਿਆ ਇੱਕ ਕਾਂਗਰਸ, ਕਿੰਨੇ ਮੁੱਦੇ ਲੰਘ ਗਏ, ਕੋਈ ਛੇੜਿਆ ਇਹਨਾਂ ਨੇ ਕਾਂਗਰਸ ਨੇ
1: ਨਾ,
0: ਆਪਦੇ ਭਵਿੱਖ ਦਾ ਫਿਕਰ ਹੈ ਵੀ ਕਿਵੇਂ ਜਗਾੜ ਲੱਗੇ ਤੇ ਕਿਵੇਂ ਫਿਰ ਸਾਡਾ ਲੋਟ ਆਵੇ, ਬਸ
1: ਬਿਲਕੁਲ ਬਿਲਕੁਲ
0: ਆਈ ਚੱਲੀ ਜਾਂਦਾ ਜੀ,
1: ਬਿਲਕੁਲ ਹੈ ਜੀ।
0: ਜਿਹੜਾ ਬੋਲਦਾ ਦੇਖ ਲਓ ਮੁੰਡੇ ਨਾਲ ਕੀ ਹੋਇਆ, ਹਾਰ ਕੇ ਛਡਾ ਕੇ ਪਿੰਡ ਦੇ ਹੀ ਛਡਾ ਕੇ ਲਿਆਏ ਨੇ, ਤੇ ਗੱਲਾਂ ਇਹ ਕੀ ਕਰਦੇ ਨੇ ਤੇ ਕਰਦੇ ਕੀ ਨੇ ਇਹ,
1: ਬਿਲਕੁਲ ਦਿਖਾਣ ਨੂੰ ਹੋ ਰਿਹਾ ਨੇ, ਖਾਣ ਨੂੰ ਹੋ ਰਿਹਾ ਜੀ।
0: ਜਿੰਨਾ ਜਿੰਨਾ ਮਚਲਾ, ਜਿੰਨਾ ਮੈਂ ਹੁਣ ਬਿਆਨ ਕੱਕਾ ਲਾ ਦਿੰਦਾ ਵੀ ਜਿੰਨਾ ਉਹ ਇਹ ਸਪੀਕਰ ਆ ਕੋਈ ਹੈ ਨੀ, ਮੈਂ ਨਹੀਂ ਦੇਖਿਆ ਅੱਜ ਤੱਕ,
1: ਬਿਲਕੁਲ ਬਿਲਕੁਲ ਹੈ ਜੀ,
0: ਚਿਹਰਾ ਖੋਟਾ ਇਹਦੇ ਕੀ ਪਾਇਆ ਹੈ ਉੱਪਰ ਤੇ ਕਰਦਾ ਕੀ ਹੈ।
1: ਔਜਲਾ ਸਾਹਿਬ ਹੈਰਾਨੀ ਹੁੰਦੀ ਹੈ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਜਾਂ ਹੋਰ ਸਾਰਾ ਪਿਛੋਕੜਾ ਪਰਿਵਾਰ ਦਾ, ਉਹਨਾਂ ਨੂੰ ਵੀ ਮਤਲਬ ਕਿ ਕਹਿ ਸਕਦੇ ਆ ਕਿ ਕੀ ਕਹਿ ਸਕਦੇ ਆ, ਕੀ ਕਹੀਏ ਅੱਗੇ ਜੀ, ਸਮਝਣ ਵਾਲੇ
0: ਤੁਹਾਨੂੰ, ਮੈਂ ਤੁਹਾਨੂੰ ਡਿਟੇਲ ਚ ਕੀ ਕਹਿ ਕੇ
1: ਲਾ ਦਿੱਤਾ ਜੀ,
0: ਮੈਂ ਸ਼ੁਰੂ ਚ ਕੀ ਕਹਿ ਕੇ ਹਟਿਆ,
1: ਬਿਲਕੁਲ ਹੈ
0: ਵੀ ਅਸੀਂ ਤਾਂ ਉਸੇ ਅੱਖ ਨਾਲ ਦੇਖੀ ਜਾਂਦੇ ਆ ਨਾ,
1: ਦੇਖੀ ਜਾਂਦੇ ਆ
0: ਵੀ ਫਲਾਣਾ ਫਲਾਣਾ ਸਰਪੰਚ ਹੁੰਦਾ ਸੀ ਵਧੀਆ ਸੀ ਇਹਨੂੰ ਬਣਾ ਦੋ, ਫਲਾਣਾ ਫਲਾਣਾ ਹੁੰਦਾ ਸੀ, ਫਲਾਣਾ ਚੇਅਰਮੈਨ ਰਿਹਾ ਜੀ, ਫਲਾਣਾ ਜੱਜ ਹੁੰਦਾ ਸੀ ਇਹਨਾਂ ਨੂੰ ਜੱਜ ਜੱਜੇ ਕਹਿਣ ਲੱਗ ਗਏ, ਸਾਰੇ ਜੱਜ ਥੋੜੋ ਨੇ,
1: ਬਿਲਕੁਲ ਹੈ
0: ਹਾਂਜੀ
1: ਜੀ,
0: ਆਪੇ ਆ ਜਿਹੜੇ ਬਾਈ ਜੀ ਵਰਗੇ ਨੇ ਇਹ ਆਏ ਨੇ, ਮੈਂ ਤਾਂ ਕਿੰਨੀ ਕਿਰੀ ਕਹਿਣਾ, ਉਹ ਕਹਿੰਦੇ ਇਹਨਾਂ ਦਾ ਕੀ ਆ ਬੋਲੀ ਜਾਣ ਦੇ, ਨਾ ਇਹਨਾਂ ਦੀ ਵੋਟਰਾਂ ਅਸੀਂ ਜਿੱਤਣਾ ਹੈ
1: ਜੀ,
0: ਨਾ ਇਹਨਾਂ ਦੀ ਵੋਟਰਾਂ ਅਸੀਂ ਹਾਰਨਾ ਹੈ,
1: ਹਾਰਨਾ ਹੈ,
0: ਇਹ ਹੈਗੇ ਨੇ ਪੰਜਾਬ ਚ ਹਰੇਕ ਹਰੇਕ ਪਿੰਡ ਚ ਇੱਕ ਦੋ ਭੌਂਕਦੇ ਨੇ, ਭੌਂਕੀ ਜਾਣ ਦੋ, ਜਿਹਨਾਂ ਤੋਂ ਵੋਟਾਂ ਲੈਣੀਆਂ ਉਹ 1000-1000 ਰੁਪਏ ਦੇ ਕੇ ਲੈ ਕੇ ਉਹ ਵੀ ਨੀ ਮਿਲਣੇ ਆਏ ਮਹੀਨੇ,
1: ਬਿਲਕੁਲ
0: ਉਹ ਵੀ ਗਏ ਜੀ। ਆ ਗਿਆ ਬਿਆਨ ਆਲਰੇਡੀ
1: ਜੀ
0: ਵੀ ਹੈ ਨੀ, ਪੈਸੇ ਪੈਣੇ ਨੀ ਐਕ ਜੀ,
1: ਬਿਲਕੁਲ,
0: ਦੇਖ ਲਓ ਪਵਾ ਲਓ ਭੰਗੜੇ,
1: ਪਾ ਲਓ
0: ਨਚਾ
1: ਭੰਗੜੇ,
0: ਲਓ ਇਹਨਾਂ ਨੂੰ,
1: ਬਿਲਕੁਲ ਹੈ।
0: ਧੰਨਵਾਦ ਜੀ ਸੁਣ
1: ਥੈਂਕ
0: ਲਿਆ।
1: ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ, ਚੰਗੇ ਵਿਚਾਰ ਜੀ ਹੋਣੇ ਚਾਹੀਦੇ ਆ। ਤੇ ਸੈਣੀ ਸਾਹਿਬ ਲੰਘਿਆ ਦੁਬਾਰਾ ਜੀ ਵਾਪਸ।
2: ਹਾਂਜੀ ਭਾਰੇ ਸਾਹਿਬ,
1: ਹਾਂਜੀ ਜੀ ਗਾਨੂ ਜੀ,
2: ਪਹਿਲਾਂ ਤਾਂ ਜੀ ਗੁਰੀਮਾਨ ਹੋਣਾ ਦਾ ਜਿਹੜਾ ਦਰ ਪਿਆ ਉਹ ਤਾਂ ਸੁਣ ਕੇ ਜਿਹੜਾ ਆ, ਔਰ ਇਹ ਅਸਲੀਅਤ ਹੈਗੀ ਆ ਜੀ,
1: ਬਿਲਕੁਲ
2: ਮੈਨੂੰ ਨੀ ਸਮਝ ਆਉਂਦੀ ਕਿ ਹਰ ਕੰਸਟੀਚੁਐਂਸੀ ਚ ਇੰਨੇ ਕੁ ਬੰਦੇ ਜਿਹੜੇ ਇਹਨਾਂ ਦੇ ਮਗਰ ਮਗਰ ਧੌੜੇ ਆ, ਜਿਹੜੇ ਫਿਕਸਿੰਗ ਕਰਦੇ ਹੈਗੇ, ਉਹਨਾਂ ਦਾ ਆਪਣੇ ਸਟੇਟ ਨਾਲ ਕੋਈ ਤੇ ਨੀ, ਆਪਣੇ ਇਲਾਕੇ ਨਾਲ ਕੋਈ ਤੇ ਨੀ ਗਾ,
1: ਜੀ
2: ਉਹ ਸਿਰਫ ਆਪਣੇ ਸਵਾਰਥਾਂ ਨਾਲ ਹੀ ਜੁੜੇ ਹੈਗੇ ਆ ਜੀ,
1: ਜੀ
2: ਤੇ ਜੇ ਆਪਣੇ ਸਵਾਰਥਾਂ ਨਾਲ ਜੁੜੇ ਹੈਗੇ ਆ ਤੇ ਭਾਰੇ ਸਾਹਿਬ 5,000 ਬੰਦਾ ਓਫੀਸ਼ਲੀ ਜਾਂ ਅਨਓਫੀਸ਼ਲੀ ਚੰਡੀਗੜ੍ਹ ਚ ਸੈਕਟਰੀਏਟ ਚ ਬੈਠਾ ਆ,
1: ਬੈਠਾ ਹੈ ਜੀ, ਬਿਲਕੁਲ ਹੈ ਜੀ,
2: ਵਿਦਆਊਟ ਐਨੀ ਐਡਵਰਟਾਈਜ਼ਮੈਂਟ, ਜਿਹੜੀਆਂ ਅਪੁਆਇੰਟਮੈਂਟ ਹੋਈਆਂ ਆਈਆਂ ਕੰਟਰੈਕਟ ਦੇ ਉੱਤੇ ਹੈਗਾ ਜੀ, ਕੋਈ 1.5 ਲੱਖ ਮਹੀਨੇ ਦਾ, ਕੋਈ 2.5 ਲੱਖ ਮਹੀਨੇ ਦਾ ਸੈਲਰੀ ਲੈ ਰਿਹਾ ਪੰਜਾਬ ਦੇ ਸਿਰ ਤੋਂ,
1: ਜੀ
2: 1,000 ਕਰੋੜ ਦਾ ਕਰਜ਼ਾ ਜਿਹੜਾ ਹੈਗਾ ਜੀ ਹੋਰ ਲੈਣ ਲੱਗੇ ਆ ਜੀ,
1: ਜੀ
2: ਮਹੀਨੇ ਦੇ ਵਿੱਚ 5-5 ਵਾਰੀ ਤਾਂ ਕਰਜ਼ਾ ਲੈਂਦੇ ਆ ਜੀ,
1: ਜੀ
2: ਬਾਕੀ ਜਿਹੜਾ ਹੈਗਾ ਆ ਕੇਜਰੀਵਾਲ ਸਾਹਿਬ ਦੀ ਇਮਾਨਦਾਰੀ ਦੇ ਤਾਂ ਵਾਕਈ ਕਾਇਲ ਹੋ ਗਏ ਆਪਾਂ,
1: ਬਿਲਕੁਲ,
2: ਉਹਨਾਂ ਨੇ ਕਿਹਾ ਸੀ ਵੀ 20,000 ਕਰੋੜ ਰੇਤਾ ਚੋਂ, ਉਹ ਇਹ ਨਹੀਂ ਸੀ ਕਿਹਾ ਵੀ ਪੰਜਾਬ ਦੇ ਖਜ਼ਾਨੇ ਚ ਆਊਗਾ, ਉਹ ਤਾਂ ਸੋਚਿਆ ਸੀ ਉਹਨਾਂ ਨੇ 20,000 ਕਰੋੜ ਤਾਂ ਮੈਂ ਲੈ ਕੇ ਜਾਊਂਗਾ ਰੇਤਾ ਚੋਂ ਹੀ ਇੱਥੋਂ, ਹੈ ਜੀ, ਤੇ ਉਹ ਟਾਰਗੇਟ ਤੋਂ ਅੱਗੇ ਜਾ ਰਹੇ ਹੈਗੇ ਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹਦਾ ਕਾਰਨ ਇਹ ਹੈਗਾ ਕਿ ਜਿਹੜੇ ਪੰਜਾਬ ਦੇ ਪੋਤੇ ਆ ਉਹੀ ਗੱਦਾਰ ਹੋ ਗਏ, ਤੇ ਬਾਕੀ ਕੀ ਕਰਨਾ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜਦੋਂ ਆਪਾਂ ਸੌਂਪ ਹੀ ਸਾਰਾ ਕੁਛ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੂੰ ਕਿਹਾ ਸਾਈਨ ਕਰਾਈ ਚਲੋ ਸਾਡੇ ਕੋਲ ਜਿੱਦਾਂ ਮਰਜ਼ੀ ਆਪਣੇ ਟੈਚੀ ਲਿਜਾਈ ਚਲੋ,
1: ਨਾਲੇ
2: ਇੱਦਾਂ ਹੀ ਹੋਣੀ ਜੀ।
1: ਸੈਣੀ ਸਾਹਿਬ ਪਿੰਡਾਂ ਦੇ ਨਾਲ ਜੁੜੇ ਲੀਡਰ ਨੇ ਸਾਰੇ, ਇਹਨਾਂ ਤੋਂ ਵੱਧ ਦੁਖਾਂਤ ਪਿੰਡਾਂ ਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੌਣ ਸਮਝ ਸਕਦਾ ਹੈ ਜੀ, ਇਹਨਾਂ ਤੋਂ ਵੱਧ ਕੌਣ ਸਮਝ ਸਕਦਾ,
2: ਬਿਲਕੁਲ
1: ਜ਼ਰੂਰਤਾਂ ਨੂੰ ਕੌਣ ਸਮਝ ਸਕਦਾ ਇਹਨਾਂ ਤੋਂ ਵੱਧ,
2: ਬਿਲਕੁਲ ਭਾਰੇ ਸਾਹਿਬ। ਬਾਕੀ ਇੱਕ ਅਰਦਾਸ ਵਾਲੀ ਗੱਲ ਕਰ ਲਾਂ ਜੀ,
1: ਜੀ
2: ਅਰਦਾਸ 30 ਸਾਲ ਬਾਅਦ ਹੋਈ ਆ ਜੀ,
1: ਜੀ
2: ਚਲੋ ਸਾਰਿਆਂ ਨੂੰ ਸਾਡੇ ਵੱਲੋਂ ਵੀ ਸ਼ਰਧਾਂਜਲੀ ਜੀ,
1: ਜੀ
2: ਪਰ ਭਾਰੇ ਸਾਹਿਬ ਗੱਲ ਏਦਾਂ ਆ ਕਿ ਜਿਹਨਾਂ ਦੇ ਚੱਲ ਗਏ ਉਹਨਾਂ ਦੇ ਮੁੜ ਕੇ ਤਾਂ ਨਹੀਂ ਆਉਣੇ,
1: ਨਹੀਂ ਆਉਣੇ ਜੀ,
2: ਉਹਨਾਂ ਦੇ ਦਰਦ ਜਿਹੜਾ ਦਾ ਹੈ, ਜਿਹਨਾਂ ਦਾ ਗਿਆ ਆ ਨਾ ਜੀ ਘਰੋਂ, ਦਰਦ ਉਹਨੂੰ ਆ,
1: ਬਿਲਕੁਲ।
2: ਬਾਕੀ ਤਾਂ ਇਹ ਜਿਹੜਾ ਹੈਗਾ ਆ, ਜਿਹੜੀਆਂ ਅਰਦਾਸਾਂ ਵੀ ਕਰਦੇ ਹੈਗੇ ਆ, ਇਹ ਅਰਦਾਸਾਂ ਵੀ ਸਿਆਸੀ ਆ, ਤੇ ਇਹ ਸਿਆਸੀ ਲਾਹੇ ਲੈਣ ਦੀਆਂ ਸਕੀਮਾਂ ਆ ਸਾਰੀਆਂ, ਮੈਂ ਤਾਂ ਇਸ ਤੋਂ ਉੱਤੇ ਕੁਛ ਨਹੀਂ ਜਾਣਦਾ।
1: ਸੈਣੀ ਸਾਹਿਬ ਅਸਲ ਚ ਤਾਂ,
2: ਸਮਝਾਈ ਜੀ,
1: ਅਸਲ ਚ ਤਾਂ ਪਤਾ ਉਦੋਂ ਲੱਗਦਾ ਜਦੋਂ ਘਰ ਕੋਈ ਫੌਤ ਵੀ ਹੋ ਜਾਂਦਾ ਨਾ, ਚਲੇ ਜਾਂਦਾ ਘਰ ਦਾ ਜੀ, ਜਦੋਂ ਉਦੋਂ ਸਾਰੇ ਆਂਢ ਗਵਾਂਢ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਆ ਜਾਂਦੇ ਆ, ਜਦੋਂ ਸਭ ਆਪਣੇ ਆਪਣੇ ਘਰ ਨੂੰ ਤੁਰ ਪੈਂਦੇ ਆ ਨਾ, ਘਰ ਦੇ ਚਾਰ ਜੀ ਰਹਿ ਜਾਂਦੇ ਆ, ਫਿਰ ਕੰਧਾਂ ਵੀ ਵੱਢਣ ਨੂੰ ਆਉਂਦੀਆਂ, ਪਤਾ ਉਦੋਂ ਲੱਗਦਾ ਜੀ।
2: ਬਿਲਕੁਲ ਭਾਰਤ ਸਾਹਿਬ ਠੀਕ ਕਹਿ ਰਹੇ ਹੋ ਤੁਸੀਂ ਜੀ,
1: ਜੀ
2: ਬਾਕੀ ਜਿਹੜੇ ਹੈਗੇ ਆ ਇਹ ਹਾਲਾਤ ਜਿਹੜੇ ਆ ਇੱਥੇ ਏਦਾਂ ਹੀ ਚੱਲੀ ਜਾਣੇ ਆ ਜੀ, ਇਹ ਜਿਹੜਾ ਅਗਲਾ ਜਿਹੜਾ ਆ ਫੇਰ, ਕਿਉਂਕਿ ਇਲੈਕਸ਼ਨ ਯੀਅਰ ਆ ਜੀ, ਇਲੈਕਸ਼ਨ ਯੀਅਰ ਕੇ ਆ ਜਾਣਾ ਹੈਗਾ ਆ ਜੀ, ਤੇ ਇਹਨਾਂ ਨੇ ਇਸ ਹੁਣ ਇਹਨਾਂ ਨੂੰ ਇਹ ਆ ਵੀ ਲੁੱਟ ਪੈ ਗਈ ਰਾਮ ਨਾ ਆਉਂਦੀ ਆ, ਤੇ ਲੁੱਟ ਲੁੱਟ ਲਓ ਨਸੀਬਾਂ ਵਾਲੇ ਹੋ, ਇਸ ਕਰਕੇ ਦੋਨਾਂ ਹੱਥਾਂ ਨਾਲ ਇਸ ਵੇਲੇ ਲੁੱਟ ਜੋ ਹੋ ਰਹੀ ਹੈਗੀ ਪੰਜਾਬ ਦੀ, ਕਿਸੇ ਪਾਸਿਓ ਕੋਈ ਸਕੂਨ ਨਹੀਂ, ਤੇ ਪੰਜਾਬ, ਮੈਂ ਔਜਲਾ ਸਾਹਿਬ ਨੇ ਮੈਨੂੰ ਆਫ ਦੀ ਰਿਕਾਰਡ ਜਿਹੜੀ ਆ ਗੱਲ ਕੀਤੀ ਮੇਰੇ ਨਾਲ, ਤੇ ਮੈਨੂੰ ਕਹਿੰਦੇ ਮੈਂ ਤਾਂ ਕਈ ਦਿਨ ਹੋ ਗਏ ਖਬਰਾਂ ਹੀ ਨੀ ਸੁਣਦਾ, ਮੈਂ ਕਿਹਾ ਜੀ ਉਹ ਕਿਉਂ, ਕਹਿੰਦੇ ਖਬਰ ਕਿਹੜੀ ਹੈਗੀ ਆ, ਕਹਿੰਦੇ ਹਫ਼ਤਾ ਹੋ ਗਿਆ 10 ਦਿਨ ਤੁਹਾਡੇ ਤਾਂ ਇਹ ਫਿਲਮ ਹੀ ਚੱਲੀ ਜਾਂਦੀ ਹੈਗੀ ਆ, ਬਿਲਕੁਲ ਉਹ ਫਿਲਮ ਚੱਲੀ ਜਾਂਦੀ ਹੈਗੀ, ਫਿਲਮ ਦਾ ਆਹ ਫੈਕਟ ਜੀ, ਫਿਲਮ ਦੇ ਬਾਰੇ ਆਹ ਕਹਿਤਾ ਜੀ, ਉਹਨੇ ਰਵਨੀਤ ਬਿੱਟੂ ਨੇ ਆਹ ਕਹਿਤਾ ਜੀ,
1: ਜੀ
2: ਹੁਣ ਜਾਂਦਾ ਜਾਂਦਾ ਰਵਨੀਤ ਬਿੱਟੂ ਦਾ ਵੀ ਦੱਸ ਦਿਆਂ ਜੀ, ਇੱਕ ਕਹਾਵਤ ਹੁੰਦੀ ਆ ਜੀ ਵੀ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ,
1: ਜੀ
2: ਹੈਂਜੀ ਉਹ ਹਿਸਾਬ ਹੈਗਾ ਆ ਜੀ, ਜੋ ਕਾਂਗਰਸ ਨੇ ਇਹਨੂੰ ਦੇਤਾ ਸੀਗਾ ਇਹ ਤੋਂ ਜ਼ਿਆਦਾ ਇਹਨੂੰ ਕਿਸੇ ਨੇ ਨੀ ਦੇਣਾ, ਹਰ ਵਾਰੀ ਹਾਰੇ ਇਹਨੂੰ ਮੰਤਰੀ ਕਿਸੇ ਨੇ ਨੀ ਬਣਾਉਣਾ, ਸੋ ਇਸ ਕਰਕੇ ਜੋ ਮਰਜ਼ੀ ਇਹ ਕਰ ਲੈ, ਜਿੰਨੀ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ ਜੀ, ਸਰ ਪੰਜਾਬ ਦੇ ਵਿੱਚ ਜਿਹੜਾ ਆ ਅਕਾਲੀ ਦਲ ਉਦੋਂ ਤੱਕ ਸਰਕਾਰ ਨਹੀਂ ਬਣਾ ਸਕਦਾ ਹੈਗਾ ਆ ਜਦੋਂ ਤੱਕ ਜਿਹੜਾ ਆ ਉਹ ਨਾ ਬੀਜੇਪੀ ਨਾਲ ਅਲਾਇੰਸ ਨਹੀਂ ਕਰਦਾ
1: ਜੀ,
2: ਤੇ ਆਪਣੇ ਆਪ ਇਕੱਲੇ ਇੱਥੇ ਸਰ ਜਿਹੜਾ ਹੈਗਾ ਆ ਉਹੀ ਪਾਰਟੀ ਕਾਮਯਾਬ ਹੁੰਦੀ ਆ ਜਾਂ ਉਹੀ ਕੈਂਡੀਡੇਟ ਕਾਮਯਾਬ ਹੁੰਦਾ ਆ ਜਿਹਨੂੰ ਸਾਰੇ ਅਪਣਾਉਂਦੇ ਆ,
1: ਅਪਣਾਉਂਦੇ ਆ ਜੀ,
2: ਇਕੱਲੇ ਹਿੰਦੂਆਂ ਦੀ ਵੋਟ ਨਾਲ ਇਹ ਕਾਮਯਾਬ ਹੋ ਜਾਊਗਾ ਜੀ,
1: ਬਿਲਕੁਲ,
2: ਤੇ ਦੂਜੀ ਗੱਲ ਇਹ ਹੈਗੀ ਆ ਕਿ ਪੰਜਾਬ ਦਾ ਹਿੰਦੂ ਇਸ ਨੇਚਰ ਦਾ ਹੈ ਹੀ ਨਹੀਂ,
1: ਉਹ ਪਹਿਲਾਂ ਪੰਜਾਬੀ ਆ ਨਾ, ਆਪਣੇ ਆਪ ਨੂੰ ਪੰਜਾਬੀ ਕਹਿਲਾਉਂਦੇ ਆ, ਬਿਲਕੁਲ ਆ ਜੀ,
2: ਉਹ ਨਹੀਂ ਪਸੰਦ ਕਰਦੇ ਪਰ ਸਾਹਿਬ,
1: ਬਿਲਕੁਲ,
2: ਉਹ ਓਪਨਲੀ ਕੰਡੈਮ ਨਹੀਂ ਕਰਦੇ, ਕਿਉਂਕਿ
1: ਬਿਲਕੁਲ
2: ਪੰਜਾਬ ਦਾ ਹਿੰਦੂ ਬੜਾ ਸਾਇਲੈਂਟ ਰਹਿੰਦਾ ਆ, ਨਾ ਮਤਲਬ ਜਿਆਦਾ ਬੋਲਦਾ ਆ, ਨਾ
1: ਜੀ
2: ਪ੍ਰਵੋਕ ਹੀ ਹੁੰਦਾ ਆ, ਉਹ
1: ਬਿਲਕੁਲ
2: 5% ਹੁੰਦੇ ਆ, ਸੂਰੀ ਵਰਗੇ ਜਿਹੜੇ ਹੈਗੇ ਆ ਉਹ
1: ਜੀ
2: ਹਰ ਇੱਕ ਜਗ੍ਹਾ ਹੀ ਹੁੰਦੇ ਆ ਜੀ,
1: ਬਿਲਕੁਲ
2: ਉਹ ਸਾਡੇ ਸਿੱਖਾਂ ਦੇ ਵਿੱਚ ਵੀ ਹੈਗੇ ਆ, ਉਹਨਾਂ
1: ਜੀ
2: ਚ ਹਿੰਦੂਆਂ ਚ ਵੀ ਹੈਗੇ ਆ ਜੀ,
1: ਬਿਲਕੁਲ ਹੈ ਜੀ।
2: ਬਾਕੀ ਇੱਕ ਖਬਰ ਹੈਗੀ ਸੀ ਦਲ ਖਾਲਸਾ ਵਾਲਿਆਂ ਦੀ ਜੀ,
1: ਹਾਂਜੀ ਉਹਨਾਂ ਨੇ
2: ਦਲ
1: ਮੰਗੀ ਹੈ
2: ਖਾਲਸਾ
1: ਜੀ ਜਾਂਚ,
2: ਵਾਲਿਆਂ ਦਾ ਜਿਹੜਾ ਉਹਨਾਂ ਨੇ ਜਾਂਚ ਜਿਹੜੀ ਮੰਗੀ ਹੈਗੀ ਆ, ਪਰ ਇਹ ਸਭ ਗੱਲ ਤਾਂ ਉਹਨਾਂ ਦੀ ਲੌਜੀਕਲੀ ਸਹੀ ਆ
1: ਜੀ।
2: ਇੱਕ ਬੰਦਾ ਜੇਲ੍ਹ ਚ ਬੰਦ, ਉਹਦੇ ਨਾਂ ਦੇ ਉੱਤੇ ਏਡਾ ਵੱਡਾ ਨੈਕਸਸ, ਵਿਦੇਸ਼ਾਂ ਤੋਂ ਤੁਹਾਨੂੰ ਜਿਹੜੀਆਂ ਲਾਹਨਤਾਂ ਪੈ ਰਹੀਆਂ ਹੈਗੀਆਂ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਦੇ ਉੱਤੇ ਕੋਈ ਆਪਣੇ ਦੇਸ਼ ਨੂੰ ਤਾਂ ਮਤਲਬ ਕੋਈ ਇੰਸ਼ੋਰੈਂਸ ਦਿਓ
1: ਜੀ,
2: ਵੀ ਦੇਸ਼ ਦੀ ਸਰਕਾਰ ਇਹਦੇ ਵਿੱਚ ਇਨਵੋਲਵ ਹੈ ਜਾਂ ਨਹੀਂ ਹੈ, ਜੇ ਨਹੀਂ ਹੈ ਤੇ ਇਹ ਉਹਦਾ ਨਾਂ ਕਿੱਦਾਂ ਚੱਲ ਰਿਹਾ, ਉਹਦੇ ਨਾਂ ਦੇ ਉੱਤੇ ਕਿੱਦਾਂ ਇਹ ਸਾਰਾ ਕੁਝ ਚੱਲ ਰਿਹਾ ਹੈਗਾ।
1: ਸੈਣੀ ਸਾਹਿਬ ਜਿੱਦਣ ਪਿਛਲੇ ਦਿਨ 35-36 ਬੰਦਿਆਂ ਦੀ ਲਿਸਟ ਆਈ ਹੈ ਨਾ, ਉਹ ਤੋਂ ਉਸੇ ਦਿਨ ਹੀ ਮੇਰੇ ਖਿਆਲ ਨਾਲ ਇੱਕ ਮੈਂ ਖਬਰ ਪੜ੍ਹੀ ਸੀ, ਤੇ ਮੈਂ 5 ਮਿੰਟ ਬਾਅਦ ਫਿਰ ਖਬਰ ਨੂੰ ਉਹਨੂੰ ਨੋਟ ਕਰਨ ਦੇ ਲਈ ਮੈਂ ਦੁਬਾਰਾ ਨਿਊਜ਼ ਓਪਨ ਕੀਤੀ, ਤੋ ਖਬਰ ਹੀ ਉੜ ਗਈ ਜੀ ਉਪਰੋਂ। ਉਹਦੇ ਵਿੱਚ ਟਾਈਟਲ ਸੀਗਾ ਕਿ ਭਾਰਤ ਸਰਕਾਰ ਨੇ ਪੂਰਨ, ਮਤਲਬ ਕਿ ਕੈਨੇਡਾ ਵੱਲੋਂ ਖਬਰ ਲਿਖੀ ਗਈ ਸੀ ਕਿ ਪੂਰਨ ਉਹਨਾਂ ਨੇ ਸਹਿਯੋਗ ਕੀਤਾ ਹੈ, ਕੋਈ ਵੀ ਭਾਰਤੀ ਏਜੰਸੀ ਦਾ ਇਹਦੇ ਵਿੱਚ ਕੋਈ ਆਪਣਾ ਕਿਰਦਾਰ ਨਹੀਂ ਗਾ, ਤੇ ਜੋ ਵੀ ਉਹ ਤੋਂ ਬਾਅਦ ਇਹਨਾਂ ਨੇ 36-35 ਨਾਂ ਜਿਹੜੇ ਸੀਗੇ ਉਹ ਜਿਹੜਾ ਇਹਨਾਂ ਨੇ ਚਲਾਇਆ ਸੀ ਓਪਰੇਸ਼ਨ, ਉਹਦੇ ਵਿੱਚ ਇਹ ਸਾਰਾ ਕੁਝ ਬਾਅਦ ਚੋਂ ਖਬਰ ਲਾਂਚ ਕੀਤੀ ਹੈ ਜੀ, ਪਰ ਉਹ ਪਹਿਲੀ ਖਬਰ ਉੜੀ ਗਈ ਜੀ, ਉਹ ਲੱਭੀ ਕਿਤੇ ਨਹੀਂ।
2: ਪਰ ਸਭ ਗੱਲ ਤਾਂ ਇਹ ਹੈਗਾ ਨਾ, ਡੀਪ ਸਟੇਟ ਕੰਮ ਕਰਦੀ, ਇਹਦੇ ਵਿੱਚ ਤਾਂ ਆਪਾਂ ਕੋਈ
1: ਬਿਲਕੁਲ
2: ਇਨਕਾਰੀ ਨਹੀਂ ਹੋ ਸਕਦੇ,
1: ਉਹਨਾਂ ਨੂੰ ਕਲੀਨ ਚਿੱਟ ਦੇ
2: ਦਿੱਤੀ
1: ਤਕਰੀਬਨ
2: ਦੇ
1: ਭਾਰਤ ਸਰਕਾਰ ਨੂੰ ਉਹਨਾਂ ਨੇ ਪਹਿਲਾਂ ਹੀ।
2: ਬਿਲਕੁਲ ਜੀ
1: ਜੀ,
2: ਉਹ ਦੂਜੀ ਗੱਲ ਇਹ ਹੈਗੀ ਲੋਕਾਂ ਦੇ ਅੱਗੇ ਤਾਂ ਜੋ ਲੋਕਾਂ ਨੂੰ ਉਹੀ ਨਜ਼ਰ ਆ ਰਿਹਾ ਜੋ ਲੋਕਾਂ ਦੇ ਅੱਗੇ ਪਰੋਸਿਆ ਜਾ ਰਿਹਾ,
1: ਬਿਲਕੁਲ ਹੈ ਜੀ, ਬਿਲਕੁਲ ਹੈ।
2: ਬਾਕੀ ਜਿਹੜਾ ਹੈਗਾ ਆ, ਇੱਥੇ ਤੱਕ ਕਿਸੇ ਬੰਦੇ ਨੂੰ ਵੱਡਾ ਦੇਸ਼ ਦੀਆਂ ਸਰਕਾਰਾਂ ਬਣਾਉਂਦੀਆਂ ਨਹੀਂ ਹੁੰਦੀਆਂ, ਜਿੱਥੇ ਤੱਕ ਇਹਨਾਂ ਨੇ ਵੱਡਾ ਬਣਾ ਲਿਆ, ਇਸੇ ਕਰਕੇ ਹੁਣ ਸਫ਼ਰ ਕਰ ਰਹੇ।
1: ਨਾਲੇ ਸੈਣੀ ਸਾਹਿਬ ਏਜੰਸੀਆਂ ਤੋਂ ਵੱਡਾ ਥੋੜੀ ਬਿਸ਼ਨੋਈ ਹੋ ਗਿਆ, ਉਹ ਕਿਹੜੀ ਖੇਤ ਦੀ ਮੋਲੀ ਉਹਨਾਂ ਦੇ ਲਈ, ਉਹ ਤਾਂ ਪਤਾ ਵੀ ਨਹੀਂ ਲੱਗਣ ਦਿੰਦੇ ਜਦੋਂ ਬੰਦਾ ਚੱਕ ਕੇ ਲਿਜਾਂਦੇ ਆ।
2: ਪਰ ਸਾਹਿਬ ਆ ਜਿਹੜਾ ਨਿੱਜਰ ਵਾਲਾ ਕੇਸ ਹੋਇਆ ਜਾਂ ਹੋਰ ਹੋਏ, ਇਹਨਾਂ ਦੇ ਨਾਨ ਸਟੇਕ ਐਕਟਰ ਜਿਹੜੇ ਮੇਜਰ ਆਰੀਆ ਵਰਗੇ ਜਿਹੜੇ ਹੈਗੇ ਸੀ, ਕੈਪਟਨ ਆਰੀਆ ਵਰਗਾ ਜਿਹੜਾ ਹੈਗਾ ਸੀਗਾ ਜੀ, ਇੱਥੇ ਆਉਂਦੇ ਹੁੰਦੇ ਸੀ, ਉਹ ਆਪਣੇ ਆਪ ਯੂਟਿਊਬ ਚੈਨਲ ਚਲਾਉਂਦੇ ਸੀ, ਉਹ ਜੋ ਪ੍ਰਵੋਕ ਕਰਕੇ ਜਾਂਦੇ ਸੀ ਉਸੇ ਤਰੀਕੇ ਨਾਲ ਜੋ ਕਹਿ ਕੇ ਜਾਂਦੇ ਸੀ, ਗੁੱਸ ਕੇ ਮਾਰੇਂਗੇ, ਉਹ ਸਰ ਉਹ ਚੀਜ਼ਾਂ ਚੱਲੀਆਂ ਕਿ ਨਹੀਂ ਚੱਲੀਆਂ?
1: ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਜਰਨਲ ਦੀ ਕਿ ਇੱਕ ਵੀਡੀਓ ਆਈ ਸੀ, ਉਹਦੇ ਵਿੱਚ ਉਹ ਸਾਰੀ ਗੱਲ ਅਗਲਿਆਂ ਨੇ ਨੱਪ ਲਈ ਜੀ, ਮੁੜ ਕੇ ਗੱਲ ਹੀ ਨੀ ਹੋਈ ਉਹਦੇ ਉੱਤੇ, ਕਿਸੇ ਨੇ ਕੀਤੀ ਨੀ ਗੱਲ ਮੁੜ ਕੇ ਜੀ।
2: ਪਰ ਸਾਹਿਬ ਮੀਡੀਆ ਦਾ ਤਾਂ ਇਹ ਹੈਗਾ ਆ ਕਿ ਆ ਜੋ ਗੱਲਾਂ ਅਸੀਂ ਬੋਲਦੇ ਹੈਗੇ ਆ, ਜੇ ਉਹਨਾਂ ਦੀ ਮਰਜ਼ੀ ਨਾ ਹੋਵੇ ਤੇ ਅੱਗੇ ਥੋੜਾ ਜਾਣੀ ਹੈ ਜੀ, ਉਹ ਤਾਂ ਉਸੇ ਵੇਲੇ ਜਿਹੜਾ ਹੈਗਾ ਆ ਸਟ੍ਰਾਈਕਾਂ ਵੱਜਿਆ, ਉਸੇ ਵੇਲੇ ਸਟ੍ਰਾਈਕਾਂ ਵੱਜ ਜਾਣੀਆਂ
1: ਵੱਜ ਜਾਂਦੀਆਂ ਨੇ ਜੀ।
2: ਤੋ ਇਸ ਕਰਕੇ ਮਹਾਰਾਜ ਖਬਰਾਂ ਦਾ ਤਾਂ ਇਹ ਹੀ ਤਾਣਾ ਬਾਣਾ ਹੈਗਾ ਆ ਜੀ, ਕਿ ਪੰਜਾਬ ਦੇ ਵਿੱਚ ਕਹਿੰਦੇ ਆ ਪਾਣੀ ਟੀਲਾਂ ਤੱਕ ਪਹੁੰਚ ਗਿਆ, ਉੱਥੇ ਮਲੂਕ ਸਿੰਘ ਜਿਹੜਾ ਆ ਤੁਸੀਂ ਕਹਿੰਦੇ ਦਸੂਏ ਦੀ ਮੈਂ ਦਸੂਏ ਦੀ ਕੀ ਦੱਸਾਂ, ਜਿਹੜਾ ਟੇਲ ਤੇ ਬੈਠਾ ਆ ਵਿਚਾਰਾ, ਉਹ ਕਹਿੰਦਾ ਮੈਨੂੰ ਨੀਂਦ ਆਉਂਦੀ ਪਈ ਆ, ਮੈਂ ਸਿਰਫ ਤੁਹਾਨੂੰ ਸੁਣਨਾ ਚਾਹੁੰਦਾ ਆ, ਉਹਨੂੰ ਦੱਸ ਦਿੱਤਾ ਕਹਿੰਦਾ ਮੈਂ ਟੀਲਾ ਤੇ ਬੈਠਾ, ਝੂਠੀ ਖਬਰ ਆ ਜੀ, ਤੁਸੀਂ ਖਬਰ ਪੜ੍ਹ ਰਹੇ ਸੀ ਉਹ ਥੱਲੇ ਲਿਖਣ ਡਿਆ ਸੀ ਝੂਠਿਆ ਝੂਠਿਆ।
1: 14,000 ਏਕੜ ਬਣਾ ਕੇ ਕਹਿੰਦੇ 28,300 ਏਕੜ ਰਕਬਾ ਜਿਹੜਾ ਕਵਰ ਕਰ ਦਿੱਤਾ ਦਸੂਆ ਉੜ ਮੁੜ ਟਾਂਡਾ ਸ਼ਾਮ 84 ਵਿਧਾਨ ਸਭਾ ਹਲਕਿਆਂ ਦੇ ਵਿੱਚ।
2: ਸਰ ਨਹੀਂ, ਦਸੂਏ ਤੋਂ ਪਿੱਛੇ ਪਿੱਛੇ ਜਿਹੜਾ ਹੈਗਾ ਆ, ਜਿੱਥੇ ਜਿੱਥੇ ਨਹਿਰਾਂ ਦੇ ਨਾਲ ਨਾਲ ਜਿਹੜੇ ਹੈਗੇ ਸੀ ਨਾ ਨਾਲੇ, ਸੇਮ ਨਾਲੇ, ਉਹ ਜਿਹੜੇ ਹੈਗੇ ਨਾਲਿਆਂ ਦੀ ਸਫਾਈ ਹੋ ਗਈ, ਹਾਂ ਸੂਏ ਉਹ ਇਨਕਰੋਚਮੈਂਟ ਜਿਹੜੀਆਂ ਦੂਰ ਕੀਤੀਆਂ ਆ, ਅਦਰਵਾਈਜ਼ ਜਿਹੜਾ ਜੋ ਲੋਕਾਂ ਨੂੰ ਉਮੀਦ ਸੀ ਉਹਦੇ ਮੁਤਾਬਕ, ਲੋਕੀ ਤਾਂ ਰੋਜ਼ ਲਾਈਟ ਨੂੰ ਰੋਈ ਜਾਂਦੇ ਹੈਗੇ ਜੀ, ਮੋਟਰਾਂ ਨੀ ਚੱਲਦੀਆਂ ਪਈਆਂ,
1: ਬਿਲਕੁਲ
2: ਹਾਂਜੀ, ਤੇ ਝੋਨਾ ਲਾਉਣ ਤੋਂ ਪਿਆ ਜਾਂ ਹੋਰ ਕੰਮ ਰਹਿੰਦੇ ਹੈਗੇ ਆ ਜੀ, ਹਾਂਜੀ ਝੋਨਾ ਸੁੱਕਦਾ ਪਿਆ, ਬਾਕੀ ਜਿੱਥੇ ਤੱਕ ਉਹ ਬੈਠੇ ਹੈਗੇ ਮਲੂਕ ਹੁਣੀ ਵੀਰ ਬੈਠੇ ਹੈਗੇ ਆ, ਉਹਨਾਂ ਦੇ ਇਲਾਕੇ ਨੇ ਵੀ ਇਹ ਗੱਲਾਂ ਚ ਆ ਕੇ ਹੀ ਨਰਮੇ ਵਾਲਾ ਰਕਬਾ ਸਾਰਾ ਖਤਮ ਕਰਕੇ ਝੋਨਾ ਹੀ ਉੱਥੇ ਐਕਸੈਸਿਬਲੀ ਲਾ ਲਿਆ ਜੀ,
1: ਤੇ
2: ਖਰੇ ਹਰ ਵਾਰੀ ਏਦਾਂ ਹੀ ਗੁਲਗੁਲਿਆਂ ਵਾਲਾ ਮੀਂਹ ਪੈਣਾ ਜੀ,
1: ਕਿਉਂਕਿ
2: ਪਿਛਲੇ ਸਾਲ ਬਾਰਿਸ਼ਾਂ ਹੋਈਆਂ ਸੀ ਸੋਹਣੀਆਂ ਤੇ ਸਰਕਾਰ ਨੂੰ ਵੀ ਸਾਹ ਮਿਲ ਜਾਂਦਾ ਸੀ, ਹੁਣ ਜਿਹੜੀ ਹੈਗੀ ਆ ਲਾਈਟ ਤਾਂ ਘਰਾਂ ਦੀ ਨੀ ਪੂਰੀ ਹੋ ਰਹੀ ਜੀ, ਮੁੱਲ ਲੈ ਲੈ ਕੇ ਦਿੰਦੇ ਪਏ
1: ਜੀ,
2: ਫੇਰ ਉਹ ਸਰ ਸਭ ਤੋਂ ਵੱਡਾ ਕੰਮ ਦੁੱਖ, ਉਹ ਜਿਹੜੇ ਮੀਟਰ ਰੀਡਰ ਆ ਉਹ ਹੜਤਾਲ ਤੇ ਆ, 4 ਮਹੀਨੇ ਹੋ ਗਏ 5
1: ਜੀ,
2: ਬਿੱਲ ਕਿਸੇ ਦਾ ਆਇਆ ਨੀ ਤੇ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਬਿੱਲ ਭੇਜੇ ਹੈਗੇ 1.5 ਲੱਖ ਰੁਪਇਆ ਬਿੱਲ ਇਕੱਠਿਆ ਲੋਕਾਂ ਦਾ ਭੇਜ ਦਿੱਤਾ ਜੀ,
1: ਜੀ
2: ਫੇਰ ਇਹਨਾਂ ਨੇ ਸੋਚਿਆ ਵੀ ਇਹਦੇ ਨਾਲ ਤਾਂ ਬਦਨਾਮੀ ਹੋ ਸਕਦੀ ਆ,
1: ਜੀ
2: ਹੁਣ ਫੇਰ ਚੁੱਪ ਕਰਕੇ ਬਹਿ ਗਏ ਆ ਜੀ।
1: ਬਿਲਕੁਲ
2: ਫੇਰ ਕਹਿੰਦੇ ਕਿ 6 ਮਿੰਟ ਆਪਣੇ ਮੀਟਰ ਦੀ 6 ਮਿੰਟ ਦੀ ਇੱਕ ਵੀਡੀਓ ਬਣਾ ਕੇ ਲੈ ਆਓ ਹਾਂਜੀ, ਜਿਹਦੇ ਤੇ ਉਹਦੀ ਐਗਜੈਕਟ ਰੀਡਿੰਗ ਹੋਊਗੀ ਤੇ ਉਹ ਤੁਹਾਨੂੰ ਜਿਹੜਾ ਹੈਗਾ ਆਰ ਏ ਜਿਹੜਾ ਆ ਤੁਰੰਤ ਤੁਹਾਡਾ ਓਰਿਜਿਨਲ ਬਿੱਲ ਕੱਢ ਕੇ ਦੇ ਦੇਗਾ ਤੇ ਤੁਸੀਂ ਬਿੱਲ ਦਾ ਭੁਗਤਾਨ ਕਰ ਸਕਦੇ ਆ।
1: ਕੀ ਬਾਤ ਹੈ,
2: ਉਹਦੇ ਜੇ ਇਹ ਪੈਂਡਿੰਗ ਪਿਆ ਰਿਹਾ ਤੇ ਲੋਕੀ ਤਾਂ ਵਿਚਾਰੇ ਜਿਹੜੇ ਹੈਗੇ ਆ ਕੁਛ ਨਾ ਕੁਛ ਤਾਂ ਥੱਲੇ ਲੱਗਣਗੇ, ਕਮੇਟੀਆਂ ਕਮੁਟੀਆਂ ਚੱਕ ਕਮੇਟੀਆਂ ਚੱਕ ਤੇ ਜਿਹੜਾ ਬਿਜਲੀ ਦੇ ਬਿੱਲ ਦੇਣਗੇ।
1: ਇਹੋ ਹਾਲ ਹੋਣਾ ਜੀ, ਜਿੱਦਾਂ ਆਪਣੇ ਕੈਪਟਨ ਸਾਹਿਬ ਨੀ ਕਹਿ ਕੇ ਗਏ ਸੀ ਕਿ ਆਪਾਂ ਉਹ ਮਾਫ ਕਰ ਦਿੱਤਾ ਜਿਹੜਾ ਕਿਸਾਨਾਂ ਦਾ ਸੀਗਾ ਲੋਨ ਵਗੈਰਾ, ਤੇ ਨਾ ਦਿਓ ਭਾਈ ਲਿਮਟਾਂ ਲੁਮਟਾਂ ਨਾ ਭਰੋ ਬੈਂਕਾਂ, ਮੁੜ ਕੇ ਬੈਂਕਾਂ ਵਾਲੇ ਮਤਲਬ ਕਿ ਦਰਵਾਜ਼ੇ ਖੜਕਾਉਂਦੇ ਫਿਰਦੇ ਸੀ ਉਹਨਾਂ ਦੇ, ਕੈਪਟਨ ਸਾਹਿਬ ਨੇ ਤਾਂ ਕਹਿਤਾ ਜੀ।
2: ਉਹ ਬਿਲਕੁਲ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਉਹ ਆਪਣੇ SBI ਦੇ ਉਹਨਾਂ ਨੇ ਜਿਹੜੇ ਹੈਗੇ ਕਾਰਪੋਰੇਟ ਬੈਂਕ ਜਿਹੜੇ ਹੈਗੇ ਉਹਨਾਂ ਦੇ ਤਾਂ ਮਾਫ ਕਰ ਦਿੱਤੇ,
1: ਬਿਲਕੁਲ।
2: ਤੇ ਜਿਹੜੇ ਆ ਉਹ ਹਾਂਜੀ
1: ਉਹ ਨਾਮ ਚਮਕਾਉਣ ਲੱਗ ਗਏ ਸੀ, ਲਿਸਟਾਂ ਲਾਉਣ ਲੱਗ ਗਏ ਸੀ ਆਪਣੇ ਦਰਵਾਜ਼ਿਆਂ ਦੇ ਉੱਤੇ ਜੀ, ਬਿਲਕੁਲ।
2: ਭਾਰੇ ਸਾਹਿਬ ਉਹੀ ਲੋਨ ਮਾਫ ਹੋਏ ਸੀ ਜਿਹੜੇ ਕਿਸੇ ਗਰੰਟੀ ਥੱਲੇ ਨਹੀਂ ਸੀ,
1: ਨਹੀਂ
2: ਜਿਨ੍ਹਾਂ ਦੀ
1: ਕੋਈ
2: ਮੌਰਗੇਜ ਨਹੀਂ ਸੀ ਤੇ
1: ਜੀ
2: ਬੰਦੇ ਮਰ ਗਏ ਸੀ ਜੀ,
1: ਬਿਲਕੁਲ।
2: ਤੇ ਉਹ ਪਰਸਨਲ ਲੋਨ ਜਿਹੜੇ ਹੈਗੇ ਸੀ ਉਹ ਵੇਵ ਆਫ ਹੋਏ ਜੀ,
1: ਜੀ
2: ਬਾਕੀ ਜਿਹੜੇ ਹੈਗੇ ਆ ਲੋਨ ਜਿਹੜੇ ਵੇਵ ਆਫ ਹੋਏ ਜੀ, ਜਦੋਂ
1: ਬੋਲਣਾ
2: ਕੋਈ ਜ਼ਿਆਦਾ ਤਾਂ ਅੱਜ ਵੀ ਕੁਰਕ ਹੈਗੀ ਆ ਜੀ, ਲਾਲ ਲਕੀਰਾਂ ਵੱਜੀਆਂ ਹੀ ਆ ਫਰਦਾਂ ਤੇ,
1: ਬਿਲਕੁਲ
2: ਫਰਦਾਂ ਤੇ ਲਾਲ ਲਕੀਰਾਂ ਵੱਜੀਆਂ ਹੀ ਆ
1: ਜੀ,
2: ਜੀ ਭਾਰਤ ਸਾਹਿਬ।
1: ਥੈਂਕ ਯੂ ਸੈਣੀ ਸਾਹਿਬ,
2: ਸ਼ੁਕਰੀਆ
1: ਜੀ,
2: ਭਾਰਤ ਸਾਹਿਬ ਠੀਕ ਹੈ ਜੀ,
1: ਬਹੁਤ
2: ਸ਼ੁਕਰੀਆ
1: ਜੀ,
2: ਥੈਂਕ ਯੂ ਜੀ, ਗ੍ਰੇਟਫੁਲ।
1: ਲਓ ਦੋਸਤੋ, ਇਸ ਸਮੇਂ ਐਡਵੋਕੇਟ ਰਾਜਨ ਸੈਣੀ ਸਾਹਿਬ ਮੁਕੱਦਰ ਜੀ ਤੁਹਾਡੀ ਗੱਲ ਸੁਣਦੇ, ਇੱਕ ਮਿੰਟ ਆਪਣੇ ਬਾਈ ਜੀ ਦੀ ਗੱਲ ਸੁਣ ਲਈਏ 782 ਤੋਂ, ਤੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਸਵਾਗਤ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, 782 ਬਾਈ ਜੀ ਸਵਾਗਤ ਹੈ ਇੰਡੀਆ ਤੋਂ, ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਜੀ 782 ਤੋਂ। ਸ਼ਾਇਦ ਲੱਗਦਾ ਕਿ ਉਦਾਂ ਕਾਲ ਲੱਗ ਗਈ ਜਾਂ ਉਹਨਾਂ ਦੇ ਹੱਥ ਲੱਗ ਗਿਆ। ਮੁਕੱਦਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ, ਮੁਕੱਦਰ ਜੀ ਕੀ ਹਾਲ ਚਾਲ ਨੇ ਜੀ?
3: ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਭਾਰਤ ਬਾਈ, ਤੁਸੀਂ ਆਪਣੇ ਸੁਣਾਓ?
1: ਬਹੁਤ ਵਧੀਆ ਜੀ, ਜੀ ਆਨੂ ਜੀ ਕੀ ਕਹਿਣਾ ਚਾਹੋਗੇ?
3: ਕਹਿਣਾ ਤਾਂ ਕੀ ਆ, ਮੈਂ ਤਾਂ ਇਹ ਸੋਚਣਾ ਵੀ ਹੁਣ ਆਪਾਂ ਹੁਣ ਕਿਉਂਕਿ ਆਪਾਂ ਨੂੰ ਆਪਣੇ ਹੁੰਦਾ ਵੀ ਪਾਸਟ ਚ ਜੋ ਹੋਇਆ ਉਹਦੀ ਪੜਚੋਲ ਕਰੀਏ ਤੇ ਭਵਿੱਖ ਬਾਰੇ ਸੋਚੀਏ ਵੀ ਅੱਗੇ ਆਪਾਂ ਕੀ ਕਰਨਾ।
1: ਮੁਕੱਦਰ ਜੀ ਇੱਕ ਮਿੰਟ ਹੋਲਡ ਰੱਖਣਾ, ਆਪਾਂ 782 ਮੇਰੇ ਖਿਆਲ ਨਾਲ ਸੰਧੂ ਸਾਹਿਬ ਨੇ, ਮੈਂ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਗੱਲ ਕਰਦੇ ਆ ਖੁੱਲ ਕੇ। ਜੀ ਅਨੂ ਜੀ ਬਾਈ ਜੀ ਸਵਾਗਤ ਹੈ ਜੀ, 782 ਸੰਧੂ ਸਾਹਿਬ ਸਵਾਗਤ ਹੈ ਜੀ ਅਨੂ ਜੀ। ਸ਼ਾਇਦ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਜਾਂ ਕਾਰਨ ਕੀ ਹੈ ਜੀ, ਤੇ ਟਿਕ ਟਿਕ ਆਈ ਜਾਂਦੀ ਹੈ ਵੈਸੇ। ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਜੀ ਆਪਣੇ ਬੇਅੰਤ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਅਨੂ ਜੀ ਕੀ ਕਹਿਣਾ ਚਾਹੋਗੇ ਬਾਈ ਜੀ? ਬਾਈ ਜੀ ਸ਼ਾਇਦ ਸਪੀਕਰ ਲੱਗਿਆ ਹੋਇਆ, ਤੁਸੀਂ ਏਦਾਂ ਕਰੋ ਕੰਨ ਨੂੰ ਲਾ ਕੇ ਕਰੋ ਕਿਉਂਕਿ ਕਾਫੀ ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਚੰਗੀ ਤਰ੍ਹਾਂ। ਹਾਂਜੀ
3: ਆਵਾਜ਼ ਆ ਰਹੀ ਹੈ?
1: ਹਾਂਜੀ ਹੁਣ ਠੀਕ ਹੈ ਜੀ, ਹੁਣ ਹਾਂਜੀ ਲੰਘਿਆ। ਕੀ ਕਹਿਣਾ ਚਾਹੋਗੇ?
3: ਵੀਰ ਜੀ ਬੇਨਤੀ, ਇੱਕ ਤਾਂ ਇਹ ਮੇਰਾ ਪਿੰਡ ਹੈਗਾ ਮਲੂਕਾ
1: ਜੀ,
3: ਰਾਜਨ ਸਿੰਘ ਜੀ ਵਰਗੇ ਆਪਣੇ ਬਾਈ ਮੁਕੱਦਰ ਵਰਗੇ ਸਿਕੰਦਰ ਸਿੰਘ ਸਾਰੇ ਵੀਰ ਆਪਣੇ
1: ਜੀ, ਬਿਲਕੁਲ ਜੀ ਬਿਲਕੁਲ ਜੀ।
3: ਪਰ ਜਿਵੇਂ ਬਾਈ ਸਿਕੰਦਰ ਸਿੰਘ ਔਜਲਾ ਕਹਿੰਦਾ ਵੀ ਆਹ ਨੀ ਮਾਰਿਆ ਆਹ ਨੀ ਮਾਰਿਆ, ਬੰਦਾ ਗੈਰ ਸਿੰਘ ਸਹੀ ਹੈ, ਮੁੱਖ ਮੰਤਰੀ ਸਹੀ ਹੈ, ਫਲਾਣਾ ਸਹੀ ਹੈ
1: ਜੀ,
3: ਪਰ ਪਤਾ ਕੀ ਹੈ, ਮੇਰਾ ਚਾਚਾ 1994 ਚੋਂ ਚੱਕਿਆ ਇਹਨਾਂ ਨੇ
1: ਜੀ,
3: ਮਾਰਚ ਚ ਮਹੀਨੇ ਬਾਅਦ ਉਹਦੀ ਲੋਥ ਵੀ ਨਹੀਂ ਸੀ
1: ਜੀ।
3: ਫਿਰ ਆਪਾਂ ਬੈਰ ਸਿੰਘ ਮੁੱਖ ਮੰਤਰੀ ਸਹੀ ਕਹਿ ਰਹੇ?
1: ਨਹੀਂ ਨਹੀਂ ਉਹ ਉਹਨਾਂ ਦਾ ਉਹ ਨੀ ਕਹਿਣਾ ਸੀਗਾ, ਉਹ ਕਹਿ ਕੇ ਗਏ ਆ ਕਿ ਜੋ ਹੋਇਆ ਗਲਤ ਉਹਨਾਂ ਨੇ ਤਾਂ ਆਪੇ ਅੱਖੀ ਦੇਖਿਆ ਜੀ, ਉਹ ਸਾਰਾ ਸਿਲਸਿਲਾ ਜੋ ਚੱਲਿਆ ਉਸ ਸਮੇਂ ਦੇ ਵਿੱਚ।
3: ਬਾਈ ਬਾਈ ਸਿਕੰਦਰ ਸਿੰਘ ਔਜਲਾ ਨੇ ਵੀ ਅੱਖੀ ਦੇਖਿਆ, ਸੈਣੀ ਸਾਹਿਬ ਨੇ
1: ਹਾਂਜੀ,
3: ਡਾਕਟਰ ਮਨਕੀਤ ਸਿੰਘ ਭੱਟੀ ਸਾਹਿਬ ਨੇ ਵੀ ਵੇਖਿਆ,
1: ਭੁਪਿੰਦਰ
3: ਸਾਹਿਬ ਨੇ ਅੱਖੀ ਦੇਖਿਆ
1: ਹਾਂਜੀ,
3: ਟਵਾਣਾ ਸਾਹਿਬ ਨੇ ਵੇਖਿਆ
1: ਜੀ,
3: ਠੀਕ ਹੈ ਨਾ। ਕਾਰਨ ਤੇ ਇਹ ਬਣਦਾ ਵੀ ਹੁਣ ਕਈ ਵਾਰੀ ਕਲੀਨ ਚੱਕ ਦੇ ਬਿੱਟੂ ਕਹੀ ਜਾਂਦਾ ਹੈਗਾ
1: ਜੀ,
3: ਵੀ ਮੇਰੇ ਦਾਦਾ ਤੀਹ ਨੂੰ ਮਰ ਗਿਆ, ਕਾਲਾ ਦਾ ਸ਼ੇਨ ਚੱਕਿਆ
1: ਜੀ,
3: ਪਰ ਮੇਰਾ ਚਾਚਾ ਜੀ
1: ਜੀ
3: 1994 ਦੇ ਵਿੱਚ ਚੱਕਿਆ।
1: ਬਿਲਕੁਲ ਉਹ ਚੀਜ਼ਾਂ ਗਲਤ ਹੋਈਆਂ ਨੇ, ਉਹ ਤਾਂ ਕਹਿ ਹੀ ਰਹੇ ਆ, ਸਾਰੇ ਹੀ ਕਹਿ ਰਹੇ ਨੇ ਜੀ। ਗਲਤ ਆ ਨਾ ਉਹ
4: ਚੀਜ਼, ਨਾਲੇ ਅਸੀਂ ਹਾਈ ਕੋਰਟ ਚ ਦਵਾ ਕੇ ਫਿਰ ਆਪਣਾ ਮਲੂਕਾ ਕੋਰਟ ਭਾਈਦਾ ਸੀਗਾ, ਇੱਥੇ ਉਹਨੂੰ ਸਜ਼ਾ ਦਵਾਈ ਹੈ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ, ਗਲਤ ਨੀ ਉਹਨਾਂ ਦਾ ਕਹਿਣਾ, ਤੁਸੀਂ ਸਮਝੇ ਨੀ, ਮੈਂ ਉਹੀ ਕਹਿ ਰਿਹਾ ਜੀ, ਉਹ ਕੰਡੈਮ ਹੀ ਕਰਦੇ ਨੇ ਉਸ ਚੀਜ਼ ਨੂੰ, ਐਪਰੀਸ਼ੀਏਟ ਨਹੀਂ ਕਰਦੇ ਜੀ। ਜੀ ਜੀ ਜੀ ਹਾਂਜੀ ਹਾਂਜੀ ਬਿਲਕੁਲ ਹੈ ਜੀ,
4: ਵੀ ਜਿਵੇਂ ਆਰਟੀਕਲ ਆਈ ਜਾਂਦੇ ਵੀਡੀਓ ਬਣਾ ਲਓ ਸੋਸ਼ਲ ਮੀਡੀਆ ਛੱਡੀ ਜਾਂਦੇ, ਜਿਹੜੇ ਪਰਿਵਾਰ ਨਾਲ ਜਾਂਦੇ ਉਹਨੂੰ ਪਤਾ ਹੁੰਦਾ।
1: ਹਾਂ ਬਿਲਕੁਲ ਉਹ ਤਾਂ ਹੈਗੀ ਜੀ, ਬਿਲਕੁਲ ਸਹਿਮਤ ਹੈ ਜੀ।
4: ਮੇਰੇ ਚਾਚਾ ਜੀ ਦੇ ਚਾਰ ਕੁੜੀਆਂ ਸੀਗੀਆਂ, ਦੋ ਮੁੰਡੇ ਸੀ
1: ਜੀ,
4: ਉਹਨੇ ਪਤਾ ਕਿਹੜੀਆਂ ਹਾਲਤਾਂ ਪਾਲਿਆ, ਕਿਹੜੀਆਂ ਹਾਲਤਾਂ ਵਿਆਹੇ ਮੁੰਡੇ।
1: ਬਿਲਕੁਲ ਹੈ ਜੀ, ਉਹਨਾਂ ਸਮਿਆਂ ਚ ਮੈਨੂੰ ਚੇਤਾ ਹੈ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਵੀ ਜਾਂ ਯੂਪੀ ਜਾਂ ਇਹਨਾਂ ਪਾਸਿਆਂ ਵਾਲੇ ਪਾਸੇ ਵੀ ਜਿਹੜੀਆਂ ਜ਼ਮੀਨਾਂ ਉਦੋਂ ਲਈਆਂ ਆਬਾਦ ਕੀਤੀਆਂ ਨੇ, ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਆਬਾਦ ਕੀਤੀਆਂ ਨੇ, ਉਹ ਸਾਰਾ ਕੁਝ ਚੱਲਿਆ ਜੀ ਉਹਨਾਂ ਸਮਿਆਂ ਦੇ ਵਿੱਚ।
4: ਯੂਪੀ ਚ ਲਖੀਮਪੁਰ
1: ਹਾਂਜੀ ਕਾਫੀ ਮਸ਼ਹੂਰ ਜੀ,
4: ਪੂਨਮਪੁਰ ਦੇ ਨਾਲ ਕਜਰਾ ਫਾਰਮ ਚ ਮੈਂ ਮਾਸਟਰ ਜੀ ਵੀ ਗਏ ਇੱਥੋਂ
1: ਜੀ ਜੀ ਜੀ,
4: ਕਜਰਾ ਫਾਰਮ ਚ ਆਏ ਵੀ ਹੁਣ, ਚਲੋ ਉਹ ਜਾਵੜੇ ਹੈਗੇ ਪਰਿਵਾਰ ਜਾਵੜੇ ਅਮੈਰੀਕਾ ਦੇ,
1: ਹਾਂਜੀ ਹਾਂਜੀ
4: ਕੈਨੇਡਾ
1: ਜੀ,
4: ਪਰ ਸਰ ਜੋ ਕੋ ਗਲਤ ਬੋਲਦਾ ਗੁੱਸਾ ਆਉਂਦਾ ਜੀ।
1: ਨਹੀਂ ਨਹੀਂ ਦੇਖੋ ਆਪਣੇ ਜਟਵੈੜ ਬਾਈ ਜੀ ਵੀ ਲਿਖਦੇ ਆ, ਨਹੀਂ ਸੰਧੂ ਸਾਹਿਬ ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਉਹ ਵੀ ਲਿਖਦੇ ਆ ਜੀ। ਮੈਂ ਤਾਂ ਪਿਛਲੇ ਹਫਤੇ ਦਾ ਰੋਲਾ ਪਾ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਕਿ ਭਾਈ ਸਾਡੇ ਕੋਲ ਪੰਜਾਬ ਦੇ ਮੁੱਦੇ ਜਾਂ ਹੋਰ ਭਾਰਤ ਦੇ ਮੁੱਦੇ ਖਤਮ ਹੋ ਗਏ ਜਾਂ ਇਹਨਾਂ ਮੁਲਕਾਂ ਦੇ ਵਿੱਚ ਜੋ ਵਾਪਰ ਰਿਹਾ ਜੰਗਾਂ ਲੱਗ ਰਹੀਆਂ ਨੇ ਉਹ ਦੁਬਾਰਾ ਸਾਰਾ ਕੁਝ ਬੂਸਟ ਹੋ ਗਿਆ, ਤੇ ਉਹਦੇ ਉੱਤੇ ਗੱਲਬਾਤ ਕੋਈ ਕਰੇ ਨਹੀਂ ਰਿਹਾ, ਬਸ ਜੋ ਲੋਕ ਦੇਖਣਾ ਚਾਹੁੰਦੇ ਆ ਉਹਦੇ ਉੱਤੇ ਵੀਡੀਓ ਬਣਾ ਬਣਾ ਕੇ ਉਹੀ ਜਿਹੜੀਆਂ ਕਰੀ ਜਾਂਦੇ ਆ ਜੀ। ਦੇਖੋ ਆਪਣੇ ਬਾਈ ਜੀ ਆਪਣੇ ਨਾ ਕੋਈ ਆਪਾਂ ਮਸ਼ਹੂਰੀ ਵੀ ਦੇਣੀ ਹੁੰਦੀ ਆ ਨਾ ਆਪਣੀ ਸ਼ੋਪ ਦੀ, ਤਾਂ ਅਸੀਂ ਕੀ ਕਰਦੇ ਆ ਆਪਣੀ ਸ਼ੋਪ ਦਾ
4: ਇੱਕ ਬੇਨਤੀ ਹੈ।
1: ਹਾਂਜੀ
4: ਪਰ ਸਾਹਿਬ ਇੱਕ ਬੇਨਤੀ ਹੈ, ਮੰਨ ਲੈ ਚਲੋ ਆਪਾਂ ਤਾਂ ਨਹੀਂ ਸੀਗੇ ਉਦੋਂ ਪਿਆਰੇ ਲਾਲ ਡਾਕਟਰ ਗਰਗ ਤਾਂ ਸੀਗੇ ਨਾ,
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ,
4: ਉਹਨਾਂ ਦੀ ਇੰਟਰਵਿਊ ਸੁਣ ਲੈਣ
1: ਜੀ,
4: ਕੋਈ ਆਪਣੇ ਸਾਰੇ ਹਿੰਦੂ ਭਰਾ ਮੁਸਲਮਾਨ ਈਸਾਈ ਆਪਾਂ ਸਿੱਖ ਸਾਰੇ ਭਰਾਈ
1: ਬਿਲਕੁਲ ਹੈ ਜੀ, ਬਾਨਵੇਂ ਤਕ ਤਾਂ ਸਾਰਾ ਕੁਝ ਅਸੀਂ ਤਕਰੀਬਨ 90 ਤੋਂ ਬਾਅਦ ਜੋ ਕੁਝ ਵਾਪਰ ਰਹੇ ਸਮਝ ਆ ਰਹੀ ਸੀ ਜੀ, ਉਹਨਾਂ ਹਾਲਾਤਾਂ ਨੂੰ ਦੇਖਿਆ ਅਸੀਂ ਵੀ ਦੇਖਿਆ,
4: ਮੇਰਾ 87
1: ਜੀ
4: 1997
1: ਹਾਂਜੀ ਹਾਂਜੀ ਹਾਂਜੀ,
4: ਅਸੀਂ 84 ਜਾਂ ਬਹੁਤ ਕੌਂਡਾ ਹੈ
1: ਬਿਲਕੁਲ,
4: ਸਾਡਾ 94 ਚਾਚਾ ਜੀ ਮਾਰਿਆ
1: ਬਿਲਕੁਲ,
4: ਚੱਕੇ ਨੱਕਾ ਮਾਰਿਆ ਇੱਥੇ ਸਾਡੇ ਖਹਿਰਾ ਸਾਹਿਬ ਸੀਗੇ
1: ਜੀ
4: ਡਿਪਟੀ, ਉਹਨਾਂ ਨੇ ਸਾਡਾ ਸਾਰਾ ਕੇਸ ਲੜਿਆ, ਉਹਨਾਂ ਨੇ ਸਜ਼ਾ ਦਵਾਈ,
1: ਹੁਣ
4: ਸੈਣੀ ਸਾਹਿਬ ਹੈ ਸੈਣੀ ਪਰ ਹੁਸ਼ਿਆਰਪੁਰ,
1: ਹਾਂਜੀ
4: ਹੁਸ਼ਿਆਰਪੁਰ
1: ਬਿਲਕੁਲ,
4: ਇਹਨਾਂ ਨੂੰ ਸੈਣੀ ਸਾਹਿਬ ਨੂੰ ਪੁੱਛੋ
1: ਜੀ,
4: ਖਹਿਰਾ ਸਾਹਿਬ ਡਿਪਟੀ ਸੀਗੇ
2: ਆਹੋ
1: ਬਿਲਕੁਲ
4: ਹੋਣਗੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਸਾਡੇ ਇੱਥੇ
4: ਬਹੁਤ ਹੋਇਆ ਜੀ, ਸਾਡੇ ਪਿੰਡ ਦੇ 9 ਮੁੰਡੇ ਮਾਰੇ ਪੁਲਿਸ ਨੇ
1: ਜੀ ਜੀ ਜੀ ਜੀ,
4: ਘੱਟ ਘੱਟ ਜਿਹੜੇ ਊ ਭੱਜੇ ਹੋਏ ਸੀਗੇ ਉਹਨਾਂ ਨੇ ਘੱਟੋ ਘੱਟ 20 ਮਾਰੇ ਹੋਣਗੇ
1: ਬਿਲਕੁਲ ਹੈ ਜੀ, ਮੁਕੱਦਰ ਜੀ ਸਵਾਗਤ ਹੈ ਫਿਰ ਤੋਂ ਜੀ, ਇੱਕ ਮਿੰਟ ਆਪਾਂ ਨਾਲ ਦੀ ਗੱਲ ਕਰ ਲਈਏ, ਔਜਲਾ ਸਾਹਿਬ ਸ਼ਾਇਦ ਕਲੀਅਰ ਹੀ ਕਰ ਦੇਣ ਸਾਰੀ ਸਿਚੁਏਸ਼ਨ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਫਿਰ ਤੋਂ ਜੀ।
0: ਮੁੱਖ ਮੰਤਰੀ ਬਣਨ ਤੋਂ ਪਹਿਲਾਂ
1: ਜੀ
0: ਮੈਂ 91 ਦਾ ਉਰੇ ਆ ਗਿਆ
1: ਜੀ,
0: 91 ਚ ਤਾਂ ਮੈਂ ਬਾਹਰ ਆ ਗਿਆ ਸੀਗਾ, ਉਦੋਂ ਪਹਿਲਾਂ ਮੈਂ ਬਿਆਸਿਓ ਨੂੰ 3 ਗੇਰੀ ਮਿਲਿਆ ਜ਼ਿੰਦਗੀ ਚ
1: ਜੀ,
0: ਟੌੜਾ ਸਾਹਿਬ ਨੂੰ ਮਿਲਿਆ 3-4 ਗੇਰੀ
1: ਜੀ,
0: ਹੈਨਾ
1: ਬਿਆਨਤ ਜੀ ਆਪਣੇ ਔਜਲਾ ਸਾਹਿਬ ਨਾਲ ਹੀ ਨੇ ਗੱਲ ਕਰਨਾ ਚਾਹੁੰਦੇ ਸੀ ਤੁਹਾਡੇ ਨਾਲ, ਪਲੀਜ਼ ਹਾਂਜੀ ਹਾਂਜੀ ਔਜਲਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ,
0: ਬਾਈ ਜੀ ਮੈਂ ਦੇਖੋ ਮੇਰਾ ਕੋਈ ਹੁਣ ਮੈਂ ਸੱਸਾ ਕਹਿ ਦੇਣਾ ਮੇਰਾ ਕੋਈ ਨੀ ਕੋਈ ਲੱਗਦਾ ਮੇਰਾ ਕੁਛ ਨੀ ਲੱਗਦਾ ਹੈਗਾ ਇਹ ਮੈਂ ਕਿਤੇ ਆਪਦੇ ਫਾਦਰ ਸਾਹਿਬ ਇੱਕ ਮਿੰਟ ਜੀ ਮੈਂ ਨਾ ਮੈਂ ਇੱਕ ਫੋਟੋ ਇੱਕ ਮਿੰਟ ਜੀ ਇੱਕ ਸੈਕਿੰਡ ਦਿਓ
1: ਇੱਕ ਸੈਕਿੰਡ ਦਿਓ ਬਾਈ ਇੱਕ ਸੈਕਿੰਡ ਹੋ ਜਾਊਗਾ ਹਾਂਜੀ ਬਿਲਕੁਲ
0: ਮੇਰੇ ਫਾਦਰ ਸਾਹਿਬ ਵੇਲੇ ਮੈਂ ਫੋਟੋ ਨੀ ਖਿੱਚੀ ਮੈਂ ਤੁਹਾਨੂੰ ਇਹ ਸਾਰੇ ਹੀ ਫਿਰਦੇ ਸੀ ਉੱਥੇ ਮੇਰੇ ਫਾਦਰ ਦੇ ਭੋਗ ਤੇ ਮੈਂ ਇੱਕ ਬੰਦੇ ਨੂੰ ਵੀ ਨੀ ਸੱਦਿਆ ਮੈਂ ਆਪਦੇ ਸਿਰਫ ਇਕੱਲੇ ਦੋਸਤ ਸੱਦੇ
1: ਜੀ
4: ਸਾਹਿਬ ਇੱਕ ਮਿੰਟ ਬੇਨਤੀ ਹੈ
0: ਹਾਂਜੀ
4: ਮੈਂ ਤੁਹਾਡੇ ਸਾਰੀ ਇੱਜ਼ਤ ਹੈ ਪਰ ਪਤਾ ਕੀ ਹੈ ਆਪਾਂ ਸੈਸਟਰ ਨੂੰ ਮਾੜਾ ਕਹਿ ਰਹੇ ਹਾਂ
1: ਜੀ
4: ਸੈਸਟਰ ਨੂੰ ਮਾੜਾ ਕਹਿ ਰਹੇ ਮੇਰੇ ਚਾਚਾ ਜੀ ਚੱਕ ਕੇ ਪੁਲਿਸ ਦੇ
0: ਸਿਸਟਮ ਬਾਈ ਜੀ ਸਿਸਟਮ ਬਣਾਉਣ ਵਾਲੇ ਵੀ ਤਾਂ ਇਹ ਸਿਸਟਮ ਬਣਾਉਣ ਵਾਲੇ ਵੀ ਤਾਂ ਲੀਡਰ ਸੀ ਸਿਸਟਮ ਦਾ ਲੀਡਰ ਨਹੀਂ ਬਣਾਇਆ ਨਾ
4: ਮੈਂ ਸਿਸਟਮ ਕਹਿ ਰਿਹਾ
1: ਬਿਲਕੁਲ ਹੈ ਜੀ ਬਿਲਕੁਲ
0: ਨਹੀਂ ਬਾਈ ਜੀ ਜਿਹੜੀ ਤੁਸੀਂ ਕਹਿੰਦੇ ਹੋ ਨਾ ਜਾਂ ਆਪਣੇ ਕਾਂਗਰਸ ਸਾਹਿਬ ਦੇ ਦਿਮਾਗ 'ਚ ਬੈਠੇ ਆ ਮੈਂ ਕਾਂਗਰਸੀ ਆ ਮੈਂ ਅੱਜ ਤੱਕ ਇੰਡੀਆ 'ਚ ਕਿਸੇ ਨੂੰ ਵੋਟ ਹੀ ਨਹੀਂ ਪਾਈ ਕਿਉਂਕਿ ਵੋਟ ਹੀ ਨਹੀਂ ਬਣੀ
1: ਜੀ
4: ਕਾਂਗਰਸ ਸਾਹਿਬ ਆਪਣੀ ਗੱਲ ਕਾਂਗਰਸ ਸਾਹਿਬ ਵਾਲੀ ਨੀ ਆਪਣੀ ਨਾਲ ਸੁਣ ਰਿਹਾ ਉਹਦੇ ਨਾਲ ਸਤਿਕਾਰ ਯੋਗ ਹੈ ਬੈਂਸ ਸਿੱਧੂ ਬੋਲਦਾ ਸਿਕੰਦਰ ਸਿੰਘ ਮਲੂਕਾ ਪਿੰਡ ਹੈ ਮੇਰਾ
1: ਜੀ
4: ਚਾਰ ਛੋਟੇ ਨਾਲ ਕੇ ਦੱਸ ਰਹੇ ਨੇ ਤੁਸੀਂ ਤੁਹਾਡੀ ਕਮੈਂਟ ਵੀ ਆਉਂਦੇ ਰਹਿੰਦੇ ਹੈਗੇ
1: ਜੀ
4: ਉਹ ਗੱਲ ਨੀ ਉਹਦਾ ਸਾਹਿਬ ਵੀ ਪਰ ਪਤਾ ਕਿ ਸੈਸਟਮ ਨੇ ਬੜਾ ਖਰਾਬ ਕਰਿਆ ਜੀ
1: ਬਿਲਕੁਲ ਹੈ ਜੀ ਬਿਲਕੁਲ
0: ਨਹੀਂ ਬਾਈ ਜੀ ਮੈਂ ਸਿਸਟਮ ਇਹਨਾਂ ਲੋਕਾਂ ਨੇ ਖਰਾਬ ਕਰਿਆ ਸਿਰਫ ਆਪਦੀ ਕੁਰਸੀ ਦੀ ਭੁੱਖ ਲਈ ਬਾਈ ਜੀ ਆਪਦੀ ਕੁਰਸੀ ਦੀ ਭੁੱਖ ਲਈ ਚਾਹੇ ਉਹ ਸਿਕੰਦਰ ਮਲੂਕਾ ਦੀ ਚਾਹੇ
4: ਤੁਹਾਡੇ ਇਲਾਕੇ ਵਾਲਾ ਕਾਂਗੜ ਦੀ 1992 ਵਿੱਚ ਜੇ ਢਲਵਾ ਕੱਢਣਾ ਹੁੰਦਾ
1: ਜੀ
4: ਹਿੰਦੂ ਨਾ ਕੱਢ ਕੇ ਮਾਰਦੇ ਤੇ ਦਰਬਾਰ ਸਿੰਘ ਗੁਰੂ ਦਾਸ ਕਾ ਟੁੱਟਿਆ ਕੰਮ ਹੀ ਨਹੀਂ ਹੋਣਾ ਸੀਗਾ
1: ਜੀ ਜੀ ਬਿਲਕੁਲ
0: ਉਹ ਗਿਆਨੀ ਜੈਲ ਸਿੰਘ ਤੇ ਦਰਬਾਰ ਸਿੰਘ ਦੀ ਲੜਾਈ ਅਸਲ ਚ ਅਸਲ ਪੰਜਾਬ ਜਿਹੜਾ ਇੱਧਰ ਪਾਸੇ ਨੂੰ ਧੱਕਿਆ ਗਿਆ ਉਹ ਗਿਆਨੀ ਜੈਲ ਸਿੰਘ ਤੇ ਦਰਬਾਰ ਸਿੰਘ ਦੀ ਲੜਾਈ ਨੇ ਧੱਕਿਆ ਬਈ
1: ਬਿਲਕੁਲ
0: ਜਿਹੜਾ ਮੈਂ ਬੇਅੰਤ ਚੋਂ ਦੇਖਿਆ ਸੀ ਉਹ ਮੈਂ 90 ਤੋਂ ਪਹਿਲਾਂ ਦੇਖਿਆ ਹੋਇਆ ਮੈਂ ਉਦੋਂ ਬਾਅਦ ਜੋ ਉਹਨੇ ਕੀਤਾ ਉਹਨੇ ਸਜ਼ਾ ਭੁਗਤੀ ਹੈ ਬਾਈ ਉਹਦੀ
1: ਬਿਲਕੁਲ
0: ਅਗਲੇ ਨੇ ਭੜਕਾਤਾ ਫੜ ਗਿਆ ਠੀਕ ਹੈ ਜੀ ਮੈਂ ਉਹਦੀ ਕਦੇ ਪ੍ਰੋੜਤਾ ਨੀ ਕਰਦਾ ਕਦੇ ਮੈਂ ਬਹੁਤ ਮੈਂ ਤੁਹਾਨੂੰ ਹੁਣ ਦੱਸਿਆ ਵੀ ਇਹਨਾਂ ਨੂੰ ਅੰਗਰੇਜ਼ੀ ਬੋਲਣ ਦਾ ਬੰਦਾ ਰੱਖਣਾ ਪੈਂਦਾ ਨਾਲ ਕੈਪਟਨ ਨਾਲ ਗੱਲ ਕਰਨ ਨੂੰ ਮੈਂ ਤੁਹਾਨੂੰ ਕੀ ਦੱਸਾਂਗਾ
1: ਬਿਲਕੁਲ
0: ਮੈਂ ਜਿੰਨਾ ਕੁ ਜਾਣਦਾ
1: ਬਿੱਟੂ ਪਹਿਲਾਂ ਕਾਂਗਰਸ
0: ਮੈਂ ਗੱਲ ਉਹ ਨੀ ਕਹਿੰਦਾ ਮੇਰਾ ਕੋਈ ਨੀ ਇਹ ਪਤਾ ਨੀ ਕਿਉਂ ਤੁਹਾਡੇ ਦਿਮਾਗ ਚ ਬੈਠੇ ਜਾਂ ਕਾਂ ਇੱਕ ਤਾਂ ਨਾ ਮਤਲਬ ਇਹ ਕਈ ਬਾਦਲ ਦਲੀਆਂ ਨੂੰ ਤਾਂ ਇਹੀ ਲੱਗਦਾ ਵੀ ਅਕਾਲੀ ਅਸੀਂ ਹਾਂ ਹੋਰ ਤਾਂ ਕੋਈ ਅਕਾਲੀ ਨਹੀਂ ਹੈ ਕਿ ਕਾਂਗਰਸ ਅਕਾਲੀ ਨੀ ਹੈ ਸਿੱਖ ਨੀ ਹੈਗੇ ਬਾਈ
1: ਜੀ
0: ਕੀ ਕਾਮਰੇਡ ਸਿੱਖ ਨੀ ਹੈਗੇ ਕਿ ਜਿਹੜੇ ਆਪ ਚ ਨੇ ਉਹ ਸਿੱਖ ਨੀ ਹੈ ਤਾਂ ਹੀ ਪੰਜਾਬ ਦੇ ਵਾਸੀ ਹੋ
1: ਬਿਲਕੁਲ ਹੈ ਜੀ ਬਿਲਕੁਲ
0: ਹੈ ਤਾਂ ਹੀ ਜੰਮੇ ਤਾਂ ਸਿੱਖ ਧਰਮ ਚ ਹੋਏ ਆ ਨਾ
1: ਬਿਲਕੁਲ
0: ਹੈ
1: ਪੰਜਾਬੀਆਂ
0: ਅੱਗੇ ਤਾਂ ਉਹ ਅੱਗੇ ਹਿੰਦੂ ਵੀ ਪੱਗਾਂ ਬੰਨਦੇ ਸੀ ਬਾਈ ਜੀ ਬੰਨਦੇ ਸੀ ਕਿ ਨਹੀਂ
1: ਬਿਲਕੁਲ ਹੈ ਜੀ ਬਿਲਕੁਲ
0: ਜੇ ਜੇ ਜੇ ਅਕਾਲੀਆਂ ਦੀ ਜਿਹੜੇ ਲੋਕ ਚਮਚੀਆਂ ਮਾਰਦੇ ਨੇ ਨਾ ਜੇ ਅਕਾਲੀਆਂ ਨੂੰ ਕਿਹਾ ਨੀ ਇੱਥੇ ਮਾੜਾ ਕਰਦੇ ਹੋ ਤਾਂ ਹੀ ਅਕਾਲੀਆਂ ਦਾ ਇਹ ਹਾਲ ਹੋਇਆ ਬਾਈ
1: ਬਿਲਕੁਲ ਹੈ ਜੀ
0: ਜੇ ਮਾੜੇ ਨੂੰ ਮਾੜਾ ਕਹਿੰਦਾ ਭਾਰ ਜਾਂ ਉਵੇਂ ਚੱਲੀ ਜਾਵੇ ਜੇ ਆਪਾਂ ਇਹਨੂੰ ਨਾ ਟੋਕੀਏ ਭਾਈ ਇੱਥੇ ਤੂੰ ਗਲਤ ਗੱਲ ਕਰ ਰਿਹਾ
1: ਬਿਲਕੁਲ
0: ਆ ਰਿਹਾ ਜੀ ਗਲਤ ਨੂੰ ਗਲਤ ਕਹਾਂਗੇ ਟਵਾਣਾ ਸਾਹਿਬ ਨੂੰ ਕਿੰਨੀ ਕਿੰਨੀ ਡਿਫਰ ਕਰ ਜਾਂਦਾ ਮੈਂ ਤੁਹਾਡੀ ਇਸ ਗੱਲ ਸਹਿਮਤ ਹੈ ਨੀ ਫਿਰ ਮੈਂ ਕਹਿ ਕੇ ਕਹਿ ਰਿਹਾ ਮੈਂ ਤੁਹਾਡੀ ਗੱਲ ਸਹਿਮਤ ਨੀ ਟਵਾਣਾ ਸਾਹਿਬ ਇੱਥੇ
1: ਬਿਲਕੁਲ ਹੈ ਜੀ
0: ਜੇ ਆਪਾਂ ਸਹੀ ਉਹ ਫਿਰ ਕਈ ਵਾਰੀ ਐਗਰ ਵੀ ਹੁੰਦੇ ਨੇ ਮੈਂ ਨੀ ਕਹਿੰਦਾ ਹਰੇਕ ਵਾਰੀ ਕਈ ਵਾਰੀ ਕਹਿੰਦੇ ਮੈਂ ਹਾਂ ਸਹੀ ਹੈ ਮੈਂ ਹੁਣੇ ਦੇਖ ਲਓ ਮੈਂ ਟਵਾਣਾ ਸਾਹਿਬ ਨੂੰ ਪਹਿਲੀ ਵਾਰੀ ਇਹ ਗੱਲ ਕਹੀ ਸੀ ਮੈਂ ਕਿਹਾ ਜਥੇਦਾਰ ਨੇ ਭੂਮਿਕਾ ਗਲਤ ਲਵਾਈ ਉਹਨੇ ਚੁਣ ਚੁਣ ਕੇ ਬੰਦੇ ਚੱਕੇ
1: ਬਿਲਕੁਲ ਹੈ ਜੀ
0: ਜਿਨ੍ਹਾਂ ਤੋਂ ਬੁਲਾਇਆ ਉਦਣ ਟਵਾਣਾ ਸਾਹਿਬ ਮੇਰਾ ਐਗਰੀ ਹੋਇਆ 3 ਦਿਨ ਬਾਅਦ ਕਹਿੰਦੇ ਵੀ ਔਜਲਾ ਸਾਹਿਬ ਦੀ ਗੱਲ ਸਹੀ ਮੈਂ ਕਿਹਾ ਉਹਨੇ ਪੁਆਇੰਟ ਆਊਟ ਕੀਤੇ ਨੇ ਜਿਹੜੇ ਪਿੱਛੋਂ ਆਏ
1: ਜੀ
0: ਉਹ ਬਠਿੰਡੇ ਵਾਲੇ ਨੂੰ ਕਹਿ ਰਿਹਾ ਫਲਾਨਾ ਸਿੰਘ ਕੀ ਮੈਂ ਨਾਂ ਭੁੱਲ ਗਿਆ ਗਿੱਲ ਦਾ
1: ਜੀ
0: ਗਿੱਲ ਸਾਹਿਬ MLA ਹੈਗੇ ਕਿ ਤੁਹਾਡੇ ਖਾਂ ਚ ਤੁਸੀਂ ਕਿਉਂਕਿ ਉਹ ਪੀੜਿਤ ਨੇ ਇਸ ਵਕਤ ਆਪ ਵਾਲਿਆਂ ਤੋਂ
1: ਜੀ
0: ਮੈਂ ਬਾਈ ਸਮਝਦੀ ਨੀ ਮੈਂ ਕਿਸੇ ਤੋਂ ਕੁਛ ਨੀ ਜਾਣਾ ਮੇਰੇ ਉਹਦੇ ਕਿੰਨੀਆਂ ਸਰਕਾਰਾਂ ਬਣ ਕੇ ਚਲੀ ਗਿਆ ਮੈਂ ਤਾਂ ਸਾਡੇ ਪਿੰਡ ਦੇ ਸਰਪੰਚ ਕਿੰਨੇ ਬਦਲ ਗਿਆ ਮੈਨੂੰ 2 ਸਾਲ ਪਹਿਲਾਂ 2 ਸਾਲ ਮੈਂ ਪਹਿਲਾਂ ਪਤਾ ਲੱਗਣ ਲੱਗਿਆ ਵੀ ਕੌਣ ਸਰਪੰਚ ਖੜਦਾ
1: ਬਿਲਕੁਲ ਹੈ ਜੀ
0: ਆਪਾਂ ਜਿਹੜੀ ਗੱਲ ਆ ਕਰੰਟ ਉਹਨੂੰ ਸਹੀ ਜਾਂ ਗਲਤ ਕਹਿ ਰਿਹਾ ਮੇਰਾ ਕੋਈ ਬੇਅੰਤਾ ਕੁਛ ਨੀ ਲੱਗਦਾ
1: ਜੀ ਬਿਲਕੁਲ ਹੈ
0: ਕੋਈ ਆਪਣਾ ਨਾਂ ਆਪਣੇ ਬਦਲ ਕੇ ਕੁਛ ਲੱਗਦੇ ਨੇ
1: ਬਿਲਕੁਲ ਹੈ
0: ਵਧੀਆ ਪੋਲੀਟੀਕਲ ਬੰਦਿਆਂ ਨਾਲ ਅੱਜ ਵੀ ਲਿੰਕ ਹੈ ਇਹਨਾਂ ਨੇ
1: ਬਿਲਕੁਲ
0: ਵਧੀਆ ਨੇ ਬਹੁਤ ਵਧੀਆ ਨੇ
1: ਜੀ
0: ਪਰ ਹਾਂ ਉਹਨਾਂ ਨੂੰ ਕਹਿ ਕੇ ਵੀ ਚਾਹੀਦਾ ਭਾਈ ਤੁਸੀਂ ਗਲਤ ਹੋ ਇੱਥੇ ਤੁਸੀਂ ਗਲਤ ਹੋ
1: ਬਿਲਕੁਲ
0: ਅਕਬਾਲ ਝੁੰਦਾ ਨੇ ਘਰੇ ਬਹਿ ਕੇ ਬਾਈ ਮੈਂ ਐਡੀ ਗੱਲ ਕਹੀ ਸੀ ਅਕਬਾਲ ਝੁੰਦਾ ਨੂੰ ਮੈਂ ਕਿਹਾ ਤੁਸੀਂ ਆਪਦੇ ਆਹ ਬਣਾਉਣ ਦੇ ਪਿੱਛੇ ਨਾ ਸਰਕਾਰਾਂ ਇਹਦੇ ਪਿੱਛੇ ਪੰਜਾਬ ਤੁਸੀਂ ਖਾਲੀ ਕਰ ਲਏ
1: ਜੀ
0: ਮੈਂ ਪੰਜਾਬ ਨੂੰ ਉਹੋ ਜਿਹਾ ਘੁਣ ਲੱਗਿਆ ਜਿਹੜਾ ਸਤੀਰ ਖੜਾ ਹੁੰਦਾ ਆਪਾਂ ਨੂੰ ਦੀਂਦਾ ਨੀ ਹੁੰਦਾ ਜਦੋਂ ਧਰਮ ਕਰਕੇ ਗਿਰਿਆ ਨਾ
1: ਬਿਲਕੁਲ
0: ਉਦੋਂ ਤੁਹਾਨੂੰ ਪਤਾ ਲੱਗੂ ਜਦੋਂ ਵੋਟਾਂ ਇਹੋ ਜਿਹਾ ਤੋਂ ਮੰਗਣੀਆਂ ਪਈਆਂ ਤੁਹਾਨੂੰ ਹੁਣ ਤਾਂ ਭੈਣ ਭਾਈ ਹੈਗੇ ਵੋਟਾਂ ਪਾ ਦਿੰਦੇ ਨੇ ਕਹਿੰਦਾ ਗੱਲ ਤੇਰੀ ਪੱਕੀ ਆ, ਕਹਿੰਦਾ ਮੈਂ ਸੋਚਦਾ ਹੁੰਦਾ ਮੁੰਡਾ ਆਸਟ੍ਰੇਲੀਆ ਚਲੇ ਗਿਆ, 1.5 ਸਾਲ ਦਾ ਮਾਂ ਪਿਓ ਬਾਹਰ ਚਲੇ ਗਏ, ਮੁੜ ਮੈਂ ਜਿਹੜਾ ਇੱਕ ਵਾਰੀ ਚਲੇ ਗਿਆ ਉਹਨੇ ਮੁੜ ਕੇ ਆਉਣਾ ਨੀ
1: ਜੀ,
0: ਦੱਸੋ ਕਿੰਨੇ ਕੁ ਮੁੜ ਕੇ ਆਏ ਨੇ ਹੁਣ ਤੱਕ?
1: ਬਿਲਕੁਲ,
0: ਅਸੀਂ ਪੂਰੇ ਸੌਖੇ ਆ,
1: ਕੱਲ
0: ਇੱਥੇ ਸਾਰਾ ਕੁਛ ਛੱਡ ਕੇ ਬਾਈ ਜੀ, ਅੱਜ ਇੱਥੇ ਸਾਰਾ ਕੁਛ ਛੱਡ ਕੇ ਇੱਥੇ ਮੈਂ ਖਾਲੀ ਹੱਥ ਚਲੇ ਜਾਵਾਂ, ਜੇਬ ਚ ਖਾਲੀ ਪੰਜੀ ਲੈ ਕੇ ਨਾ ਜਾਵਾਂ ਇੱਥੋਂ, ਮੈਂ ਪਿੰਡ ਫੇਰ ਵੀ ਕਰੋੜਪਤੀ ਆ।
1: ਕੱਲ ਜਾਂ ਅੱਜ ਵੀ ਤੁਸੀਂ ਗੱਲ ਕੀਤੀ ਆ ਟੋੜਾ ਸਾਹਿਬ ਦੀ ਗੱਲ ਕੀਤੀ ਆ, ਬਿਲਕੁਲ ਜੀ,
0: ਜਿਹੜਾ ਇੱਕ ਵਾਰੀ ਆ ਗਿਆ ਬਾਹਰ ਦੇਖਾ, ਇੱਕ ਕੱਢਿਆ ਕਿੰਨਾ ਨੇ ਆ, ਜਿਹੜੇ ਇਹਨਾਂ ਦੇ ਪਿੱਛੇ ਬੋਲਦੇ ਨੇ ਜਵਾਕ ਤਾਂ ਉਹਨਾਂ ਨੇ ਵੀ ਬਾਹਰ ਕੱਢਤੇ, ਜਿਹੜੇ ਕਹਿੰਦੇ ਨੇ ਫਲਾਂ ਅਕਾਲੀ ਚੰਗੇ ਆ, ਆਪ ਵਾਲੇ ਚੰਗੇ ਆ, ਕਾਂਗਰਸੀ ਚੰਗੇ ਆ, ਕਾਮ ਦੇ ਚੰਗੇ ਆ, ਉਹਨਾਂ ਨੇ ਜਵਾਕ ਕਿਉਂ ਨੀ ਰੱਖੇ ਫਿਰ ਆਪਦੇ?
1: ਬਿਲਕੁਲ ਆ ਜੀ,
0: ਜੇ ਇੰਨੀ ਚੰਗੇ ਨੇ
1: ਜੀ, ਬਿਲਕੁਲ ਆ ਜੀ,
0: ਮੈਂ ਤਾਂ ਸਿਸਟਮ ਨੂੰ ਪਿੱਟਦਾ ਬਾਈ ਵੀ ਅਸੀਂ ਸਿਸਟਮ ਸਹੀ ਨਹੀਂ ਦੇ ਸਕੇ, ਇਹਨਾਂ ਨੇ ਨਹੀਂ ਦਿੱਤਾ,
1: ਬਿਲਕੁਲ
0: ਸਾਡਾ ਵੀ ਕਸੂਰ ਆ ਉਹਦੇ ਵਿੱਚ।
1: ਹਾਂਜੀ ਬਿਲਕੁਲ,
0: ਹਾਂ ਉਹ ਉਹਨੂੰ ਮਾਰਦਾ ਸੀ ਅਗਲੇ ਨੇ ਮਾੜਾ ਤਾਂ ਫੜ ਕੇ
1: ਜੀ,
0: ਮੇਰੇ ਆਪਾਂ ਬਿਨ ਕੋਈ, ਹਾਲਾਂਕਿ ਉਸ ਵਕਤ ਜਦੋਂ ਇਹ ਮਾਰਿਆ ਮੇਰਾ ਬਹੁਤ ਕਲੋਜ਼ ਫਰੈਂਡ
1: ਜੀ,
0: ਇਹਦਾ ਪੀਏ ਸੀ ਬਿਆਸ ਉਹਦਾ,
1: ਬਿਲਕੁਲ ਹੈ,
0: ਮੈਂ ਚਾਹੁੰਦਾ ਨਾ ਵੀ ਨਾ ਜੀ ਬਿਆਸ ਨੀ ਮਾਰਿਆ, ਸਾਡੇ ਚੜਾਈ ਆ, ਕਿਉਂ ਮੈਂ ਉਹਦੇ ਨਾਲ ਵੀ ਡਿਫਰ ਕਰਦਾ ਹੁੰਦਾ ਸੀ ਫੋਨ ਦੇ ਉੱਪਰ ਕਈ ਗੇਰੀ
1: ਜੀ,
0: ਸਹੀ ਨੂੰ ਸਹੀ ਕਹਿੰਦਾ, ਇਹ ਨਹੀਂ ਸੋਚਣਾ ਚਾਹੀਦਾ ਬਾਈ ਜੀ, ਤੁਸੀਂ ਅਕਾਲੀ ਹੋ, ਮੈਂ ਗੱਲ ਕਰਦਾ ਪਤਾ ਨੀ ਤੁਸੀਂ ਕਿਹੜੀ ਪਾਰਟੀ, ਵੀ ਜੇ ਮੈਂ ਅਕਾਲੀਆਂ ਨੂੰ ਮਾੜਾ ਕਹਿੰਦਾ ਤਾਂ ਅਕਾਲੀਆਂ ਨੂੰ ਨੀ ਮਾੜਾ ਕਹਿੰਦਾ, ਮੈਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਜੋ ਕਾਰਜ ਕਰਦੇ ਨੇ ਉਹਨਾਂ ਨੂੰ ਮਾੜਾ ਕਹਿੰਦਾ,
1: ਬਿਲਕੁਲ ਜੀ, ਬਿਲਕੁਲ
0: ਅਕਾਲੀ ਅੱਜ ਵੀ ਨੀ ਮਾੜੇ ਹੈਗੇ, ਬਾਦਲ ਪਰਿਵਾਰ ਪਿੱਛੇ ਹਟ ਜਾਂਦਾ, ਲੋਕ ਤਾਂ ਨਾਲ ਨੇ ਅਕਾਲੀਆਂ ਦੇ,
1: ਬਿਲਕੁਲ ਜੀ,
0: ਪਰ ਬਾਦਲ ਨੇ ਪੱਠਾ ਬਿਠਾਲ ਕੇ ਜਾਣਾ ਅਕਾਲੀ ਦਲ ਦਾ
1: ਜੀ,
0: ਸਾਨੂੰ ਅੱਜ ਵੀ ਦਰਦ ਆਉਂਦਾ ਕਿ ਸਾਡੀ ਪਾਰਟੀ ਸੀਗੀ ਇਹ
1: ਜੀ,
0: ਮੈਂ ਕੋਈ ਮੇਰਾ ਕੁਛ ਨੀ ਲੱਗਦਾ ਬੇਅੰਤ ਮੇਰਾ, ਮੈਂ ਨਾ ਕਦੇ ਕੋਈ ਫਾਇਦਾ ਲਿਆ ਉਹ ਤੋਂ,
1: ਬਿਲਕੁਲ
0: ਹਾਂ ਠੀਕ ਹੈ, ਇੱਕ ਵਾਰੀ ਨੌਕਰੀ ਲੈਣ ਲਈ ਗਏ ਸੀ ਉਹਦੇ ਕੋਲ, ਤੇ ਉਹ ਕਹਿੰਦਾ ਵੀ ਅਕਾਲੀਆਂ ਨੇ ਮੇਰੇ ਨਾਲ ਇਹ ਕਰਤਾ, ਕਹਿੰਦਾ ਪੁੱਤ ਗਾਹਾਂ ਨੂੰ ਕਦੇ ਹੋਇਆ ਜਾਂ ਆਪਣੀ ਸਰਕਾਰ ਆਈ ਤੈਨੂੰ, ਹਾਂ ਹੋ ਇਹ ਵੀ ਤੈਨੂੰ ਮੈਂ ਜਰੂਰ ਕਹਿਣਾ, ਹੋ ਸਕਦਾ ਮੈਂ ਉੱਥੇ ਹੁੰਦਾ ਸਰਕਾਰ ਹੁੰਦੀ ਮੈਂ ਲੱਗ ਵੀ ਜਾਂਦਾ, ਇਹ ਚ ਵੀ ਦੋ ਸ਼ੱਕ ਨੀ,
1: ਪਰ
0: ਆਪਣਾ ਕੋਈ ਆਈ ਨੀ ਕਿ ਮੈਂ ਉਹਨੂੰ ਚੰਗਾ ਕਹਾਂ, ਮੈਂ ਉਹਨੂੰ ਚੰਗਾ ਕਦੇ ਨੀ ਕਹਿੰਦਾ,
1: ਬਿਲਕੁਲ
0: ਜੋ ਉਹਨੇ ਮਾੜਾ ਕੀਤਾ ਮੈਂ ਉਹਨੂੰ ਮਾੜਾ ਕਹਿੰਦਾ, ਜੋ ਉਹਨੇ ਚੰਗਾ ਕੀਤਾ ਮੈਂ ਉਹ ਪੱਖ ਦੀ ਗੱਲ ਕਰਦਾ, ਤੁਸੀਂ ਇਲਾਕੇ ਚ ਪੁੱਛ ਵੀ ਲਿਓ ਪੈਲ ਚ ਜਾ ਕੇ, ਉਦੋਂ ਬਣ ਤੋਂ ਪਹਿਲਾਂ ਨੇ ਕਿੰਨਾ, ਜਦੋਂ PWD ਮਿਨਿਸਟਰ ਸੀ, ਅਹਿਜੀਆਂ ਪਿੰਡਾਂ ਦੇ ਵਿੱਚ ਇੱਟਾਂ ਵਾਲੀਆਂ ਸੜਕਾਂ ਜੋ ਕੁਛ ਸੀ
1: ਜੀ
0: ਉਹ ਕਰਤਾ ਇਹਨੇ,
1: ਬਿਲਕੁਲ ਬਿਲਕੁਲ ਬਿਲਕੁਲ, ਜਿਹੜਾ ਚੰਗਾ ਰਾਜ ਭਗਤ ਦੇਗਾ ਜੀ ਉਹਦੀ ਸਿਫਤ ਵੀ ਹੋਏਗੀ, ਤੇ ਜਿਹੜਾ ਗਲਤ ਕਰੇਗਾ ਗਲਤ ਵੀ ਹੋਏਗਾ ਜੀ, ਬਿਲਕੁਲ ਜੀ, ਸਿਸਟਮ ਤਾਂ ਹੀ ਸੂਤਾ, ਸਿਸਟਮ ਲੋਕਾਂ ਦੇ ਨਾਲ ਆ
0: ਬਾਈ, ਹਰ ਇੱਕ ਨੂੰ ਮਾੜਾ, ਹਰ ਅਸੀਂ ਕਿਸੇ ਨੂੰ ਬੰਦੇ ਨੂੰ ਨੀ ਕਹਿੰਦੇ ਵੀ ਆ ਜਿਹੜੇ ਆਪ ਵਾਲੇ ਨੇ
1: ਜੀ,
0: ਆਪ ਵਾਲਿਆਂ ਦਾ ਮੈਂ ਕੀ ਦੱਸਾਂ ਵੀ ਕਿੰਨਾ ਕੁ ਹੱਥ ਆ,
1: ਬਿਲਕੁਲ ਜੀ,
0: ਮਤਲਬ ਕਹੀ ਦਾ ਭਾਈ ਵਿੱਚ ਇਹ ਗੱਲ ਜੋ ਗਲਤ ਕਰ ਰਹੇ ਨੇ ਉਹ ਗਲਤ ਕਹਿੰਦੇ ਆਪਾਂ, ਹੋਰ ਤਾਂ ਕੋਈ ਨੀ,
1: ਬਿਲਕੁਲ ਆ ਜੀ,
0: ਹੁਣ ਬੰਦੇ ਤਾਂ ਉਹੀ ਨੇ ਬਾਈ ਜੀ,
1: ਕਿੰਨੇ ਮਿੱਤਰ ਨੇ ਤੁਹਾਡੇ ਉਹਦੇ ਵਿੱਚ ਨਾਲ ਸਾਰੇ ਮਾਨ ਸਾਹਿਬ ਦੇ ਨਾਲ ਬੈਠ ਕੇ ਆਉਂਦੇ ਆ, ਚਲੋ ਕਦੇ ਗੱਲ ਨੀ ਕੀਤੀ ਉਹਨਾਂ ਬਾਰੇ, ਹੋਣੇ ਵੱਖਰੀ ਗੱਲ ਹੈ, ਬਿਲਕੁਲ
0: ਚਲੋ ਕੋਈ ਨੀ ਬਾਈ, ਐ ਨੀ ਆਪਾਂ ਕਿਸੇ ਆਪਣਾ ਕੋਈ ਨੀ ਹੈ, ਨਾ ਕਹੋ ਦੇ ਦੋਸਤ ਨਾ ਕਹੋ ਕਿਸੇ ਬੈ, ਆਪਣੇ ਸਾਰੇ ਆਪਾਂ ਤਾਂ, ਮੈਂ ਤਾਂ ਇੱਥੇ ਕਹਿੰਦਾ ਮੈਂ ਤਾਂ ਕਿਸੇ ਤੋਂ ਕੀ ਫਾਇਦਾ ਲੈਣਾ, ਦਈ ਹਾਲਾਂਕਿ ਦਈ ਦੀ ਉਹ
1: ਲੈ ਕੇ
0: ਜਾ, ਅਕਾਲੀਆਂ ਦਾ ਲੋਕ ਸਭਾ ਦੀ ਇਲੈਕਸ਼ਨ ਦੀ 1,00,000 ਰੁਪਏ ਦਿੱਤਾ, ਮੈਂ ਕਿਹਾ ਜੀ ਦਾਨ ਕਰਨ ਲੱਗਿਆ, ਕਹਿੰਦੇ ਕੀ ਗੱਲ, ਮੈਂ ਅੱਗੇ ਕਹਿੰਦੇ ਚੱਲ ਸਰਕਾਰ ਆਊ, ਮੈਂ ਕਿਹਾ ਇਹਦਾ ਦਾਨ ਆ ਜੀ, ਅਜਵਾਂਤ ਜਬਤ ਹੋਈ ਹੈ,
1: ਬਿਲਕੁਲ ਬਿਲਕੁਲ,
0: ਨਾਲੇ ਮੈਂ ਇਹ ਕਹਿਦਾ ਮੈਂ ਕਿਹਾ ਜੀ ਸਾਤੋਂ ਪੈਸੇ ਨਾ ਲਿਆ ਕਰੋ, ਕਹਿੰਦੇ ਕੀ ਗੱਲ, ਮੈਂ ਕਿਹਾ ਜਿੰਨੀ ਵਾਰੀ ਤੁਹਾਨੂੰ ਪੈਸੇ ਦੇ ਤੁਸੀਂ ਹਰੇ ਹੀ ਹੋ, ਇੱਕ ਵਾਰੀ ਹੱਕਣ ਟਰਾਈ ਕਰਕੇ ਦੇਖ ਲਓ, ਮੈਂ ਕਿਹਾ ਮੈਂ ਇਹ ਨੀ ਕਹਿੰਦਾ ਮੈਂ ਤੁਹਾਨੂੰ ਦੇਣੇ ਨੀ,
1: ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ ਤੁਸੀਂ ਜੁੜੇ ਹੋ,
0: ਸੰਧੂ ਸਾਹਿਬ ਇਹ ਜੀ ਕੋਈ ਗੱਲ ਨਹੀਂ ਹੈ, ਆਪਣਾ ਕੋਈ ਨੀ ਲੱਗਦਾ, ਆਪਾਂ ਆਪਣੀ ਆਪ ਖਾਂਦੇ ਆ, ਮਿਹਨਤ ਕਰਦੇ ਆ, ਆ ਮੁਕੱਦਰ ਵੀਰ ਆ ਇਹ ਕਿਉਂ ਪਿੱਟ ਰਿਹਾ,
1: ਬਿਲਕੁਲ
0: ਬਾਈ ਮਾਨ ਸਾਹਿਬ ਆ ਇਹ ਕਿਉਂ ਪਿੱਟ ਰਹੇ ਨੇ,
1: ਬਿਲਕੁਲ
0: ਜਿਹੜਾ ਬੰਦਾ ਤੁਸੀਂ ਵੀ ਹੋ, ਜਿਹੜਾ ਬੰਦਾ ਸਮਝਦਾ ਨਾ ਵੀ ਆਪਦੀ ਖਾ ਕੇ ਕਿਵੇਂ ਔਖਾ ਗੁਜ਼ਾਰਾ ਕਰਦੇ ਆ ਅਸੀਂ, ਵੀ ਸਾਨੂੰ ਸਿਸਟਮ ਨੇ ਕੀ ਦਿੱਤਾ, ਮੁਕੱਦਰ ਵੀਰ ਦੀਆਂ ਗੱਲਾਂ ਇਹੀ ਹੁੰਦੀਆਂ ਨੇ,
1: ਬਿਲਕੁਲ
0: ਵਧੀਆ ਕੰਮ ਕਾਰ ਕਰਦਾ, ਪਰ ਇਹਨੂੰ ਦੇਖ ਰਿਹਾ ਵੀ ਯਾਰ ਅਸੀਂ ਕੰਮ ਕਰਕੇ ਮਸਾਂ ਘਰ ਚਲਾਉਣੇ ਆ
1: ਜੀ,
0: ਤੇ ਇਹ ਵਿਹਲੇ ਬਹਿ ਕੇ ਵੀ ਮਤਲਬ ਕੀ
1: ਗੱਫੇ ਲਈ
0: ਕੁਛ ਕਰ ਰਹੇ ਨੇ, ਤਾਂ ਹੀ ਇਹਨਾਂ ਪਿੱਛੇ ਫਿਰਦੇ ਆ ਨਾ ਅਸੀਂ,
1: ਬਿਲਕੁਲ
0: ਵੀ ਲੋਟ ਲੱਗ ਜਾਵੇ, ਲੋਟ ਲੋਟ ਨੇ, ਲੋਟ ਨੇ ਕਰਦੇ ਕਰਦੇ ਪੰਜਾਬ ਦੀ ਲੋਟ ਨੀ ਲਵਾਈ,
1: ਬਿਲਕੁਲ ਹੈ ਜੀ ਬਿਲਕੁਲ ਹੈ,
0: ਕਿੰਨੀ ਵਧੀਆ ਉਹਨਾਂ ਨੇ ਗੱਲ ਕਹੀ ਹੈ, ਮੈਂ ਆਪਣੇ ਕਿਰਨਵੀਰ ਕੰਗ ਨੇ ਕਹਿੰਦਾ ਸਰਕਾਰ ਬਦਲਦੀ ਹੈ ਤੇ ਪੰਜਾਬ ਕਰਜਈ ਹੋ ਜਾਂਦਾ
1: ਜੀ,
0: ਤੇ 20-25 ਪਰਿਵਾਰ 500-700 ਕਰੋੜ ਦੇ ਮਾਲਕ ਬਣ ਜਾਂਦੇ ਨੇ, ਬਸ ਆਹ ਕੰਮ ਹੈ ਜੀ,
1: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ, ਦਰੁਸਤ ਹੈ ਜੀ,
0: ਇਹੀ ਹਰੇਕ ਬੰਦਾ ਕਹਿੰਦਾ ਭੁਪਿੰਦਰ ਪ੍ਰਧਾਨ ਮੁੱਖ ਮੰਤਰੀ ਬਣ ਜਾਣ ਮੇਰਾ ਲੋਟ ਆਊ, ਮੁਕੱਦਰ ਕਹਿੰਦਾ ਸੈਣੀ ਸਾਹਿਬ ਬਣ ਜਾਣ ਮੇਰਾ ਲੋਟ ਆਊ,
1: ਤੇ
0: ਕੋਈ ਹੋਰ ਕਹੂਗਾ ਬਿਆਸ ਬਣ ਜਾਵੇ ਮੇਰਾ ਲੋਟ ਆਊ, ਗੱਲ ਤਾਂ ਲੋਟ ਤੇ ਖੜ ਗਏ ਸੀ ਆ ਕੇ, ਆ ਲੋਟ ਦੇ ਕਰਦੇ ਕਰਦੇ ਪੰਜਾਬ ਦੀਆਂ ਲੋਟਰੀਆਂ ਲਵਾਈਆਂ ਪਈਆਂ ਨੇ,
1: ਬਿਲਕੁਲ ਹੈ ਬਿਲਕੁਲ ਦਰੁਸਤ ਹੈ ਜੀ,
0: ਧੰਨਵਾਦ ਜੀ,
1: ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ ਜੁੜਨ ਲਈ ਦੁਬਾਰਾ, ਥੈਂਕ ਯੂ। ਤੇ ਲੋ ਦੋਸਤੋ ਮੁਕੱਦਰ ਬਾਈ ਜੀ ਉਧਰ ਵਾਲੇ ਲੈਂਦੇ ਹੋਣੇ 27 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਤੇ। ਹਾਂਜੀ ਸਵਾਗਤ ਹੈ ਬਾਈ ਜੀ ਜੀਆਂ ਨੂੰ, ਸ਼ੁਕਰੀਆ ਤੁਹਾਡਾ ਵੀ ਹੋਲਡ ਰੱਖ ਕੇ।
5: ਸਤਿ ਸ੍ਰੀ ਅਕਾਲ, ਮੈਂ ਤਾਂ ਗੱਲ ਡੂਡ ਹੀ ਕਰ ਰਹੀ ਹੈ
1: ਜੀ,
5: ਤੇ ਬਸ ਡੂਡ ਗੱਲ ਦਾ ਮੇਰੀ ਤਾਂ ਕੋਈ ਦੋ ਚ ਜਵਾਬ ਦੇ ਦੇਗਾ ਤੇ ਮੈਂ ਉਹਦੀ ਗੱਲ ਮੰਨ ਕੇ ਤੇ ਆਪਾਂ ਤਾਂ ਉਹਦੀ ਗੱਲਾਂ ਤੇ ਫੁੱਲ ਚੜਾ ਦਿਆਂਗੇ।
1: ਬਿਲਕੁਲ
5: ਮਾਨ ਸਾਹਿਬ ਨੇ ਪਿਛਲੇ ਦਿਨ ਕਿਹਾ
1: ਜੀ,
5: ਕਹਿੰਦੇ ਵੀ ਅਸੀਂ ਕਿਹੜਾ ਕਰਜ਼ਾ ਤਾਰਨਾ, ਭਗਵੰਤ ਮਾਨ ਸਾਹਿਬ ਨੇ ਕਿਹਾ ਨਾ
1: ਬਿਲਕੁਲ,
5: ਅਸੀਂ ਕਿਹੜਾ ਕਹਿੰਦੇ ਕਰਜ਼ਾ ਤਾਰਨਾ, ਜਿੱਦਣ ਮੋਦੀ ਸਾਹਿਬ ਤਾਰਨਗੇ ਜਿੱਦਣ ਹੋਰ ਤਾਰਨਗੇ ਉਦਣ ਅਸੀਂ ਵੀ ਤਾਰ ਦਾਂਗੇ ਕਹਿੰਦੇ
1: ਜੀ,
5: ਇਹੀ ਗੱਲ ਕਹੀ ਨਾ ਹੈ। ਤੇ ਹੁਣ ਮੈਂ ਮੇਰਾ ਰੌਲਾ ਮੇਰਾ ਤਾਂ ਇਹ, ਮੈਂ ਤਾਂ ਹਰ ਵਾਰੀ ਸਵਾਲ
1: ਤੁਸੀਂ ਬੈਂਕ ਵਾਲੇ ਲੈਣ ਆਉਣਗੇ ਏਦਾਂ ਕਹਿ ਦੋ, ਜਦੋਂ ਮਾਨ ਸਾਹਿਬ ਤਾਰ ਦੇਣਗੇ ਜਾਂ ਮੁੱਖ ਆਪਣੇ ਪ੍ਰਧਾਨ ਮੰਤਰੀ ਤਾਰ ਦੇਣਗੇ ਉਦੋਂ ਅਸੀਂ ਵੀ ਤਾਰ ਦਾਂਗੇ।
5: ਨਹੀਂ ਨਹੀਂ ਨਹੀਂ ਨਹੀਂ, ਔਜਲਾ ਬਾਈ ਜੀ ਨੇ ਕੱਲ ਪਰਸੋਂ ਮੈਨੂੰ ਇੱਕ ਆਪਸ਼ਨ ਦਿੱਤੀ, ਕਹਿੰਦੇ ਮੈਂ ਵੋਟ ਕਿਹਨੂੰ ਪਾਵਾਂ, ਇਹਨਾਂ ਨੇ ਇੱਕ ਆਪਸ਼ਨ ਦੇ ਦਿੱਤੀ ਮੈਨੂੰ
1: ਜੀ
5: ਵੀ ਇਹਨੂੰ ਇਹਨਾਂ ਨੂੰ ਪਾ ਦੋ, ਮੈਂ ਵੀ ਇਹ ਵੀ ਹੁਣ ਇਹ ਹੁਣ ਇਹ ਨਾਂ ਦੀਆਂ ਧਿਰਾਂ ਕਹੀ ਨੇ ਵੀ ਮੈਂ ਇਹਨਾਂ ਇਹਨਾਂ ਨੂੰ ਕਿਹਨੂੰ ਪਾਵਾਂ
1: ਜੀ।
5: ਹੁਣ ਇਹੀ ਗੱਲ ਹੁਣ ਆਪਾਂ ਸੋਚਦੇ ਹਾਂ ਵੀ ਚਲੋ ਵੀ ਜੇ ਹੁਣ ਦਿੱਲੀ ਵਾਲਿਆਂ ਨੂੰ ਵੇਖ ਲਿਆ, ਕਾਂਗਰਸ ਨੂੰ ਵੇਖ ਲਿਆ, ਸਾਰਿਆਂ ਨੂੰ ਵੇਖ ਲਿਆ ਵੀ ਹੁਣ ਚਲੋ ਕਈਆਂ ਦੀ ਸੋਚ ਇਹ ਹੋਊਗੀ ਵੀ ਆਪਣੀ ਖੇਤਰੀ ਪਾਰਟੀ, ਮੈਂ ਤਾਂ ਘੱਟੋ ਘੱਟ ਇਹਨਾਂ ਸਾਰੇ ਟੋਲੇ ਨੂੰ ਮੈਂ ਤਾਂ ਇੱਕ ਵੀ ਮੰਨ ਕੇ ਚੱਲਣਾ, ਮੈਂ ਨੀ ਮੰਨਦਾ ਵੀ।
1: ਮੈਂ ਤਾਂ ਬਾਈ ਜੀ ਉਦਣ ਦਾ ਤੁਹਾਡੇ ਨਾਲ ਜਦੋਂ ਦੀ ਗੱਲ ਹੋਈ ਆ ਪਿਛਲੇ ਮਹੀਨੇ ਦਾ ਆਪਾਂ ਕਹੀ ਜਾਂਦੇ ਆ ਭਾਈ, ਤੁਸੀਂ ਆਪਾਂ ਨੂੰ ਜ਼ੋਰ ਦੇਣ ਦੀ ਲੋੜ ਹੀ ਨਹੀਂ ਕਿ ਅਸੀਂ ਭਾਈ ਸਰਕਾਰ ਬਣਾਉਣੀ, ਸਰਕਾਰ ਜਿਹਨਾਂ ਨੇ ਬਣਾਉਣੀ ਉਹਨਾਂ ਦਾ ਜ਼ੋਰ ਲੱਗਿਆ ਹੋਇਆ, ਤੁਸੀਂ ਕਹੋ ਭਾਈ ਓਪੋਜੀਸ਼ਨ ਬਣਾਉਣੀ ਆ, ਅਸੀਂ ਓਪੋਜੀਸ਼ਨ ਖੜੀ ਕਰਨੀ ਆ, ਤੁਸੀਂ ਇਹ ਕਹੋ।
5: ਗੱਲ ਤਾਂ ਉਹੀ ਆ ਨਾ, ਮੈਂ ਉਹੀ ਕਹਿੰਦਾ ਵੀ ਜੇ ਹੁਣ ਇਹ ਜਿਹੜੀ ਗੱਲ ਮਾਨ ਸਾਹਿਬ ਨੇ ਅੱਜ ਕਹੀ ਹੈ
1: ਜੀ,
5: ਇਹ ਗੱਲ ਤਾਂ ਬਾਦਲ ਸਾਹਿਬ ਅੱਜ ਤੋਂ 10 ਸਾਲ ਪਹਿਲਾਂ ਕਹੇ ਹਟੇ ਸੀ, ਕਹਿੰਦੇ ਵੀ ਅਮਰੀਕਾ ਦੇ ਸਿਰ ਹੀ ਬਹੁਤ ਕਰਜ਼ਾ, ਕਹਿੰਦੇ ਤੁਸੀਂ ਕਾਹਨੂੰ ਟੈਨਸ਼ਨ ਲੈਂਦੇ ਉਹਦੀ ਗੱਲ
1: ਜੀ,
5: ਵੀ ਕਰਜ਼ਾ ਤਾਂ ਉਹ ਜਦੋਂ ਉਦੋਂ ਚੜ੍ਹਦਾ ਪਿਆ ਸੀ ਉਦੋਂ ਇਹ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਦਾ ਹੀ ਬਿਆਨ ਸੀ ਨਾ
1: ਜੀ,
5: ਵੀ ਕਰਜ਼ਾ ਤੇ ਉਹਨਾਂ ਦੇ ਉਹੀ ਗੱਲ ਘੁਮਾ ਕੇ ਅੱਜ ਮਾਨ ਸਾਹਿਬ ਨੇ ਇਹ ਕਹਿਤੀ ਵੀ ਮੋਦੀ ਸਾਹਿਬ,
1: ਮਾਨ ਸਾਹਿਬ ਨੂੰ ਕੋਈ ਪੁੱਛਣਾ ਪੁੱਛਣ ਵਾਲਾ ਹੋਵੇ ਕਿ ਸਿਆਣੇ ਜਿਹੜੇ ਨੇ ਤੁਹਾਡੇ ਬਜ਼ੁਰਗ ਸੀ ਜਾਂ ਹੋਰ ਸੀਗੇ ਉਹ ਕੀ ਕਹਿੰਦੇ ਸੀਗੇ, ਪਹਿਲਿਆਂ ਸਮਿਆਂ ਦੇ ਵਿੱਚ ਕਰਜ਼ਾ ਨਹੀਂ ਲੈਣਾ ਭਾਈ ਥੱਲੇ ਲੱਗ ਜਾਂਗੇ, ਤੇ ਉਹ ਡਰਦੇ ਹੁੰਦੇ ਸੀ ਜਿੱਦਾਂ ਤਲਾਕ ਤੋਂ ਡਰਦੇ ਹੁੰਦੇ ਸੀ ਨਾ ਨਾਮ ਲੈਣ ਤੋਂ, ਏਦਾਂ ਕਰਜ਼ੇ ਦਾ ਨਾਂ ਲੈਣ ਦੇ ਉੱਤੇ ਮਤਲਬ ਕਿ ਛਿੱਤਰ ਤੱਕ ਲਾ ਲੈਂਦੇ ਹੁੰਦੇ ਸੀ।
5: ਪਰ ਗੱਲ ਭਾਰਤ ਬਾਈ ਜੀ ਉਹ ਹੈ ਨਾ, ਜੇ ਤਾਂ ਕਰਜ਼ਾ ਮੰਨ ਲਓ ਕਾਂਗਰਸ ਨੇ ਲਾਣਾ ਹੋਵੇ
1: ਜੀ,
5: ਜਾਂ ਅਕਾਲੀ ਆਪਣਾ ਜਿਹੜੇ ਆਪਣੇ ਅਕਾਲੀ ਨੀ ਕਹਿੰਦਾ ਮੈਂ, ਚਲੋ ਬਾਦਲ ਸਾਹਿਬ ਨੇ ਲਾਣਾ ਹੋਵੇ ਜਾਂ ਭਗਵੰਤ ਮਾਨ ਸਾਹਿਬ ਨੇ ਲਾਣਾ ਹੋਵੇ
1: ਜੀ,
5: ਫਿਰ ਤਾਂ ਉਹਨਾਂ ਨੂੰ ਫਿਕਰ ਹੋਵੇ,
1: ਫਿਕਰ
5: ਕਰਜ਼ਾ ਲੈਂਦੇ ਪਏ ਨੇ ਆਪਣੇ ਸਿਰ ਤੇ,
1: ਬਿਲਕੁਲ
5: ਕਰਜ਼ਾ ਤਾਂ ਆਪਣੇ ਸਿਰ ਤੇ ਲੈਂਦੇ ਪਏ ਨੇ, ਅਸੀਂ ਲਾਣਾ ਉਹ
1: ਜ਼ਮੀਨਾਂ ਜਾਇਦਾਦਾਂ ਤਾਂ ਉਹ ਪੰਜਾਬ ਦੀਆਂ ਵਿਕ ਰਹੀਆਂ ਨੇ ਨਾ, ਉਹਨਾਂ ਦੀਆਂ ਪੱਲਿਓ ਥੋੜੀ ਵਿਕਦੀਆਂ, ਜੇ ਆਪਣੀਆਂ ਵੇਚਣੀਆਂ ਹੋਣਗੀਆਂ ਤਾਂ 100 ਵਾਰੀ ਸੋਚਣਗੇ ਵੀ ਹਾਂ ਭਾਈ ਉਹ ਪਿੰਡ ਵਾਲਾ ਘਰ ਵੇਚੀਏ ਕਿ ਨਾ ਵੇਚੀਏ,
5: ਗੱਲ
1: ਵਿਰਾਸਤ ਹੈ ਬਜ਼ੁਰਗਾਂ ਦੀ
5: ਜਿਹੜੀ ਸਾਡੇ ਖਾਨੇ ਨੀ ਪੈਂਦੀ ਪਈ, ਜਿਹੜੀਆਂ ਸਰਕਾਰੀ ਮੰਡੀਆਂ ਸਰਕਾਰੀ ਜਿੰਨੀਆਂ ਚੀਜ਼ਾਂ ਨੇ ਇਹ ਲੈ ਕੇ ਬਾਦਲ ਸਾਹਿਬ ਤੋਂ ਲੈ ਕੇ, ਜੇ ਏਡਾ ਹੀ ਪੰਜਾਬ ਖੁਸ਼ਹਾਲ ਹੁੰਦਾ ਆਇਆ, ਮੰਨ ਲਓ ਅੱਜ ਮੰਨ ਲਓ ਅਕਾਲੀ ਦਲ ਵਾਲੇ ਜਾਂ ਕਾਂਗਰਸ ਵਾਲੇ ਕਹਿੰਦੇ ਹੋਣਗੇ ਵੀ ਅੱਜ ਝਾੜੂ ਵਾਲੇ ਜ਼ਿੰਮੇਵਾਰ
1: ਜੀ,
5: ਜਿਹੜੀਆਂ ਤੁਸੀਂ ਘਰ ਦੇ ਭਾਂਡੇ ਟਿੰਡੇ ਗਹਿਣੇ ਕਦੋਂ ਰੱਖਦਾ ਬੰਦਾ ਵੀ ਜਦੋਂ ਕੋਈ ਜਾਰਾ ਨੀ ਚਾਹੁੰਦਾ।
1: ਮੈਨੂੰ ਚੇਤੇ ਆ ਮੈਂ ਉਦੋਂ ਇੰਡੀਆ ਹੁੰਦਾ ਸੀਗਾ, ਜਲੰਧਰ ਵਾਲੀ ਜੇਲ੍ਹ ਕੈਪਟਨ ਸਾਹਿਬ ਵੇਚ ਕੇ ਗਏ ਨੇ, ਉਹਨਾਂ ਦੀ ਸਰਕਾਰ ਸੀ ਉਦੋਂ,
5: ਬਾਦਲ ਸਾਹਿਬ ਨੇ ਵੀ ਵੇਚੀਆਂ ਨੇ ਜੀ, 31,000 ਕਰੋੜ ਦੀ ਜਿਹੜੀ ਲਿਮਿਟ ਸੀ ਉਹ ਮੰਨ ਲਓ ਖੇਤੀਬਾੜੀ ਵਾਲੀ ਉਹ ਸਾਡੇ ਸਿਰ ਪਾਈ ਹੈ
1: ਜੀ, ਜੀ ਜੀ
5: ਕੈਪਟਨ ਸਾਹਿਬ ਨੇ ਪਾਈ ਹੈ, ਮੈਂ ਤਾਂ ਕਹਿੰਦਾ ਵੀ ਤੁਸੀਂ ਮੈਨੂੰ ਵੀ ਘੱਟੋ ਘੱਟ ਤੁਸੀਂ ਬਾਈ ਜੀ ਇੱਕ ਇੱਕ ਨਿਰਪੱਖ ਹੋ ਕੇ ਇੱਕ ਵਧੀਆ ਤਰੀਕੇ ਨਾਲ ਗੱਲ ਸੋਚੋ ਵੀ ਇਹ ਜਿੰਨੇ ਵੀ ਸਿਆਸਤਦਾਨ ਨੇ ਸਾਡੇ ਨਾਲ ਕਰਦੇ ਕੀ ਪਏ
1: ਜੀ,
5: ਜਿੰਨੇ ਵੀ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਂਦਾ ਦੂਜਿਆਂ ਨੂੰ ਪਿੱਛੇ ਹਟਾ ਕੇ, ਜਿਨ੍ਹਾਂ ਨੂੰ ਅਸੀਂ ਨਵੇਂ ਚੁਣਦੇ ਪਏ
1: ਜੀ,
5: ਇਹ ਖੇਡਦੇ ਤਾਂ ਸਾਡੇ ਸਿਰ
1: ਸਾਡੇ ਨਾਲ ਹੀ ਆ ਬਿਲਕੁਲ,
5: ਅੱਜ ਪੰਜਾਬ ਦੀ GDP ਦਾ 48-49% ਕਰਜ਼ਾ ਲੈ ਚੁੱਕੇ ਆ, ਫਿਰ ਇਹ ਕਿਉਂ ਚੜ, ਜੇ ਇੰਨਾ ਹੀ ਖੁਸ਼ਹਾਲ ਸੀ ਸਾਰਾ ਕੁਛ ਹੀ ਹੁੰਦਾ ਸੀ ਤੇ ਫਿਰ ਇਹ ਕਿਉਂ ਹੋਈ ਜਾਂਦਾ ਉਹੀ ਗੱਲ ਵੀ ਕਰਜ਼ਾ ਸਾਡੇ, ਅਸੀਂ ਅਸਲ ਚ ਸਾਨੂੰ ਇਹ ਲੱਗਦਾ ਵੀ ਜਿਹੜਾ ਇਹ ਕਰਜ਼ਾ ਨਾ ਇਹ ਸਰਕਾਰ ਦੇ ਸਿਰ
1: ਜੀ,
5: ਆ ਸਾਡੇ ਨੇੜੇ ਤੇੜੇ ਵਾਲੇ ਸੂਬੇ ਆ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਉੱਥੇ 400 ਰੁਪਏ ਕਿਲੋ ਦੁੱਧ ਵਿਕਦਾ ਜੀ, ਉੱਥੇ 100 ਰੁਪਏ ਕਿਲੋ ਫਲਾਣੀ ਚੀਜ਼ ਵਿਕਦੀ ਹੈ, ਉਹ ਕਾਹਤੋਂ ਹਾਲਾਤ ਹੋਏ।
1: ਪਿਛਲੇ ਹਫਤੇ ਮੈਂ ਰਿਪੋਰਟ ਸਾਂਝੀ ਕੀਤੀ ਸੀ ਕੈਗ ਦੀ, 1,42,000 ਰੁਪਇਆ ਜੰਮ ਦੇ ਬੱਚੇ ਨੂੰ ਗਿਫਟ ਮਿਲ ਰਿਹਾ ਜੰਮਣ ਦਾ, ਪੰਜਾਬ ਚ ਜਿਹੜਾ ਬੱਚਾ ਜੰਮ ਰਿਹਾ ਜੀ।
5: ਨਹੀਂ ਭਾਰਜ ਬਾਈ ਜੀ ਮੈਂ ਹੁਣ ਮੰਨ ਲਓ ਤੁਸੀਂ ਇੱਕ ਇੱਕ ਗੱਲ ਲਾ ਲਓ, ਹੁਣ ਮੈਨੂੰ ਨੀ ਪਤਾ ਵੀ ਕਿਸੇ ਦੇ ਸਮਝ ਆਉਣੀ ਹੈ ਕਿ ਨਹੀਂ ਆਉਣੀ, ਕਿ ਮੈਨੂੰ ਵੀ ਕਿਸੇ ਧਿਰ ਨਾਲ ਜੋੜ ਕੇ ਸੋਚਣਾ ਕਿਸੇ ਨੇ, ਤੁਸੀਂ ਇਹ ਲਾ ਲਓ ਵੀ ਮੈਨੂੰ ਤੁਸੀਂ ਪਾਵਰ ਦੇ ਦਿੱਤੀ ਪੰਜਾਬ ਦੀ
1: ਜੀ,
5: ਠੀਕ ਹੈ ਜੀ, ਜਿਹੜੀ ਜਿਹੜੀ ਮੇਰੀ ਟਰਾਂਸਪੋਰਟ ਹੈ ਜਾਂ ਜੋ ਵੀ ਹੈ ਉਹ ਤਾਂ ਵੱਧਦੀ ਜਾਂਦੀ ਹੈ ਜੀ ਅੱਗੇ ਪ੍ਰਾਈਵੇਟ ਜਿਹੜੀ ਮੇਰੀ ਆਪਣੀ ਪਰਸਨਲ
1: ਜੀ
5: ਤੇ ਜਿਹੜੀ ਸਰਕਾਰੀ ਆ ਉਹ ਖੜਕਦੀਆਂ ਫਿਰਦੀਆਂ ਨੇ
1: ਬਿਲਕੁਲ ਹੈ
5: ਜਿਹੜੀ ਮੇਰੀ ਮੈਨੇਜਮੈਂਟ ਹੈ ਜਿਹੜਾ ਮੇਰੇ ਕੋਲ ਹੁਨਰ ਹੈ ਉਹ ਜਿੱਥੇ ਲੋਕਾਂ ਦਾ ਲੋਕਾਂ ਵਾਸਤੇ ਜਿਹੜੇ ਸਰਕਾਰੀ ਚੀਜ਼ਾਂ ਨੇ ਉੱਥੇ ਕਿਉਂ ਨੀ ਕੰਮ ਆਉਂਦਾ
1: ਜੀ
5: ਕੋਈ ਚੀਜ਼ ਮੰਨ ਲਓ ਕੋਈ ਚੀਜ਼ ਸਰਕਾਰੀ ਹੈ ਉਹ ਉਹ ਬਿਨਾਂ ਤੇਲ ਤੋਂ ਬਿਨਾਂ ਕਿਸੇ ਤੋਂ ਚੱਲ ਸਕਦੀ ਹੈ ਇਹ ਕਰਤਾ ਫ੍ਰੀ ਸਾਰਿਆਂ ਨੇ
1: ਬਿਲਕੁਲ
5: ਕਿਸੇ ਨੇ ਟੂਵਲ ਟੂਵਲ ਫ੍ਰੀ ਕਰਤੇ ਕਿਸੇ ਨੇ ਕੁਛ ਫ੍ਰੀ ਕਰਤਾ ਕਿਸੇ ਨੇ ਕੁਛ ਕਰਤਾ
1: ਜੀ
5: ਸਾਡੇ ਕੋਲ ਤਾਂ ਇੱਕ ਟੂਵਲ ਹੋਊ ਦੋ ਹੋ ਸਕਦੇ ਨੇ ਤੇ ਇਹ ਜਿਹੜੇ ਕਰਨ ਵਾਲੇ ਨੇ ਇਹਨਾਂ ਕੋਲ ਉਹੀ ਗੱਲ ਹੈ ਵੀ 25-25 ਤੀਹ ਟੂਵਲ ਨੇ ਇਹਨਾਂ ਨੇ ਕਦੀ ਤੁਸੀਂ ਕਿਤੇ ਇਹਨਾਂ ਦਾ ਕੋਈ ਫਿਗਰ ਫੈਕਟ ਲੱਭਿਆ ਵੀ ਭਾਵੇਂ ਬਾਦਲ ਸਾਹਿਬ ਹੋਣ ਭਾਵੇਂ ਜਿੰਨੇ ਵੀ ਇਹ ਹੋਣ ਇਹਨਾਂ ਨੇ ਕਿਤੇ ਆਪਣੀ ਸਬਸਿਡੀ ਛੱਡੀ ਹੈ
1: ਨਾ ਜੀ
5: ਕਰੋੜਾਂ ਨਾਲੇ ਨਾਲੇ ਇੱਕ ਪਾਸੇ ਜਦੋਂ ਗੱਲ ਆਉਂਦੀ ਹੈ ਨਾ ਜਦੋਂ ਕੋਈ ਗੱਲ ਆਉਂਦੀ ਹੈ ਵੀ ਤੁਸੀਂ ਇਹਨਾਂ ਨੂੰ ਕਿਉਂ ਆਉਂਦੇ ਹੋ ਉਦੋਂ ਪਤਾ ਕੀ ਗੱਲ ਆਉਂਦੀ ਹੈ ਇਹ ਤਾਂ ਜੱਦੀ ਜਾਇਦ ਦੀ ਖਾਨਦਾਨੀ ਬੰਦੇ ਨੇ ਜੀ ਜੇ ਖਾਨਦਾਨੀ ਬੰਦੇ ਨੇ ਸਬਸਿਡੀਆਂ ਸਬਸਿਡੀਆਂ ਨਹੀਂ ਛੱਡ ਸਕਦੇ ਜੀ ਆਪਣੇ ਕਾਹਦੇ ਖਾਨਦਾਨੀ ਨੇ
1: ਜੀ
5: ਇਹਨਾਂ ਨਚੋੜ ਨਚੋੜ ਕੇ ਲੋਕਾਂ ਦਾ ਖੂਨ ਤੁਸੀਂ ਪੀਵੀ ਜਾਂਦੇ ਹੋ ਜਿੰਨੇ ਜਿੰਨੇ ਤੁਸੀਂ ਰਲੇ ਹੋ
1: ਜੀ
5: ਉਹ ਸਾਡਾ ਟੋਲ ਹੈ ਉਹੀ ਗੱਲ ਹੈ ਕੋਈ ਕਿਸੇ ਦੇ ਮਗਰ ਲੱਗਿਆ ਕੋਈ ਕਿਸੇ ਦੇ ਮਗਰ
1: ਲੋਕ ਆਪਸ ਦੇ ਵਿੱਚ ਲੜੀ ਜਾਂਦੇ ਨਾ ਉਹਨਾਂ ਚੀਜ਼ਾਂ ਕਰਕੇ ਬਿਲਕੁਲ
5: ਲੜੀ ਜਾਂਦੇ
1: ਜੀ ਉਹਨਾਂ ਦਾ ਕੰਮ ਹੀ ਇਹ ਲੜਾਉ ਇਹਨਾਂ ਨੂੰ ਗੱਲ ਨੇ ਬੜੀ ਕੋਈ ਕਹਿੰਦਾ ਕਿਸੇ ਪਾਰਟੀ ਦਾ ਕੋਈ ਕਹਿੰਦਾ ਕਿਸੇ ਪਾਰਟੀ ਦਾ
5: ਕੋਈ ਕਾਰਨ ਹੀ ਭਰਜ ਬਾਈ ਜੀ ਉਹ ਹੋਇਆ ਸਾਡੇ ਸਮਝ ਪਤਾ ਨੀ ਕਿਉਂ ਨੀ ਆਉਂਦੀ ਪਈ
1: ਬਿਲਕੁਲ
5: ਅਸੀਂ ਤਾਂ ਵਾਰ ਵਾਰ ਗੱਲ ਕਰਨੇ ਅਸੀਂ ਕਿਸੇ ਦੇ ਨਾਲ ਨੀ ਹੈਗੇ ਜੋ ਮਰਜ਼ੀ ਜੋ ਕਿਸੇ ਦੀ ਸਰਕਾਰ ਬਣ ਜੇ ਕੁਛ ਮਰਜ਼ੀ ਕਰੀ ਜਾਵੇ ਪਰ ਪਤਾ ਨੀ ਹੁਣ ਕਿੱਥੇ ਜਾ ਕੇ ਗੱਲ ਇਹ ਰੁਕਣੀ ਵੀ ਨੀ ਹੈਗੀ ਗੱਲ ਭਰਜ ਬਾਈ ਜੀ ਮੈਂ ਨਾ ਅੱਜ ਆਪਣੇ ਆ ਜਿਹੜੀ ਹੁਣ ਖਾਲੜਾ ਸਾਹਿਬ ਵਾਲੀ ਫਿਲਮ ਚੱਲਣ ਰਹੀ ਹੈ ਕਈ ਵਾਰੀ ਕੋਈ ਕਹਿ ਦੂਗਾ ਬੜੇ ਸੈਂਸਿਟਿਵ ਬੰਦੇ ਨੇ ਆਪਣੇ ਗਰੁੱਪ ਦੀ
1: ਜੀ
5: ਮੈਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਉਹਨਾਂ ਨੇ ਵੀ ਗੱਲ ਜਿਹੜਾ ਪੋਲਰਾਈਜ ਵਾਲਾ ਸਿਸਟਮ ਹੈ ਨਾ ਜਿਵੇਂ ਸਰਕਾਰਾਂ ਕਰਨੀਆਂ
1: ਚਾਹੁੰਦੀਆਂ
5: ਉਹ ਆਪਣੇ ਹਿੰਦੂ ਹਿੰਦੂ ਭਰਾ ਹੀ ਨੇ ਉਹਨਾਂ ਨੇ ਵੀ ਗੱਲ ਉੱਥੋਂ ਹੀ ਸ਼ੁਰੂ ਕੀਤੀ ਜਿਹੜੇ ਬੜੇ ਨਾ ਉਹ ਬੀਜੇਪੀ ਦੇ ਨਾਲ ਨੀ ਬੀਜੇਪੀ ਦੇ ਨਾਲ ਵੀ ਨੀ ਹੈਗੇ ਉਹਨਾਂ ਦੇ ਗੱਲ ਤੇ ਹਰ ਰੋਜ਼ ਸਵਾਲ ਚੁੱਕਦੇ
1: ਪਰ
5: ਉਹਨਾਂ ਨੇ ਵੀ ਗੱਲ ਉੱਥੇ ਸ਼ੁਰੂ ਕੀਤੀ ਕਹਿੰਦੇ ਵੀ ਜਿਹੜਾ ਹਿੰਦੂਆਂ ਦੇ ਨਾਲ ਜੋ ਕੁਛ ਹੋਇਆ ਸ਼ੁਰੂਆਤ ਹੋਈ ਕਹਿੰਦੇ ਉਹਦੇ ਤੇ ਕਿਉਂ ਨੀ ਗੱਲ ਕਰਦਾ ਕੋਈ ਇਹਦਾ ਮਤਲਬ ਵੀ ਇਹਦਾ ਮਤਲਬ ਇਹ ਲਾ ਲਓ ਵੀ ਜਿਹੜਾ ਇੰਨਾ ਲਿਬਰਲ ਬੰਦਾ ਜਿਹੜਾ ਬੀਜੇਪੀ ਤੇ ਵੀ ਸਵਾਲ ਚੁੱਕਦਾ ਹੈ ਹਰ ਇੱਕ ਚੀਜ਼ ਤੇ ਜੇ ਉਹਦੇ ਮਨ ਚ ਵੀ ਇਹ ਗੱਲ ਆਉਂਦੀ ਹੈ ਵੀ ਜੇ ਹਿੰਦੂਆਂ ਨਾਲ ਹੋਇਆ ਤੇ ਵੀ ਉਹਨਾਂ ਦੀ ਗੱਲ ਇਹਦਾ ਮਤਲਬ ਤੁਸੀਂ ਦੇਖੋ ਵੀ ਜਿਹੜੇ ਮੰਨ ਲਓ ਥੋੜਾ ਜਿਹਾ ਵਿਚਾਰ ਹੋਰ ਹਿਸਾਬ ਨਾਲ ਰੱਖਦੇ ਨੇ ਥੋੜਾ ਜਿਹਾ ਕੱਟੜ ਰੱਖਦੇ ਨੇ ਜਾਂ
1: ਉਹਨਾਂ ਨੇ ਤਾਂ ਇੱਕ ਮਤਲਬ ਕਿ ਇਨਸਾਨੀਅਤ ਦੇ ਨਾਤੇ ਜੇ ਦੇਖਿਆ ਜਾਵੇ ਹੁਣ ਗਦਰੀ ਬਾਬੇ ਨੇ ਉਹ ਆਪਣੇ ਇਹਨਾਂ ਮੁਲਕਾਂ ਦੇ ਵਿੱਚੋਂ ਸਾਰਾ ਕੁਝ ਛੱਡ ਛਡਾ ਕੇ ਇੰਡੀਆ ਵਾਪਸ ਆ ਗਏ ਜੇ ਉਹ ਸੋਚ ਲੈਂਦੇ ਕਿ ਉਹ ਕਹਿੰਦੇ ਅਸੀਂ ਮਤਲਬ ਕਿ ਆਪਣਾ ਮੁਲਕ ਆਜ਼ਾਦ ਕਰਾਉਣਾ ਉਹਨਾਂ ਨੇ ਪੰਜਾਬ ਦੀ ਥੋੜੀ ਗੱਲ ਕੀਤੀ ਸੀ
5: ਮੈਂ ਤਾਂ ਭਾਰਜ ਬਾਈ ਕਹਿ ਨੀ ਗਿਆ ਇਹ ਗੱਲ
1: ਬਿਲਕੁਲ
5: ਗਦਰੀ ਗਦਰੀ ਨਹੀਂ ਨਹੀਂ ਗਦਰੀ ਬਾਬੇ ਵਾਂਗੂ ਆ ਬਾਬਾ ਬੂਝਾ ਸਿੰਘ ਵੀ ਇਹ ਵੀ ਬਾਹਰੋਂ ਛੱਡ ਕੇ ਆਏ ਸੀ ਨਾ
1: ਬਿਲਕੁਲ ਮੁੜ ਕੇ ਆ ਕੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀਗੀਆਂ ਇੰਡੀਆ ਚ ਜਾਂ ਪੰਜਾਬ ਚ ਜਿੱਥੇ ਵੀ ਉਹ ਵੀ ਕੁਰਕ ਕਰਾਈਆਂ
5: ਉਹ ਵੀ ਕੁਰਕ ਕਰਾ ਲਈਆਂ ਤੇ ਅੱਜ ਜਿਹੜੇ ਅੱਜ ਮੰਨ ਲਓ ਸਾਡੇ ਭਰਾ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨੀ ਉਹ ਉਹਨਾਂ ਤੇ ਵੀ ਸਵਾਲ ਚੁੱਕਦੇ ਨੇ ਉਹ ਜਿਵੇਂ ਕੁੱਕੀ ਗੱਲ ਤੇ ਚੁੱਕਦੇ ਨੇ ਦੂਜੇ ਵੀ ਉਹ ਕਿਉਂਕਿ ਉਹ ਸਾਡੀ ਵਿਚਾਰਧਾਰਾ ਨਾਲ ਲੜੀ ਹੈ ਭਾਵੇਂ ਉਹਨੇ ਬੰਦੇ ਨੇ ਲੋਕਾਂ ਵਾਸਤੇ ਲੜਾਈ ਲੜੀ ਹੋਵੇ ਭਾਵੇਂ ਉਹ ਤੇਜਾ ਸਿੰਘ ਸੁਤੰਤਰ ਹੋਵੇ ਜਿਨ੍ਹਾਂ ਨੇ ਆਪਣਾ ਬਾਬਾ ਬੰਦਾ ਸਿੰਘ
1: ਬਹਾਦਰ
5: ਸਭ ਤੋਂ ਵੱਧ ਜ਼ਮੀਨਾਂ ਉਹਨਾਂ ਨੇ ਛੜਾਈਆਂ ਤੇ
1: ਜੈਤੋਂ ਦੇ ਮੋਰਚੇ ਲੱਗੇ ਚਾਬੀਆਂ ਦੇ ਮੋਰਚੇ ਲੱਗੇ ਉਹ ਚ ਕਦੇ ਹੋਇਆ ਭਈ ਹਿੰਦੂ ਕਿੰਨੇ ਨੇ ਜਾਂ ਸਿੱਖ ਕਿੰਨੇ ਨੇ ਕਦੇ ਸੁਣਿਆ ਆਪਾਂ ਉਹਦੇ ਵਿੱਚ
5: ਫਿਰ ਅਸੀਂ ਅਸੀਂ ਅਸੀਂ ਕਿਹੜੇ ਕਿਹੜੇ ਲੌਜਿਕ ਦੇ ਹਿਸਾਬ ਨਾਲ ਸੋਚਦੇ ਹਾਂ ਵੀ ਮੰਨ ਲਓ ਭਾਵੇਂ ਉਹ ਕਿਸੇ ਵਿਚਾਰਧਾਰਾ ਦਾ ਬੰਦਾ ਹੋਵੇ ਉਹ ਕਿਸੇ ਮਨੁੱਖਤਾ ਦੇ ਨਾਲ ਖੜਾ ਹੈ ਨਾ ਭਾਵੇਂ ਤੇਜਾ ਸਿੰਘ ਸੁਤੰਤਰ ਹੋਵੇ ਉਹ ਕਾਮਰੇਡ ਹੈ ਭਾਵੇਂ ਬੰਦਾ ਸਿੰਘ ਬਹਾਦਰ ਸੀ ਉਹ ਸਿੱਖ ਫਲਸਫੇ ਦੇ ਨਾਲ
1: ਬਿਲਕੁਲ ਹੈ ਜੀ ਕਾਰਨ ਤਾਂ
5: ਉਹੀ ਹੈ ਨਾ ਇਹ ਨਾ ਅਸਲ ਚ ਨਾ ਆਪਾਂ ਤਾਂ ਚਲੋ 5-7 ਜਾਣੇ 10 ਜਾਣੇ 20 ਜਾਣੇ ਜੁੜੇ ਆ
1: ਨਾਲੇ ਹੁਣ ਬਿੱਟੂ ਨੂੰ ਵੀ ਇਹਦੇ ਵਿੱਚ ਕੀ ਬਿਆਨ ਦੇਣ ਦੀ ਬਾਈ ਜੀ ਜ਼ਰੂਰਤ ਸੀ ਕਿ ਜਿਹੜੇ ਸਾਰੇ ਹੀ ਉਸ ਸਮੇਂ ਦੇ ਵਿੱਚ ਜਦ ਉਹਨਾਂ ਨੇ ਕਿਹਾ ਭੀ ਜਿੰਨੇ 30 ਸਾਲ ਪਹਿਲਾਂ ਮਤਲਬ ਕਿ ਜਿੰਨੇ ਵੀ ਲੋਕਾਂ ਦੇ ਨਾਲ ਜੋ ਕੁਝ ਵੀ ਵਾਪਰਿਆ ਉਹਦੀ ਅਰਦਾਸ ਕਰਨੀ ਆ ਗੱਲ ਨਿਬੜੀ ਉਹਦੇ ਵਿੱਚ ਸਾਰਾ ਹੀ ਆ ਗਿਆ ਭਾਈਚਾਰਾ ਸਾਰਾ ਚਾਹੇ ਉਹ ਪੁਲਿਸ ਵਾਲੇ ਨੇ ਚਾਹੇ ਉਹ ਦੂਸਰੇ ਦੁਸ਼ਮਣ ਵਾਲੇ ਸੀਗੇ ਜਾਂ ਖਾੜਕੂ ਸੀਗੇ ਜਾਂ ਆਮ ਜਨਤਾ ਦੇ ਸੀਗੇ ਉਹ ਸਾਰਾ ਕੁਝ ਵਿੱਚ ਆ ਗਿਆ ਕਿ ਮਤਲਬ ਕਿ ਇਹ ਬਿੱਟੂ ਸਾਹਿਬ ਨੂੰ ਜ਼ਰੂਰੀ ਆ ਕਿ ਇਹ ਗੱਲ ਕਹਿਣੀ ਕਿ ਭਾਈ ਸਾਰਿਆਂ ਦੇ ਲਈ ਕਰੋ ਜਦ ਸਾਂਝੀ ਵਾਲਤਾ ਦੀ ਗੱਲ ਹੋ ਰਹੀ ਹੈ।
5: ਨਹੀਂ ਭਾਰਜ ਬਾਈ ਜੀ ਉਹਦੇ ਚ ਇਹ ਹੈ ਨਾ, ਨਾ ਤਾਂ ਉਹ ਜਿਹੜੇ ਬਿੱਟੂ ਸਾਹਿਬ ਸਵਾਲ ਚੁੱਕਣ ਵਾਲੇ ਘੱਟ ਨੇ ਉਹ ਘੱਟ ਨੀ ਹੈਗੇ, ਉਹ ਆਪਣੀਆਂ ਵੋਟਾਂ ਵੇਖਦੇ ਪਏ ਨੇ। ਜਿਹੜੇ ਅਰਦਾਸ ਕਰਨ ਵਾਲੇ ਨੇ ਇਹ ਵੀ ਘੱਟ ਨੀ ਹੈਗੇ
1: ਜੀ।
5: ਇਹਨਾਂ ਨੂੰ ਕੀ ਅੱਜ ਹੁਣ ਖਾਲੜਾ ਸਾਹਿਬ ਦੀ ਵੀਡੀਓ ਮੂਵੀ ਨਾ ਬਣਦੀ, ਇਹਦਾ ਮਤਲਬ ਵੀ ਜਿੰਨੇ ਲਾਸ਼ਾਂ ਗਈਆਂ ਉਹਨਾਂ ਦੀ ਹੁਣੀ ਨੀ ਸੀ ਨਾ,
1: ਉਹ ਤਾਂ ਭਟਕਦੇ ਫਿਰਦੇ ਸੀਗੇ ਉਹਨਾਂ ਚਿਰ ਅੱਲੇ ਵੀ
5: ਭਟਕਦੇ ਫਿਰਦੇ ਨਾ। ਮੈਂ ਤਾਂ ਉਹੀ ਗੱਲ ਭਾਰਤ ਬਾਈ, ਜੇ ਅਸੀਂ ਇਹ ਗੱਲ ਕਹਿੰਦੇ ਹਾਂ ਨਾ ਤੇ ਸਾਨੂੰ ਕੋਈ ਤਾਂ ਇਧਰੋਂ ਸਰਟੀਫਿਕੇਟ ਦੇਣ ਵਾਲਾ ਜਾਂਦਾ, ਕੋਈ ਉਧਰੋਂ ਦੇਣ ਵਾਲਾ
1: ਜਾਂਦਾ। ਚਲੋ ਆਪਾਂ ਆਪਣੇ ਕੰਮ ਕਰੀ ਜਾਂਦੇ ਆ ਜੀ, ਜਿਹਨੇ ਚੋ ਮੰਨਣਾ ਉਹਦੀ ਆਪਣੀ ਮਰਜ਼ੀ ਹੈ।
5: ਭਾਰਤ ਬਾਈ ਜੀ ਅਸੀਂ ਆਪਣੀ ਥਾਂ ਤੇ, ਮੈਂ ਕਹਿੰਦੀ ਯੋਜਨਾ ਬਾਈ, ਅਸੀਂ ਆਪਣੇ ਕੰਮ
1: ਆਪਣੇ ਆਪ ਨੂੰ ਜਵਾਬ ਦੇ ਆ
5: ਹੋ ਸਕਦੇ ਕਿਸੇ ਗੱਲ ਤੋਂ, ਪਰ ਅਸੀਂ ਜਿੱਥੇ ਜਿੱਥੇ ਵੀ ਗੱਲ ਕਦੇ ਕੋਈ ਕੋਈ ਜੇ ਲੌਜਿਕ ਦੇ ਤੌਰ ਤੇ ਕਹਿ ਦੇ ਵੀ ਤੁਸੀਂ ਅਕਾਲੀਆਂ ਨਾਲ ਖੜੇ ਹੋ ਜਾਂ ਕਾਂਗਰਸ ਨਾਲ ਖੜੇ ਹੋ ਫਲਾਣੇ ਨਾਲ
1: ਜੀ,
5: ਸਾਨੂੰ ਸਵਾਲ ਕੋਈ ਜਵਾਬ ਤਾਂ ਦੇਵੇ ਨਾ, ਲੌਜਿਕ ਦੇ ਹਿਸਾਬ ਨਾਲ ਆ ਕੇ ਜਵਾਬ ਦੇਵੇ, ਲੱਖ ਵਾਰੀ ਦੇਵੇ ਵੀ ਤੁਸੀਂ ਇੱਕ। ਮੈਂ ਅੱਜ ਸਾਡੇ ਗਰੁੱਪ ਚ ਵੀ ਇਹੀ ਚੱਲਦੀ ਰਹੀ, ਉੱਥੇ ਟਵਾਣਾ ਸਾਹਿਬ ਨੇ ਗੱਲ ਕਹੀ ਸੀ ਉਹਦੇ ਚ ਵੀ ਇਹੀ ਗੱਲ ਚੱਲਦੀ ਰਹੀ ਵੀ ਟਵਾਣਾ ਸਾਹਿਬ ਆਹ ਗੱਲ ਕਰਦਾ ਫਲਾਣਾ। ਮੈਂ ਕਹਿੰਦਾ ਵੀ ਤੁਸੀਂ ਵੀ ਫੋਨ ਲਾਓ ਫਲਾਣੇ ਜਿਹਦੇ ਨਾਲ ਵੀ ਤੁਹਾਡਾ ਮਤਭੇਦ ਹੈ, ਤੁਸੀਂ ਉਹਨੂੰ ਚੰਗੇ ਸ਼ਬਦਾਂ ਚ ਚੰਗੇ ਜਿਹੜੀ ਵੀ ਤੁਹਾਡੀ ਗੱਲ ਹੈ ਤੁਸੀਂ ਉਹਨਾਂ ਨਾਲ ਵਿਚਾਰ ਤਕਰਾਰ ਕਰੋ।
1: ਬਿਲਕੁਲ
5: ਸਾਡੇ ਤਾਂ ਬਾਬੇ ਨਾਨਕ ਨੇ ਕਿਹਾ ਕੁਛ ਸੁਣੀਏ ਕੁਛ ਕਹੀ,
1: ਬਿਲਕੁਲ ਨਾਲੇ ਆਪਾਂ ਤਾਂ ਆਵਾਮ ਦੇ ਨਾਲ ਖੜੇ ਹਾਂ ਚਾਹੇ ਆਵਾਮ ਆਪਣੇ ਨਾਲ ਨਹੀਂ ਖੜੇ ਹਾਂ, ਆਪਾਂ ਤਾਂ ਹੱਕ ਦੀ ਗੱਲ ਕਰਦੇ ਹਾਂ, ਆਵਾਮ ਦੇ ਹੱਕ ਦੀ ਸਿਸਟਮ ਦੀ ਗੱਲ ਕਰਦੇ ਹਾਂ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਸਿਸਟਮ, ਚਾਹੇ ਔਜਲਾ ਸਾਹਿਬ ਜਿੱਦਾਂ ਗੱਲ ਕਰਕੇ ਗਏ ਆ ਜਾਂ ਮੈਂ ਗੱਲ ਕਰ ਰਹੀ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਨਾਲ ਸਿਸਟਮ ਹੈ, ਸਿਸਟਮ ਦੇ ਨਾਲ ਲੋਕ ਸਾਰਾ ਉਹ ਮੇਲ ਜੋਲ ਹੈ ਵੀ ਅਸੀਂ ਕਹੀ ਜਾਂਦੇ ਹਾਂ ਕਿ ਕੋਈ ਸਰਕਾਰ ਆਏਗੀ ਤੇ ਉਹ ਸਾਰਾ ਕੁਝ ਹੀ ਮਤਲਬ ਕਿ ਕੋਈ ਜਾਦੂ ਦੀ ਛੜੀ ਦੇ ਨਾਲ ਸਾਰਾ ਕੁਝ ਹੀ ਸਹੀ ਕਰ ਦੋਗੀ, ਓਦਾਂ ਨਹੀਂ ਹੋਣਾ। ਉਹ ਪਹਿਲਾਂ ਆਵਾਮ ਨੂੰ ਵੀ ਨਾਲ ਮਤਲਬ ਕਿ ਆਪਣੇ ਦੇ ਵਿੱਚ ਸੁਧਾਰ, ਆਪਣੇ ਘਰਾਂ ਦੇ ਵਿੱਚ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਫਿਰ ਦੇਸ਼ ਦੀ ਗੱਲ ਆਉਂਦੀ ਹੈ, ਕਸਬਿਆਂ ਦੀ ਗੱਲ ਆਉਂਦੀ ਹੈ, ਉਹ ਕਰਨਾ ਪੈਣਾ ਹੈ। ਇਹ ਨਹੀਂ ਕਿ ਕੋਈ ਸਰਕਾਰ ਆਏਗੀ ਤੇ ਉਹ ਮਤਲਬ ਕਿ ਛੜੀ ਦੇ ਨਾਲ ਹੀ ਸਾਰਾ ਕੁਝ ਸਹੀ ਕਰ ਦੇਗੀ।
5: ਨਹੀਂ ਨਹੀਂ ਨਹੀਂ ਨਹੀਂ ਕੁਛ ਕੁਛ ਨਹੀਂ ਹੋਣਾ, ਏਦਾਂ ਕੁਛ ਨਹੀਂ ਹੋਣਾ। ਗੱਲ ਉਹੀ ਹੈ ਵੀ ਐਵੇਂ ਕੁਛ ਨੀ ਹੋਣਾ ਵੀ ਕਿਸੇ ਨੂੰ ਮਰਜ਼ੀ ਅੱਜ ਏਦੂ ਪਹਿਲਾਂ ਤੁਸੀਂ ਆਪਾਂ ਚੁਣੀਆਂ ਹੀ ਨੇ ਨਾ ਸਰਕਾਰਾਂ
1: ਜੀ,
5: ਹੁਣ ਆ ਨਵੀਂ ਚੁਣੀ ਸੀ ਐਤਕੀ, ਪਰ ਹੁਣ ਕੀ ਹੋ ਗਿਆ? ਇਹ ਤਾਂ ਇਹਨਾਂ ਚ ਤਾਂ ਆਪਾਂ ਕਹਿੰਦੇ ਨਵੇਂ ਬੰਦੇ ਨੇ, ਇਹਨਾਂ ਨੂੰ ਵੀ ਗਾਲਾਂ ਕੱਢਦੇ ਆ।
1: ਬਿਲਕੁਲ,
5: ਜਿੰਨਾ ਚਿਰ ਅਸੀਂ ਆਪ ਜ਼ਿੰਮੇਵਾਰ ਨੀ ਨਾ ਹੁੰਦੇ, ਜਿੰਨਾ ਚਿਰ ਅਸੀਂ ਇਹ ਮੰਨ ਲਓ ਲੀਡਰ ਹੈ ਉਹ, ਹੁਣ ਤੁਸੀਂ ਇਹ ਦੇਖੋ ਵੀ ਮੰਨ ਲਓ ਮੈਂ ਤੁਸੀਂ ਕਮਾਈ ਕਰਦੇ ਹੋ ਜਾਂ ਮੈਂ ਕਮਾਈ ਕਰਨਾ, ਜੇ ਮੈਂ ਉਹਦੇ ਚੋਂ 10 ਰੁਪਏ ਵੀ ਟੈਕਸ ਭਰਨਾ ਵਾ ਉਹ ਮੈਂ ਆਪਣੀ ਕਮਾਈ ਚੋਂ
1: ਭਰਨਾ ਹੈ।
5: ਇਹਨਾਂ ਲੀਡਰਾਂ ਨੂੰ ਜਿਹੜਾ ਲੀਡਰਾਂ ਨੂੰ ਤਨਖਾਹ ਜਾਂਦੀ ਹੈ ਉਹ ਵੀ ਲੋਕਾਂ ਦੇ ਟੈਕਸ ਤੋਂ ਪੈਸੇ ਜਾਂਦੀ ਹੈ।
1: ਬਿਲਕੁਲ,
5: ਤੇ ਉਹਦਾ ਜਿਹੜਾ ਉਹਦਾ ਉਹ ਤਨਖਾਹ ਦਾ ਜਿਹੜਾ ਇਨਕਮ ਟੈਕਸ ਹੈ ਉਹ ਵੀ ਲੋਕ ਭਰਦੇ
1: ਨੇ।
5: ਇਹ ਦੇਖੋ ਵੀ ਇਹ ਕਿੱਡਾ ਵਿਚਿੱਤਰ ਕੰਮ ਹੈ।
1: ਨਾਲੇ ਦੇਖੋ ਸਰਕਾਰੀ ਗੱਡੀਆਂ ਜਿਹੜੀਆਂ ਨੇ ਉਹ ਮਤਲਬ ਕਿ ਟੋਲ ਟੈਕਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਉਹ ਤਨਖਾਹ ਨਹੀਂ ਲੈਂਦੇ?
5: ਬਿਲਕੁਲ ਲੈਂਦੇ
1: ਹੈ ਕਿ ਉਹ ਗੱਡੀਆਂ ਮਤਲਬ ਕਿ ਟਾਇਰ ਨਹੀਂ ਘਸਾਉਂਦੀਆਂ ਸੜਕ ਦੇ ਉੱਤੇ?
5: ਸਾਰਾ ਕੁਝ ਕਰਦੇ ਨੇ ਬਾਈ ਜੀ।
1: ਕਿ ਉਹਨਾਂ ਦੇ ਕਾਹਤੋਂ ਡੰਡੇ ਖੜੇ ਹੋ ਜਾਂਦੇ ਆ ਕਾਹਦੇ ਲਈ?
5: ਇਹੀ ਸਾਡੇ ਖਾਨੇ ਨਹੀਂ ਪੈਂਦੀ। ਅਸੀਂ ਤਾਂ ਜੇ ਕੋਈ ਲੀਡਰ ਆ ਜਾਏ ਨਾ ਅਸੀਂ ਉਹਨੂੰ ਸਵਾਲ ਨੀ ਪੁੱਛਣਾ
1: ਜੀ,
5: ਅਸੀਂ ਤਾਂ ਉਹਨੂੰ ਫੋਟੋਆਂ ਖਿਚਾਉਣ ਵਾਲੇ ਨੀ ਲੈਣ ਲੱਗੀ। ਹੁਣ ਮੰਨ ਲਓ ਮੈਂ 5-7-10 ਬੰਦੇ ਅੱਜ ਤੁਰ ਜਾਂ
1: ਜੀ,
5: ਤੇ ਉੱਥੇ ਮੇਰੇ ਆਲੇ ਦੁਆਲੇ ਫੋਟੋਆਂ ਸੈਲਫੀਆਂ ਵਾਲੇ ਦੇ ਲੈਣ ਲੱਗੀ, ਉਹ ਮੈਂ ਚੌੜਾ ਕਿਉਂ ਨਾ ਆਵਾਂ
1: ਜੀ?
5: ਮੈਂ ਤਾਂ ਕਹਾਂਗਾ ਵੀ ਮੇਰੇ ਮਗਰ ਇੰਨੇ ਲੋਕ ਨੇ, ਉਹੀ ਗੱਲ ਵੀ ਆਪੀ ਬੰਦੇ ਦੀ ਇਨਸਾਨ ਦਾ ਇੱਕ ਉਹ ਹੈਗਾ ਵੀ ਉਹੀ ਗੱਲ, ਜਦੋਂ ਬੰਦੇ ਦੇ 4-5-7-10 ਜਾਣੇ ਬੰਦੇ ਦੁਆਲੇ ਹੋ ਜਾਂਦੇ ਨੇ ਉਹ ਬੰਦਾ ਉਧਰ ਨੀ ਸੋਚਦਾ ਵੀ ਮੇਰੇ ਵਰਗਾ ਕੋਈ ਵੀ ਨੀ ਹੈ
1: ਜੀ। ਬੇਅੰਤ ਬਾਈ ਜੀ ਕਹਿੰਦੇ ਆ ਕਿ ਕਹਿੰਦੇ ਕਿ ਕਿਸੇ ਕੋਲ ਰਿਕਾਰਡ ਹੈਗਾ ਕਿੰਨੇ ਸਿੱਖ ਮਰੇ ਆ ਤੇ ਕਿੰਨੇ ਹਿੰਦੂ ਮਰੇ ਆ? ਬਾਈ ਜੀ ਆਪਾਂ ਇਹਨਾਂ ਚੀਜ਼ਾਂ ਚ ਕਾਹਤੋਂ ਪੈਂਦੇ? ਆਪਾਂ ਕਹਾਂਗੇ ਕਿ ਪੰਜਾਬੀ ਕਿੰਨੇ ਮਰੇ ਆ ਉਸ ਸਮੇਂ ਦੇ ਵਿੱਚ, ਆਪਾਂ ਉਹ ਆਜ਼ਾਦ ਪਾਤ ਦੇ ਵਿੱਚ ਜਾਂ ਆਪਾਂ ਹੀ ਉਹਦੇ ਵਿੱਚ ਵੱਡੀਆਂ ਤਾਂ ਆਪ ਹੀ ਪਾਈ ਜਾਂਦੇ ਆ ਆਪਾਂ। ਅਸੀਂ ਕਹੀਏ ਕਿ ਉਸ ਸਮੇਂ ਦੇ ਵਿੱਚ ਚਾਹੇ ਉਹ ਪੁਲਿਸ ਵਾਲੇ ਸੀ, ਚਾਹੇ ਉਹ ਹਿੰਦੂ ਸੀਗੇ, ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀਗੇ, ਚਾਹੇ ਆਪਣੇ ਕ੍ਰਿਸਚਨ ਸੀਗੇ, ਬੋਧੀ ਸੀਗੇ, ਜੈਨੀ ਸੀਗੇ, ਆਪਾਂ ਕਹੀਏ ਕਿ ਪੰਜਾਬੀ ਕਿੰਨੇ ਮਰੇ ਨੇ ਜਾਂ ਪੰਜਾਬੀਆਂ ਨੇ ਪੰਜਾਬੀਆਂ ਨੂੰ ਕਿੰਨਿਆਂ ਨੇ ਮਾਰਿਆ? ਮੈਂ ਤਾਂ ਇਹ ਕਹਾਂਗਾ ਜੀ
5: ਬਿਲਕੁਲ ਪੰਜਾਬੀ ਕਿੰਨੇ ਮਰੇ ਨੇ, ਇਨਸਾਨ ਕਿੰਨੇ ਮਰੇ
1: ਜੀ, ਗੱਲ ਤਾਂ ਇਨਸਾਨੀਅਤ ਦਾ ਘਾਣ ਕਿੰਨਾ ਹੋਇਆ ਇਹ ਕਹੋ ਜੀ।
5: ਬਿਲਕੁਲ ਬਸ ਭਾਰਤ ਬਾਈ ਜੀ, ਅਸਲ ਚ ਨਾ ਇਹ ਮਸਲੇ ਦਾ ਹੱਲ ਕੋਈ ਨੀ ਹੋਣਾ। ਤੁਸੀਂ ਦੇਖੋ ਵੀ ਆਹ ਕਿੰਨੀ ਵੱਡੀ ਸਿਆਸਤ ਇੱਕ ਸਤਲੁਜ ਫਿਲਮ ਨੇ ਲਿਆ ਕੇ ਖੜੀ ਕਰ
1: ਜੀ,
5: ਚੱਲੀ ਜਾਂਦੀ ਆ ਅੱਗੇ ਕੋਈ ਹੋਰ ਨਵੀਂ ਕਹਾਣੀ ਬੜਾ ਅਫਸੋਸ ਹੈ ਭਾਜਪਾ ਜੀ ਇਹ
1: ਸਿਸਟਮ
5: ਜਿਵੇਂ ਮੈਂ ਕਹਿੰਦਾ ਤੁਸੀਂ ਫਿਰ ਵੀ ਚੰਗੇ ਰਹਿ ਗਏ ਮੈਂ ਤਾਂ
1: ਨਹੀਂ ਬਾਈ ਜੀ ਮੈਂ ਚਲੋ ਮੈਂ ਗੱਲ ਹੋ ਰਹੀ ਹੈ ਨਾ ਮੈਂ ਕਈ ਵਾਰੀ ਪਹਿਲਾਂ ਵੀ ਕੀਤੀ ਹੈ ਤੁਹਾਡੇ ਨਾਲ ਬਹਾਨੇ ਨਾਲ ਕਰ ਲੈਣਾ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ ਚਲੋ ਮੈਂ ਇੱਥੇ ਇਹਨਾਂ ਮੁਲਕਾਂ ਚ ਆਏ ਆ ਹੋ ਗਏ 20-22 ਸਾਲ ਹੋ ਗਏ ਪਹਿਲਾਂ ਵੀ ਜ਼ਿਕਰ ਕੀਤਾ ਬੱਚਿਆਂ ਨੂੰ ਅੱਜ ਤੱਕ ਨਾ ਤਾਂ ਕ੍ਰਿਸਚਨ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ ਨਾ ਹੀ ਸਿੱਖ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ ਤੇ ਉਹ ਮੇਰਾ ਵੱਡਾ ਲੜਕਾ ਜਿਹੜਾ 11 ਸਾਲ ਦਾ ਸੀ ਉਸ ਸਮੇਂ ਹੈ ਤੇ ਉਹ ਅਸੀਂ ਬੈਠੇ ਹਾਂ ਇੱਦਾਂ ਹੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਤੇ ਉਹ ਗੁਰੂ ਨਾਨਕ ਸਾਹਿਬ ਦਾ ਸੀਗਾ ਆਪਣਾ ਜਨਮ ਦਿਹਾੜਾ ਸੀਗਾ ਤੇ ਮੈਂ ਉਹਦੇ ਗੱਲ ਤੋਰ ਲਈ ਮੈਂ ਕਿਹਾ ਜਦੋਂ ਤੂੰ ਵੱਡਾ ਹੋਇਆ ਤੇ ਮਤਲਬ ਕਿ ਕਿਹੜੇ ਧਰਮ ਨੂੰ ਤੂੰ ਮਤਲਬ ਕਿ ਅਪਣਾਏਗਾ ਬਹੁਤ ਸਾਰੇ ਧਰਮ ਨੇ ਦੁਨੀਆਂ ਦੇ ਵਿੱਚ ਤੇ ਮੈਂ ਸਿੱਖ ਹਾਂ ਪਰਿਵਾਰ ਨੂੰ ਬਿਲੋਂਗ ਕਰਦਾ ਮੈਂ ਸਿੱਖ ਆਪਣੇ ਆਪ ਨੂੰ ਤਾਂ ਚਲੋ ਜੋ ਵੀ ਹੈ ਪਰਿਵਾਰ ਨੂੰ ਜ਼ਰੂਰ ਬਿਲੋਂਗ ਕਰਦੇ ਹਾਂ ਤੇ ਤੇਰੀ ਮਦਰ ਜਿਹੜੀ ਆ ਉਹ ਕ੍ਰਿਸਚਨ ਧਰਮ ਨੂੰ ਕਰਦੀ ਹੈ ਤੇ ਤੂੰ ਕਿਹੜਾ ਧਰਮ ਮਤਲਬ ਕਿ ਅਪਣਾਉਂਗਾ ਤੇ ਉਹ ਅੱਗੇ ਉਹ ਸੋਚ ਕੇ ਕਹਿੰਦਾ ਇੱਕ ਅੱਧੇ ਮਿੰਟ ਬਾਅਦ ਕਹਿੰਦਾ ਅਸੀਂ ਹਲੇ ਸਟੱਡੀ ਕਰ ਰਹੇ ਹਾਂ ਸਕੂਲ ਦੇ ਵਿੱਚ ਸਾਨੂੰ ਵੱਖਰੇ ਵੱਖਰੇ ਧਰਮ ਪੜ੍ਹਾਉਂਦੇ ਆ ਤੇ ਕਦੇ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਈ ਭਾਈ ਤੁਸੀਂ ਆਹ ਨਹੀਂ ਖਾਣਾ ਤੁਸੀਂ ਉਹ ਨਹੀਂ ਖਾਣਾ ਇਹਨਾਂ ਨਾਲ ਨਹੀਂ ਮਿਲਣਾ ਉਹਨਾਂ ਨਾਲ ਨਹੀਂ ਮਿਲਣਾ ਤੇ ਸਾਰਾ ਕੁਝ ਕਰਦੇ ਆ ਬੱਚੇ ਜੀ ਆਪਣਾ ਜੋ ਕਰਦੇ ਆ ਸਕੂਲਾਂ ਦੇ ਹਿਸਾਬ ਦੇ ਨਾਲ ਜੋ ਸਿਖਾਉਂਦੇ ਆ ਜੋ ਕਰਦੇ ਆ ਵਿਚਰਦੇ ਆ ਕਦੇ ਉਹਨਾਂ ਚ ਕੀਤਾ ਨੀ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਕਿਉਂ ਸ਼ੋਅ ਕਰੀਏ ਯਾਰ ਮਤਲਬ ਕਿ ਉਹ ਕ੍ਰਿਟੀਸਿਜ਼ਮ ਉੱਥੋਂ ਹੀ ਸ਼ੁਰੂ ਹੋਣਾ ਨਾ ਅਸੀਂ ਆਪਣੇ ਆਪ ਨੂੰ ਉਹੀ ਜਿਹਨਾਂ ਮੁਲਕਾਂ ਚ ਰਹਿ ਰਹੇ ਹਾਂ ਅਸੀਂ ਕਾਹਤੋਂ ਆਪਣੇ ਆਪ ਨੂੰ ਵੱਖਰਾ ਪੇਸ਼ ਕਰਦੇ ਹਾਂ ਤੇ ਬੱਚਾ ਅੱਗੇ ਉਹ ਕਹਿੰਦਾ 11 ਸਾਲ ਦਾ ਬੱਚਾ ਮੁਕੱਦਰ ਭਾਈ ਕਹਿੰਦਾ ਕਿ ਜਦੋਂ ਮੈਂ 17-18 ਸਾਲ ਦਾ ਹੋ ਗਿਆ ਡਿਸੀਜ਼ਨ ਬਣਾਉਣ ਦੇ ਲਈ ਤੇ ਮੈਂ ਇਹ ਵਿਚਾਰਾਂਗਾ ਕਿ ਮੇਰਾ ਇੱਕ ਇਨਸਾਨ ਬਣ ਇਨਸਾਨੀਅਤ ਲਈ ਇਨਸਾਨ ਬਣਨਾ ਜ਼ਰੂਰੀ ਹੈ ਕਿ ਮੇਰਾ ਧਰਮ ਹੀ ਬਣਨਾ ਜ਼ਰੂਰੀ ਹੈ 11 ਸਾਲ ਦਾ ਬੱਚਾ ਕਹਿ ਰਿਹਾ ਕਿੱਥੇ ਉਹਦੀ ਐਜੂਕੇਸ਼ਨ ਕੀ ਕੰਮ ਕਰ ਰਹੀ ਹੈ ਦੇਖ ਲਓ
5: ਬਿਲਕੁਲ ਬਿਲਕੁਲ ਬਿਲਕੁਲ ਦਰੁਸਤ ਹੈ ਕੋਈ ਕੋਈ ਕੋਈ ਸ਼ੱਕ ਨਹੀਂ ਚਾਹੀਦਾ ਵੀ ਐਵੇਂ ਹੈ ਉਹ ਮੈਂ ਤਾਂ ਭਾਰਜਵਾ ਜੀ ਸਾਡੇ ਗੁਰੂ ਸਾਹਿਬ ਨੇ ਮੈਂ ਕਹਿੰਦਾ ਵੀ ਕੁਰਬਾਨੀ ਦਿੱਤੀ ਇਨਸਾਨੀਅਤ ਦੇ ਵਾਸਤੇ ਭਾਵੇਂ ਹਿੰਦ ਦੀ ਚਾਦਰ ਕਹੀ ਜਾਣ ਭਾਵੇਂ ਕੁਛ ਕਹੀ ਜਾਣ
1: ਜੀ
5: ਪਰ ਇਹ ਸਿਆਸਤ ਨੇ ਸਾਡੇ ਗੁਰੂ ਸਾਹਿਬ ਨੇ 14-13 ਜੰਗਾਂ ਲੜੀਆਂ ਹਿੰਦੂ ਰਾਜਿਆਂ ਦੇ ਖਿਲਾਫ਼ ਜਿਹਨਾਂ ਨੇ ਆਟਿਆਂ ਦੀਆਂ ਗਊਆਂ ਬਣਾ ਬਣਾ ਕੇ ਸੋਹਾਂ ਚੁੱਕੀਆਂ ਝੂਠੀਆਂ
1: ਜੀ
5: ਤੇ ਉਹਨਾਂ ਨੂੰ ਉਹ ਗੁਰੂ ਸਾਹਿਬ ਨੂੰ ਵੀ ਇਹ ਸਿਆਸਤ ਨੇ ਉਹੀ ਗੱਲ ਵੀ ਹਿੰਦੂ ਧਰਮ ਦੇ ਨਾਲ ਜੋੜਦਾ ਵੀ ਇਹਨਾਂ ਨੇ ਹਿੰਦੂ ਧਰਮ ਦੇ ਵਾਸਤੇ ਕੁਰਬਾਨੀ ਦਿੱਤੀ
1: ਬਿਲਕੁਲ
5: ਜਦੋਂ ਕਿ ਉਹਨਾਂ ਨੇ ਇਨਸਾਨੀਅਤ ਦੇ ਵਾਸਤੇ ਦਿੱਤੀ ਸੀ ਕੁਰਬਾਨੀ ਅੱਜ ਭਾਵੇਂ ਕੋਈ ਵੀ ਮਜ਼ਲੂਮ ਹੁੰਦਾ ਭਾਵੇਂ ਉਹ ਮੁਸਲਮਾਨ ਹੈ ਈਸਾਈ ਹੈ ਕੋਈ ਹੋਵੇ
1: ਜ਼ੁਲਮ ਦੇ ਖਿਲਾਫ ਲੜੇ ਸੀ ਜੀ ਜ਼ੁਲਮ ਦੇ ਖਿਲਾਫ ਖੜੇ ਸੀ ਹੱਕ ਲਈ ਖੜੇ ਸੀ ਬਿਲਕੁਲ ਜੇ ਤੁਸੀਂ ਘੋੜੀ ਦੇ ਉੱਤੇ ਘੋੜੇ ਦੇ ਉੱਤੇ ਭਾਈ ਕਲਗੀ ਲਾ ਸਕਦੇ ਹੋ ਤਾਂ ਅਸੀਂ ਵੀ ਲਾ ਸਕਦੇ ਹਾਂ ਫਿਰ ਬਿਲਕੁਲ
5: ਅਸੀਂ ਵੀ ਲਾ ਸਕਦੇ
1: ਜੇ ਤੁਸੀਂ ਬਾਜ ਰੱਖ ਸਕਦੇ ਹੋ ਤਾਂ ਅਸੀਂ ਵੀ ਰੱਖਾਂਗੇ ਫਿਰ ਕਿਉਂ ਨਹੀਂ ਰੱਖ ਸਕਦੇ ਜੀ
5: ਬਿਲਕੁਲ ਉਹੀ ਗੱਲ ਹੈ ਬਸ ਉਹ ਸਾਡੇ ਸਮਝ ਨਹੀਂ ਆਉਂਦੀ ਬਾਈ ਜੀ
1: ਬਿਲਕੁਲ
5: ਜਿੱਦੇ ਅਸੀਂ ਇਹ ਸਿਆਸਤ ਨੂੰ ਸਮਝ ਕੇ ਉਹਦੇ ਸਾਰੇ ਮਸਲੇ ਹੱਲ
1: ਮਸਲੇ ਹੱਲ
5: ਅਸੀਂ ਅਸੀਂ ਜੁੜੇ ਹਾਂ ਨਿੱਜੀ ਮਫਾਦਾਂ ਦੇ ਨਾਲ
1: ਕਿਉਂਕਿ ਬਾਈ ਜੀ ਉਹਨਾਂ ਦਾ ਕੰਮ ਹੈ ਸਿਆਸਤ ਕਰਨਾ ਪਾੜੋ ਤੇ ਰਾਜ ਕਰੋ ਜੇ ਲੋਕ ਆਪਸ ਦੇ ਵਿੱਚ ਇਹ ਚੀਜ਼ਾਂ ਨੂੰ ਵਿਚਾਰਨਗੇ ਕਹਿਣਗੇ ਭਾਈ ਅਸੀਂ ਤਾਂ ਪੰਜਾਬੀ ਹਾਂ ਅਸੀਂ ਕੋਈ ਹਿੰਦੂ ਨਹੀਂ ਅਸੀਂ ਕੋਈ ਸਿੱਖ ਨਹੀਂ ਅਸੀਂ ਕੋਈ ਮੁਸਲਮਾਨ ਨਹੀਂ ਅਸੀਂ ਕੋਈ ਕ੍ਰਿਸਚਨ ਨਹੀਂ ਕਹੋ ਭਾਈ ਪੰਜਾਬੀ ਹਾਂ ਬਸ ਗੱਲ ਨਹੀਂ ਪੜੀ ਉਹ ਗੱਲ ਹੀ ਨਹੀਂ ਅੱਗੇ ਕਰਨ ਸਕਣਗੇ ਕਿੱਥੇ ਪਾੜ ਲੈਣਗੇ ਤੁਹਾਨੂੰ ਜੀ
5: ਜੇ ਪੰਜਾਬੀ ਹੋਣਗੇ
1: ਇੰਡੀਅਨ ਮੰਨਿਆ ਕਦੀ ਹਿੱਕ ਠੋ ਕੇ ਕਿਹਾ ਕਿ ਅਸੀਂ ਮਤਲਬ ਕਿ ਇੰਡੀਅਨ
5: ਨਹੀਂ ਨਹੀਂ ਅਸੀਂ ਤਾਂ ਮਾਣ ਨਾਲ ਕਹਿੰਦੇ ਹਾਂ ਬਾਈ ਜੀ ਅਸੀਂ ਇੰਡੀਅਨ ਅਸੀਂ ਕਦੇ ਨੀ ਕਿਹਾ ਹੈਗਾ
1: ਜੀ
5: ਉਸ ਦੇਸ਼ ਚ ਅਸੀਂ ਮੈਂ ਤਾਂ ਖਾਸ ਕਰ ਉਹੀ ਗੱਲ ਕਦੇ ਵੀ ਨੀ ਭਾਜਪਾ ਜੀ ਤੁਸੀਂ ਕਦੇ ਪੁੱਛਿਆ ਹੋਵੇ ਮੈਂ ਤਾਂ ਮਾਣ ਕਰਨਾ ਇੰਡੀਅਨ ਹੋਣ ਤੇ ਸਾਡਾ
1: ਬਿਲਕੁਲ ਬਿਲਕੁਲ ਕੁਝ ਲੋਕ ਇਹ ਆ ਕਿ ਸਾਨੂੰ ਬਸ ਸੀਮਤ ਕਰ ਦੋ ਜੀ ਅੱਜ ਤੁਸੀਂ ਜਿੱਥੇ ਜੀ ਕਰਦੇ ਹੋ ਉੱਥੇ ਨੂੰ ਚਲੇ ਜਾਓ ਕੋਈ ਪੁੱਛਦਾ ਤੁਹਾਨੂੰ ਕੋਈ ਰੋਕਦਾ ਭਾਈ ਕੌਣ ਆ ਭਾਈ ਕਿੱਥੋਂ ਆ ਅਗਲੇ ਦਿਲਚਸਪੀ ਲੈਂਦੇ ਆ ਪੁੱਛਦੇ ਆ ਤੁਹਾਡੇ ਕਿੱਥੋਂ ਆਏ ਹੋ ਪਿਛੋਕੜ ਕੀ ਹੈ ਲੈ ਅੱਛਾ ਤੁਸੀਂ ਉੱਥੋਂ ਅੱਜ ਤੱਕ ਸੁਣਦੇ ਹੁੰਦੇ ਸੀ ਤੁਹਾਡੇ ਬਾਰੇ ਤੇ ਅਸੀਂ ਭਾਈ ਮਤਲਬ ਕਿ ਅੱਜ ਦੇਖ ਵੀ ਲਿਆ ਕਿ ਬੜਾ ਕਿੰਨਾ ਮਾਨ ਸਨਮਾਨ ਪਿਆਰ ਮੁਹੱਬਤ ਕਰਦੇ ਨੇ ਸਾਰੇ ਕਰਦੇ ਜਿੱਥੇ ਮਰਜ਼ੀ ਮੁਲਕ ਦੇ ਵਿੱਚ
5: ਕਰਦੇ ਨੇ ਭਾਰਤ ਬਾਈ ਜੀ ਸਾਡੀ ਤਾਂ ਮੈਂ ਤਾਂ ਕਹਿੰਦਾ ਸਾਡੀ ਤਾਂ ਵੀ ਸਾਡੇ ਬਜ਼ੁਰਗਾਂ ਦੀ ਉਹੀ ਗੱਲ 60-70 ਸਾਲ ਜ਼ਿੰਦਗੀ ਹਰਿਆਣੇ ਚ ਲੰਘੀ ਹੈ ਜਿਹਨੂੰ ਅਸੀਂ ਆਪਾਂ ਨਹੀਂ ਮੰਨਦੇ ਪਾਠ ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਮੈਂ ਕਹਿੰਦਾ ਵੀ ਜੇ ਅਸੀਂ ਇੰਡੀਆ ਨੇ ਜਾਂ ਬਿਨਾਂ ਧਰਮਾਂ ਤੋਂ ਵੰਡ ਕੇ ਇੱਕ ਇਨਸਾਨ ਬਣ ਕੇ ਸਵਾਲ ਪੁੱਛੀਏ ਸਰਕਾਰਾਂ ਨੂੰ ਸਾਡੇ ਬੱਚਿਆਂ ਵਾਸਤੇ ਦੱਸੋ ਵੀ ਤੁਸੀਂ ਤੁਸੀਂ ਕੀ ਕੀਤਾ, ਉਹ ਇਹ ਚਾਹੁੰਦੀਆਂ ਨੇ, ਉਹਨਾਂ ਨੂੰ ਇਹ ਵੀ ਲਾਲ ਲਾਲ ਕਰਦੇ ਫਿਰਨ, ਦੋ ਇੱਧਰ ਮਰ ਗਏ ਦੋ ਉੱਧਰ ਮਰ ਗਏ ਉਹਦੇ ਤੇ ਸਿਆਸਤ ਕਰੀ ਜਾਈਏ ਨਾ ਜਵਾਬ,
1: ਬਿਲਕੁਲ ਆ ਜੀ,
5: ਉਹ ਚਾਹੁੰਦੀ
1: ਬਿਲਕੁਲ ਆ ਜੀ,
5: ਠੀਕ
1: ਹੈ ਭਾਵੇਂ ਸ਼ੁਕਰੀਆ ਜੁੜੇ ਤੁਸੀਂ ਵਿਚਾਰ
5: ਆਉਂਦੀ ਨੇੜ ਭਵਿੱਖ ਤੇ ਸਾਡੇ ਸਮਝ, ਇਹ ਮੈਨੂੰ ਇਹ ਲੱਗਦਾ ਵੀ ਛੇਤੀ ਛੇਤੀ ਇਹ ਕਹਾਣੀ ਸਮਝ ਆਉਂਦੀ ਦਿਸਦੀ ਨੀ,
1: ਬਿਲਕੁਲ ਹੈ ਜੀ ਬਿਲਕੁਲ, ਨਹੀਂ ਨਹੀਂ ਅਜੇ ਜਾਗਰੂਕ ਨਹੀਂ ਹੋਏ ਹਲੇ, ਲੱਗਣਗੇ 50-100 ਸਾਲ ਜੀ,
5: ਲੱਗਣਗੇ ਜੀ ਲੱਗਣਗੇ, ਬਿਲਕੁਲ ਲੱਗਣ,
1: ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ ਭਾਈ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ। ਲਓ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਵਿਚਾਰ ਰੱਖ ਕੇ ਗਏ ਨੇ ਤੇ ਬਹੁਤ ਸਾਰੇ ਦੋਸਤ

ਰਾਸ਼ਟਰੀ ਜਾਂਚ ਮੰਗੀ ਹੈ ਉਹਨਾਂ ਨੇ, ਦਲ ਖਾਲਸਾ ਨੇ ਉਹਦੇ ਉੱਤੇ ਵਾਰਤਾਲਾਪ ਹੋਈ ਹੈ ਤੇ ਹੋਰ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੀ ਸਿਚੁਏਸ਼ਨ ਦੇ ਉੱਤੇ, ਸਿਆਸਤ ਜੋ ਹੋ ਰਹੀ ਹੈ ਉਹਦੇ ਉੱਤੇ, ਤੇ ਇਸੇ ਤਰ੍ਹਾਂ ਸਤਲੁਜ ਮੂਵੀ ਉੱਤੋਂ ਥੋੜਾ ਜਿਹਾ ਗੁਰੇਜ਼ ਵੀ ਕਰਨ ਦੀ ਕੋਸ਼ਿਸ਼ ਹੈ, ਕੁਝ ਨਾ ਕੁਝ ਨਵਾਂ, ਕੁਝ ਨਾ ਕੁਝ ਹੋਰ, ਕਿਉਂਕਿ ਆਡੀਅੰਸ ਕਹਿ ਲਓ, ਸਰੋਤੇ ਕਹਿ ਲਓ, ਆਪਣਾ ਪਰਿਵਾਰ, ਇਹਨਾਂ ਚੀਜ਼ਾਂ ਤੋਂ ਆਪਣਾ ਵੱਖਰੇ ਥੋੜੇ ਜਿਹੇ ਪ੍ਰੋਗਰਾਮ ਹੁੰਦੇ ਆ, ਪਰ ਕੀ ਕਰੀਏ, ਕਰਨੀ ਪੈ ਜਾਂਦੀ ਹੈ ਗੱਲ ਵਿੱਚ ਵਿੱਚ। ਤੇ ਕੈਨੇਡਾ ਦੇ MP ਦੀ ਗੱਲ ਕੀਤੀ ਸੀ, ਉਹ ਅਰੈਸਟ ਹੋਇਆ ਜਿਹਨੇ 439 ਹਥਿਆਰ ਰੱਖੇ ਸੀ, $3,00,000 ਕੈਸ਼ ਨਗਦ ਤੇ ਇੱਕ ਜਿਹੜੀ ਐਂਟੀਕ ਜਿਹੜੀ ਸੀ ਤੋਪ ਸਾਂਭੀ ਰੱਖੀ ਸੀ, ਪਰ ਉਹ ਕੋਈ ਅਲਮਾਰੀਆਂ ਵਗੈਰਾ ਚ ਨਹੀਂ ਸੀਗੀਆਂ ਤੇ ਉਹਦੇ ਉੱਤੇ 12 ਚਾਰਜ ਜਿਹੜੇ ਲੱਗੇ ਆ, ਤੇ ਕੁਝ ਸਮਗਲਿੰਗ ਵਗੈਰਾ ਵੀ ਕੀਤੀ ਹੈ ਉਹਦੀ, ਜਿਹੜੀਆਂ 2-3 ਜਿਹੜੇ ਅਸਲੇ ਨੇ ਉਹਨਾਂ ਦੇ ਵਿੱਚੋਂ, ਤੇ ਉਹਦੀ ਗ੍ਰਿਫਤਾਰੀ ਹੋਈ ਹੈ। ਚਾਈਨਾਜ਼ ਤੋਂ ਸ਼ਾਇਦ ਬਿਲੋਂਗ ਕਰਦੇ, ਜੰਮੇ ਪਲੇ ਉੱਥੇ ਹੋਣਗੇ, ਤੇ ਫੇਸ ਜਿਹੜਾ ਉਹਨਾਂ ਨੂੰ ਦੇਖਣ ਨੂੰ, ਜਦੋਂ ਉਹਨਾਂ ਦੀ ਤਸਵੀਰ ਦੇਖਦੇ ਆ ਤਾਂ। ਟਰੰਪ ਸਾਹਿਬ ਦੀ ਸਪੀਚ ਹੋ ਰਹੀ ਹੈ 16 ਜੁਲਾਈ ਨੂੰ ਸ਼ਾਮ ਨੂੰ, ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ। ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਦੇ ਰਾਹੀਂ ਐਲਾਨ ਕੀਤਾ ਟਰੰਪ ਨੇ ਕਿ ਉਹਨਾਂ ਦੱਸਿਆ ਕਿ ਵੀਰਵਾਰ ਨੂੰ ਰਾਤ 9 ਵਜੇ ਦੇਸ਼ ਦੇ ਨਾਮ ਇੱਕ ਵਿਸ਼ੇਸ਼ ਭਾਸ਼ਣ ਦੇਣਗੇ। ਰਾਸ਼ਟਰਪਤੀ ਟਰੰਪ ਦੇ ਵੱਲੋਂ ਇਸ ਯੋਜਨਾਬੰਦੀ ਸੰਬੋਧਨ ਦੇ ਐਲਾਨ ਤੋਂ ਜਿਹੜਾ ਬਾਅਦ ਵੀ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹਨਾਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਜਿਹੜਾ ਹੋਵੇਗਾ ਕੀ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਇਸ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਬਸ ਇੰਨਾ ਹੀ ਕਿਹਾ ਕਿ ਭਾਈ ਸਪੀਚ ਤਿਆਰ ਹੈ, ਜਿਸਦੇ ਕਾਰਨ ਇਸ ਸੰਬੋਧਨ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ। ਟਰੁੱਥ ਸੋਸ਼ਲ ਦੇ ਉੱਤੇ ਐਲਾਨ ਤੋਂ ਬਾਅਦ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਛਿੜ ਗਈ ਤੇ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਹੌਰਮੁਜ ਜਲ ਮਾਰਗ ਦੇ ਉੱਤੇ ਲਗਾਏ ਗਏ 20% ਟੈਕਸ ਇਰਾਨ ਵਿਰੁੱਧ ਅਮਰੀਕੀ ਕਾਰਵਾਈ ਜਾਂ ਦੇਸ਼ ਦੀਆਂ ਅਗਲੀਆਂ ਆਰਥਿਕ ਨੀਤੀਆਂ ਦੇ ਬਾਰੇ ਕੋਈ ਵੱਡਾ ਫੈਸਲਾ ਦੇਸ਼ ਸਾਹਮਣੇ ਰੱਖ ਸਕਦਾ ਹੈ। ਵਾਈਟ ਹਾਊਸ ਅਤੇ ਰਾਸ਼ਟਰਪਤੀ ਦੇ ਦਫ਼ਤਰ ਦੇ ਵੱਲੋਂ ਅਜੇ ਤੱਕ ਇਸ ਭਾਸ਼ਣ ਦੀ ਰੂਪਰੇਖਾ ਦੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਜਿਸਦੇ ਕਾਰਨ ਵੀਰਵਾਰ ਰਾਤ ਨੂੰ ਹੋਣ ਵਾਲੇ ਇਸ ਲਾਈਵ ਪ੍ਰਸਾਰਣ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਰਹਿਣਗੀਆਂ। ਦੂਸਰੇ ਪਾਸੇ ਮੌਜਤਬਾ ਖਾਮੇਨੇਈ 90% ਖਤਮ ਕਰ ਦਿੱਤੇ ਆ ਟਰੰਪ ਦੀਆਂ ਅੱਜ ਖ਼ਬਰਾਂ ਜਿਹੜੀਆਂ ਨੇ, ਸੁਰਖੀਆਂ ਜਿਹੜੀਆਂ ਲੱਗੀਆਂ ਆ। ਇਰਾਨ ਦੀ ਫੌਜੀ ਸ਼ਕਤੀ ਵੀ ਲਗਭਗ ਕਹਿੰਦੇ ਤਬਾਹ ਕਰ ਦਿੱਤੀ ਹੈ ਟਰੰਪ ਸਾਹਿਬ। ਫੋਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਕਿ ਇਰਾਨ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਲਗਭਗ ਤਬਾਹ ਹੋ ਗਈ ਹੈ ਤੇ ਇਰਾਨ ਦੇ ਨਵੇਂ ਸੁਪਰੀਮ ਲੀਡਰ ਮੌਜਤਬਾ ਖਾਮੇਨੇਈ ਦੀ ਵੀ ਜਿਹੜੇ ਨੇ 90% ਖਤਮ ਨੇ। ਹਾਲਾਂਕਿ ਟਰੰਪ ਨੇ ਆਪਣੇ ਦਾਅਵੇ ਦਾ ਸਮਰਥਨ ਕਰਨ ਦੇ ਲਈ ਕੋਈ ਜਨਤਕ ਸਬੂਤ ਨਹੀਂ ਦਿੱਤਾ ਹੈ, ਨਾ ਹੀ ਸੁਤੰਤਰ ਸਰੋਤਾਂ ਦੇ ਦੁਆਰਾ ਇਸ ਦੀ ਪੁਸ਼ਟੀ ਕੀਤੀ ਹੈ। ਪਰ ਦੂਸਰੇ ਪਾਸੇ ਇਰਾਨ ਜਿਹੜਾ ਉਹ ਵੀ ਜਿਹੜਾ ਆਪਣੇ ਜਵਾਬੀ ਕਾਰਵਾਈ ਕਰ ਰਿਹਾ। ਇਰਾਨ ਦੀ ਫੌਜੀ ਸ਼ਕਤੀ ਦੇ ਉੱਤੇ ਟਰੰਪ ਦਾ ਦਾਅਵਾ ਹੈ ਕਿ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਇਰਾਨ ਦੀਆਂ ਫੌਜੀ ਸਮਰਥਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਇਰਾਨ ਦੀ ਜਲ ਸੈਨਾ, ਹਵਾਈ ਸੈਨਾ ਤੇ ਹਵਾਈ ਰੱਖਿਆ ਪ੍ਰਣਾਲੀਆਂ ਲਗਭਗ ਅਕਿਰਿਆਸ਼ੀਲ ਨੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਚੋਟੀ ਦੇ ਇਰਾਨੀ ਫੌਜੀ ਨੇਤਾ ਮਾਰੇ ਗਏ। ਟਰੰਪ ਨੇ ਕਿਹਾ ਕਿ ਮੌਜਤਬਾ ਖਾਮੇਨੇਈ, ਜਿਸ ਨੂੰ ਉਨ੍ਹਾਂ ਦੇ ਪਿਤਾ ਆਯਾਤੁੱਲਾ ਖਾਮੇਨੇਈ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ਤੇ ਮੰਨਿਆ ਜਾਂਦਾ ਸੀ, ਹੁਣ 90% ਠੀਕ ਹੋ ਗਿਆ ਤੇ ਉਸਨੇ ਇਹ ਵੀ ਜਿਹੜਾ ਸੰਕੇਤ ਦਿੱਤਾ ਕਿ ਮੌਜਤਬਾ ਇੱਕ ਹਵਾਈ ਹਮਲੇ ਦੇ ਵਿੱਚ ਜ਼ਖਮੀ ਹੋਇਆ ਸੀ ਤੇ ਕਿਸੇ ਵੀ ਸੁਤੰਤਰ ਜਾਂ ਅਧਿਕਾਰਤ ਸਰੋਤ ਤੋਂ ਮੌਜਤਬਾ ਦੀ ਜਿਹੜੀ ਹੈ ਸਿਹਤ ਸਥਿਤੀ ਜਾਂ ਕਥਿਤ ਸੱਟ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਜਿਹੜਾ ਨਵਾਂ ਜਿਹੜਾ ਹੌਰਮੁਜ ਸਟ੍ਰੇਟ ਦੇ ਉੱਤੇ ਨਵਾਂ ਜਿਹੜਾ ਪ੍ਰਸਤਾਵ ਲਿਆ ਰਿਹਾ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਇਰਾਨ ਤੇ ਦੁਬਾਰਾ ਨਾਕਾਬੰਦੀ ਕਰੇਗਾ ਤੇ ਹੌਰਮੁਜ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਬਦਲੇ ਦੂਜੇ ਦੇਸ਼ਾਂ ਤੋਂ 20% ਜਿਹੜਾ ਆਪਣੀ ਫੀਸ ਜਿਹੜੀ ਆ ਉਹ ਵਸੂਲਣ ਦਾ ਪ੍ਰਸਤਾਵ ਰੱਖੇਗਾ। ਕਿਆ ਬਾਤਾਂ ਜੀ, ਚੱਕੋ ਜੀ, ਕਹਿੰਦਾ ਅਸੀਂ ਗਵਾਵਾਂਗੇ ਤੁਹਾਡੇ ਤੇ ਉੱਥੋਂ ਸਾਨੂੰ ਪੈਸੇ ਦਿਓ, ਨਾ ਕਿ ਇਰਾਨ ਨੂੰ ਦਿਓ ਕਿ ਉਹਨਾਂ ਦੇ ਰਸਤੇ ਦੇ ਵਿੱਚੋਂ ਲੰਘ ਰਿਹਾ, ਅਸੀਂ ਸੁਰੱਖਿਅਤ ਤੁਹਾਨੂੰ ਲਗਾਵਾਂਗੇ ਤੇ ਜੋ ਵੀ ਉਹਦੇ ਵਿੱਚੋਂ 20% ਤੁਹਾਨੂੰ ਜਿਹੜੀ ਹੈ ਫੀਸ ਦੇਣੀ ਪਵੇਗੀ। ਉਹਨੇ ਕਿਹਾ ਕਿ ਜਲ ਮਾਰਗ ਖੁੱਲ੍ਹਾ ਰਹੇਗਾ ਪਰ ਇਰਾਨੀ ਜਹਾਜ਼ਾਂ ਨੇ ਨੇੜਿਓਂ ਨਜ਼ਰ ਰੱਖੀ ਜਾਵੇਗੀ ਤੇ ਟਰੰਪ ਨੇ ਅਮਰੀਕਾ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦਾ ਰੱਖਿਅਕ ਵੀ ਜਿਹੜਾ ਐਲਾਨ ਦਿੱਤਾ। ਦੂਸਰੇ ਪਾਸੇ ਕੈਨੇਡਾ ਫੈਸਟੀਵਲ ਸ਼ੂਟਿੰਗ ਹੋਈ ਹੈ, ਉਹਦੇ ਵਿੱਚ ਟੋਰਾਂਟੋ ਦੇ ਸਾਲਸਾ ਮੇਲੇ 'ਚ ਸਾਲਸਾ ਡਾਂਸ ਹੁੰਦਾ ਹੈ, ਕਾਫ਼ੀ ਮਸ਼ਹੂਰ ਹੈ ਜੀ ਤੇ ਇਹਨਾਂ ਮੁਲਕਾਂ ਦੇ ਵਿੱਚ। ਇਹ ਜਿਹੜਾ ਗੋਲੀਬਾਰੀ ਆਪਸੀ ਰੰਜਸ਼ ਦੀ ਨਤੀਜਾ ਨਿਕਲਿਆ ਦੱਸਿਆ ਜਾ ਰਿਹਾ। 2 ਦਿਨ ਪਹਿਲਾਂ ਟੋਰਾਂਟੋ ਦੇ ਲਾਤੀਨੀ ਅਮਰੀਕੀ ਲੋਕਾਂ ਦੇ ਪ੍ਰਸਿੱਧ ਮੇਲੇ ਸਾਲਸਾ ਫੈਸਟੀਵਲ ਦੌਰਾਨ ਗੋਲੀਬਾਰੀ ਦੇ ਕਰਨ ਵਾਲਿਆਂ ਦੀ ਪਛਾਣ ਜਿਹੜੀ ਹੈ ਪੁਲਿਸ ਵੱਲੋਂ ਕਰ ਲਈ ਗਈ। ਟੋਰਾਂਟੋ ਦੇ ਪੁਲਿਸ ਮੁਖੀ ਮਾਇਰੋਨ ਡਾਈਕੀਵ ਨੇ ਜਿਹੜਾ
ਦੱਸਿਆ ਕਿ ਜਾਂਚ ਦੇ ਦੌਰਾਨ ਘਟਨਾ ਵਾਲੀ ਥਾਂ ਤੋਂ ਦੋ ਘਾਤਕ ਹਥਿਆਰ ਜਿਹੜੇ ਨੇ ਬਰਾਮਦ ਹੋਏ। ਹਥਿਆਰ ਉਨ੍ਹਾਂ ਦੋਵਾਂ ਮ੍ਰਿਤਕਾਂ ਦੇ ਵੱਲੋਂ ਵਰਤੇ ਗਏ ਜੋ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਰੱਖਦੇ ਸਨ।

0: ਤੇ ਅਚਾਨਕ ਇਕ ਦੂਜੇ ਦੇ ਸਾਹਮਣੇ ਜਿਹੜਾ ਆਉਣ ਦੇ ਉੱਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਵੱਲੋਂ ਆਪਸ ਦੇ ਵਿਚ ਚਲਾਈਆਂ ਗੋਲੀਆਂ ਦੀ ਲਪੇਟ ਦੇ ਵਿਚ ਆਉਣ ਦੇ ਕਾਰਨ ਮੇਲੇ ਦੇ ਵਿਚ ਮੌਜੂਦ ਕੁਝ ਆਮ ਲੋਕ ਵੀ ਜ਼ਖਮੀ ਹੋਏ। ਇਸ ਗੋਲੀਬਾਰੀ ਦੇ ਦੌਰਾਨ ਇਕ ਹਮਲਾਵਰ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਦੂਜੇ ਨੇ ਹਸਪਤਾਲ ਜਾਂਦੇ ਸਮੇਂ ਉਹਨੂੰ ਜਿਹੜਾ ਸੀ ਦਮ ਤੋੜ ਗਿਆ। ਮ੍ਰਿਤਕਾਂ ਦੀ ਪਛਾਣ ਸ਼ੁਕੌਨ ਕੁਐਸ਼ੀ 25 ਸਾਲਾਂ ਤੇ ਸੀਜ਼ਰ ਵਰਨਜ਼ਾ 20 ਸਾਲਾਂ ਦੇ ਵਜੋਂ ਹੋਈ ਦੱਸੀ ਜਾ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਗੋਲੀਬਾਰੀ ਦੀਆਂ ਘਟਨਾਵਾਂ ਕਹਿੰਦੇ ਘਟੀਆਂ ਨੇ, 26% ਕਮੀ ਆਈ ਹੈ। ਪੁਲਿਸ ਮੁਖੀ ਨੇ ਇਹ ਵੀ ਗੱਲ ਕਹੀ ਹੈ। ਪੁਲਿਸ ਮੁਖੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਗੋਲੀਬਾਰੀ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ, ਕਿਉਂਕਿ ਇਹ ਹਿੰਸਾ ਉਤਸ਼ਾਹ ਅਤੇ ਖੁਸ਼ੀਆਂ ਦੇ ਨਾਲ ਮਨਾਏ ਜਾ ਰਹੇ ਮੇਲੇ ਦੇ ਦੌਰਾਨ ਹੋਈ ਹੈ, ਜਿਸਦੇ ਕਾਰਨ ਮੇਲਾ ਦੇਖਣ ਆਏ ਜਿਹੜੇ ਨੇ ਮੇਲਾ ਦੇਖਦੀ ਹੈ ਮੁਟਿਆਰੇ ਮੇਲਾ ਤੈਨੂੰ ਦੇਖਦਾ, ਜਿਸਦੇ ਕਾਰਨ ਮੇਲਾ ਦੇਖਣ ਆਏ ਬੇਕਸੂਰ ਲੋਕ ਵੀ ਜ਼ਖਮੀ ਹੋ ਗਏ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਪਿਛਲੇ ਸਾਲ ਦੇ ਇਸੇ ਸਮੇਂ ਦੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਇਸ ਸਾਲ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿਚ 26% ਦੀ ਕਮੀ ਦਰਜ ਕੀਤੀ ਗਈ ਹੈ। ਦੂਸਰੇ ਪਾਸੇ ਯੂਰਪੀ ਸੰਸਦ ਦੇ ਵਿਚ ਗੂੰਜ ਪਿਆ ਪਾਕਿਸਤਾਨ ਦੇ ਵਿਚ ਜਬਰੀ ਧਰਮ ਪਰਿਵਰਤਨ ਦਾ ਮੁੱਦਾ। ਕੁੜੀਆਂ ਦੀ ਸੁਰੱਖਿਆ ਦੇ ਉੱਤੇ ਸਵਾਲ ਉੱਠੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਦੇ ਹਾਂ। ਪਾਕਿਸਤਾਨ ਦੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੀਆਂ ਨਾਬਾਲਗ ਕੁੜੀਆਂ ਦੇ ਕਥਿਤ ਅਗਵਾ, ਜਬਰੀ ਧਰਮ ਤਬਦੀਲੀ ਅਤੇ ਬਾਲ ਵਿਆਹ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੂੰਜਣ ਲੱਗ ਪਿਆ। ਯੂਰਪੀਅਨ ਸੰਸਦ ਨੇ ਇਸ ਮੁੱਦੇ ਦੇ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਇਕ ਮਤਾ ਪਾਸ ਕੀਤਾ, ਜਿਸਦੇ ਵਿਚ ਪਾਕਿਸਤਾਨ ਤੋਂ ਘੱਟ ਗਿਣਤੀ ਭਾਈਚਾਰੇ ਦੀਆਂ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਉਣ, ਦੋਸ਼ੀਆਂ ਨੂੰ ਜਿਹੜਾ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਇਸ ਮਤੇ ਦੇ ਵਿਚ 13 ਸਾਲਾਂ ਈਸਾਈ ਕੁੜੀ ਮਾਰੀਆ ਸ਼ਾਹਬਾਜ਼ ਦੇ ਮਾਮਲੇ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ। ਮਤੇ ਦੇ ਵਿਚ ਕਿਹਾ ਗਿਆ ਕਿ ਮਾਰਚ 2026 ਦੇ ਵਿਚ ਉਸਨੂੰ ਕਥਿਤ ਤੌਰ ਦੇ ਉੱਤੇ ਅਗਵਾਹ ਕੀਤਾ ਗਿਆ, ਜਬਰੀ ਇਸਲਾਮ ਧਰਮ ਅਪਣਾਉਣ ਦੇ ਲਈ ਮਜਬੂਰ ਕੀਤਾ ਗਿਆ ਤੇ ਉਸਦੇ ਅਗਵਾਹਕਾਰ ਨਾਲ ਉਸਦਾ ਵਿਆਹ ਕਰਵਾ ਦਿੱਤਾ ਗਿਆ। ਸੰਸਦ ਨੇ ਇਸ ਮਾਮਲੇ ਦੇ ਵਿਚ ਪੀੜਤਾਂ ਨੂੰ ਤੁਰੰਤ ਕਾਨੂੰਨੀ ਸਹਾਇਤਾ, ਪਰਿਵਾਰ ਦੇ ਨਾਲ ਮਿਲਾਉਣ ਤੇ ਮਨੋਵਿਗਿਆਨਕ ਸਹਿਯੋਗ ਮੁਹੱਈਆ ਕਰਵਾਉਣ ਦੀ ਜਿਹੜੀ ਆ ਮੰਗ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, 5-7 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ। ਬਰਾੜ ਸਾਹਿਬ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਆ US ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਹੀ ਹੋਰ ਵੀ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਉਸ ਸਮੇਂ ਦੇ ਦੌਰਾਨ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ। ਚਲੋ ਫਿਰ, ਤੁਹਾਡੇ ਸੁਨੇਹੇ ਪਿਆਰ ਮੁਹੱਬਤ ਜਿਹੜਾ ਤੁਸੀਂ ਭੇਜਿਆ ਗੱਲਬਾਤ ਉਹਦੇ ਨਾਲ ਸਾਂਝ ਪਾ ਕੇ ਤੇ ਅੱਗੇ ਵੱਧਦੇ ਹਾਂ। ਤੇ ਸਭ ਤੋਂ ਪਹਿਲਾਂ ਜਟਵੈੜ ਬਾਈ ਜੀ ਲਿਖਦੇ ਆ, ਦਾਸ ਜੀ ਹਾਜ਼ਰੀ, ਦਾਸ ਦੀ ਹਾਜ਼ਰੀ ਪ੍ਰਵਾਨ ਕਰਨਾ ਸਾਰੇ ਵੱਡੇ ਵੀਰੋ ਤੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ ਤੇ ਲੇਟ ਹੋ ਗਏ ਕਹਿੰਦੇ 3 ਮਿੰਟ। ਹਾਂਜੀ, 5-7 ਮਿੰਟ ਲੱਗ ਜਾਂਦੇ ਆ ਸ਼ੁਰੂਆਤ ਦੇ ਵਿਚ ਬਾਈ ਜੀ ਤੇ ਇਸੇ ਤਰ੍ਹਾਂ ਆ ਜਾਣਗੇ। ਕਹਿੰਦੇ ਮਲੂਕ ਸਿੰਘ ਜੀ ਕਹਿੰਦੇ ਆ ਕਿ ਜਟ ਬਾਈ ਜੀ, ਮੈਂ ਉਹਨਾਂ ਦਾ ਨਾਮ ਹੀ ਸਿੱਧਾ ਲੈਣਾ, ਗੁਰੀਮਾਨ ਬਾਈ ਜੀ, ਤੇ ਕਹਿੰਦੇ ਨੇ ਕਿ ਆ ਜਾਣਗੇ। ਤੇ ਮਲੂਕ ਬਾਈ, ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 3 ਜੀ ਤੇ ਓਕੇ ਹੈ ਜੀ, ਸਭ ਰੱਖੋ ਚੱਕ ਦਿਓ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ ਆਵਾਜ਼ ਤੇ ਅੰਦਾਜ਼ ਓਕੇ ਹੈ ਜੀ। ਤੇ ਬੇਅੰਤ ਸੰਧੂ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ ਸਾਰੇ ਹੀ ਵੀਰਾਂ ਭੈਣਾਂ ਨੂੰ ਤੇ ਰਾਜ ਸੈਣੀ ਜੀ ਨੂੰ। ਜਟਵੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਆ, ਜਟਵੈੜ ਜੀ ਮਲੂਕ ਬਾਈ ਜੀ ਸਤਿ ਸ੍ਰੀ ਅਕਾਲ ਹੈ, ਬੇਅੰਤ ਸੰਧੂ ਜੀ ਨੂੰ ਸਤਿ ਸ੍ਰੀ ਅਕਾਲ ਵਾਪਸ ਭੇਜੀਏ ਜਟਵੈੜ ਜੀ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ, ਜਟਵੈੜ ਵੀਰ ਜੀ ਸਤਿ ਸ੍ਰੀ ਅਕਾਲ ਜੀ, ਤੇ ਬੇਅੰਤ ਸੰਧੂ ਜੀ ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। 39 ਮਿੰਟ ਹੋ ਗਏ ਕਹਿੰਦੇ ਹੈਗੇ ਆ ਵੀਰ, ਤੇ ਅੱਛਾ ਜੀ ਏਦਾਂ ਲਿਖਦੇ ਨੇ। ਤੇ ਰਾਜਨ ਜੀ ਕਹਿੰਦੇ ਆ, ਬੇਅੰਤ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ, ਕੱਲ ਸੰਗਰਾਂਦ ਹੈਗੀ ਆ ਜੀ, ਸੌਣ ਦਾ ਮਹੀਨਾ ਕੱਲ ਚੜ ਜਾਣਾ ਕਹਿੰਦੇ। ਸੌਣ ਦਾ ਮਹੀਨਾ ਯਾਰੋ, ਸੌਣ ਦਾ ਮਹੀਨਾ ਏ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਆਪਣੇ ਦਲੀਪ ਜੀ ਦਾ ਕਿਰਦਾਰ ਵੀ ਬਹੁਤ ਵਧੀਆ ਸੀ। ਜਟਵੈੜ ਬਾਈ ਜੀ ਲਿਖਦੇ ਆ, ਕਿਹਾ ਵਕਤ ਸੀ ਉਹ ਜੀ ਕਹਿੰਦੇ ਮਲੂਕ ਜੀ, ਵਕਤ ਤਾਂ ਕਹਿੰਦੇ ਸੋਨੇ ਵਰਗਾ ਜੀ ਬਾਈ ਜੀ, ਉਹ ਤਾਂ ਜਟਵੈੜ ਬਾਈ ਜੀ ਕਹਿੰਦੇ ਆ ਗੋਲਡ, ਓਲਡ ਇਜ਼ ਗੋਲਡ। ਤੇ ਹਰਾ ਪੈਨ ਤਾਂ ਕਹਿੰਦੇ ਪਹਿਲੇ ਦਿਨ ਤੋਂ ਹੀ ਜਾਲੀ ਸੀ ਮਾਨ ਸਾਹਿਬ ਦਾ, ਜਟਵੈੜ ਜੀ ਲਿਖਦੇ ਆ। ਬੇਅੰਤ ਸੰਧੂ ਜੀ ਕਹਿੰਦੇ ਭੁਪਿੰਦਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਜੀ, ਪ੍ਰਵਾਨ ਕਰੋ ਜੀ, ਜੀਆਂ ਨੂੰ ਜੀ ਸਵਾਗਤ ਹੈ ਸੰਧੂ ਬਾਈ ਜੀ। ਜਟਵੈੜ ਜੀ ਕਹਿੰਦੇ ਆ, ਫਰਾਂਸ ਆ ਸਕਦਾ ਸੀ, ਮਬਾਪੇ ਦਾ ਜ਼ੋਰ ਲੱਗਿਆ ਹੋਇਆ ਵੀਰ, ਫਰਾਂਸ ਆ ਸਕਦਾ ਹੈ ਜੀ, ਮਤਲਬ ਕਿ ਫਾਈਨਲ ਜਿੱਤ ਸਕਦਾ ਹੈ ਉਹ ਕਹਿੰਦੇ ਨੇ ਤੇ ਫਰਾਂਸ ਨੂੰ ਦੇਖਦੇ ਆ ਉਹ ਫਾਈਨਲ ਜਿੱਤਦੇ ਹੋਏ। ਬਾਕੀ ਦੇਖਦੇ ਆ ਟੱਕਰ ਬੜੀ ਖਤਰਨਾਕ ਹੈ ਜੀ ਕਿਉਂਕਿ ਸਪੇਨ ਤੇ ਅੱਜ ਉਹਨਾ ਮੈਚ ਉਹਨਾਂ ਦਾ ਆਪਣਾ ਫਰਾਂਸ ਦਾ ਇਹਦੇ ਵਿੱਚੋਂ ਕੌਣ ਅੱਗੇ ਲੰਘਦਾ ਦੇਖਦੇ ਆ ਤੇ ਦੂਸਰੇ ਪਾਸੇ ਕੱਲ ਨੂੰ ਫਿਰ ਨਵਾਂ ਮੈਚ ਹੋਣਾ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕੱਲ ਨੂੰ। ਮਲੂਕ ਸਾਹਿਬ ਜੀ ਕਹਿੰਦੇ ਆ ਕਿ ਆਪਣੇ ਮੈਂ ਤਾਂ ਲੱਗਿਆ ਸੌਣ ਜੀ ਕਹਿੰਦੇ। ਜਟਪੈੜ ਬਾਈ ਜੀ ਕਹਿੰਦੇ ਬਾਈ ਜੀ ਸਿਆਸਤ ਆ ਨੰਗਲ ਸ੍ਰੀ ਅਨੰਦਪੁਰ ਸਾਹਿਬ ਸੜਕ ਤਾਂ ਪਿਛਲੇ ਸਾਲ ਬਰਸਾਤਾਂ ਤੋਂ ਬਾਅਦ ਸ਼ੁਰੂ ਹੋ ਜਾਣਾ ਚਾਹੀਦੀ ਸੀ ਪਰ ਮੁੜ ਦੁਬਾਰਾ ਬਰਸਾਤਾਂ ਆ ਚੱਲੀਆਂ ਨੇ ਇਹ ਨਹੀਂ ਬਣਨੀ ਸੜਕ। ਹਰਜੋਤ ਬੈਂਸ ਰੇਤਾ ਚੋਰੀ ਕਰਨ ਦੇ ਵਿੱਚ ਕਹਿੰਦੇ ਬਿਜ਼ੀ ਨੇ। ਇਸੇ ਤਰ੍ਹਾਂ ਦੋਸਤਾਂ ਦੇ ਵਿਚਾਰ ਨੇ ਜੀ ਆ ਰਹੇ ਤੇ ਅੰਗਰੇਜ਼ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਜੀਆਂ ਨੂੰ ਜੀ ਬਾਈ ਜੀ ਤੇ ਬੇਅੰਤ ਸੰਧੂ ਜੀ ਲਿਖਦੇ ਆ ਕਿ ਬਾਈ ਜੀ ਸਾਡੇ ਬਠਿੰਡਾ ਦੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਬਾਈ ਬਣ ਕੇ ਖਬਰ ਕਰੋ ਜੀ ਗੋਬਿੰਦਪੁਰਾ ਦੇ ਵਿੱਚ ਮੁੰਡੇ ਮਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਮਲੂਕ ਜੀ ਲਿਖਦੇ ਆ ਕੋਈ ਟੇਲਾਂ ਤੱਕ ਪਾਣੀ ਨਹੀਂ ਆਇਆ ਅਸੀਂ ਟੇਲਾਂ ਤੇ ਬੈਠੇ ਹਾਂ ਕਹਿੰਦੇ ਐਵੇਂ ਝੂਠ ਬੋਲਦੇ ਨੇ। ਤੇ ਰਾਜਨ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਆ ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ ਤੇਰੀ ਕਿਵੇਂ ਅੱਖ ਲੱਗ ਗਈ ਮਲੂਕ ਵੀਰ ਤੇਰੀ ਕਿਵੇਂ ਅੱਖ ਲੱਗ ਗਈ। ਜਟਵੈੜ ਬਾਈ ਜੀ ਕਹਿੰਦੇ ਮਲੂਕ ਬਾਈ ਕਾਰਤੂਸ ਚਲਾ ਲਵੋ ਨੀਂਦ ਆਪੇ ਉੱਡ ਜਾਣੀ ਹੈ। ਮਲੂਕ ਸਿੰਘ ਜੀ ਲਿਖਦੇ ਆ ਸੈਣੀ ਸਾਹਿਬ ਥੱਕੇ ਹੋਈ ਦਾ ਜੀ ਤੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਐਡਵੋਕੇਟ ਰਾਜਨ ਸੈਣੀ ਸਾਹਿਬ ਕਹਿੰਦੇ ਜੀ ਮਲੂਕ ਵੀਰ ਜੀ। ਬੇਅੰਤ ਸੰਧੂ ਜੀ ਲਿਖਦੇ ਰਾਜਨ ਸੈਣੀ ਜੀ ਮਲੂਕ ਬਾਈ ਦੇ ਨਾਨਕੇ ਪਿੰਡ ਗੋਬਿੰਦਪੁਰਾ ਸਾਡੇ ਤੋਂ 18 ਕਿਲੋਮੀਟਰ ਦੂਰ ਹੈ ਜੀ। ਮਲੂਕ ਸਿੰਘ ਜੀ ਲਿਖਦੇ ਭਾਰਤ ਬਾਈ ਜੀ ਭਾਰਤ ਬਾਈ ਸੈਣੀ ਸਾਹਿਬ ਦੀ ਕਾਲ ਲਵੋ ਜਲਦੀ ਜਲਦੀ ਕਹਿੰਦੇ ਫਿਰ ਮੈਂ ਸੌ ਜਾਣਾ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ ਮੌਜੂਦਾ ਸਰਕਾਰ ਦੀ ਬਣੀ ਨਵੀਂ ਨਹਿਰਾਂ ਤਾਂ ਟੁੱਟ ਵੀ ਗਈਆਂ ਨੇ ਤੇ ਸਪੀਕਰ ਸਾਹਿਬ ਦੇ ਪਿੰਡ ਦੇ ਵਿੱਚ ਇਮਾਨਦਾਰੀ ਨੰਗੀ ਹੋ ਗਈ ਜੀ ਕਹਿੰਦੇ। ਮਲੂਕ ਜੀ ਕਹਿੰਦੇ ਬੇਅੰਤ ਬਾਈ ਮੇਰੇ ਨਾਨਕੇ ਨੇ ਉੱਥੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤਾਂ ਸੋਰੀ ਨਹੀਂ ਆਪਣੇ ਲਿਖਦੇ ਨੇ ਮਲੂਕ ਰਾਜਨ ਸੈਣੀ ਸਾਹਿਬ ਕਹਿੰਦੇ ਮਲੂਕ ਵੀਰ ਜੀ ਮੇਰਾ ਟਾਈਮ 10:08 ਦੇ ਉੱਤੇ ਸ਼ੁਰੂ ਹੁੰਦਾ ਹੈ ਜੀ। 10:08 ਦੇ ਉੱਤੇ ਸ਼ੁਰੂ ਹੁੰਦਾ ਕਹਿੰਦੇ ਜੀ। ਤੇ ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤ ਕਰ ਰਹੀਆਂ ਨੇ ਆਪਣੇ। ਜਟਵੈੜ ਬਾਈ ਜੀ ਕਹਿੰਦੇ ਖਾਲੜਾ ਸਾਹਿਬ ਨੂੰ ਲੈ ਕੇ ਦੁੱਖ ਤਾਂ ਕਹਿੰਦੇ ਬਸ ਘਰਦਿਆਂ ਨੂੰ ਹੁੰਦਾ ਹੈ ਜਿਨ੍ਹਾਂ ਦਾ ਮਨੁੱਖ ਅੱਜ ਤੱਕ ਮਿਲਿਆ ਹੀ ਨਹੀਂ ਹੈ ਜੀ। ਤੇ 14 ਮਿੰਟ ਪਏ ਆ ਕਹਿੰਦੇ ਹਾਲੇ ਸੈਣੀ ਸਾਹਿਬ ਜੀ ਕਿਉਂਕਿ ਦੋਸਤੋ ਪਹਿਲਾਂ ਥੋੜਾ ਜਿਹਾ ਹੁੰਦਾ ਕਿ ਜਿਹੜੀਆਂ ਖਬਰਾਂ ਨੂੰ ਆਪਾਂ ਥੋੜਾ ਜਿਹਾ ਖੋਲ ਲਈਏ ਫਿਰ ਉਹਦੇ ਉੱਤੇ ਜਿਹੜੀ ਗੱਲਬਾਤ ਹੋ ਸਕਦੀ ਹੈ ਗੱਲਬਾਤ ਹੋ ਜਾਂਦੀ ਹੈ ਤੇ ਨਾਲ ਆਪਣੀ ਗੱਲ ਵੀ ਤੁਸੀਂ ਕਰ ਲੈਂਦੇ ਹੋ ਤੇ ਨਾਲ ਖਬਰਾਂ ਦੇ ਉੱਤੇ ਵੀ ਕੋਈ ਨਾ ਕੋਈ ਜੇ ਟੀਕਾ ਟਿੱਪਣੀ ਜਾਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਦੇ ਸਕਦੇ ਹੋ। ਇਸ ਕਰਕੇ ਫਿਰ ਥੋੜਾ ਜਿਹਾ ਪਹਿਲਾਂ 15-20 ਮਿੰਟ ਜਿਹੜੇ ਨੇ ਪਹਿਲਾਂ ਖਬਰਾਂ ਦੇ ਉੱਤੇ ਲਾ ਲਈਦੇ ਆ ਤੇ ਫਿਰ ਸੈਣੀ ਸਾਹਿਬ ਨਾਲ ਜੁੜਦੇ ਹੁੰਦੇ ਆ। ਤੇ ਅੱਗੇ ਲਿਖਦੇ ਨੇ ਆਪਣੇ ਸੁਰਿੰਦਰ ਮਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ US ਤੋਂ। ਜਟਵੈੜ ਬਾਈ ਜੀ ਕਹਿੰਦੇ ਆ ਮੈਂ ਆਪ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਰੋਡ ਉੱਤੇ ਹਰਜੋਤ ਬੈਂਸ ਉੱਤੇ ਗੱਲ ਕਰਨੀ ਹੈ ਜੀ। ਜੀ ਬਿਲਕੁਲ ਜੀ ਜ਼ਰੂਰ ਵਧੀਆ ਲੱਗਿਆ ਤੁਸੀਂ ਜੁੜੇ ਆਪਣੀ ਬਾਤ ਰੱਖ ਕੇ ਗਏ ਹੋ। ਜਟਵੈੜ ਜੀ ਕਹਿੰਦੇ ਆ ਨਾ ਨਾ ਬਾਈ ਬਸ ਬਿੱਟੂ ਨੂੰ ਆਖਣਾ ਬੁੱਚੜ ਦਾਦਾ ਹੀ ਦਿਖ ਰਿਹਾ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ ਬਾਈ ਜੀ ਕੁਲਤਾਰ ਸਿੰਘ ਸਦਵਾਂ ਦੇ ਸੋਹਰੇ ਸਾਡੇ ਪਿੰਡ ਮਲੂਕਾਂ ਦੇ ਵਿੱਚ ਮਲੂਕੇ ਦੇ ਵਿੱਚ ਹਨ ਵਿੱਚ ਉਹਦੇ ਘਰ ਕਹਿੰਦੇ ਵਾਲੀ ਕੁੜੀ ਸਾਡੀ ਭੈਣ ਹੈ ਪਰ ਉਹਨਾਂ ਨੂੰ ਬਠਿੰਡਾ ਗਿਆ ਨੂੰ ਕਹਿੰਦੇ 30 ਸਾਲ ਹੋ ਗਏ ਨੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਲਾਰਸ ਰੱਖਿਆ ਸੈਂਟਰ ਨੇ ਜੇਲ੍ਹ ਦੇ ਵਿੱਚ ਇਸੇ ਕੰਮ ਨੂੰ ਕਹਿੰਦੇ ਜੀ। ਘੁੰਮਣ ਘੁਮਾਉਣ ਨੂੰ ਤਾਂ ਤਾਰ ਰੱਖੀ ਹੈ ਬੁਲਟ ਤਾਂ ਰੱਖਿਆ ਕਹਿੰਦੇ ਪਟਾਕੇ ਪਾਉਣ ਨੂੰ। ਜਟਵੈੜ ਬਾਈ ਜੀ ਕਹਿੰਦੇ ਆ ਬੱਲੇ ਬੱਲੇ 439 ਹਥਿਆਰ ਬਹੁਤ ਜ਼ਿਆਦਾ ਨੇ ਤੋਪ ਵੀ ਮਿਲੀ ਹੈ ਜੀ। ਬਿਲਕੁਲ ਹੈ ਜੀ MP ਸੀਗੇ ਜੀ 73 ਕੇ 79 ਈਅਰ ਓਲਡ ਸੀਗੇ ਤੇ ਉਹਨਾਂ ਦੇ ਘਰੋਂ ਮਿਲਦੀ ਹੈ ਇਹ ਚੀਜ਼ਾਂ ਮਿਲੀਆਂ ਨੇ ਜੀ। ਕਾਫ਼ੀ ਵੱਡਾ ਛਾਪਾਮਾਰੀ ਹੋਈ ਹੈ ਕਾਫ਼ੀ ਦਿਨ ਲੱਗ ਗਏ ਉਹਨਾਂ ਨੂੰ ਇਸ ਸਾਰੀਆਂ ਚੀਜ਼ਾਂ ਗਿਣਦਿਆਂ ਨੂੰ ਵੀ। ਜਟਵੈੜ ਬਾਈ ਜੀ ਕਹਿੰਦੇ ਹਰਾ ਪੈਨ ਤਾਂ ਸੱਚ ਬੋਲਣ ਵਾਲਿਆਂ ਖਿਲਾਫ਼ ਚੱਲਦਾ ਹੈ ਜਿਹੜਾ ਬੋਲਦਾ ਉਹਨੂੰ ਚੁੱਕ ਡਾਂਗ ਫਿਰਦੇ ਆ। ਤੇ ਸੈਣੀ ਸਾਹਿਬ ਵੀ ਗੱਲ ਸੁਣਾਉਣ ਵਾਲੀਆਂ ਗੱਲਾਂ ਉੱਤੇ ਸ਼ੁਰੂਆਤ ਕਰ ਰਹੇ ਨੇ ਜੀ ਕਹਿੰਦੇ ਮੋਰ ਬਣਾਇਆ ਅਗਲੇ ਦਾ ਪੁਲਿਸ ਨੇ ਕਹਿੰਦੇ ਜੀ। ਤੇ ਬਸ ਬਾਈ ਜੀ ਹੰਕਾਰ ਚੜਿਆ ਇਹਨਾਂ ਦੇ ਸਿਰ ਨੂੰ ਕਹਿੰਦੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਤੇ ਇਹਨਾਂ ਦੇ ਕੋਲ ਤਾਂ ਕਹਿੰਦੇ ਪੈਨਸਲ ਵੀ ਨਹੀਂ ਸੀ ਹੁੰਦੀ ਕਈਆਂ ਨੂੰ ਤਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਮਿਲੀ ਵੀ ਨਹੀਂ ਹੋਣੀ। ਜਟਵੈੜ ਬਾਈ ਜੀ ਕਹਿੰਦੇ ਬਿਲਕੁਲ ਸਹੀ ਗੱਲ ਕਹੀ ਜੀ। ਤੇ ਜਟਵੈੜ ਜੀ ਕਹਿੰਦੇ ਆ ਬਾਈ ਜੀ ਬੋਲਣਾ ਗੁਨਾਹ ਹੈ ਇਹਨਾਂ ਅੱਗੇ ਜੀ। ਸਾਰਾ ਕੁਝ ਬਲਜਿੰਦਰ ਪਾਸਟਰ ਵਾਂਗ ਕਹਿੰਦੇ ਪਹਿਲਾਂ ਸੈੱਟ ਕੀਤਾ ਹੁੰਦਾ ਸਟੇਜ ਨੂੰ ਜੀ, ਤੇ ਸਾਰੇ ਚੋਰਾਂ ਦਾ ਨਾਮ ਲੈਂਦੇ ਆ ਕਹਿੰਦੇ ਇਹ। ਤੇ ਬੇਅੰਤ ਜੀ ਕਹਿੰਦੇ ਆ ਕਿ ਸਾਰੇ ਸਰਕਾਰੀ ਢੱਠੇ ਹੈ ਜਟਵੈੜ ਬਾਈ ਜੀ। ਤੇ ਜਟਵੈੜ ਜੀ ਲਿਖਦੇ ਆ ਇਹ ਤਾਂ BMW ਵਾਲਿਆਂ ਨੂੰ ਵੀ ਇਨਵੈਸਟਮੈਂਟ ਦੇ ਲਈ ਲੈ ਕੇ ਆਏ ਸੀ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਗੱਪ ਮਾਰਦਾ ਸੀ। ਮੁੜ BMW ਵਾਲਿਆਂ ਨੂੰ ਆਪਣੀ ਓਫੀਸ਼ੀਅਲ ਸਾਈਟ ਤੋਂ ਦੱਸਣਾ ਪਿਆ ਸੀ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਭਾਈ, ਅਸੀਂ ਨਹੀਂ ਆਉਣਾ ਇਨਵੈਸਟਮੈਂਟ ਦੇ ਲਈ। ਬਿਲਕੁਲ ਬੇਅੰਤ ਬਾਈ ਜੀ ਲਿਖਦੇ ਨੇ ਜਟਪੈੜ ਜੀ। ਤੇ ਇੰਡਸਟਰੀ ਸਾਰੀ ਹਰਿਆਣਾ ਯੂਪੀ ਬਦੀ ਨਾਲਾਗੜ ਆ ਗਈ, ਪੰਜਾਬ ਦੇ ਵਿੱਚ ਕੋਈ ਨਹੀਂ ਹੈ ਜੀ। ਬੇਅੰਤ ਸੰਧੂ ਜੀ ਲਿਖਦੇ ਆ ਬਾਈ ਜੀ ਮੇਰਾ ਪਿੰਡ ਮਲੂਕ ਜਿੰਨੇ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ, ਸਾਡੇ ਨਗਰ ਪੰਚਾਇਤ ਦਾ ਕਾਂਗਰਸ ਦਾ ਸੀਗਾ, ਫਿਰ ਆਪ ਦੇ ਨਾਲ ਰਲ ਗਿਆ ਜੀ। ਤੇ ਹੁਣ ਅਕਾਲੀ ਦਲ ਦੇ ਸਾਰੇ MC ਜਿੱਤ ਗਏ, ਤੇ ਹੁਣ ਕਹਿੰਦੇ 9 ਸਾਲ ਬਾਅਦ ਸੜਕ ਬਣੀ ਆ ਜੀ। ਕਹਿੰਦੇ ਬੇਅੰਤ ਸੰਧੂ ਜੀ ਲਿਖਦੇ ਆ ਬਣ ਗਈ ਜੀ, ਮਤਲਬ ਕਿ ਜਟਬੈੜ ਬਾਈ ਜੀ ਬੋਲ ਰਹੇ ਹਨ ਜੀ। ਕਹਿੰਦੇ ਜੀ ਅੱਛਾ ਜੀ, ਉਹਨਾਂ ਦਾ ਨਾਮ ਹੈਗਾ ਆਪਣਾ ਗੁਰੀਮਾਨ ਬਾਈ ਜੀ, ਕਿੰਨਾ ਪਿਆਰਾ ਨਾਮ ਹੈ ਜੀ ਬਾਈ ਜੀ, ਆਪਣਾ ਨਾਮ ਜ਼ਰੂਰ ਬੋਲਿਆ ਕਰੋ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਅੱਜ ਲੇਟ ਹੋ ਕੇ ਲੱਗਦੇ ਆ ਸਤਨਾਮ ਜੀ, ਤੇ ਫੁੱਲਾਂ ਦੇ ਗੁਲਾਬ ਭੇਜੇ ਆ, ਤੇ ਨਾਲ ਦੀ ਨਾਲ ਉਲਟਾ ਕਹਿ ਦਿੰਦਾ ਉਹਨਾਂ ਕਈ ਵਾਰੀ ਗੁਲਾਬ ਦੇ ਫੁੱਲ ਭੇਜੇ ਨੇ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਦੋਸਤਾਂ ਨੂੰ, ਤੇ ਸਤਿ ਸ੍ਰੀ ਅਕਾਲ ਜਟਵੈੜ ਬਾਈ ਜੀ ਵੀ ਕਹਿੰਦੇ ਆ ਭੱਠਲ ਨਹੀਂ ਜੀ ਹੋਰ ਕੋਈ ਸੀ ਜੀ ਉਸ ਸਮੇਂ, ਜਟਵੈੜ ਬਾਈ ਜੀ ਕਹਿੰਦੇ ਆ ਤਿਆਰ ਖੜੀ ਹੈ ਜੀ ਦਸਤਾਰ ਫਿਲਮ, ਮੁੜ ਉੱਥੇ ਨੂੰ ਹੋ ਜਾਣਾ ਜੀ, ਇੱਧਰ ਨੂੰ ਕੰਮ ਚੱਲ ਪੈਣਾ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ, ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ। ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਾਂ ਨੂੰ ਭੇਜਦੇ ਆ। ਜਟਬੈੜ ਬਾਈ ਜੀ ਕਹਿੰਦੇ ਆ ਬਿਲਕੁਲ ਸਹੀ ਗੱਲ ਹੈ, ਇਸ ਵੇਲੇ ਤਾਂ ਦਿੱਲੀ ਦੇ ਭਈਏ ਦੀ ਦਲਾਲੀ ਦੇ ਵਿੱਚ ਲੱਗਾ ਹੋਇਆ, ਬਸ ਮੁੱਖ ਮੰਤਰੀ ਬਣਿਆ ਆਪਣੇ ਰਵਾਂ ਕਹਿੰਦੇ ਜੀ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ, ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਆਪਣੇ ਜਟਬੈੜ ਬਾਈ ਜੀ ਕਹਿੰਦੇ ਆ, ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੈਣੀ ਸਾਹਿਬ ਜੀ ਨੂੰ, ਮੈਨੂੰ ਤਾਂ ਕਹਿੰਦੇ ਇਹਨਾਂ ਦੀ ਅਰਦਾਸਾਂ ਦੇ ਵਿੱਚੋਂ ਸਿਆਸੀ ਬੋ ਆਉਂਦੀ ਹੈ ਜੀ। ਤੇ ਬਿਲਕੁਲ ਸੈਣੀ ਸਾਹਿਬ ਗ੍ਰੇਟ ਜੀ, ਮੇਜਰ ਆਰੀਆ ਦੀ ਗੱਲ ਹੋ ਰਹੀ ਹੈ, ਆਪਣੇ ਜਟਬੈੜ ਬਾਈ ਜੀ ਨੇ ਲਿਖਿਆ ਸੀ। ਤੇ ਮੇਰਾ ਯੂਟਿਊਬ ਚੈਨਲ ਕਹਿੰਦੇ ਉਡਾ ਦਿੱਤਾ ਕਿਉਂਕਿ ਸੱਚ ਬਹੁਤਾ ਬੋਲਦਾ ਸੀ ਮੈਂ, ਕਹਿੰਦੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਆਹ ਛੋਟੇ ਵੀਰ ਜੇ ਆਪਣਾ ਅਸਲੀ ਨਾਮ ਨਾਲ ਲਿਖਦੇ ਨੇ, ਬ੍ਰੈਕਟ ਦੇ ਵਿੱਚ ਲਿਖਦੇ ਹਨ ਜਟਬੈੜ, ਤੇ ਕਿੰਨਾ ਵਧੀਆ ਲੱਗੇਗਾ ਜੀ। ਕਿਆ ਬਾਤ ਹੈ ਜੀ, ਸ਼ੁਕਰੀਆ ਜੀ, ਜ਼ਰੂਰ ਗੌਰ ਕਰਨਗੇ ਜੀ। ਜਟਬੈੜ ਬਾਈ ਜੀ ਕਹਿੰਦੇ ਆ ਰਜਿੰਦਰ ਕੁਮਾਰ ਜੀ ਸਰਕਾਰਾਂ ਦੇ ਖਿਲਾਫ਼ ਬੋਲਣ ਦੇ ਲਈ ਨਕਲੀ ਨਾਮ ਰੱਖਣਾ ਪੈਂਦਾ ਜੀ, ਨਾਮ ਮੇਰਾ ਕਹਿੰਦੇ ਗੁਰੀਮਾਨ ਹੈ ਜੀ ਵੈਸੇ, ਤੇ ਸ਼ੁਕਰੀਆ ਜੀ ਤੁਸੀਂ ਜ਼ਿਕਰ ਕੀਤਾ। ਤੇ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਕਿ ਧੰਨਵਾਦ ਗੁਰੀ ਜੀ, ਕਿੰਨੀ ਉਮਰ ਤੁਹਾਡੀ, ਬੇਨਤੀ ਹੈ ਬਹੁਤ ਜ਼ਰੂਰ ਦੱਸਣਾ ਜੀ। ਬਿਲਕੁਲ ਬਾਈ ਉਹੀ ਮਾਫ਼ ਹੋਏ ਆ ਕਹਿੰਦੇ ਜੀ। ਤੇ ਆਪਣੇ ਜਟਬੈੜ ਜੀ ਲਿਖਦੇ ਆ ਤੇ 40 ਸਾਲ ਹੈ ਜੀ ਕਿ ਆਪਣੇ ਹਮ ਉਮਰ ਹੀ ਹੈ ਜੀ। ਤੇ ਜਟਬੈੜ ਬਾਈ ਜੀ ਕਹਿੰਦੇ ਆ ਗਏ ਸਾਡੇ ਜਵਾਨੀ ਦੇ ਹਾਣੀ, ਮੁਕੱਦਰ ਸਾਹਿਬ ਕਹਿੰਦੇ ਜੀ। ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਫੇਰ ਤਾਂ ਤੂੰ ਮੇਰੇ ਪੁੱਤਰਾਂ ਵਰਗਾ ਹੈ ਕਹਿੰਦੇ ਜੀ। ਜਟਬੈੜ ਜੀ ਕਹਿੰਦੇ ਸੰਧੂ ਸਾਹਿਬ ਬੋਲਦੇ ਕਿਉਂ ਨਹੀਂ, ਸਤਿ ਸ੍ਰੀ ਅਕਾਲ ਹੈ ਜੀ। ਤੇ ਕੋਈ ਨਾ ਬਾਈ ਜੀ, ਪੁੱਤ ਹੀ ਚੱਲੂਗਾ ਜੀ, ਕੋਈ ਨਹੀਂ ਜੀ। ਜਟਬੈੜ ਜੀ ਕਹਿੰਦੇ ਐਪਰੀਸ਼ੀਏਟ ਕਰਦੇ ਆ ਜੀਰਾ ਸਾਹਿਬ ਨੂੰ। ਨਹੀਂ ਸੰਧੂ ਸਾਹਿਬ, ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਆਪਣੇ ਜਟਬੈੜ ਬਾਈ ਜੀ ਲਿਖਦੇ ਆ। ਬਿਲਕੁਲ, ਜਿਨ੍ਹਾਂ ਨੇ ਘਰਾਂ ਦਾ ਜੀ ਜਾਂਦਾ ਹੈ ਦੁੱਖ ਤਾਂ ਕਹਿੰਦੇ ਅਸਲ ਉਹਨਾਂ ਨੂੰ ਹੀ ਪਤਾ ਹੁੰਦਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ 1983 ਦੇ ਵਿੱਚ ਪੈਦਾ ਹੋ ਕੇ ਬਹੁਤ ਛੇਤੀ ਸਿਆਣੇ ਹੋ ਗਏ ਜੀ ਕਹਿੰਦੇ। ਬਿਲਕੁਲ ਜੀ, ਸਿਆਣੇ ਹੋ ਗਏ ਤਾਂ ਹੀ ਇੱਥੇ ਬੈਠੇ ਹਾਂ। ਤੇ ਸੈਣੀ ਸਾਹਿਬ ਬਹੁਤ ਕੁਝ ਕੀਤਾ ਜੀ, ਚੇਤੇ ਆ ਜਾਂਦੀਆਂ ਨੇ ਗੱਲਾਂ ਕਈ ਵਾਰੀ, ਕੀ ਕਰੀਏ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਮੇਰਾ ਖਿਆਲ ਹੈ ਕਿ ਜੋ ਤੁਸੀਂ ਬਾਬੇ ਦੀ ਇਮਾਨਦਾਰੀ ਪੋਤਾ ਕੈਸ਼ ਕਰ ਰਿਹਾ ਜੀ, ਬਿਨਾਂ ਕਿਸੇ ਗੁਣ ਤੋਂ, ਉਸ ਗੱਲ ਨੂੰ ਸਮਝਣ ਦੇ ਵਿੱਚ ਗਲਤ ਫਹਿਮੀ ਹੋਈ ਜੀ ਤੁਹਾਨੂੰ ਲੱਗਦੀ, ਆਪਣੇ ਰਾਜਨ ਸੈਣੀ ਸਾਹਿਬ ਨੇ ਵੀ ਸਪਸ਼ਟ ਕੀਤਾ। ਜਟਬੈੜ ਜੀ ਕਹਿੰਦੇ ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਸੰਧੂ ਸਾਹਿਬ ਦੇ, ਸ਼ਾਇਦ, ਚਲੋ ਛੱਡੋ, ਇੱਦਾਂ ਰਹਿਣ ਦਿਓ, ਆਪਾਂ ਕਿਉਂ ਕਹਿਣਾ, ਨਿੱਜੀ ਨਹੀਂ ਜਾਣਾ ਜੀ ਕਿਸੇ 'ਤੇ, ਹੋ ਸਕਦਾ ਗਲਤੀ ਲੱਗੀ ਹੋਵੇ। ਜਟਬੈਰ ਬਾਈ ਜੀ ਕਹਿੰਦੇ ਬਾਈ ਸਾਰੇ ਹੀ ਕਰੋੜਪਤੀ ਨੇ, ਛੱਡੋ ਗੁੱਸੇ ਨੂੰ, ਸਮਝਣ ਦੇ ਵਿੱਚ ਗਲਤੀ ਹੋਈ ਹੈ। ਬੇਅੰਤ ਸੰਧੂ ਜੀ ਕਹਿੰਦੇ ਜਗਰੂਪ ਗਿੱਲ ਬਾਈ ਜੀ ਐਮ ਐਲ ਏ ਬਠਿੰਡਾ, ਤੇ ਬੇਅੰਤ ਜੀ ਲਿਖਦੇ ਆ ਜਟਬੈਰ ਬਾਈ ਜੀ ਮੀ ਤਾਂ ਮੈਂ ਤਾਂ ਕਹਿੰਦੇ ਸਰ ਸ਼ਰਾਬ ਪੀਂਦਾ ਹੀ ਨਹੀਂ, ਕਹਿੰਦੇ ਜੀ ਮੇਰੇ ਪਿੰਡ ਦੇ ਵਿੱਚ ਆ ਕੇ ਪਤਾ ਕਰ ਲਈ। ਜਟਬੈਰ ਬਾਈ ਜੀ ਕਹਿੰਦੇ ਬਾਈ ਘਰ ਵੀ ਚਲਾਉਣੇ ਐ ਤੇ ਹਰ ਮਹੀਨੇ 50-60 ਹਜ਼ਾਰ ਲੋੜਵੰਦਾਂ ਦੇ ਵਿੱਚ ਦੇਈਦਾ, ਕਦੇ ਵੋਟਾਂ ਵੇਲੇ ਅਕਾਲੀਆਂ ਨੂੰ ਦਿੰਦੇ ਹਾਂ, ਪਰ ਪੰਜਾਬ ਦੇ ਲਈ ਕਰ ਕੋਈ ਨਹੀਂ ਕੁਝ ਰਿਹਾ। ਅਸੀਂ ਤਾਂ ਰੋਜ਼ ਬੋਲਦੇ ਹਾਂ, ਬੋਲਦੇ ਸੀ ਤੇ ਬੋਲਦੇ ਰਹਾਂਗੇ। ਤੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਕਿ ਮਾਨਵੀਰ ਮਿਹਨਤ ਕਸ਼ ਹਰ ਬੰਦਾ ਹੈ, ਹਰ ਪੰਜਾਬੀ ਸਮਝਦਾ ਹੈ ਜੀ। ਤੇ ਇਸੇ ਤਰ੍ਹਾਂ ਬਿਲਕੁਲ ਔਜਲਾ ਸਾਹਿਬ ਜੀ, ਆਪਣੇ ਜਟਬੈਰ ਬਾਈ ਜੀ ਕਹਿੰਦੇ ਆ ਸਹੀ ਗੱਲ ਆ ਮੁਕੱਦਰ ਬਾਈ। ਤੇ ਪੁਰੇਵਾਲ ਸਾਹਿਬ ਜੁੜੇ ਹੋਏ ਨੇ ਆਪਣੇ ਨਾਲ ਫਰਾਂਸ ਤੋਂ, ਬਹੁਤ ਬਹੁਤ ਮੁਬਾਰਕਬਾਦ ਹੈ ਜੀ ਪੁਰੇਵਾਲ ਸਾਹਿਬ, ਇੰਡੀਪੈਂਡੈਂਟ ਡੇ ਮਨਾ ਕੇ ਹਟੇ ਹੋ ਤੁਸੀਂ, ਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਫਰਾਂਸ ਤੋਂ। ਬੇਅੰਤ ਸੰਧੂ ਜੀ ਕਹਿੰਦੇ ਆ ਆਪਣੇ ਜਟਬੈਰ ਬਾਈ ਜੀ ਕੋਈ ਗੱਲ ਨਹੀਂ, ਤੁਸੀਂ ਭਰਾ ਤੇ ਬਾਈ ਜੀ ਸਿਕੰਦਰ ਸਿੰਘ ਔਜਲਾ ਜੀ ਵੀ ਭਰਾ ਨੇ, ਗੁੱਸਾ ਕਿਸੇ ਗੱਲ ਦਾ ਜੀ ਨਹੀਂ, ਗੁੱਸਾ ਨਹੀਂ ਕਰਨਾ ਜੀ ਆਪਾਂ ਜੀ ਕਿਸੇ ਦਾ ਵੀ ਇੱਕ ਦੂਸਰੇ ਦੇ ਨਾਲ। ਤੇ ਜਟਬੈਰ ਬਾਈ ਜੀ ਕਹਿੰਦੇ ਆ ਪੰਜਾਬ ਦੇ ਵਿੱਚ ਦੋ ਫਾੜ ਕਰਨ ਲੱਗੇ ਹੈਗੇ ਆ ਤੇ ਮਨੁੱਖਾਂ ਦੀ ਗੱਲ ਕੀਤੀ। ਆ ਤਾਂ ਖਾਲੜਾ ਸਾਹਿਬ ਨੇ ਉਹਨਾਂ 25,000 ਲਾਸ਼ਾਂ ਦੇ ਵਿੱਚ ਸਾਰੇ ਹੀ ਲਾਸ਼ਾਂ ਦਾ ਧਰਮ ਕੌਣ ਵੇਖਦਾ ਜੀ। ਜਟਬੈਰ ਬਾਈ ਜੀ ਕਹਿੰਦੇ ਬਿਲਕੁਲ ਭਾਰਜਵੀਰ ਮੰਨਦੇ ਨਹੀਂ ਭਾਈਚਾਰੇ ਨੂੰ, ਸਰਬੱਤ ਦੀ ਅਰਦਾਸ ਕਿੱਥੇ ਸੁਣਨੇ ਪਰਮਾਤਮਾ ਨੇ ਜੀ, ਕਿੱਥੇ ਸੁਣਨੀ ਆ ਜਾਣੀ ਕਿ। ਬੇਅੰਤ ਸੰਧੂ ਜੀ ਕਹਿੰਦੇ ਜਟਬੈਰ ਬਾਈ ਜੀ ਅਸੀਂ ਸਿਸਟਮ ਦੇ ਖਿਲਾਫ਼ ਹਾਂ, ਕਿਸੇ ਕੋਲ ਰਿਕਾਰਡ ਹੈਗਾ ਕਿ ਕਿੰਨੇ ਸਿੱਖ ਮਰੇ ਤੇ ਕਿੰਨੇ ਹਿੰਦੂ ਮਰੇ। ਬਿਲਕੁਲ ਜੀ, ਬਾਈ ਜੀ ਨੇ ਵੀ ਗੱਲ ਉਹੀ ਕੀਤੀ ਆ ਜਿਹੜੀ ਮੈਂ ਕਰਕੇ ਹਟਿਆ। ਤੇ ਹੱਲ ਸੱਚੀ ਕੋਈ ਨਹੀਂ ਹੋਣਾ ਜਟਬੈਰ ਬਾਈ ਜੀ ਕਹਿੰਦੇ ਆ, ਤੇ ਅੱਜ ਫਿਲਮ ਪਿੱਛੇ ਸਿਆਸਤ ਹੋਈ, ਕੱਲ ਕੋਈ ਹੋਰ ਫਿਲਮ ਉੱਤੇ ਹੋ ਜਾਣੀ ਹੈ, ਸਿਆਸਤਦਾਨਾਂ ਦਾ ਕੰਮ ਹੀ ਕਹਿੰਦੇ ਸਿਆਸਤ ਕਰਨਾ ਹੈ। ਸੁਰਿੰਦਰ ਮਾਲ ਜੀ ਲਿਖਦੇ ਆ ਸੁਲਝੇ ਹੋਏ ਸ਼ਖਸੀਅਤ ਨੇ ਆਪਣੇ, ਕਹਿੰਦੇ ਨੇ ਕਿ ਮੁਕੱਦਰ ਜੀ ਜਿੱਦਾਂ ਤੁਸੀਂ ਤੜਪ ਰਹੇ ਹੋ, ਜੇ ਲੀਡਰ ਸਾਹਿਬ ਦੀ ਤਕਲੀਫ਼ ਸਮਝ ਕੇ ਸਹੀ ਕੰਮ ਕਰਨ ਤੇ ਹਰ ਬੰਦਾ ਆਪਣੇ ਮਹਿਕਮੇ ਦੇ ਵਿੱਚ ਸਹੀ ਕੰਮ ਕਰੇ ਤਾਂ ਸਭ ਦੁੱਖ ਦੂਰ ਹੋ ਜਾਣਗੇ ਜੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਸੁਣਿਆ ਜੋ ਆਪਣੇ ਸੁਰਿੰਦਰ ਮਾਲ ਜੀ ਦਾ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜਵੀਰ ਜੀ ਮੇਰੇ ਹਿਸਾਬ ਦੇ ਨਾਲ ਇਸ ਸਾਰੇ ਕਾਂਡ ਦਾ ਜ਼ਿੰਮੇਵਾਰ ਕੌਣ ਹੈ, ਸ਼ਾਇਦ ਸਿਸਟਮ। ਬਿਲਕੁਲ ਹੈ ਜੀ, ਰਲ ਮਿਲ ਕੇ ਕਹਿ ਸਕਦੇ ਹਾਂ ਰਜਿੰਦਰ ਜੀਰਾ ਜੀ, ਕਮੀਆਂ ਆਪਣੇ ਚ ਵੀ ਨੇ, ਉਹ ਵੀ ਪਛਾਣਨੀਆਂ ਪੈਣੀਆਂ, ਤੇ ਸਰਕਾਰਾਂ ਦੇ ਵਿੱਚ ਵੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਵੀ ਹੈ, ਸ਼ਾਸਨ ਦੇ ਵਿੱਚ ਵੀ ਹੈ। ਉਹ ਸ਼ੁਰੂਆਤ ਤਾਂ ਆਪਣੇ ਤੋਂ ਕਰਨੀ ਪੈਣੀ ਹੈ। ਹੁਣ ਦੇਖੋ ਚੰਡੀਗੜ੍ਹ ਜਾ ਕੇ ਇੰਟਰ ਕਰਦੇ ਹੀ ਆਪਾਂ ਸੀਟ ਬੈਲਟ ਲਾ ਲੈਂਦੇ ਕਿ ਨਹੀਂ, ਉੱਥੇ ਕਾਨੂੰਨ ਵੀ ਹੈ ਤੇ ਉੱਥੇ ਬੰਦੇ ਵੀ ਫਿਰ ਸਿੱਧੇ ਹੋ ਜਾਂਦੇ ਆ ਜਿਹੜੇ ਪੰਜਾਬ ਦੇ ਵਿੱਚ ਉਹ ਸੀਟ ਬੈਲਟਾਂ ਨਹੀਂ ਲਾਉਂਦੇ। ਪਤਾ ਪਈ ਭਾਈ ਇੱਥੇ ਕਾਰਵਾਈ ਹੋਣੀ ਹੋਣੀ ਹੈ, ਕਿਸੇ ਦੇ ਸੁਣੀ ਨਹੀਂ ਜਾਣੀ, ਸਿਫਾਰਿਸ਼ ਨਹੀਂ ਚੱਲਣੀ, ਤੇ ਉਹ ਸਾਰਾ ਕੁਝ ਹੀ ਰਲ ਮਿਲ ਕੇ ਹੋਣਾ ਜੀ ਜੇ ਸਿੱਧਾ ਕਰਨਾ ਸਾਰਾ ਕੁਝ। ਨਾ ਅਕਾਲੀ ਦਲ ਘੱਟ ਹੈ, ਨਾ ਕਾਂਗਰਸ ਘੱਟ ਨੇ, ਤੇ ਬੀਜੇਪੀ ਘੱਟ ਨਾ, ਆਪ ਘੱਟ ਸਾਰੇ ਹੀ ਇੱਕ ਹੀ ਬਾਈ ਜੀ ਕਹਿੰਦੇ ਆਪਣੇ ਬੇਅੰਤ ਸੰਧੂ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਸੰਧੂ ਵੀਰੇ ਮਰੇ ਜਾਂ ਮਾਰੇ ਘਾਣ ਤਾਂ ਬੇਕਸੂਰ ਲੋਕਾਂ ਦਾ ਹੀ ਹੋਇਆ, ਤਕੜੇ ਦਾ ਕਦੇ ਕੁਝ ਨਹੀਂ ਵਿਗੜਿਆ 47 ਦੇ ਵਿੱਚ ਨਾ 84 ਦੇ ਵਿੱਚ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ। ਬੇਅੰਤ ਜੀ ਕਹਿੰਦੇ ਆ ਔਜਲਾ ਸਾਹਿਬ ਮਾਰੇ ਤਾਂ ਪੰਜਾਬੀ ਹੈਗੇ ਆ ਵੀਰ ਜੀ। ਤੇ ਜਟਬੈਰ ਜੀ ਕਹਿੰਦੇ ਆ ਬਸ ਜਦੋਂ ਗੱਲ ਪੰਜਾਬ ਅਤੇ ਪੰਜਾਬੀਅਤ ਦੀ ਉਦੋਂ ਪੰਜਾਬ ਬਦਲੇਗਾ ਜੀ। ਬਿਲਕੁਲ ਜੀ, ਥੈਂਕ ਯੂ ਬਾਈ ਜੀ ਐਪਰੀਸ਼ੀਏਟ ਕਰਨ ਲਈ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਭ ਵਿਚਾਰਾਂ ਦੀ ਸਾਂਝ ਹੋ ਸਭ ਭਰਾ। ਹਾਂ, ਇਹ ਵਟਾਂਦਰਾ ਹੋਣਾ ਚਾਹੀਦਾ ਸੀ, ਵਿਚਾਰ ਵਟਾਂਦਰਾ ਜਾਣੀ ਕਿ ਇਹ ਹੋਣਾ ਚਾਹੀਦਾ ਸੀ, ਔਜਲਾ ਸਾਹਿਬ ਕਹਿੰਦੇ ਆ। ਬੇਅੰਤ ਜੀ ਕਹਿੰਦੇ ਆ ਔਜਲਾ ਸਾਹਿਬ ਕੋਈ ਗੱਲ ਦਾ ਗੁੱਸਾ ਨਾ ਕਰਿਓ ਬਾਈ ਜੀ, ਬੇਨਤੀ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਜੀ, ਗ੍ਰੇਟ। ਤੇ ਔਜਲਾ ਸਾਹਿਬ ਕਹਿੰਦੇ ਗੁੱਸਾ ਕਾਹਦਾ ਸੰਧੂ ਵੀਰੇ, ਏਦਾਂ ਦੀ ਕੋਈ ਗੱਲ ਨਹੀਂ। ਜਟਬੈਰ ਬਾਈ ਜੀ ਸਿਆ ਗ੍ਰੇਟ ਜੀ ਆਪਣੇ ਆਪਣੇ ਗੱਲ ਕਰਦੇ ਨੇ, ਮੁਕੱਦਰ ਬਾਈ ਜੀ ਗ੍ਰੇਟ ਕਹਿੰਦੇ ਨੇ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਬੇਅੰਤ ਜੀ ਨੇ। ਤੇ ਮੁਕੱਦਰ ਜੀ ਕਹਿੰਦੇ ਆ ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਇਸੇ ਤਰ੍ਹਾਂ ਸੁਨੇਹੇ ਬਹੁਤ ਸਾਰੇ ਨੇ ਜੀ ਦੋਸਤੋ, ਤੇ ਸਮਾਂ ਕਾਫੀ ਲੱਗ ਗਿਆ ਅੱਜ ਸੁਨੇਹੇ ਪੜ੍ਹਦਿਆਂ ਨੂੰ ਹੀ। ਤੇ ਲੋ ਫਿਰ ਜਾਂਦੇ ਜਾਂਦੇ ਹੋਰ ਜਿਹੜੇ ਨੇ ਇੱਕ ਦੋ ਸੁਨੇਹੇ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਤੇ ਮੁਕੱਦਰ ਜੀ ਕਹਿੰਦੇ ਬੇਅੰਤ ਬਾਈ ਜੀ ਸਤਿ ਸ੍ਰੀ ਅਕਾਲ ਹੈ। ਜਟਬੈੜ ਜੀ ਕਹਿੰਦੇ ਆ ਭਾਰਤ ਵਿੱਚ ਮੋਦੀ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ ਤੇ ਅਮਰੀਕਾ ਦੇ ਵਿੱਚ ਟਰੰਪ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ। ਦੇਖਦੇ ਆ ਜੀ ਕਿਹੜੀ ਮਤਲਬ ਕਿ ਗਿੱਦੜ ਸਿੰਘੀ ਕੱਢਦਾ ਹੈ ਜੀ। ਤੇ ਅੱਗੇ ਲਿਖਦੇ ਆ ਚੋਰ ਚੋਰੀ ਕਰਨੋ ਬਾਜ਼ ਨਹੀਂ ਆਉਂਦਾ ਪਰ ਜਵੀਰ ਟਰੰਪ ਦਾ ਇਹੋ ਹੀ ਕੰਮ ਹੈ ਜੀ। ਮੁਕੱਦਰ ਜੀ ਕਹਿੰਦੇ ਆਜੋ ਔਜਲਾ ਬਾਈ ਜੀ ਤੇ ਬਾਕੀ ਸੱਜਣੋ ਪਿਆਰਿਓ ਪ੍ਰਸ਼ਾਦਾ ਛਕੀਏ ਕਹਿੰਦੇ ਜੀ। ਕਿਆ ਬਾਤ ਹੈ ਜੀ। ਜਟਬੈੜ ਬਾਈ ਜੀ ਕਹਿੰਦੇ ਛਕ ਰਹੇ ਹਾਂ ਜੀ ਢਾਬੇ ਉੱਤੇ ਤੁਸੀਂ ਖਾਓ ਜੀ ਤੇ ਕੱਚੇ ਦੁੱਧ ਦੇ ਨਾਲ ਕਹਿੰਦੇ ਮੁਕੱਦਰ ਬਾਈ ਜੀ ਤੇ ਪ੍ਰਸ਼ਾਦਾ ਕਹਿੰਦੇ ਕਰ ਰਹੇ ਹਾਂ ਛਕ ਰਹੇ ਹਾਂ। ਔਜਲਾ ਸਾਹਿਬ ਕਹਿੰਦੇ ਤੁਸੀਂ ਬਰਫ਼ ਪਾਉਣੀ ਹੈ ਤੇ ਅਸੀਂ ਚਾਹ ਪੀਣੀ ਆ ਤੁਹਾਡੇ ਮਤਲਬ ਕਿ ਸ਼ਾਮ ਹੈ ਤੇ ਸਾਡੇ ਸਵੇਰ ਹੈ ਪੀਂਦੇ ਆ ਫਰਕ ਆ ਕਦੇ ਬਰਫ਼ ਵੀ ਪਾਵਾਂਗੇ ਇਕੱਠੇ ਕਹਿੰਦੇ ਜੀ। ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਜਟਬੈੜ ਬਾਈ ਸਿਆਂ ਗ੍ਰੇਟ ਜੀ। ਤੇ ਬੇਅੰਤ ਜੀ ਕਹਿੰਦੇ ਆ ਇਰਾਨ ਅਮੈਰੀਕਾ ਦੀ ਸਾਲ ਲਗਾਊਗਾ ਜੀ। ਤੇ ਮੁਕੱਦਰ ਜੀ ਲਿਖਦੇ ਆ ਕਿ ਆਪਣੇ ਜੀ ਔਜਲਾ ਬਾਈ ਜੀ ਬੇਅੰਤ ਜੀ ਕਹਿੰਦੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮੁਕੱਦਰ ਜੀ ਕਹਿੰਦੇ ਆਜੋ ਭਾਰਤ ਬਾਈ ਸਿਆਂ ਨਾਲ ਕਹਿੰਦੇ ਖੜਕਾਈਏ ਨਾਲ ਗੋਭੀ ਦੀ ਸਬਜ਼ੀ ਦੇ ਨਾਲ ਕੱਚਾ ਦੁੱਧ ਪਿਆਈਏ। ਕਿਆ ਬਾਤ ਹੈ ਜੀ। ਗੁੱਡ ਨਾਈਟ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਆ ਆਪਣੇ ਹੱਕ ਹਲਾਲ ਦਾ ਹੈ ਸਾਰਾ ਕੁਝ ਲੋਕਾਂ ਦਾ ਖੂਨ ਨਹੀਂ ਪੀਤਾ ਜੀ। ਬਿਲਕੁਲ ਹੈ ਜੀ ਹੱਕ ਹਲਾਲ ਕਰਨਾ ਚਾਹੀਦਾ ਹੈ। ਤੇ ਮੁਕੱਦਰ ਬਾਈ ਦੁੱਧ ਤਾਂ ਕਹਿੰਦੇ ਠੀਕ ਹੈ ਪਰ ਗਿਲਾਸ ਸਹੀ ਨਹੀਂ ਲੱਗਦਾ ਜੀ ਕਹਿੰਦੇ ਜਟਬੈੜ ਬਾਈ ਜੀ। ਤੇ ਅੱਗੇ ਲਿਖਦੇ ਨੇ ਜਟਬੈੜ ਬਾਈ ਸਿਆਂ ਜਿਸ ਦਿਨ ਮਿਲੇ ਸਭ ਸਹੀ ਹੋਵੇਗਾ ਜੀ। ਮੁਕੱਦਰ ਜੀ ਕਹਿੰਦੇ ਆ ਅੱਗੇ ਹੱਸ ਰਹੇ ਨੇ ਜਟਬੈੜ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਤੁਸੀਂ ਚਾਹ ਦੇ ਵਿੱਚੋਂ ਸਾਡੇ ਵਾਲੀ ਫੀਲਿੰਗ ਲੈ ਲਓ ਪਿਆਰਿਓ। ਤੇ ਬਾਏ ਬਾਏ ਕਹਿੰਦੇ ਨੇ ਆਖਰ ਦੇ ਵਿੱਚ ਮੁਕੱਦਰ ਜੀ। ਲਓ ਦੋਸਤੋ ਇਹ ਸਾਰੇ ਦੋਸਤਾਂ ਦੇ ਸੁਨੇਹੇ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਧੰਨਵਾਦ ਹੈ ਸਾਰੇ ਦੋਸਤਾਂ ਦਾ। ਪਿਆਰ ਮੁਹੱਬਤ ਜ਼ਿੰਦਗੀ ਜ਼ਿੰਦਾਬਾਦ। ਤੇ ਇਸੇ ਨਾਰੇ ਦੇ ਨਾਲ ਆਪਾਂ ਕੱਲ੍ਹ ਕਰਾਂਗੇ ਮੁਲਾਕਾਤ। ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਕਿਸੇ ਦਾ ਗਿਲਾ ਸ਼ਿਕਵਾ ਨਹੀਂ ਕਰਨਾ। ਆਪਾਂ ਇੱਕ ਪਰਿਵਾਰ ਹਾਂ ਛੋਟਾ ਜਿਹਾ ਪਰਿਵਾਰ ਤੇ ਚੜ੍ਹਦੀ ਕਲਾ 'ਚ ਰਹਿਣਾ ਤੇ ਰੱਖਣਾ। ਤੇ ਯਾਰੀਆਂ ਜ਼ਿੰਦਾਬਾਦ ਮੁਹੱਬਤ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਜੀ। ਤੇ ਲਓ ਦੋਸਤੋ ਮੈਨੂੰ ਦਿਓ ਆਗਿਆ ਤੇ ਉਹਨਾਂ ਦੋਸਤਾਂ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਤੇ ਵਿੱਚ ਪ੍ਰਦੇਸ਼ਾਂ ਦੇ ਆਪਣੇ ਫਤਿਹ ਅਲੀ ਖਾਨ ਸਾਹਿਬ ਕੀ ਕਹਿੰਦੇ ਆ ਉਸ ਨੂੰ ਤੁਸੀਂ ਐਪ ਦੇ ਉੱਤੇ ਸੁਣ ਸਕਦੇ ਹੋ ਤੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਦੋਸਤੋ।
1: Yo, and yo, this is going out to all people out there who missing their family, who do work, they ain't another.

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ। ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ, 13 ਜੁਲਾਈ 2026 ਦਾ ਦਿਹਾੜਾ ਤੇ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਮਿੰਟ ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਜਿਹੜਾ ਹੋ ਚੁੱਕਿਆ। ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:08 ਦਾ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 8 ਮਿੰਟ ਨੇ। ਯੂਕੇ ਦੇ ਵਿੱਚ ਘੜੀਆਂ ਜਿਹੜੀਆਂ ਦਰਸਾ ਰਹੀਆਂ ਨੇ ਸਮਾਂ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਦੋਸਤੋ ਜਿਹੜਾ ਨਜ਼ਰ ਆ ਰਿਹਾ। ਤੇ ਲਓ ਫਿਰ ਅੱਜ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਤੇ ਕੁਝ ਨਾ ਕੁਝ ਨਵਾਂ ਜ਼ਿੰਦਗੀ ਦੀ ਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਉਤਪਾਦਕ ਮਨੁੱਖੀ ਪੂੰਜੀ ਵਿਕਸਿਤ ਭਾਰਤ ਦੀ ਨੀਂਹ ਜਿਹੜੀ ਹੈ ਉਹਦੇ ਬਾਰੇ ਬਾਤ ਕਰਨ ਦੀ ਕੋਸ਼ਿਸ਼ ਰਹੇਗੀ ਤੇ ਨਾਲ ਗੁੱਸਾ ਤੇ ਮਨੁੱਖ ਜਿਹੜਾ ਹੈ ਉਹ ਕਿਸ ਹਿਸਾਬ ਦੇ ਨਾਲ ਚੱਲਦਾ ਹੈ ਉਹਦਾ ਜੀਵਨ, ਉਹਦੇ ਬਾਰੇ ਬਾਤ ਜਿਹੜੀ ਪਾਉਣ ਦੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9761 ਬਾਰ ਸਟੂਡੀਓ ਦਾ ਨੰਬਰ ਹੈ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਦੁਨੀਆਦਾਰੀ ਦੇ ਉੱਤੇ ਹਾਲਾਤ ਜੋ ਨੇ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਕਰਕੇ ਵੀ ਤੁਸੀਂ ਦਰੁਸਤ ਕਰਵਾ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਡੇ ਤੱਕ ਆ ਰਹੀ ਹੈ ਤਾਂ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਕਿ ਸਿਰਫ ਝੂਠ ਨੂੰ ਸ਼ੰਕਿਆ ਤੇ ਵਿਰੋਧਾਂ ਦਾ ਡਰ ਹੁੰਦਾ ਹੈ, ਜਿਵੇਂ ਕਾਗਜ਼ ਦੇ ਫੁੱਲਾਂ ਦੇ ਉੱਤੇ ਕੱਚੀਆਂ ਧਾਤਾਂ ਨੂੰ ਪਾਣੀ ਦਾ ਡਰ ਹੁੰਦਾ ਹੈ ਕਿਤੇ ਉਹ ਲਿਥ ਨਾ ਜਾਣ ਜਾਂ ਖੋਰ ਨਾ ਜਾਣ। ਅੱਜ 13 ਜੁਲਾਈ 100ਵੀਂ ਸਦੀ ਦੇ ਵਿੱਚ ਲੈ ਚੱਲਦੇ ਹਾਂ ਜਦੋਂ ਦੁਨੀਆ ਬਣੀ ਹੈ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਐਡਵੋਕੇਟ ਸਾਹਿਬ ਓਕੇ ਹੈ ਜੀ ਸਾਰਾ ਕੁਝ ਚੱਕ ਦਿਓ ਵੱਟੇ। ਸ਼ੁਕਰੀਆ ਸੈਣੀ ਸਾਹਿਬ ਤੇ ਨਾਲ ਜੁੜੇ ਹੋਏ ਨੇ ਲਾਈਕ ਨੰਬਰ 3 ਤੇ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ। ਤੇ ਦੋਸਤੋ 100ਵੀਂ ਸਦੀ ਦੇ ਵਿੱਚ ਲੈ ਚੱਲੀਏ ਈਸਾ ਦੇ ਵਿੱਚ ਤੁਹਾਨੂੰ, ਜਦੋਂ ਪੂਰਵ ਰੋਮਨ ਲੇਖਕ ਜੂਲੀਅਸ ਸੀਜ਼ਰ ਦਾ ਜਨਮ ਹੁੰਦਾ ਹੈ। ਇਸੇ ਤਰ੍ਹਾਂ ਹੀ 1927 ਦੇ ਵਿੱਚ ਭਾਰਤ ਦਾ ਪਹਿਲਾ ਰੇਡੀਓ ਸਟੇਸ਼ਨ ਜਿਹੜਾ ਸ਼ੁਰੂ ਹੋਇਆ ਸੀ ਤੇ 1929 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਜਤਿੰਦਰ ਨਾਥ ਵੱਲੋਂ ਪੁਲਿਸ ਦੀਆਂ ਵਧੀਕੀਆਂ ਖਿਲਾਫ਼ ਹੜਤਾਲ ਸ਼ੁਰੂ ਕੀਤੀ ਤੇ ਸ਼ਹਾਦਤ ਹੋਣ ਤੱਕ ਜਾਰੀ ਰਹੀ ਸੀ। 1954 ਦੇ ਵਿੱਚ ਅਮਰੀਕਾ, ਫਰਾਂਸ ਤੇ ਬਰਤਾਨੀਆ ਦੀ ਜਨੇਵਾ ਦੇ ਵਿੱਚ ਵੀਅਤਨਾਮ ਦੀ ਵੰਡ ਦੇ ਉੱਤੇ ਸਹਿਮਤੀ ਬਣ ਗਈ ਤੇ 1974 ਦੇ ਵਿੱਚ ਭਾਰਤ ਨੇ ਇੰਗਲੈਂਡ ਦੇ ਨਾਲ ਪਹਿਲਾ ਵਨਡੇ ਕ੍ਰਿਕਟ ਜਿਹੜਾ ਮੈਚ ਖੇਡਿਆ। 1977 ਦੇ ਵਿੱਚ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਲੁਧਿਆਣਾ ਦੀ ਜਿਹੜੀ ਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਤੇ ਦੋਸਤੋ ਗੱਲ ਕਰਦੇ ਹਾਂ ਅੱਜ ਥੋੜੀ ਜਿਹੀ ਕਾਨੂੰਨ ਦੀ, ਜਿਹਦੇ ਵਿੱਚ ਧਾਰਾ 295A ਦਾ ਜ਼ਿਕਰ ਆਉਂਦਾ ਹੈ ਜਿਸਦੇ ਉੱਤੇ ਸਿੱਧੂ ਮੂਸੇਵਾਲੇ ਨੇ ਗੀਤ ਵੀ ਗਾਇਆ। ਤੇ ਦੂਸਰੇ ਪਾਸੇ ਸਮੁੱਚੇ ਦੇਸ਼ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ ਵੱਧ ਰਹੇ ਨੇ ਤੇ ਇਹ ਧਾਰਾ ਕੀ ਹੈ। ਇਸ ਧਾਰਾ ਦੇ ਅਨੁਸਾਰ ਬੋਲ ਕੇ ਲਿਖ ਕੇ ਜਾਂ ਸਹਿਮਤਾ ਨਾਲ ਭਾਵ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਮਾਰਨ ਦੇ ਦੋਸ਼ਾਂ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਦੋਸ਼ੀ ਨੂੰ 3 ਸਾਲ ਤੱਕ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਸੰਵਿਧਾਨ ਦੀ ਧਾਰਾ 51A(h) ਕਹਿੰਦੀ ਹੈ ਕਿ ਵਿਗਿਆਨਕ ਦ੍ਰਿਸ਼ਟੀਕੋਣ, ਮਾਨਵਵਾਦ ਤੇ ਖੋਜ ਪੜਤਾਲ ਦੀ ਭਾਵਨਾ ਵਿਕਸਿਤ ਕਰਨਾ ਜਿਹੜਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਤੇ ਲੋਕਾਂ ਦੇ ਵਿੱਚ ਵਿਗਿਆਨਕ ਸੋਚ ਪ੍ਰਫੁੱਲਤ ਕੀਤੀ ਜਾਵੇ। ਇਸ ਤਰ੍ਹਾਂ ਇੱਕ ਪਾਸੇ ਸੰਵਿਧਾਨ 51A ਹੈ, ਉਹਦੇ ਅਨੁਸਾਰ ਵਿਗਿਆਨਿਕ ਸੋਚ ਦਾ ਪ੍ਰਚਾਰ ਕਰਨ ਨੂੰ ਮੌਲਿਕ ਫਰਜ਼ ਕਹਿਣਾ ਤੇ ਨਾਲ ਹੀ ਦੂਜੇ ਪਾਸੇ 295A ਧਾਰਾ ਤਹਿਤ ਧਾਰਮਿਕ ਭਾਵਨਾਵਾਂ ਦੇ ਉੱਤੇ ਵਿਸ਼ਵਾਸਾਂ ਨੂੰ ਸੱਟ ਮਾਰਨ ਵਰਗੀਆਂ ਧਾਰਾਵਾਂ ਦਾ ਸਵੈ ਵਿਰੋਧ ਬਣਦਾ ਹੈ। ਇੰਜ ਇਹ ਧਾਰਾ ਸੰਵਿਧਾਨ ਅਤੇ ਦਿੱਤੇ ਅਧਿਕਾਰਾਂ ਨੂੰ ਕੁਚਲਣ ਤੋਂ ਗੁਰੇਜ਼ ਨਹੀਂ ਕਰਦੀ। ਹਕੂਮਤਾਂ ਜਾਣ ਬੁੱਝ ਕੇ ਸਵੈ ਵਿਰੋਧ ਨੂੰ ਖਤਮ ਨਹੀਂ ਕਰਦੀਆਂ। ਈਸਾਈ ਧਰਮ ਜਾਂ ਧਰਤੀ ਚਪਟੀ ਹੈ ਤੇ ਵਿਗਿਆਨ ਦੇ ਅਨੁਸਾਰ ਗੋਲ ਹੈ ਕਿ ਇਹ ਧਰਤੀ ਗੋਲ ਕਹਿਣ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀਂ ਵੱਜਦੀ। ਪਖੰਡੀ ਸਾਧ ਵੱਖ ਵੱਖ ਧਾਰਾਵਾਂ ਦੇ ਦੇਵਤਿਆਂ, ਪੀਰਾਂ, ਫਕੀਰਾਂ ਤੇ ਗੁਰੂਆਂ ਦੀਆਂ ਫੋਟੋਆਂ ਲਾ ਕੇ ਸਾਹਮਣੇ ਗੱਦੀਆਂ ਦੇ ਉੱਪਰ ਬੈਠ ਕੇ ਲੋਕਾਂ ਨੂੰ ਲੁੱਟਦੇ ਨੇ।
ਜਦ ਉਹਨਾਂ ਦੇ ਪਖੰਡਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਪਿੰਡਾਂ ਦੇ ਵਿੱਚ ਲੋਕ ਗਲ ਨੂੰ ਪੈਂਦੇ ਨੇ ਕਿ ਤੁਸੀਂ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ। ਸੜਕਾਂ ਤੇ ਕੰਢਿਆਂ ਦੇ ਉੱਤੇ ਸਰਕਾਰੀ ਜਾਂ ਪੰਚਾਇਤੀ ਥਾਵਾਂ ਦੇ ਉੱਤੇ ਕਬਰਾਂ ਮੰਦਰ ਬਣਾਏ ਗਏ। ਜਦ ਇਨ੍ਹਾਂ ਥਾਵਾਂ ਨੂੰ ਚੰਗੇ ਕਾਰਜ ਲਈ ਵਰਤਣ ਵਾਸਤੇ ਤੋੜਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਦੋਂ ਧਾਰਮਿਕ ਭਾਵਨਾਵਾਂ ਭੜਕ ਪੈਂਦੀਆਂ ਨੇ। ਅੰਗਰੇਜ਼ਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਦੇ ਲਈ ਕਈ ਸੜਕਾਂ ਵਿੰਗੀਆਂ ਟੇਢੀਆਂ ਹੀ ਬਣਾ ਦਿੱਤੀਆਂ, ਭਾਵੇਂ ਐਕਸੀਡੈਂਟਾਂ ਦੇ ਵਿੱਚ ਲੋਕ ਮਰਦੇ ਰਹਿਣ, ਉਹਨਾਂ ਨੂੰ ਕੀ ਲੱਗੇ। ਅਸਲੀਅਤ ਹੈ, ਜਦੋਂ ਤੁਸੀਂ ਕਿਸੇ ਧਰਮ ਦਾ ਪ੍ਰਚਾਰ ਕਰਦੇ ਹੋ ਤਾਂ ਦੂਜੇ ਦੀ ਭਾਵਨਾ ਨੂੰ ਠੇਸ ਪਹੁੰਚਾ ਰਹੇ ਹੁੰਦੇ ਹੋ। ਫਰਕ ਇਹੀ ਹੈ ਕਿ ਬਹੁਗਿਣਤੀ ਦੀ ਹਾਂ ਦੇ ਵਿੱਚ ਸਿਰ ਹਿਲਾਉਂਦੇ ਰਹੋ, ਘੱਟ ਗਿਣਤੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਗੱਲ ਕਰਦੇ ਰਹੋ। ਆਜ਼ਾਦੀ ਤੋਂ ਬਾਅਦ ਦੇਸ਼ ਦਾ ਰਾਜ ਭਾਗ ਸਰਮਾਏਦਾਰਾਂ ਤੇ ਜਗੀਰਦਾਰ ਨੇ ਹੱਥ ਆ ਗਿਆ। ਭਾਵੇਂ ਰਿਆਸਤਾਂ ਤੋੜ ਕੇ ਆਪਣੇ ਰਾਜ ਦੇ ਵਿੱਚ ਮਿਲਾ ਲਈਆਂ ਗਈਆਂ, ਪਰ ਉਹਨਾਂ ਦੀਆਂ ਜਾਇਦਾਦਾਂ ਤੇ ਰਸਮੋ ਰਿਵਾਜ ਬਰਕਰਾਰ ਰਹੇ। ਸਾਡਾ ਦੇਸ਼ ਧਰਮਾਂ ਦੇ ਆਧਾਰ ਦੇ ਉੱਤੇ ਵੰਡਿਆ ਗਿਆ। ਹਿੰਦੂ ਧਰਮ ਨੂੰ ਮੰਨਣ ਵਾਲੇ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰ ਰਹੇ ਸਨ ਤੇ ਅਜੇ ਵੀ ਕਰ ਰਹੇ ਨੇ, ਤੇ ਜੇ ਮੰਗ ਮੰਨੀ ਜਾਂਦੀ ਤਾਂ ਦੂਜੇ ਧਰਮਾਂ ਨੇ ਵੀ ਵੱਖਰਾ ਦੇਸ਼ ਬਣਾਉਣ ਦੀ ਮੰਗ ਕਰਨੀ ਹੈ। ਇਸ ਲਈ ਬਹੁ ਧਰਮੀ ਦੇਸ਼ ਕਹਿ ਕੇ ਸੰਵਿਧਾਨ ਨੂੰ ਧਰਮ ਨਿਰਪੱਖ ਭਾਵ ਸਾਰੇ ਧਰਮਾਂ ਦਾ ਸਤਿਕਾਰ ਤੇ ਪੱਖਪਾਤ ਤੋਂ ਉੱਪਰ ਕਿਹਾ ਗਿਆ। ਸਰਮਾਏਦਾਰੀ ਦੀ ਲੋੜ ਹੈ ਕਿ ਸੰਵਿਧਾਨ ਦੇ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਸੰਵਿਧਾਨ ਦੇ ਵਿੱਚ ਸਵੈ ਵਿਰੋਧ ਰੱਖਣ ਦਾ ਪਹਿਲਾ ਕਾਰਨ ਹੈ। ਦੂਜਾ ਕਾਰਨ, ਜਿਵੇਂ ਕਿ ਇੰਗਲੈਂਡ ਦੇ ਵਿੱਚ ਸਰਮਾਏਦਾਰੀ ਨੇ ਰਾਜਿਆਂ ਤੇ ਧਰਮ ਦੇ ਨਾਲ ਸਮਝੌਤਾ ਕਰ ਲਿਆ, ਉਸੇ ਤਰ੍ਹਾਂ ਸਾਡੇ ਦੇਸ਼ ਨੇ ਉਸਦੀ ਨਕਲ ਕੀਤੀ ਹੈ। ਤੀਜਾ, ਲੋਕਾਂ ਦਾ ਜੇ ਅੰਧ ਵਿਸ਼ਵਾਸ ਤੇ ਧਰਮਾਂ ਤੋਂ ਵਿਸ਼ਵਾਸ ਉੱਠ ਗਿਆ ਤਾਂ ਲਾਜ਼ਮੀ ਹੈ ਕਿ ਲੋਕ ਉਹਨਾਂ ਦੇ ਖਿਲਾਫ਼ ਉੱਠ ਪੈਣਗੇ ਤੇ ਸਰਮਾਏਦਾਰੀ ਨੂੰ ਪਤਾ ਹੈ ਕਿ ਜੇਕਰ ਲੋਕ ਇਕਮੁੱਠ ਹੁੰਦੇ ਨੇ ਦਿਸਣ ਤਾਂ ਉਹਨਾਂ ਨੂੰ ਧਰਮ ਦੇ ਨਾਂ ਦੇ ਉੱਤੇ ਭੜਕਾ ਕੇ ਭਰਾ ਮਾਰ ਜਿਹੜਾ ਲੜਾਈ ਹੈ, ਭਰਾ ਮਾਰੂ ਜੰਗ ਲਵਾਓ ਤੇ ਉਹਨਾਂ ਨੂੰ ਉਲਝਾਓ ਤੇ ਆਪਣੇ ਰਾਜ ਦੀ ਉਮਰ ਲੰਮੀ ਕਰ ਲਓ। ਸੋ ਆਖਿਰ ਦੇ ਵਿੱਚ ਸੰਵਿਧਾਨ ਦੀ ਨਿਰਪੱਖਤਾ ਦਾ ਭੁਲੇਖਾ ਛੱਡ ਕੇ ਅਗਾਂਹ ਵਧੂ ਤੇ ਧਰਮ ਨਿਰਪੱਖ ਵਿਅਕਤੀਆਂ ਤੇ ਜਥੇਬੰਦੀਆਂ ਨੂੰ ਧਾਰਾ 295 ਖਤਮ ਕਰਵਾਉਣ ਲਈ ਅੱਗੇ ਆਉਣ ਦੀ ਜ਼ਰੂਰਤ ਹੈ, ਕਿਉਂਕਿ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ਤਹਿਤ ਕੇਂਦਰ ਸਰਕਾਰ ਸੰਵਿਧਾਨ ਦੇ ਵਿੱਚੋਂ ਧਰਮ ਨਿਰਪੱਖ ਸ਼ਬਦ ਕੱਢਣ ਦੀ ਤਿਆਰੀ 'ਚ ਹੈ। ਹੁਣ ਇੰਡੀਆ ਪੈਨਲ ਕੋਡ ਨੂੰ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਬਦਲ ਦਿੱਤਾ ਗਿਆ ਤੇ ਜਿਸ ਦੇ ਤਹਿਤ 295-298 ਧਾਰਾ ਹੁਣ 298 ਤੇ 302 ਧਾਰਾਵਾਂ ਦੇ ਵਿੱਚ ਬਦਲ ਗਈਆਂ ਨੇ। ਤੇ ਦੂਸਰੇ ਪਾਸੇ ਇਹ ਜਿਹੜਾ ਇੱਕ ਇਤਿਹਾਸਕ ਸੱਚਾਈ ਵੀ ਹੈ ਕਿ ਇਸ ਗੱਲ ਦਾ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਕਿ ਕਾਮਰੇਡ ਦੀ ਅਗਵਾਈ ਦੇ ਵਿੱਚ, ਕਾਮਰੇਡਾਂ ਦੀ ਅਗਵਾਈ 1948 ਤੋਂ 1952 ਤੱਕ ਚੱਲੀ ਮੁਜ਼ਾਹਰਾ ਲਹਿਰ ਨੇ 784 ਪਿੰਡਾਂ ਦੇ ਕਿਸਾਨਾਂ ਨੂੰ 18 ਲੱਖ ਏਕੜ ਜ਼ਮੀਨ ਦੇ ਮਾਲਕੀ ਹੱਕ ਜਿਹੜੇ ਦਿੱਤੇ ਸਨ ਤੇ ਜਗੀਰਦਾਰਾਂ ਦੇ ਕੋਲੋਂ ਲੈ ਕੇ ਦਿੱਤੇ। ਇਸ ਇਤਿਹਾਸਕ ਘੋਲ ਦੀ ਜਿਹੜੀ ਅਗਵਾਈ ਹੈ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜਗੀਰ ਸਿੰਘ ਜੋਗਾ, ਕਾਮਰੇਡ ਧਰਮ ਸਿੰਘ ਫੱਕਰ ਵਰਗੇ ਯੋਧਿਆਂ ਨੇ ਕੀਤੀ ਤੇ ਜਗੀਰਦਾਰ ਕੁੱਟ ਪਟਿਆਲੇ ਵਾੜ ਦਿੱਤੇ ਸਨ ਤੇ 1953 ਦੇ ਵਿੱਚ ਮਾਨਸਾ ਦੁਸਹਿਰਾ ਗਰਾਊਂਡ ਜਿਹੜੀ ਹੈ ਉਹਦੇ ਵਿੱਚ ਇੱਕ ਵੱਡੀ ਕਾਨਫਰੰਸ ਕਰਕੇ ਤਤਕਾਲੀ ਮਾਲ ਮੰਤਰੀ ਦਾਰਾ ਸਿੰਘ, ਕੈਪਟਨ ਕਵਲਜੀਤ ਸਿੰਘ ਉਹਨਾਂ ਦੇ ਪਿਤਾ ਜੋ ਸਨ, ਉਹਨਾਂ ਦੀ ਹਾਜ਼ਰੀ ਦੇ ਵਿੱਚ ਪਿੰਡਾਂ ਦੇ ਜਗੀਰਦਾਰਾਂ ਨੇ ਜ਼ਮੀਨਾਂ ਦੇ ਮਾਲਕੀ ਹੱਕ ਛੱਡ ਕੇ ਮੁਝਾਰੇ ਕਿਸਾਨਾਂ ਦੇ ਨਾਂ ਜ਼ਮੀਨਾਂ ਦੇ ਇੰਤਕਾਲ ਜਿਹੜੇ ਕਰਾਏ। ਅੱਜ ਕੱਲ੍ਹ ਲੀਡਰ ਗਲੀਆਂ ਨਾਲੀਆਂ ਬਣਾ ਕੇ ਚੌੜੇ ਹੋਏ ਫਿਰਦੇ ਨੇ ਤੇ ਇਸ ਇਤਿਹਾਸਕ ਪ੍ਰਾਪਤੀ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਅੱਜ ਕੱਲ੍ਹ ਜਦੋਂ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਨੂੰ ਫਿਰਦੇ ਨੇ ਇਸ ਇਤਿਹਾਸਕ ਘੋਲ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਜੋ ਕੰਮ ਮੁਜ਼ਾਹਰਾ ਲਹਿਰ ਦਾ ਬਾਕੀ ਰਹਿ ਗਿਆ ਸੀ ਉਹ CPI ਦੀ ਜਿਹੜੀ ਅਗਵਾਈ ਦੇ ਵਿੱਚ 72-76 ਦੇ ਵਿੱਚ ਕੀਤਾ ਗਿਆ ਤੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮੱਤੇਵਾੜੇ ਠਾਕਰ ਸਿੰਘ ਰੱਬ ਦਾ ਫਾਰਮ, ਮੰਡ ਦੇ ਵਿੱਚ ਬੰਤਾ ਸਿੰਘ ਦਾ ਫਾਰਮ, ਜੋ ਮੁਜ਼ਾਹਰਿਆਂ ਦੇ ਕਬਜ਼ੇ ਦੇ ਵਿੱਚ ਆਉਣ ਤੋਂ ਬਾਅਦ ਸੁਤੰਤਰ ਨਗਰ ਦੇ ਨਾਂ ਦੇ ਨਾਲ ਜਾਣਿਆ ਗਿਆ, ਨੂਰਪੁਰ ਝੁੱਗੀਆਂ ਵਿਖੇ ਜਿਹੜਾ ਸੀ ਲੁਥਰਾ ਫਾਰਮ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਛੋਟੇ ਵੱਡੇ ਫਾਰਮ ਤੇ ਜ਼ਮੀਨਾਂ ਵਾਲੀ ਵੰਡ ਦੀ ਜੱਦੋਜਹਿਦ ਦੇ ਵਿੱਚ ਇਹ ਚੈਪਟਰ ਦਾ ਕਦੇ ਜ਼ਿਕਰ ਨਹੀਂ ਹੁੰਦਾ। ਪਤਾ ਨਹੀਂ ਕਿਉਂ ਪਹਿਲੀ ਵਾਰੀ ਬਾਬਾ ਬੰਦਾ ਬਹਾਦਰ ਹੋਣਾ ਨੇ ਰਜਵਾੜਿਆਂ ਤੋਂ ਜ਼ਮੀਨਾਂ ਖੋਹ ਕੇ ਹਾਲ ਵਾਹਕ ਜਿਹੜੇ ਸਨ ਉਹਨਾਂ ਨੂੰ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜਾ ਸੀ ਕਾਮਰੇਡਾਂ ਨੇ ਕਾਨੂੰਨੀ ਢੰਗ ਦੇ ਨਾਲ ਹਲ ਵਾਹਕਾਂ ਨੂੰ
ਇਹ ਜਿਹੜਾ ਜ਼ਮੀਨਾਂ ਦਿੱਤੀਆਂ ਸਨ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ, ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਜੋ ਜ਼ਮੀਨਾਂ ਹੜੱਪਣ ਦੀ ਗੱਲ, ਜ਼ਮੀਨਾਂ ਖੋਹਣ ਦੀ ਗੱਲ ਤੇ ਹੋਰ ਬਹੁਤ ਸਾਰਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵੇਂ ਸਿਰਿਓਂ ਕਿਸਾਨਾਂ ਨੂੰ ਚੋਗਾ ਪਾਉਣ ਦੀ ਜਿਹੜੀ ਤਿਆਰੀ ਹੈ, ਕਹਿੰਦੇ ਹੁਣ ਟਿਊਬਵੈੱਲ ਵੀ ਨਾਲ ਦੇਵਾਂਗੇ ਭਾਈ ਜ਼ਮੀਨਾਂ ਆਪਣੀਆਂ ਵਿੱਚ। ਲਓ ਫਿਰ ਚੱਲਦੇ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਨਾਲ ਨਾਲ ਤੁਹਾਡੇ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ। +358 44976 1976 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਦੋਸਤੋ। ਤੇ ਗੱਲ ਸ਼ੁਰੂ ਕਰਦੇ ਅੱਜ ਦੇ ਮੁੱਦੇ ਹੋਣਗੇ, ਕਿਉਂ ਸੀਐਮ ਮਾਨ ਸਾਹਿਬ ਚੁੱਪਣੇ, ਵਿਪਾਸਨਾ ਤੋਂ ਵਾਪਸ ਆ ਗਏ ਨੇ ਪਰ ਆਪਣੀਆਂ ਖੂਬੀਆਂ ਗਿਣਾ ਕੇ ਤੇ ਉਸ ਤੋਂ ਬਾਅਦ ਕੋਈ ਚਲੰਤ ਮਾਮਲਿਆਂ ਦੇ ਉੱਤੇ ਵਾਰਤਾਲਾਪ ਨਹੀਂ ਹੈ ਕਿ ਪੰਜਾਬ ਦਾ ਮਾਹੌਲ ਕੀ ਹੈ, ਪੰਜਾਬ ਦੇ ਵਿੱਚ ਹੋ ਕੀ ਰਿਹਾ। ਦੂਸਰੇ ਪਾਸੇ ਬੀਬੀ ਖਾਲੜਾ ਹੁਣਾਂ ਨੇ ਅੱਜ ਵੱਡੇ ਸਵਾਲ ਖੜੇ ਕਰ ਦਿੱਤੇ ਹੈ ਤੇ ਨਵੇਂ ਸਿਰਿਓਂ ਕਿਸਾਨਾਂ ਨੂੰ ਚੋਗਾ ਪਾਉਣ ਦੀ ਤਿਆਰੀ ਹੋ ਗਈ ਹੈ ਤੇ ਲੱਗਿਆ ਬੀਜੇਪੀ ਨੂੰ ਸਾੜਾ, ਕਿਉਂਕਿ ਪਹਿਲਾਂ ਜੋ ਬੀਜੇਪੀ ਨੇ ਪੰਜਾਬ ਦੇ ਚਾਹੇ MP ਲੁੱਟੇ ਨੇ ਤੇ ਉਸ ਤੋਂ ਬਾਅਦ ਆਪਣੇ ਸ਼ਿਵ ਸੈਨਾ ਵਾਲਿਆਂ ਦੇ ਮਹਾਰਾਸ਼ਟਰ ਦੇ ਵਿੱਚ MP ਲੁੱਟੇ ਨੇ ਤੇ ਹੁਣ ਉਹੀ ਜਿਹੜੀ ਚਾਲ ਆ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਖੇਡੀ ਜਾ ਰਹੀ ਹੈ। ਫਾਰੂਕ ਅਬਦੁੱਲਾ ਹੁਣਾਂ ਦੇ ਉੱਤੇ 100 ਕਰੋੜ ਰੁਪਏ ਦਾ ਦਾਅਵਾ ਠੋਕ ਦਿੱਤਾ ਗਿਆ ਕਿ ਭਾਈ ਸਾਡੇ ਬੰਦੇ ਜਿਹੜੇ ਨੇ ਉਹ ਆਪਣੇ ਵੱਲ ਨੂੰ ਖਿੱਚਣ ਦੀ ਪੱਟਣ ਦੀ ਜਿਹੜੀ ਤਿਆਰੀ 'ਚ ਨੇ। ਇਸੇ ਤਰ੍ਹਾਂ ਫਿਲਮ ਨੂੰ ਲੈ ਕੇ, ਖਾਲੜਾ ਫਿਲਮ ਨੂੰ ਲੈ ਕੇ ਚੱਲੀ ਲੰਮੀ ਚਰਚਾ ਤੋਂ ਬਾਅਦ ਕਿ ਪੰਜਾਬ ਦੇ ਅਸਲ ਮੁੱਦੇ ਮੁੜ ਕੇਂਦਰ ਦੇ ਵਿੱਚ ਆ ਰਹੇ ਨੇ, ਕਿ ਕਿਸਾਨਾਂ ਦਾ ਨਵਾਂ ਸੰਘਰਸ਼, ਲੈਂਡ ਪੂਲਿੰਗ ਨੀਤੀ, ਭਾਰਤ ਅਮਰੀਕਾ ਵਪਾਰ ਸਮਝੌਤਾ, ਪੰਜਾਬ ਦੇ ਪਾਣੀ ਤੇ ਜ਼ਮੀਨ ਦੇ ਸਵਾਲ ਹੁਣ ਆਉਣ ਵਾਲੀ ਸਿਆਸਤ ਦੀ ਦਿਸ਼ਾ ਤੈਅ ਕਰਨਗੇ ਕਿ ਨਹੀਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਹੁਣਾਂ ਦੀਆਂ ਮੰਗਾਂ, ਜਸਵੰਤ ਸਿੰਘ ਖਾਲੜਾ ਦੀ ਵਿਰਾਸਤ, ਕਿਸਾਨ ਅੰਦੋਲਨ, ਭਗਵੰਤ ਮਾਨ ਸਰਕਾਰ ਦੇ ਫੈਸਲਿਆਂ ਦਾ ਲੇਖਾ ਜੋਖਾ ਤੇ ਪ੍ਰਾਈਵੇਟ ਸਕੂਲ ਫੀਸ ਨਿਯਮਾਂ, ਜੰਮੂ ਕਸ਼ਮੀਰ ਦੀ ਸਿਆਸਤ, ਕੈਨੇਡਾ ਦੇ ਵਿੱਚ ਨਸ਼ਿਆਂ ਤੇ ਗੈਂਗਸਟਰਾਂ ਦੇ ਵੱਧਦੇ ਪ੍ਰਭਾਵ ਤੇ ਉੱਥੇ ਫਿਰ ਰਹੇ ਨੇ ਜੌਂਬਿਸ ਤੇ ਫੀਫਾ ਵਰਲਡ ਕੱਪ ਦਾ ਜਿਹੜਾ ਕੱਲ੍ਹ ਤੋਂ ਫਿਰ ਸੈਮੀਫਾਈਨਲ ਦੀ ਸ਼ੁਰੂਆਤ, ਉਹਦੇ ਉੱਤੇ ਅਪਡੇਟ ਕਰਾਂਗੇ ਤੇ ਨਾਲ ਦੁਨੀਆਦਾਰੀ ਦੇ ਉੱਤੇ ਫਿਰ ਚਿੰਤਾ ਦਾ ਵਿਸ਼ਾ ਬਣ ਗਏ ਨੇ ਇਰਾਨ ਅਮਰੀਕਾ ਦਾ ਤਣਾਅ। ਹੋਰਮੁਲ ਜਲ ਮਾਰਗ ਨਾਲ ਜੁੜੇ ਦਾਅਵੇ ਨੇ ਤੇ ਰੂਸ ਦੀ ਭੂਮਿਕਾ ਜਿਹੜੀ ਸਪਸ਼ਟ ਹੋਣ ਲੱਗੀ ਹੈ, ਉਹ ਰੂਸ ਜਿਹੜਾ ਹੈ ਇਰਾਨ ਦੇ ਹੱਕ ਦੇ ਵਿੱਚ ਖੜਾਉਂਦਾ ਨਜ਼ਰ ਆ ਰਿਹਾ ਤੇ ਭੂ ਰਾਜਨੀਤਿਕ ਸਮੀਕਰਨਾਂ ਦੇ ਉੱਤੇ ਵੀ ਵਿਸਥਾਰ ਨਾਲ ਗੱਲਬਾਤ ਹੋਏਗੀ ਤੇ ਤੁਹਾਡੀ ਰਾਏ ਬਹੁਤ ਜ਼ਰੂਰੀ ਹੈ, ਮਹੱਤਵਪੂਰਨ ਹੈ, ਚਾਹੇ ਉਹ ਕਮੈਂਟਾਂ ਦੇ ਵਿੱਚ ਚਾਹੇ ਕਾਲ ਕਰਕੇ। ਦੋਸਤੋ, ਕਿ ਪੰਜਾਬ ਦੇ ਅਸਲ ਮੁੱਦੇ ਸਿਆਸੀ ਸ਼ੋਰ ਦੇ ਵਿੱਚ ਦੱਬ ਰਹੇ ਨੇ, ਕਿ ਲੈਂਡ ਪੂਲਿੰਗ ਤੇ ਵਪਾਰਕ ਸਮਝੌਤੇ ਪੰਜਾਬ ਦੇ ਭਵਿੱਖ ਨੂੰ ਪ੍ਰਭਾਵਿਤ ਕਰਨਗੇ, ਕਿ ਦੁਨੀਆ ਇੱਕ ਹੋਰ ਵੱਡੇ ਟਕਰਾਅ ਵੱਲ ਵੱਧ ਰਹੀ ਹੈ। ਆਪਣੀ ਰਾਏ ਕਮੈਂਟਾਂ ਦੇ ਵਿੱਚ ਤੇ ਕਾਲ ਕਰਕੇ ਜ਼ਰੂਰ ਸਾਂਝੀ ਕਰੋ, ਇਸ ਦੀ ਉਡੀਕ ਰਹੇਗੀ। ਤੇ ਲਓ ਫਿਰ ਪਹਿਲੀ ਪੰਜਾਬ ਦੀ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਫੀਫਾ ਵਰਲਡ ਕੱਪ ਦੀ ਵੀ ਗੱਲ ਕਰਾਂਗੇ ਜੋ ਕੱਲ੍ਹ ਨੂੰ ਨਿਬੇੜਾ ਹੋਣਾ ਹੈ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ। ਵਣ ਵਿਭਾਗ ਦੇ ਵਿੱਚ ਪੱਕੇ ਕੀਤੇ ਨੇ 516 ਮੁਲਾਜ਼ਮ, ਉਹਨਾਂ ਨੂੰ ਸੀਐਮ ਭਗਵੰਤ ਮਾਨ ਹੁਣਾਂ ਨੇ ਸੌਂਪੇ ਨੇ ਨਿਯੁਕਤੀ ਪੱਤਰ ਤੇ ਪਿਛਲੀਆਂ ਸਰਕਾਰਾਂ ਨੇ ਕਹਿੰਦੇ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਕੁਝ ਵੀ ਨਹੀਂ ਕੀਤਾ। ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਦੇ ਵਾਧੇ ਦੀ ਹੱਦ ਤੈਅ ਕੀਤੀ ਹੈ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਦੇ ਵਿੱਚ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਲੁੱਟ ਦੇ ਉੱਤੇ ਨੱਥ ਪਾਉਣ ਦੇ ਲਈ ਕਹਿੰਦੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਵਿਸ਼ੇਸ਼ ਆਰਡੀਨੈਂਸ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਆਪਣੀ ਅਧਿਕਾਰਤ ਪ੍ਰਵਾਨਗੀ ਦੇ ਦਿੱਤੀ। ਰਾਜਪਾਲ ਦੀ ਮਨਜ਼ੂਰੀ ਮਿਲਣ ਦੇ ਨਾਲ ਹੁਣ ਇਹ ਫੀਸ ਨਿਯੰਤਰਣ ਪ੍ਰਣਾਲੀ ਪੂਰੇ ਸੂਬੇ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਲਾਗੂ ਹੋ ਗਈ ਹੈ, ਜਿਸ ਦੇ ਤਹਿਤ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਦੇ ਵਿੱਚ 5% ਤੋਂ ਜ਼ਿਆਦਾ ਵਾਧਾ ਨਹੀਂ ਕਰ ਸਕੇਗਾ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਵਿਪਾਸਨਾ ਤੋਂ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਵੱਲੋਂ ਇਸ ਦੇ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮਾਣਯੋਗ ਗਵਰਨਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਤੇ ਮਾਪਿਆਂ ਦੇ ਹੱਕ ਦੇ ਲਈ ਸਾਡੇ ਵੱਡੇ ਫੈਸਲੇ ਦੇ ਉੱਤੇ ਮੋਹਰ ਲਗਾ ਦਿੱਤੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੀ ਲੁੱਟ ਨੂੰ ਨੱਥ ਪਾਉਣ ਦੇ ਲਈ ਸਾਡੀ ਸਰਕਾਰ ਵੱਲੋਂ ਲਿਆਂਦੇ ਗਏ ਜਿਹੜੇ ਇਹ ਆਰਡੀਨੈਂਸ ਨੂੰ ਜਿਹੜੀ ਹੈ ਪ੍ਰਵਾਨਗੀ ਦੇ ਦਿੱਤੀ ਹੈ ਤੇ ਉਹਨਾਂ ਨੇ ਸਾਈਨ ਕਰ ਦਿੱਤੇ ਹੈ। ਇਸ ਆਰਡੀਨੈਂਸ ਦੇ ਲਾਗੂ ਹੋਣ ਦੇ ਨਾਲ ਹੁਣ ਕੋਈ ਵੀ ਪ੍ਰਾਈਵੇਟ ਜਿਹੜਾ ਸਕੂਲ ਹੈ ਆਪਣੀ ਮਰਜ਼ੀ ਦੇ ਨਾਲ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ
ਤੇ ਸਾਡੀ ਸਰਕਾਰ ਸਿੱਖਿਆ ਨੂੰ ਵਪਾਰ ਨਹੀਂ ਬਣਨ ਦੇਵੇਗੀ ਤੇ ਆਪ ਲੋਕਾਂ ਦੀ ਜੇਬ ਦੇ ਉੱਤੇ ਪੈਂਦੇ ਵਾਧੂ ਬੋਝ ਨੂੰ ਘਟਾਉਣ ਦੇ ਲਈ ਅਸੀਂ ਪੂਰਾ ਕਹਿੰਦੇ ਤਰ੍ਹਾਂ ਵਚਨਬੰਧ ਰਹਾਂਗੇ। ਦੇਖਦੇ ਹਾਂ ਕਿੰਨਾ ਕੁ ਭਾਰ ਲੋਕਾਂ ਦਾ ਘਟਦਾ ਹੈ। ਦੂਸਰੇ ਪਾਸੇ ਜਸਵੰਤ ਸਿੰਘ ਖਾਲੜਾ ਮਾਮਲਾ, ਉਹਦੀ ਯਾਦਗਾਰ ਜਿਹੜੀ ਯਾਦਗਾਰ ਬਣਾਉਣ ਦੇ ਲਈ MP ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ। ਸੂਬਾ ਸਰਕਾਰ ਨੂੰ ਜ਼ਮੀਨ ਅਲਾਟ ਕਰਨ ਦੀ ਜਿਹੜੀ ਅਪੀਲ ਕੀਤੀ ਹੈ ਜੇ ਸਰਕਾਰ ਦਿੰਦੀ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਫਿਲਮ ਸਤਲੁਜ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਤੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰੀ ਕੇ ਪੱਤਣ ਵਿਖੇ ਸਤਲੁਜ ਨਦੀ ਦੇ ਨੇੜੇ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਦੇ ਲਈ ਆਪਣੇ MP ਲੈਂਡ ਫੰਡ ਜਿਹੜਾ ਉਹਦੇ ਵਿੱਚੋਂ 1 ਕਰੋੜ ਰੁਪਏ ਦੇਣਗੇ। ਪਰ ਮੇਰੇ ਮਨ ਚ ਸਵਾਲ ਆਇਆ ਇਸ ਖ਼ਬਰ ਨੂੰ ਨਾਲ ਨਾਲ ਸਾਂਝਾ ਕਰਦੇ। ਵੈਸੇ MP ਅੰਮ੍ਰਿਤਪਾਲ ਸਿੰਘ ਵੀ ਨੇ, ਉਹਨਾਂ ਦੇ ਪਿਤਾ ਵੀ ਨਜ਼ਰ ਆਏ ਨੇ ਅੱਗੇ ਜਾ ਕੇ ਕਰਦੇ ਹਾਂ ਵੀ ਉਹਨਾਂ ਨੇ ਕਾਹਤੋਂ ਨਹੀਂ ਇਹ ਚੀਜ਼ ਨੂੰ ਜਿਹੜਾ ਅਲਾਊਡ ਕੀਤਾ ਹੈ, ਉਹਨਾਂ ਦੇ ਵੱਲੋਂ ਫੰਡ ਕਿਉਂ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਫੰਡ ਦੇ ਵਿੱਚੋਂ 1 ਕਰੋੜ ਰੁਪਏ ਦੇਣਗੇ ਤੇ ਇਸ ਥਾਂ ਦੇ ਬਾਰੇ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਇੱਥੇ ਹੀ ਖਾਲੜਾ ਜੀ ਦੀ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਜਿਹੜਾ ਕੀਤਾ ਗਿਆ ਸੀ ਤੇ ਸੰਸਦ ਮੈਂਬਰ ਜਿਹੜੇ ਆਪਣੇ ਹਰੀ ਕੇ ਪੱਤਣ ਜਾਂ ਹੋਰ ਸਾਰੀ ਇਲਾਕੇ ਦੀ ਗੱਲ ਹੈ MP ਲੈਂਡ। ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇਹ ਐਲਾਨ ਕੀਤਾ ਕਿ ਇੱਕ ਫੇਸਬੁੱਕ ਪੋਸਟ ਦੇ ਉੱਪਰ ਕਿਹਾ ਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਿਯਮਾਂ ਦੇ ਮੁਤਾਬਕ MP ਲੈਂਡ ਫੰਡ ਦੇ ਪੈਸੇ ਦੀ ਵਰਤੋਂ ਕਿਸੇ ਨਿੱਜੀ ਮਲਕੀਅਤ ਵਾਲੇ ਪ੍ਰਾਈਵੇਟ ਜ਼ਮੀਨ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਤੇ ਇਸ ਦੇ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਯਾਦਗਾਰ ਦੇ ਨਿਰਮਾਣ ਨੂੰ ਨੇਪਰੇ ਚਾੜਨ ਦੇ ਲਈ ਹਰੀ ਕੇ ਪੱਤਣ ਵਿਖੇ ਸਰਕਾਰੀ ਜ਼ਮੀਨ ਤੁਰੰਤ ਜਿਹੜੀ ਅਲਾਟ ਕੀਤੀ ਜਾਵੇ। ਇਸ ਬਾਬਤ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਫੋਨ ਦੇ ਉੱਤੇ ਕੋਈ ਟਿੱਪਣੀ ਕਰਨ ਲਈ ਉਪਲਬਧ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਤੇ ਪਾਰਟੀ ਦੇ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਦਲੇਰ ਸਿੰਘ ਦੌਦ ਹੁਣਾਂ ਨੇ ਦੱਸਿਆ ਕਿ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਜਸਵੰਤ ਸਿੰਘ ਖਾਲੜਾ ਦੇ ਕਤਲ ਸ਼ਹੀਦੀ ਵਾਲੇ ਸਥਾਨ ਦੇ ਉੱਤੇ ਯਾਦਗਾਰ ਬਣਾਉਣ ਦੇ ਲਈ ਆਪਣੇ MP ਲੈਂਡ ਫੰਡ ਦੇ ਵਿੱਚੋਂ 1 ਕਰੋੜ ਰੁਪਏ ਦੇਣਗੇ। ਪਰ ਇਹ ਫੰਡ ਉਦੋਂ ਹੀ ਜਾਰੀ ਹੋ ਸਕਦੇ ਨੇ ਜੇਕਰ ਸੂਬਾ ਸਰਕਾਰ ਇਸ ਕਾਲਜ ਦੇ ਲਈ ਜ਼ਮੀਨ ਮੁਹੱਈਆ ਕਰਵਾਵੇਗੀ ਤੇ ਇਹ ਰਕਮ 2 ਸਾਲਾਂ ਦੇ ਦੌਰਾਨ 50-50 ਲੱਖ ਰੁਪਏ ਦੀਆਂ 2 ਕਿਸ਼ਤਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਖਾਲੜਾ ਹੁਣਾਂ ਦੀ ਮਹਾਨ ਵਿਰਾਸਤ ਨੂੰ ਸਨਮਾਨ ਦੇਣਾ ਕਹਿੰਦੇ। ਇਸ ਦੌਰਾਨ ਫੋਨ ਦੇ ਉੱਤੇ ਗੱਲਬਾਤ ਕਰਦਿਆਂ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖਾਲਸਾ ਉਹਨਾਂ ਕਿਹਾ ਕਿ MP ਸਰਬਜੀਤ ਸਿੰਘ ਖਾਲਸਾ ਨੇ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਵਾਲੇ ਸਥਾਨ ਤੇ ਯਾਦਗਾਰ ਬਣਾਉਣ ਦੇ ਲਈ 1 ਕਰੋੜ ਰੁਪਏ ਦੇਣ ਦੀ ਜਿਹੜੀ ਪੇਸ਼ਕਸ਼ ਕੀਤੀ ਹੈ, ਪਰ ਜੇਕਰ ਪੰਜਾਬ ਸਰਕਾਰ ਇਸ ਕਾਰਜ ਦੇ ਲਈ ਜ਼ਮੀਨ ਮੁਹੱਈਆ ਨਹੀਂ ਕਰਵਾਉਂਦੀ ਤਾਂ ਸਾਡੀ ਪਾਰਟੀ ਉਸ ਸਥਾਨ ਦੇ ਨੇੜੇ ਉਪਲਬਧ ਕਿਸੇ ਹੋਰ ਜ਼ਮੀਨ ਦੇ ਉੱਤੇ ਹੀ ਇਹ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਸਿਆਸਤ ਕੋਈ ਵੀ ਨਹੀਂ ਕਹਿੰਦੇ ਘੱਟ ਹੈ, ਹਰ ਕੋਈ ਸਿਆਸਤ ਹੀ ਕਰ ਰਿਹਾ। ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦਾ ਇੱਕ ਬੁੱਤ ਪਹਿਲਾਂ ਹੀ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਸਥਾਪਿਤ ਹੈ। ਦੂਸਰੇ ਪਾਸੇ ਪਰਮਜੀਤ ਕੌਰ ਖਾਲੜਾ, ਜਸਵੰਤ ਸਿੰਘ ਉਨ੍ਹਾਂ ਦੇ ਜਿਹੜੇ ਵਾਈਫ, ਉਹ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਪਰਮਜੀਤ ਕੌਰ ਖਾਲੜਾ ਉਨ੍ਹਾਂ ਵੱਲੋਂ 80 ਤੇ 90ਵੇਂ ਦਹਾਕੇ ਦੇ ਵਿੱਚ ਲਾਪਤਾ ਲੋਕਾਂ ਦੇ ਝੂਠੇ ਮੁਕਾਬਲਿਆਂ ਦੀ ਜਾਂਚ ਦੇ ਲਈ ਪੀਪਲਸ ਕਮਿਸ਼ਨ ਬਣਾਉਣ ਦੀ ਮੰਗ ਰੱਖੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਗਿਆ ਪੱਤਰ ਹੈ ਤੇ ਇਨਸਾਫ਼ ਦੇ ਮੁੱਦੇ ਤੇ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਪ ਦੇ ਉੱਤੇ ਉਨ੍ਹਾਂ ਨੇ ਨਿਸ਼ਾਨਾ ਸੇਧਿਆ। ਹਰੀ ਕੇ ਪੱਤਣ ਵਿਖੇ ਕੱਲ੍ਹ ਨੂੰ 14 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਏ ਗਏ ਇਕੱਠ ਤੋਂ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਤੇ ਮਨੁੱਖੀ ਅਧਿਕਾਰ ਕਾਰਕੁਨ ਬੀਬੀ ਪਰਮਜੀਤ ਕੌਰ ਖਾਲੜਾ ਹੁਣਾਂ ਨੇ ਵੱਡੀ ਮੰਗ ਚੁੱਕੀ ਹੈ। ਉਨ੍ਹਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ, ਲਵਾਰਿਸ ਲਾਸ਼ਾਂ ਤੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਦੇ ਲਈ ਇੱਕ ਨਿਰਪੱਖ ਪੀਪਲਸ ਕਮਿਸ਼ਨ, ਜਿਹੜਾ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਇੱਕ ਪੋਸਟ ਦੇ ਵਿੱਚ ਬੀਬੀ ਖਾਲੜਾ ਉਹਨਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਅਪੀਲ ਕੀਤੀ ਹੈ ਕਿ 1980 ਤੇ 1990 ਦੇ ਦਹਾਕੇ ਦੇ ਦੌਰਾਨ ਹੋਈਆਂ ਮਨੁੱਖੀ ਅਧਿਕਾਰ ਦੀਆਂ ਉਲੰਘਣਾ ਦਾ ਜਿਹੜਾ ਸੱਚ ਸਾਹਮਣੇ ਲਿਆਉਣ ਦੇ ਲਈ ਇਸ ਨਿਰਪੱਖ ਮੁਹਿੰਮ ਦੀ ਅਗਵਾਈ ਕਰਨ
ਤੇ ਜੂਨ 1984 ਦੇ ਦਰਬਾਰ ਸਾਹਿਬ ਦੇ ਉੱਤੇ ਹੋਏ ਫੌਜੀ ਹਮਲੇ, ਨਵੰਬਰ 1984 ਸਿੱਖ ਕਤਲੇਆਮ ਤੇ ਉਸ ਤੋਂ ਬਾਅਦ ਦੇ ਸਾਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਜ਼ਾਰਾਂ ਲਵਾਰਿਸ ਲਾਸ਼ਾਂ, ਤਸ਼ੱਦਦ ਅਤੇ ਝੂਠੇ ਮੁਕਾਬਲਿਆਂ ਦੇ ਪੀੜਤ ਪਰਿਵਾਰ ਅੱਜ ਵੀ ਇਨਸਾਫ਼ ਅਤੇ ਜਵਾਬਦੇਹੀ ਦੀ ਉਡੀਕ ਕਰ ਰਹੇ ਨੇ। ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ। ਬੀਬੀ ਖਾਲੜਾ ਨੇ ਪੰਜਾਬ ਤੇ ਕੇਂਦਰ ਸਰਕਾਰ, ਜਿਹੜੀਆਂ ਸਾਬਕਾ ਸਰਕਾਰਾਂ ਰਹੀਆਂ ਨੇ ਤੇ ਮੌਜੂਦਾ ਸਰਕਾਰਾਂ ਦੇ ਉੱਤੇ ਪੀੜਤਾਂ ਨੂੰ ਇਨਸਾਫ਼ ਦੇਣ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਰਹਿਣ ਦੇ ਗੰਭੀਰ ਦੋਸ਼ ਲਾਏ ਹੈ। ਉਨ੍ਹਾਂ ਉਸ ਦੌਰ ਦੇ ਵਿੱਚ ਹੋਏ ਜ਼ੁਲਮਾਂ ਦੇ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਜਵਾਬਦੇਹੀ ਤੈਅ ਕਰਨ ਦੀ ਬਜਾਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਜਿਹੜੇ ਦੋਸ਼ੀ ਸਨ ਪੁਲਿਸ ਅਫਸਰਾਂ ਨੂੰ ਸਰਕਾਰੀ ਅਹੁਦੇ ਅਤੇ ਸੁਰੱਖਿਆ ਦਿੱਤੀ। ਇਸੇ ਦੇ ਨਾਲ ਹੀ ਉਨ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਆਪਦੀ ਸਰਕਾਰ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਅਸਫਲ ਰਹੀ ਹੈ ਤੇ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਵੀ ਵਿਦੇਸ਼ਾਂ ਦੇ ਵਿੱਚੋਂ ਹੋ ਰਹੇ ਜਿਹੜੇ ਨੇ ਸਿੱਖਾਂ ਦੇ ਕਥਿਤ ਟਾਰਗੇਟ ਕਿਲਿੰਗ ਦੇ ਮੁੱਦੇ ਦੇ ਉੱਤੇ ਘੇਰਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਨਮੁੱਖ ਰੱਖਿਆ ਗਈਆਂ ਜਿਹੜੀਆਂ ਨੇ ਮੰਗਾਂ, ਬੀਬੀ ਖਾਲੜਾ ਨੇ ਮੰਗ ਕੀਤੀ ਹੈ ਕਿ 80 ਤੋਂ 90 ਦਹਾਕੇ ਦੇ ਪੀੜਤਾਂ ਦੀ ਅਸਲ ਗਿਣਤੀ ਦਾ ਪਤਾ ਲਾਉਣ ਦੇ ਲਈ ਕਮਿਸ਼ਨ ਬਣਾਇਆ ਜਾਵੇ। ਇਸ ਦੇ

ਚੁੱਕਿਆ। ਬੀਕੇਯੂ ਰਾਜੇਵਾਲ ਮੋਟਰਸਾਈਕਲ ਮਾਰਚ ਦੀ ਤਿਆਰੀ ਹੈ। ਕਿਸਾਨਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ਅਧਿਕਾਰਾਂ ਨੂੰ ਸੌਂਪੇ ਨੇ ਮੰਗ ਪੱਤਰ। ਕਿਸਾਨਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ਅਧਿਕਾਰ ਨੂੰ ਪੱਤਰ ਦਿੱਤੇ ਹੈ। ਭਾਰਤੀ ਕਿਸਾਨ ਯੂਨੀਅਨ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਵਿਸ਼ਾਲ ਮੋਟਰਸਾਈਕਲ ਤੇ ਕਾਰਾਂ ਦਾ ਮਾਰਚ ਚੰਡੀਗੜ੍ਹ ਦੇ ਸੈਕਟਰ 34 ਸਥਿਤ ਐਗਜੀਬਿਸ਼ਨ ਗਰਾਊਂਡ ਜਿਹੜੀ ਹੈ ਪ੍ਰਦਰਸ਼ਨੀ ਮੈਦਾਨ ਵਿਖੇ ਪਹੁੰਚ ਗਿਆ। ਕਿਸਾਨਾਂ ਦੇ ਇਸ ਵੱਡੇ ਕਾਫਲੇ ਦੇ ਪਹੁੰਚਣ ਦੇ ਨਾਲ ਪੂਰਾ ਖੇਤਰ ਕਿਸਾਨੀ ਨਾਰਿਆਂ ਦੇ ਨਾਲ ਗੂੰਜ ਉੱਠਿਆ। ਇੱਥੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਦੀ ਰਾਖੀ, ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਪੱਖੀ ਬਣਾਉਣ ਅਤੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ FTA ਦੇ ਵਿਰੋਧ ਦੇ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਖਿਲਾਫ਼ ਤਿੱਖਾ ਰੋਸ ਪ੍ਰਗਟਾਇਆ। ਇਸ ਤੋਂ ਪਹਿਲਾਂ ਯੂਨੀਅਨ ਦੇ ਸੈਂਕੜੇ ਕਾਰਕੁਨ ਤੇ ਕਿਸਾਨ ਅੱਜ ਸਵੇਰੇ ਮੋਹਾਲੀ ਦੇ ਫੇਜ਼ 8 ਸਥਿਤ ਸ਼ਹੀਦ ਭਗਤ ਸਿੰਘ ਨੇਚਰ ਪਾਰਕ ਵਿਖੇ ਇਕੱਠੇ ਹੋਏ ਨੇ, ਜਿੱਥੋਂ ਕਾਫਲੇ ਦੇ ਰੂਪ ਦੇ ਵਿਚ ਚੰਡੀਗੜ੍ਹ ਦੇ ਲਈ ਰਵਾਨਾ ਹੋਏ। ਇਸ ਰੈਲੀ ਦੇ ਵਿਚ ਪੰਜਾਬ ਭਰ ਤੋਂ ਆਏ ਸੈਂਕੜੇ ਕਿਸਾਨ ਆਪੋ ਆਪਣੇ ਮੋਟਰਸਾਈਕਲਾਂ ਤੇ ਕਾਰਾਂ ਦੇ ਵਿਚ ਸਵਾਰ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਨੇ। ਇਹ ਮਾਰਚ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਤੇ ਪ੍ਰਮੁੱਖ ਚੌਂਕਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਮੋਹਾਲੀ ਆ ਕੇ ਸਮਾਪਤ ਹੋਇਆ। ਇਸ ਮਾਰਚ ਦੇ ਚਲਦਿਆਂ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਤੇ ਰੂਟ ਜਿਹੜਾ ਡਾਇਵਰਜ਼ਨ ਦੇ ਜਿਹੜੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪੇ ਗਏ ਮੰਗ ਪੱਤਰ ਦੇ ਵਿਚ ਪੰਜਾਬ ਦੇ ਨਾਲ ਸੰਬੰਧਿਤ 20 ਅਹਿਮ ਮੁੱਦਿਆਂ ਨੂੰ ਉਭਾਰਿਆ ਗਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਭੇਜੇ ਗਏ ਮੰਗ ਪੱਤਰ ਦੇ ਵਿਚ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ 12 ਪ੍ਰਮੁੱਖ ਮੁੱਦਿਆਂ ਨੂੰ ਜ਼ੋਰ ਸ਼ੋਰ ਦੇ ਨਾਲ ਜਿਹੜਾ ਉਠਾਇਆ ਗਿਆ ਹੈ। ਦੂਸਰੇ ਪਾਸੇ ਚਰਨਜੀਤ ਭੁੱਲਰ ਉਹਨਾਂ ਦੀ ਰਿਪੋਰਟ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਚ। ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨਾਂ ਦਾ ਚੋਗਾ ਪਾਇਆ ਗਿਆ। ਜ਼ਮੀਨ ਦੇਣ ਵਾਲਿਆਂ ਨੂੰ ਮਿਲੇਗਾ ਤਰਜੀਹ ਜਿਹੜੀ ਹੈ ਕੁਨੈਕਸ਼ਨ ਮਿਲੇਗਾ ਉਹਨਾਂ ਨੂੰ। ਪੰਜਾਬ ਸਰਕਾਰ ਵੱਲੋਂ ਸੋਧੀ ਹੋਈ ਨੀਤੀ ਦਾ ਨੋਟੀਫਿਕੇਸ਼ਨ ਜਾਰੀ। ਸਾਲ 2017-18 ਤੋਂ ਬੰਦ ਪਏ ਨਵੇਂ ਖੇਤੀ ਕੁਨੈਕਸ਼ਨਾਂ ਦਾ ਜਿਹੜਾ ਲੈਂਡ ਪੂਲਿੰਗ ਦੇ ਲਈ ਖੋਲ੍ਹਿਆ ਰਾਹ ਹੈ। ਪੰਜਾਬ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਾਮਯਾਬ ਕਰਨ ਦੇ ਲਈ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਜਿਹੜੇ ਨੇ ਦੇਣ ਦਾ ਚੋਗਾ ਵੀ ਪਾਇਆ। 1 ਜੁਲਾਈ 2026 ਨੂੰ ਪੰਜਾਬ ਕੈਬਨਿਟ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਤੇ ਜਿਸਦਾ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ। ਇਸ ਨੋਟੀਫਿਕੇਸ਼ਨ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਅਕਵਾਇਰ ਹੋਵੇਗੀ ਉਨ੍ਹਾਂ ਕਿਸਾਨਾਂ ਨੂੰ ਤਰਜੀਹੀ ਆਧਾਰ ਉੱਤੇ ਟਿਊਬਵੈੱਲ ਜਿਹੜਾ ਕੁਨੈਕਸ਼ਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੇ ਲਈ ਇਹ ਲਾਜ਼ਮੀ ਕਰਾਰ ਦਿੱਤਾ ਗਿਆ ਕਿ ਜਿਉਂ ਹੀ ਕਿਸਾਨ ਜਿਹੜੇ ਨੇ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਹੋਈ ਜ਼ਮੀਨ ਦੇ ਬਾਰੇ ਭੋ ਪ੍ਰਾਪਤੀ ਜਿਹੜੀ ਹੈ ਕਲੈਕਟਰ ਵੱਲੋਂ ਜਾਰੀ ਸਰਟੀਫਿਕੇਟ ਪਾਵਰਕੌਮ ਦੇ ਕੋਲ ਅਰਜ਼ੀ ਦੇ ਨਾਲ ਦੇਵੇਗਾ ਤਾਂ ਉਸਨੂੰ ਤੁਰੰਤ ਹੀ ਤੇ ਪਹਿਲ ਦੇ ਆਧਾਰ ਦੇ ਉੱਤੇ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਵੇਗਾ। ਇਹ ਕੁਨੈਕਸ਼ਨ ਲੈਣ ਦੀ ਮਿਆਦ ਵੀ 4 ਸਾਲ ਤੱਕ ਦੀ ਰਹੇਗੀ। ਪੰਜਾਬ ਦੇ ਵਿਚ ਸਾਲ 2017-18 ਤੋਂ ਨਵੇਂ ਖੇਤੀ ਮੋਟਰਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਪੰਜਾਬ ਦੇ ਵਿਚ ਕੁਨੈਕਸ਼ਨ ਲੈਣ ਦੇ ਚਾਹਵਾਨ ਕਿਸਾਨਾਂ ਦੇ ਲਈ ਨਵਾਂ ਖੇਤੀ ਮੋਟਰ ਕੁਨੈਕਸ਼ਨ ਲੈਣਾ ਵੱਡੀ ਸਮੱਸਿਆ ਹੈ। ਜਦੋਂ ਹੁਣ ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇ ਰਹੀ ਹੈ ਤਾਂ ਠੀਕ ਉਸ ਸਮੇਂ ਹੀ ਨਵੇਂ ਖੇਤੀ ਕੁਨੈਕਸ਼ਨਾਂ ਦਾ ਰਾਹ ਵੀ ਖੋਲ੍ਹ ਦਿੱਤਾ ਗਿਆ। ਸੂਬਾ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਹੋਰ ਲਾਭਾਂ ਦੇ ਨਾਲ ਨਾਲ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਵੀ ਫੈਸਲਾ ਕੀਤਾ। ਇਸ ਵੇਲੇ ਟਿਊਬਵੈੱਲ ਕੁਨੈਕਸ਼ਨ ਕਿਸਾਨਾਂ ਦੀ ਵੱਡੀ ਲੋੜ ਬਣੀ ਹੋਈ ਹੈ। ਦੇਖਣਾ ਇਹ ਹੋਵੇਗਾ ਕਿ ਖੇਤੀ ਮੋਟਰ ਕੁਨੈਕਸ਼ਨਾਂ ਦਾ ਚੋਗਾ ਕਿਸਾਨਾਂ ਨੂੰ ਕਿੰਨਾ ਕੁ ਲੈਂਡ ਪੂਲਿੰਗ ਨੀਤੀ ਦੇ ਵੱਲ ਖਿੱਚ ਸਕੇਗਾ। ਪੰਜਾਬ ਦੇ ਵਿਚ ਆਖਰੀ ਸਮੇਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕਰੀਬ 32,000 ਟਿਊਬਵੈੱਲ ਕੁਨੈਕਸ਼ਨ ਚੇਅਰਮੈਨੀ ਕੋਟੇ ਵਾਲੇ ਵੰਡੇ ਸਨ ਤਾਂ ਜੋ ਕਿਸਾਨਾਂ ਦੀਆਂ ਵੋਟਾਂ ਲਈਆਂ ਜਾ ਸਕਣ। ਉਸਦੇ ਮਗਰੋਂ ਬਣੀ ਕਾਂਗਰਸ ਸਰਕਾਰ ਨੇ ਇਨ੍ਹਾਂ 32,000 ਕੁਨੈਕਸ਼ਨਾਂ ਦੇ ਵਿਚੋਂ ਸਿਰਫ 7,000 ਕੁਨੈਕਸ਼ਨਾਂ ਨੂੰ ਹੀ ਪ੍ਰਵਾਨਗੀ ਦਿੱਤੀ ਸੀ ਕਿਉਂਕਿ ਬਾਕੀ 25,000 ਕੁਨੈਕਸ਼ਨ ਜਿਹੜੇ ਸਨ ਉਨ੍ਹਾਂ ਦੀ ਪ੍ਰੋਸੈਸਿੰਗ ਫੀਸ ਨਹੀਂ ਭਰੀ ਗਈ ਸੀ। ਕੌਮੀ ਗਰੀਨ ਟ੍ਰਿਬਿਊਨਲ ਦੇ ਵੱਲੋਂ ਨਵੇਂ ਖੇਤੀ ਟਿਊਬਵੈੱਲਾਂ ਤੇ ਜਿਹੜੀ ਪਾਬੰਦੀ ਲਗਾਈ ਹੋਈ ਹੈ ਹੁਣ ਸੂਬਾ ਸਰਕਾਰ ਨੇ ਨਵਾਂ ਪੈਂਤੜਾ ਲੈ ਲਿਆ ਤਾਂ ਜੋ ਲੈਂਡ ਪੂਲਿੰਗ ਨੀਤੀ ਨੂੰ ਅਪਣਾਉਣ ਦੇ ਲਈ ਕਿਸਾਨ ਜਿਹੜੇ ਨੇ ਇਸ ਚੀਜ਼ ਨੂੰ ਤਰਜੀਹ ਦੇਣ। ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਹੋਰਨਾਂ ਵਪਾਰਕ ਲਾਭਾਂ ਤੋਂ ਇਲਾਵਾ ਸਟੈਂਪ ਡਿਊਟੀ ਤੋਂ ਵੀ ਛੋਟ ਦਿੱਤੀ ਜਾਵੇਗੀ। ਜੇਕਰ ਕਿਸਾਨ ਜ਼ਮੀਨ ਐਕਵਾਇਰ ਹੋਣ ਮਗਰੋਂ ਪੰਜਾਬ ਦੇ ਵਿਚ ਜਿਹੜਾ ਕਿਤੇ ਹੋਰ ਵੀ ਨਵੀਂ ਜ਼ਮੀਨ ਖਰੀਦ ਕਰਦਾ ਹੈ ਤਾਂ ਉਸਨੂੰ ਨਵੀਂ ਜ਼ਮੀਨ ਖਰੀਦਣ ਦੇ ਲਈ ਸਟੈਂਪ ਡਿਊਟੀ ਨਹੀਂ ਦੇਣੀ ਪਵੇਗੀ। ਦੂਸਰੀ ਤਰਫ਼ ਕਿਸਾਨ ਜਥੇਬੰਦੀਆਂ ਨੇ ਜਿਹੜਾ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਕਿਸੇ ਵੀ ਕਿਸਾਨ ਤੋਂ ਜ਼ਬਰੀ ਜ਼ਮੀਨ ਐਕਵਾਇਰ ਕਰਨ ਨਹੀਂ ਦਿੱਤੀ ਜਾਏਗੀ। ਪਿਛਾ

0: ਨਜ਼ਰ ਮਾਰੀਏ ਤਾਂ ਆਪ ਜਿਹੜੀ ਆ ਸਰਕਾਰ ਹੈ ਉਹਨੇ ਮੁੱਢਲੇ ਪੜਾਅ ਦੇ ਉੱਤੇ 14 ਮਈ 2025 ਨੂੰ ਲੈਂਡ ਪੂਲਿੰਗ ਨੀਤੀ ਐਲਾਨੀ ਸੀ, ਜਿਸ ਦਾ ਪੰਜਾਬ ਦੇ ਵਿਚ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ, ਜਿਸ ਮਗਰੋਂ ਪੰਜਾਬ ਸਰਕਾਰ ਨੇ ਪਹਿਲਾਂ 4 ਜੂਨ ਅਤੇ ਫਿਰ 25 ਜੁਲਾਈ 2025 ਨੂੰ ਸੋਧਾਂ ਵੀ ਕੀਤੀਆਂ। ਜਦੋਂ ਕਿਸਾਨ ਜ਼ਮੀਨ ਨਾ ਦੇਣ ਦੇ ਲਈ ਅੜ ਗਏ ਆ ਤਾਂ ਪੰਜਾਬ ਸਰਕਾਰ ਨੇ 11 ਅਗਸਤ 2025 ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਤੇ ਪੰਜਾਬ ਸਰਕਾਰ ਨੇ ਹੁਣ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ 1 ਜੁਲਾਈ ਨੂੰ ਪ੍ਰਵਾਨ ਕਰ ਦਿੱਤਾ ਹੈ। ਦੂਸਰੇ ਪਾਸੇ ਜੰਮੂ ਕਸ਼ਮੀਰ ਦੀ ਗੱਲ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੀਆਂ ਗੱਲਾਂ ਕਰਦੇ ਹਾਂ। ਜੰਮੂ ਕਸ਼ਮੀਰ ਬੀਜੇਪੀ ਦੇ ਵੱਲੋਂ CM ਉਮਰ ਅਬਦੁੱਲਾ ਨੂੰ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਦਿੱਤਾ ਹੈ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਉੱਤੇ ਜਿਹੜੇ ਲਾਏ ਸਨ ਦੋਸ਼। ਜੰਮੂ ਕਸ਼ਮੀਰ ਭਾਜਪਾ BJP ਨੇ ਸੋਮਵਾਰ ਅੱਜ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਦਿੱਤਾ। ਇਹ ਕਾਰਵਾਈ ਮੁੱਖ ਮੰਤਰੀ ਦੇ ਉਸ ਦਾਅਵੇ ਤੋਂ ਬਾਅਦ ਕੀਤੀ ਗਈ ਹੈ ਜਿਸ ਦੇ ਵਿਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਦੇ ਤਹਿਤ ਨੈਸ਼ਨਲ ਕਾਨਫਰੰਸ ਦੇ ਜਿਹੜੇ ਨੇ ਵਿਧਾਇਕਾਂ ਨੂੰ ਨਗਦ ਰਾਸ਼ੀ ਅਤੇ ਮੰਤਰੀ ਅਹੁਦਿਆਂ ਦੀ ਪੇਸ਼ਕਸ਼ ਕਰਕੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ, ਬੇਬੁਨਿਆਦ ਅਤੇ ਮਾਣਹਾਨੀ ਵਾਲੇ ਕਰਾਰ ਦਿੰਦਿਆਂ ਲਿਖਤੀ ਰੂਪ ਦੇ ਵਿਚ ਬਿਆਨ ਵਾਪਸ ਲੈਣ ਅਤੇ 7 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਜਨਤਕ ਮਾਫ਼ੀ ਮੰਗਾਂ ਦੀ ਮੰਗ ਕਰ ਦਿੱਤੀ ਹੈ। ਮੰਗਾਂ ਪੂਰੀਆਂ ਨਾ ਹੋਣ ਦੇ ਉੱਤੇ ਦੀਵਾਨੀ, ਸਿਵਲ ਅਤੇ ਫੌਜਦਾਰੀ ਜਿਹੜਾ ਕ੍ਰਿਮੀਨਲ ਐਕਟ ਹੈ ਕਾਰਵਾਈ ਸ਼ੁਰੂ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਿਛਲੇ ਹਫ਼ਤੇ ਹਜ਼ਰਤ ਬਲ ਵਿਖੇ ਨੈਸ਼ਨਲ ਕਾਨਫਰੰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਸੀ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਦੇ ਵਿਚ ਫੁੱਟ ਪਾ ਕੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਜੰਮੂ ਦੇ ਇਕ ਨੈਸ਼ਨਲ ਕਾਨਫਰੰਸ ਵਿਧਾਇਕ MLA ਨੇ ਉਨ੍ਹਾਂ ਨੂੰ ਦਸਿਆ ਕਿ ਉਸ ਨੂੰ ਭਾਜਪਾ ਦੇ ਖੇਮੇ ਦੇ ਵਿਚ ਸ਼ਾਮਲ ਹੋਣ ਦੇ ਲਈ 20 ਤੋਂ 30 ਕਰੋੜ ਰੁਪਏ ਅਤੇ ਇਕ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਨੋਟਿਸ ਭਾਜਪਾ ਦੇ ਜੰਮੂ ਕਸ਼ਮੀਰ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਤਪਾਲ ਸ਼ਰਮਾ ਦੇ ਨਿਰਦੇਸ਼ਾਂ ਦੇ ਉੱਤੇ ਐਡਵੋਕੇਟ ਪਰਿਮੋਕਸ਼ ਸੇਠ ਦੇ ਰਾਹੀਂ ਜਾਰੀ ਕੀਤਾ ਗਿਆ। ਨੋਟਿਸ ਦੇ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਬਿਆਨਾਂ ਨੇ ਭਾਜਪਾ ਤੇ ਇਸ ਦੇ ਅਹੁਦੇਦਾਰਾਂ ਦੇ ਅਕਸ ਅਤੇ ਜਨਤਕ ਸ਼ਾਖ ਨੂੰ ਗੰਭੀਰ ਨੁਕਸਾਨ ਜਿਹੜਾ ਪਹੁੰਚਾਇਆ। 3 ਪੰਨਿਆਂ ਦੇ ਨੋਟਿਸ ਦੇ ਵਿਚ ਅਹਿਮ ਖੁਲਾਸੇ ਕੀਤੇ ਕਿ ਭਾਜਪਾ ਦੇ ਬੁਲਾਰੇ ਨੂੰ ਪੁਸ਼ਟੀ ਕੀਤੀ ਹੈ ਕਿ ਪਾਰਟੀ ਦੇ ਵੱਲੋਂ ਇਹ ਨੋਟਿਸ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ। 3 ਪੰਨਿਆਂ ਦੇ ਵਿਚ ਇਸ ਕਾਨੂੰਨੀ ਨੋਟਿਸ ਦੇ ਅਨੁਸਾਰ ਅਬਦੁੱਲਾ ਨੇ ਦੋਸ਼ ਲਾਇਆ ਸੀ ਭਾਜਪਾ ਦੇ ਅਹੁਦੇਦਾਰਾਂ ਨੇ ਜੰਮੂ ਖੇਤਰ ਦੇ ਨੈਸ਼ਨਲ ਕਾਨਫਰੰਸ ਦੇ ਕੁਝ ਵਿਧਾਇਕਾਂ ਦੇ ਨਾਲ ਸੰਪਰਕ ਕਰਕੇ ਉਨ੍ਹਾਂ ਭਾਜਪਾ ਦੇ ਵੱਲ ਵਫ਼ਾਦਾਰੀ ਬਦਲਣ ਦੇ ਲਈ 20 ਤੋਂ 30 ਕਰੋੜ ਰੁਪਏ ਮੰਤਰੀ ਅਹੁਦੇ ਤੇ ਰਾਜ ਦਾ ਜਿਹੜਾ ਦਰਜਾ ਬਹਾਲ ਕਰਨ ਦੀ ਪੇਸ਼ਕਸ਼ ਜਿਹੜੀ ਸੀ ਕੀਤੀ ਸੀ। ਲਓ ਦੋਸਤੋ ਅੱਗੇ ਵਧਾਂਗੇ ਤੇ ਵੈਸੇ ਇੱਕ ਸੰਖੇਪ ਚ ਗੱਲ ਹੋਰ ਕਰ ਲਈਏ। ਜਿਵੇਂ ਕਿ ਈਰਾਨ ਦੇ ਨਾਲ ਭਾਰਤ ਦੇ ਸੰਬੰਧ ਨੇ ਪਰ ਉਥੇ ਹਾ ਦਾ ਨਾਰਾ ਜਾਂ ਹੋਰ ਸਾਰੀਆਂ ਚੀਜ਼ਾਂ ਕਿਤੇ ਬਾਅਦ ਦੇ ਵਿਚ ਵੱਜੀਆਂ ਨੇ ਸਮੇਂ ਤੋਂ ਬਹੁਤ ਬਾਅਦ, ਪਰ ਦੂਸਰੇ ਪਾਸੇ ਕਤਰ ਇਮਰਾਤ ਜਿਹੜੀ ਹੈ ਉਹਦੀ ਗੱਲ ਕਰ ਲਈਏ। ਕਤਰ ਜਿਹੜਾ ਅਮੀਰ ਦੀ ਡੈਥ ਹੋਈ ਹੈ ਕਤਰ ਵਿਖੇ, ਜੋ ਕਿ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਦੇ ਦੇਹਾਂਤ ਦੇ ਉੱਤੇ ਭਾਰਤ ਦੇ ਵਿਚ ਕੌਮੀ ਸ਼ੋਕ ਦਾ ਐਲਾਨ ਕਰ ਦਿੱਤਾ ਗਿਆ। ਕੌਣ ਸਨ ਇਹ? ਭਾਰਤ ਸਰਕਾਰ ਨੇ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਸਤਿਕਾਰ ਦੇ ਵਿਚ ਸੋਮਵਾਰ ਅੱਜ ਇਕ ਦਿਨ ਦੇ ਕੌਮੀ ਸ਼ੋਕ ਦਾ ਜਿਹੜਾ ਐਲਾਨ ਕਰਤਾ ਤੇ ਕਤਰ ਦੇ ਸ਼ੇਖ ਹਮਦ ਦਾ ਐਤਵਾਰ ਕੱਲ ਬੀਤੇ ਚ ਸਵੇਰੇ 74 ਸਾਲਾਂ ਦੀ ਉਮਰ ਦੇ ਵਿਚ ਦੇਹਾਂਤ ਹੋਇਆ। ਉਨ੍ਹਾਂ ਨੇ 1995 ਤੋਂ 2013 ਤੱਕ ਕਤਰ ਤੇ ਰਾਜ ਕੀਤਾ ਤੇ ਉਨ੍ਹਾਂ ਨੂੰ ਇਸ ਊਰਜਾ ਭਰਪੂਰ ਖਾੜੀ ਦੇਸ਼ ਦੇ ਵਿਚ ਵੱਡੇ ਸਮਾਜਿਕ ਆਰਥਿਕ ਵਿਕਾਸ ਦੀ ਸ਼ੁਰੂਆਤ ਕਰਨ ਦਾ ਜਿਹੜਾ ਸਿਹਰਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇਕ ਦੂਰਦਰਸ਼ੀ ਨੇਤਾ ਤੇ ਭਾਰਤ ਦਾ ਸੱਚਾ ਦੋਸਤ ਦੱਸਿਆ। PM ਮੋਦੀ ਨੇ ਕਤਰ ਦੇ ਮੌਜੂਦਾ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਸ਼ਾਹੀ ਪਰਿਵਾਰ ਅਤੇ ਉਥੋਂ ਦੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਫਰਵਰੀ 2024 ਦੇ ਵਿਚ ਆਪਣੀ ਕਤਰ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਹੋਈ ਮੁਲਾਕਾਤ ਨੂੰ ਵੀ ਯਾਦ ਕੀਤਾ। ਲੋ ਦੋਸਤੋ ਅੱਗੇ ਵੱਧਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਇਦਾਂ ਹੈ ਜੀ, ਪੰਜਾਬ ਦਾ ਤਾਂ ਇਹ ਆ ਹਾਲ ਚਾਲ
0: ਜੀ
1: ਕਿ ਜਗਰਾਉਣ ਦੇ ਵਿਚ ਧਰਨਾ ਲੱਗਾ ਆ ਆਸ਼ਾ ਵਰਕਰਾਂ ਦਾ।
0: ਅੱਛਾ ਜੀ,
1: ਹਾਂਜੀ, ਤੇ ਲੁਧਿਆਣਾ ਫਿਰੋਜ਼ਪੁਰ ਸੜਕ ਜਿਹੜੀ ਜਾਮ ਕੀਤੀ ਨਿਹੰਗਾਂ ਨੇ, ਵੀ ਸਾਨੂੰ ਇਨਸਾਫ਼ ਨੀ ਮਿਲਿਆ, ਸਾਡਾ ਇੱਕ ਨਿਹੰਗ ਸਿੰਘ ਮਾਰ ਦਿੱਤਾ ਸੀ, ਉਹਦੀ ਕਤਲ ਦੇ ਵਿਚ ਕੋਈ ਕਾਰਵਾਈ ਨੀ ਹੋਈ, ਉੱਥੇ ਧਰਨਾ
0: ਜੀ,
1: ਇੱਕ ਧਰਨਾ ਜਗਰਾਓ ਤੇ ਇੱਕ ਧਰਨਾ ਲੁਧਿਆਣੇ
0: ਜੀ।
1: ਉਤੋਂ ਅੱਗੇ ਆ ਜਾਓ ਫਤਿਹਗੜ੍ਹ ਸਾਹਿਬ, ਉੱਥੇ ਮਨਰੇਗਾ ਵਾਲਿਆਂ ਦਾ ਧਰਨਾ।
0: ਹਾਂਜੀ,
1: ਉਤੋਂ ਅੱਗੇ ਚਲ ਜਾਓ ਜੀ ਚੰਡੀਗੜ੍ਹ, ਉੱਥੇ ਵਿਚਾਰੇ ਕਿਸਾਨ ਤੁਰੇ ਹੈਗੇ ਆ ਜੀ ਮੋਟਰਸਾਈਕਲ ਲੈ ਕੇ
0: ਜੀ।
1: ਸੋ ਏਦਾਂ ਆ ਵੀ ਪੰਜਾਬ ਦੇ ਵਿਚ ਜਿਹੜਾ ਆ ਹਰ ਕੋਈ ਫਰਸਟ੍ਰੇਟਿਡ ਹੈਗਾ ਆ ਜੀ, ਆਪਣਾ ਆਪਣਾ ਜਿਹੜਾ ਆ ਮੰਗ ਪੱਤਰ ਲੈ ਕੇ ਤੁਰਿਆ ਆ ਜੀ, ਤੇ ਸਿਆਸਤ ਜਿਹੜੀ ਆ ਬੋਲੀ ਆ।
0: ਨਾਲੇ ਦੇਖੋ ਸੈਣੀ ਸਾਹਿਬ, ਧਰਨੇ ਪੇ ਧਰਨਾ, ਵਕੀਲਾਂ ਨੇ ਵੀ ਫਿਰ ਕੀ ਕਰਨਾ ਜੀ?
1: ਹਾਂ ਤੇ ਵਕੀਲਾਂ ਨੇ ਕੀ ਕਰਨਾ, ਅਸੀਂ ਤਾਂ 7 ਤਰੀਕ ਤੋਂ ਧਰਨੇ ਤੇ ਆ ਜੀ।
0: ਬਿਲਕੁਲ ਹੈ ਜੀ,
1: ਹਾਂ ਜੀ, ਸਾਡਾ ਮੁੱਦਾ ਇਹ ਆ ਭਾਰੇ ਸਾਹਿਬ
0: ਜੀ
1: ਕਿ ਸਰਕਾਰ ਨੇ ਸਰਕਾਰੀ ਪੈਨਲ ਤੇ ਡਿਫੈਂਸ ਕੌਂਸਲ ਬਣਾ ਤੇ। ਡਿਫੈਂਸ ਕੌਂਸਲ ਕਿੱਦਾਂ, ਵੀ ਮਤਲਬ ਸਰਕਾਰ ਦਾ ਕੇਸ ਅੱਗੇ ਸਰਕਾਰੀ ਵਕੀਲ ਲੜਦਾ ਸੀ
0: ਜੀ, ਬਿਲਕੁਲ,
1: ਕਿਸੇ ਨੇ ਚੋਰੀ ਕੀਤੀ, ਚੋਰ ਫੜਿਆ, ਠੀਕ ਹੈ ਜੀ, ਚੋਰ ਨੂੰ ਕੋਰਟ ਦੇ ਵਿਚ ਪੇਸ਼ ਕੀਤਾ ਤੇ ਸਰਕਾਰੀ ਵਕੀਲ ਜਿਹੜਾ ਹੈਗਾ ਆ ਉਹ ਉਹਦਾ ਕੇ ਸਰਕਾਰ ਦਾ ਪੱਖ ਰੱਖੂਗਾ, ਤੇ ਨਾਲ ਇਹਨਾਂ ਨੇ ਪੈਨਲ ਦੇ ਉੱਤੇ ਫ੍ਰੀ ਲੀਗਲ ਏਡ ਦੇ ਉੱਤੇ ਡਿਫੈਂਸ ਕੌਂਸਲ ਪੈਨਲ ਦੇ ਉੱਤੇ ਲੈ ਆਂਦੇ ਆ
0: ਜੀ।
1: ਉਹ ਜਿਹੜਾ ਹੈਗਾ ਆ ਉਹ ਉਹਨੂੰ ਮੁਲਜ਼ਮ ਨੂੰ ਕੁਛ ਨੀ ਦੇਣਾ ਪੈਣਾ ਜੀ, ਤੇ ਉਹ ਮਤਲਬ ਉਹਦਾ ਉਹਦੇ ਵੱਲੋਂ ਵਕੀਲ ਜਿਹੜਾ ਹੈਗਾ ਆ ਉਹ ਪੈਨਲ ਤੇ ਖੜਾ ਹੋ ਜਾਊਗਾ, ਪੈਨਲ ਦਾ ਵਕੀਲ।
0: ਅੱਛਾ ਜੀ,
1: ਹਾਂਜੀ, ਫੜਨ ਵਾਲੇ ਵੀ ਉਹੀ ਤੇ ਬਚਾਓ, ਹਾਂਜੀ ਹਾਂਜੀ ਹਾਂਜੀ, ਹੱਟ ਹੋ ਗਈ ਆ, ਫੜਨ ਵਾਲੇ ਵੀ ਉਹੀ, ਬਚਾਉਣ ਵਾਲੇ ਵੀ ਉਹੀ, ਤੇ ਇਸ ਕਰਕੇ ਉਹਦਾ ਦੂਜਾ ਫੈਕਟ ਕੀ ਹੋਣਾ ਸਰ ਸੋਸਾਇਟੀ ਦੇ ਉੱਤੇ ਜਿਹੜਾ ਆ ਜਿਹੜੇ ਲੁੱਟਾਂ ਖੋਹਾਂ ਕਰਦੇ ਇਹਨਾਂ ਨੂੰ ਤਾਂ ਪਰਵਾਹ ਹੀ ਕੋਈ ਨੀ ਰਹਿਣੀ ਜੀ।
0: ਬਿਲਕੁਲ ਹੈ ਜੀ,
1: ਉਹਦਾ ਕਾਰਨ ਇਹ ਹੈਗਾ ਇਹ ਆ ਕਿ ਸਰਕਾਰ ਹੀ ਫੜੇਗੀ ਤੇ ਸਰਕਾਰ ਹੀ ਛਡਾਏਗੀ।
0: ਨਹੀਂ ਅਗਲੇ ਕਹਿੰਦੇ ਚੋਰਾਂ ਨੂੰ, ਜਿੱਥੇ ਔਰਤਾਂ ਦੇ ਸਨਮਾਨ ਦੇ ਵਿਚ 1000 ਰੁਪਏ 1500 ਤੇ ਹੋਰ ਸਾਰੀਆਂ ਰਾਸ਼ਨ ਪਾਣੀ ਸਾਰਾ ਕੁਛ ਇੰਨਾ ਕੁ ਤਾਂ ਸੈਣੀ ਸਾਹਿਬ ਚੋਰਾਂ ਦਾ ਬਣਦਾ ਜੀ।
1: ਗੱਲ ਏਦਾਂ ਹੈਗੀ ਨਾ ਜੀ, ਕ੍ਰਾਈਮ ਦੇ ਵਿਚ ਜਿਹੜਾ ਆ ਵੀ ਅਗਲੇ ਬੰਦੇ ਨੂੰ ਲੈਟ ਹਿਮ ਫੇਸ ਦਾ ਮਿਊਜ਼ਿਕ
0: ਜੀ,
1: ਕਿ ਉਸ ਬੰਦਾ ਜਿਹੜਾ ਆ ਜੇ ਮਤਲਬ ਉਹਨੇ ਕੋਈ ਗਲਤ ਕੰਮ ਕੀਤਾ ਆ ਤੇ ਉਹ ਆਪਣਾ ਜਿਹੜਾ ਹੈਗਾ ਆ ਪੈਸੇ ਇਨਵੈਸਟ ਕਰੇ, ਉਥੋਂ ਵਕੀਲ ਕਰੇ ਤੇ ਆਪਣਾ ਜਿਹੜਾ ਆ ਤੇ ਆਪਣਾ ਡਿਫੈਂਸ ਕਰੇ।
0: ਇਹ ਵੀ ਆ ਨਾ
1: ਸਰਕਾਰ ਦੀ ਰਿਸਪੋਂਸੀਬਿਲਟੀ ਆ,
0: ਜੋ ਕਾਰਾ ਕੀਤਾ ਆ ਅਗਲੇ ਨੂੰ ਫਿਰ ਆਪਣੇ ਆਪ ਦੇ ਵਿਚ ਗਿਲਟੀ ਥੋੜੀ ਫੀਲ ਹੋਣੀ, ਉਹਦਾ ਪ੍ਰਾਊਡ ਹੋਣਾ ਪਈ ਜੋ ਮੈਂ ਕੀਤਾ ਭਾਈ ਮੇਰੀ ਇੰਨਾ ਇੱਜ਼ਤ ਮਾਨ ਕਰਦੇ ਅਗਲੇ ਨਾ, ਪੁਲਿਸ ਵਾਲੇ ਵੀ
1: ਮੈਨੂੰ ਮੇਰੀ ਜਮਾਨਤ ਦਾ ਪ੍ਰਬੰਧ ਵੀ ਪੁਲਿਸ ਵਾਲੇ ਹੀ ਕਰਦੇ ਹੈਗੇ ਆ।
0: ਬਿਲਕੁਲ ਹੈ ਜੀ,
1: ਇਸ ਕਰਕੇ ਸਰਕਾਰ ਦੀ ਇਸ ਪਾਲਿਸੀ ਦੇ ਅਗੇਂਸਟ ਜਿਹੜਾ ਆ ਵਕੀਲ ਭਾਈਚਾਰੇ ਚ ਰੋਸ ਆ। 7 ਤਰੀਕ ਤੋਂ ਇਸ ਚੀਜ਼ ਦੇ ਉੱਤੇ ਪੂਰੇ ਪੰਜਾਬ ਦੇ ਵਿਚ ਵਕੀਲ ਹੜਤਾਲ ਤੇ ਆ, ਤੇ ਹੁਣ ਕੱਲ ਨੂੰ ਜਿਹੜੀ ਆ ਉਹ ਮੀਟਿੰਗ ਮਿਲੀ ਹੈਗੀ ਆ ਜੀ ਐਕਟਿੰਗ ਚੀਫ ਜਸਟਿਸ ਹਾਈ ਕੋਰਟ ਦੇ ਨਾਲ
0: ਜੀ।
1: ਉਹ ਦੇਖੋ ਉੱਥੇ ਉਹਨਾਂ ਦੇ ਨਾਲ ਕੀ ਮੁੱਦੇ ਦਾ ਕੀ ਰਿਜ਼ੋਲਵ ਕਰਦੇ ਹੈਗੇ ਆ ਜੀ। ਉਦਾਂ ਜਿਹੜਾ ਹੈਗਾ ਆ ਕਿ ਵਕੀਲ ਭਾਈਚਾਰੇ ਦੇ ਵਿਚੋਂ ਜਿਹੜਾ ਆ ਜਿਹੜੇ ਵਕੀਲਾਂ ਦੇ ਨਾਂ ਪੈਨਲ ਤੇ ਪਾਏ ਸੀ ਉਹਨਾਂ ਦੇ ਵਿਚੋਂ ਕਈਆਂ ਨੇ ਆਪਣੇ ਭਾਈਚਾਰੇ ਨਾਲ ਖੜਨ ਵਾਸਤੇ ਰਿਜ਼ਾਈਨ ਕਰਨੇ ਸ਼ੁਰੂ ਕਰ ਦਿੱਤੇ ਆ
0: ਜੀ।
1: ਬਟ ਇਹ ਆ ਕਿ ਇੱਕ ਪਾਲਿਸੀ ਹੈਗੀ ਆ ਉਹ ਗਲਤ ਪਾਲਿਸੀ, ਜੇ ਤੁਸੀਂ ਡਰਾਫਟ ਕੀਤੀ ਏ ਏਸੀ ਕਮਰਿਆਂ ਚ ਬਹਿ ਕੇ, ਤੁਸੀਂ ਸਮਾਜਿਕ ਤੌਰ ਤੇ ਗਰਾਊਂਡ ਰਿਐਲਿਟੀ ਦਾ ਦੇਖੋ ਇਹਦਾ ਅਸਰ ਕੀ ਹੋਊਗਾ ਇਨ ਦਾ ਲੌਂਗ ਰਨ
0: ਜੀ।
1: ਤੋ ਇਸ ਕਰਕੇ ਸਾਰਾ ਪੰਜਾਬ ਜਿਹੜਾ ਹੈਗਾ ਆ ਜੀ ਐਡਮਿਨਿਸਟ੍ਰੇਸ਼ਨ ਦੇ ਪਾਸਿਓਂ ਬਹੁਤ ਬੁਰਾ ਹਾਲ ਆ ਜੀ
0: ਜੀ।
1: ਹੁਣ ਮਾਨ ਸਾਹਿਬ ਵੀ ਜਿਹੜੇ ਆ ਵਿਪਾਸਨਾ ਤੋਂ ਵਾਪਸ ਆਏ ਆ ਤੇ ਆਉਂਦਿਆਂ ਬੇਲਦਾਰਾਂ ਨੂੰ ਰੈਗੂਲਰ ਕਰ ਦਿੱਤਾ, ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜੀ
0: ਜੀ।
1: ਉੱਥੇ ਜਦੋਂ ਆਹ ਜਿਹੜਾ ਹੈਗਾ ਆ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਬਾਰੇ, ਹਾਂਜੀ, ਜਿਹੜਾ ਬਰਨਿੰਗ ਕੁਐਸਚਨ ਸੀਗਾ ਉਹਦੇ ਤੇ ਰਿਪਲਾਈ ਦੇਣ ਤੋਂ ਉਹ ਪਾਸਾ ਵੱਟ ਗਏ ਜੀ
0: ਜੀ।
1: ਤੇ ਬਾਕੀ ਜਿਹੜਾ ਹੋ ਤਾਂ ਇਸ ਮੁੱਦੇ ਤੇ ਸਿਆਸਤ ਹੀ ਰਹੀ ਆ ਜੀ
0: ਜੀ।
1: ਹੁਣ ਸਰਬਜੀਤ ਸਿੰਘ ਖਾਲਸਾ ਹੁਣੀ ਕਹਿੰਦੇ ਹੈਗੇ ਆ ਜੀ 1 ਕਰੋੜ ਰੁਪਇਆ ਦਊਂਗਾ ਜੀ
0: ਜੀ,
1: ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਜੀ ਵੀ ਨਾ ਨੌ ਮਣ ਤੇਲ ਹੋਏ ਤੇ ਨਾ ਰਾਧਾ ਨਾਚੇ।
0: ਪਰ ਸਾਈਂ ਸਾਹਿਬ ਮੇਰੇ ਮਨ ਚ ਖਬਰ ਕਰਦੇ ਕਰਦੇ ਇਹ ਵੀ ਆਇਆ, ਚਲੋ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਵੀ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਸਾਰਾ ਕੁਝ ਹੋਇਆ, ਪਰ ਉਹਨਾਂ ਦੇ ਪੁੱਤ ਨੇ ਕਾਹਤੋਂ ਨੀ ਇਹ ਡੋਨੇਸ਼ਨ ਦਿੱਤੀ ਜਾਂ ਕੀਤਾ ਜੀ ਉਸ ਹਿਸਾਬ ਦੇ ਨਾਲ? ਜੋ ਦੇ
1: ਡੋਨੇਸ਼ਨ
0: ਨਹੀਂ
1: ਨਹੀਂ ਹੈ
0: ਸਕਦੇ।
1: ਸਰ, ਇਹ ਡੋਨੇਸ਼ਨ ਨਹੀਂ, ਇਹ ਤਾਂ ਨਹੀਂ ਲੈ ਉਦਾਂ ਹੀ ਸਰ, ਉਹਨਾਂ ਨੇ ਆਫਿਸ ਹੀ ਨਹੀਂ ਰਿਜ਼ਿਊਮ ਕੀਤਾ, ਜਦੋਂ ਆਫਿਸ ਰਿਜ਼ਿਊਮ ਕਰਦਾ ਬੰਦਾ ਫੇਰ ਹੀ ਐਲੋਕੇਟ
0: ਓਕੇ
1: ਕਰਦਾ,
0: ਜੀ,
1: ਜਾਂ
0: ਠੀਕ
1: ਤਾਂ
0: ਹੈ
1: ਉਹਨੂੰ ਆਫਿਸ ਰਿਜ਼ਿਊਮ ਕੀਤਾ ਹੋਵੇ ਨਾ।
0: ਜੀ,
1: ਉਹਦਾ ਕਾਰਨ ਇਹ ਹੈਗਾ ਕਿ ਇਹ ਬੜਾ ਟੈਕਨੀਕਲੀ ਜਿਹੜਾ ਪੈਸੇ ਦਿੱਤੇ ਜਾਂਦੇ
0: ਦਿੱਤੇ
1: ਹੈਗੇ ਆ,
0: ਜਾਂਦੇ ਹੈ।
1: ਸਾਰਾ ਕੁਛ ਆ। ਸਰਬਜੀਤ ਸਿੰਘ ਖਾਲਸਾ, ਉਹ ਜਿਹੜੀਆਂ ਸ਼ਰਤਾਂ ਇਹਦੇ ਕੋਲ ਪੂਰੀਆਂ ਹੀ ਨਹੀਂ ਹੋਣੀਆਂ ਜੀ,
0: ਜੀ
1: ਨਾ ਉਹਨੂੰ ਪ੍ਰੋਸੀਜਰ ਦਾ ਪਤਾ ਹੈਗਾ ਆ, ਤੇ ਨਾ ਉਹ ਪ੍ਰੋਸੀਜਰ ਜਿਹੜਾ ਜੀ ਉਹਦੇ ਕੋਲੋਂ ਫੋਲੋ ਹੀ ਹੋਣਾ ਆ ਜੀ।
0: ਜੀ,
1: ਬਟ ਇਹ ਹੈਗਾ ਜੀ ਵੀ ਅੱਜ ਜਿਹੜੀ ਅਨਾਉਂਸਮੈਂਟ ਕਰਕੇ ਤੇ ਵਾਹ ਵਾਹ ਖੱਟ
0: ਵਾਹ
1: ਲਈ
0: ਵਾਹ
1: ਆ ਜੀ,
0: ਖੱਟ ਲਈ ਆ ਜੀ। ਵੈਸੇ
1: ਪਰ ਇਹ ਆ
0: ਪੈਸਾ
1: ਕਿ ਮਗਰ ਹੀ
0: ਸਿਆਣੇ
1: ਕਿਸੇ ਨੇ
0: ਇੱਦਾਂ
1: ਦੱਸ
0: ਮਤਲਬ ਕਿ
1: ਦਿੱਤਾ।
0: ਕਿਸੇ ਇੱਕ ਧਿਰ ਨੂੰ ਜਾਂ ਮਤਲਬ ਕਿ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਪ੍ਰਾਈਵੇਟ ਜ਼ਮੀਨ ਨਹੀਂ ਖਰੀਦ ਸਕਦੇ ਉਹ ਸਰਕਾਰੀ ਪੈਸੇ ਦੇ ਨਾਲ, ਤੇ ਕੀ ਏਦਾਂ ਫਿਰ ਕਿਸੇ ਇੱਕ ਧਿਰ ਨੂੰ ਖੁਸ਼ ਕਰਨ ਦੇ ਲਈ ਕੁਝ ਏਦਾਂ ਕਰ ਸਕਦੇ ਨੇ ਕਾਨੂੰਨੀ ਤੌਰ ਦੇ ਉੱਤੇ, ਉਹ ਪੈਸਾ ਲੱਗ ਸਕਦਾ ਏਦਾਂ?
1: ਸਰ ਗੱਲ ਏਦਾਂ ਹੈਗੀ ਆ ਕਿ ਉਹ ਪੈਸਾ ਸਰਕਾਰੀ ਪ੍ਰੋਜੈਕਟ ਤੇ ਹੀ ਲੱਗ ਸਕਦਾ
0: ਜੀ,
1: ਪ੍ਰਾਈਵੇਟ ਪ੍ਰੋਜੈਕਟ ਤੇ ਨਹੀਂ ਲੱਗ ਸਕਦਾ। ਉਹ ਹੁਣ ਚਾਹੁੰਦੇ ਹੈਗੇ ਆ ਕਿ ਪੰਜਾਬ ਸਰਕਾਰ ਘੇਰੇ, ਤਾਂ ਪੰਜਾਬ ਸਰਕਾਰ ਇਹ ਅਨਾਉਂਸ ਕਰੇ ਕਿ ਅਸੀਂ ਜਗ੍ਹਾ ਦੇਣ ਨੂੰ ਤਿਆਰ ਆ, ਕਿ ਅਸੀਂ ਇੱਦਾਂ ਦਾ ਸ਼ਹੀਦੀ ਸਮਾਰਕ ਬਣਾਉਣਾ ਚਾਹੁੰਦੇ ਹੈਗੇ ਆ। ਉਹ ਪੰਜਾਬ ਸਰਕਾਰ ਇਨੀਸ਼ੀਏਟਿਵ ਲਊਗੀ ਤੇ ਉੱਥੇ ਬਣਾਊਗੀ, ਲੈਂਡ ਅਕਵਾਇਰ ਕਰਕੇ ਦਊਗੀ, ਉੱਥੇ ਇਹਨਾਂ ਦਾ ਆ ਕੇ ਵਿੱਚ ਗ੍ਰਾਂਟ ਲੱਗ ਸਕਦੀ ਹੈਗੀ ਆ ਉਹ, ਤੇ ਅਦਰਵਾਈਜ਼ ਜਿਹੜਾ ਆ ਉਹ ਪੈਸਾ ਲੱਗ ਹੀ ਨਹੀਂ ਸਕਦਾ ਜੀ।
0: ਜੀ, ਉਹ ਪੋਲੀਟੀਕਲ ਸਟੰਟ ਖੇਡਿਆ ਇੱਕ ਤਾਂ ਕਹਿ ਸਕਦੇ ਆ, ਜਿੱਦਾਂ ਹੀ ਸਰਕਾਰ ਨੂੰ ਓਪੋਜੀਸ਼ਨ ਨੂੰ ਘੇਰਿਆ ਜੀ।
1: ਸਾਡੇ ਹੁਸ਼ਿਆਰਪੁਰ ਤੋਂ ਸੋਮਰਾਏ ਹੋਣੀ ਹੈਗੇ ਸੀਗੇ ਜੀ ਆਰਪੀ, ਉਹਨਾਂ ਨੇ ਨਾ ਸਾਨੂੰ 5 ਲੱਖ ਰੁਪਇਆ ਦੇ ਦਿੱਤਾ ਵੀ ਚੈਂਬਰਾਂ ਵਾਸਤੇ
0: ਜੀ।
1: ਉਹ ਚੈੱਕ ਇਸੇ ਕਰਕੇ ਨੀ ਕੈਸ਼ ਹੋਇਆ ਕਿ ਉਹ ਚੈਂਬਰ ਜਿਹੜੇ ਹੈਗੇ ਸੀ ਉਹ ਅਲੋਟ ਹੋਣੇ ਸੀ ਵਕੀਲਾਂ ਨੂੰ ਇੰਡੀਵਿਜੁਅਲੀ
0: ਜੀ।
1: ਉਹ ਕਹਿੰਦੇ ਵੀ ਇਟ ਇਜ਼ ਨੋਟ ਏ ਪਬਲਿਕ ਪ੍ਰੋਪਰਟੀ, ਇਟ ਇਜ਼ ਪ੍ਰਾਈਵੇਟ ਪ੍ਰੋਪਰਟੀ ਕੰਸਟਰਕਟਡ ਫਾਰ ਯੂ ਪ੍ਰਾਈਵੇਟ
0: ਜੀ।
1: ਤੁਸੀਂ ਜਿਹੜਾ ਹੈਗਾ ਆ ਕੋਈ ਲਿਟੀਗੇਸ਼ਨ ਹਾਲ ਬਣਾਉਣਾ ਆ ਉਹਦੇ ਲਈ ਤਾਂ ਲੈ ਸਕਦੇ ਆ
0: ਜੀ,
1: ਵੀ ਹਾਂ ਜੀ ਆਮ ਜਨਤਾ ਵਾਸਤੇ ਚੀਜ਼ ਬਣ ਰਹੀ ਹੈਗੀ ਆ ਤੇ ਉਹਦੇ ਵਾਸਤੇ ਹੈਗਾ ਜੀ।
0: ਜੀ,
1: ਸਰਕਾਰੀ ਜਗ੍ਹਾ ਆ, ਸਰਕਾਰੀ ਜਗ੍ਹਾ ਪਹਿਲਾਂ ਉੱਤੇ ਪਾਰਟੀਕੁਲਰ ਅਲੋਟ ਹੋਊਗੀ, ਤਾਂ ਕਰਕੇ ਜੀ ਉਹ ਵੈਸੇ ਹੀ ਲੈਪਸ ਹੋ ਗਏ ਪੈਸੇ ਤੇ ਉੱਤੇ ਹੀ ਵਾਪਸ ਜਾਣੇ ਪਏ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਟੈਕਨੀਕਲੀ ਦੇਖੀਆਂ ਜਾਂਦੀਆਂ ਵਿਚਾਰੀਆਂ ਜਾਂਦੀਆਂ ਆ, ਤਾਂ ਜਾ ਕੇ ਇਸੇ ਕਰਕੇ ਸਰ ਬਹੁਤ ਸਾਰੇ MP ਜਿਹੜੇ ਹੈਗੇ ਆ ਤੁਸੀਂ ਖਬਰਾਂ ਦੇ ਵਿੱਚ ਆਮ ਦੇਖਿਆ ਹੋਣਾ ਕਿ ਇਹਨਾਂ ਦਾ ਪੈਸਾ ਵਾਪਸ ਚਲਾ ਗਿਆ ਜੀ, ਇਹਨਾਂ ਦਾ ਪੈਸਾ ਜਿਹੜਾ ਹਾਂਜੀ ਉਹ ਇਸ ਕਰ ਉਹਦਾ ਕਾਰਨ ਇਹ ਹੈਗਾ ਕਿ ਇਹ ਤਾਂ ਹੀ ਪੈਸੇ ਲੱਗ ਸਕਦੇ ਹੁੰਦੇ ਆ ਕਿ ਸਟੇਟ ਗੌਰਮੈਂਟ ਵੀ ਪੂਰੀ ਤਰ੍ਹਾਂ ਇਨੀਸ਼ੀਏਟਿਵ ਲਵੇ ਤੇ ਤਾਂ ਉਹ ਪੈਸਾ ਜਿਹੜਾ ਆ ਉੱਥੇ ਲੱਗ ਸਕਦਾ ਹੁੰਦਾ ਆ, ਤੇ ਦੂਜਾ ਇਹ ਟੈਕਨੀਕਲੀ ਜਿਹੜੀਆਂ ਹੈਗੀਆਂ ਸਾਰੀਆਂ ਫਾਰਮੈਲਿਟੀਜ਼ ਜਿਹੜੀਆਂ ਆ ਉਹ ਪੂਰੀਆਂ ਹੋਣਗੀਆਂ, ਜਿੱਦਣ ਅਨਾਊਂਸ ਕੀਤਾ ਉਹ ਤੋਂ 6 ਮਹੀਨੇ ਬਾਅਦ ਤਾਂ ਇਹ ਪੈਣੇ ਹੁੰਦੇ ਜੀ। ਉਹ ਤੋਂ ਪਹਿਲਾਂ ਪੇਪਰ ਵਰਕ ਇੰਨਾ ਹੁੰਦਾ ਹੈਗਾ ਆ ਜੀ ਕਿ ਉਹ ਸਟੇਟ ਦੀ ਹਾਂਜੀ ਕਿਉਂਕਿ ਲੱਗਣੇ DC ਦੇ ਥਰੂ ਹੁੰਦੇ ਆ ਜੀ, ਤੇ DC ਦੇ ਥਰੂ ਤਾਂ ਹੀ ਲੱਗਣਗੇ ਕਿ ਜੇ ਪ੍ਰੋਜੈਕਟ ਸਰਕਾਰੀ ਆ ਜੀ, ਕਿਸੇ ਪ੍ਰਾਈਵੇਟ ਪ੍ਰੋਜੈਕਟ ਦੇ ਵਿੱਚ ਤਾਂ ਉਹ ਪੈਸੇ ਦਏਗਾ ਨੀ ਜੀ।
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਮੈਂ ਤਦੇ ਜਿਹੜਾ ਪਹਿਲਾਂ ਇਨੀਸ਼ੀਅਲ ਲਾਈਨਸ ਜਿਹੜੀਆਂ ਬੋਲੀਆਂ ਨਾ ਜੀ ਵੀ ਨਾ ਨੌਮਨ ਤੇਲ ਹੋਏ ਤੇ ਨਾ ਰਾਧਾ ਨਾਚੇ, ਤੇ ਇਸ ਕਰਕੇ ਇਹ ਸਰਬਜੀਤ ਸਿੰਘ ਖਾਲਸਾ ਹੋਣਾ ਤਾਂ ਜਿਹੜੀ ਆ ਵੈਲਕਮ ਆ ਵੀ ਉਹਨਾਂ ਨੇ ਸੋਚਿਆ ਤਾਂ ਹੈ, ਬਟ ਇਹ ਹੈਗਾ ਆ ਕਿ ਜੇ ਪ੍ਰੋਸੀਜਰ ਵੀ ਪਤਾ ਕਰ ਲੈਂਦੇ ਤੇ ਫੇਰ ਜਿਹੜਾ ਅਨਾਊਂਸ ਕਰਦੇ ਤੇ ਜਿਆਦਾ ਵਧੀਆ ਸੀ ਜੀ।
0: ਵਧੀਆ ਸੀ ਜੀ, ਬਿਲਕੁਲ ਹੈ ਜੀ। ਜੀ
1: ਹਾਂ ਜੀ, ਦੂਜਾ ਜੀ ਇਹ ਵੀ ਸਟੇਟ ਦੇ ਵਿੱਚ ਜਿਹੜਾ ਹੈਗਾ ਆ ਜੀ ਸਾਡੀ ਸਟੇਟ ਦੇ ਵਿੱਚ ਵੀ ਹਰ ਇੱਕ ਬੰਦਾ ਆ ਕੋਈ ਪੈਟਰੋਲ ਚੱਕੀ ਫਿਰਦਾ, ਕੋਈ ਡੀਜ਼ਲ ਚੱਕੀ ਫਿਰਦਾ, ਨਾਲ ਮਾਚਿਸ ਚੱਕੀ ਫਿਰਦਾ ਆ, ਕੋਈ ਕਹਿੰਦਾ ਵੀ ਮੈਂ ਉਧਰ ਜਾ ਕੇ ਅੱਗ ਲਾਇਆ ਵਾ, ਕੋਈ ਕਹਿੰਦਾ ਮੈਂ ਉਧਰ ਜਾ ਕੇ ਅੱਗ ਲਾਇਆ ਵਾ ਜੀ।
0: ਜੀ,
1: ਇਸ ਕੜੀ ਦੇ ਵਿੱਚ ਸਾਡੇ ਰਵਨੀਤ ਬਿੱਟੂ ਹੋਣੀ ਆ ਜੀ, ਉਹ ਆਪਣਾ ਦੇਖਣ ਲੱਗੇ ਹੈਗੇ ਆ,
0: ਇੱਕ ਹੀਰੋ ਲੈ ਕੇ ਬੈਠੇ ਨੇ ਇੱਕ ਪਾਸੇ ਤੇ ਦੂਸਰੇ ਪਾਸੇ ਉਸ ਸਮੇਂ ਦੇ ਕੁਝ ਲੋਕ ਆ ਜਿਹੜੇ
1: ਪਹਿਲਾਂ ਉਹਨਾਂ ਨੇ ਕਿਹਾ ਸੀ
0: ਜੀ
1: ਗਿਣਤੀ ਦੱਸੋ ਜੀ, ਜਿਹੜੀ ਕਹਿੰਦੇ ਹੈਗੇ ਆ ਵੀ 25,000 ਬੰਦੇ ਦੀ ਗਿਣਤੀ ਦੱਸੋ
0: ਜੀ,
1: ਹੈ ਜੀ ਵੀ ਜਿਹੜੇ ਤੁਸੀਂ ਕਹਿੰਦੇ ਹੈਗੇ ਆ ਤੇ ਉਹਨਾਂ ਦੇ ਐਡਰੈਸ ਵਗੈਰਾ ਤੇ ਉਹ ਵੀ ਹਾਂ ਜੀ ਕਿਹੜੇ ਬੰਦੇ ਹੈਗੇ ਆ ਜੀ, ਵੈਸੇ ਹੀ ਗੱਲ ਕਰ ਦਿੱਤੀ ਆ
0: ਜੀ
1: ਵੀ ਫਿਲਮ ਦੇ ਨਿਰਮਾਤਾ ਜਿਹੜੇ ਹੈਗੇ ਆ ਉਹਨਾਂ ਤੇ ਨਹੀਂ ਤਾਂ ਮੈਂ ਕੇਸ ਕਰੂੰਗਾ
0: ਜੀ।
1: ਉਧਰੋਂ SGPC ਦੇ ਪ੍ਰਧਾਨ ਧਾਮੀ ਸਾਹਿਬ ਕਹਿੰਦੇ ਹੈਗੇ ਆ ਭਾਈ ਜੀ ਉਹਨੂੰ ਬਿੱਟੂ ਨੂੰ ਨਾ ਹੀ ਚਾਹੀਦੇ ਹੈਗੇ ਆ, ਤੇ SGPC ਕੋਲੋਂ ਲੈ ਲੈ
0: ਜੀ,
1: ਸਾਡੇ ਕੋਲ ਸਾਰਾ ਰਿਕਾਰਡ ਹੈਗਾ
0: ਜੀ।
1: ਹੈ ਜੀ, ਉਹ ਕਹਿੰਦੇ ਵੀ ਇਹ ਸਿੱਖ ਧਰੋਹਰ ਆ ਤੇ ਅਸੀਂ ਵੀ ਆਰ ਰਿਸਪੋਂਸੀਬਲ ਟੂ ਕੈਪਟਨ, ਠੀਕ ਹੈ ਨਾ ਜੀ, ਤੇ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਦੇ ਵਿੱਚ ਮੌਜੂਦ ਹੈਗੇ ਆ ਜੀ, ਸਾਡੇ ਕੋਲੋਂ ਨਾਂ ਲੈ ਲਓ। ਸੋ ਸਿਆਸਤ ਜਿਹੜੀ ਹੈਗੀ ਆ ਸਾਰੇ ਪਾਸੇ, ਇੱਕ ਫਿਲਮ ਨੇ ਜਿਹੜਾ ਆ ਸਿਆਸਤ ਨੂੰ ਘੁਮਾਇਆ ਪਿਆ ਜੀ।
0: ਜੀ, ਇੱਕ ਵੈਸੇ ਸੈਂਟ ਸਭੇ ਦੇ ਉੱਤੇ ਕਿਤਾਬ ਵੀ ਇੱਕ ਜਿਹੜੀ ਹੈ ਕਾਫੀ ਚਰਚਿਤ ਹੋ ਰਹੀ ਹੈ ਕਿ ਜੋ ਰਾਖ ਹੋ ਗਏ, ਮਤਲਬ ਕਿ ਉਹ ਕਿਤਾਬ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਾਂ ਉਹ ਕਹਿੰਦੇ ਇਹਦੇ ਵਿੱਚ ਸਾਰੀਆਂ ਲਿਸਟਾਂ ਨੇ, ਰਿਕਾਰਡ ਨੇ ਜਿਹੜੇ ਉਹਦੇ ਵਿੱਚ ਪਏ ਨੇ ਜੀ।
1: ਭਾਰੇ ਸਾਹਿਬ ਲਿਟਰੇਚਰ ਤਾਂ ਪਹਿਲਾਂ ਵੀ ਅਵੇਲੇਬਲ ਸੀ
0: ਜੀ,
1: ਸਭ ਕੁਛ ਬਲ ਨਾ ਤਾਂ ਇਹ ਫੈਕਟ ਨਵਾਂ ਮਤਲਬ ਆਇਆ ਹੈਗਾ ਆ ਜੀ ਨੌਲੇਜ ਚ ਲੋਕਾਂ ਤੇ
0: ਜੀ।
1: ਇਹ ਜਰੂਰ ਆ ਕਿ ਨਵੀਂ ਪੀੜੀ ਜਿਹੜੀ ਹੈਗੀ ਆ ਉਹ ਪੜ੍ਹਨਾ ਛੱਡ ਗਈ ਆ ਜੀ
0: ਜੀ।
1: ਉਹਨਾਂ ਨੇ ਦੇਖਣਾ ਜਿਹੜਾ ਆ ਕਿ ਇੱਕ ਜੋ ਇਨਫੋਰਮੇਸ਼ਨ ਉਹਨਾਂ ਨੂੰ ਮੋਬਾਈਲ ਦੇ ਥਰੂ ਮਿਲ ਜਾਂਦੀ ਆ, ਸਕਰੀਨ ਤੇ ਮਿਲ ਜਾਂਦੀ ਆ ਜੀ, ਉਹ ਚਾਹੇ ਮਾਧਿਅਮ ਕੋਈ ਵੀ ਹੋਵੇ। ਇਸੇ ਕਾਰਨ ਹੀ ਕਈ ਵਾਰੀ ਦੇਖੋ ਵਟਸਐਪ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਿਹੜੀਆਂ ਫੇਕ ਨਿਊਜ਼ ਚੱਲਦੀਆਂ ਰਹਿੰਦੀਆਂ ਹੈਗੀਆਂ ਤੇ ਲੋਕੀ ਉਹ ਹੀ ਰਿਪੀਟ ਕਰ ਜਾਂਦੇ ਆ ਜੀ।
0: ਬਿਲਕੁਲ
1: ਸੋ ਇਸ ਹਾਂਜੀ ਉਹ ਇਸੇ ਕਰਕੇ ਹੈਗਾ ਜੀ ਵੀ ਕਿਉਂਕਿ ਐਕਚੁਅਲੀ ਡੂੰਘਾਈ ਤੇ ਜਾਂਦਾ ਕੋਈ ਨੀ ਤੇ ਨਾ ਜਿਹੜਾ ਹੈਗਾ ਆ ਪੜਿਆ ਜਾਂਦਾ ਹੈਗਾ ਆ, ਸਿਰਫ ਇਸ ਚੀਜ਼ ਦੇ ਉੱਤੇ ਸੁਣਿਆ ਜਾਂਦਾ ਆ ਜੀ
0: ਜੀ।
1: ਤੇ ਸੁਣੀ ਸੁਣਾਈ ਗੱਲ ਦੀ ਉਨੀ ਕੀ ਕੀਮਤ ਹੁੰਦੀ ਹੈਗੀ ਆ ਜੀ ਉਹਦੇ ਹਿਸਾਬ ਨਾਲ ਹੀ ਜੀ
0: ਜੀ।
1: ਉਹ ਤਾਂ ਲੋਕਾਂ ਨੂੰ ਹੁਣ ਨਵੀਂ ਪੀੜੀ ਆ ਉਹਨੂੰ ਪ੍ਰਵੋਕ ਕਰਨ ਵਾਲੀ ਗੱਲ ਆ ਜੀ, ਇਹੋ ਜਿਹੀਆਂ ਚੀਜ਼ਾਂ ਦਿਖਾ ਕੇ ਉਹਨਾਂ ਨੂੰ ਇੱਕ ਧਰਮ ਦੇ ਸੈਂਟੀਮੈਂਟ ਦਾ ਜਿਹੜਾ ਆ ਤੜਕਾ ਲਾ ਕੇ ਤੇ ਸਿਆਸਤ ਵਾਸਤੇ ਵਰਤਣਾ ਆ ਜੀ।
0: ਬਿਲਕੁਲ ਸਹੀ ਸਰ, ਮੈਂ ਕੱਲ ਵੈਸੇ ਨਾ ਫਿਲਮ ਦੇਖੀ, ਮੈਂ ਮੌਕਾ ਮਿਲਿਆ ਚਲੋ ਮੇਰੇ ਤੱਕ ਪਹੁੰਚੀ ਕਿਸੇ ਜ਼ਰੀਏ ਤਾਂ ਮੈਂ ਉਹ ਦੇਖੀ ਫਿਲਮ, ਤਾਂ ਮੈਂ ਉਹ ਸੋਚ ਰਿਹਾ ਸੀ ਸਾਰਾ ਕੁਝ ਦੇਖਦੇ ਚਲੋ ਉਹਦੇ ਵਿੱਚ ਜੋ ਦਿਖਾਇਆ ਗਿਆ ਏਜੰਸੀਆਂ ਦਾ ਰੋਲ ਕੇਂਦਰ ਦੀਆਂ ਜਾਂ ਆਪਣੇ ਪੁਲਿਸ ਅਥਾਰਟੀ ਦਾ ਉਸ ਸਮੇਂ ਦੀ ਦਾ ਤੇ ਸਿਆਸਤ ਦਾ ਰੋਲ ਜੋ ਸੀਗਾ ਉਸ ਸਮੇਂ ਦੇ ਵਿੱਚ, ਚਾਰ ਪੰਜ ਪੱਖ ਜਦੋਂ ਆਪਾਂ ਝਾਤ ਮਾਰਦੇ ਹਾਂ ਉਪਰੀ ਉਪਰੀ, ਤਾਂ ਉਹਦੇ ਵਿੱਚ ਜੋ ਹੋਇਆ ਉਹ ਗਲਤ ਹੋਇਆ ਤੇ ਉਹਦੀਆਂ ਸਜ਼ਾਵਾਂ ਚਲੋ ਮਿਲਣੀਆਂ ਚਾਹੀਦੀਆਂ ਉਹਦੇ ਪੱਖ ਦੇ ਵਿੱਚ ਹੈਗੇ ਆਪਾਂ ਵੀ ਕਿ ਹਿਊਮਨ ਰਾਈਟਸ ਜਾਂ ਕਿਤੇ ਵੀ ਕੋਈ ਲੜਾਈ ਝਗੜਾ ਜਾਂ ਉਹਨਾਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਉਹ ਜਦੋਂ ਦੇਖਦੇ ਹਾਂ ਕਿ ਮਤਲਬ ਕਿ ਇੱਕ ਇਮੋਸ਼ਨਲ ਪੱਖ ਤੋਂ ਜਿਹੜਾ ਕੈਸ਼ ਕੀਤਾ ਜਾ ਰਿਹਾ ਜਾਂ ਉਸ ਇੱਕ ਦੂਸਰੇ ਪਾਰਟੀ ਦੇ ਪ੍ਰਤੀ ਉਸਨੂੰ ਉਛਾਲਿਆ ਜਾ ਰਿਹਾ ਕਿ ਇੱਦਾਂ ਕਰਨੀ ਚਾਹੀਦੀ ਉੱਦਾਂ ਕਰਨੀ ਚਾਹੀਦੀ ਹੈ, ਆਹ ਕਦੋਂ ਨਹੀਂ ਹੋਇਆ, ਉਹ ਮਸਲੇ ਜਿਹੜੇ ਨੇ ਫਿਰ ਤੋਂ 30 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਫਿਰ ਖੜੇ ਹੋ ਗਏ ਨੇ, ਤੇ ਕੀ ਅਸੀਂ ਮੁੜ ਮੁੜ ਕੇ ਉਸੇ ਮਤਲਬ ਕਿ ਦਰਖਤ ਦੇ ਜਾਂ ਖੂਹ ਦੇ ਆਲੇ ਦੁਆਲੇ ਘੁੰਮੇ ਜਾਵਾਂਗੇ ਕਿ ਕੁਝ ਹੱਲ ਵੀ ਕੱਢਾਂਗੇ ਇਹਨਾਂ ਚੀਜ਼ਾਂ ਦਾ।
1: ਮਾਰੇ ਸਾਹਿਬ ਸਿਆਸਤ ਜਿਹੜੀ ਆ ਨਾ ਤੁਸੀਂ ਦੇਖੋ ਨਾ ਕਿ ਜਦੋਂ ਇਲੈਕਸ਼ਨ ਯੀਅਰ ਸੀਗਾ ਉਦੋਂ ਇੱਕ ਵਾਰੀ ਹਿੰਦੀ ਫਿਲਮ ਆਈ ਸੀ ਮਾਚਿਸ,
0: ਮਾਚਿਸ ਹਾਂਜੀ ਹਾਂਜੀ ਹਾਂਜੀ
1: ਹਾਂਜੀ, ਚੱਪਾ ਚੱਪਾ ਚਰਖਾ ਚੱਲੇ ਹਾਂਜੀ, ਪੰਜਾਬ ਦੇ ਟੈਰਾਰਿਜ਼ਮ ਤੇ ਸੀ ਨਾ ਜੀ
0: ਹਾਂਜੀ ਹਾਂਜੀ,
1: ਉਹ ਵੀ ਤਾਂ ਇਸੇ ਕਰਕੇ ਉਹ ਵੀ ਇੱਕ ਦੇਸ਼ ਦਾ ਸੈਂਟੀਮੈਂਟ ਬਣਾਉਣ ਵਾਸਤੇ
0: ਹੈਂਜੀ,
1: ਤੇ ਇਹ ਪੰਜਾਬ ਦਾ ਸੈਂਟੀਮੈਂਟ ਬਣਾਉਣ ਵਾਸਤੇ ਜਿਹੜਾ ਆ ਉਹ ਫਿਲਮ ਜਿਹੜੀ ਆ ਬਣਾਈ ਗਈ ਸੀ ਤੇ ਰਿਲੀਜ਼ ਕੀਤੀ ਗਈ ਸੀ
0: ਜੀ।
1: ਹੁਣ ਜਿਹੜਾ ਹੈਗਾ ਆ ਹਿੰਦੀ ਫਿਲਮ ਬਣੀ ਧੁਰੰਦਰ
0: ਜੀ,
1: ਉਹ ਕਾਹਦੇ ਵਾਸਤੇ ਸੀ, ਉਹ ਮੌਜੂਦਾ ਸੱਤਾ ਜਿਹੜੀ ਹੈਗੀ ਆ ਉਹਨੂੰ ਸ਼ੈਲਟਰ ਦੇਣ ਵਾਸਤੇ ਸੀ ਕਿ ਉਹਦੇ ਜਿਹੜੇ ਐਕਟ ਐਂਡ ਐਕਸ਼ਨ ਜਿਹੜੇ ਉਹਨਾਂ ਨੂੰ ਜਸਟੀਫਾਈ ਕਰਨ ਵਾਸਤੇ ਸੀ
0: ਜੀ।
1: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਇਹ ਫਿਲਮ ਤਾਂ 3 ਸਾਲ ਦੀ 2-3 ਸਾਲ ਦੀ ਬਣ ਕੇ ਹੈਗੀ ਤਿਆਰ ਸੀ ਜੀ
0: ਜੀ,
1: ਸਿਰਫ ਇਸ ਕਰਕੇ ਜਾਂ ਤਾਂ ਇਹ ਕੋਈ ਸਿਆਸਤ ਜਿਹੜੀ ਹੈਗੀ ਆ ਐਪਰੋਪ੍ਰੀਏਟ ਸਮੇਂ ਦੀ ਉਡੀਕ ਕਰਦੀ ਆ ਜੀ
0: ਜੀ,
1: ਸੋ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਜ਼ਰੀਆ ਹੈਗਾ ਆ। ਖਾਲੜਾ ਸਾਹਿਬ ਦੇਖੋ ਗੱਲ ਇਹ ਤਾਂ ਆ ਕਿ ਜਿਸ ਬੰਦੇ ਨੇ ਕਿਸੇ ਟਾਈਮ ਦੇ ਉੱਤੇ ਉਦੋਂ ਵਰਦੀ ਅੱਗ ਦੇ ਵਿੱਚ ਸਰ ਇਹੋ ਜਿਹੀ ਸੋਚ ਰੱਖਣੀ ਕਿ ਕਿਸੇ ਵਾਸਤੇ, ਆ ਬੰਦਾ ਤਾਂ ਆਪਣੀ ਜਾਨ ਬਚਾਉਂਦਾ ਫਿਰਦਾ ਸੀ
0: ਉਹਦੇ ਵਿੱਚ। ਮੈਂ ਆਹ ਵੀ ਸੋਚਦਾ ਸੀ ਫਿਲਮ ਦੇਖਦਾ ਦੇਖਦਾ ਕਿ ਅੱਜ ਜਿੱਦਾਂ ਜਿਸ ਹਿਸਾਬ ਦੇ ਨਾਲ ਮੀਡੀਆ ਜਾਂ ਉਸ ਉਮਰ ਖਿਆਲੀ ਲੋਕ ਨੇ ਜਿਹੜੇ ਉਸ ਸਮੇਂ ਦੇ ਉਹ ਉਦੋਂ ਕਿੱਥੇ ਸੀਗੇ ਜੀ, ਹੁਣ ਸਾਰੇ ਉਹਨਾਂ ਦੇ ਨਾਲ ਖੜੇ ਦਿਖਦੇ ਨੇ।
1: ਭਾਰੀ ਸਾਹਿਬ ਤੁਸੀਂ ਇਹ ਦੇਖੋ ਕਿ ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ ਉਹਨਾਂ ਦਾ ਕੀ ਰੋਲ ਸੀ?
0: ਬਿਲਕੁਲ ਹੈ ਜੀ,
1: ਗੱਲ ਤਾਂ ਇਹ ਹੈਗਾ ਨਾ ਜੀ ਸੱਤਾ ਨੇ ਹਮੇਸ਼ਾ ਫਰੂਟ ਇੰਜੋਏ ਕਰਨਾ ਹੈ, ਡੰਡੇ ਨਹੀਂ ਖਾਣੇ, ਡੰਡੇ ਆਮ ਲੋਕਾਂ ਨੇ ਖਾਣੇ ਹੈ।
0: ਆ ਦੇਖੋ ਮੈਂ ਗੱਲ ਕਰਦਾ ਸੀਗਾ ਅੱਜ ਵੀ ਸੱਜਣ ਨਾਲ ਆਪਣੇ, ਤੇ ਹੁਣ ਦੇਖੋ ਇੰਨਾ ਕੁਝ ਵਾਪਰ ਰਿਹਾ ਹੈ, ਚਲੋ ਮੁੱਖ ਮੰਤਰੀ ਸਾਹਿਬ ਤਾਂ ਹਕੂਮਤ ਦੇ ਵਿੱਚ ਨੇ, ਪੂਰੀ ਪਾਵਰ ਦੇ ਵਿੱਚ ਨੇ ਉਹ, ਜਿਵੇਂ ਕਿ ਆਪਾਂ ਗੱਲ ਸ਼ੁਰੂ ਹੀ ਕੀਤੀ ਹੈ ਕਿ ਉਹ ਪਾਸਾ ਵੱਟ ਗਏ ਇਹਨਾਂ ਚੀਜ਼ਾਂ ਤੋਂ, ਪਰ ਦੂਸਰੇ ਪਾਸੇ ਪੰਨੂ ਸਾਹਿਬ ਆਪਣੀ ਸਰਕਾਰ ਨੂੰ ਦੁੱਧ ਧੋਤਾ ਵੀ ਦੱਸਦੇ ਨੇ ਸਾਰਾ ਕੁਝ, ਆ ਜੋ ਉਹਦੇ ਵਿੱਚ ਗਵਰਨਰ ਸਾਹਿਬ ਦੇ ਨਾਲ ਮਿਲ ਕੇ ਜਾਂ ਸਾਰਾ ਕੁਝ ਹੋਇਆ ਜਾਂ ਰਿਹਾਈਆਂ ਕਰਾਈਆਂ ਜਾਂ ਕਿੱਦਾਂ ਵੀ ਹੋਇਆ, ਉਹ ਸਾਰੇ ਲੋਕ ਅਜੇ ਬਾਹਰ ਘੁੰਮ ਰਹੇ ਨੇ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇੰਨਾ ਜ਼ੋਰ ਲੱਗਿਆ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ। ਤੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੀ ਚਲੋ ਇਹਦੇ ਵਿੱਚ ਇਨਵੋਲਵ ਨਹੀਂ, ਮਤਲਬ ਕਿ ਉਹ ਤੋਂ ਬਾਅਦ ਹੀ ਸਾਰਾ ਕੁਝ ਵਾਪਰਨਾ ਸ਼ੁਰੂ ਹੁੰਦਾ ਹੈ। ਤੇ ਉਹਨਾਂ ਦੇ ਮਤਲਬ ਕਿ ਬੇਟੇ ਨੇ ਦੋ, ਇੱਕ ਅਮਰੀਕਾ ਇੱਕ ਜਲੰਧਰ
1: ਜੀ, ਤੇ ਬੜੇ ਮਤਲਬ ਕਿ ਸ਼ੌਕਿੰਗ ਟੈਕਸ ਜਿਹੜੇ ਆ ਨਾ ਜੀ ਉਹ ਸਾਹਮਣੇ ਆਉਣਗੇ।
0: ਨਹੀਂ ਸੈਣੀ ਸਾਹਿਬ, ਮੈਂ ਇੱਕ ਚਾਹੁੰਦਾ ਹਾਂ ਕਿ ਜਿਹੜੇ
1: ਸਰ ਆਵਾਜ਼ ਆ ਰਹੀ ਜੀ?
0: ਹਾਂਜੀ ਹਾਂਜੀ ਪਹੁੰਚ ਰਹੀ ਹੈ ਸੈਣੀ ਸਾਹਿਬ, ਮੇਰੀ ਪਹੁੰਚ ਰਹੀ ਤੁਹਾਨੂੰ ਆਵਾਜ਼ ਜੀ? ਹੈਲੋ। ਲੋ ਜੀ, ਸ਼ਾਇਦ ਇੰਟਰਨੈਟ ਚ ਕੋਈ ਪ੍ਰੋਬਲਮ ਆ, ਤੇ ਦੁਬਾਰਾ ਕੋਸ਼ਿਸ਼ ਕਰ ਲੈਂਦੇ ਹਾਂ। ਸੈਣੀ ਸਾਹਿਬ ਤੱਕ ਮੇਰਾ ਸਵਾਲ ਹੀ ਨਹੀਂ ਪਹੁੰਚਿਆ ਜੀ, ਤੇ ਗੱਲਬਾਤ ਕਰਦੇ ਹਾਂ ਆਪਾਂ ਪਰਮਿੰਦਰ ਜੀ ਦੇ ਨਾਲ ਵੀ। ਪਹਿਲਾਂ ਸੈਣੀ ਸਾਹਿਬ ਦੇ ਨਾਲ ਆਪਾਂ ਮਸਲਾ ਥੋੜਾ ਜਿਹਾ ਕਰ ਲਈਏ ਹੱਲ, ਤੇ ਉਸ ਤੋਂ ਬਾਅਦ ਪਰਮਿੰਦਰ ਜੀ ਵੀ ਆਪਣੇ ਨਾਲ ਫਗਵਾੜਿਓ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358। ਚਲੋ ਮੈਂ ਪਰਮਿੰਦਰ ਜੀ ਦੀ ਗੱਲ ਸੁਣ ਲੈਂਦਾ ਤਦ ਤੱਕ, ਤੇ ਸੈਣੀ ਸਾਹਿਬ ਦੇ ਨਾਲ ਕੰਟੀਨਿਊ ਕਰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ, ਸਵਾਗਤ ਹੈ ਜੀ ਫਗਵਾੜੇ ਤੋਂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਅਨੂ ਜੀ।
2: ਭਾਜੀ ਮਤਲਬ ਕਿਸੇ ਨੂੰ ਪੰਜਾਬ ਦੇ ਜਿਹੜੇ ਬਾਕੀ ਮੁੱਦੇ ਆ ਕਿਸੇ ਨੂੰ ਕੋਈ ਫਿਕਰ ਨਹੀਂ, ਸਿਰਫ ਸਤਲੁਜ
0: ਹੋਈ ਹੋਆ ਜੀ। ਬਿਲਕੁਲ
2: ਹਾਂਜੀ ਭਾਜੀ, ਸਾਡੇ ਵੀ ਇਸ ਟਾਈਮ ਗਰਾਉਂਡ ਦੇ ਵਿੱਚ ਲਾ ਕੇ ਬੈਠੇ ਨੇ, ਹਿੰਦੀ ਦੇ ਵਿੱਚ ਚੱਲਣ ਰਹੀ ਆ।
0: ਹਾਂਜੀ ਹੈਗੀ ਹਿੰਦੀ ਚ ਹੈ ਜੀ, ਉਹ ਬਹੁਤ ਘੱਟ ਪੰਜਾਬੀ ਹੈ ਵਿੱਚ।
2: ਹਾਂਜੀ ਹਾਂਜੀ ਹਾਂਜੀ, ਅਸੀਂ ਚਲੋ ਗਏ ਸੀ ਤਾਂ ਉਹ ਸਾਡੇ ਸਪਲਾਈ ਚੱਲੀ ਮੋਟਰਾਂ ਵਾਲੀ
0: ਜੀ,
2: ਅਸੀਂ ਮੋਟਰਾਂ ਤੇ ਗੇੜਾ 9 ਵਜੇ ਚੱਲਦੀ ਹੈ, ਗੇੜਾ ਮਾਰਨ ਗਏ ਤੇ ਭਈਆ ਮਗਰ ਮੈਨੂੰ ਕਹਿੰਦਾ, ਕਹਿੰਦਾ ਭਾਜੀ ਇਹ ਸਾਡੀ ਹੈ, ਕਹਿੰਦਾ ਇਹ ਤਾਂ ਯੂਪੀ ਦਾ, ਕਹਿੰਦਾ ਕਹਿੰਦਾ ਇਹ ਹਿੰਦੀ ਚਲਾਈ ਹੋਆ। ਮੈਂ ਕਿਹਾ ਆਹੋ ਹਿੰਦੀ ਚੱਲਦੀ ਹੈ
0: ਜੀ,
2: ਬਸ ਸਾਰਿਆਂ ਨੂੰ ਦਿਖਾ ਲੈਣੇ। 24 ਤਰੀਕ ਨੂੰ ਮਤਲਬ ਜਿਹੜੀਆਂ ਟ੍ਰੇਡ ਡੀਲ ਸਾਈਨ ਹੋਣੀਆਂ ਅਮਰੀਕਾ ਦੇ ਨਾਲ, ਲੋਕਾਂ ਦਾ ਕਚੂੰਬਰ ਨਿਕਲਣਾ ਭਾਜੀ, ਕੋਈ ਕਿਸੇ ਨੂੰ ਕੋਈ ਫਿਕਰ ਨਹੀਂ। ਬਸ ਮਤਲਬ ਜਿੰਨਾ ਇਹ ਮਤਲਬ ਸਤਲੁਜ ਫਿਲਮ ਹੈ ਸਾਰਾ ਪੰਜਾਬ ਖੇਡੇ ਪਾਇਆ ਹੈ ਜੀ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ
2: ਭਾਜੀ। ਹਰੇਕ ਭਾਜੀ ਕੀ ਖਾਲੜਾ ਸਾਹਿਬ ਦਾ ਹੁਣੇ ਪਤਾ ਲੱਗਾ, ਪਹਿਲਾਂ ਪਤਾ ਨੀ, ਹਰੇਕ ਬੰਦੇ ਨੂੰ
0: ਪਤਾ ਸੀ। ਬਿਲਕੁਲ ਹੈ ਜੀ,
2: ਹਨਾ ਜੇ ਮਤਲਬ ਹੁਣ ਲੋਕਾਂ ਨੇ ਭੇਡ ਚਾਲ ਪਾ ਲਈ, ਹੁਣ ਜੇ ਕਹਿੰਦੇ ਨਹੀਂ ਅਗੇ ਫਿਰ ਉਹ, ਮੈਂ ਕਿਹਾ ਜੇ ਲੋਕਾਂ ਨੂੰ ਇੰਨੀ ਹਮਦਰਦੀ ਹੁੰਦੀ ਤਾਂ ਬੀਬੀ ਖਾਲੜਾ ਨੂੰ ਕਦੇ ਹਰਾਉਂਦੇ ਕੀ?
0: ਜੀ ਬਿਲਕੁਲ ਹੈ,
2: ਜਿਤਾ ਦਿੰਦੇ
0: ਜੀ,
2: ਹਨਾ ਭਾਜੀ ਜਿਤਾ ਦਿੰਦੇ। ਤੇ ਦੂਜੀ ਗੱਲ ਭਾਜੀ ਇਹ ਆ ਜੀ, ਇਹ ਜਿਹੜਾ ਟਾਈਮ ਆ ਜੀ, ਇਹਨਾਂ ਘਾਣ ਬਹੁਤ ਕੀਤਾ ਜੀ
0: ਜੀ
2: ਆਪਣੇ ਰਿਹਾਣਾ ਜੱਟਾਂ ਤੋਂ ਭਾਜੀ, ਪਰਲੇ ਪਾਸੇ ਨੂੰ ਕੋਈ 20-15 ਜਾਂ 20 ਕਿਲੋਮੀਟਰ 15 ਕਿਲੋਮੀਟਰ ਦੇ ਪਿੰਡ ਹੋਊਗੇ ਜੀ।
0: ਮੈਨੂੰ ਆਪ ਚੇਤੇ ਆ ਜੀ, ਆਪਣੇ ਮੈਂ ਸੁਰਤ ਸੰਭਾਲ ਲਈ ਸੀ ਉਦੋਂ ਸਮੇਂ ਦੇ ਵਿੱਚ, ਮੈਨੂੰ ਚੇਤੇ ਆ ਕਿ 90-92 ਦਾ ਹੀ ਸਮਾਂ ਹੋਣਾ, ਉਦੋਂ ਨਾ ਆਪਣੇ ਨਹਿਰ ਵਾਲੇ ਪੁਲ ਦੇ ਉੱਤੇ ਜਿਹੜੀ ਆਪਣੀ ਦੁਆਬ ਨਹਿਰ ਆਉਂਦੀ ਹੈ ਮੇਟੀ ਆਣਾ ਸਾਰਾ, ਹਨਾ ਪਹਿਲਾਂ ਤਾਂ ਇਹ ਜਿੰਨੇ ਪਿੰਡ ਸੀਗੇ ਇੱਧਰ ਨੂੰ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਮਤਲਬ ਕਿ ਸੜਕ ਤੇ ਨਹੀਂ ਚੜ੍ਹਦਾ ਸੀ ਜੀ, ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੁੰਦੇ ਸੀ। ਤੇ ਦੂਸਰਾ ਇੱਥੇ ਨਾ ਇੱਕ ਆਰਮੀ ਦਾ ਟਰੱਕ ਸੀਗਾ ਜਾਂਦਾ, ਤੇ ਅਸੀਂ ਛੋਟੇ ਹੀ ਸੀਗੇ ਉਦੋਂ, ਚਲੋ ਸੂਝ ਬੂਝ ਆ ਗਈ ਸੀ। ਤਾਂ ਉੱਥੇ ਹਰ ਵੇਲੇ ਤੁਹਾਨੂੰ ਚੇਤਾ ਹੋਣਾ ਉਹਨਾਂ ਸਮਿਆਂ ਦੇ ਵਿੱਚ, ਚਾਹੇ ਕਸਬਾ ਹੈ ਚਾਹੇ ਕੋਈ ਸ਼ਹਿਰ ਆ, ਉੱਥੇ ਹਰ ਜਿਹੜਾ ਉਹਨਾਂ ਦਾ ਇੰਟਰਸਟ ਹੁੰਦੀ ਸੀ ਜਾਂ ਬਾਹਰ ਨਿਕਲਣ ਦਾ ਰਸਤਾ ਹੁੰਦਾ ਸੀ, ਤਾਂ ਉੱਥੇ ਨਾਕਾ ਲੱਗਾ ਹੁੰਦਾ ਸੀ ਬਕਾਇਦਾ ਜੀ। ਤੇ ਉਹ ਜਦੋਂ ਕੋਈ ਵੀ ਬੰਦਾ 8 ਵਜੇ ਤੋਂ ਬਾਅਦ ਜਾਂ 9 ਵਜੇ ਤੋਂ ਬਾਅਦ ਕੋਈ ਵੀ ਐਂਟਰ ਕਰਦਾ ਸੀ ਤਾਂ ਉਹਦੀ ਬਕਾਇਦਾ ਲਿਖਤ ਪੜ੍ਹਤ ਹੁੰਦੀ ਸੀ ਵੀ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਮੈਨੂੰ ਉਹ ਸਾਰਾ ਚੇਤੇ ਆ ਜੀ। ਤੇ ਉਹ ਉਸ ਸਮਿਆਂ ਦੇ ਵਿੱਚ ਉੱਥੇ ਹੈ ਨਾ ਇੱਦਾਂ ਮਤਲਬ ਕਿ ਨਾਕੇ ਦੇ ਉੱਤੇ ਖੁਰਦਪੁਰ ਵਾਲਾ ਪੁਲ ਦੀ ਮੈਂ ਗੱਲ ਕਰਦਾ, ਆਦਮਪੁਰ ਤੇ ਖੁਰਦਪੁਰ ਦਾ ਉੱਥੇ ਨਹਿਰ ਵਾਲਾ ਪੁਲ ਹੈ, ਤੇ ਉੱਥੇ ਇੱਦਾਂ ਹੀ ਮਤਲਬ ਕਿ ਗੱਡੀ ਆਰਮੀ ਦੀ ਆਈ ਹੈ ਤੇ ਉਹਦੇ ਵਿੱਚੋਂ ਫਾਇਰਿੰਗ ਹੋ ਗਈ ਜੀ। ਉੱਥੋਂ ਪੁਲਿਸ ਵਾਲੇ ਪਿੰਡ ਦੇ ਮੁੰਡੇ 2-4 ਨਾਲ ਖੜੇ ਸੀ, ਉਹ ਸੱਜਣ ਮਿੱਤਰੇ ਸੀ ਸਾਡੇ ਵੱਡੇ ਬ੍ਰਦਰ ਦੇ, ਤਾਂ ਉਹਨਾਂ ਦੇ ਨਾਲ ਉਹਦੇ ਇੱਕ ਲੱਤ ਦੇ ਵਿੱਚ ਆ ਕੇ ਪੱਟ ਦੇ ਵਿੱਚ ਆ ਕੇ ਗੋਲੀ ਲੱਗੀ ਸੀ ਜੀ ਉਹਦੇ ਵਿੱਚ।
2: ਭਾਜੀ ਚਲੋ ਤੁਹਾਨੂੰ ਮੈਂ ਦੱਸਦਾ, ਸਾਡੀ ਭੂਆ ਸੀ ਜੀ ਆਪਣੇ ਜੇਠਪੁਰ ਕੋਟੜੀ ਹੈ ਜੀ, ਲੁਟੇਰੇ ਦੇ ਨਾਲ ਡਮੇਲੀ ਹੁਣ।
0: ਹਾਂਜੀ ਹਾਂਜੀ, ਕਾਫੀ ਖੇਡਣ ਜਾਂਦੇ ਰਹੇ ਜੀ ਡਮੇਲੀਆਂ ਜੀ, ਬਿਲਕੁਲ
2: ਹਾਂਜੀ ਹਾਂਜੀ। ਭਾਜੀ ਉਹ ਸਾਡੇ ਭੂਆ ਦਾ ਮੁੰਡਾ, ਚਲੋ ਉਹਦਾ ਸਾਨੂੰ 5-6 ਸਾਲ ਬੜਾ, ਮੇਰਾ ਵੀ 82 ਦਾ ਜਨਮ ਹੈ ਜੀ,
0: ਤੁਹਾਡੇ
2: ਆਸ ਪਾਸ ਦਾ ਜੀ
0: ਜੀ।
2: ਉਹ ਸਾਨੂੰ 6 ਸਾਲ ਬੜਾ ਸੀ ਜੀ, ਉਹਦੇ ਸਾਨੂੰ ਡਰਦਿਆਂ ਨੇ ਉਸਲੇ ਉਹਦੇ ਸਾਡੇ ਭੂਆ ਫੁੱਕਣ ਨੇ ਡਰਦਿਆਂ ਨੇ ਅਸੀਂ ਬਾਲ ਕਟਵਾਏ ਜੀ ਉਸਲੇ ਉਹਨੇ ਕਹਿ ਕੇ
0: ਜੀ, ਬਿਲਕੁਲ
2: ਉਹ ਸਾਨੂੰ 5-6 ਸਾਲ ਬੜਾ। ਭਾਜੀ ਉਹਦੇ ਨਾਲ ਜਿਹੜਾ ਮੁੰਡਾ ਸੀ ਪੜ੍ਹਦਾ ਉਹ ਨੀ ਉਹ ਚੱਕਿਆ, ਉਹ ਜਿਹੜੇ ਹੋਰ ਮੁੰਡੇ ਸੀ ਉਸ ਟਾਈਮ ਜਿਹੜੀਆਂ ਨੇ ਲੁੱਟਾਂ ਖੋਹਾਂ ਕੀਤੀਆਂ, ਉਹਨੇ ਕੋਠੀ ਪਾਈ ਸੀ, ਉਹ ਮੁੰਡਾ ਇੱਕ ਜੀ ਬਾਅਦ ਚੋ ਇਹਦੇ ਚੱਕਰ ਮਾਰਿਆ ਗਿਆ। ਉਹ ਭਾਜੀ ਉਹ ਆਣ ਕੇ ਸ਼ਰਿਆਮ ਉਹਨਾਂ ਦੇ ਕਹਿੰਦਾ ਹੁੰਦਾ, ਕਹਿੰਦਾ ਆਹ ਕੋਠੀ ਅਸੀਂ ਪਲੰਘ ਤੋਂ ਲੁੱਟ ਕੇ ਪਾਈ ਸੀ, ਇਹਦੇ ਵਿੱਚ ਮੇਰਾ ਆਪਦਾ
0: ਨਾਲੇ। ਪਰਮਿੰਦਰ ਜੀ ਉਸ ਸਮੇਂ ਦੇ ਵਿੱਚ ਸ਼ਰੀਕੇ ਬਾਜ਼ੀਆਂ ਬਹੁਤ ਨਿਕਲੀਆਂ, ਮਤਲਬ ਕਿ ਕਾਲਜਾਂ ਦੇ ਵਿੱਚ ਵੀ ਕੋਈ ਲੜਾਈ ਝਗੜਾ ਹੋ ਜਾਂਦਾ ਸੀ ਨਾ ਤਾਂ ਸੇਮ ਪਿੰਡ ਦੇ ਵਿੱਚ ਕੋਈ ਨਾ ਕੋਈ ਹੋਰ ਵੀ ਨਾਮ ਦਾ ਸੇਮ ਨਾਮ ਦਾ ਬੰਦਾ ਹੁੰਦਾ ਸੀ, ਤੇ ਘਰ ਕੋਈ ਹੋਰ ਹੁੰਦਾ ਸੀਗਾ, ਘਰ ਕੋਈ ਹੋਰ ਮਤਲਬ ਕਿ ਕਰਕੇ ਆਉਂਦਾ ਸੀਗਾ ਤੇ ਨਾਮ ਉਹਦਾ ਦੱਸ ਦਿੰਦਾ ਸੀ ਕਿ ਭਾਈ ਇੱਥੇ ਸਾਡਾ ਆਹ ਪਿੰਡ ਆ, ਆਹ ਮਤਲਬ ਕਿ ਅੱਡਾ ਸਾਡਾ ਉੱਥੇ ਜਿੱਥੇ ਅਸੀਂ ਉੱਠਦੇ ਬਹਿੰਦੇ ਆ, ਜਿਹਨੂੰ ਮਰਜ਼ੀ ਆ ਕੇ ਪੁੱਛ ਲਿਓ। ਤੇ ਉਹ ਪੁਲਿਸ ਵਾਲੇ ਸਵੇਰੇ ਆ ਕੇ, ਟੈਂਪੂ ਹੁੰਦਾ ਸੀ ਭੂੰਡ, ਉਹ ਪੀਲਾ ਜਿਹੜਾ ਜੀ ਅੱਜ ਵੀ ਚੱਲਦੇ ਆ, ਤਾਂ ਉਹ ਪੁਲਿਸ ਉਦੋਂ ਉਸ ਸਮੇਂ ਦੇ ਵਿੱਚ ਉਹਦੇ ਉੱਤੇ ਆਉਂਦੀ ਹੁੰਦੀ ਸੀ, ਤਾਂ ਸਵੇਰ ਨੂੰ 4 ਵਜੇ ਚੱਕ ਕੇ ਬੰਦਾ ਲੈ ਜਾਂਦੀ ਸੀ ਜੀ।
2: ਬਾਕੀ ਸਾਡੇ ਤੁਸੀਂ ਸਾਡੇ ਪਿੰਡ ਪਲਾਹੀ ਆ ਵੀ ਇਹ ਰਿਹਾਣਾ ਜੱਟਾਂ ਦੇ ਕੋਲ, ਉਹਨੇ ਪਿੰਡਿਆਂ ਨੇ ਵੀ ਜ਼ਮੀਨ ਉੱਥੇ ਖਰੀਦੀ ਵਾਲੀ ਮੁੱਲ।
0: ਹਾਂਜੀ ਹਾਂਜੀ ਹਾਂਜੀ
2: ਉਹ ਅਸੀਂ ਅਸੀਂ ਉਹਨਾਂ ਦੇ ਫਸਲ ਵੱਢਦੇ ਹਾਂ ਜੀ
0: ਜੀ
2: ਆਪਾਂ ਕੋਲ ਕੰਬਾਈਨ ਵੀ ਆ ਉਹ ਵੱਢਦੇ। ਬਾਕੀ ਅਸੀਂ ਉੱਥੇ ਗਏ, ਮੰਨ ਲਓ ਸਾਡੇ ਪਿੰਡ ਦੇ 2 ਕਿਲੋਮੀਟਰ ਦੂਰ ਆ ਉਹ ਪਿੰਡ ਸੀ ਨੰਗਲ ਮੱਝਾ, ਉੱਥੇ ਉੱਥੇ ਦੇ ਉਹ ਬੰਦੇ ਸੀ, ਉਹਨੇ ਉੱਥੇ ਜਾ ਕੇ ਜ਼ਮੀਨ ਲਈ, ਉਹ ਸਾਡੀ ਉਹ ਕੁੜੀ ਉੱਥੇ ਪਿੰਡ ਦੀ ਕੁੜੀ ਦਾ ਜੀ ਉਹ ਸੀ ਉੱਥੇ।
0: ਬਿਲਕੁਲ ਹੈ ਜੀ ਬਿਲਕੁਲ, ਇਹ ਨਾ ਪਿੰਡਾਂ 'ਚ ਕਾਫੀ ਰੋਲਾ ਰਿਹਾ ਜੀ ਉਹਨਾਂ ਸਮਿਆਂ 'ਚ। ਬਿਲਕੁਲ
2: ਰਿਹਾਣਾ ਜੱਟਾਂ ਦੇ ਲਾਗੇ
0: ਹਾਂਜੀ
2: ਅਸੀਂ ਭਾਜੀ ਐਰਤੀ ਉਹਨੇ ਹੁਣ ਜਦੋਂ ਜਿੱਦਾਂ ਜ਼ਮੀਨ ਪਾਈ ਅਸੀਂ ਉੱਥੇ ਫਸਲ ਵੱਢਣ ਗਏ, ਐਰਤੀ ਝੋਨਾ ਵੱਢਣ ਗਏ ਜੀ
0: ਜੀ
2: ਜਦੋਂ ਝੋਨਾ ਵੱਢਣ ਗਏ ਭਾਜੀ ਫਿਰ ਜਿੱਦਾਂ ਗੱਲ ਚੱਲ ਪਈ, ਉਹ ਬੰਦਾ ਇੱਕ ਆਇਆ ਉਹ ਕਹਿੰਦਾ ਯਾਰ ਅਸੀਂ ਸੁੱਚ ਕੱਟ ਦਿਓ ਨਾ
0: ਜੀ।
2: ਤਾਂ ਅਸੀਂ ਕਿਹਾ ਚਲੋ, ਉਹ ਜਿਹੜੇ ਬੰਦੇ ਪਾਈ ਦੇ ਉਹਨੇ ਉਹ ਦੱਸਿਆ ਕਹਿੰਦਾ ਯਾਰ ਇਹ ਭਾਜੀ ਆਪਣੇ ਪਿੰਡ ਦੇ ਬੰਦਾ, ਇਹ ਤੁਹਾਡੇ ਜਿਹੜਾ ਪਿੰਡ ਦੇ ਕੁੜੀ ਇੱਥੇ ਗਈ ਸੀ, ਜਿਹੜਾ ਬੰਦਾ ਸੀ ਇਹਦੇ ਭਰਾ ਨੂੰ ਕੁੜੀ ਉਹ ਤੁਹਾਡੇ ਪਿੰਡ ਦੀ ਗਈ ਸੀ, ਨੰਗਲ ਦੇ ਬੰਦੇ ਆ
0: ਜੀ
2: ਬਈ ਅਗੇ ਇੱਥੇ। ਉਸ ਬੰਦੇ ਨੂੰ ਉਸ ਟਾਈਮ ਜੀ ਉਹ ਆਪਣੇ ਖਾੜਕੂਵਾ ਦੇ ਵਿੱਚ ਉਹ ਵੀ ਸਿਖਾਈ ਦੇ ਨਾਲ ਉਹ ਮੰਦਾ ਉਹ ਉਹਦੇ ਨੂੰ ਮਾਰਤਾ ਜੀ
0: ਜੀ ਬਿਲਕੁਲ ਹੈ ਜੀ ਜੀ।
2: ਤਾਂ ਭਾਜੀ ਜਿੱਥੇ ਹੁਣ ਜਿੱਥੇ ਅਸੀਂ ਵੱਢ ਕੇ ਆਏ ਹਾਂ ਤੁਸੀਂ ਯਕੀਨ ਨਹੀਂ ਮੰਨਣਾ ਜੀ, 25 ਕਿੰਨੇ ਸੀ ਉਹ ਬੰਦਾ ਸੀਗਾ ਐਸੀ ਜੀ ਆਹ ਧਰਮੀ ਬੰਦਾ ਸੀ
0: ਜੀ।
2: ਉਹ ਜਿੱਦਾਂ ਮੈਂ ਉਹਦੇ ਜੀ ਮਾਰ ਭਾਜੀ ਬਹੁਤ ਵਧੀਆ ਮਕਾਨ ਪਏ ਹੋ ਤੁਸੀਂ, ਮਤਲਬ ਵੀ ਪਿੱਛੇ ਕਮਰੇ ਜਾਣੀ ਕਮਰੇ 3-4 ਦਾ ਕਮਰੇ ਮੂਹਰੇ 8 ਖਾਨ ਦਾ ਬਰਾਂਡਾ ਜੀ
0: ਜੀ ਬਿਲਕੁਲ ਹੈ ਜੀ।
2: ਲੰਬਾ ਇਦਾਂ ਪਿਆ ਰਸੋਈ ਦੇ ਸਾਰੀ ਉੱਤੇ ਚਵਾਰੇ ਪਏ, ਉਹ ਮੈਂ ਕਿਹਾ ਮਕਾਨ ਆ ਵੀ ਤਾਂ ਬਹੁਤ ਵਧੀਆ ਪੁਰਾਣੇ ਇਦਾਂ। ਉਹਨੂੰ ਫਿਰ ਮੈਨੂੰ ਦੱਸਿਆ, ਮੈਨੂੰ ਕਹਿੰਦਾ ਯਾਰ ਇਹ ਤੁਹਾਡੇ ਪਿੰਡ ਦਾ ਜਿਹੜਾ ਜਵਾਈ ਸੀ ਉਹ ਜਿਹੜਾ ਇੱਥੇ ਮਾਰਿਆ ਸੀ ਜੀ ਇਹ ਮੀਟੀਆਂ ਨਹਿਰ ਦੇ ਇੱਥੇ ਨਹਿਰ ਦੇ ਉੱਤੇ, ਉਹ ਇਹ ਕਹਿੰਦਾ ਬੰਦਾ ਆ ਧਰਮੀ ਜੀ ਉਹਦੇ 2 ਲੜਕੀਆਂ ਸੀ ਜੀ
0: ਜੀ ਬਿਲਕੁਲ
2: ਉਹ ਕਹਿੰਦਾ ਉਹ ਇੱਥੇ ਕਹਿੰਦਾ ਬੰਦੇ ਬੰਦੇ ਆਉਣ ਲੱਗ ਪਏ ਭਾਜੀ, ਉਹ ਵਿਚਾਰੇ ਬੰਦੇ ਨੇ ਦਰਦੇ ਨੇ 25 ਕਿੱਲੇ ਬੀਜ ਕੇ ਤਾਂ ਕਹਿੰਦਾ ਚਲ ਗਿਆ ਜੀ। ਇਹ ਕੁਛ
0: ਹੋਇਆ ਜੀ ਬਿਲਕੁਲ ਚਰੀਕੇ ਬਾਜ਼ੀਆਂ ਬਥੇਰੀਆਂ ਨਿਕਲ ਗਏ
2: ਭਾਜੀ, ਲੋਕਾਂ ਦਾ ਯਾਰਾ ਬਹੁਤ ਹੋਇਆ ਜੀ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਮਾਫ ਕਰਨਾ ਜੀ ਹੁਣ ਗੱਲ ਕਰੀ, ਜੋ ਸਾਡੇ ਲੋਕ ਭਾਜੀ ਜਾਂ ਤਾਂ ਸਾਡੇ ਲੋਕ ਲਾਈ ਲਾ ਕੇ ਜਾਂਦਾ ਜਾਂ ਸਾਡੇ ਲੋਕ ਬੇਖੂਬ ਸਿਰੇ ਦੇ ਆ ਜੀ।
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਹੈ।
2: ਇਹਨੀ ਅੱਗੇ ਉਹ ਇੰਨਾ ਘਾਣ ਕਰਾ ਰਿਹਾ ਜੀ, ਹੁਣ ਇਹ ਨੀ ਮੁੜ ਕੇ ਦੁਬਾਰਾ ਫੇਰ ਨੀ ਪੁੜੇ ਕਟਾਉਣੇ ਆ, ਹੋਰ ਕੁਛ ਨੀ ਹੋਣਾ।
0: ਬਿਲਕੁਲ ਦਰੁਸਤ ਹੈ ਜੀ ਬਿਲਕੁਲ।
2: ਜੋ ਭਾਜੀ ਫਿਲਮ ਦੇ ਵਜੇ ਇਹਨੀ ਮਤਲਬ ਇਹੀ ਕੰਮ ਹੋਣਾ ਜੀ, ਹੁਣ ਦਿਖਾ ਕੇ ਜਿਹੜੇ ਨਿਆਣਿਆਂ ਨੂੰ ਹੋਰ ਕੀ ਗੱਲ ਕਿਹੜੇ ਪਾਸੇ ਲਾਉਣਾ ਜੀ,
0: ਲਾਉਣਾ ਜੀ ਬਿਲਕੁਲ। ਵਿਹਲੇ ਆ ਨਾ, ਐਨਰਜੀ ਪਈ ਹੈ ਬਥੇਰੀ ਜੀ। ਬਿਲਕੁਲ
2: ਵਿਹਲੜ ਵਗ ਗਿਆ ਜੀ ਅਸਲਾ, ਜਿੰਨਾ ਅਸਲਾ ਪੰਜਾਬ ਅੱਗੇ ਤਾਂ ਭਾਜੀ ਉਸਨੇ ਹੈ ਹੀ
0: ਕੋਈ ਮਸਲਾ।
2: ਜੇ ਭਾਜੀ ਸਿਵਲ ਵਾਰ ਹੈ ਨਾ ਲੱਗ, ਮਤਲਬ ਸਿਵਲ ਵਾਰ ਵਾਲਾ ਕੰਮ ਹੈ ਜੀ ਹੁਣ
0: ਜੀ ਬਿਲਕੁਲ ਹੈ ਬਿਲਕੁਲ ਹੈ।
2: ਇੱਕ ਵਾਰੀ ਇਹ ਛਿੜ ਪਿਆ ਤਾਂ ਇਹ ਮਤਲਬ
0: ਸਾਂਭਣਾ
2: ਅਸਲਾ ਨਜਾਇਜ਼ ਅਸਲਾ ਹੈ ਬਹੁਤ ਮਾਜੀ ਹੋਈ, ਮਤਲਬ
0: ਸੈਣੀ ਸਾਹਿਬ ਦੇ ਨਾਲ ਗੱਲ ਪੂਰੀ ਕਰਕੇ ਮੁਕੱਦਮੇ ਜੀ ਹੋਲਡ ਰੱਖਣਾ ਜੀ। ਹਾਂਜੀ ਸੈਣੀ ਸਾਹਿਬ ਵਿੱਚ ਕੱਟ ਹੋ ਗਿਆ ਜੀ ਅਨੂ ਜੀ।
1: ਪਰ ਸਾਹਿਬ ਮੈਂ ਤਾਂ ਬੇਨਤੀ ਕਰ ਰਿਹਾ ਸੀਗਾ
0: ਜੀ
1: ਕਿ ਗਵਰਨਰ ਦਾ ਆਫਿਸ ਕਹਿੰਦਾ ਹੈਗਾ ਆ ਕਿ ਸਾਡੇ ਕੋਲ ਫਾਈਲ ਹੀ ਨਹੀਂ ਹੈਗੀ ਜੀ, ਉਹ
0: ਜੀ
1: ਜੇ ਕੋਰਟ ਦੇ ਉੱਤੋਂ ਵੀ ਬੇਲ ਲਈ ਹੈਗੀ ਆ ਜੀ, ਜਿਹੜੇ ਇਹ ਬੰਦੇ ਹੈਗੇ ਸੀਗੇ ਜੀ ਖਾਲੜਾ ਸਾਹਿਬ ਦੇ ਜਿਹੜੇ ਆ ਕਾਤਲ ਜਿਹਨਾਂ ਨੂੰ ਸਜ਼ਾ ਹੋਈ ਸੀ, ਤੁਸੀਂ ਹੈਰਾਨ ਹੋ ਜਾਓਗੇ ਜੇ ਇਹਦੀ ਡੈਪਥ ਤੱਕ ਇਨਕੁਆਇਰੀ ਹੋਵੇ ਤੇ ਇਹ ਸਾਰਾ ਕੁਛ ਕੋਰਟ ਨੂੰ ਵੀ ਗੁੰਮਰਾਹ ਕੀਤਾ ਗਿਆ ਹੋਊਗਾ, ਉੱਥੇ ਕੋਰਟ ਨੂੰ ਵੀ ਸੱਚ ਨਹੀਂ ਦੱਸਿਆ ਹੋਊਗਾ
0: ਜੀ।
1: ਇਹ ਸਭ ਮੈਨੂਪੁਲੇਸ਼ਨ ਕਰਕੇ ਰਿਕਾਰਡ ਦੀ, ਤੇ ਉਹ ਕੋਰਟ ਦਾ ਇੱਕ ਆਰਡਰ ਜਿਹੜਾ ਹੈਗਾ ਆ, ਹੁਣ ਉਹਦੀ ਵੀ ਸਚਾਈ ਪਤਾ ਨਹੀਂ ਕੀ ਹੈ ਕੀ ਨਹੀਂ ਹੈ ਜੀ ਆਰਡਰ।
0: ਨਾਲੇ ਦੇਖੋ ਉਸ ਸਮੇਂ ਦੇ ਵਿੱਚ ਜਿਹੜੇ ਆਪਣੇ ਮੈਨੂੰ ਨਾਂ ਵਿਸਰ ਗਿਆ, ਆਪਣੇ ਜਿਹੜੇ ਉਸ ਸਮੇਂ ਦੇ ਸੀਗੇ DIG ਸੀਗੇ ਜਾਂ ਕੁਝ ਵੀ ਸੀਗੇ ਉਸ ਸਮੇਂ ਦੇ ਅਹੁਦੇ ਦੇ ਉੱਤੇ ਜੋ ਸਨ, ਜਿਨ੍ਹਾਂ ਦੇ ਥੱਲੇ ਸਾਰਾ ਕੁਝ ਹੋਇਆ, ਉਹ ਤਾਂ ਆਪਣੀ 2 ਮਹੀਨਿਆਂ ਬਾਅਦ ਰਿਟਾਇਰਮੈਂਟ ਲੈ ਜਾਂਦਾ ਜੀ, ਤੇ ਉਹਨੇ ਹੀ ਫਿਰ ਉਹ ਜਿਹੜਾ ਸੀਗਾ ਬੰਦਾ ਜਿਹਦੇ ਤੋਂ ਸਾਰੇ ਕੰਮ ਕਰਵਾਏ ਨੇ ਉਹਨੂੰ ਮਤਲਬ ਕਿ ਦਿਖਾ ਦਿੰਦੇ ਨੇ ਕਿ ਭਾਈ ਉਹ ਸੁਸਾਈਡ ਕਰ ਜਾਂਦਾ ਹੈ, ਪਰ ਉਹ ਵੀ ਕਿਤੇ ਨਾ ਕਿਤੇ ਵੱਡਾ ਆਫਿਸਰ ਜਿਹਦੇ ਛੈ ਦੇ ਥੱਲੇ ਜਾਂ ਜਿਹਨਾਂ ਦੇ ਕਾਰਨਾਮਿਆਂ ਦੇ ਥੱਲੇ ਹੋਇਆ, ਬਲੀ ਦੇ ਬੱਕਰੇ ਵੀ ਤਾਂ ਇਹੀ ਬਣੇ ਨੇ ਨਾ ਥੱਲੇ ਜਿਹੜੇ ਸੀਗੇ, ਉਹ ਤਾਂ ਫਿਰ ਉਦਾਂ ਹੀ ਘੁੰਮਦੇ ਨੇ ਜੀ, ਅੱਜ ਵੀ ਘੁੰਮ ਰਹੇ ਨੇ।
1: ਹਾਂਜੀ ਅਜੀਤ ਸਿੰਘ ਸੰਧੂ ਦੀ ਗੱਲ ਕਰ ਰਹੇ ਤੁਸੀਂ?
0: ਹਾਂਜੀ ਹਾਂਜੀ
1: ਤੇ ਉਹ ਤਾਂ ਜਿਹੜਾ ਹੈਗਾ ਚਲੋ ਸੁਸਾਈਡ ਕਰ ਗਿਆ ਜੀ, ਉਹ ਤਾਂ ਜਿਹੜਾ ਆ ਵੀ DIG ਤਿਵਾੜੀ ਨੇ ਉਹਦੀ ਜਿਹੜੀ ਆ ਗ੍ਰਿਲਿੰਗ ਕੀਤੀ ਸੀਗੀ, ਤੇ ਉਸ ਤੋਂ ਬਾਅਦ ਹੀ ਸੋਚਦਾ ਸੀ। RS ਬੈਂਸ ਹੋਣਾ ਨੇ ਇਹੀ ਦੱਸਿਆ
0: ਜੀ
1: ਕਿ ਉਹ ਕਹਿੰਦੇ ਵੀ ਮਤਲਬ ਮੈਨੂੰ ਲੱਗਦਾ ਹੀ ਸੀ ਵੀ ਉਹ ਇੰਨਾ ਕੁ ਡਰਿਆ ਆ ਹੈਗਾ ਆ ਵੀ ਇਹੋ ਜਿਹਾ ਕੰਮ ਕਰ ਲੇਗਾ
0: ਜੀ।
1: ਸੋ ਬਾਕੀ ਜਿਹੜੇ ਹੈਗੇ ਆ ਇਹ ਕਿਸ ਤਰੀਕੇ ਨਾਲ ਸਰਕਾਰਾਂ ਦੀ ਨਲਾਇਕੀ ਦੇ ਕਰਕੇ ਜਿਹੜਾ ਹੈਗਾ ਫ੍ਰੀ ਆਫ ਸਕਾਟ ਘੁੰਮਦੇ ਹੈਗੇ, ਇਹਦੇ ਬਾਰੇ ਤਾਂ ਵਿਚੋਰ ਜ਼ਰੂਰ ਸੋਚਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਇੱਕ ਛੋਟੀ ਜਿਹੀ ਬੇਨਤੀ ਕਰਦੇ ਆ ਹੋਰ ਜੀ, ਫਿਰ ਮੁਕੱਦਰ ਜੀ ਨੂੰ ਲੈ ਲਓ ਤੁਸੀਂ ਸਰ। ਉਹਦੇ ਵਿੱਚ ਜਿਹੜਾ ਆ ਜਿਹੜਾ ਦੇਖੋ ਲੈਂਡ ਪੂਲਿੰਗ ਨੂੰ ਇਨਕਰੇਜ ਕਰਨ ਵਾਸਤੇ ਕੀ ਲੱਗੇ ਆ ਕਰਨ ਜੀ,
0: ਇੱਕ ਪਾਸੇ
1: ਹਾਂਜੀ ਇੱਕ ਪਾਸੇ ਕਹਿੰਦੇ ਪਾਣੀ ਸਾਡੇ ਜਿਹੜੇ ਹੈਗੇ ਆ ਧਰਤੀ ਚ ਡੂੰ ਕੇ ਚੱਲ ਗਏ ਜੀ, 15 ਸਾਲ ਦਾ ਹੀ ਪਾਣੀ ਰਹਿ ਗਿਆ ਆ ਜੀ
0: ਥੱਲੇ,
1: ਨਹਿਰਾਂ ਦਾ ਜੇ ਟੇਲਾਂ ਤੱਕ ਪਹੁੰਚਾ ਤਾ ਹੈਗਾ ਤੇ ਫਿਰ ਨਵੇਂ ਕਨੈਕਸ਼ਨਾਂ ਦੀ ਕੀ ਲੋੜ ਆ, ਉੱਥੇ ਜਿਹੜਾ ਹੈਗਾ ਖਾਲ ਪਚਾਓ, ਉੱਥੇ ਖਾਲ ਪਚਾਓ
0: ਜੀ।
1: ਦੂਜੀ ਗੱਲ ਇਹ ਹੈਗੀ ਆ ਕਿ ਲੈਂਡ ਅਗਲੇ ਕੋਲੋਂ ਲੈ ਲੈਣੀ ਆ ਤੇ ਬੋਰ ਨੂੰ ਟਿਊਬਲ ਬੋਰ ਦੇ ਕੇ ਜਿਹੜਾ ਆ ਕੀ ਕਰਨਾ ਆ, ਉਹਨੇ ਕੋਕਾ ਕੋਲਾ ਦਾ ਪਲਾਂਟ ਲਾਉਣਾ ਆ ਜਾਂ AI ਦਾ ਜਿਹੜਾ ਹੈਗਾ ਪ੍ਰੋਜੈਕਟ ਲਾਉਣਾ ਕੋਈ
0: ਜੀ,
1: ਵੀ ਜਿੱਥੇ ਪਾਣੀ ਦੀ ਲੋੜ ਪੈਣੀ ਆ ਜੀ। ਤੇ ਜੇ ਉਹ ਕਹਿੰਦੇ ਨਵੀਂ ਜ਼ਮੀਨ ਕਿੱਥੇ ਖਰੀਦੂਗਾ ਅਗਲਾ ਬੰਦਾ ਹੈ ਜੀ। ਸੋ ਇਸ ਕਰਕੇ ਜਿਹੜਾ ਆ ਤੁਸੀਂ ਜ਼ਮੀਨ ਪੰਜਾਬ ਚ ਹੈ ਕਿਹੜੀ ਆ ਜੀ ਜਿਹੜੀ ਮਤਲਬ ਇਸ ਤਰੀਕੇ ਨਾਲ, ਕਿਉਂਕਿ ਰੈਜੀਡੈਂਸ਼ੀਅਲੀ ਏਰੀਏ ਨੇ ਜਿਹੜਾ ਹੈਗਾ ਪਹਿਲਾਂ ਹੀ ਜ਼ਮੀਨਾਂ ਜ਼ਿਆਦਾ ਘੇਰ ਲਈਆਂ ਹੈਗੀਆਂ ਜੀ, ਪ੍ਰੋਡਕਟਿਵਿਟੀ ਵਾਸਤੇ ਐਗਰੀਕਲਚਰ ਪ੍ਰੋਡਕਟਿਵਿਟੀ ਵਾਸਤੇ ਤਾਂ ਜ਼ਮੀਨ ਪਹਿਲਾਂ ਹੀ ਘੱਟ ਆ ਜੀ।
0: ਬਿਲਕੁਲ।
1: ਸੋ ਇਹੋ ਜਿਹੀਆਂ ਪਾਲਿਸੀਆਂ ਸਿਰਫ ਸਵਾਰਥ ਦੇ ਕਰਕੇ ਜਿਹੜੀਆਂ ਸਰਕਾਰਾਂ ਲਿਆਉਂਦੀਆਂ ਹੈਗੀਆਂ, ਇਹਨੂੰ ਡਿਸਕਰੇਜ ਕਰਨਾ ਚਾਹੀਦਾ, ਇਹਨੂੰ ਕੰਡੈਮ ਕਰਨਾ ਚਾਹੀਦਾ ਹੈਗਾ ਜੀ।
0: ਬਿਲਕੁਲ ਹੈ ਜੀ,
1: ਕੀ ਭਾਰ ਹੈ ਸਾਹਿਬ
0: ਜੀ, ਥੈਂਕ ਯੂ ਸੈਨਿਕ
1: ਸਾਹਿਬ, ਸ਼ੁਕਰੀਆ ਸਰ। ਲਓ ਜੀ ਤੁਸੀਂ ਮੁਕੱਦਰ ਜੀ ਨੂੰ ਮੈਂ ਹੁਣ ਅੱਗੇ ਲੈਣਾ ਜੀ,
0: ਥੈਂਕ ਯੂ, ਧੰਨਵਾਦ ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਮੁਕੱਦਰ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ।
3: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ,
0: ਲੰਘਿਆ ਆ ਗਿਆ, ਆ ਜਾਓ ਜੀ
3: ਸਾਰੇ ਸੱਜਣਾ ਨੂੰ, ਸਤਿ ਸ੍ਰੀ ਅਕਾਲ। ਆ ਗਏ ਜੀ ਆ ਗਏ, ਉਹ ਜਿਵੇਂ ਪਹਿਲਾਂ ਉਹ ਗੱਲ ਉਹ ਉਦੋਂ ਰੇਡੀਓ ਹੀ ਹੁੰਦਾ ਸੀ ਤੇ ਉਹੀ ਗੱਲ ਉਹੀ ਸੁਣ ਕੇ ਸਵਾਦ ਆ ਜਾਂਦਾ ਉਹੀ ਗੱਲ। ਲੰਘਿਓ ਲੰਘਿਓ ਠੰਡੂ ਰਾਮ ਜੀ ਹੈ
0: ਜੀ, ਬਿਲਕੁਲ
3: ਜੀ।
0: ਮੈਂ ਤਾਂ ਤੁਸੀਂ ਨਹਿਰ ਤੇ ਹੁੰਦੇ ਹੋ,
3: ਕਿਆ ਬਾਤ। ਮੈਂ ਤਾਂ ਅੱਗੇ ਕਹਿਣ ਦਿਆ ਸੀ, ਮੈਂ ਦੋ ਦਿਨ ਮੈਂ ਗਿਆ ਨੀ ਨਹਿਰ ਤੇ, ਦੋਵੇਂ ਦਿਨ ਮੇਰਾ ਨੈਟਵਰਕ ਕਰਦਾ ਰਿਹਾ, ਪਤਾ ਨੀ ਹੁਣ ਨਹਿਰ ਪੁੱਲ ਨਾਲ ਕੀ
0: ਮੱਛੀਆਂ ਵੀ ਝਾਤੀਆਂ ਮਾਰਦੀਆਂ ਹੋਣੀਆਂ, ਕਿੱਥੇ ਗਿਆ ਮੁਕੱਦਰ ਸਾਡਾ,
3: ਕਿੱਥੇ ਗਿਆ। ਬਿਲਕੁਲ
0: ਜੀ
3: ਬਿਲਕੁਲ, ਉਹ ਨਾ ਭਾਰਤ ਬਾਈ ਜਿਹੜੀ ਤੁਸੀਂ ਗੱਲ ਕਰਦੇ ਪਏ ਨਾ, ਮੈਂ ਅਸਲ ਚ ਨਾ ਮੈਨੂੰ ਇਹ ਨੀ ਹੈਗਾ ਆਪਣਾ ਭਾਰਤ ਬਾਈ, ਸਿਆਸਤ ਤਾਂ ਵੇਖੋ ਸਾਰੀਆਂ ਪਾਰਟੀਆਂ
0: ਕਰਦੀਆਂ, ਬਿਲਕੁਲ ਹੈ ਜੀ ਬਿਲਕੁਲ
3: ਹੈ। ਇਹਨਾਂ ਨੂੰ ਇਹ ਸਾਡੇ ਲੋਕਾਂ ਨੂੰ ਸਮਝਣਾ ਪਊਗਾ
0: ਜੀ,
3: ਇਹਨਾਂ ਨੂੰ ਕੋਈ ਮਤਲਬ ਨੀ ਕਿਸੇ, ਇਹ ਆਪਾਂ ਨੂੰ ਲੱਗਦਾ ਵੀ ਮੈਂ ਫਲਾਣੀ ਪਾਰਟੀ ਨਾਲ ਜੁੜਿਆ, ਫਲਾਣੀ ਨਾਲ ਜੁੜਿਆ, ਤੇ ਮੈਂ ਵੀ ਪਤਾ ਨੀ ਸਾਡੇ ਕਿੰਨੇ ਕੁ ਸੱਕੇ ਨੇ।
0: ਬਿਲਕੁਲ,
3: ਮੈਂ ਨਾ ਕਿਉਂਕਿ ਹੁਣ ਭਾਰਤ ਬਾਈ ਚਲੋ ਵੈਸੇ ਕੋਈ ਗੱਲ ਨੋਰਮਲ ਹੋਵੇ, ਮੰਨ ਲਓ ਮੇਰਾ ਤੁਹਾਡੇ ਨਾਲ ਵਿਚਾਰ ਨਹੀਂ ਰਲਦਾ, ਤੁਹਾਡਾ ਮੇਰੇ ਨਾਲ ਨਹੀਂ ਰਲਦਾ, ਮੈਂ ਕਹਿ ਸਕਦਾ
0: ਜੀ।
3: ਮੰਨ ਲਓ ਹੁਣ ਮੈਂ ਚੈਨਲਾਂ ਤੇ ਤੁਹਾਡੇ ਖਿਲਾਫ਼ ਬੋਲਦਾ ਹਾਂ ਵੀ ਹਾਂਜੀ ਵੀ ਭਾਰਤ ਬਾਈ ਆਏ ਆ, ਤਾਂ ਭਾਰਤ ਬਾਈ ਉਵੇਂ ਮੈਂ ਇਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ, ਇਹਨਾਂ ਨੇ ਪੰਜਾਬ ਦਾ ਆਹ ਨੁਕਸਾਨ ਕੀਤਾ ਉਹ ਨੁਕਸਾਨ ਕੀਤਾ
0: ਜੀ,
3: ਤੇ ਕੱਲ ਨੂੰ ਜਦੋਂ ਮੈਂ ਤੁਹਾਡੇ ਨਾਲ ਨਾਲ ਆ ਜਾਂ ਤੇ ਫਿਰ ਮੈਂ ਕਹਾਂ ਵੀ ਭਾਰਤ ਬਾਈ ਵਰਗਾ ਤਾਂ ਬੰਦਾ ਕੋਈ ਨਹੀਂ ਹੈਗਾ।
0: ਬਿਲ, ਮੈਂ ਇਸ ਚੀਜ਼ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਵੀ ਸੀ ਸੈਣੀ ਸਾਹਿਬ ਦੇ ਨਾਲ, ਜਿਸ ਪਾਸੇ ਤੁਸੀਂ ਇਸ਼ਾਰਾ ਦੇ ਰਹੇ ਹੋ ਕਿ ਜਿਵੇਂ ਕਿ ਬਹੁਤ ਸਾਰੇ ਕਹਿੰਦੇ ਨੇ ਕਿ ਆਪਣੇ ਬੀਬੀ ਖਾਲੜਾ ਉਹਨਾਂ ਨੂੰ ਮਤਲਬ ਕਿ MLA ਜਾਂ MP ਬਣਾ ਦੇਣਾ ਚਾਹੀਦਾ ਜਿੱਤਾਂ, ਮੈਂ ਤਾਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ, ਉਹ ਵੀ ਤਾਂ ਫਿਰ ਰਿਸ਼ਵਤ ਹੀ ਆ, ਉਹ ਤਾਂ ਸਮਝੌਤਾ ਹੋ ਜਾਣਾ ਉਹਨਾਂ ਦੀਆਂ ਜੋ ਸੀਗੀਆਂ ਸਾਰੀਆਂ ਕਾਰਵਾਈਆਂ ਨੇ ਜਾਂ ਜੋ ਵੀ ਉਹਨਾਂ ਦੀ ਸੋਚ ਹੈਗੀ ਆ, ਉਹ ਤਾਂ ਫਿਰ ਸਮਝੌਤਾ ਹੋ ਗਿਆ, ਜਿੱਦਾਂ ਕਿ ਫਿਲਮ ਦੇ ਵਿੱਚ ਵੀ ਦਰਸਾਇਆ ਗਿਆ ਕਿ ਖਾਲੜਾ ਸਾਹਿਬ ਮਤਲਬ ਕਿ ਆਪਣੇ ਨਾਲ ਸਮਝੌਤਾ ਨਹੀਂ ਕਰਨਗੇ ਉਹ ਚੀਜ਼ਾਂ ਦੇ ਨਾਲ, ਉਹਨਾਂ ਨੇ ਤਾਂ ਪਰਿਵਾਰ ਦੇ ਨਾਲ ਸਮਝੌਤਾ ਨਹੀਂ ਕੀਤਾ, ਤੇ ਤੁਸੀਂ ਸਿਆਸਤ ਇੱਕ ਕੁਰਸੀ ਦੇ ਕੇ ਉਹਨਾਂ ਨੂੰ ਸਮਝੌਤਾ ਕਰਨ ਦੀ ਗੱਲ ਕਹਿ ਰਹੇ ਹੋ, ਮੈਂ ਤਾਂ ਇਹ ਚੀਜ਼ ਦੇ ਨਾਲ ਸਹਿਮਤ ਵੀ ਨਹੀਂ। ਜੇ ਬੀਬੀ ਖਾਲੜਾ ਜਾਂਦੇ ਨੇ ਕਿਸੇ ਪਾਰਟੀ ਦੇ ਵਿੱਚ, ਮੈਂ ਤਾਂ ਉਹਦੇ ਵਿੱਚ ਪੱਖ ਚ ਵੀ ਨਹੀਂ ਹੈਗਾ ਜੀ, ਮੈਂ ਪਿਛਲੇ ਦਿਨਾਂ ਚ ਵੀ ਇਹ ਗੱਲ ਕੀਤੀ, ਉਹਨਾਂ ਨੂੰ ਤਾਂ ਜਾਣਾ ਹੀ ਨਹੀਂ ਚਾਹੀਦਾ ਕਿਸੇ ਸਿਆਸੀ ਧਿਰ ਦੇ ਨਾਲ।
3: ਮੈਂ ਤਾਂ ਭਾਰਤ ਬਾਈ ਜੀ ਇਹ ਫਿਲਮ ਜਿਹੜੀ ਬਣੀ ਹੈ ਪੰਜਾਬ 95 1995 ਤੇ ਬਣੀ
0: ਜੀ,
3: ਕੀ ਕਿ ਵੀ ਮੰਨ ਲਓ ਅੱਜ ਹੀ ਜਿੰਨੀ ਹੋੜ ਮੱਚੀ ਹੋਈ ਹੈ ਸਾਰੇ ਸਿਆਸਤਦਾਨਾਂ ਸਾਰੀਆਂ ਪਾਰਟੀਆਂ ਚ ਵੀ ਅਸੀਂ ਵੀ ਵਿਖਾਣੀ ਹੈ ਜੀ ਗੁਰਦੁਆਰਿਆਂ ਚ ਅਸੀਂ ਵੀ ਵਿਖਾਣੀ ਕਿ ਵੀ ਇਹ ਇਹਨਾਂ ਪਾਰਟੀਆਂ ਨੂੰ ਅੱਜ ਹੀ ਪਤਾ ਲੱਗਿਆ ਹੈ ਵੀ ਜੇ ਫਿਲਮ ਮੰਨ ਲਓ ਆਮ ਲੋਕਾਂ ਨੂੰ ਨਹੀਂ ਸੀ ਪਤਾ ਮੰਨ ਲੈਂਦੇ ਆਪਾਂ ਗੱਲ ਕਿ ਇਹਨਾਂ ਪਾਰਟੀਆਂ ਨੂੰ ਜਿਹੜੀਆਂ ਪਾਰਟੀਆਂ ਸਿਆਸਤ ਕਰਦੀਆਂ ਨੇ ਇਹਨਾਂ ਨੂੰ ਅੱਜ ਹੀ ਪਤਾ ਲੱਗਿਆ ਵੀ ਇਹ ਖਾਲੜਾ ਸਾਹਿਬ ਨੇ ਆਹ ਕੀਤਾ ਜਾਂ ਉਹ ਕੀਤਾ
0: ਜੀ
3: ਵੀ ਅਸੀਂ ਗੁਰੂ ਘਰਾਂ ਚ ਵਿਖਾਵਾਂਗੇ ਜੀ ਅਸੀਂ ਐ ਕਰਾਂਗੇ ਜੀ ਉਹ ਕਰਾਂਗੇ ਸਾਰੇ ਜਿੰਨੀਆਂ ਪਾਰਟੀ ਮੈਂ ਕਿਸੇ ਨੂੰ ਘੱਟ ਨਹੀਂ ਉਹ ਕਹਿੰਦਾ ਹੈ
0: ਜੀ
3: ਹੈ ਇਹ ਤੁਸੀਂ ਇਹਨੂੰ ਇਹਨੂੰ ਲਾਸ਼ਾਂ ਦੇ ਉੱਤੇ ਸਿਆਸਤ ਕਹਿੰਦੇ ਹੋ ਕਿ ਨਹੀਂ ਕਹਿੰਦੇ ਕਿਸੇ ਨੂੰ ਖਾਲੜਾ ਸਾਹਿਬ ਜਿਵੇਂ ਚਲੋ ਹੁਣ ਮੰਨ ਲਓ ਉਹਨਾਂ ਦੀ ਵਾਈਫ ਦਾ ਹੈ ਬੀਬੀ ਖਾਲੜਾ ਦਾ ਵੀ ਜੋ ਕੁਛ ਮੰਨ ਲਓ ਜਾਂ ਉਹਨਾਂ ਦੇ ਬ੍ਰਦਰ ਦਾ ਹੁਣ ਬਾਦਲ ਸਾਹਿਬ ਨੀ ਲਾ ਲਓ ਮੈਂ ਕਹਿੰਦਾ ਵੀ ਭਾਵੇਂ ਕਾਂਗਰਸ ਨੇ ਤਾਂ ਚਲੋ ਉਹ ਤਾਂ ਮੁੱਖ ਦੋਸ਼ੀ ਵੀ ਹੈਗੀ ਹੈ
0: ਜੀ
3: ਕਈ ਸਾਨੂੰ ਕਹਿ ਦੇਣਗੇ ਵੀ ਤੁਸੀਂ ਕਾਂਗਰਸ ਨੂੰ ਉਹ ਨੀ ਕਹਿੰਦੇ ਕਿਉਂਕਿ ਕਾਂਗਰਸ ਤਾਂ ਉਦੋਂ ਹੈ ਹੀ ਸੱਤਾ ਵਿੱਚ ਸੀ
0: ਜੀ
3: ਹੈ ਤੇ ਅੱਜ ਮੈਂ ਨਾ ਅੱਜ ਹੀ ਆ ਸੁਣਦਾ ਪਿਆ ਸੀ ਨਿਊਜ਼ 20 ਨਿਊਜ਼ 24 ਤੇ ਏਬੀਪੀ ਨਿਊਜ਼ ਤੇ ਸਰਨਾ ਸਾਹਿਬ ਬੈਠੇ ਸੀ
0: ਜੀ
3: ਤੁਸੀਂ ਮੈਨੂੰ ਇਹ ਦੱਸੋ ਇਹੀ ਮੈਂ ਕਹਿੰਦਾ ਭਾਰਤ ਬਾਈ ਜੀ ਮੈਂ ਉਹ ਤਾਂ ਤੁਹਾਡੇ ਕੋਲ ਗੱਲ ਕੀਤੀ ਸੀ ਵੀ ਚਲੋ ਜੇ ਮੇਰਾ ਮਾੜਾ ਮੋਟਾ ਮਨ ਮੁਟਾਵ ਨਾ ਤੁਹਾਡੇ ਨਾਲ ਚਲੋ ਉਹ ਹੁੰਦਾ ਵੀ ਆਪਣਾ ਸੈਟਲ ਹੋ ਗਿਆ ਇੱਧਰ ਹੋ ਗਿਆ
0: ਬਿਲਕੁਲ ਹੈ ਜੀ
3: ਜੇ ਮੈਂ ਤੁਹਾਨੂੰ ਰੋਜ਼ ਗਾਲਾਂ ਹੀ ਕੱਢੀ ਜਾਣਾ ਵੀ ਨੁਕਸਾਨ ਭਾਰਤ ਬਾਈ ਤੋਂ ਵੱਡਾ ਨੁਕਸਾਨ ਕਿਸੇ ਨੇ ਪੰਜਾਬ ਦਾ ਕੀਤਾ ਹੀ ਨੀ ਹੈਗਾ ਤੇ ਮੈਂ ਕੱਲ ਨੂੰ ਉੱਠ ਕੇ ਆਖਾਂ ਵੀ ਹੁਣ ਵੀ ਜੇ ਪੰਜਾਬ ਨੂੰ ਸੰਭਾਲੇਗਾ ਤੇ ਭਾਰਤ ਬਾਈ ਵੀ ਸਾਡਾ ਸੰਭਾਲੇਗਾ
0: ਹੈ
3: ਇਹੀ ਇਹੀ ਸਰਨਾ ਸਾਹਿਬ ਤੇ ਇਹੀ ਜਥੇਦਾਰ ਗੜਗੜ ਸਾਹਿਬ ਦੀ ਗੱਲ ਪਿਛਲੇ ਦਿਨ ਹੋਈ ਸੀ ਨਾ ਇਹਨਾਂ ਦੀਆਂ ਵੀ ਵੀਡੀਓ ਜਿੰਨੀ ਮੰਦੀ ਭਾਸ਼ਾ ਦੇ ਵਿੱਚ ਇਹਨਾਂ ਨੇ ਬਾਦਲ ਪਰਿਵਾਰ ਨੂੰ ਬਾਦਲ ਸਾਹਿਬ ਨੂੰ ਟਾਰਗੇਟ ਕੀਤਾ
0: ਜੀ
2: ਤੇ ਜਿੱਦੇ ਜਥੇਦਾਰ ਲੱਗ ਗਏ ਉਦੇ ਉਹੀ ਗੱਲ ਕਹਿੰਦੇ ਵੀ ਸਾਡੀ ਯੂਥ ਨੂੰ ਸਾਡੇ ਨੌਜਵਾਨਾਂ ਨੂੰ ਬਾਦਲ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ
0: ਜੀ
3: ਹੁਣ ਤੁਸੀਂ ਫਿਰ ਮੈਨੂੰ ਇਹ ਦੱਸੋ ਵੀ ਇਹ ਸਵਾਰਥ ਨਹੀਂ ਜਾਂ ਇਹ ਕੀ ਨਹੀਂ ਤੁਸੀਂ ਦੱਸੋ ਜਾਂ ਬਾਦਲ ਸਾਹਿਬ ਓਦਣ ਮਾੜੇ ਸੀ ਜਿੱਦਣ ਤੁਸੀਂ ਉਹਨਾਂ ਨੂੰ ਗਾਲਾਂ ਕੱਢਦੇ ਸੀ
0: ਹੈ
3: ਤੇ ਜਾਂ ਹੁਣ ਜਿੱਦਣ ਤੁਸੀਂ ਜਥੇਦਾਰ ਦੀ ਕੁਰਸੀ ਤੇ ਬਹਿ ਗਏ ਹੁਣ ਤੁਸੀਂ ਨੌਜਵਾਨਾਂ ਨੂੰ ਕਹਿੰਦੇ ਤੁਸੀਂ ਵੀ ਤੁਹਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ
0: ਬਿਲਕੁਲ ਗਲਤ ਹੈ
3: ਇਹੀ ਸਰਨਾ ਸਾਹਿਬ ਬਾਦਲ ਆਪਣੇ ਜਥੇਦਾਰ ਗੜਗੜ ਸਾਹਿਬ ਦੋਵੇਂ ਇੱਕ ਹੀ ਧਿਰ ਦੇ ਬੰਦੇ ਨੇ
0: ਜੀ
3: ਇਹੀ ਅੱਜ ਸਰਨਾ ਸਾਹਿਬ ਮੈਂ ਉਹ ਸੰਦੀਪ ਚੌਧਰੀ ਦਾ ਪ੍ਰੋਗਰਾਮ ਆਉਂਦਾ ਏਬੀਪੀ ਨਿਊਜ਼ ਤੇ ਉਹਦੇ ਚ ਬੈਠੇ ਸੀ ਹੈ ਇਹੀ ਇਹੀ ਸਰਨਾ ਸਾਹਿਬ ਉਹੀ ਗੱਲ ਉਸੇ ਗੱਲ ਨੂੰ ਕਹਿੰਦੇ ਬਿੱਟੂ ਤਾਂ ਹੁਣ ਵੇਖੋ ਸਿਆਸਤ ਬਿੱਟੂ ਤਾਂ ਕਹਿੰਦੇ ਵੀ ਉਹੀ ਗੱਲ ਹੈ ਵੀ ਇਹ ਤਾਂ ਵੀ ਪੂਰਾ ਵੀ ਵਿਰੋਧੀ ਹੈ ਸਿੱਖਾਂ ਦਾ
0: ਜੀ
3: ਤੁਸੀਂ ਦੇਖੋ ਬਿੱਟੂ ਸਾਹਿਬ ਸੀ ਕਾਂਗਰਸ ਦੇ ਨਾਲ ਪਹਿਲਾਂ
0: ਹੁਣ ਬੀਜੇਪੀ
3: ਜਿਹੜੀ ਧਿਰ ਨੇ ਸਿੱਖਾਂ ਦਾ ਬਿੱਟੂ ਸਾਹਿਬ ਤੇ ਸਰਨਾ ਸਾਹਿਬ ਦੋਵੇਂ ਇੱਕ ਧਿਰ ਚ ਸੀ ਕਾਂਗਰਸ
0: ਜੀ
3: ਅੱਜ ਕਹਿੰਦੇ ਵੀ ਬਿੱਟੂ ਸਾਹਿਬ ਜੀ ਕਹਿੰਦੇ ਵੀ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਕਾਂਗਰਸ ਨੇ ਕੀਤਾ ਅੱਜ ਉਹ ਸਰਨਾ ਸਾਹਿਬ ਵੀ ਕਹਿੰਦੇ ਵੀ ਉਹੀ ਗੱਲ ਵੀ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੇ ਕੀਤਾ
0: ਜੀ
3: ਹੁਣ ਫਿਰ ਇਹਨਾਂ ਨੂੰ ਕਿਹੜੇ ਤੁਸੀਂ ਜਿੰਨੇ ਮਰਜ਼ੀ ਪ੍ਰੋਗਰਾਮ
0: ਜਿੱਤਰ ਜਾਣਗੇ ਉਹਨਾਂ ਦੀ ਬੋਲੀ ਬੋਲਣਗੇ ਇਹਨਾਂ ਨੂੰ ਤਾਂ ਆਪਣੀ ਕੁਰਸੀ ਦੇ ਨਾਲ ਆ ਇਹਨਾਂ ਨੂੰ ਨਾ ਤਾਂ ਲੋਕਾਂ ਨਾਲ ਇਹਨਾਂ ਨੂੰ ਘਰ ਦੇ ਨਾਲ ਵੀ ਲੈਣਾ ਦੇਣਾ ਕਿਸੇ ਦਾ ਆਪਣੇ
3: ਬਸ ਕਹਾਣੀ ਹੋਈ ਭਾਰਤ ਬਾਈ ਜੀ ਉਹ ਇਹ ਸਿਆਸਤਦਾਨ ਜਿਹੜੇ ਨੇ ਨਾ ਜੀ ਇਸੇ ਕਰਕੇ ਉਹ ਕਹਾਣੀ ਸੀ ਵੀ ਉਹ ਜਦੋਂ ਸਕੇ ਸਿਆਸਤਦਾਨ ਦਾ ਮੁੰਡਾ ਛੱਤ ਤੇ ਜਿਹੜਾ ਕਹਿੰਦਾ ਛਾਲ ਮਾਰਦੇ ਹੈ
0: ਜੀ
3: ਜਿਹੜੇ ਆਪਾਂ ਔਰੰਗਜ਼ੇਬ ਬਾਰੇ ਜਾਂ ਹੋਰ ਕਹਾਣੀਆਂ ਸੁਣਦੇ ਹਾਂ ਵੀ ਆਪਣੇ ਭਰਾਵਾਂ ਨੂੰ ਮਾਰਤਾ ਜਾਂ ਫਲਾਣਾ ਕਰਤਾ ਇਹ ਸਿਆਸਤ ਹੀ ਸੀ ਨਾ ਸੱਤਾ ਹੀ ਸੀ ਨਾ
0: ਜੀ
3: ਤੇ ਫਿਰ ਸਾਡੇ ਲੋਕਾਂ ਨੂੰ ਕਿਉਂ ਨੀ ਸਮਝ ਆਉਂਦੀ ਉਹੀ ਗੱਲ ਅਸੀਂ ਇਹਨਾਂ ਦੇ ਮਗਰ ਉਹੀ ਗੱਲ ਫੋਟੋ ਖਿਚਾ ਲਏ ਕੋਈ ਫਲਾਣਾ ਕਰ ਲਏ ਕੋਈ ਧਮਕਾਣਾ ਕਰ ਲਏ
0: ਜੀ
3: ਅਸੀਂ ਸਾਰਾ ਦਿਨ ਇਹਦੇ ਮਗਰ ਲੱਗੇ ਫਿਰਨੇ
0: ਬਿਲਕੁਲ ਹੈ ਜੀ
3: ਕਦੀ ਅਸੀਂ ਕਿਸੇ ਦੇ ਪਿੱਛੇ ਤੁਰ ਪੈਂਦੇ ਕਦੀ ਕਿਸੇ ਦੇ ਪਿੱਛੇ ਤੁਰ ਪੈਂਦੇ ਇਹਨਾਂ ਚੋਂ ਘੱਟ ਕੌਣ ਹੈ ਉਹੀ ਗੱਲ
0: ਮੀਡੀਆ ਦਾ ਬਹੁਤ ਵੱਡਾ ਰੋਲ ਹੈ ਹੁਣ ਦੇਖੋ ਚਾਹੇ ਲੋਕ ਜਦੋਂ ਪਰਮਿੰਦਰ ਜੀ ਵੀ ਗੱਲ ਕਰਕੇ ਗਏ ਨੇ ਕਿ ਸਾਡੇ ਉੱਥੇ ਪਿੰਡ ਵੀ ਦਿਖਾਈ ਜਾ ਰਹੀ ਹੈ ਹੁਣ ਆਮ ਲੋਕ ਨੇ ਜਿਹੜੇ ਠੀਕ ਹੈ ਜੀ ਇੰਨੀਆਂ ਜੋ ਸਹੂਲਤਾਂ ਸਾਰਾ ਕੁਝ ਚੱਲ ਰਿਹਾ ਠੀਕ ਹੈ ਉਹ ਤੋਂ ਬਾਅਦ ਜਿਹੜਾ ਲੋਕਾਂ ਦੀ ਮਾਨਸਿਕਤਾ ਨੂੰ ਤਿਆਰ ਕਰਨ ਦੇ ਲਈ ਉਹ ਚਾਹੇ 2027 ਦੀਆਂ ਚੋਣਾਂ ਨੇ ਚਾਹੇ ਉਹ ਪਿਛਲੀਆਂ ਚੋਣਾਂ ਨੇ ਤੇ ਉਹ ਤੋਂ ਪਹਿਲਾਂ ਚੋਣਾਂ ਨੇ ਜਿਹੜਾ ਅੱਜ ਮੀਡੀਆ ਦਾ ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਨਾ ਸਭ ਤੋਂ ਵੱਡਾ ਰੋਲ ਮੈਂ ਸਮਝਦਾ ਉਨਾ ਰੋਲ ਸਿਆਸਤਦਾਨਾਂ ਦਾ ਉਨਾ ਰੋਲ ਆਮ ਲੋਕਾਂ ਦਾ ਉਹਨਾਂ ਲੀਡਰਾਂ ਦਾ ਨਹੀਂ ਆ ਜਿੰਨਾ ਰੋਲ ਮੀਡੀਆ ਅਦਾ ਕਰ ਰਿਹਾ ਕਿਹਦੀ ਸਰਕਾਰ ਲਿਆਉਣੀ ਆ ਕਿੱਧਰ ਨੂੰ ਪ੍ਰਮੋਸ਼ਨ ਕਰਨੀ ਆ ਤੇ ਉਹ ਜਿਹੜੀ ਚੀਜ਼ ਫੈਲਾਈ ਜਾ ਰਹੀ ਹੈ ਨਾ ਉਹ ਬਹੁਤ ਵੱਡਾ ਕੁਐਸਚਨ ਖੜਾ ਕਰਦੀ ਹੈ ਇਹ ਚੀਜ਼ ਕਿ ਮੀਡੀਆ ਦਾ ਰੋਲ ਅਸਲ ਦੇ ਵਿੱਚ ਕੀ ਹੈ। ਹੁਣ ਦੇਖੋ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੇ ਫਿਲਮ ਦੇਖ ਲਈ, ਜਿਨ੍ਹਾਂ ਨੇ ਫਿਲਮ ਦੇਖੀ ਆ ਜਾਂ ਦੇਖਣ ਜਾਣਾ ਜਾਂ ਜਿਹਨਾਂ ਨੇ ਦੇਖ ਵੀ ਲਈ ਹੈ, ਉਹਨੂੰ ਮਤਲਬ ਕਿ ਮੈਨੂੰ ਲੱਗਦਾ ਕਿ ਚਲੋ ਅਸੀਂ ਨਵੀਂ ਪੀੜ੍ਹੀ ਚ ਆ ਜਾਂਦੇ ਹਾਂ, ਠੀਕ ਆ, ਅਸੀਂ ਉਹ ਚੀਜ਼ਾਂ ਨਹੀਂ ਦੇਖੀਆਂ, ਅਸੀਂ ਸੁਰਤ ਜ਼ਰੂਰ ਸੰਭਾਲ ਲਈ ਸੀ ਉਹਨਾਂ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ, ਪਰ ਮੈਂ ਉਸ ਚੀਜ਼ ਨੂੰ ਫਿਲਮ ਨੂੰ ਫਿਲਮ ਦੇ ਤੌਰ ਦੇ ਉੱਤੇ ਲਿਆ, ਕੱਲ ਮੈਂ ਦੇਖੀ ਆ, ਪੂਰੀ ਫਿਲਮ ਦੇਖੀ ਆ, ਤੇ ਉਹਨੂੰ ਉੱਥੇ ਮਤਲਬ ਕਿ ਚਲੋ ਇੱਕ ਇਮੋਸ਼ਨਲ ਪੱਖ ਤੋਂ ਹੁੰਦਾ ਕਿ ਜਿੰਨਾ ਤਸ਼ੱਦਦ ਹੋਇਆ ਉਹ ਚਾਹੇ ਕਿਤੇ ਵੀ ਹੋਵੇ, ਕੱਲਾ ਇੰਡੀਆ ਦੀ ਜਾਂ ਪੰਜਾਬ ਦੀ ਗੱਲ ਨਹੀਂ ਕਰਦੇ,
3: ਤਕਲੀਫ ਹੁੰਦੀ ਹੈ, ਠੀਕ ਹੈ, ਮਨੁੱਖਤਾ ਦੇ ਤੌਰ ਤੇ ਤਕਲੀਫ,
0: ਹਾਂਜੀ, ਜੋ ਹੋਇਆ ਗਲਤ ਹੋਇਆ, ਜਿਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਸੀ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ, ਜੇ ਅੱਜ ਵੀ ਬਾਹਰ ਘੁੰਮ ਰਹੇ ਹੈ ਤੇ ਉਹਨਾਂ ਨੂੰ ਡੱਕਣਾ ਚਾਹੀਦਾ ਹੈ, ਅੱਗੇ ਤੋਂ ਇਹ ਚੀਜ਼ਾਂ ਨਾ ਵਾਪਰਨ, ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ, ਉਹ ਚਾਹੇ ਕੇਂਦਰ ਦੀਆਂ ਸਰਕਾਰਾਂ ਨੇ ਤੇ ਚਾਹੇ ਸੂਬੇ ਦੀਆਂ ਸਰਕਾਰਾਂ ਨੇ। ਪਰ ਗੱਲ ਆ ਜਾਂਦੀ ਹੈ ਆਮ ਲੋਕਾਂ ਦੀ, ਮੁਕੱਦਰ ਜੀ, ਆਮ ਲੋਕ ਜਿਹੜੇ ਨੇ ਕਿ ਉਹਨਾਂ ਨੂੰ ਕੀ, ਉਹਨਾਂ ਨੂੰ ਹੁਣ ਆਪਾਂ ਰੇਡੀਓ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਇੰਨੀਆਂ ਗੱਲਾਂ ਕਰਦੇ ਹਾਂ, ਕਿੰਨੇ ਕੁ ਲੋਕ ਨੇ ਇੰਡੀਆ ਦੇ ਜਾਂ ਪੰਜਾਬ ਦੇ ਜਿਹੜੇ ਇਸ ਸਾਰੇ ਮੁੱਦਿਆਂ ਨੂੰ ਜਿੱਦਾਂ ਆਪਾਂ ਡਿਸਕਸ ਕਰਦੇ ਹਾਂ, ਗੱਲਾਂ ਕਰਦੇ ਹਾਂ ਜਾਂ ਹੋਰ ਚੈਨਲ ਵੀ ਕਰਦੇ ਆ, ਉਹਨਾਂ ਨੂੰ ਸੁਣਦੇ ਆ, ਜਾਂ ਫਿਰ ਉਹਨਾਂ ਦੀ, ਉਹਨਾਂ ਨੇ ਜੇ ਫਿਲਮ ਨੂੰ ਫਿਲਮ ਦੇ ਤੌਰ ਦੇ ਉੱਤੇ ਲੈ ਲਿਆ, ਠੀਕ ਆ, ਉਹਨਾਂ ਨੇ ਕੋ ਕੁਝ ਸਿਆਸਤ ਤੋਂ ਨਹੀਂ ਲੈਣਾ, ਉਹ ਜਿਹੜੇ ਮਤਲਬ ਕਿ ਫ੍ਰੀ ਬੱਸਾਂ ਦੇ ਵਿੱਚ ਤੁਰੇ ਫਿਰਦੇ ਆ, ਫ੍ਰੀ ਰਾਸ਼ਨ ਖਾ ਰਹੇ ਨੇ, ਉਹ ਉਹਨਾਂ ਨੇ ਤਾਂ ਉਧਰ ਨੂੰ ਭੱਜਣਾ ਜੀ, ਕਿ ਉਹਨਾਂ ਨੂੰ ਪਤਾ ਹੈ ਅਸਲ ਦੇ ਵਿੱਚ 95 ਚ ਕੀ ਹੋਇਆ ਸੀ, ਕਿ ਉਹਨਾਂ ਦੀ ਮਾਨਸਿਕਤਾ ਦੇ ਇਹ ਚੀਜ਼ਾਂ ਪ੍ਰਭਾਵ ਪਾਉਣਗੀਆਂ, ਇਹ ਉਹ ਜਾਗਰੂਕ ਹੋਣਗੇ, ਅੱਖਾਂ ਖੋਲਣਗੇ ਵੀ ਹਰ ਪਾਰਟੀ ਨੇ ਇਹੋ ਕੁਝ ਕੀਤਾ, ਅੱਜ ਦੀ ਹਕੂਮਤ ਵੀ ਉਹ ਕੁਝ ਹੀ ਕਰ ਰਹੀ ਹੈ।
3: ਬਿਲਕੁਲ ਭਾਰਜਭਾਈ ਜੀ, ਮੈਂ ਅਸੀਂ ਨਾ ਸਾਰਾ ਦਿਨ, ਚਲੋ ਜਦੋਂ ਵੀ ਚਲੋ ਤੁਹਾਡੇ ਨਾਲ ਗੱਲ ਹੁੰਦੀ ਹੈ, ਟਵਾਣਾ ਸਾਹਿਬ ਨਾਲ ਹੁੰਦੀ ਹੈ, ਤੁਹਾਡੇ ਨਾਲ ਵੀ ਸਾਡਾ ਕਈ ਗੱਲਾਂ ਤੇ ਜਿਹੜੀ ਨਾਲ ਆਪਾਂ ਹੁਣ ਸਾਰੇ ਇਕੱਠੇ ਹੀ ਆ, ਜਿਹੜੀ ਗੱਲ ਤੇ ਤੁਹਾਡੇ ਨਾਲ ਅਸੀਂ ਸਹਿਮਤ ਨਹੀਂ, ਆਪਣਾ ਆਪਾਂ
0: ਆਰਗੂਮੈਂਟ ਵੀ
3: ਕਰਦੇ ਹਾਂ, ਆਹ ਗੱਲ ਤੁਹਾਡੀ ਸਹੀ
0: ਸੁਣ ਵੀ ਲਈ
3: ਦੀ ਹੈ, ਬਿਲਕੁਲ। ਪਰ ਗੱਲ ਉਹੀ ਹੈ ਨਾ ਵੀ ਜਿਹੜਾ ਹੁਣ ਇਹ ਅੱਜ ਦਾ ਮਸਲਾ, ਇਹ ਹੁਣ ਕਵੇ ਕੌਣ ਇਹਨਾਂ ਨੂੰ
0: ਜੀ,
3: ਜੇ ਲੋਕ ਸਿਆਣੇ ਹੋਣ ਤਾਂ ਇੱਕ ਤਾਂ ਗੱਲ ਪਹੁੰਚੀ ਨਾ
0: ਜੀ,
3: ਜਿਹੜੇ ਅੱਜ ਸਿਆਸਤਦਾਨ ਹੋੜ ਲੱਗੀ ਪਈ ਹੈ ਸਾਰਿਆਂ ਦੀ, ਜਿਹੜੇ ਆ ਵਿਖਾਣਦੇ ਨੇ ਫਿਲਮਾਂ
0: ਜੀ,
3: ਇਹ ਸਭ ਦਾ ਰੋਲ ਹੈ ਕਿਸੇ ਨਾ ਕਿਸੇ ਥਾਂ ਤੇ, ਹਰ ਇੱਕ ਧਿਰ ਦਾ ਰੋਲ।
0: ਜੇ
3: ਕੋਈ ਉਹੀ ਗੱਲ ਹੈ ਵੀ ਉਹ ਮੰਨ ਲਓ ਉਹ ਪਾਰਟੀ ਛੱਡ ਕੇ ਉਹਦੇ ਚੱਪੜ ਗਿਆ, ਕੋਈ ਉਹ ਛੱਡ ਕੇ ਦੂਜੀ ਚੱਪੜ
0: ਜੀ,
3: ਉਸੇ ਧਿਰ ਨੂੰ ਜੇ ਜਿੰਨੇ ਸਾਰਾ ਕੁਛ ਦਿੱਤਾ, ਹੁਣ ਮੈਂ ਰਵਨੀਤ ਬਿੱਟੂ ਦੀ ਲਾ ਲਓ ਗੱਲ, ਇਹਨੂੰ ਸਾਰਾ ਕੁਛ ਤਾਂ ਕਾਂਗਰਸ ਨੇ ਦਿੱਤਾ, ਅੱਜ ਹੁਣ ਇਹ ਕਹਿੰਦੇ ਵੀ ਕਾਂਗਰਸ ਮਾੜੀ
0: ਜੀ,
3: ਜਿਹੜੀ ਧਿਰ ਚ ਰਹਿ ਕੇ ਸਾਰਾ ਕੁਛ, ਉਹੀ ਗੱਲ
0: ਜਿੱਥੋਂ ਤੁਹਾਡੇ ਪਰਿਵਾਰ ਬਣੇ ਨੇ, ਅਹੁਦੇ ਲਏ ਨੇ, ਉਹਨਾਂ ਨੂੰ ਮਾੜਾ ਕਹਿ ਰਹੇ,
3: ਸਾਰਾ ਕੁਛ ਬਣਿਆ
0: ਜੀ।
3: ਪਰ ਹੁਣ ਇਹ ਸਭ ਤੋਂ ਵੱਡੇ ਨਾ ਭਾਰਜਭਾਈ ਜੀ, ਮੈਂ ਵਾਰ ਵਾਰ ਇਹ ਗੱਲ ਕਹਿੰਦਾ, ਸਭ ਤੋਂ ਵੱਡੇ ਕਸੂਰਵਾਰ ਲੋਕ ਨੇ, ਜਿੰਨਾ ਚਿਰ ਇਹ ਲੋਕ ਨੀ ਨਾ ਸਮਝਦੇ
0: ਜੀ,
3: ਇਹ ਛਿੱਤਰ ਖਾਂਦੇ ਰਹਿਣਗੇ ਤੇ ਇਹਨਾਂ ਦੇ ਕਰਮਾਂ ਚ ਇਹ ਹੈਗੇ ਨੇ ਤੇ ਪੈਂਦੇ ਰਹਿਣਗੇ ਨਾ
0: ਜੀ, ਬਿਲਕੁਲ,
3: ਕਿਉਂਕਿ ਇਹ ਲੋਕ ਜਿਹੜੇ ਨੇ ਇਹ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ, ਜਿਵੇਂ ਕੱਲ ਵੀ ਚਲੋ ਅਸੀਂ ਤਾਂ ਨਿਊਜ਼ ਫੋਲੋ ਕਰਦੇ ਰਹਿੰਦੇ ਹਾਂ, ਸੁਣਦੇ ਰਹੀਦਾ, ਇਹ ਜੇ ਮੰਨ ਲਓ ਤੁਸੀਂ, ਮੰਨ ਲਓ ਤੁਹਾਡੀ ਕਮਾਈ ਹੈ, ਮੇਰੀ ਕਮਾਈ ਹੈ, ਮੈਂ ਉਹਦਾ ਟੈਕਸ ਮੈਂ ਆਪਣੀ ਕਮਾਈ ਚੋਂ ਭਰਨਾ, ਇਹਨਾਂ ਲੀਡਰਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ ਉਹ ਸਰਕਾਰੀ ਕੋਟੇ ਚ ਮਿਲਦੀ ਹੈ,
0: ਤਨਖਾਹ
3: ਦਾ ਟੈਕਸ ਉਹਦਾ ਟੈਕਸ ਆਮ ਲੋਕ ਭਰਦੇ ਨੇ, ਟੈਕਸ ਹੈਗਾ
0: ਸਰਕਾਰ ਖੁਦ ਭਰਦੀ ਹੈ ਆਪਣਾ,
3: ਸਰਕਾਰ
0: ਸਰਕਾਰੀ ਖਾਤੇ ਚੋਂ ਭਰਦੇ ਨੇ, ਆਪਣੇ ਖਾਤੇ ਚੋਂ ਨਹੀਂ ਭਰਦੇ ਜਿਹੜਾ ਆਉਂਦਾ ਹਨ,
3: ਉਹੀ ਗੱਲ ਨਾ, ਫਿਰ ਲੋਕ ਜਿਹੜੇ ਲਾਲਾ ਲਾਲਾ ਕਰਦੇ ਪਿੱਛੇ ਫਿਰਦੇ ਨੇ, ਇਹਨਾਂ ਦੇ ਪਿੱਛੇ ਫੋਟੋਆਂ ਖਿਚਾਉਣ ਨੂੰ, ਕੋਈ ਫਲਾਣਾ ਕੋਈ ਧਮਕਾਣਾ, ਤੇ ਫਿਰ ਇਹ ਜੇ ਜਿੰਨਾ ਦੇ ਇਹ ਨਾ ਸਮਝਣਗੇ ਸਾਡੇ ਵਰਗੇ ਤੇ ਅਸੀਂ ਛਿੱਤਰ ਖਾਣੇ ਹੀ ਨੇ
0: ਜੀ,
3: ਤੇ ਫਿਰ ਸਾਨੂੰ ਸਮਝਾਉਣ ਵਾਲਾ ਕੌਣ ਹੋਊਗਾ,
0: ਬਿਲਕੁਲ
3: ਦਿੱਕਤ ਤਾਂ ਇਹੀ ਹੈ ਨਾ, ਮੈਂ ਹੁਣ ਭਾਵੇਂ ਬਾਦਲ ਸਾਹਿਬ ਵਰੀ ਨੇ ਭਾਵੇਂ ਕੋਈ ਜਿੰਨੇ ਵੀ ਨੇ ਵੀ ਉਹ ਜਦੋਂ ਹੁਣ ਅੱਜ ਹੁਣ ਵੇਖ ਲਓ ਤੁਸੀਂ ਕਿਵੇਂ, ਮੈਂ ਤਾਂ ਹੈਰਾਨ ਹੋਇਆ ਪਿਆ ਵਾ ਵੀ 95 ਚ ਖਾਲੜਾ ਸਾਹਿਬ ਦੀ ਮੰਨ ਲਓ ਉਹ ਹੋਈ ਡੈਥ ਹੋਈ ਜਾਂ ਜੋ ਵੀ ਹੋਇਆ, ਅੱਜ 25 ਸਾਲਾਂ ਬਾਅਦ ਕਹਿੰਦੇ ਵੀ ਅੱਜ ਹੀ ਇਨਸਾਫ ਮਿਲੇਗਾ, ਹੁਣ ਅਸੀਂ ਸਾਰਿਆਂ ਨੇ ਗੁਰੂ ਘਰਾਂ ਚ ਲਾਤੀਆਂ, ਸਭ ਨੇ ਲਾਤੀਆਂ।
0: ਮੁਕੱਦਰ ਬਾਈ ਜੀ ਦੇਖੋ, ਜੇ ਆਪਾਂ ਨੂੰ ਆਪਣੀਆਂ ਏਜੰਸੀਆਂ ਤੇ ਵਿਸ਼ਵਾਸ ਨਹੀਂ ਨਾ ਉਸ ਸਮੇਂ ਦੇ ਵਿੱਚ ਜੋ ਕੁਛ, ਚਲੋ ਉਹ ਕੈਨੇਡਾ ਤੱਕ ਪਹੁੰਚ ਕਰਕੇ ਆਏ ਨੇ ਜਾਂ ਹੋਰ ਮੁਲਕਾਂ ਤੱਕ ਗਏ ਨੇ, ਉੱਥੇ ਵੀ ਉਹਨਾਂ ਦੇ ਰਿਕਾਰਡ ਪਏ ਹੋਣਗੇ, ਜੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਪ੍ਰਾਈਵੇਟ ਜਿਹੜੇ ਨੇ ਜਾਂਚ ਕਰਤਾ ਹੈਗੇ ਨੇ, ਲੋਕ ਆਫਿਸਰ ਹੈਗੇ ਨੇ, ਜੇ ਸਾਨੂੰ ਆਪਣੀਆਂ ਏਜੰਸੀਆਂ ਦੇ ਉੱਤੇ ਜਾਂ ਨਹੀਂ ਗਾ, ਘੱਟੋ ਘੱਟ ਉਹ ਜਿਹੜੀਆਂ ਕੈਨੇਡਾ ਹੈ ਹਿਊਮਨ ਰਾਈਟ ਦੀ ਗੱਲ ਕਰਦਾ ਹੈ ਸਾਰੀਆਂ ਚੀਜ਼ਾਂ ਨੇ, ਚਲੋ ਸਵਾਲ ਤਾਂ ਅੱਜ ਦੁਨੀਆਂ ਦੇ ਉੱਤੇ ਜੋ ਕੁਝ ਜੰਗਾਂ ਲੱਗੀਆਂ ਉਹਨੇ ਉਹ ਵੀ ਨਹੀਂ ਆਵਾਜ਼ ਚੱਕ ਰਹੇ।
3: ਬਿਲਕੁਲ,
0: ਤੇ ਜੇ ਅਸੀਂ ਬਾਹਰੋਂ ਜਾਂਚ ਕਰਵਾ ਲਈਏ, ਜੇ ਕਰਾਉਣੀ ਆ ਤਾਂ ਫਿਰ ਇੱਕ ਵਾਰੀ ਜਾਂ ਫਿਰ ਕੇਂਦਰ ਆਪ ਆਪਣੇ ਪੱਧਰ ਦੇ ਉੱਤੇ ਹੀ ਐਲਾਨ ਕਰ ਦੇਵੇ ਭਾਈ ਜੋ ਕੁਝ ਹੋਇਆ ਆ, ਚਾਹੇ ਉਹ ਗੁਜਰਾਤ ਦੇ ਵਿੱਚ ਹੋਇਆ ਤੇ ਚਾਹੇ ਉਹ ਪੰਜਾਬ ਦੇ ਵਿੱਚ ਹੋਇਆ, ਤੇ ਜਿੰਨੇ ਵੀ ਸਮੇਂ ਸਮੇਂ ਦੇ ਉੱਤੇ, ਹੁਣ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਮਸਲਾ ਰਿਹਾ, ਸਾਲ ਡੇਢ ਸਾਲ ਹੋ ਗਿਆ ਉੱਥੇ, ਅਜੇ ਵੀ ਉਹ ਜਿੱਦਾਂ ਮੈਨੂੰ ਨਾਂ ਵਿਸਰ ਗਿਆ ਆਪਣਾ ਕੀ ਸੀ ਨਾਂ ਇਲਾਕੇ ਦਾ ਜਿੱਥੇ ਅੱਜ ਵੀ ਸਾਰਾ ਕੁਝ ਹੋ ਰਿਹਾ ਵਾਪਰ ਰਿਹਾ ਜੀ, ਆਪਣਾ ਮੋਦੀ ਸਾਹਿਬ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਧਰਲੇ ਪਾਸੇ ਜਿੱਥੇ ਉੱਥੇ ਦੀ ਜਾਂਚ ਕਰਾ ਲਓ।
3: ਨਹੀਂ ਮਣੀਪੁਰ ਹੋ ਰਿਹਾ ਜਿਹੜਾ ਬਾਈ ਜੀ, ਮੈਂ ਕਹਿੰਦਾ ਨਾ ਅਸਲ ਚ ਨਾ ਵੀ ਕੋਈ ਵੀ ਚੀਜ਼ ਆ ਉਹਦਾ ਕਿਤੇ ਨਾ ਕਿਤੇ ਅੰਤ ਤਾਂ ਆਉਣਾ ਹੀ ਹੁੰਦਾ। ਮੈਂ ਹਮਾਸ ਦੇ ਵਿੱਚ ਇੰਨਾ ਕੁਛ ਹੋਇਆ, ਤੁਸੀਂ ਦੇਖੋ ਇੱਕ ਜੰਗ ਦਾ ਇੱਕ ਨਿਯਮ ਹੁੰਦਾ, ਇੱਕ ਕਾਨੂੰਨ ਹੁੰਦਾ ਵੀ ਜਿਹੜੇ ਸਕੂਲ ਕਾਲਜ ਤੁਸੀਂ ਦੇਖੋ ਜਿੱਥੇ ਇਲਾਜ ਕਰਾਉਂਦੇ ਹਸਪਤਾਲਾਂ ਦੇ ਉੱਤੇ ਬੰਬ ਸੁੱਟੇ ਹੋਣ
0: ਜੀ,
3: ਤੇ ਕੋਈ ਕੋਈ ਕੋਈ ਪੂਰੀ ਦੁਨੀਆ ਚ ਕੋਈ ਬੋਲਣ ਵਾਲਾ ਲੱਭਿਆ ਹੋਵੇ ਵੀ ਵਾਕਈ ਯਾਰ ਉਹਨਾਂ ਨੂੰ ਵੀ ਤੁਸੀਂ ਅਸੀਂ ਕੀ ਉਮੀਦ ਕਰਦੇ ਹਾਂ ਵੀ ਸਾਡੇ ਵਰਗੇ ਆਮ ਬੰਦਿਆਂ ਨੂੰ ਕੋਈ ਇਨਸਾਫ਼ ਮਿਲੇਗਾ ਜਿੱਥੇ ਇੰਨੇ ਹਜ਼ਾਰਾਂ ਲੋਕ ਮਾਰਤੇ ਹੋਣ, ਉਹ ਹਸਪਤਾਲਾਂ ਚ ਬੈਠੇ ਤੇ ਸਕੂਲਾਂ ਚ ਬੈਠੇ
0: ਹੈ, ਨਾਲੇ ਦੇਖੋ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਸੋਚਦਾ ਸੀ ਫਿਲਮ ਦੇਖ ਕੇ, ਚਲੋ ਉਹਦੇ ਵਿੱਚ ਪਤਾ ਨੀ ਬਹੁਤ ਸਾਰੇ ਦੋਸਤ ਮੇਰੇ ਨਾਲ ਸਹਿਮਤ ਵੀ ਨਹੀਂ ਹੋਣਗੇ ਕਿ ਜੋ ਉਸ ਸਮੇਂ ਏਜੰਸੀਆਂ ਨੇ ਚਾਹੇ ਉਹ ਕੇਂਦਰ ਦੀਆਂ ਸੀ ਕਿਸੇ ਵੀ ਸਰਕਾਰ ਦੀਆਂ ਸੀ ਉਸ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਰੋਲ ਨਿਭਾਇਆ, ਜਿਹੜੇ 8-10 ਜਣਿਆਂ ਨੂੰ ਜਿਹੜੀ ਸਜ਼ਾ ਮਿਲੀ ਹੈ ਉਹਨੂੰ ਤਾਂ ਘੱਟੋ ਘੱਟ ਐਪਰੀਸ਼ੀਏਟ ਕਰਨਾ ਚਾਹੀਦਾ ਨਾ, ਅਸੀਂ ਉਹਨੂੰ ਵੀ ਘੜੀਸ ਰਹੇ ਹਾਂ ਵਿੱਚੇ।
3: ਹਾਂ ਬਿਲਕੁਲ, ਜੇ ਇੱਕ ਏਜੰਸੀ ਨੇ ਮੰਨ ਲਓ ਪੰਜਾਬ ਸਟੇਟ ਦੀ ਪੁਲਿਸ ਨੇ ਧੱਕਾ ਕੀਤਾ,
0: ਸੀਬੀਆਈ
3: ਨੇ ਉਹੀ ਗੱਲ,
0: ਸੀਬੀਆਈ ਨੇ ਇਨਸਾਫ਼ ਵੀ ਤਾਂ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਨਾ, 8-10 ਜਾਣੇ ਤਾਂ ਅੰਦਰ ਸੀਗੇ ਨਾ ਉਸ ਸਮੇਂ ਚ।
3: ਨਹੀਂ ਬਿਲਕੁਲ ਬਿਲਕੁਲ ਬਾਈ ਜੀ, ਗੱਲ ਉਹੀ ਹੈ, ਤੁਸੀਂ ਨਾ ਮੈਂ ਤਾਂ ਅੱਗੇ ਕਿੰਨੀ ਵਾਰੀ ਕਹਿੰਦਾ ਵੀ ਜੇ ਹੁਣ ਮੰਨ ਲਓ ਮੈਂ ਹੁਣ ਤੁਸੀਂ ਉਹ ਰਾਤ ਨੂੰ ਮੈਂ ਤੁਹਾਡੇ ਘਰ ਆ ਕੇ ਬੰਦੂਕ ਲੈ ਕੇ ਖਲੋ ਜਾ ਵੀ ਭਾਰਤ ਭਾਈ ਰੋਟੀ ਖਵਾਓ,
0: ਲੋਕ ਤਾਂ ਵਿਚਾਰੇ ਦੋਵੇਂ ਪਾਸੇ ਪੁੜਾਂ ਦੇ ਵਿੱਚ ਫਸੇ ਹੋਏ ਸੀ, ਕਿੱਧਰ ਜਾਣ ਉਹਦੇ ਵਿੱਚ। ਹੁਣ ਦੇਖੋ ਇਹ ਤਾਂ ਚਲੋ ਇੱਕ ਅੱਤਵਾਦ ਦੇ, ਇੱਕ ਤਾਂ ਉਹ ਹੋ ਗਏ, ਦੂਸਰੇ ਪਾਸੇ ਪੁਲਿਸ ਆਪਣੀ ਅੱਤ ਮਚਾ ਰਹੀ ਹੈ, ਤੇ ਤੀਸਰੇ ਪਾਸੇ ਲੋਕ ਜਿਹੜੇ ਨੇ ਆਪਣੀ ਸ਼ਰੀਕੇਬਾਜ਼ੀਆਂ ਦੇ ਵਿੱਚ ਕਿਤੇ ਮਾੜੀ ਮੋਟੀ ਲਾਗ ਡਾਟ ਹੈ ਉਹ ਕੱਢ ਰਹੇ ਨੇ, ਲੋਕ ਤਾਂ ਹਰ ਚਾਰੋਂ ਪਾਸਿਆਂ ਤੋਂ ਘਿਰੇ ਹੋਏ ਨੇ, ਕੀ ਪਤਾ ਕਿਹੜੀ ਕੌਣ ਸ਼ਰੀਕੇਬਾਜ਼ੀ ਕੱਢ ਜਾਂਦਾ ਜੀ।
3: ਭਾਰਤ ਬਾਈ ਜੀ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਅਸੀਂ ਨਾ ਮੈਂ ਮਾਫ ਕਰਨਾ, ਮੈਂ ਇਹ ਗੱਲ ਕਹਿਣਾ ਵੀ ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮੰਨ ਲਓ ਆਪਣੇ ਸ਼ਰੀਕੇ ਕਬੀਲੇ ਚ ਇੱਧਰ ਉੱਧਰ ਪਿੰਡ ਚ ਮੰਨ ਲਓ ਕੋਈ ਆਪਾਂ ਚਲੋ ਵੀ ਮੰਨ ਲਓ ਕੋਈ ਸੋਹਣੀ ਕੁੜੀ ਹੈ ਕੋਈ ਕੁਛ ਹੈ, ਆਪਾਂ ਮੰਨ ਲਓ ਹੋਰ ਹਿਸਾਬ ਨਾਲ ਵਿੱਚ ਬਾਈ ਜੀ ਜਦੋਂ ਬੰਦੂਕ ਦਾ ਜ਼ੋਰ ਹੋਵੇ ਨਾ ਉੱਥੇ ਜੋ ਕੁਛ ਇਹ ਤਾਂ ਇਹ ਖਲੜਾ ਵਾਲੀ ਮੂਵੀ ਚ 1% ਵੀ ਨੀ ਵਿਖਾਇਆ
0: ਗਿਆ ਜੀ, ਬਿਲਕੁਲ
3: ਜੋ ਕੁਛ ਉਦੋਂ
0: ਹਾਲਾਤ ਸੀਗੇ
3: ਜੋ ਕੁਛ ਉੱਥੇ ਕੁਛ ਹੋਇਆ
0: ਜੀ,
3: ਉਹੀ ਗੱਲ ਪਰ ਕੀ ਕਹਿ ਸਕਦਾ ਕੋਈ ਆਮ ਬੰਦਾ, ਹੁਣ ਮੰਨ ਲਓ ਕਿਸੇ ਦੇ ਘਰ ਕੇ ਆ ਕੇ ਖਲੋ ਜੇ ਕੋਈ ਕੀ ਕਰੂਗਾ ਜੀ।
0: ਜੀ ਬਿਲਕੁਲ ਹੈ ਜੀ,
3: ਇਸ ਕਰਕੇ ਬਾਈ ਜੀ ਇਸੇ ਕਰਕੇ ਆਪਾਂ ਕਹਿੰਦੇ ਵੀ ਇਹ ਹੈ ਸਾਰੇ, ਆਪਾਂ ਇੱਕ ਧਿਰ ਨੂੰ ਕਿਸੇ ਨੂੰ ਮਾਫ਼ ਕਰ ਦੀ ਵੀ ਹਾਂਜੀ ਕੋਈ ਤਾਂ ਸਹੀ ਸੀ ਕੋਈ ਗਲਤ ਸੀ, ਸਾਰੇ ਇੱਕੋ ਜੀ ਉਹਦੇ ਵਾਸਤੇ ਜਵਾਬਦੇਹ ਹੈਗੇ ਨੇ।
0: ਬਿਲਕੁਲ ਹੈ ਜੀ,
3: ਆਪਾਂ ਕਿਸੇ ਨੂੰ ਕਹਿ ਦਈਏ ਕਿਸੇ ਨੂੰ ਨਾ ਕਹਿ ਦਈਏ, ਹੁਣ ਕਹਾਣੀਆਂ ਤੋਂ ਉਹੀ ਨੇ ਬਾਈ ਭਰਜ ਬਾਈ ਜੀ ਵੀ ਆਪਾਂ ਤਾਂ ਵਾਰ ਵਾਰ ਇਹੀ ਗੱਲ ਕਹਿੰਦੇ ਵੀ ਸਾਨੂੰ ਪੜਚੋਲ ਘੱਟੋ ਘੱਟ ਇਸ ਗੱਲ ਤੇ ਕਰਨੀ ਚਾਹੀਦੀ ਵੀ ਉਹ ਸਮਾਂ ਦੁਬਾਰਾ ਨਾ
0: ਆਵੇ ਜੀ।
3: ਉਸ ਗੱਲ ਤੇ ਅਸੀਂ ਕਰਨ ਨੂੰ ਤਿਆਰ ਨੀ ਹੈਗੇ, ਅਸੀਂ ਖੁੱਲਾ ਛੱਡਤਾ, ਖਲੜਾ ਵਾਲੀ ਵੀਡੀਓ ਵਿਖਾ ਕੇ ਵੀ ਖੁੱਲਾ ਛੱਡਤਾ ਵੀ ਦੂਜੀ ਧਿਰ ਨੇ ਐ ਕੀਤਾ ਜੀ।
0: ਹੁਣ ਕਿਹੜਾ ਨਹੀਂ ਹੋਇਆ ਜੀ, ਪਿਛਲੇ ਘਟਨਾਵਾਂ ਚੱਕ ਲੋ, ਪਿਛਲੇ 6 ਮਹੀਨਿਆਂ ਦੀਆਂ ਕਿੰਨੀ ਅੱਤ ਮੱਚੀ ਹੋਈ ਸੀਗੀ, ਐਨਕਾਊਂਟਰ ਤੇ ਐਨਕਾਊਂਟਰ ਨਹੀਂ ਹੁੰਦੇ ਸੀ ਉਦੋਂ, ਹੁਣ ਨੀ ਕੋਈ ਆਵਾਜ਼ ਚੱਕਦਾ।
3: ਨਹੀਂ ਆ ਹੁਣ ਵੀ ਹੋਏ ਨੇ ਝਾੜੂ ਵਾਲੇ ਸਰਕਾਰ ਤੇ 48-47 ਐਨਕਾਊਂਟਰ ਹੋਏ ਨੇ
0: ਜੀ, ਬਿਲਕੁਲ ਹੈ ਜੀ,
3: ਸਾਰੇ ਨੀ ਕੀਤੇ ਨੇ ਬਾਈ ਜੀ। ਗੱਲ ਉਹੀ ਆ ਵੀ ਜੇ ਅਸੀਂ ਵੀ ਅਸੀਂ ਕੱਲੀ ਮੰਨ ਲਓ ਸਿਕਿਉਰਿਟੀ ਫੋਰਸ ਨੂੰ ਆਖੀਏ ਜਾਂ ਦੂਜੀ ਅਸੀਂ ਆਪ ਵੀ ਜੇ ਹੁਣ ਅਸੀਂ ਉਹੀ ਧੱਕਾ ਕਰੀ ਜਾਵਾਂਗੇ ਵੀ ਅਸੀਂ ਅਗਲੇ ਨੂੰ ਕਹੀਏ ਵੀ ਹਾਂ ਉਹ ਨੀ ਉਹੀ ਗੱਲ, ਜੇ ਹੁਣ ਅਸੀਂ ਮੰਨ ਲਓ ਪਿਸਤੌਲ ਦੇ ਉੱਤੇ ਤੁਰੇ ਫਰੀਏ ਤਾਂ ਫਿਰ ਅਗਲੀ ਧਿਰ ਨੇ ਵੀ ਤਾਂ ਧੱਕਾ ਕਰਨਾ ਨਾ। ਉਹ ਮੈਨੂੰ ਰਾਤ ਨਾ ਔਜਲਾ ਬਾਈ ਜੀ ਨਾਲ ਗੱਲ ਕਰਦਿਆਂ ਮੈਂ ਕੱਲ ਚਲੋ ਮੈਂ ਸੁਣੀ ਵੀ ਸੀ ਉਹ ਟਵਾਣਾ ਸਾਹਿਬ ਗੱਲ ਕਰਦੇ ਪਏ ਜੀ, ਤੇ ਉਹ ਔਜਲਾ ਬਾਈ ਜੀ ਗੱਲ ਕਹਿੰਦੇ ਵੀ ਖਾਲੜਾ ਸਾਹਿਬ ਕਹਿੰਦੇ ਵੀ ਆਹ ਕਾਮਰੇਡ ਨੇ, ਕਹਿੰਦੇ ਵੀ ਇਹ ਰਾਹ ਦਾ ਰੋੜਾ ਨੇ ਤੇ ਇਹਨਾਂ ਨੂੰ ਹਟਾਉਣਾ ਜ਼ਰੂਰੀ ਹੈ
0: ਜੀ।
3: ਤੇ ਫਿਰ ਜੇ ਹੁਣ ਮੰਨ ਲਓ ਕਾਮਰੇਡ ਮੰਨ ਲਓ ਵੀ ਮੰਨ ਲਓ ਆਪਣੀ ਰਾਹ ਦਾ ਰੋੜਾ ਨੀ, ਤੇ ਫਿਰ
0: ਅਗਲਿਆਂ ਨੇ ਵੀ ਫਿਰ ਰੋੜਾ ਹੀ ਹਟਾਇਆ ਨਾ, ਫਿਰ ਉੱਥੇ ਜਦੋਂ ਇਹ ਕਵਾਂਗੇ ਫਿਰ ਅਗਲੇ ਕਹਿਣਗੇ ਭੇਜ ਦਾਂਗਾ ਤੂੰ ਕਹਿੰਦੇ ਹੁਣ ਜੀ।
3: ਫਿਰ ਗੱਲ ਤਾਂ ਜੇ ਇੱਕ ਪਾਸੇ ਅਸੀਂ ਲੜਾਈ ਲੜੀ, ਇੱਕ ਪਾਸੇ ਅਸੀਂ ਲੜਾਈ ਲੜੀ ਹੈ
0: ਜੀ,
3: ਤੇ ਇੱਕ ਪਾਸੇ ਅਸੀਂ ਫਿਰ ਕਹਿੰਦੇ ਵੀ ਸਾਡੇ ਨਾਲ ਤਾਂ ਜਾਂ ਤਾਂ ਅਸੀਂ ਮੰਨ ਲਓ ਖੁੱਲ ਕੇ ਲੜਾਈ ਲੜਾਈ ਲੜੀ ਹੈ, ਜੋ ਅਗਲੇ ਤੋਂ ਹੋਇਆ ਉਹ ਅਵੇ ਨੀ ਕੀਤਾ, ਜੋ ਸਾਡੇ ਤੋਂ ਹੋਇਆ ਅਸੀਂ ਕੀਤਾ,
0: ਬਿਲਕੁਲ ਜੀ। ਰਾਜਨ ਸੈਣੀ ਸਾਹਿਬ ਨਾਲ ਗੱਲ ਉਦੋਂ ਕਰਨ ਲੱਗਿਆ ਸੀਗਾ ਪਰ ਉਹਨਾਂ ਦੀ ਕਾਲ ਵਿੱਚ ਕੱਟ ਹੋ ਗਈ ਵਿੱਚ, ਤੇ ਉਹ ਚਲੋ ਮੈਂ ਉਸੇ ਗੱਲ ਨੂੰ ਵਧਾਉਂਦਾ। ਮੈਂ ਮਾਨ ਸਾਹਿਬ ਦੀ ਗੱਲ ਕਰ ਰਿਹਾ ਸੀ ਕਿ ਇੰਨਾ ਕੁਝ ਹੋਣ ਦੇ ਬਾਅਦ ਹਫ਼ਤਾ ਬਾਹਰ ਰਹੇ ਨੇ ਸੂਬੇ ਤੋਂ, ਉਪਾਸਨਾ ਕੀਤੀ ਹੈ, ਠੀਕ ਹੈ, ਰਿਲੈਕਸ ਹੋ ਕੇ ਆਏ ਨੇ, ਜੋ ਪੰਜਾਬ ਦੇ ਵਿੱਚ ਚਲੰਤ ਮੁੱਦੇ ਚੱਲ ਰਹੇ ਨੇ, ਜੇ ਪ੍ਰੈਸ ਕਾਨਫਰੰਸ ਤੁਸੀਂ ਕਰਵਾਈ ਵੀ ਹੈ ਉਹਦੇ ਵਿੱਚ ਲੋਕ ਤੁਹਾਨੂੰ ਸਵਾਲ ਕਰ ਰਹੇ ਨੇ, ਘੱਟੋ ਘੱਟ ਉਹਦਾ ਜਵਾਬ ਹੀ ਦਿਓ, ਤੁਸੀਂ ਇੱਕ ਜ਼ਿੰਮੇਵਾਰ ਸੂਬੇ ਦੇ ਕਰਤਾ ਧਰਤਾ ਹੋ, ਉੱਠਣ ਦਾ ਕੀ ਮਕਸਦ ਬਣਦਾ ਉਹਦੇ ਵਿੱਚ। ਦੂਸਰਾ ਦੇਖੋ ਹੁਣ ਇੰਨਾ ਕੁਝ ਹੋ ਰਿਹਾ, ਚਲੋ ਬਾਕੀ ਧਿਰਾਂ ਹੈਗੀਆਂ ਜਾਂ ਮੀਡੀਆ ਹੈਗਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਪਰ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਲੜਕੇ ਨੇ, ਇੱਕ ਅਮਰੀਕਾ ਇੱਕ ਜਲੰਧਰ ਦੇ ਵਿੱਚ ਨੇ, ਇੰਨਾ ਕੁਝ ਵਾਪਰ ਰਿਹਾ ਸੂਬੇ ਦੇ ਵਿੱਚ ਕਿ ਉਹਨਾਂ ਦਾ ਆਪਾਂ ਹੁਣ ਤੱਕ ਕਦੇ ਬਿਆਨ ਸੁਣਿਆ ਕਿ ਉਹ ਕਾਹਤੋਂ ਨਹੀਂ ਦਖਲ ਅੰਦਾਜ਼ੀ ਕਰ ਰਹੇ, ਆਪ ਆਵਾਮ ਜਿਹੜਾ ਉਹ ਅੱਡੀਆਂ ਭਾਰ ਹੋਇਆ ਪਿਆ ਜੀ।
3: ਬਸ ਉਹੀ ਗੱਲ ਹੈ ਬਾਈ ਜੀ, ਅਸਲ ਚ ਨਾ ਇਹ ਸਿਆਸਤ ਨੂੰ ਚੱਲਣ ਵਾਸਤੇ ਆਮ ਲੋਕਾਂ ਦੀਆਂ ਲਾਸ਼ਾਂ ਚਾਹੀਦੀਆਂ ਨੇ, ਉਹਦੇ ਤੇ ਇਹਨਾਂ ਨੇ ਖੇਡਣਾ
0: ਜੀ,
3: ਉਹਦੇ ਕਰਕੇ ਅਸਲ ਮੁੱਦੇ ਜਿਹੜੇ ਨੇ ਨਾ ਤਾਂ ਉਹ ਲੋਕਾਂ ਦੇ ਧਿਆਨ ਚ ਆਉਂਦੇ ਨੇ ਵੀ ਸਾਡੇ ਹਾਲਾਤ ਕੀ ਬਣੇ ਪਏ ਨੇ
0: ਜੀ,
3: ਇਹ ਉਹ ਸਾਨੂੰ ਵਰਤਣ ਵਾਲੇ ਪਾਸੇ ਤੁਰੇ ਪਏ ਨੇ, ਭਾਵੇਂ ਕੋਈ ਵੀ ਹੈ, ਮੈਂ ਕਹਿੰਦਾ ਇਹਨਾਂ ਚ ਕੋਈ ਘੱਟ ਨੀ, ਕੋਈ ਧਿਰ, ਸਭ ਇੱਕੋ ਹੀ ਰਲੇ ਕਬੂਤਰ ਨੇ, ਭਾਵੇਂ ਬੋਲੇ ਤੇ
0: ਚੀਨੇ ਸਭ ਰਲੇ ਨੇ। ਮਾਨ ਹੁਣਾਂ ਦਾ ਬੜੀ ਮੈਨੂੰ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਸਤਲੁਜ ਦੇ ਉੱਤੇ ਕੋਈ ਬਿਆਨਬਾਜ਼ੀ ਹੈ ਕਦੇ ਆਪਾਂ ਸੁਣੀ ਅੱਜ ਤੱਕ
3: ਬਾਈ,
0: ਆਈ ਆ ਕੋਈ
3: ਸਾਰੀ ਉਮਰ ਬਾਈ, ਮੈਨੂੰ ਇੱਕ IPS ਅਫਸਰ ਮੰਨ ਲਓ ਰਿਟਾਇਰ ਹੋ ਕੇ ਸਾਰੀ ਉਮਰ ਸਿਆਸਤ ਕਰ ਗਿਆ
0: ਜੀ,
3: ਹੈ ਤੇ ਉਹਨੇ ਉਹ ਕੀ ਦਿੱਤਾ, ਦੀਪ ਸਿੱਧੂ ਦੇ ਸਿਰ ਚ ਗੋਲੀ ਵੱਜੀ ਸੀ ਜੀ, ਅਸੀਂ UN ਜਾਵਾਂਗੇ,
0: ਅੱਜ ਗੋਟ ਫਾਰਮ ਆ, ਬੀਅਰ ਦੀਆਂ ਫੈਕਟਰੀਆਂ ਨੇ, ਹੋਰ ਕੀ ਚਾਹੀਦਾ ਹੈ, ਦਿੱਤਾ ਸਾਰਾ ਕੁਝ ਦਿੱਤਾ।
3: ਮੈਂ ਉਹੀ ਗੱਲ ਕਹਿਣਾ ਭਾਰਤ ਬਾਈ ਜੀ, ਜੇ ਸਾਡੇ ਲੋਕ ਚੱਜਦੇ ਹੋਣ, ਭਾਵੇਂ ਉਹ ਭਾਵੇਂ ਬਾਦਲਾਂ ਨੂੰ ਵੋਟ ਪਾਉਣ ਵਾਲੇ, ਭਾਵੇਂ ਕਾਂਗਰਸ ਨੂੰ ਪਾਉਣ ਵਾਲੇ, ਭਾਵੇਂ ਸਿਮਰਜੀਤ ਮਾਨ ਨੂੰ ਪਾਉਣ ਵਾਲੇ
0: ਜੀ,
3: ਉਹ ਅੱਜ ਇਸ ਬੰਦੇ ਨੂੰ ਪੁੱਛਣ ਦਾ ਵੀ ਤੂੰ ਉਦਣ ਕਹਿਣ ਦਿਆ ਵੀ ਉਹਦੇ ਮੱਥੇ ਚ ਗੋਲੀ ਵੱਜੀ, ਅਸੀਂ UN
0: ਜਾਵਾਂਗੇ, ਉਹ ਤੁਸੀਂ ਇੰਡੀਆ ਚ ਮੁੱਦਾ ਚੱਕ ਲੈਂਦੇ ਬਥੇਰਾ ਹੈ, UN ਕੀ ਜਾਣ ਦੀ ਜ਼ਰੂਰਤ ਹੈ, UN ਇਹਨਾਂ ਵਿਹਲਾ ਥੋੜੀ ਆ ਪਈ, ਏਦਾਂ ਦੇ ਮੁੱਦੇ ਮਾੜੇ ਮੋਟੇ ਜਿਹੜੇ ਇੱਕ ਦੋ ਮੁੱਦੇ ਨੇ ਉਹ ਉਹਨਾਂ ਦੇ ਪਿੱਛੇ ਧਿਆਨ ਦੇਣਗੇ।
3: ਇਹਨਾਂ ਲੋਕਾਂ ਨੂੰ ਭਰਜ ਬਾਈ ਜੀ, ਆਮ ਲੋਕਾਂ ਦੀ ਮਾਨਸਿਕਤਾ ਬੜਾ ਬੜੀ ਚੰਗੀ ਤਰ੍ਹਾਂ ਪਤਾ ਵੀ ਇਹ ਕਿੰਨੇ
0: ਕਿੱਦਾਂ ਖੇਡਣਾ ਹੈ, ਬਹੁਤ ਪਤਾ ਹੈ ਜੀ,
3: ਠੀਕ ਹੈ, ਆਪਣੀਆਂ ਇੱਕ ਤਾਂ ਆਪਣੇ ਘਰਾਂ ਦੀਆਂ ਮੁਸ਼ਕਿਲਾਂ ਚ ਘਿਰੇ ਲੋਕ ਨੇ ਸਾਰੇ ਰੋਟੀ ਪਾਣੀ ਦੇ ਚੱਕਰ ਚ, ਦੂਜੀ ਗੱਲ ਇਹ ਹੈ ਵੀ ਜੇ ਨਹੀਂ ਵੀ ਘਿਰੇ ਤੇ ਫਿਰ ਲਾਈ ਲੱਗ ਲੋਕ ਨੇ ਉਹ, ਜੇ ਮੈਨੂੰ ਇਹ ਲੱਗਦਾ ਵੀ ਮੈਨੂੰ ਫੋਟੋ ਖਿਚਾਉਣ ਦਾ ਵੀ ਕਿਸੇ ਲੀਡਰ ਨਾਲ ਮੈਂ ਉਹਦੇ ਨਾਲ ਖਰਚਾਲਾ, ਮੈਂ ਉਹਦੇ ਨਾਲ ਖਰਚਾਲਾ
0: ਜੀ,
3: ਹੈ ਅਸੀਂ ਫੁਕਰੇ ਬਹੁਤ ਫੁਕਰੇ ਸਿਰੇ ਦੇ ਹਾਂ
0: ਜੀ,
3: ਹੈ ਤੇ ਜੇ ਸਾਨੂੰ ਕੋਈ ਪੰਪ ਦੇ ਦਿੰਦਾ ਜਿਵੇਂ ਸਵੇਰੇ ਟਵਾਣਾ ਸਾਹਿਬ ਉਹ ਗੱਲ ਕਰਦੇ ਪਏ ਸੀ ਉਹਦੇ ਵਿੱਚ, ਉਹ ਆ ਨਾ ਮੈਂ ਕਿੰਨੀ ਵਾਰੀ ਗੱਲ ਕੀਤੀ ਆ, ਮੈਂ ਸਾਡੇ ਹਰਿਆਣੇ ਦਾ ਦੀਪਕ ਫੌਜੀ ਮੁੰਡਾ ਹੈ
0: ਹਾਂਜੀ,
3: ਉਹ ਨਾ ਕਿਸਾਨੀ ਤੁਸੀਂ ਦੇਖੋ ਉਹਦਾ ਚੈਨਲ ਕਿਸਾਨੀ, ਮੈਂ ਤੁਹਾਨੂੰ ਲਿੰਕ ਭੇਜਦਾ, ਕਿਸਾਨੀ ਅੰਦੋਲਨ ਚ ਨਾ ਉਹਨੇ ਆਪਣਾ ਚੈਨਲ ਬਣਾਇਆ
0: ਜੀ,
3: ਤੇ ਉਦੋਂ ਉਹ ਗੱਲਾਂ ਕਰਦਾ ਹੁੰਦਾ ਸੀ ਆਮ ਕਿਸਾਨੀ ਮਸਲੇ ਦੀਆਂ, ਦੂਜੀਆਂ ਤੀਜੀਆਂ ਹਰਿਆਣੇ ਦੇ ਮਸਲੇ ਚ
0: ਜੀ,
3: ਤੇ ਉਹਨੂੰ ਨਾ ਵੀ ਮੰਨ ਲਓ ਆਮ ਲੋਕ ਜਿੰਨੇ ਕੁ ਥੋੜੇ ਬਹੁਤ ਸੁਣ ਸਕਦੇ ਨੇ ਓਨੇ ਕੁ ਸੁਣ ਸਕਦੇ
0: ਜੀ,
3: ਉਹ ਬੰਦੇ ਨੇ ਉਹ ਖੇਡ ਕੀ ਖੇਡੀ, ਉਹਦਾ ਰੋਜ਼ ਦਾ ਪ੍ਰੋਗਰਾਮ, ਅੱਜ ਮੈਂ ਕਿਸਾਨੀ ਅੰਦੋਲਨ ਤੋਂ ਬਾਅਦ ਉਹਦਾ ਕਈ ਵਾਰੀ ਮੈਂ ਵੇਖਦਾ ਵਾ, ਉਹਦਾ ਹਰ ਰੋਜ਼ ਦਾ ਕੰਮ ਇਹ ਹੈ ਸਿੱਖਾਂ ਨੂੰ ਜੀ ਅਮਰੀਕਾ ਚ ਐ ਹੋ ਗਿਆ ਉਹ ਹੋ ਗਿਆ, ਅਮਰੀਕਾ ਨੇ ਚੱਕ ਲਿਆ ਜੀ ਫਾਲਾ, ਉਹ ਫੂਕ ਛਕਾਉਣ ਦਾ ਕੰਮ ਹੈ ਪੂਰਾ
0: ਜੀ,
3: ਹੈ ਤੇ ਤੁਸੀਂ ਤੁਸੀਂ ਉਹਦੇ ਚੈਨਲ ਦੇ ਵਿਊ ਵੇਖ ਰਿਹਾ ਜੀ ਜਾ ਕੇ, ਉਹਦਾ ਉਹਦਾ ਕੰਟੈਂਟ ਵੇਖ ਲਿਓ, ਸਿਰਫ ਹੋਰ ਉਹਨੂੰ ਕੋਈ ਮਸਲਾ ਨੀ ਹੈਗਾ, ਫਲਾਣੇ ਥਾਂ ਤੇ ਸਿੱਖਾਂ ਦਾ ਐ ਹੋ ਗਿਆ ਜੀ, ਫਲਾਣੇ ਥਾਂ ਤੇ ਐ ਹੋ ਗਿਆ
0: ਜੀ,
3: ਅਸੀਂ ਫੂਕੇ ਸਿਰੇ ਦੇ ਆ, ਜੇ ਸਾਨੂੰ ਕੋਈ ਮਗਰ ਲਾਉਣ ਵਾਲਾ ਲੱਗ ਜੇ ਅਸੀਂ ਉਹਦੇ ਪਿੱਛੇ, ਉਹੀ ਗੱਲ ਅਸੀਂ ਪੂਰੇ ਐਨ ਉਹੀ ਗੱਲ ਰੱਜ ਕੇ ਤੁਰਨੇ ਆ
0: ਜੀ, ਬਿਲਕੁਲ,
3: ਕਦੀ ਕੋਈ ਸਾਡਾ ਕੱਲ ਨੂੰ ਕੋਈ ਹੋਰ ਹੀਰੋ ਆ ਜਾਂਦਾ, ਕਦੀ ਕੋਈ ਹੋਰ ਆ ਜਾਂਦਾ
0: ਜੀ,
3: ਇਸ ਕਰਕੇ ਸਾਡੇ ਸਮਝ ਨੀ ਆਉਂਦੀ ਭਰਜ ਬਾਈ ਜੀ, ਨਾ ਸਾਡੇ ਆਉਣੀ, ਮੈਨੂੰ ਤਾਂ ਲੱਗਦਾ ਨੀ ਹੈਗਾ, ਹੋ ਸਕਦਾ ਚਲੋ ਜੇ ਆ ਜੇ ਤਾਂ ਚੰਗੀ ਗੱਲ ਹੈ,
0: ਬਿਲਕੁਲ,
3: ਪਰ ਜਿਵੇਂ ਦੇ ਹਾਲਾਤ ਬਣੇ ਪਏ ਨੇ ਨਾ, ਇਹ ਸਭ ਧਿਰਾਂ ਸਾਨੂੰ ਯੂਜ ਕਰਦੀਆਂ ਪਈਆਂ ਨੇ ਜੀ, ਚੰਗੀ ਤਰ੍ਹਾਂ ਰੱਜ ਕੇ।
0: ਬਿਲਕੁਲ ਹੈ ਜੀ,
3: ਮੈਂ ਤਾਂ ਇੱਕ ਬਿਲਕੁਲ 95 ਦੀ ਗੱਲ ਹੈ ਖਾਲੜਾ ਸਾਹਿਬ ਦੀ, ਆ ਹੁਣ ਹੁਣ ਹੁਣ ਕਿਉਂ ਉਹੀ ਗੱਲ ਵੀ ਆ ਸਾਰੀਆਂ ਧਿਰਾਂ ਨੂੰ ਤੁਸੀਂ ਦੇਖੋ, ਮੈਂ ਕਹਿੰਦਾ ਇਹੀ ਜਥੇਦਾਰ ਸਾਹਿਬ ਜਿਹੜੇ ਨੇ, ਮੈਂ ਮੈਨੂੰ ਅਫਸੋਸ ਇਹ ਹੈ ਵੀ ਸਭ ਤੋਂ ਵੱਡੀ ਉਪਾਧੀ ਤੇ ਨਾ ਜਿਹਨਾਂ ਨੂੰ ਸਿੱਖਾਂ ਨੂੰ ਸੰਦੇਸ਼ ਦੇਣਾ ਵੀ ਮੰਨ ਲਓ ਉਸ ਅਕਾਲ ਤਖ਼ਤ ਤੋਂ ਕੋਈ ਵੀ ਬੰਦਾ ਬੈਠਾ ਹੋਵੇ ਉੱਥੇ, ਉਹਨੇ ਸੰਦੇਸ਼ ਦੇਣਾ ਨਾ
0: ਜੀ,
3: ਹੈ ਤੇ ਇਹੀ ਜਥੇਦਾਰ ਸਾਹਿਬ ਬਾਦਲਾਂ ਨੂੰ ਗਾਲਾਂ ਕੱਢਦੇ ਸੀ, ਅੱਜ ਕਹਿੰਦੇ ਸਤਰੁਜ ਦੇ ਕਹਿੰਦੇ ਤੇ ਅਰਦਾਸ ਕਰਨੀ ਹੈ ਜੀ, ਕਿ
0: ਤੁਹਾਨੂੰ ਲੱਗਦਾ ਗੱਲ ਨੂੰ ਉੱਥੇ ਗੁਰੂ ਕਰ

0: ਨੂੰ ਤਾਂ ਸੇਖੇ ਨਹੀਂ ਮੰਨਦੇ ਬਹੁਤ ਸਾਰੇ ਲੋਕ।
1: ਨਹੀਂ ਆ ਔਜਲਾ ਬਾਈ ਜੀ ਰੋਜ਼ ਹੀ ਟਵਾਣਾ ਰੇਡੀਓ ਤੋਂ ਕਮੈਂਟ ਕਰ ਦਿੰਦੇ ਨੇ ਆ ਬਾਬਾ ਬੂਝਾ ਸਿੰਘ ਗਦਰੀ ਬਾਬੇ ਵਾਂਗੂ ਬਾਹਰੋਂ ਹੀ ਆਇਆ ਸੀ।
0: ਬਿਲਕੁਲ ਜੀ ਭਕਨਾ ਜੀ ਹੋਰ ਸਾਰੇ
1: ਤੇ ਉਹ ਕੀ ਸੀ ਉਹ ਇੱਥੇ ਆ ਕੇ ਉਹਨਾਂ ਨੇ ਬਾਹਰੋਂ ਆ ਕੇ ਇੱਥੇ ਆਜ਼ਾਦੀ ਦੀ ਲੜਾਈ ਲੜੀ
0: ਜੀ
1: ਹੈ ਤੇ ਉਹ ਗੱਲ ਇਹ ਹੈ ਵੀ ਉਹ ਹੁਣ ਉਦੋਂ ਸਰਕਾਰ ਬਾਦਲ ਸਾਹਿਬ ਦੀ ਸੀ ਤੇ ਬਾਦਲ ਸਾਹਿਬ ਨੇ ਮਾਰਿਆ
0: ਤੇ
1: ਉਹ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਉਹਨਾਂ ਨੇ ਮੈਨੂੰ ਬੜਾ ਅਫਸੋਸ ਹੋਇਆ ਉਦੋਂ ਮੈਂ ਔਜਲਾ ਬਾਈ ਜੀ ਨਾਲ ਵੀ ਗੱਲ ਕਰਦਾ ਸੀ
0: ਜੀ
1: ਹੋ ਸਕਦਾ ਸਾਡੇ ਵਿਚਾਰਾਂ ਦੇ ਮਤਭੇਦ ਹੋਣ ਵੀ ਮੰਨ ਲਓ ਕੋਈ ਮੰਨ ਲਓ ਸੈਣੀ ਬਾਈ ਜੀ ਔਜਲਾ ਬਾਈ ਜੀ ਕੋਈ ਕਾਂਗਰਸ ਨਾਲ ਸਮਰਥਕ ਹੈ ਕੋਈ ਕਿਸੇ ਨਾਲ ਹੈ
0: ਜੀ
1: ਪਰ ਜਿਹੜੇ ਉਹ ਬੰਦੇ ਆ ਕੇ ਲੜੇ ਬਾਹਰੋਂ ਆ ਕੇ ਆਪਣੀ ਵਧੀਆ ਜ਼ਿੰਦਗੀ ਜਿਉਂਦੇ ਤੇ ਜਿਨ੍ਹਾਂ ਨੇ ਜਾਨ ਦਿੱਤੀ ਉਹ ਬਾਦਲ ਸਾਹਿਬ ਦੇ ਸਮਰਥਕ ਸੀ ਇੱਕ ਉਹ
0: ਬਿਲਕੁਲ
1: ਆਪਣਾ ਹੈ ਕਹਿੰਦੇ ਫੜ ਦੋ ਪੂਛ ਕਹਿੰਦੇ ਬਾਬੇ ਬੂਝੇ
0: ਜੀ
1: ਹੁਣ ਇਸ ਤੋਂ ਵੱਡਾ ਅਫਸੋਸ ਨਾ ਅਫਸੋਸ ਕੀ ਹੋਊਗਾ ਵੀ ਮੰਨ ਲਓ ਕੋਈ ਮੰਨ ਲਓ ਮੈਂ ਕਿਸੇ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਪਰ ਜਿਹੜੀ ਉਹਨਾਂ ਦੀ ਕੁਰਬਾਨੀ ਆ ਮੈਂ ਕਹੂੰ ਫਲਾਣੇ ਦੀ ਪੂਛ ਫੜ ਲਓ ਤੇ ਭਗਾਣੇ ਦੀ ਪੂਛ ਫੜ ਲਓ ਤੇ ਫਿਰ ਅਸੀਂ ਆਪਣੇ ਕੱਲੇ ਨਿੱਜ ਤੱਕ ਨੀ ਖੜੇ ਅਸੀਂ ਕੀ ਸਾਨੂੰ ਪੰਜਾਬ ਨਾਲ ਜਾਂ ਦੂਜੀਆਂ ਚੀਜ਼ਾਂ ਨਾਲ ਮਤਲਬ ਹੈਗਾ ਕੋਈ ਨਹੀਂ ਹੈਗਾ ਸਿਰਫ ਸਾਨੂੰ ਮਤਲਬ ਹੈ ਵੀ ਜੇ ਮੰਨ ਲਓ ਬਾਦਲ ਸਾਹਿਬ ਜਾਂ ਕਾਂਗਰਸ ਜਾਂ ਕੋਈ ਵੀ ਹੈ ਜੇ ਉਹ ਉਤਲੀ ਕੁਰਸੀ ਤੇ ਪਹੁੰਚ ਜੇਗਾ ਹੋ ਸਕਦਾ ਛੋਟੀ ਮੋਟੀ ਸਾਨੂੰ ਵੀ ਮਿਲ ਜੇ ਬਸ ਕਹਾਣੀ ਇੰਨੀ ਕੋਈ
0: ਬਿਲਕੁਲ
1: ਇੰਨੀ ਹੋਈ ਕਹਾਣੀ ਹੈ ਨਾ
0: ਜੀ
1: ਇਸ ਕਰਕੇ ਭਾਰਜਵਾ ਜੀ ਬੜਾ ਅਫਸੋਸ ਹੈ ਜੋ ਵੀ ਹੋ ਰਿਹਾ ਨਾ
0: ਜੀ
1: ਕੋਈ ਘੱਟ ਨੀ ਹੈ ਇਹਨਾਂ ਤੋਂ
0: ਜੀ
1: ਚਲੋ ਕਰ ਲਓ ਗੱਲ
0: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਮੁਕੱਦਰ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਲਓ ਦੋਸਤੋ ਗੱਲਬਾਤ ਜਦੋਂ ਹੁੰਦੀ ਹੈ ਤਾਂ ਦੂਰ ਤੱਕ ਵੀ ਜਾਂਦੀ ਹੈ ਤੇ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਚੰਗੀ ਤਰ੍ਹਾਂ ਸੁਣ ਵੀ ਲਈਦੀ ਹੈ ਤੇ ਸੁਣਾ ਵੀ ਲਈਦੀ ਹੈ ਤੇ ਲਾਈਨਾਂ ਸਭ ਦੋਸਤਾਂ ਦੇ ਲਈ ਖੁੱਲੀਆਂ ਨੇ +358 44976 19 ਬਾਰ ਸਟੂਡੀਓ ਦਾ ਨੰਬਰ ਹੈ ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ ਜੇ ਮਨ ਦੇ ਵਿੱਚ ਕੋਈ ਵਿਚਾਰ ਜਾਂ ਨਾ ਕੋਈ ਅਬਾਲ ਜਿਹੜਾ ਆ ਰਿਹਾ ਤਾਂ ਸਵਾਗਤ ਰਹੇਗਾ ਬਾਕੀ ਕਮੈਂਟਾਂ ਦੇ ਉੱਤੇ ਵੀ ਝਾਤ ਨਾਲ ਦੀ ਨਾਲ ਮਾਰਾਂਗੇ ਜਿਵੇਂ ਕਿ ਬਹੁਤ ਸਾਰੇ ਕਮੈਂਟ ਆ ਰਹੇ ਨੇ ਜੀ ਦੋਸਤਾਂ ਦੇ ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ ਤੇ ਜਟਪੈੜ ਬਾਈ ਜੀ ਵੀ ਜੁੜੇ ਹੋਏ ਨੇ ਉਹਨਾਂ ਦੇ ਵੀ ਆ ਰਿਹਾ ਜੀ ਬੀਬੀ ਖਾਲੜਾ ਜੀ ਦਾ ਜੇ ਕੱਦ ਵੱਧ ਗਿਆ ਸਰਕਾਰਾਂ ਦੇ ਨਾਲੋਂ ਤੇ ਇਹਨਾਂ ਦੀ ਕੀ ਪਤਾ ਇਹ ਸਿਆਸਤਦਾਨ ਬੀਬੀ ਖਾਲੜਾ ਨੂੰ ਵੀ ਕਹਿੰਦੇ ਹਟਾ ਸਕਦੇ ਹੈ ਤੇ ਬਿਲਕੁਲ ਹੈ ਜੀ ਮੈਂ ਇਸੇ ਕਰਕੇ ਕਹਿ ਰਿਹਾ ਕਿ ਘੱਟੋ ਘੱਟ ਨਹੀਂ ਚਾਹੀਦਾ ਪਹਿਲਾਂ ਵੀ ਚਲੋ ਉਹਨਾਂ ਨੂੰ ਕਿਤੇ ਨਾ ਕਿਤੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਵੀ ਸਿੱਖ ਲੈਣਾ ਚਾਹੀਦਾ ਤੇ ਜੇ ਸੱਚੀ ਹੀ ਖਾਲੜਾ ਜੀ ਦੇ ਇਨਸਾਫ਼ ਦੀ ਗੱਲ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਤੇ ਉਹਦੇ ਵਿੱਚ ਯੋਗਦਾਨ ਦੇ ਲਈ ਉਹਨਾਂ ਨੂੰ ਆਪਣੇ ਦ੍ਰਿੜ ਇਰਾਦਿਆਂ ਦੇ ਉੱਤੇ ਖੜੇ ਰਹਿਣਾ ਚਾਹੀਦਾ ਹੈ ਤੇ ਕਿਸੇ ਵੀ ਪਾਰਟੀ ਦਾ ਹੀ ਗੱਲ ਕਰਦੇ ਗੱਲ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ ਤੇ ਉਹਨਾਂ ਨੂੰ ਆਪਣੇ ਜੋ ਹਜੇ ਤੱਕ ਵੀ ਜੋ ਵਾਪਰ ਰਿਹਾ ਉਹਨਾਂ ਨੂੰ ਜਿਹੜੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਹ ਪ੍ਰੈਸ਼ਰ ਜਿਹੜਾ ਕ੍ਰੀਏਟ ਕਰਨ ਦੀ ਜ਼ਰੂਰਤ ਹੈ ਤੇ ਆਵਾਮ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਵੀ ਖੜਨ ਦੀ ਜ਼ਰੂਰਤ ਹੈ ਸਟੂਡੀਓ ਦਾ ਨੰਬਰ ਦੋਸਤੋ +358 44976 19 ਹੈ ਤੇ ਅਗਲੀਆਂ ਵਿਦੇਸ਼ੀ ਖ਼ਬਰਾਂ ਨੇ ਤੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਗੇ ਵਿਨੀਪੈਗ ਦੀ ਹਾਲਾਤਾਂ ਦੀ ਵਿਨੀਪੈਗ ਦਾ ਡਾਊਨਟਾਊਨ ਜਿਹੜਾ ਬਣਿਆ ਜੌਂਬੀਲੈਂਡ ਬਣ ਗਿਆ ਸਿਆਸਤਦਾਨਾਂ ਦੀ ਨਾਕਾਮੀ ਦਾ ਜਿਹੜਾ ਜਿਉਂਦਾ ਜਾਗਦਾ ਸਬੂਤ ਦਿਸ ਰਿਹਾ ਹੈ ਤੇ ਉਹਦੀ ਗੱਲ ਕਰਦੇ ਅੱਗੇ ਜਾ ਕੇ ਇੱਕ ਬਾਕਮਾਲ ਕਹਿ ਸਕਦੇ ਹਾਲਾਤ ਜੋ ਨੇ ਬਾਕਮਾਲ ਤਾਂ ਨਹੀਂ ਕਰ ਸਕਦੇ ਦੁੱਖ ਵਾਲੀ ਹਾਲਾਤ ਨੇ ਉਹ ਚਾਹੇ ਦੁਨੀਆਂ ਦਾ ਕੋਈ ਵੀ ਕੋਣਾ ਹੈ ਨਸ਼ਿਆਂ ਤੋਂ ਬਚਿਆ ਨਹੀਂ ਹੈ ਤੇ ਆਪਣੇ ਨਾਲ US ਤੋਂ ਔਜਲਾ ਸਾਹਿਬ ਜੁੜੇ ਆ ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ ਸਵਾਗਤ ਹੈ ਜੀ
2: ਸਿਆਸਤਦਾਨ ਆਪਦੀ ਕੁਰਸੀ ਸਿਆਸਤ ਤੱਕ ਆਪਦੀ
0: ਜੀ
2: ਆਨੰਦ ਮਾਨਣ ਲਈ ਉਸ
0: ਮੈਂ ਇੱਕ ਚੀਜ਼ ਹੋਰ ਔਜਲਾ ਸਾਹਿਬ ਹੈਰਾਨ ਆ ਤੁਹਾਡੀ ਗੱਲ ਤੋਂ ਚੇਤੇ ਆਇਆ ਚਲੋ ਦੇਖ ਲੋ ਆਫਿਸਰ ਉਸ ਸਮੇਂ ਦਾ ਜਿਹੜਾ ਸੀਗਾ ਜਾਂ ਅੱਜ ਵੀ ਜਿਹੜੇ ਨੇ ਆਪਣੀਆਂ ਡਿਊਟੀਆਂ ਪੂਰੀਆਂ ਕਰਕੇ ਰਿਟਾਇਰਮੈਂਟ ਲੈ ਕੇ ਫਿਰ ਵੀ ਉਹਨਾਂ ਦਾ ਰੁਤਬਾ ਰੋਬ ਜਾਂ ਉਸ ਤੋਂ ਬਾਅਦ ਵੀ ਸਰਕਾਰਾਂ ਦੇ ਵਿੱਚ ਜਾਂ ਪ੍ਰਸ਼ਾਸਨ ਦੇ ਵਿੱਚ ਇੰਨਾ ਬੋਲਬਾਲਾ ਅੱਜ ਵੀ ਦੇਖਣ ਨੂੰ ਮਿਲਦਾ ਹੈ
2: ਨਹੀਂ ਚਾਹੇ ਉਹ ਸਿਆਸੀ ਲੋਕ ਨੇ ਚਾਹੇ ਉਹ ਸੀ ਜਿਨ੍ਹਾਂ ਨੇ ਉਹਨਾਂ ਲਈ ਕੰਮ ਕਰਿਆ ਉਹਨਾਂ ਨੂੰ ਭੁੱਲਦੇ ਥੋੜੋ ਨੇ
0: ਭੁੱਲਦੇ ਨੀਗੇ ਬਿਲਕੁਲ ਹੈ ਜੀ

0: ਹਾਂ ਜੀ, ਤੇ ਕਈ ਹੁਣ ਜਿਹੜੇ ਹੁਣ ਅਜੇ ਵੀ ਕਈ ਲੋਡ ਕਰਨ ਵਾਲੇ ਜਾਂ ਮਰਜ਼ੀ ਲੋਡ ਕਰਨ ਵਾਲੇ, ਉਹਨਾਂ ਨੂੰ ਪਤਾ ਸਾਡੇ ਘੜੇ ਦੀ ਮੱਛੀ ਹੈ,
1: ਮੱਛੀ ਹੈ ਜੀ, ਬਿਲਕੁਲ ਹੈ ਜੀ
0: ਬਾਦਲ ਪਰਿਵਾਰ ਹੈ, ਕੀ ਗੱਲ ਇਹਨਾਂ ਨੇ ਕੁਛ ਕੀਤਾ ਨੇ, ਇਹਨਾਂ ਨੂੰ ਹੱਥ ਅੱਜ
1: ਜੀ,
0: ਤੱਕ ਕਿਉਂ ਨੀ ਪਾਇਆ ਕੈਪਟਨ ਦੂ ਲੋਡ ਲੋਡ ਕਰ ਲਿਆ, ਉਹਨਾਂ ਨੇ ਕਰਿਆ ਕਿ ਨਹੀਂ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਉਹ ਉਹਨਾਂ ਲਈ ਉਹਨਾਂ ਨੇ ਕੰਮ ਕਰਿਆ ਤੇ ਫਿਰ ਉਹਨਾਂ ਨੂੰ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਤਾਂ ਕਰਨੀ
1: ਕਰਨੀ
0: ਹੋਣਾ,
1: ਹੈ ਜੀ, ਬਿਲਕੁਲ ਹੈ ਜੀ।
0: ਇਹ ਸਰਕਾਰ ਕਿਹੜਾ ਆਪਦੇ ਆਪ ਚੱਲਦੀ, ਇਹਨਾਂ ਨੂੰ ਵੀ ਚਲਾਉਣ ਵਾਲੇ ਹੁੰਦੇ ਨੇ ਨਾ
1: ਜੀ,
0: ਜਿਨ੍ਹਾਂ ਨੇ ਚਲਾਉਣੀ ਆ ਉਹ ਉਹਨਾਂ ਲਈ ਕੰਮ ਕਰਿਆ ਤੇ ਉਹ ਇੰਨਾ ਤਾਂ ਕਰਨਗੇ ਹੀ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਫਸਰ ਆਪਣੇ ਨਹੀਂ ਮੰਨਣਗੇ ਇਹ ਗੱਲਾਂ ਵੀ ਸਾਡੇ ਪਿੱਛੋਂ। ਇੱਕ ਬਣੀ ਨੀ ਹੋਈ ਫਿਲਮ ਹਿੰਦੀ ਦੇ ਵਿੱਚ ਬਣੀ ਹੋਈ ਆ, ਜਿਹੜਾ ਜਸੂਸ ਹੁੰਦਾ ਇੰਡੀਆ ਦਾ, ਪਿੱਛੋਂ ਉਹਦੇ ਪਰਿਵਾਰ ਸਾਂਭਦੇ ਨੀ ਹੈਗੇ ਤੇ ਉਹ ਸਮਝ ਲੈਂਦੇ ਵੀ ਮਰ ਗਿਆ, ਉਹ ਕਹਿੰਦੇ ਸਾਡਾ ਤਾਂ ਹੈ ਹੀ ਨੀ,
1: ਹਾਂਜੀ,
0: ਪਿੱਛੇ ਉਹਦਾ ਮੁੰਡਾ ਆ ਕੇ ਫਿਰ ਬਾਅਦ ਕਿਵੇਂ ਉਹ ਬਦਲਾ ਕਿਵੇਂ ਮਤਲਬ ਖੇਡਦਾ ਏਜੰਸੀਆਂ ਦੀ ਦੇ ਵਿਰੁੱਧ, ਫਿਰ ਉਹ ਇਹ ਜਿਹੀਆਂ ਗੱਲਾਂ ਤੋਂ ਵੀ ਡਰਦੇ ਨੇ ਨਾ,
1: ਬਿਲਕੁਲ।
0: ਬਾਕੀ ਸਿਆਸਤ ਜੀ, ਇਹਨਾਂ ਦਾ ਕੋਈ ਧਰਮ ਨੀ, ਕੋਈ ਇਹਨਾਂ ਦੀ ਜਾਤ ਨੀ, ਕੋਈ ਇਹਨਾਂ ਦਾ ਮਜ਼ਬ ਨੀ
1: ਜੀ,
0: ਤੇ ਇਹਨਾਂ ਨੇ ਤਾਂ ਆਪਦੀ ਸਿਆਸਤ ਕਰਕੇ ਆਪਦੀਆਂ ਰੋਟੀਆਂ ਸੇਕਣੀਆਂ
1: ਸੇਕ ਜਾਣੀਆਂ ਨੇ ਜੀ, ਬਿਲਕੁਲ ਹੈ ਜੀ।
0: ਮਾਨ ਸਾਹਿਬ ਨੇ ਸਾਰੀ ਉਮਰ ਨੌਕਰੀ ਕਰਕੇ ਇੰਨਾ ਕੁਛ ਨੀ ਕਰਨਾ ਜਿੰਨਾ ਇਹਨਾਂ ਨੇ ਗੱਲਾਂ ਚਿੱਠੀਆਂ ਚ ਕਰਕੇ, ਕੋਈ ਹੈ ਪੁੱਛਣ ਵਾਲਾ?
1: ਨਾ ਜੀ ਨਾ,
0: ਇੰਡੀਆ ਦੇ ਵਿਰੁੱਧ ਚਿੱਠੀਆਂ ਗਈਆਂ ਨੇ ਜੀ, ਕੋਈ ਇੰਡੀਆ ਵਾਲੇ ਪੁੱਛ ਨੀ ਸਕਦੇ ਇਹਨਾਂ ਨੂੰ ਕਿ ਭਾਈ ਤੂੰ ਸਾਨੂੰ ਸਾਨੂੰ ਇੰਡੀਆ ਦੀ ਤਾਂ ਗੌਰਮੈਂਟ ਬਦਨਾਮ ਹੀ ਹੁੰਦੀ ਹੈ ਇਹਦੇ ਵਿੱਚ
1: ਜੀ,
0: ਹਾਂਜੀ, ਜੇ ਕੋਈ ਪੋਲੀਟੀਕਲ ਸਟੇ ਲੈਂਦਾ ਹੈ
1: ਜੀ,
0: ਇਹਨਾਂ ਨੂੰ ਜੇ ਇਹਨਾਂ ਸਿਰ ਤੇ ਫਿਰ ਚਿੱਠੀਆਂ ਮਿਲਦੀਆਂ, ਇਹਨਾਂ ਨੂੰ ਕਿਉਂ ਨੀ ਖਤਰਾ ਹੈਗਾ ਫਿਰ, ਇਹਨਾਂ ਦੀ ਜਾਨ ਨੂੰ ਕਿਉਂ ਨੀ ਖਤਰਾ ਜਿਹੜੇ ਉੱਥੇ ਇਹਨਾਂ ਦੀ ਕਰਕੇ
1: ਨਾਲੇ
0: ਭੱਜੇ ਨੇ ਤੇ ਉਹਨਾਂ ਦੀ ਜਾਨ
1: ਕੱਟ ਕਹਿੰਦੇ ਆ ਉਸ ਸਮੇਂ ਦੇ ਵਿੱਚ 85 ਕੇ 88 ਕੇਸ ਸੀ ਇਹਨਾਂ ਦੇ, ਸਾਰਿਆਂ ਚੋਂ ਬਰੀ ਹੋਏ ਨੇ।
0: ਹੁਣ ਹੁਣ ਨਾਰਾ ਮਾਰਦੇ ਹੁਣ ਬਰੀ ਹੋਣ ਕਿੰਨਾ ਕਿਸੇ ਨੇ ਕੀਆ,
1: ਬਿਲਕੁਲ ਹੈ ਜੀ। ਆਮ ਬੰਦੇ ਦੇ ਉੱਤੇ ਇੱਕ ਹੀ ਕੇਸ ਹੋਇਆ ਹੋਵੇ ਤਾਂ ਉਹਨੂੰ ਜ਼ਿੰਦਗੀ ਲੱਗ ਜਾਂਦੀ ਹੈ।
0: ਉਹ ਲਿਟਰੇਚਰ ਬੰਦੇ ਦੇਖੋ ਜਿਹਨੇ ਲਿਖੀ ਕਿਤਾਬ ਉਹ ਤੇ ਕੋਈ ਕੇਸ ਨਹੀਂ, ਜਿਹੜੇ ਉਹ ਪੜ ਰਹੇ ਨੇ ਤੇ ਉਹਨਾਂ ਦੇ ਕੇਸ ਹੋ ਅੰਦਰ,
1: ਬਿਲਕੁਲ ਹੈ ਜੀ।
0: ਜਿਹੜਾ ਕਿਸੇ ਨੂੰ ਜੇ ਫਿਲਮ ਨੂੰ ਇੱਕ ਫਿਲਮ ਵਾਂਗੂ 3 ਸਾਲ ਪਹਿਲਾਂ ਰਿਲੀਜ਼ ਕਰਦੇ ਸੀ, ਜੋ ਨਿਕਲਣਾ ਕੁਛ ਨਹੀਂ ਸੀ,
1: ਕੁਛ ਨਹੀਂ ਸੀਗਾ ਜੀ।
0: ਦੋ ਦਿਨ ਤਾਂ ਐ ਹੁੰਦੀ ਹੈ, ਤੁਹਾਨੂੰ ਸ਼ਾਇਦ ਤੁਸੀਂ ਨਹੀਂ, ਅਸੀਂ ਪਿੰਡਾਂ ਚ ਰਹਿਣ ਵਾਲੇ ਬੰਦੇ ਸੀਗੇ
1: ਜੀ,
0: ਤੇ ਰਾਤ ਨੂੰ ਨਾ ਮਾਮਾ ਸਵਾਹ ਦੇ ਵਿਚ ਇੱਕ ਗੋਹਾ ਧੁਖਦਾ ਛੱਡ ਦਿੰਦੀ,
1: ਅੱਗ ਰੱਖ ਦਿੰਦੀ, ਬੁਝਣ ਨਹੀਂ ਦਿੰਦੇ ਹੁੰਦੇ ਸੀ।
0: ਹਾਂ, ਉਹ ਫਿਰ ਸਵੇਰ ਨੂੰ ਉਹਦੇ ਨਾਲ ਉਹ ਸਾਰੀ ਦਿਹਾੜੀ ਫਿਰ ਉਹਦੇ ਨਾਲ ਪਕਵਾਨ ਪੱਕੀ ਜਾਂਦੇ ਹੁੰਦੇ
1: ਜੀ।
0: ਸੋ ਇਹ ਦੋ ਦਿਨ ਉਹ ਅੱਗ
1: ਧੂਆ ਛੱਡ ਗਿਆ ਸੀ ਉਹ ਜੀ,
0: ਬਸ ਦੋ ਦਿਨ ਲਾ ਕੇ ਬੰਦ ਕਰਤੀ ਫਿਲਮ, ਤੁਸੀਂ ਦੇਖੋ ਲੋਕਾਂ ਦੇ ਵਿੱਚ ਉਹ ਦੋ ਦਿਨ ਚੱਲੀ ਵੀ ਹੈ ਨੀ, ਇੰਨੀ ਓਟੀਟੀ ਤੇ ਕਿੰਨੇ ਕੁ ਲੋਕਾਂ ਨੇ ਦੇਖੀ ਆ, ਕੋਈ ਵੇਰਵਾ ਨਹੀਂ ਦਿੱਤਾ ਗਿਆ, ਤੇ ਉਸ ਤੋਂ ਬਾਅਦ ਤੇ ਹਰ ਇੱਕ ਬੰਦਾ ਦੇਖੋ ਬਾਹਰ
1: ਸਾਹਿਬ ਦਾ ਯੂਟਿਊਬ ਦੇ ਉੱਤੇ ਆ ਗਈ, ਸਾਰਾ ਕੁਝ ਆ ਗਿਆ ਜੀ।
0: ਉਹ ਯੂਟਿਊਬ ਤੇ ਆ ਗਈ ਵੱਖਰੀ ਹੈ ਜਿਹੜੀ ਹੁਣ ਪਿੰਡਾਂ ਦੇ, ਜਿਵੇਂ ਬਾਰਨ ਸਾਹਿਬ ਦੱਸਦੇ ਨੇ ਵੀ ਪਿੰਡਾਂ ਚ ਦਿਖਾ ਰਹੇ ਨੇ, ਉਹ ਹੁਣ ਉਹ ਵੀ ਉਹਨੇ ਵੀ ਦੇਖਣੀ ਜੀ, ਨਹੀਂ ਦੇਖਣੀ, ਕਿਉਂਕਿ ਮੁਖ ਦੇ ਵਿੱਚ ਤਾਂ ਅਸੀਂ ਕੁਛ ਨੀ ਛੱਡਦੇ,
1: ਬਿਲਕੁਲ ਬਿਲਕੁਲ ਬਿਲਕੁਲ,
0: ਮੁਖ ਦੇ ਅਸੀਂ ਸੁਸਰੀ ਖਾਧੀ ਕਣਕ ਲਈ ਜਾਂਦੇ ਹਾਂ
1: ਜੀ, ਬਿਲਕੁਲ ਹੈ ਜੀ,
0: ਮੁਖ ਦੀ
1: ਬਿਲਕੁਲ ਦਰੁਸਤ
0: ਹੈ, ਇਹ ਕੁਦਰਤੀ ਹਰ ਤਾਂ ਫਿਤਰਾ। ਇੱਥੇ ਮੈਂ ਕਈ ਵਾਰੀ ਦੇਖਦਾ ਹੁੰਦਾ
1: ਜੀ
0: ਕਿ ਜੇ ਨਾ ਕੈਂਡੀ ਪੈਸੇ ਦੇਣ ਤੋਂ ਪਹਿਲਾਂ ਉਹ ਥੱਲੇ ਗਿਰ ਜਾਵੇ
1: ਜੀ,
0: ਮਾੜੀ ਜੀ ਖੁੱਲ ਜਾਵੇ, ਉਹ ਜਦੋਂ ਕਹਿ ਕੇ ਸੋਰੀ ਅਸੀਂ ਨੀ ਖਰੀਦਣੀ
1: ਜੀ,
0: ਉਹੀ ਕੈਂਡੀ ਖਰੀਦੀ ਵੀ ਥੱਲੇ ਗਿਰ ਜਾਵੇ ਤੇ ਚੱਕ ਕੇ ਖਾ ਲੈਣ,
1: ਚੱਕ ਕੇ ਖਾ ਲੈਣਗੇ,
0: ਫਿਤਰਤ ਸਾਰੀ ਤਾਂ ਹਰੇਕ ਜਗ੍ਹਾ ਹੀ ਹੈ ਨਾ
1: ਜੀ। ਜੀ
0: ਆ ਮੇਰੇ ਨਾ ਚਲੋ ਕੈਂਡੀਆਂ ਹੁੰਦੀਆਂ ਨੇ ਉਹ ਥੋੜਾ ਜਿਹਾ ਕ੍ਰੈਡਿਟ ਦੇ ਦਿੰਦੇ ਨੇ, ਉਹ ਕਹਿੰਦੇ ਵੇਚਦੇ
1: ਜੀ,
0: ਮੈਂ ਜਿੰਨੀ ਦੀ ਮੈਨੂੰ ਕੋਸਟ ਕਰੀ ਹੁੰਦੀ ਓਨੇ ਦੀ ਮੈਂ ਲਾ ਦਿੰਦਾ ਉੱਪਰ ਲਿਖ ਦਿੰਦਾ ਐਕਸਪਾਇਰ ਕੈਂਡੀ, ਉਹ ਕਿਸੇ ਨੂੰ ਖਰਾਬ ਨੀ ਲੱਗਦੀ,
1: ਨਹੀਂ ਲੱਗਦੀ ਜੀ, ਬਿਲਕੁਲ
0: ਤੇ ਨਹੀਂ, ਪਹਿਲਾਂ ਜਾ ਕੇ ਡੇਟ ਦੇਖ ਕੇ ਕਹਿਣਗੇ ਐਕਸਪਾਇਰ ਅਸੀਂ ਨੀ ਖਰੀਦਦੇ
1: ਜੀ।
0: ਆ ਮੇਰਾ ਇੱਕ ਵਧੀਆ ਇੱਕ ਬੱਕੜੀ ਬਣਾਈ ਉਹਦੇ ਵਿੱਚ ਸੈਨ ਮੇਰਾ ਪੱਕਾ ਹੀ ਪਿਆ ਐਕਸਪਾਇਰ
1: ਜੀ,
0: ਬਸ ਲਿਖੋ ਇਸ ਸਟੇਟ ਦਾ ਲਾ ਹੈ ਭਾਈ, ਲਿਖਿਆ ਹੋਣਾ ਚਾਹੀਦਾ, ਅਗਲੇ ਨੂੰ ਪਤਾ ਹੋਣਾ ਚਾਹੀਦਾ,
1: ਬਿਲਕੁਲ, ਜਾਂ 30% ਛੋਟ ਲਾ ਲਓ ਜਾਂ 70 ਲਾ ਲਓ, ਦੇਖੋ ਤਾਂ ਸਮਾਨ ਜਿਹੜਾ ਨਹੀਂ ਵਿਕਦਾ ਕਿੱਦਾਂ ਜਾਂਦਾ,
0: ਇਹ ਸਾਰਾ ਕੁਝ ਠੀਕ ਹੈ ਜੀ,
1: ਸਾਰਾ ਕੁਝ ਹੀ ਨਿਕਲੂ,
0: ਉਹ ਇਹ ਇਨਸਾਨੀਅਤ ਫਿਤਰ ਸਾਰੀ ਜਗ੍ਹਾ ਇੱਕਣੇ ਆ, ਦੇਖ ਲਓ ਇਹ ਫਿਲਮ ਮੁਕਤੀ ਕਰਕੇ ਆਇਆ ਦਿਖਾ ਰਹੇ ਨੇ ਤੇ ਲੋਕ ਛੋਟੇ ਛੋਟੇ ਕੇਸੀਆਂ ਸੇ ਜਾ ਕੇ ਉੱਥੇ ਬਿਠਾਈ ਬੈਠੇ ਨੇ,
1: ਬਿਲਕੁਲ। ਪਰ ਉਹ ਜਿਹੜਾ ਸਾਹਿਬ ਕੀ ਲੱਗਦਾ ਹੈ
0: ਜਾਊ, ਜਿਵੇਂ ਬਾਰਨ ਸਾਹਿਬ ਕਹਿੰਦੇ ਨੇ ਵੀ ਇੰਨਾ ਅਸਲਾ ਫਿਰ ਰਿਹਾ, ਇੰਨਾ ਅਸਲਾ, ਹੁਣ ਤਾਂ ਬਰੂਦ ਦੇ ਉੱਪਰ ਖੜੇ ਆ, ਮਾੜੀ ਚੀਜ਼ ਦੀ ਲੋੜ ਆ, ਬਸ ਫਿਰ ਲਾਉਣ ਨੂੰ ਲਾਈ ਜਾਂਦੇ ਨੇ,
1: ਲਾਈ ਜਾਂਦੇ ਨੇ,
0: ਤੇ ਉਹ ਜੇ ਉਹ ਮੁਕਾਮ ਚ ਪਾ ਹੋ ਗਿਆ ਇਲੈਕਸ਼ਨ ਦੇ ਵਿੱਚ ਮੂਰਲੀ ਚ
1: ਜੀ,
0: ਤੇ ਫਿਰ ਪੰਜਾਬ ਦੇਖੋ ਕਿੱਧਰਲੇ ਪਾਸੇ ਨੂੰ ਜਾਂਦਾ
1: ਹੀ ਹੋਊਗਾ। ਪੁੱਛਣ ਲੱਗਾ ਸੀ ਕੀ ਦੇਖਦੇ ਹੋ, ਕੀ ਲੱਗਦਾ ਹੈ ਕਿ 2027 ਦੀਆਂ ਚੋਣਾਂ ਇਹ ਮਤਲਬ ਕਿ ਕਿੱਧਰ ਨੂੰ ਕੀ ਲੇਖਾ ਜੋਖਾ ਦੇਖਦੇ ਹੋ ਅਸਲ ਦੇ ਵਿੱਚ?
0: ਇਹਦੇ ਵਿੱਚੋਂ ਕੱਢ ਜਾਣਾ ਜੀ ਕੱਢਣ ਵਾਲਿਆਂ ਨੇ
1: ਜੀ,
0: ਚੰਨੀ ਨੂੰ ਕਿਤੇ ਤਕਲੀਫ ਸੁਣਦੇ ਹੋਣਗੇ, ਲਿਖਦੇ ਨੇ ਥੱਲੇ ਵੀ ਕਿੰਨੀ ਕਿ ਚੰਨੀ ਦੀ ਵੇਵ ਹੈ, ਵੀ ਜਿਹੜੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਵੀ ਚੰਨੀ ਆਊ ਤਾਂ ਹੀ ਬਚਾਊ
1: ਜੀ,
0: ਹਾਂਜੀ
1: ਉਹ ਵੀ ਉਂਗਲਾਂ ਤੇ ਖੇਡ ਰਹੇ ਨੇ
0: ਤੇ ਉਹ ਵੀ ਉਂਗਲਾਂ ਤੇ ਖੇਡ ਰਿਹਾ
1: ਜੀ।
0: ਅਗਲੇ ਨੇ ਜੋ 110 ਦਿਨ ਦੇ ਵਿੱਚ ਕਰਿਆ, ਅਗਲੇ ਕੋਲ ਵੇਰਵਾ ਹੈਗਾ, ਉਹਨਾਂ ਨੇ ਕਹਿਣਾ ਵੀ ਇੱਧਰ ਆ ਜਾ ਇੱਧਰ ਆ ਜਾ
1: ਜੀ। ਕੀ ਲੱਗਦਾ
0: ਜਾ ਕੇ
1: ਔਜਲਾ ਸਾਹਿਬ ਆਖਰ ਦੇ ਵਿੱਚ ਸ਼ਾਲ ਮਾਨ ਸਾਹਿਬ ਵੀ ਮਾਰ ਸਕਦੇ ਆ?
0: ਕੀ ਕਹਿੰਦੇ
1: ਮਾਨ ਸਾਹਿਬ ਵੀ ਸ਼ਾਲ ਮਾਰ ਸਕਦੇ ਆਖਰ ਦੇ ਵਿੱਚ ਕਿਸੇ ਪਾਸੇ?
0: ਇੱਕ ਸੈਕਿੰਡ, ਕੁਛ ਵੀ ਹੋ ਸਕਦਾ ਜੀ, ਇਹ ਕਿਹਦੇ ਨੇ ਜੀ, ਇੱਧਰ ਇਹਨਾਂ ਤਾਂ ਉਹ ਕੰਮ ਆ ਨਾ, ਜਿਵੇਂ ਕਹਿੰਦੇ ਹੁੰਦੇ ਆ ਕਿ ਰਾਤ ਨੂੰ ਮੰਤਰੀ ਦੀ ਗਾਲੀ ਸਵੇਰ ਨੂੰ ਸਾਬਕਾ ਹੋ ਗਈ
1: ਜੀ,
0: ਇਹਨਾਂ ਤਾਂ ਉਹ ਕੰਮ ਹੈ, ਜਾ ਸਕਦੇ ਨੇ ਜੀ, ਜਾਣੋ ਇਹਨਾਂ ਨੂੰ ਕੀ ਹੈ।
1: ਬਿਲਕੁਲ,
0: ਜਿਹਨੂੰ ਮੇਨ ਲੀਡਰ ਦੇਖ ਲਓ, ਮਨਪ੍ਰੀਤ ਦੇਖ ਲਓ, ਉਹਨੇ ਕਿਹੜੀ ਪਾਰਟੀ ਛੱਡ ਤੀ ਹੁਣ ਤੱਕ
1: ਜੀ,
0: ਕੋਈ ਫੜ ਕੇ ਦੇਖ ਲਓ
1: ਕਿਹੜੀ
0: ਕਿਹੜੀ ਪਾਰਟੀ ਚ ਘੁੰਮ ਕੇ ਆ ਗਏ।
1: ਬਿਲਕੁਲ
0: ਤੋਂ ਇਹ ਆਪਾਂ ਨੂੰ ਲੱਗਦਾ ਜੀ, ਇਹ ਨੀਤੀਆਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ, ਇੱਥੇ ਸਾਹ ਘੁੱਟਣ ਲੱਗ ਜਾਂਦਾ ਜੀ।
1: ਬਿਲਕੁਲ,
0: ਕਈਆਂ ਨੂੰ ਮਾਨ ਸਾਹਿਬ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ, ਉਹ ਛਾਲ ਮਾਰ ਕੇ ਉਧਰ ਚਲੇ ਜਾਂਦੇ ਨੇ, ਕਈ ਕਹਿੰਦੇ ਮੇਰਾ ਸਾਹ ਘੁੱਟਣ ਲੱਗ ਗਿਆ
1: ਜੀ। ਬਿਲਕੁਲ
0: ਇਹਨਾਂ ਤਾਂ ਆਪਦਾ ਦੇਖਣਾ ਵੀ ਸਾਡਾ ਲੋਟ ਕਿਵੇਂ ਹੈ,
1: ਕਿਵੇਂ ਆਉਂਦਾ ਜੀ,
0: ਤੇ ਅਸੀਂ ਕਿਵੇਂ ਬਚਦੇ ਹਾਂ
1: ਜੀ,
0: ਤੇ ਸਾਡਾ ਆਉਣ ਵਾਲਾ ਸਾਡਾ ਸਾਡੇ ਬੱਚਿਆਂ ਦਾ ਭਵਿੱਖ ਕਿਵੇਂ ਆਉ ਦੇਖਣਾ, ਬਸ ਹੋਰ ਤਾਂ ਕੁਛ ਨੀ। ਹੁਣ ਤੁਸੀਂ ਇੱਕ ਚੀਜ਼ ਦੇਖੋ, ਰਾਣੇ ਗੁਰਜੀਤ ਦੇ 50 ਚੋਂ 31 MC ਜਿੱਤੇ ਹੋਏ ਸੀ ਕਪੂਰਥਲੇ
1: ਜੀ,
0: 26 ਚਾਹੀਦੇ ਨੇ ਜੀ,
1: ਬਿਲਕੁਲ
0: ਉਦੋਂ ਵੀ ਵੱਧ ਸੀਗੇ, ਤੇ ਪ੍ਰਧਾਨ 11 ਵਾਲੇ ਬਣਾ ਗਏ, ਕਿਵੇਂ ਬਣ ਗਿਆ ਜੀ?
1: ਬਿਲਕੁਲ ਜੀ, 11 ਵੱਡਾ ਹੁੰਦਾ ਮੈਨੂੰ ਲੱਗਦਾ ਤਾਰੀ ਵਾਂਗੂ
0: ਆਈ ਚਮਕੌਰ ਸਾਹਿਬ ਚੰਨੀ ਦੇ
1: ਜੀ,
0: ਉੱਥੇ ਵੀ ਆਈ ਬਣਾ ਕੇ
1: ਆਈ ਬਣ ਗਈ
0: ਕਪੂਰਥਲੇ ਪ੍ਰਧਾਨ ਬਣਿਆ, ਉਹੀ ਕਾਂਗਰਸ ਵੱਲੋਂ ਪ੍ਰਧਾਨ ਹੋਊਗਾ
1: ਜੀ,
0: ਫਿਰ ਗੱਲ ਤਾਂ ਉਹੀ ਜਿਵੇਂ ਮੁਕੱਦਰ ਕਹਿ ਗਏ, ਸਮਝ ਤਾਂ ਸਾਨੂੰ ਚਾਹੀਦੀ, ਅਸੀਂ ਸਮਝਦੇ ਨੀ, ਅਸੀਂ ਤਾਂ ਪਿੱਛੇ ਲੱਗ ਗਏ, ਅਸੀਂ ਤਾਂ ਬੁਰਕੀ ਦੇਖਦੇ ਆ ਵੀ ਸਾਡੀ ਬੁਰਕੀ ਕਿੱਥੇ ਸੈੱਟ ਆ, ਜਿੰਨੀ ਕਿ ਸਾਨੂੰ ਮਿਲਦੀ ਹੈ ਉਨੀ ਕੋ ਪਾ ਦਿੰਦੇ ਨੇ
1: ਤੁਹਾਨੂੰ ਦਿੰਦੇ ਨੇ ਅਗਲੇ ਜੀ। ਬਿਲਕੁਲ ਹੈ ਜੀ,
0: 100 ਚੋਂ 95 ਪੰਜ ਤੈਨੂੰ ਦੇ ਵੀ ਦਊ, 95 ਮੈਂ ਖਾਣੇ ਨੇ, ਮੈਨੂੰ ਕੀ ਔਖਾ ਲੱਗਦਾ 95।
1: ਹੁਣ ਦੇਖੋ ਅੱਜ ਜਿਹੜੇ ਮੇਨ ਮੁੱਦੇ ਨੇ ਪੰਜਾਬ ਦੇ, ਕਿਸਾਨੀ ਸੰਘਰਸ਼ ਚੰਡੀਗੜ੍ਹ ਚ ਗਵਾਂਢ ਚ ਹੋ ਰਿਹਾ ਮਾਨ ਸਾਹਿਬ ਦੇ
0: ਮੁੱਦਾ ਤਾਂ ਸਤਲੁਜ, ਮੈਂ ਤਾਂ ਕਹਿ ਲਿਖਿਆ ਥੱਲੇ ਜਦੋਂ ਬਾਰ ਲੱਗੇ ਜੀ ਵੀ ਸਤਲੁਜ ਆ ਫਿਲਮ ਸਤਲੁਜ ਨੇ, ਪੰਜਾਬ ਸਤਲੁਜ ਦਰਿਆ ਚ ਰੋੜਤਾ
1: ਰੋੜਤਾ ਜੀ। ਹੁਣ ਦੇਖੋ ਮਤਲਬ ਕਿ 5% ਅਖੇ ਫੀਸਾਂ ਨੀ ਵਧਾਉਣਗੇ, ਕਿੱਡੀ ਕੁ ਵੱਡੀ ਕਰਾਮਾਤ ਹੋ ਗਈ ਹੈ ਜੀ ਸੂਬੇ ਦੇ ਵਿੱਚ, ਜਾਂ ਤਾਂ ਕੋਈ ਕੋਈ ਸਰਕਾਰੀ ਸਕੂਲ ਹੀ ਅਵੇਲੇਬਲ ਹੈ ਜੀ, ਪ੍ਰਾਈਵੇਟ ਕਹਿੰਦੇ ਕੋ ਹੁੰਦੇ ਜਿਹੜੇ ਪ੍ਰਮਾਣਿਤ ਨੇ ਸਕੂਲ, ਕਹਿ ਲੋ ਕਿ ਕੁਝ ਜਿਹੜੇ 10 ਸਕੂਲ ਕਹਿ ਲੋ ਸੂਬੇ ਦੇ ਵਿੱਚ ਜਾਂ 20 ਸਕੂਲ ਕਹਿ ਲੋ ਸੂਬੇ ਦੇ ਜਿਹੜੇ ਹੋਰ ਮਾਧਿਅਮ ਪੜ੍ਹਾਉਂਦੇ ਨੇ ਤਾਂ ਉਹ ਹੀ ਅਵੇਲੇਬਲ ਨੇ, ਬਾਕੀ ਸਾਰੇ ਕੈਂਸਲ ਕਰ ਦਿੱਤੇ, ਫਿਰ ਤਾਂ ਮਾਨ ਸਾਹਿਬ ਮੰਨਾਂਗੇ ਕਿ ਇਤਿਹਾਸ ਰਚ ਦਿੱਤਾ, ਕੀ 5% ਤੋਂ ਵੱਧ ਵਾਧਾ ਨਹੀਂ ਕਰ ਸਕਦੇ, ਕਿੱਡੀ ਕੁ ਵੱਡੀ ਕਰਾਮਾਤ ਕਰਤੀ ਹੈ ਜੀ।
0: ਨਹੀਂ ਤੁਸੀਂ ਇਹ ਦੱਸੋ ਕਿ ਫਿਰ 4 ਸਾਲਾਂ ਦੇ ਵਿੱਚ ਇਹ ਵੀ ਅੰਕੜਾ ਦੇਖ ਲਓ ਵੀ ਸਰਕਾਰੀ ਸਕੂਲ ਕਿੰਨੇ ਬੰਦ ਹੋ ਗਏ, ਇਹਨਾਂ ਨੇ ਪੜ੍ਹਾਈ ਦਾ ਪੱਧਰ ਇੰਨਾ,
1: ਪ੍ਰਾਈਵੇਟ
0: ਸਕੂਲ ਕਿਉਂ ਨੀ ਬੰਦ ਹੋਏ
1: ਜੀ,
0: ਪ੍ਰਾਈਵੇਟ ਸਕੂਲ ਕਿਉਂ ਨੀ ਬੰਦ ਹੋਏ ਜੀ, ਫਿਰ ਇੰਨੀ ਵਧੀਆ ਪੜ੍ਹਾਈ ਹੋ ਗਈ ਇਹਨਾਂ ਦੀ, ਇਹ ਵੀ ਦੇਖੋ ਨਾ ਤੁਸੀਂ।
1: ਬਿਲਕੁਲ ਜੀ, ਬਿਲਕੁਲ,
0: ਜਾਂ ਰੇਸ਼ੋ ਕੱਢ ਕੇ ਦਿਖਾ ਦੋ ਤੁਸੀਂ ਵੀ, ਮਤਲਬ ਭਾਈ ਇਸ ਸਕੂਲ ਦੇ ਵਿੱਚੋਂ ਇੰਨੇ ਬੱਚੇ ਘੱਟ ਗਏ
1: ਜੀ, ਨਾਲੇ ਦੇਖੋ ਜੇ ਲੋਕਾਂ ਦੀ ਛਿੱਲ ਲੈ ਰਹੀ ਹੈ ਜਾਂ ਲੋਕਾਂ ਦਾ ਸੱਚੀ ਹੀ ਸੋਚਣਾ, ਤਾਂ ਫਿਰ ਸਰਕਾਰੀ ਸਕੂਲਾਂ ਨੂੰ ਤੁਸੀਂ ਅਹਿਮੀਅਤ ਕਿਉਂ ਨੀ ਦੁਬਾਰੇ ਉਹ ਚੀਜ਼ ਦੇ ਵਿੱਚ?
0: ਮੈਂ ਤਾਂ ਜੀ
1: ਉੱਥੇ ਫੀਸਾਂ ਹੀ ਇੰਨੀਆਂ, ਬੱਚਾ ਤੁਹਾਡਾ 10ਵੀਂ ਤੱਕ ਓਨੀ ਫੀਸ ਭਰਨੀ ਆ ਤੁਸੀਂ ਜਿੰਨੀ 1 ਸਾਲ ਚ ਭਰ ਦਿੰਦੇ ਹੋ।
0: ਮੈਂ ਜੀ ਤੁਹਾਨੂੰ ਅੱਗੇ ਇੱਕ ਗੱਲ ਕਹੀ ਸੀ, ਲੋਕ ਸ਼ਹਿਰ ਦੋ ਐਂ ਕਿਉਂ ਨੀ ਕਰਦੇ
1: ਜੀ,
0: 12-12 ਹਜ਼ਾਰ ਰੁਪਇਆ ਇੱਕ ਬੱਚੇ ਨੂੰ ਦਿੰਦੇ ਨੇ ਤੇ ਉਹ ਉਹਨਾਂ ਨੂੰ ਕਿਉਂ ਨੀ ਲਾਉਂਦੇ ਆਪਦੇ ਆਪਦੇ ਸਕੂਲਾਂ ਚ, ਇੱਕ ਟੀਚਰ ਕਿਉਂ ਨੀ ਰੱਖਦੇ
1: 30,000
0: ਪ੍ਰਾਈਵੇਟ ਸਕੂਲਾਂ ਚ ਪੜ੍ਹਾਉਂਦੇ ਨੇ ਜਿੱਥੇ 12-12 ਹਜ਼ਾਰ ਰੁਪਇਆ ਫੀਸ ਦਿੰਦੇ ਨੇ
1: ਜੀ,
0: ਤੇ ਉਸੇ ਬੱਚਿਆਂ ਨੂੰ ਇੱਥੇ ਇੱਕ ਟੀਚਰ ਕਿਉਂ ਨੀ ਰੱਖਦੇ ਇਕੱਠੇ ਹੋ ਕੇ 5-7 ਜਣੇ 2-4 ਟੀਚਰ ਰੱਖਦੇ?
1: ਬਿਲਕੁਲ ਬਿਲਕੁਲ ਜੀ,
0: ਉਹਦੀ ਗਾਹਾਂ ਵੱਧਦੀ, ਪਾਪੂਲੇਟਰੀ ਨੂੰ ਦੇਖ ਕੇ ਲੋਕ ਹੋਰ ਆਉਣਗੇ
1: ਜੀ,
0: ਹਾਂਜੀ ਉਧਰ ਨੂੰ ਕਿਉਂ ਨੀ ਕਰਦੇ, ਅਸੀਂ ਪ੍ਰਾਈਵੇਟ ਸਕੂਲਾਂ ਕਰਨ ਕਿਉਂ ਤੁਰੇ ਆ,
1: ਕਿਉਂ ਤੁਰੇ ਹੋਏ ਆ? ਬਿਲਕੁਲ ਹੈ ਜੀ,
0: ਇੱਕ ਬੱਚਾ ਤਾਂ ਸਾਰੇ ਹੈਗੇ ਹੀ 10-15 ਹਜ਼ਾਰ ਰੁਪਇਆ ਭਰਦਾ ਕਿ ਨਹੀਂ ਭਰਦਾ, ਉਹ 30,000 ਤੇ ਪ੍ਰਾਈਵੇਟ ਟੀਚਰ ਉੱਥੇ ਧੱਕੇ ਖਾਂਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ
1: ਜੀ,
0: ਤੇ ਤੁਸੀਂ 2 ਜਣੇ ਇੱਕ ਟੀਚਰ ਰੱਖ ਸਕਦਾ
1: ਜੀ,
0: ਰੱਖ ਸਕਦੇ ਨਹੀਂ ਰੱਖ ਸਕਦਾ ਜੀ,
1: ਬਿਲਕੁਲ ਆ ਜੀ,
0: ਦੋ ਪਰਿਵਾਰ ਚ ਇੱਕ ਇੱਕ ਬੱਚਾ ਇੱਕ ਟੀਚਰ ਰੱਖ ਸਕਦਾ, ਤੇ ਕਿੰਨੇ ਕਿੱਡੇ ਕਿੱਡੇ ਪਿੰਡ ਨੇ ਕਿੰਨੇ ਬੱਚੇ ਪੜ੍ਹਨੇ ਜਾਂਦੇ ਨੇ, ਅਸੀਂ ਉਹ ਕੰਮ ਕਿਉਂ ਨੀ ਕਰਦੇ ਹੈਗੇ?
1: ਔਜਲਾ ਸਾਹਿਬ ਇਸ ਵਕਤ ਨਾ ਮੈਂ, ਚਲੋ ਮੈਨੂੰ 6 ਮਹੀਨੇ ਹੋਏ ਮੈਂ ਘਰੇ ਗੱਲ ਕਰਦਾ ਸੀਗਾ, ਇੱਕ ਆਮ ਬੱਚਾ ਜਿਹੜਾ 10ਵੀਂ ਚ ਪੜ ਰਿਹਾ ਜਾਂ 11ਵੀਂ 12ਵੀਂ ਚ ਪੜ ਰਿਹਾ, ਉਹ ਇੱਕ ਆਮ ਬੱਚਾ ਜਿਹੜਾ ਨਾ ਇੰਗਲਿਸ਼ ਸਕੂਲ ਦੇ ਵਿੱਚ ਜਿਹੜਾ ਪ੍ਰਾਈਵੇਟ ਸਕੂਲ ਨੇ 80-90 ਹਜ਼ਾਰ ਦਾ ਪੈ ਰਿਹਾ ਸਾਲ ਦੇ ਵਿੱਚ ਇੱਕ ਬੱਚੇ
0: ਗੱਲ ਕਰ ਰਿਹਾ ਨਾ, ਸਾਡੇ ਭੇਜੇ ਚ ਗੱਲ ਕਿਉਂ ਨੀ ਵੜਦੀ ਇਹ ਕਿ ਅਸੀਂ ਉੱਥੇ ਪੈਸੇ ਦਿੰਨੇ ਆ ਪਿੰਡਾਂ ਚ ਸਕੂਲ ਨੇ, ਤੁਸੀਂ ਆਪ ਟੀਚਰ ਹਾਇਰ ਕਰ ਲੋ,
1: ਕਰ ਲੋ ਬਿਲਕੁਲ ਆ ਜੀ,
0: ਤੁਸੀਂ ਆਪ ਅਸੀਂ ਕੋਈ ਕਰਨਾ ਹੀ ਨੀ ਚਾਹੁੰਦੇ,
1: ਨਹੀਂ ਕਰਨਾ,
0: ਅਲਟਾ ਹੋ ਰਹੇ ਆ, ਰੋ ਰਹੇ ਆ, ਸਾਨੂੰ ਪ੍ਰਾਈਵੇਟ ਸਕੂਲ ਲੁੱਟੀ ਜਾਂਦੇ ਨੇ, ਸਾਨੂੰ ਐਂ ਕਰਦੇ ਨੇ,
1: ਬੋਲਦਾ ਵੀ ਨੀ ਉੱਥੇ ਜਾ ਕੇ, ਕੋਈ ਕੁਐਸਚਨ ਵੀ ਨੀ ਕਰਦਾ,
0: ਉਹ ਟੀਚਰ ਦਾ ਬੱਚਾ ਵੀ ਆਪ ਉੱਥੇ ਪੜੂਗਾ, ਤੇ ਉਹ ਟੀਚਰ ਲਈ ਇੱਕ ਨਿਗਰਾਨੀ ਕਮੇਟੀ ਬਣਾ ਲਓ ਤੁਸੀਂ
1: ਜੀ,
0: ਜਿਹੜੇ ਪੱਧਰ ਉੱਚਾ ਹੋ ਗਿਆ ਸਕੂਲ ਦਾ ਬਾਹਰੋਂ ਜਵਾਕ ਲੱਗ ਜਾਣਗੇ,
1: ਬਿਲਕੁਲ
0: ਨਾਲੇ ਆਮਦਨ ਹੋਊ ਸਕੂਲ ਨੂੰ ਮੁੜ ਕੇ
1: ਜੀ,
0: ਆਮਦਨ ਵੀ ਅਗਲੇ ਤਨਖਾਹ ਵਧਾ ਦੋ, ਹੋਰ ਉਹ ਘੁੱਟ ਖਾਂਦੇ ਫਿਰਦੇ ਆ
1: ਜੀ,
0: ਅਸੀਂ ਕਰਨਾ ਹੀ ਨੀ ਉਹ ਕੁਛ, ਅਸੀਂ ਤਾਂ ਮਤਲਬ ਇਹ ਗੱਲ ਆ ਵੀ ਜਹਾਜ਼ ਵੀ ਘਰੇ ਆਜ ਕੈਨੇਡਾ ਨੂੰ ਜਾਣ ਵਾਲਾ ਸਾਡੇ ਤੋਂ,
1: ਬਿਲਕੁਲ ਜੀ ਬਿਲਕੁਲ,
0: ਸਾਡੇ ਹਾਲਾਤ ਇਹ ਨੇ ਜੀ,
1: ਇਹ ਨੇ ਜੀ ਬਿਲਕੁਲ,
0: ਮੈਂ ਕਹਿੰਦਾ ਟਰਾਲੀ ਲੈ ਕੇ ਪਿੰਡ ਘੜਾ ਦੋ ਵੀ ਕੈਨੇਡਾ ਨੂੰ ਚੱਲੀਏ, ਲੋਕਾਂ ਨੂੰ ਇਹ ਸਮਝੋ
1: ਟਰਾਲੀ ਦੇ ਚੜ ਜਾਣਾ,
0: ਪਾਰਕ ਕਰਕੇ ਦੇ ਉਹ ਵੀ ਟਰਾਲੀ ਕੈਨੇਡਾ ਜਾ ਹੀ ਨਹੀਂ ਹੈਗੀ, ਅਸੀਂ ਤਾਂ ਉਹ ਚੜ ਜਾਾਂਗੇ,
1: ਚੜ ਜਾਣਾ ਚੜ ਜਾਣਾ ਬਿਲਕੁਲ ਆ ਜੀ, ਇਹ ਤਾਂ ਹੈ,
0: ਆ ਫਿਲਮ ਦੇ ਤਾਂ ਜੀ ਸਾਡੇ ਕੋਲ ਕਿੰਨੀ એનર્ਜੀ ਹੈ, ਕਿੰਨਾ ਸਾਡੇ ਕੋਲ ਸਮਾਂ ਤੇ ਕੰਮ ਕਰਨ ਆ, ਦੀਵਾਨ ਸੁਣਨ ਨੂੰ, ਰੈਲੀਆਂ ਤੇ ਜਾਣ ਨੂੰ, ਸਾਡੇ ਕੋਲ ਸਾਰੇ ਕਾਸੇ ਲਈ ਸਮਾਂ ਹੈ,
1: ਸਮਾਂ ਹੈਗਾ
0: ਸਾਡੇ ਕੋਲ, ਮਿਹਨਤ ਕਰਨ ਨਾਲ ਪਰਿਵਾਰ ਨੂੰ ਅੱਗੇ ਤੋਰਨ ਲਈ ਸਾਡੇ ਕੋਲ ਸਮਾਂ ਹੈ,
1: ਨਹੀਂ ਗਾ ਜੀ, ਟਾਈਮ ਹੈ ਨਹੀਂ, ਵਿਹਲੇ ਨਹੀਂ ਗਏ,
0: ਵਿਹਲੇ ਨਹੀਂ ਹੈਗੇ
1: ਜੀ,
0: ਇਹ ਹਾਲਾਤ ਨੇ ਜੀ ਸਾਡੇ ਬਸ,
1: ਬਿਲਕੁਲ, ਔਜਲਾ ਸਾਹਿਬ ਮੁਕੱਦਰ ਜੀ ਜੁੜੇ, ਸ਼ਾਇਦ ਦੁਬਾਰਾ ਗੱਲਬਾਤ ਕਰਨੀ ਚਾਹੁੰਦੇ ਹੋਣਗੇ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ,
2: ਹਾਂਜੀ ਸਤਿ ਸ੍ਰੀ ਅਕਾਲ,
1: ਲੰਘੇ ਆਓ ਲੰਘੇ
2: ਆਓ, ਔਜਲਾ ਬਾਈ ਜੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਬਾਈ,
2: ਨਹੀਂ ਮੈਂ ਤਾਂ ਨਾ ਜਿਹੜੀ ਗੱਲ ਮੈਂ ਪਹਿਲਾਂ ਕਹਿਣੀ ਚਾਹੁੰਦਾ ਸੀ ਉਹੀ ਗੱਲ ਮੈਂ ਦੁਬਾਰਾ ਕਹਿਣੀ ਚਾਹੁੰਦਾ ਵਾ
1: ਜੀ,
2: ਵੀ ਮੰਨ ਲਓ ਸਾਡੇ ਇੱਕ ਦੂਜੇ ਨਾਲ ਇਤਰਾਜ਼, ਔਜਲਾ ਬਾਈ ਜੀ ਦੇ, ਸੈਣੀ ਬਾਈ ਜੀ ਜਾਂ ਹੋਰ ਸਾਰੇ ਸੱਜਣਾਂ ਦੇ, ਰੋਜ਼ ਹੀ ਇੱਕ ਦੂਜੇ ਨਾਲ ਅਸੀਂ ਮਾੜਾ ਮੋਟਾ ਗੁੱਸਾ ਗਿਲਾ ਕਰਦੇ ਰਹਿੰਦੇ
1: ਜੀ,
0: ਹੋ ਜਾਂਦਾ ਕੋਈ ਨੀ, ਵਿਚਾਰਾਂ ਦਾ ਵਿਚਾਰਾਂ ਦਾ ਵਿਚਾਰਾਂ ਦਾ ਗੁੱਸਾ ਵੀ ਹੋਣਾ ਚਾਹੀਦਾ, ਵਿਚਾਰਾਂ ਦਾ ਕਹਿੰਦਾ ਗੁੱਸਾ ਕੋਈ ਗੁੱਸਾ
2: ਨਹੀਂ, ਨਹੀਂ ਔਜਲਾ ਬਾਈ ਜੀ ਗੁੱਸਾ ਗਿਲਾ ਨੀ, ਚਲੋ ਹੁੰਦਾ ਵੀ ਪਿਆਰ ਚ ਆਪਾਂ ਕਿਸੇ ਦੇ ਗੁੱਸੇ ਵੀ ਹੋ ਸਕਦੇ ਆ, ਕਿਸੇ ਦੇ ਹਾਸਦੇ, ਸਾਰਾ ਕੁਛ ਹੀ ਚੱਲਦਾ
1: ਜੀ,
2: ਪਰ ਮੈਂ ਤਾਂ ਮੇਰੀ ਤਾਂ ਗੱਲ ਇਹ ਕਹਿਣੀ ਹੈ ਵੀ ਜਿਹੜੇ ਮੰਨ ਲਓ ਤੁਸੀਂ ਹੋਰ ਸਿਆਸਤਦਾਨਾਂ ਨੂੰ ਛੱਡ ਦੋ, ਜਿਹੜੇ ਸਾਡੇ ਕੌਮ ਦੇ ਜਥੇਦਾਰ ਨੇ ਮੰਨ ਲਓ ਸਿੱਖ ਕੌਮ ਨੂੰ ਸੰਦੇਸ਼ ਦੇਣਾ, ਤੇ ਉਹ ਇੱਕ ਵਾਰੀ ਤਾਂ ਮੰਨ ਲਓ ਉੱਠ, ਹੁਣ ਮੰਨ ਲਓ ਮੈਂ ਭਾਰਜਵਾ ਜੀ ਤੁਹਾਡੇ ਨਾਲ ਵੈਸੇ ਨੋਰਮਲੀ ਗੁੱਸਾ ਗਿਲਾ ਕਰਨਾ ਤੇ ਉਹ ਗੱਲ ਵੱਖਰੀ ਹੈ, ਮੈਂ ਕਹਾਂ ਮੈਂ ਹਰ ਰੋਜ਼ ਮੰਨ ਲਓ ਤੁਹਾਨੂੰ ਉੱਠ ਕੇ ਹਰ ਰੋਜ਼ ਕਹਾਂ ਭਾਰਜਵਾ ਜੀ ਵਰਗਾ ਮਾੜਾ ਬੰਦਾ ਕੋਈ ਨੀ, ਇਹਨੇ ਇਹ ਕੀਤਾ ਉਹ ਕੀਤਾ
1: ਜੀ,
2: ਤਾਂ ਜਦੋਂ ਤੁਸੀਂ ਮੈਨੂੰ ਮੰਨ ਲਓ ਜਿਹੜੀ ਉਹ ਕੁਰਸੀ ਆ ਉਹਦੇ ਤੇ ਬਿਠਾ ਦੋ, ਤੇ ਮੈਂ ਤੁਹਾਨੂੰ ਕਹਾਂ ਇਹੀ ਹੋਇਆ ਨਾ, ਤੁਸੀਂ ਆ ਜਥੇਦਾਰ ਮੰਨ ਲਓ ਆਪਣਾ ਜਥੇਦਾਰ ਸਾਹਿਬ ਗੜਗੜ ਸਾਹਿਬ ਦੀ ਤੇ ਸਰਨਾ ਸਾਹਿਬ ਦੀ, ਇਹ ਦੋਵੇਂ ਕਾਂਗਰਸ ਧਿਰ ਨਾਲ ਜੁੜੇ ਹੋਏ ਬੰਦੇ ਨੇ, ਸਾਰੀ ਉਮਰ ਇਹਨਾਂ ਨੇ ਉਧਰ ਕੱਢਤੀ, ਤੇ ਜਦੋਂ ਇਹ ਆ ਕੇ ਬਹਿ ਗਏ ਉਹ ਦੂਜੇ ਪਾਸੇ ਮੰਨ ਲਓ ਸਰਨਾ ਸਾਹਿਬ ਨੂੰ ਵਿੱਚ ਲੈ ਲਿਆ ਤੇ ਮੰਨ ਲਓ ਇਹਨਾਂ ਨੂੰ ਜਥੇਦਾਰ ਦੀ ਕੁਰਸੀ ਤੇ ਬਿਠਾ ਤਾ, ਇਹ ਇਹੀ ਕਹਿੰਦੇ ਵੀ ਜਿਹੜੇ ਬੰਦੇ ਨੂੰ ਗਾਲਾਂ ਕੱਢਦੇ ਸੁਖਬੀਰ ਬਾਦਲ ਸਾਹਿਬ ਨੂੰ, ਬਾਦਲ ਪਰਿਵਾਰ ਨੂੰ, ਕਹਿੰਦੇ ਵੀ ਨੌਜਵਾਨਾਂ ਨੂੰ ਕਹਿੰਦੇ ਸੰਦੇਸ਼ ਹੀ ਸੁਖਬੀਰ ਬਾਦਲ ਤੋਂ ਲੈਣਾ ਚਾਹੀਦਾ
1: ਜੀ,
2: ਹੈ ਵੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਇਹਨਾਂ ਤੋਂ ਲੈਣਾ ਚਾਹੀਦਾ, ਕਹਿੰਦੇ ਜਿਹਨੂੰ ਸਾਰੀ ਉਮਰ ਗਾਲਾਂ ਕੱਢਦੇ ਨੇ,
0: ਮੈਂ ਰਾਤ ਵੀ ਟਵਾਣਾ ਰੇਡੀਓ ਤੇ ਤੁਸੀਂ ਪੜਿਆ ਹੋਣਾ, ਮੈਂ ਹੋਰ ਵੀ ਤੈਨੂੰ ਦੱਸ ਦਿੰਦਾ, ਉੱਥੇ ਗੁਰਦੁਆਰਾ ਵੀ ਬਣ ਜਾਣਾ
1: ਜੀ
0: ਕੇ ਪੱਤਣ ਤੇ,
2: ਮੈਂ
0: ਇਹ ਹੁਣ ਜਾਗੇ ਨੇ, ਹੁਣ ਪਤਾ ਲੱਗਿਆ ਇਹਨਾਂ ਨੂੰ,
2: ਕਹਾਣੀ ਤਾਂ ਉਹੀ ਹੈ ਜੀ, ਨਹੀਂ 1995 ਚ ਖਾਲੜਾ ਸਾਹਿਬ ਗਾਇਬ ਹੋਏ ਤੇ ਅੱਜ 26-27 ਚੱਲਣ ਦਿਆ, 30 ਹੋ ਗਏ ਮੰਨ ਲਓ 25-30 ਸਾਲ, ਤੇ ਹੁਣ ਚੇਤਾ ਆਇਆ ਵੀ ਖਾਲੜਾ ਸਾਹਿਬ ਗਾਇਬ ਹੋਏ ਜੀ,
0: ਬਲਡੋਹੇ ਦਾ ਅੱਜ ਜਵਾਬ ਆ, ਕਹਿੰਦਾ ਬੀਬੀ ਖਾਲੜਾ ਤਾਂ ਕਦੇ ਬਾਦਲ ਨੂੰ ਮਿਲੀ ਨੀ ਜ਼ਿੰਦਗੀ ਚ, ਫੜ ਲੋ ਕੁਛ
2: ਮਿਲੀ ਹੋਈ ਨੀ ਹੈਗੀ, ਮਿਲੀ ਹੋਈ ਨੀ ਹੈਗੀ ਬਿਲਕੁਲ,
0: ਤੇ ਬੀਬੀ ਬਾਦਲ ਨੇ ਬਾਦਲ ਸਾਹਿਬ ਦੇ ਜਿਉਂਦੇ ਜੀ ਵੀ ਕਹੀ ਹੈ ਇਹ ਗੱਲ, ਉਹਨਾਂ ਨੇ ਕਿਹੜਾ ਅੱਜ ਪਹਿਲੀ ਗਰੀ ਕਹੀ ਹੈ
1: ਜੀ,
0: ਉਦੋਂ ਬਾਦਲ ਸਾਹਿਬ ਨੇ ਜਵਾਬ ਦਿੱਤਾ ਵੀ ਮੈਨੂੰ ਕਦੇ ਬੀਬੀ ਮਿਲੀ ਨੀ, ਜਾਂ ਤਾਂ ਉਹ ਬਾਦਲ ਸਾਹਿਬ ਦਾ ਜਵਾਬ ਹੋਵੇ ਫੇਰ ਤਾਂ ਮੰਨ ਲੈਂਦੇ ਆ
1: ਜੀ,
0: ਹੁਣ ਮਰੇ ਹੋਏ ਤੇ ਤੁਸੀਂ ਕਹਿੰਦੇ ਕਦੇ ਮਿਲੀ ਨੀ, ਹੁਣ ਤੂੰ ਪ੍ਰੂਵ ਕੌਣ ਕਰੇਗਾ ਵੀ ਮਿਲਿਆ ਸੀ ਕਿ ਨਹੀਂ ਮਿਲਿਆ,
1: ਕੰਟਰੋਵਰਸੀ ਸਹੇੜ ਕੇ ਉਹ ਠੀਕ ਆ ਨਾ, ਕੰਮ ਅੱਗੇ ਚੱਲ ਜਾਂਦਾ ਬਿਲਕੁਲ, ਕੰਟਰੋਵਰਸੀ ਖੜੀ ਕਰਨੀ ਆ।
0: ਕਿੰਨੀ ਕਰੀ ਲੋਕ ਛਰਿਆਂ ਪੁੱਛਦੇ ਨੇ ਬਲਟੋਹੇ ਨੂੰ ਵੀ ਤੇਰੇ ਕੋਲ 3 ਕਿੱਲੇ ਸੀ ਰਣਜੀਤ ਸਾਹਿਬ ਨੂੰ, ਪੁੱਠੀ ਕਿਵੇਂ ਆ ਗਈ ਤੇ 3 ਕਿੱਲੇ ਜ਼ਮੀਨ ਦੇ ਕਿਵੇਂ ਬਣ ਕੇ, ਉਹ ਕੀ ਕੀਤਾ ਦੱਸਦੇ, ਕਦੇ ਜਵਾਬ ਦਿੱਤਾ ਉਸ ਗੱਲ ਦਾ?
1: ਜੀ ਬਿਲਕੁਲ ਆ ਜੀ।
0: ਦੇਖੋ ਤੁਸੀਂ ਖੁਦ ਪੰਥਕ ਸਰਕਾਰ ਬਣਾ ਕੇ ਤੁਸੀਂ ਉਹ ਪਰਿਵਾਰ ਜਿਹੜੇ ਰੁਲਦੇ ਫਿਰਦੇ ਨੇ ਘੱਟੋ ਘੱਟ ਉਹਨਾਂ ਨੂੰ ਛੱਡੋ। ਤੁਸੀਂ ਤਾਂ ਚਲੋ ਛੋਟੇ ਸੀ, ਬਾਦਲ ਸਾਹਿਬ ਨੇ ਕਿਹਾ ਸੀ ਵੀ ਫੌਜੀ ਬੈਰਕਾਂ ਛੱਡ ਦੇਣ, ਧਾਰਮਿਕ ਫੌਜੀ ਜਿਹਨਾਂ ਨੂੰ ਕਹਿੰਦੇ ਨੇ, ਉਹ ਕਈ ਮਰ ਗਏ, ਕਈ ਉਹਨਾਂ ਨੂੰ ਇਹਨਾਂ ਨੇ ਨੌਕਰੀਆਂ ਨੀ ਦਿੱਤੀਆਂ ਬਾਦਲ ਸਾਹਿਬ ਨੇ,
2: ਬਿਲਕੁਲ
0: ਉਹਨਾਂ ਦੀ ਬਾਂਹ ਨੀ ਫੜੀ। ਚੱਲ ਮੈਂ ਤਾਂ ਕਹਿੰਦਾ ਜੇ ਮਰੇ ਚਾਹੇ ਆਪ ਦੇ ਹਾਰ ਚੱਕੇ ਚਾਹੇ ਪੁਲਿਸ ਦੇ ਸਾਦੇ ਨਾਲ ਮਰ ਗਏ ਜਾਂ ਕੀ ਹੋਇਆ, ਉਹਨਾਂ ਨੂੰ ਦੇਤੀਆਂ
1: ਜੀ,
0: ਤੇ ਹੋਰ ਸਾਡੇ ਧਰਮ ਦਾ ਪੈਸਾ ਕਿੰਨੀ ਜਗ੍ਹਾ ਗਲਤ ਲੱਗ ਰਿਹਾ
1: ਜੀ।
2: ਅਸਲ ਚ ਨਾ ਦਿੱਕਤ ਪਤਾ ਕਿਉਂ ਹੁੰਦੀ, ਜਿਹੜਾ ਤਾਂ ਹੁਣ ਮੰਨ ਲਓ ਕਾਂਗਰਸ ਦਾ ਦੁਸ਼ਮਣ ਸੀ ਉਹਨੇ ਤਾਂ ਕੀਤਾ ਹੀ ਨੁਕਸਾਨ, ਪਰ ਜਿਹੜੇ ਆਪਣੇ ਸੀ ਰੌਲਾ ਤਾਂ ਫਿਰ ਉੱਥੇ ਹੀ ਪੈਂਦਾ ਨਾ, ਉਹ ਗੱਲ ਸਵਾਲ ਚੁੱਕਦੇ ਆ ਫਿਰ ਕਹਿੰਦੇ ਵੀ ਉਹੀ ਗੱਲ ਫਲਾਣੇ
0: ਧਮਕਾਣੀ ਨੇ। ਮੈਂ ਤਾਂ ਕਿੰਨੀ ਗਰੀ ਕਿਹਾ ਟਵਾਣਾ ਜਿਹੜੀ ਦੇ ਇੱਥੇ ਵੀ ਕਿੰਨੀ ਗਰੀ ਕਿਹਾ ਕਿ ਠੀਕ ਹੈ, ਮੇਰਾ ਤਾਂ ਲੇਖ ਲਿਖਿਆ ਹੋਇਆ ਜੀ
1: ਜੀ
0: 84 ਬਨਾਮ ਅੱਜ ਦੇ ਸਿੱਖ, ਮੈਂ ਚੜ੍ਹਦੀ ਕਲਾ ਛਪਿਆ ਸੀ ਨਾਲੇ ਇਹਨਾਂ ਦਾ ਖਾੜਕੂ ਧਿਰਾਂ ਦਾ ਅਖਬਾਰ ਆ ਉਹ ਚੜ੍ਹਦੀ ਕਲਾ ਦੇ ਵਿੱਚ, ਦੋ ਲੇਖ ਲਿਖੇ ਸੀ ਮੈਂ ਉਦੋਂ, ਵੀ ਇੱਕ ਲਿਖਿਆ ਜੀ ਕੀ ਅਸੀਂ ਸਿੱਖ ਹਾਂ
1: ਜੀ,
0: ਤੇ ਠੀਕ ਹੈ ਹਿੰਦੂ ਗਵਰਨਮੈਂਟ ਸੀ, ਹਿੰਦੂ ਸੀ, ਉਹਨਾਂ ਨੇ ਸਾਡੇ ਧਰਮ ਤੇ ਅਟੈਕ ਕਰਤਾ, ਉਹਨਾਂ ਨੂੰ ਸਾਡੇ ਨਾਲ ਕੋਈ ਲਗਾ ਨੀ ਸੀਗਾ, ਤੇ ਜਿਹੜਾ ਹੁਣ ਅਸੀਂ ਰੋਜ਼ ਪੱਗਾਂ ਲਾਉਂਦੇ ਹਾਂ ਗਾਲਾਂ ਕੱਢਦੇ ਹਾਂ
1: ਦੇ ਵਿੱਚ ਜੋ ਕਰ
0: ਤੇ ਮਾਵਾਂ ਭੈਣਾਂ ਨੂੰ ਇਹ
1: ਜੀ
0: ਉਹਦੇ ਨਾਲ ਹੀ ਧਰਨਾ ਲਾਤਾ, ਉੱਥੇ ਅੱਜ ਵੀ ਲਾਉਣੇ ਆ ਵੈਸੀਆਂ ਮੂਹਰੇ ਜਾ ਕੇ ਜੋ ਵੀ ABC ਅਸੀਂ ਕਰਦੇ ਹਾਂ ਉਹ ਤਾਂ ਕਰੀ ਜਾਂਦੇ ਹਾਂ
1: ਜੀ,
2: ਬਿਲਕੁਲ
0: ਤੇ ਜਿਹੜੇ ਅਸੀਂ ਪੱਗਾਂ ਲਾਉਂਦੇ ਹਾਂ ਉਹਦਾ ਧਰਨਾ ਕਿੱਥੇ ਲਾਵਾਂਗੇ,
1: ਬਿਲਕੁਲ
0: ਇਹ ਟਰੂ ਹੈ, ਇਹ ਟਰੂ ਹੈ। ਰਿਜਮੈਂਟ ਮੇਰੇ ਮਿੱਤਰ ਨੇ ਅੱਜ ਦਾ ਚੱਲ ਗੁਰੂ ਘਰ ਦੇ ਵਿੱਚ ਖਾਣੀ ਪ੍ਰਧਾਨ ਖਾਣੀ ਸੈਕਟਰੀ ਹੈ, ਅਸੀਂ ਇਕੱਠੇ ਹੀ ਰਹੇ ਹਾਂ ਖਾਨੇ
1: ਜੀ,
0: ਤੇ ਉਹ ਗੁਰਦੁਆਰੇ ਦਾ ਪੱਗਾਂ ਲਾਣ ਗੋਲੀ ਚੱਲ ਪਈ, ਕੇਸ ਗਾਲ ਮਗਾਲੀ, 15 ਦਿਨ ਬਾਅਦ ਵੈਸੀ ਮੂਰੇ ਧਰਨਾ ਲਾਈ ਖੜੇ ਸੀ ਇਕੱਠੇ ਹੋ ਕੇ, ਮੈਂ ਕੋਲ ਦੀ ਲੰਘਿਆ ਜਾਂਦਾ ਸੀ, ਮੈਂ ਪਿੱਛੇ ਥੱਲੇ ਕਰਿਆ, ਮੈਂ ਸ਼ਰਮ ਤਾਂ ਨੀ ਆਉਂਦੀ ਹੋਵੇ
1: ਜੀ,
0: ਕਹਿੰਦੇ ਕੀ ਗੱਲ ਆ ਮਹਾਂ 15 ਦਿਨ ਪਹਿਲਾਂ ਕੀ ਕਰਦੇ ਸੀ ਤੁਸੀਂ
1: ਜੀ,
0: ਇਹਨਾਂ ਨੇ ਹਰਿਮੰਦਰ ਢਾਇਆ ਜਿਹੜਾ ਤੁਸੀਂ ਕੀਤਾ ਉਹਦਾ ਧਰਨਾ ਕਿੱਥੇ ਲਾਏਗੇ, ਮੈਂ ਕਿਹਾ ਮੈਂ ਤੁਹਾਨੂੰ ਤੇ ਨਾ ਕਲਾ ਲੇਖ ਮੈਂ ਉਦੋਂ ਲਿਖਿਆ 84 ਬਨਾਮ ਅੱਜ ਦੇ ਸਿੱਖ
1: ਜੀ, ਬਿਲਕੁਲ
0: ਅਸੀਂ ਅੰਦਰ ਗਾਲਾਂ ਕੱਢਦੇ ਹਾਂ, ਕਹਿਣਗੇ ਪੁਲਿਸ ਅੰਦਰ ਜੁੱਤੀ ਲੈ ਕੇ ਆ ਗਈ, ਬੀਬੀ ਨੇ ਸਮਝਾਇਆ ਪੁਲਿਸ ਆਈ ਕਿਉਂ, ਇਹ ਸਵਾਲ ਉਠਾਇਆ
1: ਜੀ,
0: ਥੋੜੀਆਂ ਕਰਤੂਤਾਂ ਕਰਕੇ ਆਈ ਨਾ
1: ਜੀ,
0: ਪੁਲਿਸ ਕਿਤੇ ਧੱਕੇ ਨਾ ਵੜਦੀ ਹੈ।
2: ਇੱਕ ਪਾਸੇ ਕਹਿੰਦੇ ਆ ਵੀ ਜੇ ਮੰਨ ਲਓ ਭਾਵੇਂ ਜਿੰਨੇ ਵੀ ਧਰਮ ਵਾਲੇ ਨੇ ਭਾਵੇਂ ਕਹਿੰਦੇ ਵੀ ਜੇ ਸਾਰੇ ਹਿੰਦੂ ਹੋਣਗੇ ਇਕੱਠੇ ਰਹਿਣਗੇ ਤਾਂ ਸਹੀ ਹੋਊ, ਸਿੱਖਾਂ ਵਾਲੇ ਕਹਿੰਦੇ ਵੀ ਜੇ ਸਾਰੇ ਸਿੱਖ ਇਕੱਠੇ ਹੋਣਗੇ ਤਾਂ ਸਹੀ ਹੋਊ, ਤੇ ਆਹ ਦੋਵੇਂ ਆ ਆਪਣਾ ਆਪਣਾ ਬੇਅੰਤ ਸਿੰਘ ਦੇ ਦੋਵੇਂ ਮੁੰਡੇ ਤੇ ਇੱਕ ਉਹਨਾਂ ਦੀ ਸਿਸਟਰ ਹੈ, ਇਹ ਆਪਣੇ ਘਰ ਚ ਤਾਂ ਇਕੱਠੇ ਹੈ ਨੀ,
0: ਚੰਡੀਗੜ੍ਹ ਸਾਂਝੀ ਹੈ ਉਹਦੇ ਇੱਕ ਹੈ ਨਾ, ਉੱਥੇ ਇਕੱਠੇ ਹੀ ਨੇ, ਇਹਦੇ ਤੁਹਾਨੂੰ ਮੈਨੂੰ ਦਿਖਾਉਣ ਨੂੰ ਨੇ
1: ਇਕੱਠੇ ਨਹੀਂ ਗੇ,
2: ਬਿਲਕੁਲ
0: ਇਕੱਠੇ ਨੀ ਹੈਗੇ
1: ਜੀ,
0: ਇਕੱਠੇ ਨੇ ਇਕੱਠੇ ਕਿਉਂ ਨੀ ਹੈਗੇ,
1: ਬਿਲਕੁਲ
0: ਨਿਊਯਾਰਕ ਮੀਟਿੰਗ ਕਰਨ ਬਹਿ ਜਾਣਾ 5-4 ਧਿਰਾਂ ਵਾਲੇ ਬੰਦਿਆਂ ਨੇ, ਵਿੱਚ ਮਾਨ ਦਲ ਨੇ, ਵਿੱਚ ਸਿੱਖ ਰੂਟ ਫੈਡਰੇਸ਼ਨ ਵਾਲੇ ਨੇ, ਹੋਰ ਨੇ, ਖਾਲਿਸਤਾਨੀ ਪੱਖੀ ਜੋ ਵੀ ਹੁੰਦੇ ਸੀ, ਉਹ ਮੁੰਡਾ ਉੱਥੇ ਟੈਕਸੀ ਚਲਾਉਂਦੇ 12-12 ਘੰਟੇ ਸੁੱਤਾ ਪਿਆ, ਉਹਨਾਂ ਆ ਕੇ ਮੀਟਿੰਗਾਂ ਇਹਨਾਂ ਨੇ ਬੈਸਣ ਲੱਗ ਜਾਣਾ
1: ਜੀ,
0: ਉਹ ਉੱਠ ਕੇ ਕਹਿੰਦਾ ਇਹਨਾਂ ਨੂੰ ਕਹਿੰਦਾ ਵੀ ਕਾਹਦੇ ਪਿੱਛੇ ਮੀਟਿੰਗ ਕਰਦੇ ਹੋ ਤੁਸੀਂ ਵੀ ਖਾਲਿਸਤਾਨ ਬਣਾਉਣਾ, ਉਹ ਕਹਿੰਦੇ ਹਾਂ ਸਾਡਾ ਆਪਦਾ ਘਰ ਚਾਹੀਦਾ, ਕਹਿੰਦਾ ਵੀ ਐ ਕਰੋ ਆ ਕਮਰੇ ਚ 4 ਜਾਣੇ 2 ਘੰਟੇ ਬਹਿ ਜੋ
1: ਜੀ,
0: ਵੀ ਜੇ ਤੁਹਾਡੇ ਸਿਰ ਤੇ ਪੱਗ ਹੋਈ ਕਹਿੰਦਾ ਮੈਂ ਕਹੂੰਗਾ ਵੀ ਖਾਲਿਸਤਾਨ ਬਣਨਾ ਚਾਹੀਦਾ, ਕਹਿੰਦਾ ਨਹੀਂ ਮੇਰਾ ਵੀਰ ਹੱਥ ਬੰਨਦਾ ਮੈਂ ਤੁਹਾਡੇ ਮੂਹਰੇ, ਅਸੀਂ ਯਾਰ ਸਵੇਰ ਨੂੰ ਰਾਤ ਨੂੰ ਟੈਕਸੀ ਚਲਾਉਣੀ ਹੁੰਦੀ ਹੈ ਸਾਨੂੰ ਸੌਣ ਲੈਣ ਦਿਆ ਕਰੋ, ਇਹ ਕਿਤੇ ਹੋਰ ਮੀਟਿੰਗ ਕਰ ਲਿਆ ਕਰੋ,
1: ਬਿਲਕੁਲ
0: ਇੱਥੇ ਰੱਖ ਰਹੇ
2: ਹਾਂ ਆਪਣਾ ਕਹਿੰਦੇ ਵੀ ਆਪਣਾ ਇਹ ਵੀ ਕੋਈ ਛੋਟੇ ਮੋਟੇ ਪਰਿਵਾਰ ਦੇ ਨੀ ਸੀ, ਬੜੇ ਵਧੀਆ ਅਲੀਟ ਪਰਿਵਾਰ ਦੇ ਸੀ
1: ਜੀ।
2: ਉਹ ਕਹਿੰਦੇ ਵੀ ਜਦੋਂ ਮੈਂ ਅਮਰੀਕਾ ਜੇਲ ਚ ਸੀ ਤੇ ਬਾਦਲ ਸਾਹਿਬ ਉੱਥੇ ਅਮਰੀਕਾ ਯੂਨੀਵਰਸਿਟੀ ਚ ਪੜ੍ਹਦੇ ਪਏ ਸੀ, ਆਪਣਾ ਸੁਖਬੀਰ ਬਾਦਲ ਸਾਹਿਬ
1: ਜੀ,
2: ਇਹ ਤਾਂ ਇੱਕੋ ਹੀ ਪਰਿਵਾਰ ਚ ਸੀ। ਮੰਨ ਲਓ ਹੈ ਇੱਕ ਬੰਦਾ ਅਲੀਟ ਪਰਿਵਾਰ ਚੋਂ ਸੀ ਜਿਹੜਾ ਜਜ਼ਬਾਤੀ ਹੋ ਕੇ ਤੁਰ ਪਿਆ ਤੇ ਉਹਨੇ ਜੋ ਵੀ ਕੁਛ ਕੀਤਾ, ਇੱਕ ਬੰਦਾ ਸਿਆਸਤਦਾਨ ਸੀ ਉਹਦਾ ਬੱਚਾ ਉਹੀ ਗੱਲ ਉੱਥੋਂ ਪੜ੍ਹ ਕੇ ਆ ਕੇ ਤੇ ਅੱਜ ਉਹੀ ਗੱਲ ਵੀ ਉਹ ਕਹਿੰਦੇ ਵੀ ਅਸੀਂ
0: ਨਹੀਂ। ਉਹਦਾ ਦੋ ਕੰਮ ਹੋ ਗਏ, ਨਾਲੇ ਸੁਖਬੀਰ ਜੀ ਘੁੰਮ ਕੇ ਨਾਲੇ ਪੜ੍ਹ ਕੇ ਤੇ ਨਾਲੇ ਆਪਦੀ ਜਾਨ ਬਚਾ ਕੇ
1: ਜੀ,
0: ਨਾਲੇ ਹਵਾਂ ਕੱਢ ਕੇ।
1: ਬਿਲਕੁਲ
0: ਬਿਲਕੁਲ, ਗੱਲ ਤਾਂ ਅਸਲ ਚ ਇਹ ਸੀ, ਹੋਰ ਕੀ ਸੀ ਕੱਢਣ ਨੂੰ
1: ਜੀ।
2: ਨਾਲੇ ਸਾਰੇ ਆਪਾਂ ਇਹ ਨੀ ਕਹਿੰਦੇ ਚਲੋ ਇਹ ਬਾਦਲ
0: ਪਰਿਵਾਰ ਸਾਰਿਆਂ ਨੇ ਸਭ ਦੇ ਸਭ। ਤੁਸੀਂ ਇੱਕ ਛੋਟੀ ਨੋਟ ਕਰੋ, ਜਦੋਂ 91 ਦੇ ਵਿੱਚ ਬਾਦਲ ਅਕਾਲੀਆਂ ਨੇ ਕਹਿ ਵੀ ਅਸੀਂ ਚੋਣ ਲੜਨੀ ਹੈ
1: ਜੀ,
0: ਠੀਕ ਹੈ
2: ਬਿਲਕੁਲ,
0: ਤੇ ਇਹ ਕਿਉਂ ਇਹਨਾਂ ਚੋਂ ਕੋਈ ਨੀ ਮਰਿਆ ਤੇ 21 ਤੇਰੇ ਮੇਰੇ ਵਰਗੇ ਜਿਹੜੇ ਖੜੇ ਸੀ ਉਹ ਮਾਰਦੇ ਸੀਗੇ,
2: ਆਮ ਮਾਰੇ ਗਏ ਬਿਲਕੁਲ ਬਿਲਕੁਲ,
0: ਆਮ ਲੀਡਰ ਜਿਹਨਾਂ ਵੋਟਾਂ ਉਹ ਮਾਰਤੇ
1: ਤੇ
0: ਪੰਥ ਉਸੇ ਪੰਥ ਕਮੇਟੀ ਨੇ ਮਾਰੇ। ਜਦੋਂ ਇਹਨਾਂ ਨੇ ਵਾਈਕਾਟ ਕਰਤਾ ਫਿਰ ਪੰਥ ਕਮੇਟੀ ਵਾਲਿਆਂ ਨੇ ਕਾਂਗਰਸੀ ਕਿਉਂ ਨੀ ਮਾਰੇ
1: ਜੀ,
0: ਸਵਾਲ ਉੱਠਦਾ ਕਿ ਨਹੀਂ ਉੱਠਦਾ ਜੀ?
1: ਬਿਲਕੁਲ,
0: ਪੰਥ ਕਮੇਟੀ ਕਿਹਨਾਂ ਦੀ ਸੀ ਦੱਸੋ?
2: ਸਵਾਲ ਨੀ, ਇਹ ਬੜਾ ਵੱਡਾ ਸਵਾਲ ਹੈ। ਅਸਲ ਚ ਅਫਸੋਸ ਇਹੀ ਹੈ ਵੀ ਇਹੀ ਸਾਡੇ ਪਤਾ ਨੀ ਕਿਉਂ ਨੀ ਖਾਨੇ ਚ ਪੈਂਦੀ ਹੈ, ਉਹੀ ਗੱਲ ਹੈ ਜੀ, ਫਿਰ ਕਦੀ ਕਿਸੇ ਦੇ ਮਗਰ ਕਦੀ ਕਿਸੇ ਦੇ ਮਗਰ ਚੜੇ
1: ਜੀ।
2: ਆਮ ਜਨਤਾ ਤਾਂ ਇਹਨਾਂ ਸਿਆਸਤਦਾਨਾਂ ਨੂੰ ਜ਼ਿਆਦਾਤਰ ਨੂੰ ਆਪਣੀ ਇਹਨਾਂ ਨੂੰ ਕੁਰਬਾਨੀ ਵਾਸਤੇ ਚਾਹੀਦੀ ਹੈ, ਕਿਉਂਕਿ ਉਹ ਅਸਲ ਮੁੱਦਿਆਂ ਤੇ ਗੱਲ ਆਉਣੀ ਨੀ ਚਾਹੀਦੀ। ਜੇ ਨਾ ਹੋਵੇ ਤੇ ਫਿਰ ਕੋਈ ਪੁੱਛੂ ਵੀ ਮੈਨੂੰ ਨੌਕਰੀ ਦੇ, ਕੋਈ ਪੁੱਛੂ ਵੀ ਮਹਿੰਗਾਈ ਕਾਹਤੋਂ ਹੈ, ਉਹਦੇ ਨਾਲ ਚੰਗਾ ਵੀ ਕੋਈ ਧਰਮ ਦੇ ਨਾਂ ਤੇ ਲੜੀ ਜਾਵੇ, ਕੋਈ ਕਿਸੇ ਨਾਂ ਤੇ ਲੜੀ
1: ਜਾਵੇ,
2: ਉਹਦੇ ਵਾਸਤੇ ਚਾਹੀਦੇ ਨੇ।
1: ਬਿਲਕੁਲ,
0: ਮੁਕੱਦਰ ਵੀ ਲੱਕੜਾਂ ਨਹੀਂ ਹੋਣਗੀਆਂ, ਲੱਕੜਾਂ ਨਹੀਂ ਹੋਣਗੀਆਂ ਚੁੱਲ੍ਹੇ ਜੱਗ ਕਿਵੇਂ ਬਣੂਗੀ, ਲੱਕੜਾਂ ਚਾਹੀਦੀਆਂ, ਲੱਕੜਾਂ ਆਮ ਲੋਕ ਹੈਗੇ ਨੇ
1: ਜੀ। ਬਿਲਕੁਲ
2: ਬਿਲਕੁਲ ਬਿਲਕੁਲ,
0: ਇਹ ਆਪਾਂ ਨੂੰ ਲੱਕੜਾਂ ਸਮਝਦੇ ਨੇ
1: ਜੀ, ਆਪਣੇ ਰੇਡੀਓ ਵਾਲੀ ਲਾਈਨ ਖੁੱਲੀ ਹੁੰਦੀ ਹੈ ਜੀ, ਉਹਦੇ ਉੱਤੇ ਕਰ ਲਿਆ ਕਰੋ ਪਲੀਜ਼, ਜੇ ਇਧਰੋਂ ਬਿਜ਼ੀ ਹੁੰਦੀ ਹੈ। ਚਲੋ ਮੈਂ ਜੀਰਾ ਸਾਹਿਬ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ। ਜੀਰਾ ਸਾਹਿਬ ਨੇ ਲਿਖਿਆ ਕਿ ਨਹੀਂ ਆਪਣੇ ਔਜਲਾ ਸਾਹਿਬ ਮੁਸ਼ਕਲ ਹੈਗੀ ਲੱਗਦੀ ਹੈ, ਚਲੋ ਉਹਨਾਂ ਦੀ ਜ਼ੁਬਾਨੀ ਹੀ ਸੁਣ ਲੈਂਦੇ ਆ। ਸਤਿ ਸ੍ਰੀ ਅਕਾਲ ਰਜਿੰਦਰ ਜੀਰਾ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰਾ ਸਾਰੇ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ, ਲੰਘੇ ਹੋ ਜੀ?
3: ਬਹੁਤ ਵਧੀਆ, ਮੈਂ ਕਿਹਾ ਮੁਕੱਦਰ ਜੀ ਦੁਆਰਾ ਫਿਰ ਉੱਠ ਪਏ ਸੁੱਤੇ, ਚਲੋ ਕੋਈ ਗੱਲ ਨੀ,
1: ਚਲੋ ਕੋਈ ਨੀ। ਹਾਂਜੀ, ਅੱਜ ਨਹਿਰ ਵਾਲੇ ਪੁਲ ਤੇ ਨਹੀਂ ਸੀਗੇ, ਘਰੇ ਲੱਗਦੇ ਸੀ ਜੀ।
3: ਨਹਿਰ ਵਾਲੇ ਪੁਲ ਤੇ ਤਾਂ ਪਹਿਲਾਂ ਹੀ ਆ ਜਾਂਦੇ ਨਾ ਇਹ ਬਹਿ ਕੇ,
1: ਉੱਥੇ ਕੋਈ ਕਹਿੰਦਾ ਹੋਏਗਾ ਵੀ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਹੜਾਵੇ ਮਾਈ ਕਿੱਥੇ ਰਹਿ ਗਿਆ ਹੈ ਦੱਸੋ,
3: ਮੁਕੱਦਰ ਮਾਈ ਕਿੱਥੇ ਰਹਿ ਗਿਆ,
1: ਮੁਕੱਦਰ ਮਾਈ ਕਿੱਥੇ ਰਹਿ ਗਿਆ ਜੀ।
3: ਭਾਜੀ ਗੱਲਾਂ ਬਹੁਤ ਚੱਲਣ ਡਈਆਂ
1: ਹਾਂਜੀ
3: ਆਪਣੀਆਂ ਸਿਆਸਤ ਦੀਆਂ, ਸਿਆਸਤ ਆਪਣੀ ਗੰਦੀ ਆ
1: ਜੀ,
3: ਆਪਾਂ ਨੂੰ ਪਤਾ ਹੀ ਆ,
1: ਬਿਲਕੁਲ
3: ਚੱਕਰ ਇਹ ਆ
1: ਜੀ,
3: ਕਿਉਂਕਿ ਸਾਡਾ ਸਿਸਟਮ ਜਿਹਨਾਂ ਨੇ ਬਣਾਇਆ ਨਾ ਕਹਿੰਦਾ ਮਤਲਬ ਇਹ ਸੰਵਿਧਾਨ ਵਿੱਚ
1: ਜੀ,
3: ਹੁਣ ਉਹ ਸੰਵਿਧਾਨ ਦਾ ਜਿਹੜਾ ਇਹ ਲੀਡਰ ਲੋਕ ਜਿਹੜੇ ਗਲਤ ਫਾਇਦਾ ਚੱਕ ਗਏ ਆ ਜੀ, ਸਹੀ ਮਾਇਨੇ ਵਿੱਚ
1: ਬਿਲਕੁਲ ਹੈ ਜੀ, ਉਹ ਇਹਨਾਂ ਦੇ ਕਾਬਲ ਨਹੀਂ ਸੀ, ਇਹਨਾਂ ਲਈ ਨਹੀਂ ਸੀ ਬਣਾਇਆ ਗਿਆ ਜੀ। ਹੁਣ ਦੇਖੋ ਜਿੱਦਾਂ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਕਾਨੂੰਨ ਬਦਲੇ ਜਾ ਰਹੇ ਨੇ, ਹੁਣ ਜਦੋਂ ਤਾਂ ਪਹਿਲਾਂ ਸਾਡੇ ਵਰਗੇ ਇੱਥੇ ਨਹੀਂ ਸੀਗੇ ਤਾਂ ਉਦੋਂ ਉਹ ਹੀ ਕਾਨੂੰਨ ਠੀਕ ਸੀਗੇ ਚੱਲੀ ਜਾਂਦੇ ਸੀ, ਤੇ ਜਦੋਂ ਹੁਣ ਇੱਥੇ ਆਏ ਆ ਸਾਡੇ ਵਰਗੇ ਇੱਥੇ ਵੀ ਆ ਗਏ, ਅਗਲਿਆਂ ਨੇ ਆਪਣੇ ਕਾਨੂੰਨ ਬਦਲ ਲਏ, ਭਾਈ ਆ ਇਹਨਾਂ ਦੇ ਲਈ ਨਹੀਂ ਆ ਕਾਨੂੰਨ, ਇਹਨਾਂ ਲਈ ਨਵੇਂ ਬਣਾਉਣੇ ਪੈਣੇ।
3: ਗੱਲ ਉਹੀ ਆ ਬਈ ਲੋਕ ਜਾਣ ਤੇ ਜਾਣ ਕਿੱਥੇ, ਕਿਉਂਕਿ ਇਹਨਾਂ ਕੋਲ ਛੁਟਕਾਰਾ ਮਿਲਣਾ ਬਹੁਤ ਔਖਾ, ਔਖਾ ਕੀ ਲੱਗਦਾ ਹੀ ਨੀਗਾ ਇਹਨਾਂ ਦੇ ਜਨ ਦੇ ਵਿੱਚੋਂ ਦੁਨੀਆਂ ਸਾਡੀ ਨਿਕਲ ਜੂਗੀ
1: ਜੀ,
3: ਇਹ ਤਾਂ ਹੋ ਨੀ ਸਕਦਾ
1: ਜੀ,
3: ਇੰਨਾ ਕੁਛ ਪੱਤੇ ਮਾਣ ਸਨਮਾਨ ਇਹਨਾਂ ਦਾ
1: ਜੀ,
3: ਸਲੋਕਾਂ ਦਾ ਖਾਣਾ ਪੀਣਾ ਇਹਨਾਂ ਦਾ ਸਾਰੀ ਉਮਰ ਬਣਿਆ ਰਹਿੰਦਾ ਵਾ, ਪੀੜੀਆਂ ਦਾ ਅਸਰ ਪੀੜੀਆਂ ਵੇਲੋ ਕਿਵੇਂ ਲੱਗੀਆਂ ਪਈਆਂ ਵਾ ਇਹਨਾਂ ਦੇ ਮਗਰ
1: ਜੀ,
3: ਮੈਂ ਗੱਲ ਮੈਂ ਭਾਜੀ ਅੱਜ ਨਾ ਮੈਂ ਰੰਧਾਵਾ ਜੀ ਦਾ ਇੰਟਰਵਿਊ ਸੁਣਿਆ ਸੀਗਾ ਸਹੀ ਮਹੀਨੇ ਦੇ ਵਿੱਚ, ਮੇਰੇ ਜਿੰਨੇ ਵੀ ਵੀਰ ਸੱਜਣ ਕਹਿ ਕੇ ਗਏ ਨਾ ਗੱਲਾਂ ਬਾਤਾਂ ਕਰਕੇ ਆ
1: ਜੀ,
3: ਮੇਰੇ ਟਵਾਣਾ ਜੀ ਦੇ ਚੈਨਲ ਤੋਂ ਗੱਲਾਂ ਬਾਤਾਂ ਹੁੰਦੀਆਂ ਵਾ
1: ਜੀ,
3: ਆ ਜਿਹੜਾ ਮੁੱਦਾ ਚੱਲਦਾ ਪਿਆ ਸਤਲੁਜ ਦਾ
1: ਹਾਂਜੀ,
3: ਉਹਨਾਂ ਦੇ ਮੈਂ ਅੱਜ ਭਾਈ ਸਾਹਿਬ ਦੀਆਂ ਖਲੜਾ ਜੀ ਦੇ ਵੱਡੇ ਭਾਈ ਸਾਹਿਬ ਅਮਰਜੀਤ ਸਿੰਘ ਜੀ ਸ਼ਾਇਦ ਨਾਂ ਸੀ ਉਹਨਾਂ ਦਾ
1: ਜੀ,
3: ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜੀ 50 ਮਿੰਟ ਦੀਆਂ
1: ਜੀ,
3: ਮੈਂ ਕਹਿੰਦਾ ਕਿਆ ਬਾਤ ਆ ਜੀ ਗੱਲਾਂ ਬਾਤਾਂ ਸੁਣ ਕੇ, ਤੇ ਕੁਛ ਮੈਨੂੰ ਲੱਗਦਾ ਫਿਲਮਾਂ ਫੁਲਮਾਂ ਵੇਖਣ ਦੀ ਲੋੜ ਹੀ ਨੀ ਹੈਗੀ, ਸਾਰਾ ਕੁਝ ਜਿੰਨਾ ਕੁ ਕਲੀਅਰ ਕਰਤਾ ਉਹਨਾਂ ਨੇ
1: ਜੀ, ਕੀ ਕਹਿਣਾ ਸੀ ਉਹਨਾਂ ਦਾ ਇੱਧਰ ਵੀ ਦੱਸੋ ਥੋੜਾ ਜਿਹਾ ਸਾਨੂੰ ਵੀ, ਅਸੀਂ ਵੀ ਸਪਸ਼ਟ ਹੋ ਸਕੀਏ।
3: ਮੈਂ ਉਹੀ ਗੱਲ ਦੱਸ ਰਿਹਾ, ਉਹਨਾਂ ਨੇ ਸਿਆਸਤ ਬਾਰੇ ਵੀ ਸਭ ਕੁਝ ਦੱਸਤਾ
1: ਜੀ,
3: ਵੀ ਸਾਡੀ ਜਥੇਬੰਦੀ ਬਣੀ ਕਿਵੇਂ ਇਹ ਕੰਮ ਕਰਦੀ ਸੀਗੀ
1: ਜੀ,
3: ਵੀ ਕਿੱਦਾਂ CBI ਕੋਲੇ ਵੀ ਸੀਗੀ, ਭਾਰਤ ਸਰਕਾਰ ਕੋਲੇ ਵੀ, UN ਕੋਲੇ, UNA ਕੋਲੇ ਵੀ ਚਿੱਠੀਆਂ ਪਾਉਂਦੇ ਸੀਗੇ
1: ਜੀ,
3: ਤੇ ਬਾਅਦ ਚ ਪਤਾ ਲੱਗਾ ਉਹ ਇੱਥੇ ਕੈਨੇਡਾ ਵੀ, ਪਤਾ ਨੀ ਅਮਰੀਕਾ ਵੀ, ਕੈਨੇਡਾ ਵੀ ਆ ਗਏ,
1: ਕੈਨੇਡਾ ਆਏ ਸੀਗੇ ਹਾਂਜੀ ਬਿਲਕੁਲ,
3: ਕੈਨੇਡਾ ਆਏ ਸੀ ਉਹਨਾਂ ਨੇ, ਫਿਰ ਉਹਨਾਂ ਨੇ ਕਿਸੇ ਨੇ ਕਿਹਾ ਵੀ ਤੁਸੀਂ ਇੱਥੋਂ ਵਾਪਸ ਨਾ ਜਾਈਓ, ਤੁਹਾਨੂੰ ਉਹਨਾਂ ਨੇ ਚੱਕ ਲੈਣਾ ਵਾ,
1: ਉਹਨਾਂ ਦੀ ਮਿਨਿਸਟਰ ਕਹਿੰਦੀ ਆ ਬਕਾਇਦਾ ਉਹਨਾਂ ਨਾਲ ਗੱਲ ਦਿਖਾਈ ਆ ਆਪਣੀ ਮੂਵੀ ਦੇ ਵਿੱਚ ਵੀ, ਕਿ ਤੁਸੀਂ ਇੱਥੇ ਅਸਾਈਲਮ ਲੈ ਲਓ ਵੀ ਤੁਹਾਡੀ ਜਾਨ ਨੂੰ ਖਤਰਾ ਉੱਥੇ, ਤੇ ਆਪਣਾ ਪਰਿਵਾਰ ਵੀ ਤੁਸੀਂ ਇੱਥੇ ਜਲਦ ਤੋਂ ਜਲਦ ਅਸੀਂ ਸੱਦ ਲਵਾਂਗੇ, ਤੁਸੀਂ ਅਸਾਈਲਮ ਅਸੈਪਟ ਕਰ ਲਓ, ਪਰ ਉੱਥੇ ਖਾਲੜਾ ਸਾਹਿਬ ਬਕਾਇਦਾ ਇੰਗਲਿਸ਼ ਦੇ ਵਿੱਚ ਵਾਰਤਾਲਾਪ ਕਰਦੇ ਦਿਖਾਏ ਗਏ ਨੇ ਉੱਥੇ, ਤੇ ਉਹਨਾਂ ਨੇ ਨਾ ਕਰ ਦਿੱਤੀ, ਕਹਿੰਦੇ ਮੈਂ ਸਮਝੌਤਾ ਨਹੀਂ ਕਰ ਸਕਦਾ ਅਸਾਈਲਮ ਦੇ ਲਈ, ਕਿਉਂਕਿ ਉੱਥੇ ਬਹੁਤ ਸਾਰੇ ਹੋਰ ਪਰਿਵਾਰ ਨੇ ਮੇਰੇ ਵਰਗੇ, ਕਿਹਨੂੰ ਕਿਹਨੂੰ ਅਸਾਈਲਮ ਦੇਵੋਗੇ ਤੁਸੀਂ?
3: ਉਹ ਇਸੇ ਕਰਕੇ ਉਹ ਕਹਿੰਦੇ ਸੀਗੇ ਵੀ ਮੈਂ ਹੀ ਇਹ ਸਾਰਾ ਕੰਮ ਚੱਕਿਆ, ਮੈਂ ਹੀ ਕਰਤਾ ਕਰਤਾ, ਮੈਂ ਹੀ ਮੁੱਦੇ ਚੱਕੇ ਆ, ਤੇ ਜੇ ਮੈਂ ਹੀ ਇੱਥੇ ਰਹਿ ਪਿਆ ਤੇ ਫਿਰ ਕਹਿੰਦਾ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਮੇਰੀ ਜ਼ਮੀਨ ਇਜਾਜ਼ਤ ਨਹੀਂ ਦਿੰਦੀ,
1: ਬਿਲਕੁਲ,
3: ਇਸ ਕਰਕੇ ਉਹਨਾਂ ਨੇ ਮਰਨਾ ਮਨਜ਼ੂਰ ਸਮਝਿਆ,
1: ਬਿਲਕੁਲ।
3: ਪਰ ਵੇਖੋ ਮੇਰੀ ਨਿਗਾਹ ਦੇ ਵਿੱਚ ਖਾਲੜਾ ਜੀ ਤੋਂ ਵੱਡਾ ਇਨਸਾਨ ਇਸ ਵੇਲੇ ਮੈਂ ਇੰਡੀਆ ਦੇ ਵਿੱਚ ਦਰਜਾ ਕਿਸੇ ਨੂੰ ਨਹੀਂ ਦੇ ਸਕਦਾ ਜੀ, ਜਿੰਨਾ ਮੈਂ ਉਹਨਾਂ ਬਾਰੇ ਬੋਲ ਚੁੱਕਾ,
1: ਬਿਲਕੁਲ
3: ਸਹੀ ਮੈਨੇ ਵਿੱਚ ਉਹਨਾਂ ਦੇ ਵੀਰ ਜੀ ਨੇ, ਵੱਡੇ ਵੀਰ ਜੀ ਨੇ ਗੱਲ ਕੀਤੀ ਆ
1: ਜੀ,
3: ਇੰਨੀਆਂ ਵਧੀਆ ਗੱਲਾਂ ਸਿਆਸਤ ਦੀਆਂ ਕੀਤੀਆਂ, ਫਿਰ ਉਹਨਾਂ ਨੇ ਸਾਰਾ ਕੁਝ ਦੱਸਿਆ
1: ਜੀ,
3: ਬਈ ਉਹਨਾਂ ਨੇ ਜਾਂਦੇ ਜਾਂਦੇ ਐਂਡ ਤੇ ਕੁਛ ਗੱਲਾਂ ਏਦਾਂ ਦੀਆਂ ਆਪਣੇ ਭਰ ਜੀ ਕੀਤੀਆਂ
1: ਹਾਂਜੀ,
3: ਤੇ 92 ਦੀ ਜਦੋਂ ਸਰਕਾਰ ਬਣੀ ਆ ਮੇਲਾ ਦਾ ਸ਼ਾਇਦ ਜਦੋਂ ਇਹਨਾਂ ਨੇ ਬਾਈਕਾਟ ਕੀਤਾ
1: ਜੀ,
3: ਅਕਾਲੀਆਂ ਨੇ 97 ਚ ਬਣ ਗਈ ਹੈ ਬਾਦਲਾਂ ਦੀ
1: ਜੀ,
3: 97 ਦੀ ਜਦੋਂ ਸਰਕਾਰ ਵੀ ਬਣੀ ਆ, ਉਹਨਾਂ ਨੇ ਦੱਸਿਆ ਜੀ ਵੀ ਸਾਨੂੰ ਉਹਨਾਂ ਨੇ ਫਿਰ ਉੱਤੇ ਸੱਦਿਆ
1: ਜੀ,
3: ਸਿਰਫ ਇੱਕ ਸੀਗੇ ਬੰਦੇ ਟੋੜਾ ਸਾਹਿਬ
1: ਜੀ,
3: ਜਿਹੜੇ ਕਿ ਉਹਨਾਂ ਦੀ ਗੱਲ ਸੁਣਦੇ ਸੀਗੇ
1: ਜੀ,
3: ਕੋਈ ਬੰਦਾ ਨੀ ਸੀਗੇ, ਸਾਰਿਆਂ ਨੇ ਧੋਖਾ ਦਿੱਤਾ ਜੀ ਉਹਨਾਂ ਨੂੰ
1: ਜੀ,
3: ਕਿਉਂਕਿ ਜਦੋਂ ਉਹਨਾਂ ਨੇ ਦੱਸਿਆ ਵੀ ਸਰਕਾਰ 97 ਦੀ ਬਣਨ ਤੋਂ ਬਾਅਦ ਵੀ ਉੱਥੇ ਹਾਲ ਦੇ ਵਿੱਚ ਆ, ਏਦਾਂ ਸਰਾਣੇ ਦੋ ਵੱਡੇ ਵੱਡੇ ਲੱਗੇ ਜੀ ਉੱਥੇ, ਜਥੇਦਾਰ ਆਪਣੇ ਤਲਵੰਡੀ ਸਾਹਿਬ ਤੇ ਬੈਠੇ ਤੇ ਨਾਲ ਟੋੜਾ ਸਾਹਿਬ
1: ਜੀ,
3: ਤੇ ਇਹਨਾਂ ਨੇ ਫਿਰ ਗੱਲ ਉੱਥੇ ਕਿਹਾ ਵੀ ਮੁੱਦੇ ਆਪਾਂ ਚੱਕੇ ਆ ਤੇ ਹੁਣ ਉਹਨਾਂ ਬਾਰੇ ਗੱਲਬਾਤ ਕਰੀਏ ਜਾਂ ਕਿੱਦਾਂ
1: ਜੀ,
3: ਤੇ ਟੋੜਾ ਸਾਹਿਬ ਹੱਸਣ ਲੱਗ ਪਏ, ਕਹਿੰਦੇ
1: ਜੀ,
3: ਕਹਿੰਦੇ ਤਲਵੰਡੀ ਸਾਹਿਬ ਨੂੰ ਪੁੱਛੋ ਵੀ ਬਈ ਆਪਣੀ ਸਰਕਾਰ ਬਣੀ ਆ, ਤਲਵੰਡੀ ਸਾਹਿਬ ਨੂੰ ਪੁੱਛੋ ਬਈ ਆਪਣੀ ਸਰਕਾਰ ਬਣੀ ਆ
1: ਜੀ,
3: ਜਿਵੇਂ ਆਪਾਂ ਕਹਿ ਦਿੰਦੇ ਆ ਵੀ ਆਪਣੇ ਇੱਥੇ ਕੀ ਹੈਗਾ ਵਾ
1: ਜੀ,
3: ਤੇ ਉਦੋਂ ਬਾਅਦ ਜੋ ਵੀ ਕਹਿਣ ਦਾ ਮਤਲਬ ਬਾਦਲਾਂ ਨੇ ਕੁਛ ਕੀਤਾ ਸਰਕਾਰ ਨੇ ਉਹਨਾਂ ਨਾਲ, ਜਿਹੜੇ ਦੀਆਂ 10 ਲੈਕੇ ਗਏ ਸੀਗੇ
1: ਜੀ,
3: ਉਹਨਾਂ ਬੰਦੇ ਨੂੰ ਬਾਅਦ ਇਹਨਾਂ ਸਰਕਾਰਾਂ ਨੇ ਨੌਕਰੀਆਂ ਤੇ ਵੀ ਲਗਾਇਆ, ਉਹੀ ਗੱਲ ਜਦੋਂ ਆਪਾਂ ਕਹਿ ਦੇ ਨਾ ਚਲੋ ਛੱਡੋ ਕਾਕਾ ਜੀ ਕੀ ਲੈਣਾ
1: ਜੀ
3: ਹੈਗੀ ਆ
1: ਜੀ,
3: ਉਹਨਾਂ ਨੇ ਬਿਨਾਂ ਕਾਕਾ ਜੀ ਕਹੇ ਤੋਂ ਹੀ ਉਹ ਕੰਮ ਸਾਰੇ ਕਰਦੇ ਜੀ,
1: ਬਿਲਕੁਲ।
3: ਇਸ ਕਰਕੇ ਮੈਂ ਅੱਜ ਮੈਂ ਇਹ ਮੰਨਦਾ ਵਾ ਗੱਲਾਂ ਚਲੋ ਆਪਾਂ ਸੁਣਦੇ ਹੁੰਦੇ ਸੀਗੇ
1: ਜੀ,
3: ਪਰ ਜਿੰਨਾ ਵੱਡਾ ਦੋਸ਼ ਉਹ ਚ 1997 ਦੀ ਸਰਕਾਰ ਦਾ ਵਾ
1: ਜੀ,
3: ਉਹਦਾ ਮੇਰਾ ਖਿਆਲ ਵੱਡਾ ਦੋਸ਼ ਕਿਸੇ ਦਾ ਵੀ ਨਹੀਂ ਹੈਗਾ ਜੀ, ਮੈਂ ਤਾਂ ਇਹ ਗੱਲ ਕਹੂੰਗਾ ਤੁਹਾਨੂੰ
1: ਜੀ,
3: ਤੇ ਮੈਂ ਫੇਰ ਬਾਰ ਬਾਰ ਇਹੀ ਗੱਲ ਕਹੂੰਗਾ, ਹੁਣ ਜਿਵੇਂ ਆਪਣੇ ਇੱਥੇ ਆਪਣੇ ਔਜਲਾ ਸਾਹਿਬ ਵੀ ਕਹਿ ਗਏ ਹੋ ਜਾਂਦਾ ਸ਼ਾਇਦ ਉੱਥੇ ਸਤਲੁਜ ਦੇ ਕਿਤੇ ਦੁਆਰਾ ਇੱਕ ਗੁਰਦੁਆਰਾ ਦੇ ਮਾਂਜੇ
1: ਜੀ, ਤੁਸੀਂ ਦੱਸਿਆ ਕਿ ਦੋ ਪਹਿਲਾਂ ਵੀ ਹੈਗੇ ਉੱਥੇ ਜੀ,
3: ਹਾਂਜੀ ਜਿਹੜਾ ਪੁਲ ਹੈਗਾ ਨਾ ਪੁਲ,
1: ਹਾਂਜੀ
3: ਇੱਕ ਪੁਲ ਦੇ ਪਰਲੇ ਪਾਸੇ ਆ ਇੱਕ ਪੁਲ ਦੇ ਪਾਸੇ ਆ, ਗੁਰਦੁਆਰੇ ਦੇ ਪਹਿਲੇ ਦੋ ਉੱਥੇ ਹੈਗੇ ਆ,
1: ਕੀ ਬਾਤ ਹੈ ਜੀ,
3: ਇਸ ਕਰਕੇ ਗੁਰਦੁਆਰੇ ਨਾਲ ਕੁਛ ਨੀ ਹੋਣਾ, ਇਹ ਜਿਹੜਾ ਸਨਮਾਨ ਹੈਗਾ ਇਹਨਾਂ ਦਾ
1: ਜੀ
3: ਉਹ ਲੋਕਾਂ ਦੇ ਅੰਦਰ ਬਰਕਰਾਰ ਰਹੂਗਾ
1: ਜੀ,
3: ਤੇ ਇਸ ਤਰ੍ਹਾਂ ਉਹਨਾਂ ਦੇ ਆਪਣੇ ਪਰਮਜੀਤ ਖਾਲੜਾ ਜੀ ਸੀਗੇ
1: ਜੀ,
3: ਤੇ ਉਹਨਾਂ ਨੂੰ ਨਕਾਰਿਆ ਗਿਆ ਲੋਕਾਂ ਵੱਲੋਂ, ਖਾਸ ਕਰਕੇ ਪਿੰਡਾਂ ਦੇ ਲੋਕਾਂ ਵੱਲੋਂ
1: ਜੀ,
3: ਤੇ ਮੈਂ ਉਹਨੂੰ ਬੜਾ ਮੰਦ ਭਾਗਾ ਕਹੂੰਗਾ ਜੀ ਵੈਸੇ ਉਸ ਗੱਲ ਨਾਲ,
1: ਬਿਲਕੁਲ।
3: ਇਸ ਕਰਕੇ ਮੈਂ ਫੇਰ ਮੈਂ ਹੁਣ ਜਿਵੇਂ ਆਪਣੇ ਭਾਜੀ ਇੱਥੇ ਆਪਣੇ ਇੱਕ ਲਿਖਦੇ ਪਏ ਆ ਜਟਵੈਰ ਜੀ ਵੀ, ਉਹ ਕਹਿੰਦੇ ਵੀ ਜਿੱਦਾਂ ਦੇ ਆਪਣੇ ਸੀਗੇ ਆਪਣੇ ਯੂਕਰੇਨ ਦੇ ਰਾਸ਼ਟਰਪਤੀ
1: ਹਾਂਜੀ ਹਾਂਜੀ ਕਮੇਡੀਅਨ
3: ਕਮੇਡੀਅਨ ਤੇ ਭਗਵੰਤ ਮਾਨ ਕਨੇਡੀਅਨ ਨੇ, ਇੱਕੋ ਗੱਲ ਹੀ ਆ
1: ਬਿਲਕੁਲ।
3: ਪਰ ਨਹੀਂ ਉਹਦੇ ਵਿੱਚ ਮੈਂ ਇਹਨਾਂ ਨੂੰ ਦੱਸਣਾ ਚਾਹੂੰਗਾ ਬਹੁਤ ਜ਼ਮੀਨ ਜ਼ਮਾਨ ਦਾ ਫਰਕ ਆ
1: ਜੀ,
3: ਕਿਉਂਕਿ ਯੂਕਰੇਨ ਦੇ ਪ੍ਰਧਾਨ ਮੰਤਰੀਆਂ ਨੇ ਜਿੰਨਾ ਰੂਸ ਨਾਲ ਟਾਕਰਾ ਲਿਆ ਤੇ ਮੇਰਾ ਖਿਆਲ ਅੱਜ ਦੇ ਦੌਰ ਦੇ ਵਿੱਚ ਕਿੱਡੀ ਤਕੜੀ ਸ਼ਕਤੀ ਰੂਸ ਆ
1: ਜੀ,
3: ਤੇ ਉਹਨਾਂ ਦਾ ਮੈਨੂੰ ਲੱਗਦਾ ਕੋਈ ਸ਼ਾਇਦ ਬੋਲ ਨਹੀਂ ਹੈਗਾ,
1: ਬਿਲਕੁਲ ਉਹ ਵੀ ਮੱਥਾ ਲਾ ਕੇ ਬੈਠੇ, ਬਿਲਕੁਲ
3: ਮੱਥਾ ਲਾ ਕੇ ਬੈਠਾ। ਜਿਸ ਤਰ੍ਹਾਂ ਉਹ ਦੇਖੋ ਤੁਸੀਂ ਟੇਬਲ ਦੇ ਉੱਤੋਂ ਆ ਗਏ
1: ਜੀ
3: ਟਰੰਪ ਦੇ ਅੱਗੋਂ, ਉਹ ਬੰਦਾ
1: ਜੀ
3: ਉਹਨਾਂ ਨੇ ਚਾਹ ਤੱਕ ਨਹੀਂ ਪੀਤੀ, ਨਹੀਂ ਉਹ ਰੱਖਦਾ ਜੀ ਉਹ ਬੰਦਾ ਧੜੱਲੇ ਵਾਲਾ
1: ਜੀ,
3: ਸਾਡੇ ਮਾਨ ਸਾਹਿਬ ਉਹਦੇ ਨਾਲ ਕਿੱਥੇ ਮਿਲ ਜਾਣਗੇ,
1: ਦੇਖੋ
3: ਮਤਲਬ ਕੋਈ ਨੀ ਹੈਗਾ
1: ਜੀਰਾ ਸਾਹਿਬ ਇਹਨਾਂ ਦੀ ਕਹਿਣੀ ਦੇ ਉੱਤੇ ਹੀ ਉਹਨੇ ਇਹ ਪੰਗਾ ਲਿਆ ਸੀ, ਪਰ ਇਹ ਮੁੜ ਕੇ ਪੌੜੀ ਚੜਾ ਕੇ ਪਿੱਛੇ ਖਿੱਚ ਲਈ, ਹੁਣ ਅਗਲਾ ਆਪਣੀ ਗੜਸ ਦਿਖਾਊਗਾ ਕਹਿੰਦਾ ਫੇਰ ਜੇ ਇੱਦਾਂ ਤਾਂ ਫਿਰ ਇੱਦਾਂ ਸਹੀ ਤੁਹਾਡੇ ਨਾਲ ਪਿੱਛੇ ਹਟਣਾ ਤਾਂ ਤੁਸੀਂ,
3: ਹਾਂ ਉਹਨੇ ਗੜਸ ਪੂਰੀ ਵਿਖਾਈ ਆ
1: ਜੀ।
3: ਮੈਂ ਤਾਂ ਇਹੀ ਗੱਲ ਕਹੂੰਗਾ ਵੀ ਪੰਜਾਬ ਦੇ ਵਿੱਚ ਜੋ ਕੁਛ ਵੀ ਹੋਇਆ
1: ਜੀ
3: ਉਹਦੇ ਲਈ ਆਪਣੇ ਜਿਹੜੇ ਲੀਡਰ ਹੈਗੇ ਨਾ ਉਹ ਜੀ ਬਹੁਤ ਬਹੁਤ ਜ਼ਿਆਦਾ ਦੋਸ਼ੀ ਨੇ ਜੀ, ਮੈਂ ਤਾਂ ਇਹ ਗੱਲ ਕਹੂੰਗਾ।
1: ਬਿਲਕੁਲ ਜੀਰਾ ਸਾਹਿਬ ਇੱਕ ਮਿੰਟ ਰੁਕੇ ਹੋ, ਆਪਣੇ ਨਾਲ ਮੁਕੱਦਰ ਜੀ ਦੁਬਾਰਾ ਜੁੜੇ ਸ਼ਾਇਦ ਤੁਹਾਡੀ ਗੱਲ ਚ ਵਾਧਾ ਕਰਨਾ ਚਾਹੁੰਦੇ ਹੋ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਹਾਂਜੀ ਜੀਰਾ ਵੀਰ ਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਨੇ?
0: ਠੀਕ ਠਾਕ ਬਹੁਤ ਵਧੀਆ। ਦੇਖੋ ਜੀ ਜਦੋਂ ਨਾ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ, ਮੈਂ ਵੀ ਕਿਸੇ ਦੀ ਗੱਲ ਸੁਣ ਰਿਹਾ ਸੀ ਕੱਲ, ਮੈਂ ਹੁਣ ਭੁੱਲ ਗਿਆ ਨਾ ਸ਼ਾਇਦ ਰੰਧਾਵਾ ਵਾਲੇ ਚੈਨਲ ਤੇ ਉਹ ਗੱਲ ਕਰਦੇ ਸੀ ਜਗਤਾਰ ਨਾਲ
1: ਜੀ,
0: ਉਹ ਕਹਿੰਦੇ ਵੀ ਟੌੜਾ ਸਾਹਿਬ ਬਾਦਲ ਸਾਹਿਬ ਨਾਲੋਂ ਵੱਡੇ ਲੀਡਰ ਸੀਗੇ
1: ਜੀ,
0: ਪਰ ਟੌੜਾ ਸਾਹਿਬ ਕਿਉਂ ਥੱਲੇ ਮਾਰੇ ਤੇ ਬਾਦਲ ਸਾਹਿਬ ਨੂੰ ਕਿਉਂ ਭਾਰਿਆ ਗਿਆ? ਕਿਉਂਕਿ ਸੈਂਟਰ ਗੌਰਮੈਂਟ ਦੇ ਜਿਹੜਾ ਰਾਸ ਆਉਂਦਾ ਸੀ
1: ਜੀ
0: ਉਹਨਾਂ ਨੂੰ ਉਹਨਾਂ ਨੇ ਤਾਹਾਂ ਚੱਕਤਾ।
1: ਬਿਲਕੁਲ,
0: ਜਦੋਂ 97 ਦੀ ਸਰਕਾਰ ਤੋਂ ਪਹਿਲਾਂ ਸਮਝੌਤਾ ਕਰਿਆ, ਜਦੋਂ ਬਾਦਲ ਸਾਹਿਬ ਨੇ ਇਹਨਾਂ ਨੂੰ ਉਹ 33 ਸੀਟਾਂ ਮੰਗਦੇ ਸੀ, ਇਹਨਾਂ ਨੇ 25 ਤੇ ਗੱਲ ਮੁਕਾ ਦਿੱਤੀ, ਇਹਨੇ ਉਦੋਂ ਹੀ ਕਹਿਤਾ ਕਹਿੰਦਾ ਲਓ ਜੀ ਆਪਣਾ ਪੰਥ ਦਾ ਭੋਗ ਪੈ ਗਿਆ। ਟੌੜਾ ਸਾਹਿਬ ਨੇ ਵਿਰੋਧ ਕਰਿਆ ਸੀ
1: ਜੀ
0: ਕਿ ਸਾਨੂੰ ਕੱਲਿਆਂ ਨੂੰ ਲੜਨਾ ਚਾਹੀਦਾ
1: ਜੀ,
0: ਔਰ ਇਹਨਾਂ ਨੇ ਕੱਲਿਆਂ ਨੇ ਜਿੱਤ ਜਾਣਾ ਸੀ, ਲੋਕਾਂ ਚ ਰੋਸ ਸੀ ਉਦੋਂ ਆ ਜੋ ਵੀ ਹੋਇਆ 92 ਤੋਂ 97 ਤੱਕ
1: ਜੀ,
0: ਤੇ ਬਾਦਲ ਸਾਹਿਬ ਕਿਉਂਕਿ ਬਾਦਲ ਸਾਹਿਬ ਦੇ ਉੱਪਰ ਪ੍ਰਭਾਵ ਸੀ ਉਹਨਾਂ ਦਾ ਏਜੰਸੀਆਂ ਦਾ, ਤੇ ਉਹਨਾਂ ਨੇ ਕਹਿ ਕੇ ਕਰਵਾ ਲਿਆ, ਤੇ ਉਦੋਂ ਬਾਅਦ ਤੇ 23 ਸੀਟਾਂ ਦਿੱਤੀਆਂ, ਤੇ ਉਦੋਂ 23 ਤੋਂ ਬਿਨਾਂ ਵੀ ਸਰਕਾਰ ਬਣੀ ਸੀ 97 ਦੇ ਵਿੱਚ ਤਾਂ
1: ਜੀ,
0: ਉਦੋਂ 95 ਸੀਟਾਂ ਇਹਨਾਂ ਨੂੰ ਇਕੱਠੀਆਂ ਟੋਟਲ ਆਈਆਂ ਸੀਗੀਆਂ
1: ਜੀ,
0: ਕਾਲੀਆਂ ਕੋਲ 75 ਸੀ,
3: ਕਾਲੀਆਂ
0: ਕੋਲ 75 ਸੀ
1: ਜੀ,
0: ਕਾਲੀਆਂ ਕੋਲ 75 ਸੀਟਾਂ ਸੀ, ਮੇਰੇ ਆ ਗਿਆ ਦਿਮਾਗ ਜੀ 75 ਸੀ ਇਹਨਾਂ ਕੋਲ, ਇਹਨਾਂ ਦੇ ਖਾਲੀ ਉਦੋਂ 17 ਜਿੱਤੇ ਕੁਛ ਸਮਥਿੰਗ ਪਤਾ ਉਹਦਾ
1: ਜੀ।
0: ਟੌੜਾ ਸਾਹਿਬ ਜਿਹੜੇ ਉਹ ਪੰਥਕ ਸੋਚ ਰੱਖਦੇ ਸੀ, ਜੇ ਟੌੜਾ ਸਾਹਿਬ ਖਾਲੜਾ ਕਾਂਡ ਦੇ ਵਿੱਚ ਕਦੀ ਹੈਲਪ ਨਾ ਕਰਦੇ ਕੇਸ ਤੱਕ ਜਾਣਾ ਹੀ, ਟੌੜਾ ਸਾਹਿਬ ਨੇ ਅੰਤਰਗਤੀ ਕੇਸ ਸੁਪਰੀਮ ਕੋਰਟ ਚਲਵਾਇਆ
1: ਜੀ ਜੀ ਜੀ,
0: ਉਹਨਾਂ ਦੀ ਸੋਚ ਪੰਥਕ
3: ਸੀ,
0: ਪਰ ਉਹ ਦੇਖੋ ਫਿਰ ਕਿਵੇਂ ਬਾਦਲ ਸਾਹਿਬ ਰਾਹੀਂ ਫਿਰ ਥੱਲੇ ਲਾਏ ਜਦੋਂ ਉਹਨੂੰ ਪਤਾ ਲੱਗਾ ਭਾਰ ਹੋ ਰਿਹਾ
1: ਜੀ,
0: ਸਾਰਾ ਕੁਝ ਬਾਦਲ ਸਾਹਿਬ
3: ਨੇ
0: ਵਿਧਾਨ ਸਭਾ ਚ ਬਿਆਨ ਦੇਖੋ ਦਿੱਤਾ ਨੀ, ਉਹ ਰਿਕਾਰਡ ਬਿਆਨ ਪਿਆ ਕੈਪਟਨ ਸਾਹਿਬ ਦਾ
1: ਜੀ,
0: ਵੀ ਰਾਤ ਨੂੰ ਮੇਰੇ ਨਾਲ ਮੰਨਿਆ ਵੀ ਚੱਲ ਸਵੇਰੇ ਮਿਲਦਾ ਕਹਿੰਦਾ ਜਾਂਦਾ ਗੱਡੀ ਚ ਉਤਰ ਗਿਆ
1: ਜੀ,
0: ਔਨ ਰਿਕਾਰਡ ਬਿਆਨ ਪਿਆ ਜਿਹੜੇ ਮੈਂ ਉਹ ਗੁਰੂ ਘਰ ਦਾ ਚਾਹੇ ਬੇਸ਼ੱਕ ਹੋਣ ਜਾਂ ਅਸੀਂ ਹੁਣ ਆਹ ਸ਼ਹੀਦਾਂ ਲਾਉਣ ਲਾਇਕ ਕੇ ਲਾਉਣਾ ਨਾ ਇਹ ਵੱਧ ਚੱਲੂਗਾ ਜੀ
1: ਜੀ,
3: ਪਰ ਉਹਨਾਂ ਨੇ ਤਾਂ ਬਕਾਇਦਾ ਐਲਾਨ ਕੀਤਾ ਨਾ ਉਹਨਾਂ ਦੇ ਵੱਡੇ ਭਰਾ ਨੇ ਬਈ ਜਸਵੰਤ ਸਿੰਘ ਜੀ ਨੂੰ, ਇਹਨਾਂ ਨੇ ਕਿਹਾ ਵੀ ਤੁਹਾਨੂੰ ਚੋੜਾ ਸਾਹਿਬ ਨੂੰ ਛੱਡਣਾ ਪੈਣਾ, ਬਕਾਇਦਾ ਬਿਆਨ ਦਿੱਤਾ ਵਿੱਚ
0: ਬਿਲਕੁਲ,
3: ਉਹਨਾਂ ਨੇ ਪੱਕੀ ਇਹ ਗੱਲ ਥੋ ਕੇ ਕਹੀ ਆ ਬਈ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਚੋੜਾ ਸਾਹਿਬ ਤੁਹਾਨੂੰ ਛੱਡਣਾ ਪੈਣਾ ਵਾ ਜੇ ਸਾਡੇ ਨਾਲ ਤੁਸੀਂ ਆਉਣਾ ਤੇ
1: ਜੀ,
3: ਜੇ ਸਾਡੇ ਕੋਲ ਮੰਗਾਂ ਮਨਾਉਣੀਆਂ, ਇੱਥੋਂ ਤੱਕ ਇੰਨੀ ਗੱਲ ਕਹਿ ਦਿੱਤੀ ਉਹਨਾਂ ਨੇ,
0: ਕਹਿ ਰਿਹਾ ਕਹਿੰਦਾ ਬੀਬੀ ਬਡੋਆ ਕਹਿੰਦਾ ਬੀਬੀ ਕਦੇ ਮਿਲੀ ਉਹ ਨੀ ਬਾਦਲ ਨੂੰ ਦਿੱਲੀ ਤਾਂ ਬਾਦਲ ਹੁੰਦੇ ਵੀ ਜਿਉਂਦੇ ਵੀ ਬਿਆਨ ਦਿੰਦੇ ਸੀ ਮੈਨੂੰ ਬਾਦਲ ਸਾਹਿਬ ਨੇ ਐ ਕਿਹਾ, ਉਦੋਂ ਬਾਦਲ ਸਾਹਿਬ ਦਾ ਜਵਾਬ ਆਇਆ ਕੋਈ ਜਾਂ ਜੋ ਮਰ ਗਏ ਤੇ ਜਵਾਬ
3: ਨਹੀਂ ਬੀਬੀ? ਨਹੀਂ ਨਹੀਂ ਮਿਲ ਕੇ ਮਿਲੇ ਆ ਤੁਹਾਨੂੰ, ਉਹਨਾਂ ਨੂੰ ਮਿਲੇ ਆ ਜੀ, ਇਹ
0: ਮਿਲੇ ਨੇ ਜੀ, ਮਿਲੇ ਨੇ
3: ਹਾਂਜੀ, ਇਹ ਗਏ ਉਹਨਾਂ ਕੋਲ, ਗੱਲ ਨੀ ਸੁਣੀ ਗਈ ਉਹਨਾਂ ਦੀ।
0: ਤੁਸੀਂ ਦੇਖੋ ਵੀ ਅੱਜ ਕਿੰਨਾ ਇਹ, ਤੁਸੀਂ ਇੱਕ ਗੱਲ ਯਾਦ ਰੱਖਿਓ, ਇਹ ਕਦੇ ਨਾ ਛੇਤੀ ਉਹ ਆ ਬਾਬਾ ਬੂਝੇ ਤੇ ਵੀ ਮੂਵੀ ਬਣ ਜਾਣੀ ਆ ਬਾਦਲਾਂ ਨੂੰ ਠੋਕਣ ਲਈ
1: ਜੀ,
0: ਬਣ ਜਾਣੀ ਆ ਮੂਵੀ ਕਦੇ
1: ਜੀ,
3: ਬਣ ਜੂਗੀ
0: ਅਟਲਾਈਟ ਤੇ ਵੀ ਗੱਲ ਹੈ, ਬਣ ਜਾਣੀ ਆ।
1: ਬਹੁਤ
0: ਕੁਝ ਠੋਕਣਾ ਤੇ ਬਹੁਤ ਆਉਣ ਵਾਲੇ ਸਮੇਂ ਠੋਕਿਆ ਦਿਖੂਗਾ ਆਪਾਂ ਨੂੰ, ਸਤਾਈ ਚ ਦੇਖ ਲਿਓ ਜਿਹੜੀ ਹੈ ਉਹ ਅੱਗ ਵਾਲੀ ਹੈ ਜਿਹੜੀ ਆਪਾਂ ਚੁੱਲ੍ਹੇ ਚ ਰੱਖਦੇ ਹੁੰਦੇ ਜੀ, ਉਹ ਇਹਨਾਂ ਨੇ ਆਪਦਾ ਜਿਹੜਾ ਕੰਮ ਕਰਨਾ ਉਹ ਕੱਢ ਜਾਣਾ ਜੀ।
1: ਬਿਲਕੁਲ,
0: ਤੁਸੀਂ ਮੈਨੂੰ ਦੱਸੋ ਜ਼ਿਲ੍ਹਾ, ਤੁਸੀਂ ਤਾਂ ਪੰਜਾਬ ਚ ਰਹੇ ਨੇ, ਕਿੰਨੇ ਲੋਕ ਤੁਹਾਨੂੰ ਆ ਕੇ ਕਹਿੰਦੇ ਜੀ ਚੰਨੀ ਮੁੱਖ ਮੰਤਰੀ ਚਾਹੀਦਾ
1: ਜੀ,
0: ਹੈ ਕੋਈ ਵੇਵ ਚੰਨੀ ਦੀ? ਟੈਂਡਰੇ ਪਾਸ ਕੀਤੇ ਨੇ, ਹੋਰ ਕੀ ਕਰਿਆ?
1: ਬਿਲਕੁਲ ਬਿਲਕੁਲ,
3: ਉਹ ਭਾਜਪਾ ਸਹੂਲਤਾਂ ਲੈ ਕੇ ਹੈਗੀਆਂ ਇਹਨਾਂ ਚੀਜ਼ਾਂ ਦੇ,
0: ਕਾਂਗਰਸ ਨੂੰ ਖਰਾਬ ਕਰ, ਉਹ ਖਰਾਬ ਕਰ ਰਿਹਾ ਜੀ ਕਾਂਗਰਸ ਨੂੰ ਬਸ
1: ਜੀ।
0: ਹੁਣ ਤਾਂ ਚਾਹੇ ਇਕੱਠੇ ਲੜ ਪੈਣ ਜੀਰਾ ਸਾਹਿਬ, ਚਾਹੇ ਚੰਨੀ ਸਾਹਿਬ ਪਾਰਟੀ ਬਣਾ ਕੇ ਲੜ ਪੈਣ, ਕਾਂਗਰਸ ਤਾਂ ਗਈ
1: ਜੀ।
3: ਗੱਲ ਤਾਂ ਸਹੀ
1: ਹੈ,
0: ਇਹ ਸਾਨੂੰ ਸਮਝ ਆਉਂਦੀ ਹੈ, ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਜੀ? ਤੇ ਅੱਧੇ ਉਹਦੇ ਨਾਲ ਉਹ ਤੁਰੇ ਹੋਏ ਨੇ ਜਿਹਨਾਂ ਨੂੰ ਪੱਕਾ ਪਤਾ ਸਾਨੂੰ ਟਿਕਟਾਂ ਨਹੀਂ ਮਿਲਣੀਆਂ, ਹਲਕਾ ਚਾਰਜ ਕਾਂਗਰਸ ਨੇ ਵੱਖਰੇ ਲਾਏ ਨੇ ਉਹਨਾਂ ਦੇ, ਅੱਧੇ ਉਹ ਚੰਨੀ ਨੂੰ ਬੈਠਣ ਨਹੀਂ ਦਿੰਦੇ, ਤੇ ਅੱਧੇ ਉਹ ਨੇ ਜਿਹੜੇ ਦੋਗਲੀ ਗੇਮ ਖੇਡਦੇ ਨਾਲ ਤੁਰੇ ਹੋਏ ਨੇ।
1: ਨਾਲੇ ਇਹ ਆ ਨਾ ਕਿ ਐਤਕੀ ਬਹੁਮਤ ਦੀ ਸਰਕਾਰ ਨਹੀਂ ਆਉਣੀ, ਐਤਕੀ ਦੋ ਚਾਰ
0: ਜੀਰਾ ਸਾਹਿਬ ਦਾ ਕਿੰਨੀ ਗੇਰੀ ਕਹਿੰਦੇ ਹੁੰਦੇ ਨੇ, ਕਿੰਨਾ ਡਿਟੇਲ ਕੱਢ ਕੇ ਲਿਆਉਂਦੇ ਨੇ ਮਹਾਰਾਸ਼ਟਰ ਕੀ ਹੈ, ਬਹੁ ਮਤ ਅਗਲੇ ਨੇ ਕਰ ਲੈਣਾ, ਤੁਸੀਂ ਮਾੜੇ 20-25 ਜਿਦਾ ਆਉਂਦਾ ਸਹੀ।
1: ਬਿਲਕੁਲ ਬਿਲਕੁਲ
3: ਭਾਜੀ, ਮੈਂ ਕਹੀ
0: ਜਾਂਦਾ
1: ਜੀ,
3: ਹੁਣ ਤੁਸੀਂ ਦੇਖੋ ਨਾ, ਜੇ ਮੋਦੀ ਸਾਹਿਬ ਇੱਕ ਵਾਰੀ ਮੰਨ ਲਓ ਪੰਜਾਬ ਚ ਗੇੜਾ ਮਾਰਦੇ ਆ
1: ਜੀ,
3: ਇੱਕ ਵਾਰੀ ਗੇੜਾ ਮਾਰ ਜਾਣ ਕਹਿਣ ਦਾ ਮਤਲਬ, ਹੁਣ ਜਿਵੇਂ ਫਿਲਮ ਸੱਤ ਲੋ ਚੱਲਦੀ ਪਈ ਆ, ਏਦਾਂ ਦੀ ਕੋਈ ਟੌਪਿਕ ਹੋ ਗਿਆ ਤੇ ਜਿਹੜਾ ਹਿੰਦੂ ਰਿਪੋਰਟ ਆ ਉਹ ਤਾਂ ਭੱਜੀ ਜਾਣੀ ਸਾਰੀ ਇਹਨਾਂ ਵੱਲ।
1: ਬਿਲਕੁਲ, ਤਾਂ ਹੀ ਤਾਂ ਉਹਨਾਂ ਨੇ ਰੱਖਿਆ ਹੋਇਆ ਜੀ ਆਉਣ ਵਾਲੇ ਦਿਨਾਂ ਚ, ਚੱਕਰੇ
0: ਉਹੀ ਹੈ ਜੀ ਫਿਲਮ ਦਾ, ਚੱਕਰੇ ਜੀਰਾ ਸਾਹਿਬ ਸਾਰਾ ਉਹੀ ਸਾਰਾ ਕੁਝ, ਜੇ ਚਲਾਉਣੀ ਸੀ 3 ਸਾਲ ਪਹਿਲਾਂ ਚਲਾ ਦਿੰਦੇ, ਹੁਣ ਕਿਉਂ ਚਲਾਈ, 2 ਦਿਨ ਚਲਾ ਕੇ ਬੰਦ ਕਿਉਂ ਕਰੀ?
1: ਨਾਲੇ ਇਹ ਵੀ ਦੇਖੋ ਨਾ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਜੋ ਸਪੀਚ ਕਰਕੇ ਆਏ ਗਏ, ਉੱਥੇ ਵੀ ਮੁੱਖ ਪੰਜਾਬ ਨੂੰ ਰੱਖ ਕੇ ਸਿੱਖਾਂ ਦੀ ਗੱਲ ਕੀਤੀ ਹੈ, ਆਹ ਕਰ ਦਿੱਤਾ ਸੀ ਉਹ ਕਰ ਦਿੱਤਾ।
3: ਇਹ ਤਾਂ ਜੀ ਦੇਖੋ ਉਹੀ ਗੱਲ ਹੈਗੀ ਆ ਬਈ, ਸਿਸਟਮ ਜਿੰਨਾ
0: ਕੁ, ਮੈਂ ਕਿਹਾ ਸੀ, ਮੈਂ ਕਿਹਾ ਟੌੜਾ ਸਾਹਿਬ ਦੀ ਰਿਪੋਰਟ ਕਹਿੰਦੇ ਵੀ ਉਹਨਾਂ ਨੂੰ ਉਭਾਰਿਆ ਗਿਆ, ਇਹਨਾਂ ਨੂੰ ਥੱਲੇ ਚੱਕਿਆ ਕੀ ਹੋਇਆ ਕਿਉਂ ਹੋਇਆ ਸਾਰੇ, ਕਿਉਂਕਿ ਫੇਰ ਵੀ ਟੌੜਾ ਸਾਹਿਬ ਨੇ ਭਾਰੂ ਨਹੀਂ ਸੀਗਾ, ਠੀਕ ਆ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਦੇ ਜੋੜਨ ਨਾਲ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਨੇ, ਚਲੋ ਆਪ ਉਹਨਾਂ ਨੇ ਨਹੀਂ ਗਿਆ, ਆਪ ਉਹਨਾਂ ਤੇ ਦਾਗ ਨਹੀਂ ਉੱਠਦਾ, ਪਰ ਮੈਂ ਇਸ ਚੀਜ਼ ਨੂੰ ਫੇਰ ਵੀ ਅੱਗੇ ਟੋਨਾਲਿਟੀ ਦੇ ਗਿਆ ਵੀ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ,
1: ਬਿਲਕੁਲ
0: ਮੈਂ ਸਾਫ਼ ਸੁਥਰਾ, ਬਹੁਤ ਤਰ੍ਹਾਂ ਦੀ ਰਿਸ਼ਵਤ ਦੇ ਕੇ ਆਪਦੇ ਨਾਲ ਵੀ ਲੋਕ ਤੋਰਨੇ ਪੈਂਦੇ,
1: ਬਿਲਕੁਲ
0: ਉਹ ਵੀ ਰਿਸ਼ਵਤ ਹੈ, ਉਹ ਕਿਹੜਾ ਰਿਸ਼ਵਤ,
3: ਅਲੱਗ ਅਲੱਗ ਤਰ੍ਹਾਂ ਦੇ।
1: ਨਾਲੇ ਜੇ ਆਪ ਦੋਸ਼ੀ ਆ ਨਾ ਕਿਸੇ ਦੀਆਂ ਨਜ਼ਰਾਂ ਚ, ਤਾਂ ਅਗਲੇ ਨੂੰ ਵੀ ਨਾਲ ਦੋਸ਼ੀ ਬਣਾਉਣਾ ਪੈਣਾ ਨਾ ਬਾਈ, ਤੁਸੀਂ ਵੀ ਸਾਡੇ ਨਾਲ।
0: ਹਾਂ ਠੀਕ ਆ ਵੀ ਉਹ ਮਹਾਨ ਸ਼ਖਸੀਅਤ ਸੀ ਵੀ, ਉਹਨਾਂ ਲਈ ਕੋਈ ਅੱਜ ਤੱਕ ਕੋਈ ਮਾੜਾ ਸ਼ਬਦ ਨਹੀਂ ਕਹਿੰਦਾ ਬੰਦਾ, ਬਿਲਕੁਲ ਨਹੀਂ ਕਹਿੰਦਾ,
1: ਬਿਲਕੁਲ
0: ਉਹ ਉਸ ਤਕਾਰ ਉਹ ਬਣਾ ਕੇ ਗਏ ਨੇ ਲੋਕਾਂ ਦੇ ਵਿੱਚ
1: ਜੀ,
0: ਠੀਕ ਹੈ। ਸ਼੍ਰੋਮਣੀ ਕਮੇਟੀ ਦੀ ਗੱਡੀ ਨਹੀਂ ਸੀ ਰੱਖਦੇ, ਤੇਲ ਨਹੀਂ ਸੀ ਪਾਉਂਦੇ, ਲੇਬਰ ਵਾਲਿਆਂ ਦੀ ਕਾਰ ਹੁੰਦੀ
1: ਸੀ, ਬਿਲਕੁਲ
0: ਪੰਪ ਪੰਪ ਪਟਿਆਲੇ ਸਰਹੰਦ ਤੋਂ ਚੱਲ ਕੇ ਜਿਹਦੇ ਮਰਜ਼ੀ ਦੀ ਖੜ ਜਾਂਦੇ ਸਾਰੇ ਟਰਾਂਸਪੋਰਟਾਂ ਦੇ ਪੰਪ ਹੁੰਦੇ ਜੀ ਬੀ ਰੋਡ ਤੇ,
1: ਜੀ ਬਿਲਕੁਲ
0: ਪੈ ਜਾਂਦੀ ਸੀ ਬਸ
1: ਜੀ ਜੀ,
3: ਸਹੀ ਗੱਲ ਹੈ, ਸਹੀ ਗੱਲ ਹੈ
1: ਜੀ।
0: ਆ ਕੰਟੈਸਟਾਂ ਕੱਢੀ ਨੇ ਲੇਬਰ ਵਾਲਿਆਂ ਦੀ ਸੀ ਪੱਕੀ ਜੀ ਉਹਨਾਂ
1: ਜੀ, ਬਿਲਕੁਲ। ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ,
0: ਠੀਕ ਹੈ ਜੀ,
1: ਓਕੇ ਸ਼ੁਕਰੀਆ ਜੀ। ਜੀਰਾ ਜੀ ਕੋਈ ਕਹਿਣਾ ਚਾਹੁੰਦੇ ਹੋ?
3: ਧੰਨਵਾਦ, ਥੈਂਕ ਯੂ
1: ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੁੜਨ ਲਈ, ਵਿਚਾਰਾਂ
3: ਦੀ ਗੱਲ
1: ਹਾਂਜੀ ਹਾਂਜੀ,
3: ਮੈਂ ਤਾਂ ਇਹੀ ਗੱਲ ਕਹਿੰਦਾ ਵਾ ਵੀ ਕਹਿਣ ਦਾ ਮਤਲਬ
1: ਜੀ,
3: ਵੀ ਜੋ ਸ਼ਖਸੀਅਤ ਟੌੜਾ ਸਾਹਿਬ ਦੇ, ਹੁਣ ਚਲੋ ਜੋ ਮਰਜ਼ੀ ਹੈਗਾ ਵਾ
1: ਜੀ,
3: ਰਹਿੰਦੀ ਦੁਨੀਆਂ ਤੱਕ ਨਾਂ ਤਾਂ ਬਣਿਆ ਨਾ,
1: ਨਾਂ ਤਾਂ ਬਣਿਆ ਰਿਹਾ, ਬਿਲਕੁਲ।
3: ਨਾ ਤਾਂ ਬਣਾ ਗਿਆ ਉਹ ਵੀ ਆਪਦਾ ਨਾ ਘੱਟੋ ਘੱਟ
1: ਬਿਲਕੁਲ ਆ ਜੀ ਬਿਲਕੁਲ
3: ਜੇ ਚੰਗੇ ਕੰਮ ਕੀਤੇ ਆ ਤੇ ਚੰਗਾ ਨਾ ਬਣੂਗਾ ਜੇ ਮੰਦੇ ਕੀਤੇ ਆ ਤੇ ਮੰਦਾ ਬਣੇਗਾ
1: ਬਿਲਕੁਲ ਤਕਰੀਬਨ 2 ਘੰਟੇ 9 ਮਿੰਟ ਦਾ ਪ੍ਰੋਗਰਾਮ ਹੋ ਚੁੱਕਿਆ। ਵਿਨੀਪੈਗ ਦੀ ਮੈਂ ਗੱਲ ਕਰਨ ਲੱਗਿਆ ਸੀਗਾ, ਡਾਊਨ ਟਾਊਨ ਬਣਿਆ ਜੌਂਬੀਲੈਂਡ, ਸਿਆਸਤਦਾਨਾਂ ਦੀ ਨਾਕਾਮੀ ਦਾ ਜਿਉਂਦਾ ਜਾਗਦਾ ਜਿਹੜਾ ਸਬੂਤ ਸਾਹਮਣੇ ਪੇਸ਼ ਹੋ ਰਿਹਾ। ਵਿਨੀਪੈਗ ਦੀ ਜਿਹੜੀ ਆ ਮੇਨ ਸਟਰੀਟ ਦੇ ਉੱਤੇ ਕਦੇ ਵੀ ਦੁਪਹਿਰ ਗੇੜਾ ਮਾਰ ਲਓ ਤਾਂ ਜੋ ਕੁਝ ਉੱਥੇ ਵਾਪਰ ਰਿਹਾ ਉਸਨੂੰ ਸਮਝਣ ਦੇ ਲਈ ਕਿਸੇ ਮਾਹਰ ਜਾਂ ਲੰਮੀਆਂ ਚੌੜੀਆਂ ਤਕਰੀਰਾਂ ਦੀ ਜ਼ਰੂਰਤ ਨਹੀਂ ਪਵੇਗੀ। ਸੜਕਾਂ ਦੇ ਕਿਨਾਰਿਆਂ ਤੇ ਫੁੱਟਪਾਥਾਂ ਦੇ ਉੱਤੇ ਲੱਤਾਂ ਬਾਹਾਂ ਸੁੰਨ ਕਰੀ ਲੱਕੜ ਵਾਂਗ ਦੂਰੇ ਹੋਏ ਤੇ ਅੱਧ ਮਰਨੀ ਹਾਲਾਤਾਂ ਦੇ ਵਿੱਚ ਖੜੇ ਲੋਕ ਤੁਹਾਨੂੰ ਆਮ ਦਿਖ ਜਾਣਗੇ। ਇਹ ਉਹ ਜਿਹੜੀ ਹੈ ਬਦਕਿਸਮਤ ਲੋਕ ਨੇ ਜੋ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਕਿਸੇ ਅੰਧਕਾਰ ਦੇ ਵਿੱਚ ਗੁਆਚ ਚੁੱਕੇ ਹੈ। ਸਥਿਤੀ ਇਸ ਕਦਰ ਭਿਆਨਕ ਹੋ ਚੁੱਕੀ ਹੈ, ਪਰੇਸ਼ਾਨ ਕਰਨ ਵਾਲੀ ਹੋ ਚੁੱਕੀ ਹੈ ਕਿ ਵਿਨੀਪੈਗ ਪੁਲਿਸ ਦੇ ਜਿਹੜੇ ਨੇ ਉੱਚ ਅਧਿਕਾਰੀਆਂ ਨੇ ਨਿੱਜੀ ਗੱਲਬਾਤ ਦੇ ਦੌਰਾਨ ਹੁਣ ਸ਼ਹਿਰ ਦੇ ਇਸ ਕੇਂਦਰੀ ਹਿੱਸੇ ਡਾਊਨਟਾਊਨ ਨੂੰ ਜੌਂਬੀਲੈਂਡ ਮੁਰਦਿਆਂ ਦੀ ਬਸਤੀ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਇਹ ਦਾਅਵਾ ਜਿਹੜਾ ਹੈ ਕਿ ਰਾਈ ਰੱਤੀ ਵੀ ਝੂਠ ਨਹੀਂ ਹੈ। ਪ੍ਰਸ਼ਾਸਨਿਕ ਬੇਬਸੀ ਜਿਹੜੀ ਹੈ ਤੇ ਫੋਕੇ ਬਿਆਨ ਜਿਹੜੇ ਦਰਜ ਹੋਏ ਨੇ, ਪੁਲਿਸ ਦੀ ਇਹ ਬੇਬਸੀ ਇੱਕ ਕੌੜੀ ਸੱਚਾਈ ਹੈ। ਸਾਡੇ ਸ਼ਹਿਰ ਦੇ ਜਿਹੜੇ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੇ ਸ਼ਰੇਆਮ ਹੋ ਰਹੇ ਨਸ਼ਿਆਂ ਦੇ ਇਸ ਨੰਗੇ ਨਾਚ ਦੇ ਨੂੰ ਜਿਹੜਾ ਇੱਕ ਆਮ ਗੱਲ ਵਜੋਂ ਪ੍ਰਵਾਨ ਕਰ ਲਿਆ, ਜਿੱਥੇ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ ਉੱਥੇ ਸਿਟੀ ਹਾਲ ਅਤੇ ਸਰਕਾਰੀ ਗਲਿਆਰਿਆਂ ਦੇ ਵਿੱਚ ਬੈਠੇ ਹਾਕਮ ਸਿਰਫ਼ ਪ੍ਰੈਸ ਕਾਨਫਰੰਸਾਂ ਕਰਕੇ ਤੇ ਫੋਕੇ ਬਿਆਨ ਦਾਗ ਕੇ ਪੱਲਾ ਝਾੜ ਲੈਂਦੇ ਨੇ। ਹੁਣ ਪਾਣੀ ਸਿਰੋਂ ਲੰਘ ਚੁੱਕਿਆ, ਨਸ਼ੇ ਦੀ ਲੱਤ ਨੂੰ ਇੱਕ ਜਿਹੜਾ ਜੀਵਨ ਸ਼ੈਲੀ ਮੰਨ ਕੇ ਸਹੂਲਤਾਂ ਦੇਣ ਦੀ ਬਜਾਏ ਇਸ ਨੂੰ ਇੱਕ ਭਿਆਨਕ ਸੰਕਟ ਮੰਨ ਕੇ ਤੁਰੰਤ ਸਖ਼ਤ ਕਾਨੂੰਨੀ ਅਤੇ ਪ੍ਰਸ਼ਾਸਨਿਕ ਦਖਲ ਅੰਦਾਜ਼ੀ ਕਰਨ ਦੀ ਜ਼ਰੂਰਤ ਹੈ। ਡਾਊਨਟਾਊਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਉੱਥੇ ਕੰਮ ਕਰਨ ਵਾਲੇ ਜਾਂ ਖਰੀਦਦਾਰੀ ਕਰਨ ਆਉਣ ਵਾਲੇ ਜਿਹੜੇ ਹੈ ਗ੍ਰਾਹਕ ਨੇ ਆਮ ਲੋਕਾਂ ਤੋਂ ਲੁਕਿਆ ਨਹੀਂ ਹੈ। ਕ੍ਰਿਸਟਲ ਮੈਥ, ਕ੍ਰੈਕ ਅਤੇ ਫੈਟਾਨਿਲ ਵਰਗੇ ਅਤਿ ਘਾਤਕ ਨਸ਼ਿਆਂ ਦੇ ਜਿਹੜਾ ਮੇਨ ਸਟਰੀਟ ਪੋਰਟੇਜ ਐਵਨਿਊ ਅਤੇ ਆਲੇ ਦੁਆਲੇ ਦੇ ਪੂਰੇ ਇਲਾਕੇ ਨੂੰ ਨਰਕ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਇੱਥੋਂ ਦੇ ਜਿਹੜੇ ਨੇ ਛੋਟੇ ਕਾਰੋਬਾਰੀ ਤੇ ਦੁਕਾਨਦਾਰ ਰੋਜ਼ ਹੀ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹਣ ਤੋਂ ਡਰਦੇ ਨੇ ਤੇ ਉਨ੍ਹਾਂ ਦੇ ਦਿਲਾਂ ਦੇ ਵਿੱਚ ਇਹ ਖੌਫ ਹੁੰਦਾ ਹੈ ਕਿ ਅੱਜ ਉਨ੍ਹਾਂ ਦੇ ਬੂਹੇ ਅੱਗੇ ਕੀ ਮਿਲੇਗਾ। ਵਰਤੀਆਂ ਹੋਈਆਂ ਨਸ਼ੇ ਦੀਆਂ ਸੂਈਆਂ, ਮਨੁੱਖੀ ਗੰਦਗੀ ਜਾਂ ਫਿਰ ਨਸ਼ੇ ਦੀ ਓਵਰਡੋਜ਼ ਕਾਰਨ ਪੂਰੀ ਤਰ੍ਹਾਂ ਗਲ ਚੁੱਕਾ ਕੋਈ ਅਜਿਹਾ ਇਨਸਾਨ ਜੋ ਹਿੱਲਣ ਜੁੱਲਣ ਦੇ ਵੀ ਕਾਬਲ ਨਾ ਹੋਵੇ। ਸ਼ਹਿਰ ਦਾ ਵਪਾਰਕ ਢਾਂਚਾ ਇਸ ਅਰਾਜਕਤਾ ਦੀ ਜਿਹੜੀ ਭੇਂਟ ਚੜ ਰਿਹਾ। ਕੌਮਾਂਤਰੀ ਤਜਰਬੇ ਅਤੇ ਵਿਨੀਪੈਗ ਦੀ ਜਿਹੜੀ ਨਾਕਾਮੀ ਇਹਦੇ ਵਿੱਚ ਦਿਖ ਰਹੀ ਹੈ। ਸਵਾਲ ਉੱਠਦਾ ਹੈ ਕਿ ਦੁਨੀਆਂ ਦੇ ਦੂਜੇ ਸ਼ਹਿਰਾਂ ਨੇ ਇਸ ਬਿਮਾਰੀ ਦਾ ਕੀ ਜਿਹੜਾ ਹੱਲ ਕੱਢਿਆ। ਜਿਨ੍ਹਾਂ ਮੁਲਕਾਂ ਦੇ ਵਿੱਚ ਸ਼ਹਿਰਾਂ ਨੇ ਨਸ਼ੇੜੀਆਂ ਨੂੰ ਸਿਰਫ਼ ਨਸ਼ਾ ਮੁਕਤੀ ਤੇ ਪੈਂਫਲੇਟ ਵੰਡ ਕੇ ਸੜਕਾਂ ਦੇ ਉੱਤੇ ਮਰਨ ਦੇ ਲਈ ਖੁੱਲ੍ਹਾ ਛੱਡਣ ਦੀ ਬਜਾਏ ਇਲਾਜ ਪਹਿਲਾਂ ਜਿਹੜਾ ਦੀ ਨੀਤੀ ਅਪਣਾਈ ਹੈ, ਰਿਕਵਰੀ ਫਸਟ ਅਪਰੋਚ, ਉੱਥੇ ਨਤੀਜੇ ਬਹੁਤ ਸ਼ਾਨਦਾਰ ਰਹੇ ਨੇ ਤੇ ਉੱਥੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਸ਼ੇੜੀਆਂ ਦੀ ਰਿਹਾਈ ਦੇ ਲਈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲਾਜ਼ਮੀ ਇਲਾਜ ਜਿਹੜਾ ਉਹਦੀ ਸ਼ਰਤ ਰੱਖੀ ਜਾਂਦੀ ਹੈ। ਦੂਜੇ ਪਾਸੇ ਵਿਨੀਪੈਗ ਪ੍ਰਸ਼ਾਸਨ ਨੇ ਹਮਦਰਦੀ ਦਾ ਅਜਿਹਾ ਨਾਕਾਮ ਰਾਹ ਚੁਣਿਆ ਜਿੱਥੇ ਕਿਸੇ ਦੀ ਕੋਈ ਜਵਾਬਦੇਹੀ ਨਹੀਂ ਹੈ। ਜਦੋਂ ਤੁਸੀਂ ਬਿਨਾਂ ਕਿਸੇ ਸ਼ਰਤ ਜਾਂ ਜ਼ਿੰਮੇਵਾਰੀ ਦੇ ਅਜਿਹੇ ਗੰਭੀਰ ਸੰਕਟ ਨੂੰ ਹਵਾ ਦਿੰਦੇ ਹੋ ਤਾਂ ਨਤੀਜੇ ਉਹ ਹੀ ਹੁੰਦੇ ਨੇ ਜੋ ਅੱਜ ਅਸੀਂ ਭੁਗਤ ਰਹੇ ਹਾਂ। ਸਰਕਾਰਾਂ ਦੀ ਸੁਸਤੀ, ਵੋਟ ਬੈਂਕ ਦੀ ਸਿਆਸਤ ਤੇ ਫੋਕੀ ਹਮਦਰਦੀ ਨੇ ਵਿਨੀਪੈਗ ਦੇ ਜਿਹੜੇ ਨੇ ਦਿਲ ਡਾਊਨਟਾਊਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਸ਼ਹਿਰ ਨੂੰ ਮੁੜ ਸੁਰਜੀਤ ਕਰਨ ਦੇ ਲਈ ਹੁਣ ਲੀਡਰਾਂ ਦੇ ਭਾਸ਼ਣਾਂ ਦੀ ਨਹੀਂ ਬਲਕਿ ਸੜਕਾਂ ਦੇ ਉੱਤੇ ਸਖ਼ਤ ਕਾਨੂੰਨ ਤੇ ਲਾਜ਼ਮੀ ਇਲਾਜ ਪ੍ਰਣਾਲੀ ਲਾਗੂ ਕਰਨ ਦੀ ਜਿਹੜੀ ਤੁਰੰਤ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਜੰਗ ਦੇ ਹਾਲਾਤ ਜਿਹੜੇ ਨੇ ਫਿਰ ਤੋਂ ਮੰਡਰਾ ਰਹੇ ਨੇ। ਇਰਾਨ ਨੇ ਸਟਰੇਟ ਆਫ ਹੋਰਮੁਜ਼ ਮੁੜ ਕੀਤਾ ਬੰਦ ਹੈ ਤੇ ਟਰੰਪ ਦੇ 1000 ਮਿਜ਼ਾਈਲਾਂ ਵਾਲੇ ਬਿਆਨ ਦੇ ਉੱਤੇ ਖਮਨਈ ਨੇ ਜਿਹੜਾ ਬਿਆਨ ਜਿਹੜਾ ਦਿੱਤਾ ਜਵਾਬ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਇਰਾਨ ਦੇ ਉੱਤੇ ਜਿਹੜਾ ਤਾਜ਼ਾ ਹਮਲੇ ਸ਼ੁਰੂ ਕਰ ਦਿੱਤੇ ਤੇ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਤਹਿਰਾਨ ਨੇ ਸਟਰੇਟ ਆਫ ਹੋਰਮੁਜ਼ ਦੇ ਵਿੱਚੋਂ ਲੰਘ ਰਹੇ ਇੱਕ ਜਹਾਜ਼ ਦੇ ਉੱਤੇ ਹਮਲਾ ਕੀਤਾ ਸੀ। ਇਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਇਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ IRGC ਦਾ ਜਿਹੜਾ ਕਹਿਣਾ ਕਿ ਉਸਨੇ ਅਗਲੇ ਹੁਕਮ ਤੱਕ ਇਸ ਜਲ ਮਾਰਗ ਨੂੰ ਬੰਦ ਕਰ ਦਿੱਤਾ ਹੈ ਤੇ ਗਲਤੀ ਕਰਨ ਵਾਲੇ ਨੂੰ ਜਹਾਜ਼ ਦੇ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਸਨੇ ਆਪਣੇ ਸਿਸਟਮ ਬੰਦ ਕਰ ਦਿੱਤੇ ਤੇ ਤੈਰ ਰਸਤੇ ਤੋਂ ਹਟ ਗਿਆ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਸੈਟਕੋਮ ਜਿਹੜਾ ਓਹਦਾ ਕਹਿਣਾ ਕਿ ਆਈ ਆਰ ਜੀ ਸੀ ਦੀਆਂ ਫੌਜਾਂ ਦੇ ਵੱਲੋਂ ਸਾਈਪਰਸ ਦੇ ਝੰਡੇ ਵਾਲੇ ਇੱਕ ਜਹਾਜ਼ ਦੇ ਉੱਤੇ ਸ਼ਰੇਆਮ ਹਮਲਾ ਕਰਨ ਤੋਂ ਬਾਅਦ ਉਸਨੇ ਇਸ ਹਫ਼ਤੇ ਹਮਲਿਆਂ ਦਾ ਤੀਜਾ ਜਿਹੜਾ ਦੌਰ ਚਲਾਇਆ। ਇਹ ਘਟਨਾਕ੍ਰਮ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੋਈਆਂ ਉਨ੍ਹਾਂ ਘਟਨਾਵਾਂ ਤੋਂ ਬਾਅਦ ਹੋਇਆ ਜਿਨ੍ਹਾਂ ਦੇ ਵਿੱਚ ਤਿੰਨ ਕਮਰਸ਼ੀਅਲ ਟੈਂਕਰਾਂ ਦੇ ਉੱਤੇ ਹਮਲੇ ਹੋਏ ਸਨ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਜਵਾਬੀ ਹਮਲੇ ਜਿਹੜੇ ਸ਼ੁਰੂ ਹੋ ਗਏ। ਅਮਰੀਕਾ ਦੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਸਖ਼ਤੀ ਦੇ ਨਾਲ ਜਵਾਬ ਦਿੱਤਾ ਜਾਵੇਗਾ, ਇਹ ਗੱਲਬਾਤ ਕਹਿ ਦਈ ਹੈ ਸੁਪਰੀਮ ਲੀਡਰ ਨੇ। ਈਰਾਨ ਨੇ ਸਟ੍ਰੇਟ ਆਫ ਹੋਰਮਜ਼ ਨੂੰ ਅਗਲੇ ਹੁਕਮ ਤੱਕ ਜਿਹੜਾ ਬੰਦ ਕਰ ਦਿੱਤਾ। ਹੁਣ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਈਰਾਨ ਨੇ ਇੱਕ ਅਜਿਹੇ ਜਹਾਜ਼ ਦੇ ਉੱਤੇ ਸਮੁੰਦਰੀ ਕਰੂਜ਼ ਮਿਜ਼ਾਈਲ ਦਾਗੀ ਜੋ ਬਿਨਾਂ ਮਨਜ਼ੂਰੀ ਵਾਲੇ ਰਸਤੇ ਤੋਂ ਜਿਹੜਾ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਸਰੇ ਪਾਸੇ ਈਰਾਨ ਅਮਰੀਕਾ ਟਕਰਾਅ ਦੇ ਵਿੱਚ ਰੂਸ ਦੀ ਜਿਹੜੀ ਐਂਟਰੀ ਹੋ ਚੁੱਕੀ ਹੈ। ਤਹਿਰਾਨ ਦੇ ਵਿੱਚ ਉਤਰਿਆ ਉੱਚ ਸੁਰੱਖਿਆ ਵਾਲਾ ਜਹਾਜ਼ ਹੈ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਦੇ ਵਿਚਕਾਰ ਰੂਸ ਦੇ ਵਿਸ਼ੇਸ਼ ਏਅਰਬੋਰਨ ਕਮਾਂਡ ਜਹਾਜ਼ ਜਿਹੜਾ TU-214PU ਦੇ ਤਹਿਰਾਨ ਪਹੁੰਚਣ ਦੀਆਂ ਰਿਪੋਰਟਾਂ ਨੇ ਨਵੀਂ ਬਹਿਸ ਛੇੜ ਕੇ ਰੱਖ ਦਿੱਤੀ ਹੈ। ਫਲਾਈਟ ਟਰੈਕਿੰਗ ਡਾਟਾ ਦਾ ਹਵਾਲਾ ਦਿੰਦੇ ਹੋਏ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਇਹ ਵਿਸ਼ੇਸ਼ ਜਿਹੜਾ ਜਹਾਜ਼ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਿਰਦੇਸ਼ਾਂ ਦੇ ਉੱਤੇ ਈਰਾਨ ਭੇਜਿਆ ਗਿਆ ਸੀ। ਹਾਲਾਂਕਿ ਨਾ ਤਾਂ ਰੂਸ ਅਤੇ ਨਾ ਹੀ ਈਰਾਨ ਨੇ ਇਸ ਮਿਸ਼ਨ ਦੇ ਉੱਤੇ ਦੇ ਜਿਹੜੇ ਨੇ ਉਦੇਸ਼ ਦੀ ਅਧਿਕਾਰਤ ਤੌਰ ਦੇ ਉੱਤੇ ਕੋਈ ਪੁਸ਼ਟੀ ਕੀਤੀ ਹੈ। TU-214PU ਕੀ ਹੈ ਅਸਲ ਚ? TU-214PU ਰੂਸ ਦੇ ਵਿਸ਼ੇਸ਼ ਸਰਕਾਰੀ ਜਹਾਜ਼ਾਂ ਦੇ ਵਿੱਚੋਂ ਇੱਕ ਹੈ। ਇਸ ਨੂੰ ਇੱਕ ਏਅਰਬੋਰਨ ਕਮਾਂਡ ਪੋਸਟ ਦੇ ਵਜੋਂ ਵਿਕਸਿਤ ਕੀਤਾ ਗਿਆ ਹੈ। ਇਸ ਦੀ ਵਰਤੋਂ ਉੱਚ ਰਾਜਨੀਤਿਕ ਤੇ ਫੌਜੀ ਲੀਡਰਸ਼ਿਪ ਦੇ ਦੁਆਰਾ ਸੁਰੱਖਿਅਤ ਸੰਚਾਰ ਅਤੇ ਕਮਾਂਡ ਐਂਡ ਕੰਟਰੋਲ ਦੇ ਲਈ ਕੀਤਾ ਜਾ ਸਕਦੀ ਹੈ। ਇਹ ਜਹਾਜ਼ ਇਨਕ੍ਰਿਪਟਿਡ ਸੰਚਾਰ ਪ੍ਰਣਾਲੀਆਂ, ਸੈਟੇਲਾਈਟ ਲਿੰਕਾਂ ਅਤੇ ਉੱਨਤ ਇਲੈਕਟ੍ਰਾਨਿਕ ਸੁਰੱਖਿਆ ਉਪਕਰਨਾਂ ਦੇ ਨਾਲ ਲੈਸ ਹੈ। ਇਹ ਜਹਾਜ਼ ਇਲੈਕਟ੍ਰਾਨਿਕ ਜਾਮਿੰਗ ਅਤੇ ਉੱਚ ਖਤਰੇ ਵਾਲੇ ਵਾਤਾਵਰਨ ਦੇ ਵਿੱਚ ਕੰਮ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਦੋ ਜਿਹੜੇ ਨੇ PS-90A ਟਰਬੋਫੈਨ ਇੰਜਣਾਂ ਦੇ ਦੁਆਰਾ ਸੰਚਾਲਿਤ ਹੈ, ਜੋ 850 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਗਤੀ ਤੇ 6,500 ਤੋਂ ਲੈ ਕੇ 7,000 ਕਿਲੋਮੀਟਰ ਦੀ ਉਡਾਨ ਰੇਂਜ ਪ੍ਰਦਾਨ ਕਰਦਾ ਹੈ। ਰੂਸ ਈਰਾਨ ਸਹਿਯੋਗ ਅਤੇ ਵੱਧਦੀਆਂ ਚਿੰਤਾਵਾਂ ਜੋ ਬਣ ਰਹੀਆਂ ਨੇ, ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਉਡਾਨ ਅਧਿਕਾਰਤ ਫੌਜੀ ਤਾਲਮੇਲ ਦਾ ਹਿੱਸਾ ਹੈ ਤਾਂ ਇਹ ਰੂਸ ਅਤੇ ਈਰਾਨ ਵਿਚਕਾਰ ਰਣਨੀਤਿਕ ਸਹਿਯੋਗ ਨੂੰ ਦਰਸਾ ਸਕਦੀ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਦੋਵਾਂ ਦੇਸ਼ਾਂ ਨੇ ਰੱਖਿਆ ਖੁਫੀਆ ਜਾਣਕਾਰੀ ਤੇ ਖੇਤਰੀ ਸੁਰੱਖਿਆ ਮੁੱਦੇ ਉੱਤੇ ਸਹਿਯੋਗ ਵਧਾ ਦਿੱਤਾ ਹੈ। ਇਸ ਖਾਸ ਉਡਾਨ ਦਾ ਉਦੇਸ਼ ਜਨਤਕ ਤੌਰ ਦੇ ਉੱਤੇ ਸਪਸ਼ਟ ਨਹੀਂ ਕੀਤਾ ਗਿਆ। ਇਹ ਵਿਕਾਸ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਤੇ ਈਰਾਨ ਵਿਚਕਾਰ ਫੌਜੀ ਤਣਾਅ ਜਿਹੜਾ ਉਹਦੀਆਂ ਖ਼ਬਰਾਂ ਸੁਰੱਖਿਆ ਸੁਰਖੀਆਂ ਦੇ ਵਿੱਚ ਹਾਵੀ ਰਹਿੰਦੀਆਂ ਨੇ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਵੱਲੋਂ ਕੁਝ ਜਿਹੜੇ ਨੇ ਮਾਲਵਾਹਕ ਜਿਹੜੇ ਜਹਾਜ਼ ਨੇ ਉਹਨਾਂ ਦੀ ਜਿਹੜੀ ਹੈ ਉਡਾਨਾਂ ਜਿਹੜੀਆਂ ਨੇ ਉਤਰੀਆਂ ਨੇ, ਉਹ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਤੇ ਹੁਣ ਰੂਸ ਨੇ ਜਿਹੜੀ ਪਹਿਲਕਦਮੀ ਕੀਤੀ ਹੈ ਤੇ ਵੱਖ ਵੱਖ ਰਿਪੋਰਟਾਂ ਦੋਵਾਂ ਪਾਸਿਆਂ ਦੁਆਰਾ ਫੌਜੀ ਗਤੀਵਿਧੀਆਂ ਤੇ ਜਵਾਬੀ ਕਾਰਵਾਈਆਂ ਦਾ ਦਾਅਵਾ ਕਰਦੀਆਂ ਨੇ, ਜਿਸ ਦੇ ਨਾਲ ਪੱਛਮੀ ਏਸ਼ੀਆ ਦੇ ਵਿੱਚ ਸੁਰੱਖਿਆ ਚਿੰਤਾਵਾਂ ਜਿਹੜੀਆਂ ਨੇ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਨੇ। ਆਖਰੀ ਖ਼ਬਰਾਂ ਵੱਲ ਨੂੰ ਝਾਤ ਮਾਰੀਏ ਤੇ ਫਰਾਂਸ ਦੇ ਵਿੱਚ ਵੀ ਚੱਲਿਆ ਆਪਰੇਸ਼ਨ ਹਾਰਡ ਬਾਲ। FBI ਨੇ ਗੁਰਿੰਦਰ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕਾ ਵੱਲੋਂ ਅੰਤਰਰਾਸ਼ਟਰੀ ਗੈਂਗਸਟਰਾਂ ਖਿਲਾਫ਼ ਸ਼ੁਰੂ ਕੀਤੇ ਗਏ ਆਪਰੇਸ਼ਨ ਹਾਰਡ ਬਾਲ ਤਹਿਤ FBI ਤੇ ਕੈਨੇਡੀਅਨ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਇੱਕ ਕੈਨੇਡੀਅਨ ਨਾਗਰਿਕ ਨੂੰ ਫਰਾਂਸ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ 40 ਸਾਲਾ ਮੁਲਜ਼ਮ ਗੁਰਿੰਦਰ ਸਿੰਘ ਦਿਓ, ਜੋ ਕਿ ਵੈਸਟ ਵੈਂਕੂਵਰ ਕੈਨੇਡਾ ਦਾ ਰਹਿਣ ਵਾਲਾ ਹੈ, 7 ਜੁਲਾਈ ਨੂੰ ਫਰਾਂਸ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਹੁਣ ਉਸ ਨੂੰ ਅਮਰੀਕਾ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕੀ ਨਿਆਂ ਵਿਭਾਗ ਦੀ ਚਾਰਜਸ਼ੀਟ ਦੇ ਮੁਤਾਬਕ ਇਹ ਅੰਤਰਰਾਸ਼ਟਰੀ ਨੈਟਵਰਕ ਜਬਰਨ ਵਸੂਲੀ, ਨਸ਼ਾ ਤਸਕਰੀ ਤੇ 2023 ਦੇ ਵਿੱਚ ਕੈਨੇਡਾ ਦੇ ਸਰੀ ਵਿੱਚ ਹੋਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ ਦੇ ਵਿੱਚ ਸ਼ਾਮਲ ਰਿਹਾ। ਅਮਰੀਕੀ ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਗੁਰਿੰਦਰ ਸਿੰਘ ਦਿਓ ਕੈਲੀਫੋਰਨੀਆ ਤੋਂ ਕੋਕੀਨ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਖਰੀਦਦਾ ਸੀ, ਜਿਸ ਨੂੰ ਬਾਅਦ ਦੇ ਵਿੱਚ ਬਿਸ਼ਨੋਈ ਗੈਂਗ ਦੇ ਅਪਰਾਧਿਕ ਸਿੰਡੀਕੇਟ ਦੇ ਰਾਹੀਂ ਕੈਨੇਡਾ ਅਤੇ ਪੂਰਬੀ ਅਮਰੀਕਾ ਦੇ ਵਿੱਚ ਸਮਗਲ ਕੀਤਾ ਜਾਂਦਾ ਸੀ। ਖਮੇਨੇਈ ਦੀ ਮੌਤ ਤੋਂ ਗੁੱਸੇ ਦੇ ਵਿੱਚ ਆਏ ਈਰਾਨ ਦੀ ਹਿੱਟ ਲਿਸਟ ਦੇ ਵਿੱਚ ਟਰੰਪ, ਨੇਤਨਯਾਹੂ ਤੇ ਸਟਾਰਮਰ ਸਮੇਤ 13 ਨੇਤਾਵਾਂ ਦੇ ਨਾਂ ਜਿਹੜੇ ਹੋਰ ਨਸ਼ਰ ਹੋ ਗਏ ਹੈ। ਪਿਛਲੇ ਦਿਨਾਂ ਦੇ ਵਿੱਚ ਹਿੱਟ ਲਿਸਟ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਟਰੰਪ ਸਾਹਿਬ ਦਾ ਨਾਂ ਸੀ ਤੇ ਹੁਣ ਜਿਹੜੇ ਨੇ 13 ਨੇਤਾਵਾਂ ਦੇ ਨਾਂ ਸਪਸ਼ਟ ਹੋ ਗਏ ਹੈ। ਅਮਰੀਕਾ ਈਰਾਨ ਦੀ ਜੰਗ ਦੇ ਵਿਚਕਾਰ ਇੱਕ ਹੋਰ ਘਟਨਾਕ੍ਰਮ ਇਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਈਰਾਨ ਦੇ ਇੱਕ ਖ਼ਬਰ ਨੇ ਜਿਹੜੀ ਸੀ ਸੁਪਰੀਮ ਲੀਡਰ ਅਲੀ ਖਮੇਨੇਈ ਦੀ ਹੱਤਿਆ ਦਾ ਬਦਲਾ ਲੈਣ ਦੇ ਲਈ ਟਾਰਗੇਟ ਕੀਤੇ ਜਾਣ ਵਾਲੇ ਲੋਕਾਂ ਦੀ ਇੱਕ ਲਿਸਟ ਛਾਪੀ ਹੈ। ਇਸ ਲਿਸਟ ਦੇ ਵਿੱਚ ਅਮਰੀਕਾ, ਇਜ਼ਰਾਈਲ ਤੇ ਯੂਰਪੀਅਨ ਦੇਸ਼ਾਂ ਦੇ ਨੇਤਾ ਦੇ ਨਾਮ ਸ਼ਾਮਲ ਨੇ। ਇਸ ਅਖਬਾਰ ਦੇ ਵਿੱਚ ਇੱਕ ਪੋਸਟ ਛਾਪਿਆ ਗਿਆ ਕਿ ਜਿਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਤੇ ਹੋਰ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਇਹ ਲਿਸਟ ਇਰਾਨ ਦੀ ਰਾਜਧਾਨੀ ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਹਮ ਸ਼ਹਿਰੀ ਅਖਬਾਰ ਦੇ ਵਿੱਚ ਛਾਪੀ ਗਈ ਹੈ। ਇਸ ਗ੍ਰਾਫਿਕ ਦੇ ਨਾਲ ਅਖਬਾਰ ਨੇ ਹੈਡਲਾਈਨ ਦਿੱਤੀ ਹੈ ਕਿ ਅਚਾਨਕ ਮੌਤ ਦੇ ਲਈ ਤਿਆਰ ਰਹੋ। ਇਸ ਦੇ ਨਾਲ ਹੀ ਮੁਜਤਬਾ, ਜਿਹੜੇ ਨਵੇਂ ਸੁਪਰੀਮ ਲੀਡਰ ਨੇ, ਉਹਨਾਂ ਦਾ ਬਿਆਨ ਵੀ ਛਾਪਿਆ ਗਿਆ। ਉਹਨਾਂ ਨੇ ਕਿਹਾ ਕਿ ਜਿਸ ਦੇ ਵਿੱਚ ਕਿ ਬਦਲਾ ਸਾਡੇ ਦੇਸ਼ ਦੀ ਇੱਛਾ ਹੈ ਤੇ ਇਸ ਨੂੰ ਜ਼ਰੂਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਮੁਜਤਬਾ ਨੇ ਆਪਣੇ ਪਿਤਾ ਦੇ ਅੰਤਮ ਸੰਸਕਾਰ ਤੋਂ ਬਾਅਦ ਇਹ ਜਿਹੜਾ ਬਿਆਨ ਦਿੱਤਾ ਸੀ। ਅਖਬਾਰ ਦੇ ਵਿੱਚ ਫੋਟੋ ਦੇ ਨਾਲ ਛਾਪੀ ਗਈ ਲਿਸਟ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਮੰਤਰੀ ਪੀਟ ਹੇਗਸਿਥ, ਇਜ਼ਰਾਈਲ ਦੇ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਸ਼ਾਮਲ ਨੇ। ਇਨ੍ਹਾਂ ਸਾਰੇ ਨੇਤਾਵਾਂ ਨੂੰ ਇਰਾਨ ਦੇ ਪੂਰਵ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੀ ਹੱਤਿਆ ਦੇ ਲਈ ਅਖਬਾਰ ਨੇ ਜ਼ਿੰਮੇਵਾਰ ਜਿਹੜਾ ਠਹਿਰਾਇਆ ਹੈ। ਲੋ ਦੋਸਤੋ, ਦੇਖਦੇ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਨਾਲ ਚਰਚਾ ਤੇ ਗੱਲਾਂ ਬਾਤਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਨੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ। ਜਾਂਦੇ ਜਾਂਦੇ ਸੰਖੇਪ ਦੇ ਵਿੱਚ ਮੈਂ ਸਭ ਦੋਸਤਾਂ ਦਾ ਨਾਮ ਲੈ ਕੇ ਫਿਰ ਸਾਂਝਾ ਕਰਦਾ। ਕਮੈਂਟ ਜਿਹੜੇ ਤੁਸੀਂ ਭੇਜੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ, ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ, ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਲਾਈਕ ਨੰਬਰ 3 ਕਹਿੰਦੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਤੇ ਓਕੇ ਆ ਜੀ ਸਾਰਾ ਕੁਝ ਜੀ। ਆਪਣੇ ਸੈਣੀ ਸਾਹਿਬ ਨੇ ਕਿਹਾ ਕਿ ਚੱਕ ਦਿਓ। ਸੁਰਿੰਦਰ ਮਾਲ ਜੀ US ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਨੂੰ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਆ ਸਭ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਨੇ ਜੀਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ੍ਰੀ ਅਕਾਲ ਕਹਿੰਦੇ ਨਾਲ ਸੁਣ ਰਹੇ ਆ। ਫੁੱਲਾਂ ਦੇ ਗੁਲਾਬ ਭੇਜੇ ਨੇ, ਜਾਣੀ ਗੁਲਾਬ ਦੇ ਫੁੱਲ ਭੇਜੇ ਨੇ। ਤੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਤੇ ਪਰਮਿੰਦਰ ਜੀ, ਬਰਨ ਜੀ ਆਪਣੇ ਫਗਵਾੜੇ ਵਾਲੇ, ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਤੇ ਭਾਰਤ ਸਾਹਿਬ ਤੇ ਸਾਰੇ ਹੀ ਸਤਿਕਾਰ ਸੱਜਣਾਂ ਨੂੰ ਭੇਜੀਏ ਸਤਿ ਸ੍ਰੀ ਅਕਾਲ। ਪ੍ਰੇਮ ਸਿੰਘ ਜੀ ਜੁੜੇ ਹੋਏ ਨੇ, ਕਹਿੰਦੇ ਨੇ ਕਿ ਟਵਾਣਾ ਰੇਡੀਓ ਗੈਂਗ ਸਾਰੇ ਹੀ ਕਹਿੰਦੇ ਇੱਥੇ ਇਕੱਠਾ ਹੋਇਆ ਹੈ ਜੀ, ਵੈਰੀ ਗੁੱਡ ਜੋਬ ਦੋਵਾਂ ਰੇਡੀਓ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਹੈ, ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਦੇ ਵਿੱਚ। ਪਹਿਲੀ ਵਾਰੀ ਤੁਹਾਡਾ ਮੈਸੇਜ ਆਇਆ, ਸ਼ੁਕਰੀਆ ਜੀ। ਉਮੀਦ ਰਵੇਗੀ ਅੱਗੇ ਤੋਂ ਵੀ ਜੁੜਿਆ ਕਰੋਗੇ, ਆਪਣੇ ਵਿਚਾਰ ਵੀ ਸਾਂਝੇ ਕਰਿਆ ਕਰੋਗੇ। ਮੁਕੱਦਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਸਿਕੰਦਰ ਜੀ ਕਹਿੰਦੇ ਸਤਲੁਜ ਫਿਲਮ ਨੇ ਸਾਰਾ ਪੰਜਾਬ ਸਤਲੁਜ ਦੇ ਵਿੱਚ ਰੋੜਤਾ, ਹਮੇਸ਼ਾ ਆਮ ਆਵਾਮ ਹੀ ਕਹਿੰਦੇ ਪੀਸਿਆ ਜਾਂਦਾ ਹੈ। ਰਾਜੀਵ ਕੁਮਾਰ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਗ੍ਰੇਟ ਕਹਿੰਦੇ ਨੇ। ਤੇ ਜਟਵੈੜ ਬਾਈ ਜੀ ਕਹਿੰਦੇ ਆ ਬਿਲਕੁਲ ਸਹੀ ਕਿਹਾ ਰਹੇ ਆ ਸੈਣੀ ਸਾਹਿਬ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਸ਼ੁਕਰੀਆ ਜਟਵੈੜ ਵੀਰ ਜੀ। ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਪਰਮਿੰਦਰ ਵੀਰ ਜੀ ਨੂੰ ਭੇਜੀ ਹੈ ਰਾਜਨ ਸੈਣੀ ਜੀ ਨੇ। ਤੇ ਅੱਗੇ ਲਿਖਦੇ ਨੇ ਜਟਪੈੜ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਉਹਨਾਂ ਦਾ ਜ਼ਿਕਰ ਕਰਦੇ ਆ। ਬੀਬੀ ਖਾਲੜਾ ਜੀ ਨੂੰ ਕਿਸੇ ਪਾਰਟੀ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ, ਉਹ ਵੀ ਕਹਿੰਦੇ ਆ ਕਿ ਸਾਰੇ ਸਿਆਸੀ ਦਾਨ ਸ਼ਹੀਦ ਜਸਵੰਤ ਸਿੰਘ ਦੇ ਉੱਤੇ ਵੀ ਕਹਿੰਦੇ ਸਿਆਸਤ ਕਰ ਰਹੇ ਨੇ ਜੀ, ਸਿਆਸਤਦਾਨ ਜਿਹੜੇ ਨੇ, ਇਹ ਸਿਆਸਤਦਾਨ ਕਿਸੇ ਦੇ ਸਗੇ ਨਹੀਂ ਨੇ। ਪਰਮਿੰਦਰ ਬਰਨ ਜੀ ਲਿਖਦੇ ਔਜਲਾ ਵੀਰ ਜੀ, ਕੌਮ ਦਾ ਬੁਖਾਰ ਵੀ ਆਮ ਆਵਾਮ ਨੂੰ ਹੀ ਚੜਦਾ ਹੈ, ਪੈਸੇ ਵਾਲਾ ਤਾਂ ਕਹਿੰਦੇ ਇਸ ਵੱਲ ਨੂੰ ਸੋਚਦਾ ਵੀ ਨਹੀਂ ਹੈ। ਜਟਵੈੜ ਬਾਈ ਜੀ ਕਹਿੰਦੇ ਕਿ ਔਲਖ ਸਾਹਿਬ ਇਹੋ ਗੱਲ ਮੈਂ ਕਹਿਣ ਲੱਗਾ ਸੀ, ਰੱਜ ਕੇ ਭੰਡਿਆ ਇਹਨਾਂ ਨੇ ਬਾਦਲ ਸਾਹਿਬ ਨੂੰ ਕਹਿੰਦੇ ਜੀ। ਤੇ ਪਰਮਿੰਦਰ ਜੀ ਕਹਿੰਦੇ ਆ ਬੰਨ ਜੀ ਆਪਣੇ ਫਗਵਾੜੇ ਵਾਲੇ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ। ਤੇ ਜਟਵੈੜ ਬਾਈ ਜੀ ਕਹਿੰਦੇ ਆ ਬਾਈ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ, ਫੋਟੋ ਛੱਡ ਬਾਈ, ਇਹ ਤਾਂ ਝੰਡਾ ਚੁੱਕੀ ਫਿਰਦੇ ਆ, ਲੋਕਾਂ ਦਾ ਕੋਈ ਸਟੈਂਡ ਨਹੀਂ ਹੈ। ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਆ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਕਹਿੰਦੇ ਆ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ। ਤੇ ਜਟਵੈੜ ਬਾਈ ਜੀ ਕਹਿੰਦੇ ਆ ਆਪਣੇ ਮੀਡੀਆ ਵੀ ਕਿਹੜਾ ਬਾਈ ਬਕਾਊ ਮੀਡੀਆ, ਮੀਡੀਆ ਵੀ ਸਿਆਸਤਦਾਨਾਂ ਦੇ ਆਪਣੇ ਆਪਣੇ ਹੋ ਗਏ ਨੇ। ਰਜਿੰਦਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀਰਾ ਸਾਹਿਬ। ਤੇ ਜਟਵੈੜ ਬਾਈ ਜੀ ਕਹਿੰਦੇ ਆ ਸੁਣਨ ਵਾਲੇ ਵੀ ਲੱਖ ਹੋਣ ਪਰ ਇਹਨਾਂ ਦੀ ਜ਼ਮੀਰ ਮਰੀ ਹੈ, 1000 ਮਗਰ ਵੋਟ ਵੀ ਦੇਣਾ, ਫਰੀ ਦਾ ਰਾਸ਼ਨ ਵੀ ਖਾਣਾ, ਫਰੀ ਬੱਸ ਦੇ ਵਿੱਚ ਜਾਣਾ ਹੈ। ਔਲਖ ਬਾਈ ਪੱਕੀ ਗੱਲ ਹੈ, ਦੁਨੀਆਂ ਧੱਕੇ ਆਪਣੀਆਂ ਮੂਰਖਤਾ ਕਾਰਨ ਖਾਂਦੀ ਹੈ ਜੀ। ਰਾਜਨ ਸੈਣੀ ਸਾਹਿਬ ਲਿਖਦੇ ਨਾ ਮੁਕੱਦਰ ਵੀਰ ਜੀ ਨਾ, ਰਾਤ ਵੇਲੇ ਕਚੀਚੀਆਂ ਨਾ ਲਓ ਕਹਿੰਦੇ ਜੀ, ਗਰਾਹੀ ਵਾਟਰ ਸੋਰੀ ਗਰਾਹੀ ਵਾਟਰ ਇਸ ਕੰਮ ਨੂੰ ਕਹਿੰਦੇ ਥੋੜਾ ਪੀਤਾ ਜੀ। ਓਕੇ, ਕਹਿੰਦੇ ਡਰਾਈ ਵਾਟਰ ਲਿਖਣਾ ਸੀ, ਡਰਾਈ ਵਾਟਰ ਇਸ ਕਰਕੇ ਥੋੜੀ ਪੀਤਾ ਜੀ ਕਹਿੰਦੇ ਕਚੀਚੀਆਂ ਲੈਣ ਨੂੰ। ਜਟਵੈੜ ਬਾਈ ਜੀ ਕਹਿੰਦੇ ਸੈਣੀ ਸਾਹਿਬ ਗਰਾਈ ਵਾਟਰ

ਟਾਈਮ ਲੋਕਾਂ ਨੇ ਸੌਣਾ ਹੁੰਦਾ ਹੈ, ਮੁਕੱਦਰ ਵੀਰ ਤਾਂ ਚਾਰਜ ਹੋਈ ਫਿਰਦਾ ਰਹਿੰਦਾ ਤੇ ਰਾਤ ਨੂੰ ਪੱਕਾ ਪਹਿਰਾ ਦਊਗਾ ਜੀ ਇਹ। ਹੁਣ ਰਾਜਨ ਜੀ ਕਹਿੰਦੇ ਆ, ਜਟਵੈਲ ਵੀਰ ਜੀ ਇਹ ਫਕੀਰ ਲੋਕ ਲੋਕਾਂ ਨੂੰ ਜਗਾਉਣ ਦੇ ਲਈ ਰਾਤਾਂ ਜਾਗਦੇ ਨੇ ਜੀ। ਜਟਵੈਲ ਜੀ ਕਹਿੰਦੇ ਆ ਕਿ ਬੀਬੀ ਖਾਲੜਾ ਜੀ ਦਾ ਜੇ ਕੱਦ ਵੱਧ ਗਿਆ ਸਰਕਾਰਾਂ ਨਾਲੋਂ ਤਾਂ ਇਹਨਾਂ ਦੀ ਕੀ ਪਤਾ, ਇਹ ਸਿਆਸਤਦਾਨ ਬੀਬੀ ਖਾਲੜਾ ਨੂੰ ਵੀ ਕਹਿੰਦੇ ਹਟਾ ਸਕਦੇ ਆ। ਸੈਣੀ ਸਾਹਿਬ ਸਹਿਮਤ ਆ ਜੀ ਤੁਹਾਡੇ ਨਾਲ, ਕਹਿੰਦੇ ਜਟਵੈਲ ਜੀ ਤੇ ਬਾਈ ਤੁਹਾਡੀਆਂ ਗੱਲਾਂ ਦਾ ਇੱਕ ਸਹੀ ਜਵਾਬ ਕਹਿੰਦੇ ਹੈਗਾ ਮੇਰੇ ਕੋਲ। ਤੁਸੀਂ ਯੂਕਰੇਨ ਦਾ ਹਾਲ ਦੇਖਿਆ ਹੋਣਾ ਹੈ ਤੇ ਉਸਦਾ ਮੰਤਰੀ ਜਿਹੜਾ ਕੌਣ ਹੈ, ਜਾਣੀ ਕਿ ਆਪਣਾ PM ਦੀ ਗੱਲ ਕਰਦੇ ਆ ਜਲੈਸਕੀ, ਤੇ ਪੰਜਾਬ ਦਾ ਮੰਤਰੀ ਕੌਣ, ਕਮੇਡੀ ਮਾਨ, ਬਸ ਲਗਾ ਲਵੋ ਕਹਿੰਦੇ ਹਿਸਾਬ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾ ਰਿਹਾ। ਔਜਲਾ ਸਾਹਿਬ ਲਿਖਦੇ ਆ US ਤੋਂ, ਉਹਨਾਂ ਨੂੰ ਬਾਦਲਾਂ ਤੋਂ ਅੱਗੇ ਦੱਸਣੋਂ ਬੰਦ ਹੋ ਜਾਂਦਾ ਮੁਕੱਦਰ ਵੀਰ, ਅੱਗੇ ਦਿਸਣੋਂ ਬੰਦ ਹੋ ਜਾਂਦਾ ਹੈ। ਤੇ ਪੰਜਾਬ ਦੀ ਸਿਆਸਤ ਦਾ ਮਜ਼ਾਕ ਬਣਾ ਰੱਖਿਆ ਕੁਝ ਕੁ ਲੋਕਾਂ ਨੇ, ਕੁਝ ਕੁ ਸਿਆਸਤਦਾਨਾਂ ਨੇ, ਜਟਵੈਲ ਜੀ ਲਿਖਦੇ ਆ। ਮੁਕੱਦਰ ਜੀ ਕਹਿੰਦੇ ਆ ਬਿਲਕੁਲ ਔਜਲਾ ਬਾਈ ਜੀ ਸੱਚੀ, ਤੇ ਜਟਵੈਲ ਜੀ ਕਹਿੰਦੇ ਆ ਟੱਬਰ ਬਾਹਰ ਸੈੱਟ ਕਰਕੇ ਬੈਠੇ ਆ ਬਾਈ, ਹਰ ਮੀਡੀਆ ਵਾਲੇ ਹਰ ਸਿਆਸਤਦਾਨ ਸ਼ਹੀਦ ਭਾਈ ਖਾਲੜਾ ਜੀ ਬਾਰੇ ਉਹਨਾਂ ਦੇ ਜਾਣੂ ਦੇ ਨਾਲ ਪੋਡਕਾਸਟ ਕਰਨ ਲੱਗੇ ਹੋਏ ਹੈ। ਹਰ ਵਿਰੋਧੀ ਧਿਰ ਲਾਹਾ ਲਈ ਜਾਂਦੀ ਹੈ, ਸ਼ਰਮ ਦਾ ਘਾਟਾ ਹੈ। ਸਾਰਿਆਂ ਨੂੰ ਹਰ ਬੰਦਾ ਸ਼ਹੀਦਾਂ ਦੇ ਉੱਤੇ ਕਮਾਈ ਕਰਨ ਲੱਗਿਆ ਹੋਇਆ। ਬਿਲਕੁਲ ਦਰੁਸਤ ਫਰਮਾਇਆ ਜਟਵੈਲ ਜੀ। ਤੇ ਸਿਆਸਤ ਹੈਗੀ ਹੈ ਕਹਿੰਦੇ, ਇੱਥੇ ਕੁਝ ਵੀ ਹੋ ਸਕਦਾ, ਬਸ ਪੈਸੇ ਦੇ ਉੱਤੇ ਫਾਇਦਾ ਦਿਖਣਾ ਚਾਹੀਦਾ ਹੈ। ਕੋਈ ਨਹੀਂ ਲੋਕਾਂ ਦਾ ਸਗਾ, ਕੋਈ ਨਹੀਂ ਪੰਜਾਬ ਦਾ ਸਗਾ ਬਾਈ। ਇਹਨਾਂ ਨੂੰ ਛੱਡੋ ਕਹਿੰਦੇ, ਪਾਣੀਆਂ ਦੇ ਮੁੱਦੇ ਖਤਮ ਹੋ ਗਏ ਤੇ ਬੰਦੀ ਸਿੰਘਾਂ ਦੀ ਗੱਲ ਮੁੱਕ ਗਈ, ਬੇਰੋਜ਼ਗਾਰੀ ਦੀ ਗੱਲ ਮੁੱਕ ਗਈ, ਸਿਹਤ ਸਹੂਲਤਾਂ ਦੀ ਗੱਲ ਮੁੱਕ ਗਈ। ਇਹ ਤਾਂ ਸਰਕਾਰੀ ਸਕੂਲ ਕਾਲਜ ਖੋਲਣ ਆਏ ਸੀ, ਦੇਖੋ ਖੁੱਲੇ ਨੇ ਜਾਂ ਬੰਦ ਹੋਏ ਨੇ, ਲੱਭਣਾ ਨਹੀਂ ਕੋਈ ਕਹਿੰਦੇ। ਪਿੰਡ ਦੇ ਵਿੱਚ ਸਾਰੇ ਕੈਨੇਡਾ ਨੂੰ ਤੁਰ ਪੈਣੇ ਆ ਤੇ ਵਿਚਾਰਾਂ ਦੀ ਕਹਿੰਦੇ ਆ ਮਤਭੇਦ ਜਿਹੜੇ ਆ ਚੱਲਦੇ ਰਹਿੰਦੇ ਆ। ਕੋਈ ਗੱਲ ਨਹੀਂ, ਉਹ ਆਮ ਗੱਲ ਹੈ, ਇੱਕ ਦੂਜੇ ਦੇ ਵਿਚਾਰ ਸੁਣ ਕੇ ਹੀ ਇੱਕ ਦੂਜੇ ਦੇ ਵਿਚਾਰਾਂ ਦਾ ਪਤਾ ਲੱਗੇਗਾ ਕਹਿੰਦੇ ਜੀ। ਜਟਵੈਲ ਜੀ ਲਿਖਦੇ ਬਹੁਤ ਵਧੀਆ ਸੁਨੇਹਾ ਲਿਖਿਆ, ਗੱਲਬਾਤ ਚੱਲਣੀ ਚਾਹੀਦੀ ਹੈ, ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਫਿਰ ਹੀ ਪਤਾ ਲੱਗਦਾ ਜੀ ਕੁਝ ਨਾ ਕੁਝ ਨਿਕਲ ਕੇ ਆਉਂਦਾ ਵਿੱਚੋਂ। ਰਜਿੰਦਰ ਜੀਰਾ ਜੀ ਕਹਿੰਦੇ ਆ ਨਹੀਂ ਔਜਲਾ ਸਾਹਿਬ ਮੁਸ਼ਕਲ ਹੈ ਜੀ, ਉੱਥੇ ਦਰਿਆ ਦੋਵੇਂ ਪਾਸੇ ਦਰਿਆ ਦੇ ਜਿਹੜਾ ਗੁਰਦੁਆਰੇ ਪਹਿਲਾਂ ਹੀ ਦੋ ਬਣੇ ਹੋਏ ਆ। ਤੇ ਜਟਵੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਮੁਕੱਦਰ ਜੀ ਤੇ ਉਹਨਾਂ ਨੂੰ। ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਪੁੱਛਦੇ ਆ ਇਹ ਬਾਈ ਜੀ ਕੌਣ ਨੇ ਜੀ, ਜੱਟ ਮੁਕੱਦਰ ਵੀਰ ਜੀ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਜਟਵੈੜ ਬਾਈ ਜੀ ਮਿੰਟੂ ਗੁਰੂ ਸਰੀਏ ਵਾਲੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਕੱਲ ਦੇ ਦੁਆਬਾ ਰੇਡੀਓ ਦੇ ਉੱਤੇ ਵੀ ਕਹਿੰਦੇ ਜੁੜਦੇ ਨੇ, ਪਿਛਲੇ ਵੀਕ ਦੇ ਜੁੜੇ ਹੋਏ ਨੇ, ਕਾਫੀ ਦਿਨ ਹੋ ਗਏ ਉਹਨਾਂ ਨੂੰ ਆਉਂਦਿਆਂ ਨੂੰ, ਤੇ ਕਮੈਂਟ ਹੀ ਕਰਦੇ ਨੇ ਜੀ। ਹੁਣ ਉਮੀਦ ਕਰਦੇ ਕਿਸੇ ਦਿਨ ਆਵਾਜ਼ ਵੀ ਸੁਣਾਂਗੇ ਉਹਨਾਂ ਦੀ। ਔਜਲਾ ਸਾਹਿਬ ਕਹਿੰਦੇ ਜੀ ਜਨਾਬ ਸ਼ੁਕਰੀਆ ਜੀ। ਤੇ ਮੁਕੱਦਰ ਜੀ ਲਿਖਦੇ ਆ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਆ ਕਿ ਕਮੈਂਟਾਂ ਤੋਂ ਪਤਾ ਲੱਗਦਾ ਵਧੀਆ ਸੋਚ ਹੈ ਜੀ ਉਹਨਾਂ ਦੀ। ਮੁਕੱਦਰ ਜੀ ਜੀ ਔਜਲਾ ਬਾਈ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਹਿੰਦੀ ਚ ਲਿਖਿਆ ਜੀ ਜਿਹ ਚ ਮੇਰਾ ਹੱਥ ਤੰਗ ਹੈ, ਕਹਿੰਦੇ ਰਾਹੋਂ ਮੇਂ ਉਨਸੇ ਮੁਲਾਕਾਤ ਹੋ ਗਈ ਜਿਸਸੇ ਡਰਤੇ ਥੇ ਵਹੀ ਬਾਤ ਹੋ ਗਈ, ਲਾਲਾ ਲਾਲਾ ਹੋ ਹੋ ਹੋ ਹੋ ਔਜਲਾ ਬਾਈ ਜੀ ਜੀਰਾ ਸਾਹਿਬ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਲਵ ਜੂ ਮੁਕੱਦਰ ਜੀ, ਮੁਕੱਦਰ ਗਿਆ ਜੀਰਾ ਜੀ, ਜੀਰਾ ਸਾਹਿਬ ਨੂੰ ਦਿਲ ਭੇਜ ਦਿੱਤੇ ਆ ਜੀ। ਲਓ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਮੰਗਲਵਾਰ ਦਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ, ਕਰਨਾ ਤਾਂ ਅੱਜ ਵੀ ਬਥੇਰਾ ਕੁਝ ਸੀ ਪਰ ਸਮੇਂ ਨੇ ਹੋਰ ਇਜਾਜ਼ਤ ਨਹੀਂ ਦਿੱਤੀ। ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਪੂਰਾ ਵੀਕ ਤੁਹਾਡੇ ਨਾਲ ਹੀ ਆ। ਤੇ 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ 2 ਸਵਾ 2 ਘੰਟੇ 2.5 ਘੰਟੇ ਜ਼ਰੂਰ ਤੁਹਾਡੇ ਨਾਲ ਬਿਤਾਈਦੇ ਆ। ਤੇ ਵੱਧ ਘੱਟ ਬੋਲ ਗਏ ਹੋਈਏ, ਕੋਈ ਲਿਖਣ ਪੜ੍ਹਨ ਦੇ ਵਿੱਚ ਕਹਿਣ ਦੇ ਵਿੱਚ ਕੋਈ ਵੱਧ ਘੱਟ ਹੋ ਗਈ ਹੋਵੇ ਤਾਂ ਮਾਫ਼ੀ ਚਾਹਵਾਂਗੇ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਦੁਆਬਾ ਰੇਡੀਓ ਨੂੰ ਸੁਣਦੇ ਰਹੋ, ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝਾ ਕਰਦੇ ਰਹੋ ਦੋਸਤੋ, ਤੇ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ।
ਤੇ ਹੋਰ ਕੁਝ ਨਹੀਂ ਮੰਗਦੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ। ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਸਭ ਦੋਸਤਾਂ ਦਾ, ਮਿੱਤਰਾਂ ਦਾ

0: ವಾಪವ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ।
2: ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਮ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com ਔਰ ਕਾਲ ਵਿਕ ਭਾਰਤ 604-377-1092, ਬ੍ਰਿਟਿਸ਼ ਕੋਲੰਬੀਆ। Bestwood Kitchen Cabinets LDD.
3: Chicago's Pizza with a twist in your town. 8300 Sierra College Boulevard, Roseville, California. Wet and non-wet pizzas. Home delivery available with one phone call: 1-916-791-0102. Open every day. Chicago's Pizza with a twist.
4: ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
5: ਦਿਲ ਦੀਆਂ ਗੱਲਾਂ, ਤੂੰ ਮੇਰੇ ਦਰ ਤੇ ਆਵੇ ਤੇ ਮੈਂ ਤੇਰੇ ਸੰਗ ਰਲਾਂ, ਜੋ ਹਵਾ ਦੇ ਬੁੱਲੇ, ਜੋ ਪਾਣੀ ਦੀਆਂ ਛੱਲਾਂ, ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ। ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ। ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ। ਨੰਬਰ ਹੈ 8306082491898। ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੀ ਆਪਣੀ ਦੋਸਤ ਸੀਮਾ ਗਰੇਵਾਲ ਦੇ ਨਾਲ।
3: ਜ਼ਿੰਦਗੀ ਨਾਮਾ, ਹਾਲੇ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਬਾ ਰੇਡੀਓ। ਵੈਲਕਮ ਆਲ, ਲਾਈਵ ਓਨ ਫਿਨਲੈਂਡ ਟਾਈਮ ਮੰਡੇ ਟੂ ਫ੍ਰਾਈਡੇ 11 PM, ਇੰਡੀਅਨ ਟਾਈਮ ਟਿਊਸਡੇ ਟੂ ਸੈਟਰਡੇ 2:30 AM, ਰਿਪੀਟ ਬਾਈ ਇੰਡੀਅਨ ਟਾਈਮ ਡੇ ਟਾਈਮ 12 o'clock. Studio number +358-44-976-1962. Join us by WhatsApp call and message and call us on Skype, Doaba Radio PTI. Please like us and follow us on Facebook and download Doaba Radio iOS and Android app. Zindagi Nama, Hal e Duniya.

ದ್ವಾಪ ರೇಡಿಯೋ. ಕವಿತೆ ರಸೋಯೇನು ಬುರಾ ನಾ ಬೋಲಿಯೇ, ಫಡ ಲೈಯೇ ತಕ್ಕಡಿ ತಾ ಪೂರಾ ತೋಲಿಯೇ, ಓ ಜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਕਵਿਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਓ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼.

0: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਉਹੀ ਗੱਲ ਹੋ ਗਈ ਜਿਹੜੀ ਨਹੀਂ ਹੋਣੀ ਚਾਹੀਦੀ। ਚਲੋ ਕੋਈ ਗੱਲ ਨਹੀਂ, ਕਿਉਂਕਿ ਸਾਉਣ ਦਾ ਮਹੀਨਾ ਭਾਈ, ਇਹ ਚ ਕੁਛ ਵੀ ਹੋ ਸਕਦਾ। ਤੇ ਇਹ ਪਹਿਲੀ ਵਾਰ ਹੈ, ਮਤਲਬ ਪਹਿਲੀ ਵਾਰ ਤਾਂ ਨਹੀਂ ਕਹਿ ਸਕਦੇ, ਬੜਾ ਅਨੇਕਾਂ ਵਾਰ ਹੋ ਗਿਆ ਕਿ ਮੈਂ ਬਹੁਤ ਹੀ ਕਾਮਯਾਬੀ ਨਾਲ ਲੇਟ ਹਾਂ। ਇਸ ਦੇਰੀ ਲਈ ਅਸੀਂ ਖਿਮਾ ਚਾਹੁੰਦੇ ਹਾਂ ਦੋਸਤੋ। ਤੁਹਾਨੂੰ ਪਤਾ ਹੀ ਕਿ ਮੈਂ ਦੇਰ ਨਹੀਂ ਕਰਤਾ, ਦੇਰ ਹੋ ਜਾਤੀ ਹੈ ਪੁਸ਼ਪਾ, ਕਿਆ ਹੀ ਕਰ ਸਕਦੇ ਹੈ। ਕੋਸ਼ਿਸ਼ ਜਾਰੀ ਹੈ ਕਿ ਘੜੀ ਨਾਲ ਆਪਣਾ ਜਿਹੜਾ ਸੈਟਅਪ ਪੂਰਾ ਕੀਤਾ ਜਾਏ। ਪਰ ਕਹਾਵਤ ਵੀ ਅੰਗਰੇਜ਼ੀ ਦੀ, ਵਿਮੈਨ ਐਂਡ ਬੈਚੇ ਸੈਲਡਮ ਐਗਰੀ, ਇਹਦਾ ਸਾਡੇ ਲੇਟ ਹੋਣ ਨਾਲ ਕੋਈ ਸੰਬੰਧ ਨਹੀਂ ਵੈਸੇ। ਉਂਝ ਇੱਕ ਉਹ ਕਹਾਵਤ ਪਹਿਲਾਂ ਵੀ ਗੱਲ ਕਰੀ ਆਪਾਂ ਨੇ ਕਿ ਬਾਈ ਇੰਗਲੈਂਡ ਤੋਂ ਆਏ ਮਿੱਤਰ ਪਿਆਰੇ, ਉਹ ਕਹਿੰਦੇ ਯਾਰ ਐਂ ਆ ਬਈ ਤੁਸੀਂ ਕਿੰਨੇ ਵਜੇ ਮਿਲਣਾ ਹੈ, ਜੇ ਉਹ ਪਹਿਲਾਂ ਵੀ ਗੱਲ ਕਰੀਏ। ਚਲੋ ਪਹਿਲਾਂ ਵੀ ਕਰੀ ਹੋਵੇ, ਅੱਜ ਕਿਹੜਾ ਆਪਾਂ ਨਵੀਂ ਗੱਲ ਹੋ ਗਈ, ਅੱਜ ਨਵੀਂ ਨਹੀਂ ਹੋ ਰਹੀ, ਪੁਰਾਣੀ ਹੋ ਰਹੀ ਹੈ। ਰਿਪੀਟਡ, ਸੋਰੀ। ਕਹਿੰਦੇ ਜੀ ਕਿੰਨੇ ਵਜੇ, ਮੈਂ ਕਿਹਾ ਜੀ 2 ਵਜੇ। ਕਹਿੰਦਾ ਜੀ 2 ਵਜੇ ਆਈ ਐਸ ਟੀ ਕਿ ਆਈ ਐਸ ਟੀ? ਮੈਂ ਕਿਹਾ ਇਹਦਾ ਕੀ ਫਰਕ ਹੈ ਜੀ? ਕਹਿੰਦੇ ਇੱਕ ਆਈ ਐਸ ਟੀ ਹੈਗਾ ਇੰਡੀਅਨ ਸਟੈਂਡਰਡ ਟਾਈਮ, ਦੂਜਾ ਆਈ ਐਸ ਟੀ ਹੈਗਾ ਇੰਡੀਵਿਜੁਅਲ ਸੂਟੇਬਲ ਟਾਈਮ। ਉਹ ਮੈਂ ਕਿਹਾ ਵੀਰੇ ਐਡੀ ਗੱਲ ਨੀ, ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਸੂਟੇਬਲ ਟਾਈਮ ਨੀ, ਮਤਲਬ ਸਟੈਂਡਰਡ ਟਾਈਮ ਤੇ ਆਈਏ। ਪਰ ਸਟੈਂਡਰਡ ਟਾਈਮ ਕਿੱਥੇ ਜੀ, ਇੰਨਾ ਵੀ ਸਟੈਂਡਰਡ ਕਾਹਦਾ ਰੱਖੀਏ ਜੀ, ਦੱਸੋ। ਮਤਲਬ ਗਾਹ ਪਿਆ ਹੋਇਆ, ਕਦੇ ਕੋਈ ਕਦੇ ਕੋਈ, ਤੋ ਜੇ ਵੋ, ਮਤਲਬ ਕਦੇ ਕੋਈ ਤੇ ਕਦੇ ਕੋਈ ਦਾ ਮਤਲਬ ਹੈ ਕੰਮ ਨਿਕਲ ਆਇਆ, ਕਦੇ ਐ ਕਦੇ ਓ ਕਦੇ ਐ। ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਯੱਕੜੀਆਂ, ਕੱਲ ਯੱਕੜੀਆਂ ਦੀ ਗੱਲ ਬਹੁਤ ਹੋਈ ਹੈ। 3 ਗੱਲਾਂ ਯਾਦ ਰਹੀਆਂ, ਲੂਣ ਤੇਲ ਲੱਕੜੀਆਂ। ਐਸੇ ਮਾਹੌਲ ਦੇ ਵਿੱਚ ਸਾਵਣ ਕਵੀ ਦਰਬਾਰ ਦੀ ਸ਼ੁਰੂਆਤ ਕਰਦੇ ਹਾਂ। ਉਮੀਦ ਕਰਦੇ ਹਾਂ ਦੋਸਤੋ ਆਪ ਸਭ ਚੜ੍ਹਦੀ ਕਲਾ ਚ ਹੋਵੋਗੇ। ਮੈਂ ਪਿੱਛੇ ਬੈਕਗਰਾਊਂਡ ਕਿਹੋ ਜਿਹੀ ਲਾਈਏ ਮਾੜਾ ਜਿਹਾ ਦੱਸਿਓ, ਹੈ ਮਾੜਾ ਜਿਹਾ ਚੱਕੜ ਜਿਹਾ ਚਲਾਏ ਆ, ਮਾੜਾ ਜਿਹਾ ਦਰਖਤ ਰੋਜ਼ ਜਿਹਾ ਲਾ ਦੇ 3-4 ਤਿੰਨਾਂ ਚਰਨਾਂ ਮੈਂ ਗਾਈ ਗੱਲ ਕੀਤੀ ਸੀ। ਮੈਂ ਕਿਹਾ ਬਾਈ ਉਹ ਇੱਥੇ ਖੜੇ ਰਹੋ ਯਾਰ, 2 ਘੰਟੇ ਦੀ ਗੱਲ ਹੈ। ਉਹ ਬਾਈ ਕਹਿੰਦੇ ਠੀਕ ਆ, ਆਪਾਂ ਦਿਨ ਐਂ ਰੱਖਾਂਗੇ ਕਾਇਮ। ਰੱਖਿਆ ਬਾਈ ਜਾਣੇ, ਚਲੋ ਹੁਣ ਕਿਵੇਂ ਗੱਲ ਬਣਦੀ ਆਪਾਂ ਦੇਖਦੇ ਹਾਂ। ਇਹ ਪ੍ਰੋਗਰਾਮ ਦੋਸਤੋ 8 ਵਜੇ ਦਾ ਆਪਾਂ ਕਰ ਲਿਆ ਸੀ ਉਦਾਂ ਲਾਈਵ, ਪਰ ਆਡੀਓ ਸੀਗਾ ਤੇ ਉਹਦੇ ਵਿੱਚ ਮੈਂ ਆਪ ਨਹੀਂ ਆਇਆ, ਕਿਉਂਕਿ ਫਿਰ ਲਾਈਵ ਵੀ ਕਾਹਦਾ ਹੋਇਆ, ਉਹ ਬਸ ਐਡਸ ਜੀ ਉਹ ਫਲਾਨਾ ਉਹ ਚੱਲ ਰਹੀਆਂ ਸੀ ਉਹ 'ਚ। ਅਤੇ ਹੁਣ ਯੂਟਿਊਬ ਵੀ ਨਾਲ ਆਪਾਂ ਪਲੱਗ ਉਹਦਾ ਜੋੜਿਆ। ਪਹਿਲਾਂ ਪੁਰਾਣੇ ਟਾਈਮ 'ਚ ਨਹੀਂ ਐਕਸਚੇਂਜ ਵਾਲੀ ਕਰਦੀ ਹੁੰਦੀ, ਐਂ ਲਓ ਕਲਕੱਤੇ ਵਾਲੀ ਲਾਈਨ ਵੀ ਜੁੜ ਗਈ, ਐਂ ਲਓ ਦਿੱਲੀ ਵਾਲੀ ਵੀ ਆ ਗਈ ਬਾਈ, ਐਂ ਕਰਕੇ ਸਾਰੀਆਂ ਜੋੜ ਲੈਂਦੀਆਂ, ਐਂ ਐਂ ਐਂ ਪਿੰਨਾਂ ਜਿਹੀਆਂ ਪਾਉਂਦੇ ਹੁੰਦੇ ਸੀ ਵਿੱਚ, ਉਹਦੇ ਨਾਲ ਫਿਰ ਗੱਲਬਾਤ ਹੁੰਦੀ ਸੀ। ਅਤੇ ਚਲੋ ਯੂਟਿਊਬ ਵੀ ਜੁੜ ਗਿਆ, ਅਤੇ ਯੂਟਿਊਬ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਅਤੇ ਕਮਾਲ ਹੈ, ਮੈਂ ਕਹਿੰਦਾ ਵਾਟ ਆਫ ਬਿਊਟੀਆਂ ਡਿਊਟੀਆਂ ਹੋ ਚੁੱਕਾ ਮਾਹੌਲ, ਅਤੇ ਸਾਵਣ ਕਵੀ ਦਰਬਾਰ ਅੱਜ ਸ਼ੁਰੂ ਕਰ ਰਹੇ ਹਾਂ। ਵੈਸੇ ਮਹਿਫਲ ਦੇ ਵਿੱਚ ਕਵੀ ਦਰਬਾਰ, ਵਾਹ, ਸੋਨੇ ਦੇ ਸੁਹਾਗਾ ਹੀ ਹੋ ਗਿਆ। ਅਤੇ ਵੱਡੀ ਗੱਲ ਇਹ ਹੈ ਕਿ ਦੋਸਤੋ, ਮਤਲਬ ਸੌਣ ਦੇ ਵਿੱਚ ਮੈਂ ਕੋਈ ਕਵਿਤਾ ਲਿਖੀ ਨਹੀਂ, ਉਂਝ ਮੈਂ ਬਹਾਨਾ ਮਾਰ ਸਕਦਾ ਸੀ ਕਿ ਮੈਂ ਲਿਖੀ ਤਾਂ ਸੀਗੀ ਜੀ, ਪਰ ਉਹ ਰੁੜ ਗਈ ਵੀਰੇ।
1: ਵਗਦੀ ਸੀ ਰਾਵੀ ਵਿੱਚ ਉੱਡਣ ਪੰਭੀਰੀਆਂ,
0: ਉਹ ਮੈਂ ਇੱਕ ਗਾਣਾ ਆਇਆ ਸੀ, ਬਹੁਤ ਵਧੀਆ, ਬਹੁਤ ਪਿਆਰਾ ਗੀਤ ਹੈ। ਰਾਵੀ ਵਗਦੀ ਸੀ ਰਾਵੀ, ਰਾਵੀ ਮੈਂ ਦੇਖੀ ਹੈ ਭਾਈ, ਇੰਨੀ ਤੇਜ਼ ਨਦੀ ਹੈ, ਇੱਦੂ ਵੀ ਜੇ ਕਿਤੇ ਵੱਟ ਕੱਢਣ ਵਾਲੀ ਨਦੀ ਹੈ ਸਾਡੀ ਪੰਜਾਬ ਦੀ, ਉਹ ਹੈਗੀ ਹੈ ਨਦੀ, ਕਹਿਣਾ ਵੈਸੇ ਠੀਕ ਨਹੀਂ ਹੈ ਨਾ, ਲਿੰਗ ਪਲਿੰਗ ਤੋਂ ਦਰਿਆ, ਇੱਦੂ ਵੀ ਤਕੜਾ ਜਿਹੜਾ ਦਰਿਆ ਹੈ ਸਾਡਾ, ਉਹ ਚਨਾਬ ਹੈ ਬਾਈ, ਜਿਹਨੂੰ ਪਿਆਰ ਨਾਲ ਚਨਾ ਕਹਿੰਦੇ, ਚਨਾ ਚਨਾ ਦੇ ਵਿੱਚ ਬਾਈ ਸੋਹਣੀ ਰੁੜ ਗਈ। ਦੱਸੋ ਘੜਾ ਜਿਹਾ ਚੱਕਿਆ ਉਹਨੇ ਮੈਡਮ ਨੇ ਅਤੇ ਤੁਰ ਪਈ, ਅਤੇ ਵਿੱਚ ਪਾਇਆ ਘੜਾ ਚਨਾ 'ਚ, ਚਨਾ ਕਹਿੰਦਾ ਹਾ ਕੀ ਆ, ਕਹਿੰਦੇ ਘੜਾ, ਕਹਿੰਦਾ ਚੱਕ ਫਿਰ ਬੀਬੀ, ਤੈਨੂੰ ਪਹੁੰਚਾਈਏ ਸਵਰਗਾਂ ਦਾ ਝੂਟਾ ਬੀਬੀ। ਹੋ ਗਿਆ ਐਂਡ, ਐਂਡ ਦੁਖਦਾਈ ਹੈ। ਸੈਡ ਸਟੋਰੀਜ਼ ਬੜੀਆਂ ਬਿਊਟੀਫੁਲ ਸਟੋਰੀਜ਼ ਨੇ, ਸੈਡ ਐਂਤ ਅੰਤ ਹੁੰਦਾ, ਐਂਤ ਨਹੀਂ ਐਂਡ, ਐਂਡ ਕਹਿਣ ਲੱਗਾ ਸੀ ਵਿੱਚ, ਅੰਤ ਹੋ ਗਿਆ, ਇਕੱਠੇ ਹੋ ਗਏ ਤੁਸੀਂ ਚੀਜ਼ਾਂ, ਸੋਰੀ ਅੰਗਰੇਜ਼ੀ ਮਿਕਸ ਹੋਈ ਪਈ ਹੈ। ਤੋ ਬਹਿਰਹਾਲ ਅੱਜ ਸਾਉਣ ਮਹੀਨਾ ਦੋਸਤੋ, ਅਤੇ ਮੈਂ ਆਪਣੀਆਂ ਤਾਂ ਮੈਨੂੰ ਲੱਭੀਆਂ ਨਹੀਂ, ਇੱਧਰ ਉੱਧਰੋਂ ਮੈਂ ਇਕੱਠੀਆਂ ਕੀਤੀਆਂ ਹੋਈਆਂ ਨੇ, ਕਾਫੀ ਕਵਿਤਾਵਾਂ ਇਕੱਠੀਆਂ ਕਰ ਲਈਆਂ ਵੀਰੇ, ਕਿਉਂਕਿ ਸਾਉਣ ਦੇ ਉੱਤੇ ਤਾਂ ਬੜਾ ਹੱਥ ਖੋਲਿਆ ਕਵੀਆਂ ਨੇ, ਇਸ ਕਰਕੇ ਆਪਾਂ ਉਹ ਚੁਣਵੀਆਂ ਕੁਝ ਪੇਸ਼ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਮੌਕਾ ਮਿਲਿਆ। ਆਪਣੇ ਨਾਲ ਦੋਸਤੋ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਇਸ ਵੇਲੇ ਲਾਲੀ ਟੋੜਾ ਸਾਹਿਬ ਪਟਿਆਲਾ ਤੋਂ। ਜੀ ਆਇਆਂ ਨੂੰ ਜੀ ਟੋੜਾ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਹਾਂਜੀ ਸ਼ਮੀ, ਸਤਿ ਸ੍ਰੀ ਅਕਾਲ ਜੀ। ਤੇ ਬੇਟਾ ਮੈਂ ਤੁਹਾਨੂੰ ਇਹ ਗੱਲ ਕਹਿਣਾ, ਸਭ ਤੋਂ ਪਹਿਲਾਂ ਲੈ ਲਿਆ ਕਰੋ, ਅਸੀਂ ਨਾ ਕਿਤੇ ਸਾਵਣ ਚੱਲ ਰਿਹਾ ਤਾਂ ਮੀਂਹ ਤਾਂ ਬਹੁਤ ਜ਼ਿਆਦਾ ਪੈ ਰਿਹਾ ਸਾਡੇ ਕਿੰਨੇ।
0: ਅੱਛਾ ਪੈ ਗਿਆ ਜੀ,
2: ਇਸ ਕਰਕੇ ਅਸੀਂ ਹਾਂਜੀ ਕਾਹਨੂੰ ਪਿਆ, ਤੁਹਾਨੂੰ ਮਜ਼ਾਕ ਕਰਦਾ, ਸਾਡਾ ਆਪਣੇ ਸਾਵਣ ਹੁੰਦਾ ਨਾ,
0: ਇਹ ਮਨ ਕਾ ਸਾਵਣ ਹੈ ਪੁਸ਼ਪਾ,
2: ਅਸੀਂ ਸਾਵਣ ਦੂਏ ਤਰੀਕੇ ਨਾਲ ਮਨਾਉਂਦੇ ਹਾਂ ਨਾ। ਦੇਖੋ
0: ਮਨਾਇਆ ਜਾਣਾ ਜਰੂਰੀ ਹੈ।
2: ਤਾਂ ਹੀ ਮੈਂ ਫੋਨ ਪਹਿਲਾਂ ਕਰ ਲਿਆ, ਦੇਖੋ ਗੁੱਸਾ ਨਾ ਕਰਿਓ, ਤੁਸੀਂ ਆਪਣੀ ਬਾਅਦ ਚ ਗੱਲਾਂ ਕਥਾ ਸੁਣਾਈ ਜਾਇਓ, ਵੀ ਸਾਡੀ ਕਥਾ ਸੁਣ ਲਓ, ਵੀ ਜੇ ਸਾਡੀ ਕਥਾ ਵਿਗੜ ਗਈ ਨਾ ਫਿਰ ਅਸੀਂ ਹੋਰ ਪਾਸੇ ਚਲੇ ਜਾਂਦੇ,
0: ਫਿਰ ਬੜਾ ਬਿਜਲ ਜੂ ਕੰਮ।
2: ਜੱਸੀ ਨੇ ਬਹੁਤ ਵਧੀਆ ਕਮੈਂਟ ਕਰਿਆ ਹਨਾ, ਵੀ ਸਾਬਣ ਪਾਉਂਦਾ ਬੈਣ ਵੇ ਤੂੰ ਪਰਦੇਸ ਵੇ ਨਾ, ਬਹੁਤ ਸੋਹਣਾ
0: ਰੋਂਦੇ ਨੈਣ ਵੇ ਸ਼ਮੀ ਦੂਰ ਦੇ ਬਾਬਾ, ਇਹ ਲਿਖਿਆ ਉਹਨਾਂ ਨੇ ਭਾਈ
2: ਨੇ, ਕਹਿੰਦੀ ਹਾਂ ਨਹੀਂ ਨਹੀਂ ਨਹੀਂ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਉਹ ਜਿਵੇਂ ਪੁਰਾਣਾ ਗਾਣਾ ਬਹੁਤ ਮਸ਼ਹੂਰ ਹੋਇਆ ਸੀ, ਸਾਬਣ ਕਾ ਮਹੀਨਾ ਪਵਨ ਕਰੇ ਸੋਰ ਵੇ
0: ਸੋਰ
2: ਸੋਰ ਸੋਰ ਸ਼ੋਰ ਨਹੀਂ ਕਹਿੰਦਾ ਸੋਰ,
0: ਕਹਿੰਦਾ ਸੋਰ ਨਹੀਂ ਸੋਰ,
2: ਬਾਰ ਬਾਰ ਕਹਿੰਦਾ ਸੀ, ਬਾਰ ਬਾਰ ਕਹਿੰਦਾ ਜੀ ਸ਼ੋਰ ਨਹੀਂ ਕਹਿੰਦਾ ਸੋਰ,
0: ਇਹ ਬਿੰਦੀ ਨਾ ਲਾਓ ਪੈਰ ਚ ਹਾੜਾ ਜੂ ਨਹੀਂ,
2: ਜੀ ਆਰ ਆਰ ਐਸੇ ਗੁੰਮੇ ਜੈਸੇ ਬਨਮਾ ਨਾਚੇ ਬੋਰ।
0: ਅੱਛਾ ਜੀ ਆਰ ਆਰ ਆ ਕਿੰਨਾ ਜ਼ਬਰਦਸਤ ਲੱਗਦਾ ਹੈ ਨਾ ਜੀ, ਦੇਖੋ ਕਮਾਲ।
2: ਹਾਂ ਬਿਲਕੁਲ ਜੀ ਬਿਲਕੁਲ, ਜੀ ਦਾ ਮਨ ਮਨ ਦੀ ਗੱਲ ਕਹਿੰਦਾ ਵੀ ਇੰਨਾ ਘੁੰਮਦਾ, ਮਤਲਬ ਉਹ ਯਾਰ ਸਾਵਣ ਦਾ ਦੇਖੋ ਜੀ ਇਹ ਗੱਲ ਹੁੰਦੀ ਹੈ ਨਾ ਵੀ ਮਤਲਬ ਕਿ ਵੀ ਸਾਉਣ ਦਾ ਮਹੀਨੇ ਦੇ ਵਿੱਚ ਘੁੱਟਵਾਣਾ ਤੋਂ ਅਕਸਰ ਆਪਣੇ ਪ੍ਰੋਗਰਾਮ ਚ ਅਕਸਰ ਹੀ ਜ਼ਿਕਰ ਕਰਦੇ ਹੁੰਦੇ ਨੇ
0: ਜੀ,
2: ਵੀ ਕੁੜੀਆਂ ਨੂੰ ਮਤਲਬ ਸੋਰੀ ਨੋਹਰਾਂ ਮਤਲਬ ਬਹੂਆਂ ਨੂੰ
0: ਜਿਹੜੀ
2: ਵਿਆਹੀਆਂ ਹੁੰਦੀਆਂ ਸੀ ਉਹਨੂੰ ਭੇਜ ਦਿੰਦੇ ਸੀ ਐਂ ਕਰਕੇ, ਵੀ ਉਹ ਜਿਹੜਾ ਮਹੀਨਾ ਹੁੰਦਾ ਖਤਰਨਾਕ ਹੁੰਦਾ।
0: ਠੀਕ ਹੈ ਜੀ,
2: ਬਾਕੀ ਸਿਆਣੇ ਬੰਦੇ ਸਮਝ ਲੈਂਦੇ, ਉੱਥੇ ਨਾ ਬੰਦੇ ਦਾ ਮਨ ਜਿਆਦਾ ਮਚਲਦਾ, ਉੱਥੇ ਪੰਛੀ ਵੀ ਟਹਿ ਟਹਾਉ ਹੁੰਦੇ ਨੇ, ਦੇਖੋ ਗਰਮੀ ਹੁੰਦੀ ਹੈ ਹਨਾ, ਠੀਕ ਹੈ ਕਿ ਨਹੀਂ, ਸਾਰਾ ਕੁਛ ਹੁੰਦਾ।
0: ਬਿਲਕੁਲ,
2: ਸਾਉਣ ਦਾ ਮਹੀਨਾ ਹੀ ਐਸਾ ਹੁੰਦਾ ਵੀ ਅਕਸਰ ਹੀ ਮਤਲਬ ਕਿ ਵੀ
0: ਪੰਗੇ ਪੈਂਦੇ,
2: ਜਿਹਦਾ ਤਾਂ ਖੂਨ ਜਿਹਦਾ ਤਾਂ ਖੂਨ ਗਰਮ ਆ। ਮੈਂ ਨਾ ਦੋ ਤੁਹਾਨੂੰ ਤਸਵੀਰਾਂ ਦਊਂਗਾ
0: ਜੀ,
2: ਜਿਹਦਾ ਤਾਂ ਖੂਨ ਗਰਮ ਆ ਉਹ ਤਾਂ ਜਾਂਦਾ ਬਾਹਰ ਨੂੰ,
0: ਠੀਕ ਹੈ,
2: ਮਤਲਬ ਕਿ ਮੀਂਹ ਦੇ ਮਤਲਬ ਬਾਹਰ ਜਾਂਦਾ। ਮੈਂ ਨਾ ਯੂਪੀ ਚ ਉਲਟ ਦੇਖਿਆ ਜੀ, ਉੱਥੇ ਨਾ ਵਿਚਾਰੇ ਕਮਜ਼ੋਰ ਦਿਲ ਵਾਲੇ ਵਿਚਾਰੇ ਗਰੀਬ ਗਰੁੱਪੇ ਵਿਚਾਰੇ ਮਜ਼ਦੂਰ ਬੰਦੇ ਨਾ ਜਿਹੜੇ ਉਹ ਪਾਣੀ ਦੇਖ ਕੇ ਨਾ ਉਹ ਮਤਲਬ ਮੀਂਹ ਨੂੰ ਪਾਣੀ ਦੱਸਦੇ, ਅਸੀਂ ਕਹਿੰਦੇ ਅਸੀਂ ਬਾਹਰ ਭਰਦੇ ਹਾਂ ਉਲਟਾ ਹਨਾ, ਵੀ ਗੱਲ ਸ਼ੁਕਰਾ ਹਨਾ।
0: ਹਾਂਜੀ ਹਾਂਜੀ,
2: ਜੇ ਟਰੈਕਟਰ ਵਗੈਰਾ ਚੱਲਦਾ ਹੁੰਦਾ ਤਾਂ ਸਾਡਾ ਚੀ ਲੱਗਦਾ ਵੀ ਯਾਰ ਸ਼ੁਕਰ ਆ ਯਾਰ ਮੀਂਹ ਪੈ ਗਿਆ ਹਨਾ, ਵੀ ਅੰਦਰ ਉਹ ਹੋਇਆ ਆ। ਤੇ ਮੈਂ ਨਾ ਉਹ ਚੀਜ਼ ਦੇ ਵਿੱਚ ਥੋੜਾ ਜਿਹਾ ਮਤਲਬ ਕਿ ਸੀਰੀਅਸ ਟਾਈਪ ਤੇ ਜਾਊਂਗਾ ਹੁਣ,
0: ਠੀਕ ਹੈ।
2: ਯਾਰ ਕਾਰਨ ਕੀ ਆ ਵੀ ਇਹ ਬੰਦੇ ਪਾਣੀ ਕਾਹਤੋਂ ਕਹਿੰਦੇ ਪਾਣੀ ਬਸ ਰਿਹਾ, ਮਤਲਬ ਉਹ ਜਲਦੀ ਜਲਦੀ ਮਤਲਬ ਕਿ ਵੀ ਉਹ ਤੜਦੇ ਨੇ ਇਸ ਚੀਜ਼ ਤੋਂ ਬਹੁਤ ਜ਼ਿਆਦਾ
0: ਜੀ, ਉਹ ਕਿਉਂ ਡਰਦੇ ਜੀ?
2: ਹੁਣ ਆਪਣੇ ਜਿਹੜੇ ਪੰਜਾਬੀ ਮੈਂ ਦੱਸਦਾ ਤੁਹਾਨੂੰ, ਹਾਂ ਇਹੀ ਗੱਲ ਦੱਸਣ ਲੱਗਿਆ ਸੀ, ਉਹ ਤਾਂ ਡਰਦੇ ਨੇ ਸਾਬਣ ਦੀ ਗੱਲ ਚੱਲੀ ਹੈ ਨਾ, ਵੀ ਉੱਥੇ ਦਾ ਮਾਹੌਲ ਤਾਂ ਇੱਥੇ ਦੇ, ਮੈਂ ਕੰਪੈਰੀਜ਼ਨ ਦੱਸ ਰਿਹਾ ਵੀ ਕਾਰਨ ਕੀ ਆ। ਉਹ ਇਹ ਆ ਵੀ ਅਸੀਂ ਤਾਂ ਲੋਕ ਹਨ ਨਾ ਦੇਖੋ ਜੀ ਖਾਦ ਖੁਰਾਕਾਂ ਚੰਗੀਆਂ ਖਾਂਦੇ ਹਾਂ ਹਨਾ,
0: ਠੀਕ ਹੈ ਜੀ,
2: ਵੀ ਸਾਡੇ ਖੂਨ ਦੇ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ, ਵੀ ਦੇਖੋ ਸਵੇਰੇ ਉੱਠਦੇ ਸਾਰੇ ਹਨਾ ਵੀ ਪਹਿਲਾਂ ਚਾਹ ਦੁੱਧ ਦਹੀਂ ਲੱਸੀ ਮੱਖਣੀ ਸਾਰਾ ਕੁਛ ਘਿਓ ਵੀ ਖਾ ਲੈਂਦਾ
0: ਸਾਰਾ ਕੁਛ
2: ਉਹਨਾਂ। ਹਾਂ ਜੀ ਹਾਂ, ਉਹਨਾਂ ਕੋਲ ਦੇਖੋ ਜੀ ਬਾਈ ਜੀ ਇਹ ਹੈ ਨੀ ਚੀਜ਼ਾਂ ਹੈਗੀ, ਉਹ ਬੇਚਾਰੇ ਚੌਲ ਸੁੱਕੀ ਰੋਟੀ ਵਾਲੇ ਨੇ ਹਨਾ, ਉਹਨਾਂ ਦੀ ਤਸੀਰ ਨਹੀਂ ਗਰਮ ਹੁੰਦੀ ਵਿਚਾਰਿਆਂ ਦੀ। ਅੱਛਾ ਉਹ ਗਰਮੀ ਜ਼ਿਆਦਾ ਝੱਲਦੇ ਆ, ਗਰਮੀ ਜ਼ਿਆਦਾ ਝੱਲਦੇ ਨੇ ਆਪਣੇ ਨਾਲੋਂ, ਆਪਣੀ ਤਸੀਰ ਗਰਮ ਹੁੰਦੀ ਹੈ ਤਾਂ ਅਸੀਂ ਗਰਮੀ ਦੇ ਵਿੱਚ ਉੱਥੇ ਔਖੇ ਹੁੰਦੇ ਹਾਂ,
0: ਉਬਲ ਜਾਂਦੇ ਜੀ ਬਿਲਕੁਲ।
2: ਇਹ ਚੀਜ਼ ਮੈਂ ਨੋਟਿਸ ਕਰੀ ਆ, ਹਾਂ ਇਹ ਨੋਟਿਸ ਕਰੀ ਆ ਇਸ ਚੀਜ਼ ਦੇ ਵਿੱਚ, ਮੈਂ ਥੋੜਾ ਜਿਹਾ ਤਾਂ ਹੀ ਐਡ ਆਨ ਕਰਿਆ ਤੁਹਾਡੀ ਇਹ ਗੱਲ ਦੇ ਵਿੱਚ ਵੀ ਯਾਰ ਸਾਵਣ ਤਾਂ ਹਨਾ ਵੀ ਉਹਦੇ ਵਾਸਤੇ ਹੁੰਦਾ ਨਾ ਵੀ ਯਾਰ ਜਿਹਨੂੰ ਮਾੜਾ ਮੋਟਾ ਜੋਸ਼ ਆਵੇ ਜਾਂ ਕਿ ਸਾਰੇ ਗੱਲ ਬਾਤ, ਠੀਕ ਹੈ ਕਿ ਨਹੀਂ
0: ਜੀ।
2: ਸੋ ਆਏ ਆ ਤੁਸੀਂ ਲੇਟ ਆਏ ਆ, ਤੁਹਾਨੂੰ ਤਾਂ ਥੋੜੀ ਲੇਟ ਫੀਸ ਜ਼ਰੂਰ ਲੱਗੂਗੀ, ਕੋਈ ਗੱਲ ਨੀ ਅੱਗੇ ਆਉਣ ਵਾਲੇ ਸੱਜਣ ਸਾਰੇ ਦੱਸ ਦੇਣਗੇ। ਪਤਾ ਨੀ ਸੌਣ ਸੌਣ ਤਾਂ ਕਿਹੜਾ ਬਰਸ ਰਿਹਾ ਜੀ, ਦੇਖੋ ਪਹਿਲਾਂ ਮਾੜਾ ਜਿਹਾ ਮੀਂਹ ਪੈ ਗਿਆ ਥੋੜਾ ਜਿਹਾ, ਬਾਅਦ ਵਿੱਚ ਹੁਣ ਤਾਂ ਸੌਣ ਸੁੱਕਈ ਵਾਲਾ ਕੰਮ ਹੋਇਆ ਪਿਆ।
0: ਇੱਕ ਬਾਈ ਮੈਨੂੰ ਬਾਹਰ ਮਿਲਿਆ, ਕਹਿੰਦਾ ਜੀ ਕਿਹੜਾ ਵਿਸ਼ਾ ਜੀ, ਮੈਂ ਕਿਹਾ ਜੀ ਸੌਣ ਕਵੀ ਦਰਬਾਰ, ਕਹਿੰਦਾ ਸੌਣ ਨੂੰ ਤਾਂ ਕਬਜ਼ ਹੋਈ ਪਈ ਆ, ਪੈਂਦਾ ਤਾਂ ਇਹ ਨੀ। ਮੈਂ ਕਿਹਾ ਯਾਰ ਔਖਾ ਹੋ ਗਿਆ ਤੇਰਾ, ਕੋਈ ਚੱਜ ਦੀ ਗੱਲ ਕਰ।
2: ਨਹੀਂ ਨਹੀਂ ਸਹੀ ਗੱਲ ਆ ਜੀ, ਦੇਖੋ ਚੱਜ ਦੀ ਗੱਲ, ਦੇਖੋ ਪਤਾ ਕੀ ਗੱਲ ਆ, ਹੁਣ ਉੱਥੇ ਤਾਂ ਦਿੱਲੀ ਚ ਨੀ ਕੁੜੀ ਨੇ ਏਡੀ ਬੜੀ ਗੱਲ ਕਹਿਤੀ ਸੀ ਨਾ, ਜਿਵੇਂ ਉਹ ਕਹਿੰਦੇ ਪੇਪਰ ਕਰਦੇ ਆ ਤੇ
0: ਏਦਾਂ,
2: ਦੇਖੋ ਇਹ ਤਾਂ ਦੇਖੋ ਚੱਲਣ ਤੁਹਾਨੂੰ ਚੱਲਣੀ ਪੈਣੀ ਹੈ, ਕੰਮ ਚੋਣ ਵਾਲੀ ਗੱਲ ਇਹ ਦੇਖੋ ਪਤਾ ਕਿ ਬੋਲਡ ਜਿਹੜਾ ਇਹ ਚੀਜ਼ ਨਾ ਵਰਡ ਤਾਂ ਨੋਰਮਲੀ ਗੱਲ ਹੋ ਗਈ, ਦੇਖੋ ਅਸੀਂ ਨਾ ਸਾਨੂੰ ਇਹ ਉਲਟ ਸਾਨੂੰ ਸ਼ਰਮ ਆਉਣੀ ਚਾਹੀਦੀ ਯਾਰ, ਬਾਕੀ ਸਹੀ ਗੱਲ ਹੈ ਜਿਹੜੀ ਕੁੜੀ ਨੇ ਗੱਲ ਕਹੀ ਹੈ ਨਾ, ਸਾਨੂੰ ਤਾਂ ਇਹਦੇ ਵਿੱਚ ਨਾ ਉਲਟਾ ਨਾ ਵੀ ਇਹ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ, ਇਹਦੇ ਵਿੱਚ ਇਹ ਨਾ ਕਹੋ ਕੁੜੀ ਨੇ ਗਲਤ ਕਿਹਾ, ਬਿਲਕੁਲ ਕੁੜੀ ਨੇ ਸਹੀ ਕਿਹਾ ਹੈਗਾ, ਠੀਕ ਹੈ ਕਿ ਨਹੀਂ, ਵੀ ਇਹ ਏਡਾ ਸ਼ਰਮ ਵਾਲੀ ਗੱਲ ਆ ਵੀ ਸਾਡੇ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਆ, ਵੀ ਲੀਡਰਾਂ ਦੇ ਮੂੰਹ ਤੇ ਚਪੇੜ ਲੱਗੀ ਆ ਉਹ, ਇਹ ਬਹੁਤ ਚੰਗੀ ਗੱਲ ਆ, ਠੀਕ ਹੈ ਕਿ ਨਹੀਂ
0: ਜੀ।
2: ਸੋ ਆਇਆ ਵੀ ਦੇਖੋ ਸਾਬਣ ਤਾਂ ਹੁਣ ਤੁਸੀਂ ਸਾਬਣ ਤਾਂ ਲਏ ਤਾਂ ਆਏ, ਉਹ ਸਾਬਣ ਪਵੇ ਤਾਂ ਸਹੀ, ਤੁਸੀਂ ਅਗਲੇ ਮਿਲਣਾ ਵੀ ਅਗਲੇ ਸਾਬਣ ਪੈ ਜਾਂਦਾ, ਅਗਲੀ ਵਾਰੀ ਪੈ ਜਾਂਦਾ ਤੁਸੀਂ ਤਾਂ ਕਹੀਏ, ਹੁਣ ਮੈਨੂੰ ਇਹ ਦੱਸੋ ਸਾਡੇ ਨਾ ਹੁਣੇ ਗਰੁੱਪ ਆਪਣਾ ਬਣਿਆ ਹੋਇਆ ਨਾ ਆਪਣਾ ਟਵਾਣਾ ਰੀਡਰ ਵਾਲਾ ਗਰੁੱਪ ਬਣਾਇਆ ਸੀ, 15-20 ਜਾਣੇ ਹੈਗੇ ਉਹਦੇ ਵਿੱਚ, ਉਹਦੇ ਵਿੱਚ ਤਾਂ ਸਾਡਾ ਸਾਹਿਬ ਨੇ ਝੂਮ ਰਿਹਾ ਦੇਖੋ ਜੀ।
0: ਅੱਛਾ ਜੀ,
2: ਠੀਕ ਹੈ ਕਿ ਨਹੀਂ, ਸਾਡੇ ਮਿੱਤਲ ਸਾਹਿਬ ਹੋ ਗਏ, ਕਈ ਬੰਦੇ ਹੈਗੇ ਨੇ ਸਾਡੇ ਹਨਾ ਵਧੀਆ ਜਾਣਕਾਰ ਜਿਹੜੇ ਹੈਗੇ ਨੇ, ਸਾਡਾ ਸਾਰਾ ਭਾਈ ਸਾਡਾ ਸਾਰਾ ਭਾਈਚਾਰਾ ਸਿੱਧੀ ਗੱਲ ਸੀ, ਟਵਾਣਾ ਗਾਏਗਾ ਆਪਣਾ, ਤੁਹਾਡਾ ਗਾਏਗਾ ਆਪਣਾ, ਗਾਏਗਾ ਇੱਕ ਵਾਰ
0: ਬਿਲਕੁਲ,
2: ਉਹ ਸਾਡੇ ਹੀ ਵਰਸ ਰਿਹਾ ਹੁਣ ਸਾਹਿਬ ਨੂੰ ਤਾਂ, ਦੇਖੋ ਠੀਕ ਹੈ ਕਿ ਨਹੀਂ, ਮਦਰਾ ਵਾਲਾ ਸਾਹਿਬ ਨੂੰ ਵਰਸ ਰਿਹਾ, ਅਸੀਂ ਤਾਂ ਹੁਣ ਅਸੀਂ ਕੀ ਕਰੀਏ ਸਾਹਿਬ ਨੂੰ ਦੱਸੋ। ਤੁਸੀਂ ਨਾ ਐਡਵਾਂਸ ਆ ਗਏ ਮੇਰੇ ਹਿਸਾਬ ਨਾਲ, ਜਾਂਦਾ ਹੋ ਤੁਹਾਡਾ ਪੈਗ ਦਾ ਕੰਮ ਢਿੱਲਾ ਰੱਖਿਆ ਵਾ ਹੋਊਗਾ, ਤੁਹਾਨੂੰ ਪਤਾ ਨੀ ਹੈਗਾ ਚੀਜ਼ਾਂ ਦਾ, ਠੀਕ ਹੈ, ਅਸੀਂ ਹੈਗੇ ਬੁੱਧੀਜੀਵੀ, ਅਸੀਂ ਸ਼ਾਮ ਨੂੰ ਆ ਕੇ ਨਾ ਬਹੁਤ ਮਤਲਬ ਕਿ
0: ਦੁਨੀਆਂ ਦੇ ਮਸਲੇ ਹੱਲ ਕਰਨੇ ਹੁੰਦੇ ਆ,
2: ਮਸਲੇ ਹੱਲ ਕਰਦੇ ਹਾਂ ਜੀ ਅਸੀਂ ਸ਼ਾਮ ਨੂੰ ਕਰਦੇ ਹੁੰਦੇ ਹਾਂ ਮਸਲੇ, 7 ਵਜੇ ਤੋਂ ਬਾਅਦ ਜਿਵੇਂ ਜਿਵੇਂ ਜਨ ਢਲ ਜਾਂਦਾ ਉਹ ਤੋਂ ਬਾਅਦ ਅਸੀਂ ਸਾਰੇ ਹੀ ਮਤਲਬ ਕਿ ਸਾਨੂੰ ਕੈਬਨਿਟ ਚ ਬਿਠਾਇਆ ਜਾਵੇ ਨਾ, ਅਸੀਂ ਮਸਲੇ ਸਾਰੇ ਹੱਲ ਕਰ ਦਾਂਗੇ ਦੇਸ਼ ਦੇ, ਉਤੋਂ ਨੀ ਹੋਣਾ ਹੈਗਾ, ਤੁਸੀਂ ਬੇਸ਼ੱਕ ਪੱਤਰਕਾਰੀ ਕਰੀ ਚੱਲੋ ਚੁਟਕੀ ਚ, ਹਾਂ ਜੀ ਹਾਂ, ਤੁਸੀਂ ਇਹ ਕੰਮ ਤੁਹਾਡਾ ਇਹ ਚੀਜ਼ ਚ ਕੰਮ ਢਿੱਲਾ
0: ਢਿੱਲਾ ਹੋ ਗਿਆ, ਬਿਲਕੁਲ ਸਹੀ ਗੱਲ ਹੈ ਜੀ, ਇਹ ਚ ਕੋਈ ਸ਼ੱਕ ਨੀ।
2: ਸਾਡੇ ਨਾ ਇੱਕ ਵਾਰੀ ਇੱਥੇ ਯੂਪੀ ਦੇ ਵਿੱਚ, ਉੱਥੇ ਸਾਡੇ ਘਰਦਿਆਂ ਦੇ ਮਤਲਬ, ਮੈਂ ਚਲੋ ਇਹ ਤਾਂ ਦੱਸੂਗਾ ਵੀ ਇਹਦੇ ਉਹ ਆ ਚੰਗੀ ਪਾਰਟੀ ਰੱਖੀ ਹੋਈ ਸੀ, ਚਲੋ ਸਾਡਾ ਤਗੜਾ ਪ੍ਰੋਗਰਾਮ ਰੱਖਿਆ
0: ਜੀ,
2: ਸਾਡਾ ਇੱਕ ਘਰਾਂ ਚ ਚਾਚਾ ਜੀ ਸੀ ਤੇ ਉਹ ਨਾ ਭਾਸ਼ਣ ਦੇਣ ਲੱਗ ਗਿਆ, ਉਹਨੂੰ ਆਦਤ ਸੀ ਨਾ ਵੀ ਲੀਡਰ ਸੀ ਉਹ ਐ ਹੋਣਾ ਚਾਹੀਦਾ, ਇੱਕਣ ਕਰੋ ਤੁਸੀਂ ਇੱਕਣ ਕਰੋ, ਉਹ ਇੱਕ ਥੱਲੋ ਫੁੱਟੇ ਵਰਗਾ ਬੁੱਧੀਜੀਵੀ ਨਾ ਬੋਲਿਆ, ਉਹ ਵੀ ਬੰਦਾ ਬੜਾ ਘੈਂਟਾ ਹੁਣ ਵੀ ਹੈਗਾ ਖੈਰ, ਉਹ ਭੰਗੂ ਸੀ, ਕਹਿੰਦਾ ਪ੍ਰਧਾਨ ਜੀ, ਉਹ ਪ੍ਰਧਾਨ ਰਹੇ ਨੇ ਨਾ, ਕਹਿੰਦਾ ਪ੍ਰਧਾਨ ਜੀ, ਕਹਿੰਦਾ ਤੁਹਾਡਾ ਕਸੂਰ ਨੀ, ਕਹਿੰਦਾ ਅਸਲ ਚ ਤੁਹਾਡਾ ਪੈਗ ਦਾ ਕੰਮ ਢਿੱਲਾ ਰੱਖਿਆ ਹੋਇਆ, ਕਹਿਣ ਦਾ ਮਤਲਬ ਜਿਵੇਂ ਤੁਸੀਂ ਲੇਟ ਹੋ ਜਾਂਦੇ ਹੋ ਨਾ, ਮੈਂ ਆਧਾਰ ਦਿੰਦਾ ਤੁਸੀਂ ਪੈਗ ਇਹਦੇ ਪੈਗ ਨੂੰ ਨਾ ਲੈ ਕੇ ਹੁਣ ਬਹਿ ਜਾਓ, ਪੂਰਾ ਪ੍ਰੋਗਰਾਮ ਪੈਗ ਤੇ ਚਲਾ ਜਾਵੇ,
0: ਨਾ ਜੀ ਨਾ ਨਾ,
2: ਉਹਨਾਂ ਨੇ ਸਾਫ ਜੀ ਗੱਲ ਕਰਦੀ, ਕਹਿੰਦਾ ਤੁਹਾਡਾ ਕਸੂਰ ਰੱਖਿਆ ਹੋਵੇ, ਜੇ ਪੈਗ ਤੁਹਾਡਾ ਲੱਗਿਆ ਹੁੰਦਾ ਤੁਹਾਡਾ ਸਾਰਾ ਪ੍ਰੋਗਰਾਮ ਸੈੱਟ ਹੁੰਦਾ, ਕਹਿਣ ਦਾ ਮਤਲਬ ਦੇਖੋ ਪਾਰਟੀ ਚੱਲ ਰਹੀ ਆ, ਠੀਕ ਹੈ, ਪਾਰਟੀ ਚੱਲ ਰਹੀ ਆ ਨਾ, ਉੱਥੇ ਤੁਸੀਂ ਹਨਾ ਵੀ ਰਾਜਨੀਤੀ ਗੱਲਾਂ ਕਰਦੇ ਹੋ, ਉਹ ਬੰਦੇ ਚ ਕੀੜਾ ਹੁੰਦਾ
0: ਹਨਾ, ਗਿਆਨ ਦੇ ਪਕੌੜੇ ਕੱਢਣ ਲੱਗ ਗਏ ਉੱਥੇ ਆ ਕੇ,
2: ਬਿਲਕੁਲ ਜੀ ਬਿਲਕੁਲ ਬਿਲਕੁਲ, ਸੋ ਆਇਆ ਵੀ ਮੈਂ ਤਾਂ ਤੁਹਾਨੂੰ ਕਹਿਣਾ ਵੀ ਤੁਸੀਂ ਸਮਝ ਲਓ ਮੈਂ ਕੀ ਗੱਲ ਕਹਿਣੀ ਚਾਹੁੰਦਾ, ਤੁਸੀਂ ਸਾਵਣ ਦਾ ਤਾਂ ਲਿਆ ਪ੍ਰੋਗਰਾਮ, ਸਾਵਣ ਹੈ ਕਿੱਥੇ, ਅਸੀਂ ਤਾਂ ਸੁੱਕੀ ਪੀ ਰਹੇ ਹੁਣ, ਪੀਣੇ ਵਾਲਾ ਕੰਮ ਹੋਇਆ ਪਿਆ, ਨਾ ਮਾਲਪੂੜੇ ਨਾ ਪਰੌਂਠੇ ਨਾ ਚਿਕਨ ਨਾ ਫਰਾਈਆਂ ਨਾ ਕਚੌਰੀਆਂ ਨਾ ਗੁਲਗੁਲੇ,
0: ਮਾਲਪੁਰਿਆਂ ਦੇ ਜਿਹੜੇ ਬਾਲੇ ਮਾਲਪੁਰਿਆਂ ਦੇ ਸ਼ਕੀਨ ਸੀ ਨਾ, ਹੁਸ਼ਿਆਰਪੁਰ ਚ ਆਪਣੇ ਸ਼ਹਿਰ ਦਾ ਨਾਂ ਹੀ ਰੱਖ ਲਿਆ ਮਾਲਪੁਰ,
2: ਚਾਰ ਬੂੰਦਾਂ ਪੈ ਗਈਆਂ ਹੋਣਗੀਆਂ, ਪੁੱਛ ਲੋ ਹੁਣ ਬਾਕੀ ਬਾਈ ਬਾਈ ਜੱਸੀ ਹੋਣੀ ਮੁਕੱਦਰ ਬਾਈ ਹੋਣੀ ਆ ਜਾਣਗੇ, ਪੁੱਛ ਲਿਓ ਤੁਸੀਂ ਉਹਨਾਂ ਤੋਂ ਤੇ ਮੀਂਹ ਦੀ ਧੁੱਪ ਤਿੱਪ ਵੀ ਪਈ ਹੋਵੇ, ਅਸੀਂ ਤਾਂ ਤਰਸ ਰਹੇ ਹਾਂ
0: ਤਿੱਪ
2: ਤਿੱਪ ਸਾਬ ਨਾਲ, ਤਿੱਪ ਤਿੱਪ ਕਹਿੰਦਾ ਜੀ ਤਿੱਪ ਵੀ ਨੀ ਹੈਗੀ, ਚੱਕਰ ਦਾ ਹੀ ਗੱਲ ਦਾ ਰੌਲਾ ਤਾਂ ਹੀ ਗੱਲ ਦਾ, ਨਿੰਬੂ ਪਾਣੀ ਨਿੰਬੂ ਪਾ ਲਈਏ ਵਿੱਚ ਕੁਛ ਪਾ ਲਈਏ ਕੀ ਪਾ ਲਈਏ ਕੀ ਨਾ ਪਾਈਏ,
0: ਬਿਲਕੁਲ ਜੀ ਬਿਲਕੁਲ,
2: ਸੋ ਮੇਰੇ ਵੱਲੋਂ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਠੀਕ ਹੈ ਕਿ ਨਹੀਂ
0: ਜੀ,
2: ਗੁੱਸਾ ਨਾ ਕਰਿਓ, ਠੀਕ ਹੈ ਕਿ ਨਹੀਂ, ਤੁਹਾਡਾ ਟੋਪਿਕ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ ਚ ਠੀਕ ਨੀ ਹੈ, ਸਾਵਣ ਦਾ ਮਤਲਬ ਸਾਡੇ ਤੇ ਇਫੈਕਟ ਪਵੇ, ਸਾਨੂੰ ਮਾੜਾ ਅਸੀਂ ਖੁਸ਼ ਹੋਈਏ,
0: ਮਾੜੇ ਅਸਰ ਹੋਈਏ,
2: ਅਸੀਂ ਮਾੜੀ ਥੋੜੀ ਆਤਮਾ ਭਿੱਜੀਏ, ਹਾਂ ਸਾਡਾ ਸਰੀਰ ਭਿੱਜੇ, ਆਤਮਾ ਭਿੱਜੇ, ਠੀਕ ਹੈ ਕਿ ਨਹੀਂ, ਮਾੜਾ ਮਨ ਖੁਸ਼ ਹੋਵੇ, ਮਨ ਭੇਜੇ, ਠੀਕ ਹੈ, ਤਾਂ ਸਾਨੂੰ ਸੁੱਜਣਗੀਆਂ ਨਾ ਗੱਲਾਂ, ਹੁਣ ਸੋਹਣ ਅਸਾਂ ਦੂਜੇ ਰੋਡ ਭੇਜ ਰਹੇ ਹਾਂ ਨਾ ਡੁਪਲੀਕੇਟ ਉਹਦੇ ਨਾਲ,
0: ਓਕੇ, ਕੀ ਕਹਿੰਦੇ ਭੇਜ ਗਈਆਂ ਨਾ ਨਾਨੇ ਪੂਣੀਆਂ, ਉਹ ਕੰਮ ਤਾਂ ਹੋਵੇ,
2: ਹਾਂ ਜੀ ਹਾਂ ਬਿਲਕੁਲ ਬਿਲਕੁਲ
0: ਜੀ,
2: ਠੀਕ ਹੈ
0: ਜੀ,
2: ਸਲਾਹ ਲੈ ਲਓ,
0: ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ,
2: ਧੰਨਵਾਦ, ਮੁਹੱਬਤ ਜ਼ਿੰਦਗੀ ਜ਼ਿੰਦਾਬਾਦ, ਸਾਵਣ ਜ਼ਿੰਦਾਬਾਦ,
0: ਸਾਵਣ ਜ਼ਿੰਦਾਬਾਦ,
2: ਨਹੀਂ ਆਇਓ ਸਾਵਣ, ਨਹੀਂ ਸਾਵਣ ਆਇਓ, ਓਕੇ,
0: ਸ਼ੁਕਰੀਆ ਜੀ। ਲਓ ਜੀ ਟੋੜਾ ਸਾਹਿਬ ਹੋਰਾਂ ਨੇ ਬਿਲਕੁਲ ਸਾਡੇ ਦਿਲ ਦੀ ਗੱਲ ਪੁੱਜ ਲਈ ਵੀ ਹੈਪੀ ਸਾਵਣ ਹੋਵੇ ਭਾਈ, ਜਿਹੜਾ ਵੀ ਮੌਸਮ ਆਵੇ ਸੁੱਖ ਦਾ ਆਵੇ ਅਤੇ ਖੁਸ਼ਹਾਲੀ ਦਾ ਆਵੇ, ਇਹ ਤਾਂ ਅਰਦਾਸ ਜਿਹੜੇ ਦਿਲ ਚੋਂ ਨਿਕਲਦੀ ਹੈ ਹਰੇਕ ਜਦੋਂ ਆਪਾਂ ਖੜਦੇ ਹਾਂ ਆਪਣੇ ਆਪਣੇ ਮਹਾਰਾਜ ਦੇ ਮੂਹਰੇ, ਕਿਉਂਕਿ ਮਹਾਰਾਜ ਵੱਖਰੇ ਵੱਖਰੇ ਸਾਰੇ ਦੇ, ਪਰ ਦੁਆ ਇੱਕੋ ਹੀ ਮੰਗਦੇ ਸਾਰੇ ਸਰਬੱਤ ਦੇ ਭਲੇ ਲਈ, ਵੀ ਠੀਕ ਹੈ ਜੀ ਸਭ, ਓਕੇ ਰਿਪੋਰਟਾਂ, ਸੋ ਸ਼ੁਕਰੀਆ ਟੋੜਾ ਸਾਹਿਬ, ਕਿਆ ਬਾਤ ਹੈ, ਚੀਅਰਸ, ਹੈਪੀ ਸਾਵਣ। ਤੋ ਯੂਟਿਊਬ ਦੇ ਰਾਹੀਂ ਜਿਹੜੇ ਸੁਨੇਹੇ ਆ ਰਹੇ ਨੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, 9478355591 ਇਹ ਨੰਬਰ ਜਿਹੜਾ ਲਾਈਵ ਹੈ ਦੋਸਤੋ, ਸਾਵਣ ਕੇ ਝੂਲੋ ਨੇ ਇਹੋ ਜਿਹੇ ਗੀਤ ਚੱਲਣਗੇ। ਤੋ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਦੋਸਤੋ ਮਹਿਫਲ ਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ, ਜੀ ਆਇਆਂ ਨੂੰ ਜੀ, ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਖੁਸ਼ ਆਮਦੀਦ।
2: ਸ਼ਮੀ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਉਹ ਦਿਨ ਦੂਰ ਨਹੀਂ ਜਿੱਦਣ ਨਾ ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕਰਿਆ ਕਰਨਾ ਹੈ ਨਾ ਤੇ ਉਸ ਤੋਂ ਪਹਿਲਾਂ ਲਿਖ ਲਿਆ ਕਰਨਾ ਪੈਣਾ ਕਰਨਾ ਵੀ ਡਰਿੰਕਿੰਗ ਅਲਕੋਹਲ ਇਜ਼ ਇੰਜੀਰੀਅਸ ਟੂ ਹੈਲਥ।
0: ਟੂ ਹੈਲਥ ਨਹੀਂ, ਟੂ ਪ੍ਰੋਗਰਾਮ।
2: ਉਹਦਾ ਕਾਰਨ ਹੈ ਬਾਈ ਦਿਸ ਪ੍ਰੋਗਰਾਮ ਵੀ ਆਰ ਨਾਟ ਪ੍ਰਮੋਟਿੰਗ
3: ਸਵਾਗਤ ਹੈ
2: ਐਨੀ ਅਲਕੋਹਲ ਡਰਿੰਕਿੰਗ। ਹਾਂਜੀ ਆਉਂਦਿਆਂ ਨਾਲ ਹੀ ਅਸ਼ਲੀਲ ਗੱਲਾਂ। ਹਾਂਜੀ
0: ਐਂਡ ਕਰਤਾ ਜੀ।
2: ਵੀਰ ਜੀ ਹੋਇਆ ਕੀ, ਸਾਡੇ ਨਾ ਇੱਕ ਬਹੁਤ ਲੀਡਿੰਗ ਲਾਇਰ ਸੀਗੇ, ਬਹੁਤ ਵੱਡੇ ਵਕੀਲ
0: ਜੀ,
2: ਤੇ ਉਹਨਾਂ ਨੇ ਨਾ ਮਤਲਬ ਜਿੱਦਣ ਕਿਤੇ ਸ਼ਾਮ ਨੂੰ ਬਹਿ ਜਾਣਾ ਤੇ ਅਗਲੇ ਦਿਨ ਉਹਨਾਂ ਕੋਲ ਫੇਰ ਜਾ ਰਹੀ ਹੋਣਾ ਕੋਰਟ, ਤੇ ਉਹਨਾਂ ਦੇ ਮੁਨਸ਼ੀ ਨੇ ਕਹਿਣਾ ਜਾ ਕੇ ਵੀ ਬਾਬੂ ਜੀ ਚੰਡੀਗੜ੍ਹ ਗਏ ਆ, ਜੱਜ ਸਾਹਿਬ ਨੇ ਤਰੀਕਾਂ ਪਾ ਦੇਣੀਆਂ ਵੀ ਹਾਈ ਕੋਰਟ ਗਏ ਹੋਣੇ ਆ,
0: ਉੱਥੇ ਗਏ ਹੋਣੇ। ਹਾਂਜੀ
2: ਹਾਂ, ਇਸ ਕਰਕੇ ਵੀ ਬਾਬੂ ਜੀ ਦਾ ਕੰਮ ਬਹੁਤ ਸੀ ਏਦਾਂ ਕਰਕੇ। ਉਹ ਫੇਰ ਉਹਨਾਂ ਨੇ ਬਾਬੂ ਜੀ ਨੇ ਹਫ਼ਤਾ ਕੁ ਲਾ ਲੈਣਾ ਚੰਗੀ ਤਰ੍ਹਾਂ ਠੀਕ ਠਾਕ ਕੰਮ ਕਰਨਾ, ਫੇਰ ਕਿਸੇ ਦਿਨ ਬਾਬੂ ਜੀ ਨੇ ਜਦੋਂ ਜਾਣਾ ਤੇ ਫੇਰ ਚੰਡੀਗੜ੍ਹ ਵੀ ਜਾਣਾ ਅਗਲੇ ਦਿਨ।
0: ਹਾਂਜੀ ਜੀ।
2: ਉਹ ਸਾਲ ਕੁ ਬਾਅਦ ਜੱਜ ਸਾਹਿਬ ਨੂੰ ਪਤਾ ਲੱਗਿਆ ਵੀ ਇਹ ਚੰਡੀਗੜ੍ਹ ਕੁਛ ਹੋ ਰਿਹਾ। ਹਾਂਜੀ ਮੈਂ ਤਾਂ ਹਾਈ ਕੋਰਟ ਹੀ ਸਮਝਦਾ ਰਿਹਾ ਜੀ।
0: ਜਰੂਰੀ ਨਹੀਂ ਕਿ ਸਾਰੇ ਵਕੀਲ ਚੰਡੀਗੜ੍ਹ ਹਾਈ ਕੋਰਟ ਚ ਜਾਣ।
2: ਹਾਂਜੀ ਉਹ ਨਾ ਹਫ਼ਤੇ ਉਹ ਹੋਇਆ ਕੀ, ਕਿਤੇ ਇੱਕ ਹਫ਼ਤਾ ਏਦਾਂ ਦਾ ਲੱਗ ਗਿਆ ਵੀ ਜਿਹਦੇ ਵਿੱਚ ਦੋ ਤਿੰਨ ਜਿਹੜੇ ਹੈਗੇ ਆ ਨਾਗੇ ਹੋ ਗਏ, ਤੇ ਫੇਰ ਜੱਜ ਸਾਹਿਬ ਨੇ ਮੁਨਸ਼ੀ ਨੂੰ ਕਿਹਾ ਮੁਨਸ਼ੀ ਜੀ ਤੁਹਾਡੇ ਬਾਬੂ ਜੀ ਨੇ ਪੱਕੀ ਉੱਥੇ ਕੋਠੀ ਲੈ ਲਈ ਲੱਗਦੀ ਆ ਹੁਣ, ਉਹਨਾਂ ਨੂੰ ਪੁੱਛੋ ਪ੍ਰੈਕਟਿਸ ਹਾਈ ਕੋਰਟ ਹੀ ਕਰਨੀ ਆ ਕਿ ਇੱਥੇ ਵੀ ਕਰਨੀ ਆ। ਹਾਂਜੀ
0: ਕਿਆ ਪਤਾ।
2: ਤੇ ਮੈਂ ਨਾ ਮਤਲਬ ਕੱਲ ਗੈਰ ਹਾਜ਼ਰ ਹੋ ਗਿਆ ਤੇ ਮੈਂ ਚੰਡੀਗੜ੍ਹੋਂ ਮੁੜਿਆ 2:30 PM ਰਾਤ।
0: ਓਹੋ ਬੱਲੇ ਬੱਲੇ।
2: ਹਾਂਜੀ ਵਿੱਚ ਮੇਰੀ ਇੱਕ ਵਾਰੀ ਅੱਖ ਖੁੱਲੀ ਸੀ 9:15 PM, ਮੈਂ ਭਾਰਤ ਸਾਹਿਬ ਨੂੰ ਮੈਸੇਜ ਕਰ ਦਿੱਤਾ, ਮੈਂ ਕਿਹਾ ਭਾਰਤ ਸਾਹਿਬ ਮੈਂ ਕਾਗਜ਼ਾਂ ਚ ਚੰਡੀਗੜ੍ਹ ਆ। ਹਾਂਜੀ
0: ਤੁਹਾਡੀ ਵਿਆਖਿਆ ਤੋਂ ਬਾਅਦ ਸਮਝ ਸਕਦੇ ਆ।
2: ਹਾਂਜੀ ਉਹ ਮੇਰੀ ਬੱਸ 7 PM ਹੀ ਚੱਲ ਗਈ, ਮੈਂ ਮਤਲਬ ਜਿਹੜਾ ਹੈਗਾ ਆ ਫਿਰ ਪ੍ਰੋਗਰਾਮ ਤਾਂ ਮੈਂ ਸਵੇਰੇ 3 PM ਸੁਣਿਆ।
0: ਵਾਹ ਜੀ ਵਾਹ,
2: ਹੋ ਜਾਂਦਾ ਇੱਧਰ ਉੱਧਰ ਟਾਈਮਿੰਗ ਦਾ ਜੀ, ਪਤਾ ਨਹੀਂ ਲੱਗਦਾ। ਹਾਂਜੀ ਫੇਰ 3 PM ਉੱਠ ਕੇ ਮੈਂ ਕਿਹਾ ਲੋਕੀ ਪਾਠ ਸਰਦੇ ਆ ਜਾਂ ਪਾਠ ਸੁਣਦੇ ਹੈਗੇ ਆ, ਦੇਖੋ ਆਪਾਂ ਤੁਹਾਡਾ ਪ੍ਰੋਗਰਾਮ ਦੀ ਅਹਿਮੀਅਤ ਸਮਝੋ, ਪ੍ਰੋਗਰਾਮ ਸੁਣ ਰਹੇ ਆ। ਔਰ ਮੈਂ ਵਾਕਈ ਬੜਾ ਮਿਸ ਕੀਤਾ, ਮੈਂ ਕਿਹਾ ਬੀਸਲਾ ਸਾਹਿਬ ਨੇ ਸ਼ੁਰੂਆਤ ਕੀਤੀ, ਮੈਂ ਕਿਹਾ ਜੀ ਸਾਰੇ ਬੰਦਿਆਂ ਨੇ ਆਇਆਂ ਨੂੰ ਪ੍ਰੋਪਰ ਯੋਗਦਾਨ ਪਾਇਆ, ਕਾਲ ਤੋਂ ਕਾਲ ਲਗਾਤਾਰ ਆ ਰਹੀ ਸੀ ਜੀ, ਵਧੀਆ ਤੋਂ ਵਧੀਆ ਪ੍ਰੋਗਰਾਮ ਸੀ
0: ਜੀ, ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ ਜੀ। ਧਮਾਲਾ ਪਾਤੀਆਂ ਕਿ ਐਂਡ ਕਰਤਾ,
2: ਮੈਂ ਕਿਹਾ ਨਜ਼ਾਰਾ ਆ ਗਿਆ ਜੀ, ਉਹ ਸੁਣ ਕੇ ਤਾਂ ਤੜਕੇ ਤੜਕੇ ਜਿਹੜਾ ਹੈਗਾ ਆ, ਤੇ ਉਹ ਪ੍ਰੋਫੈਸ਼ਨਲ ਗਾਉਂਦੇ ਆ ਜੀ।
0: ਮੈਨੂੰ ਤਾਂ ਲੱਗਦਾ ਨੀ ਵੈਸੇ, ਪਰ ਉਂਝ ਹੋ ਵੀ ਸਕਦਾ, ਪੁੱਛ ਲੈਗੇ ਅੱਜ ਉਹਨਾਂ ਨੂੰ।
2: ਹਾਂਜੀ ਹਾਂਜੀ ਹਾਂਜੀ ਹਾਂਜੀ, ਉਹਦਾ ਕਾਰਨ ਇਹ ਹੈਗਾ ਨਾ ਕਿ ਜਿਸ ਤਰੀਕੇ ਨਾਲ ਰਾਗ ਦੇ ਵਿੱਚ ਗਾ ਰਹੇ ਸੀ ਉਹ ਬਕਾਇਦਾ ਤੌਰ ਤੇ, ਮੈਨੂੰ ਲੱਗਦਾ ਹੈਗਾ ਆ ਵੀ ਹਾਂਜੀ
0: ਰਾਗ ਬੜਾ ਘੈਂਟ ਲਾਇਆ ਜੀ ਉਹਨਾਂ ਨੇ ਕੱਲ, ਮੈਂ ਕਹਿੰਦਾ ਹਨੇਰੀਆਂ ਲਿਆਤੀਆਂ।
2: ਬਿਲਕੁਲ ਜੀ ਬਿਲਕੁਲ, ਬਹੁਤ ਹੀ ਵਧੀਆ ਕੀਤਾ ਸੀ, ਬਹੁਤ ਹੀ ਵਧੀਆ ਜੀ,
0: ਐਂਡ ਕਰਤਾ। ਜਿੱਥੇ ਕਿਤੇ ਸੁਣਦੇ ਹੋਣਗੇ ਮੈਨੂੰ ਲੱਗਦਾ, ਛਿੱਕਾ ਛੁੱਕਾ ਆਉਂਦੀਆਂ ਹੋਣਗੀਆਂ ਜਿਹੜੇ ਵੀ ਸ਼ਿਪ ਚ ਬੈਠੇ ਹੋਣੇ ਆ।
2: ਉਹ ਤੜਕੇ ਜਾ ਮੇਰੇ ਮਨ ਚ ਆਵੇ, ਮੈਂ ਕਿਹਾ ਇਹਨਾਂ ਨੇ ਪ੍ਰੋਗਰਾਮ ਕੀ ਰੱਖਿਆ, ਦਿਲ ਦਾ ਖਡਾਉਣਾ ਹੈ ਜੀ, ਤੇ ਸਵੇਰੇ ਆਪ ਤਾਂ ਬੀਪੀ ਦੀ ਗੋਲੀ ਖਾਣੀ ਪੈਂਦੀ ਹੈਗੀ ਆ ਇੱਧਰੋਂ ਦਿਲ ਨਾਲ ਹੱਥ ਲਾ ਕੇ ਹੈ ਜੀ। ਮੈਂ ਕਿਹਾ ਯਾਰ ਇਹਦੇ ਬਾਰੇ ਕੀ ਸੋਚਿਆ ਜਾ ਸਕਦਾ ਹੈਗਾ ਆ, ਮੈਂ ਕਿਹਾ ਉਧਰੋਂ ਦਿਲ ਬੋਲ ਪਿਆ, ਉਹ ਕਹਿੰਦਾ ਦਿਲ ਤਾਂ ਆਖਰ ਦਿਲ ਹੈ, ਸ਼ਮੀ ਸਮਝੇ ਖਡਾਉਣਾ ਹੈ ਜੀ, ਜੇ ਮੈਂ ਸੱਜੇ ਖੱਬੇ ਹੋ ਗਿਆ ਨਾ ਤੂੰ ਹੋਣਾ ਨਾ ਮੈਂ ਹੋਣਾ ਜੀ।
0: ਲਾਈਟ ਦਾ ਨਾਮ ਲੈਣਾ ਵੀ ਅੱਜ ਕੱਲ ਬੜਾ ਖਤਰਨਾਕ ਕੰਮ ਹੋ ਸਕਦਾ, ਮਤਲਬ ਕਿਸੇ ਵੇਲੇ ਵੀ ਚੱਲ ਜਾਂਦੀ ਜਦੋਂ ਆਪਾਂ ਨਾ ਲਈਏ।
3: ਮੈਨੂੰ ਜੱਸੀ ਜੀ ਪੁੱਛਣ ਕੀ ਗੱਲ, ਮੈਂ ਕਿਹਾ ਜੀ ਮੇਰਾ ਬੀਪੀ ਵੱਧ ਗਿਆ, ਮੈਂ ਸੌ ਗਿਆ ਸੀਗਾ, ਉਹਨਾਂ ਨੇ ਸਵੇਰੇ ਮੈਨੂੰ ਪਤਾ ਨੀ ਕਿੰਨੀਆਂ ਕੁ ਦਵਾਈਆਂ, ਅਰਜਨ ਦੀ ਛਾਲ ਪੀਆ ਕਰੋ, ਨਮਕ ਨਾ ਪੀਆ ਕਰੋ, ਮੈਂ ਕਿਹਾ ਭੈਣ ਜੀ ਤੁਹਾਨੂੰ ਕੀ ਦੱਸੀਏ, ਇੱਥੇ ਸੌਣ ਦੀ ਝੜੀ ਲੱਗ ਗਈ ਸੀ, ਅਸੀਂ ਕੀ ਕਰ ਸਕਦੇ ਸੀ,
0: ਮੇਰੇ ਬਸ ਨਾ ਰਾਂਝਣ ਵੇ, ਉਹ ਮਾਹੌਲ ਬਣਿਆ ਪਿਆ ਸੀ।
3: ਸ਼ਮੀ ਵੀਰ ਜੀ ਮੈਂ ਆਨਲਾਈਨ ਸੌਣ ਬਣਾ ਲਿਆ ਅੱਜ। ਬ੍ਰੇਕਫਾਸਟ ਬਣਾਉਣ ਦੀ ਸੋਚਦਾ ਸੀ ਮੈਂ ਕਿਹਾ ਭਾਰਤ ਸਾਹਿਬ, ਮੈਂ ਕਿਹਾ ਕਿੱਦਾਂ ਗਏ ਨੀ ਅੱਜ ਕਿਤੇ, ਮੀਂਹ ਪਈ ਜਾਂਦਾ ਹੈਗਾ ਆ, ਮੈਂ ਕਿਹਾ ਫੇਰ ਤਾਂ ਤੁਹਾਡੇ ਸੌਣ ਇੱਥੇ ਬਰਸੀ ਜਾਂਦਾ ਹੈਗਾ ਜੀ, ਇੱਧਰ ਆਇਆ ਨੀ। ਮੈਂ ਕਿਹਾ ਕਹਿੰਦੇ ਹੁੰਦੇ ਆ ਜੀ ਵੀ ਖੀਰ ਖਾਈਦੀ ਆ, ਮਾਲ ਪੂੜੇ ਖਾਈਦੇ ਆ ਜੀ, ਹਾਂਜੀ, ਤੇ ਹੁਣ ਉਹਨਾਂ ਨੇ ਮੈਨੂੰ ਫੋਟੋ ਪਾ ਤੀ ਆ, ਖੀਰ ਵੀ ਬਣਾ ਲਈ ਆ ਤੇ ਮਾਲ ਪੂੜੇ ਵੀ ਬਣਾ ਲਏ ਆ। ਮੈਂ ਕਿਹਾ ਜੀ ਕਹਿੰਦੇ ਹੁੰਦੇ ਆ ਸਾਵਣ ਖੀਰ ਨਾ ਖਾ, ਸਾਵਣ ਖੀਰ ਨਾ ਖਾਧੀ ਤਾਂ ਕਿਉਂ ਜੰਮਿਆ ਅਪਰਾਧੀ, ਹਾਂਜੀ
0: ਕਿਉਂ ਜੰਮਿਆ ਅਪਰਾਧੀ, ਕਿਆ ਪਤਾ।
3: ਉਹ ਕਹਿੰਦੇ ਇੱਥੇ ਵੀ ਖੀਰ ਬਣਾਉਂਦੇ, ਮੈਂ ਕਿਹਾ ਇਹਨਾਂ ਨੂੰ ਇੰਨੀ ਕਿੱਥੇ ਸੈਂਸ ਆ ਗਈ ਖੀਰ ਦੀ, ਕਹਿੰਦੇ ਪਰ ਖੰਡ ਨੀ ਪਾਉਂਦੇ ਲੂਣ ਪਾ ਦਿੰਦੇ ਹੈਗੇ ਆ। ਮੈਂ ਕਿਹਾ ਉਹ ਤਾਂ ਐਵੇਂ ਲੂਣ ਦੀ ਜਗ੍ਹਾ ਰੇਤਾ ਹੀ ਪਾ ਲਿਆ ਕਰੋ, ਮੈਂ ਕਿਹਾ ਤੁਸੀਂ ਹੱਥ ਹੀ ਹੋ ਗਈ ਆ। ਖੁਸ਼ੀ ਦਾ ਇੰਡੈਕਸ ਹੈਗਾ, ਇੱਕ ਵਾਰ ਲੂਣ ਪਾ ਕੇ ਖੀਰ ਖਾਣ ਡੇ ਹੈਗੇ ਫੇਰ ਵੀ ਖੁਸ਼, ਅਸੀਂ ਗੁੜ ਵਾਲੀ ਰਸ ਵਾਲੀ ਖੰਡ ਵਾਲੀ ਸਾਡੀ ਸਾਨੂੰ ਫੇਰ ਹੀ ਖੁਸ਼ੀ ਆਉਂਦੀ ਜੀ,
0: ਸਾਡੀਆਂ ਮੱਥੇ ਦੀਆਂ ਤਿਊੜੀਆਂ ਫੇਰ ਨੀ ਘੱਟ ਹੁੰਦੀਆਂ।
3: ਬਿਹਤਰੀ ਇਸੇ ਚ ਉਹ ਇੰਡੈਕਸ ਵਾਲਾ ਫੜ ਕੇ ਲਿਆਈਏ, ਵੀ ਤੈਨੂੰ ਪਤਾ ਲੱਗੇ ਵੀ ਆ ਖੰਡ ਵਾਲੀ ਖੀਰ ਖਾਣ ਵਾਲੇ ਜਿਹੜੇ ਖੁਸ਼ ਹੋਣਗੇ ਕਿ ਜਿਹੜੇ ਲੂਣ ਵਾਲੀ ਖੀਰ ਖਾਈ ਜਾਂਦੇ ਆ।
0: ਪਹਿਲਾਂ ਤਾਂ ਇਹ ਨਿਆ ਕਰੋ।
3: ਹਾਂ ਬਿਲਕੁਲ ਜੀ, ਸਾਉਣ ਮਹੀਨਾ, ਸਾਉਣ ਮਹੀਨਾ ਵੀ ਸ਼ਰਮਾ ਕੇ ਉੱਥੇ ਹੀ ਬਰਸੀ ਜਾਂਦਾ ਜੀ, ਕਹਿੰਦੇ ਲੂਣ ਵਾਲੀ ਖਾਏ, ਲੂਣ ਵਾਲੀ ਖੀਰ ਖਾਂਦੇ ਆ ਜੀ।
0: ਰਾਵਣ ਨੇ ਕਾਲ ਬਾਵੇ ਨਾਲ ਬੰਨਿਆ ਜੀ, ਉਹਨਾਂ ਨੇ ਸਾਉਣ ਬਾਵੇ ਨਾਲ ਬੰਨ ਲਿਆ,
3: ਬੰਨ ਲਿਆ ਜੀ, ਬੰਨ ਲਿਆ। ਇਹਨਾਂ ਨੇ ਪੁੱਛੋ ਦੱਸੋ ਇਹਨਾਂ ਨੇ ਝੋਨਾ ਲਾਉਣਾ ਵੀ ਦਸ ਝੋਟੇ ਬਣੀ ਜਾਂਦਾ।
0: ਸਾਉਣ ਦਾ ਵੀ ਔਖਾ, ਚਲੋ
3: ਔਖਾ ਜੀ, ਔਖਾ ਔਖਾ ਔਖਾ।
0: ਉਹ ਵੀ ਸਾਉਣ ਵੀ ਮੈਨੂੰ ਲੱਗਦਾ ਨਾ ਉਹ ਦੇਖਦਾ ਹੋਣਾ ਪਹਿਲਾਂ ਗ੍ਰਾਫ ਸਾਰੇ ਹੈਪੀਨੈਸ ਇੰਡੈਕਸ ਬੰਨ ਕੌਣ ਆ, ਉੱਥੇ ਚੱਲੀਏ ਪਹਿਲਾਂ।
3: ਇਹ
0: ਤਾਂ ਪਹਿਲੇ ਤਪੇ ਬੈਠੇ, ਇੱਥੇ ਕਾਹਨੂੰ ਜਾਣਾ।
3: ਅੱਛਾ ਹੋਰ ਦੱਸਾਂ ਜੀ, ਹਰੇ ਸਾਹਿਬ ਨਾ ਰਾਮ ਰਾਮ ਨੂੰ ਸਲਾਹ ਦਿੰਦੇ ਪਏ ਆ, ਕਹਿੰਦੇ ਇਟਲੀ ਦੇ ਵਿੱਚ ਨਾ ਇੱਥੇ ਇੱਕ ਸ਼ਹਿਰ ਆ, ਉੱਥੇ ਨਾ ਜਲਜਲਾ ਆਇਆ ਸੀ ਤੇ ਉਸ ਤੋਂ ਬਾਅਦ ਨਾ ਹੁਣ ਉੱਥੇ ਰਹਿੰਦਾ ਕੋਈ ਨੀਗਾ, ਤੇ ਉੱਥੇ ਨਾ ਮਕਾਨ ਕਹਿੰਦੇ ਥੋੜੇ ਬਹੁਤ ਸਸਤਾ ਮਿਲ ਜਾਂਦਾ। ਗੱਲ ਸੁਣ ਕੇ ਬੰਦੇ ਦਾ ਦਿਲ ਕਰਦਾ ਗਾਂ ਤੇ ਸਿਰ ਮਾਰੇ, ਉਹਨੇ ਕੀ ਲੈ ਕੇ ਕਰਨਾ
4: ਜਿਵੇਂ ਤੁਸੀਂ
3: ਥੋੜੀ ਬਹੁਤ ਵੱਧਦੀ ਹੈਗੀ ਤੇ ਮੈਂ ਕਿਹਾ ਬ੍ਰੈਡ ਬਾਂਦਰਾਂ ਨੂੰ ਪਾਉਣੀ ਆ।
0: ਉਹ ਬਾਂਦਰ ਵੀ ਬ੍ਰੈਡ ਦੇ ਘਸਣ ਲੱਗ ਪੈਂਦੇ, ਕਹਿੰਦੇ ਹਾਂ ਲੈ ਕੇ ਆਏ ਦੱਸਣਾ ਅਸੀਂ ਪੀਜੇ ਵਾਲੇ ਬਾਂਦਰ।
3: ਇਹ ਦੇਖ ਲੋ ਹੈਪੀਨੈਸ ਇੰਡੈਕਸ ਵਿੱਚ ਨੰਬਰ 1 ਭੈਣ ਜੀ,
0: ਕਮਾਲ ਹੀ ਹੋ ਗਈ,
3: ਆਈਡੀਆ ਦਿੰਦੇ।
0: ਇਹ
3: ਭਾਰੇ ਸਾਹਿਬ ਤੁਹਾਨੂੰ ਤਾਂ ਬਹੁਤ ਬਦਾਮ ਖਵਾ ਕੇ ਭੇਜਿਆ ਸੀ, ਪਰ ਤੁਸੀਂ ਵੀ ਏਦਾਂ ਦੀਆਂ ਗੱਲਾਂ ਕਰ ਲਾ ਪਏ ਭੈਣ ਜੀ।
0: ਓ ਕਿਆ ਪਤਾ ਜੀ, ਕਿਆ ਪਤਾ, ਐਂਡ ਹੋ ਗਿਆ ਜੀ।
3: ਕੱਲ ਕਲੋਈ ਸਾਹਿਬ ਵੀ ਛਪਦੇ ਛਪਦੇ ਸੁਣਾ ਗਿਆ ਸੀ, ਮੈਂ ਕਿਹਾ ਮੈਂ ਵੀ ਛਪਦੇ ਛਪਦੇ ਸੁਣਾ ਹੀ ਦਿਆਂ ਜੀ।
0: ਉਹ ਛਪਦੇ ਛਪਦੇ ਵੀ ਐਂ ਲੱਗਿਆ ਜਿਵੇਂ ਛਿਪਦੇ ਛਿਪਦੇ ਸੁਣਾ ਗਏ।
3: ਬਿਲਕੁਲ ਜੀ, ਪਰ ਕੱਲ ਜਿਹੜਾ ਉਹਨਾਂ ਨੇ ਬਕਦਰ ਕਾ ਸਿਕੰਦਰ ਫਿਲਮ ਦੀ ਸਟੋਰੀ ਸੁਣਾਈ ਆ, ਉਹ ਤਾਂ ਸੋਚਣ ਲਈ ਮਜਬੂਰ ਕਰ ਗਈ ਆ ਜੀ, ਉਹ ਉਹਨੂੰ ਚਾਹੁੰਦਾ, ਉਹਨੂੰ ਚਾਹੁੰਦਾ, ਉਹਨੂੰ ਚਾਹੁੰਦਾ।
0: ਸੈਣੀ ਸਾਹਿਬ ਫਿਲਮ ਮੈਂ ਵੀ ਦੇਖੀ ਸੀ, ਮੇਰਾ ਵੀ ਦਿਮਾਗ ਚਕਰਾ ਗਿਆ ਇੱਕ ਵਾਰੀ, ਐ ਹੋਇਆ ਸੀਗਾ ਜੀ ਅਸੀਂ ਕਿਹੜੀ ਦੇਖ ਲਈ।
3: ਮੈਂ ਤਾਂ ਆਪ ਸੋਚੀ ਪੈ ਗਿਆ ਸਾਲਾ ਡਾਇਰੈਕਟਰ ਕੀ ਚਾਹੁੰਦਾ, ਉਹਨੂੰ ਚਾਹੁੰਦਾ, ਉਹਨੂੰ ਚਾਹੁੰਦਾ, ਉਹਨੂੰ ਚਾਹੁੰਦਾ,
0: ਚਾਹੁਣ ਦਾ ਵੀ ਮਤਲਬ ਕਹਿ ਲੋ ਵੀ ਐਂਡ ਕਰਤਾ ਜੀ ਉਹਨਾਂ ਨੇ, ਗਾਹ ਪਾਤਾ ਚਾਹੁਣ।
3: ਬਿਲਕੁਲ ਜੀ ਬਿਲਕੁਲ, ਐਨੀ ਵੇ ਹੁਣ ਦੇਖਦੇ ਹਾਂ ਜੀ, ਮੈਂ ਹੁਣ ਚੱਲਾ ਛੁੱਟੀ ਲੈਣ ਲੱਗਾ ਜੀ, ਮੈਂ ਤਾਂ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ ਜੀ, ਭਾਰੇ ਸਾਹਿਬ ਨੂੰ, ਭਾਰੇ ਸਾਹਿਬ ਨੂੰ ਸੌਣ ਮੁਬਾਰਕ ਜੀ,
0: ਮੁਬਾਰਕ ਜੀ, ਡਬਲ ਮੁਬਾਰਕ ਜੀ, ਖੀਰ ਮਾਲਪੁੜੇ ਜਿਹੜੇ ਖਾਦੇ ਹੋਣੇ ਅੱਜ।
3: ਬਿਲਕੁਲ ਜੀ, ਸ਼ੁਕਰੀਆ ਸਰ, ਸ਼ੁਕਰੀਆ,
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਓਹੋ ਸੱਚੀ ਗੱਲ ਹੈ ਬਾਈ, ਹੱਸ ਹੱਸ ਕੇ ਨਾ ਕਾਬਜ ਜੀ ਹੋ ਗਈ ਮੈਨੂੰ, ਮੈਨੂੰ ਲੱਗਦਾ ਗੈਸ ਜੀ ਨਾ ਹੋ ਜਾਏ ਥੋੜੀ ਦੇਰ ਚ, ਸੌਣ ਦਾ ਮਹੀਨਾ ਕੁਝ ਵੀ ਹੋ ਸਕਦਾ ਬਾਈ। ਜੱਸੀ ਜੀ ਦਾ ਨਾ ਆਪਣੇ ਮਨਦੀਪ ਜੱਸੀ ਬਾਈ ਜੀ ਦਾ ਕਮੈਂਟ ਸੀਗਾ, ਕਹਿੰਦੇ ਕੱਲਾ ਸੌਣ ਰੱਖ ਲੈਂਦੇ ਉਹ ਵੀ ਠੀਕ ਸੀ। ਬਿਲਕੁਲ ਸਹੀ ਗੱਲ ਹੈ ਜੀ, ਕਵੀ ਦਰਬਾਰ ਦੀ ਚਲੋ ਐਡ ਹੋ ਗਿਆ ਭਾਜੀ, ਅਸਲ ਚ ਕਿਤੇ ਹੋਰ ਪਲਾਨ ਕਰ ਰਹੇ ਸੀ ਕਵੀ ਦਰਬਾਰ, ਪਰ ਉਹ ਹੋ ਗਿਆ ਜੀ, ਧੰਨਵਾਦ। ਪਰ ਬਹੁਤ ਘੈਂਟ ਗੱਲ ਸੀ ਤੁਹਾਡੇ ਵਾਲੀ। ਹਰਿੰਦਰ ਸਿੰਘ ਬਿਜਲਾ ਸਾਹਿਬ ਦੋਸਤੋ ਆਪਣੇ ਨਾਲ ਮਹਿਫਲ ਚ ਸ਼ਾਮਲ ਨੇ, ਸਵਾਗਤ ਕਰਦੇ ਹਾਂ ਬਿਜਲਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ। ਜੀ ਸਤਿ ਸ੍ਰੀ ਅਕਾਲ ਜੀ ਬਿਜਲਾ ਸਾਹਿਬ ਜੀ, ਆਇਆਂ ਨੂੰ ਜੀ
5: ਸ਼ੁਰੂਆਤ ਚੌੜਾ ਸਾਹਿਬ ਨੇ ਬਹੁਤ ਵਧੀਆ ਕਰ ਦਿੱਤੀ
0: ਜੀ,
5: ਤੇ ਨਾਲੇ ਹੀ ਆ ਜਿਹੜੀ ਉਹ ਹੁਣ ਐਡਵੋਕੇਟ ਸਾਹਿਬ ਇੱਕ ਕੀ ਕਹਿੰਦੇ ਉਹਦੇ ਵਾਰਨਿੰਗ ਵੀ ਦੇ ਗਿਆ ਤੁਹਾਨੂੰ,
0: ਕੋਈ ਸ਼ੱਕ ਨੀ ਜੀ,
5: ਸਿਹਤ ਲਈ ਹਾਨੀਕਾਰਕ ਲਿਖ ਕੇ ਨਾਲ ਫਿਰ ਇੱਦਾਂ ਕਹਿਤਾ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ,
0: ਆਪ ਜ਼ਿੰਮੇਵਾਰ ਹੈ। ਜੀ
5: ਬੜਾ ਹੈ ਨਾ, ਇੱਕ ਦਿਨ ਜਿੱਦਾਂ ਹੁਣ ਲਾਲੀ ਦੌੜੇ ਉਹਨਾਂ ਨੇ ਕਿਹਾ ਸਾਡਾ, ਕਿਉਂਕਿ ਅਸੀਂ ਵੈਸੇ ਬਿਲਕੁਲ ਤੁਹਾਡੇ ਨਾਲੋਂ ਉਲਟੀ
0: ਜੀ,
5: ਜਾਂ ਤੁਹਾਡੀਆਂ ਸ਼ਾਮਾਂ ਤੇ ਸਾਡਾ ਸਵੇਰਾ, ਜਾਂ ਸਾਡੀਆਂ ਸ਼ਾਮਾਂ ਤੇ ਤੁਹਾਡਾ ਸਵੇਰਾ, ਡਾਇਲੋਗ ਆਪਸ ਵਿੱਚ ਹੀ ਡਾਇਲੋਗ ਆ ਜਿਹੜੇ ਬੜੇ ਹਜ਼ਮ ਮਤਲਬ ਕਮਾਲ ਦੇ ਹੁੰਦੇ ਆ,
0: ਬੁਝਾਰ ਤਾਂ ਹੀ ਹੈ ਕਹਦੇ ਇੱਕ ਡਾਇਲੋਗ ਕਹਦੇ ਜੀ। ਜੀ
5: ਜਦ ਮੈਂ ਨਵਾਂ ਨਵਾਂ ਹਾਲੇ ਆਇਆ ਸੀ ਇੱਥੇ 12-13 ਸਾਲ ਪਹਿਲਾਂ, ਤੇ ਮੈਂ ਕਦੇ ਸੁਖਦੇਵ ਨੂੰ ਪਕਾਲਾ ਨੂੰ ਫੋਨ ਲਾ ਲੈਣਾ, ਕਦੇ ਪਾਤਰ ਸਾਹਿਬ ਨੂੰ ਲਾ ਲੈਣਾ, ਕਦੇ ਕਿਸੇ ਨੂੰ, ਤੇ ਉਹ ਹੁਣ ਮੇਰੀ ਤਾਂ ਚਾਬੀ ਨੀ ਭਰ ਹੋਈ ਹੁੰਦੀ ਸੀ, ਤੇ ਗੱਲ ਹਲੇ ਦੌੜਦੀ ਮਤਲਬ ਬੋਲੋ ਟ੍ਰੇਨ ਲੰਘੂ ਉਧਰੋਂ ਹੂੰ ਹਾਂ ਹੋਈ ਜਿਹੜੀ, ਉਧਰ ਚਾਹ ਵੀ ਨਹੀਂ ਪੀਤੀ ਹੁੰਦੀ। ਮੈਨੂੰ ਹੌਲੀ ਹੌਲੀ ਸਮਝ ਆਈ, ਮੈਂ ਕਿਹਾ ਵੀ ਕੋਈ ਵਿਚਾਲੇ ਜਿਹਾ ਟਾਈਮ ਕੱਢੀਏ, ਜਾਂ ਦੋਏ ਸੁਣਾਵਾਂ ਜਿਹੜੀਆਂ ਇੱਕੋ ਜਿਹੀਆਂ ਨਿਕਲ
0: ਇੱਕ ਪਾਸੇ ਹੋਣ।
5: ਹਾਂ ਇੱਥੇ ਨਾ ਸਾਡੇ ਉਹ ਹੋਸਟ ਆ ਬਹੁਤ ਵਧੀਆ ਰੇਡੀਓ ਤੇ, ਹੁਣ ਮਤਲਬ 25-30 ਸਾਲ ਹੋ ਗਿਆ, ਬਹੁਤ ਹੀ ਜ਼ਿਆਦਾ ਮਕਬੂਲ ਆ ਡਾਕਟਰ ਰਮਿੰਦਰਪਾਲ ਸਿੰਘ ਢੰਗ
0: ਜੀ।
5: ਉਹਨਾਂ ਨੇ ਇੱਕ ਦਿਨ ਹਨਾ ਸਵੇਰੇ ਸਵੇਰੇ ਉਹਨਾਂ ਦਾ 8 ਤੋਂ ਲੈ ਕੇ 10 ਵਜੇ ਤੱਕ 2 ਘੰਟੇ ਦਾ ਸ਼ੋਅ ਹੁੰਦਾ ਸੀ, ਇੱਕ ਉਹ ਵਿਸ਼ਾ ਰੱਖ ਲਿਆ, ਇੱਕ ਦਿਨ ਉਹਨਾਂ ਨੇ ਸਵੇਰੇ ਸਵੇਰੇ ਹਨਾ 8 ਵਜੇ ਇਹ ਵਿਸ਼ਾ ਰੱਖ ਲਿਆ।
0: ਓਹੋ ਅੱਛਾ ਜੀ,
5: ਜਦ ਇਹ ਰੱਖ ਲਿਆ ਤੇ ਰੰਗ ਰਹੀ ਨੀ, ਤੁਸੀਂ ਹੈਰਾਨ ਹੋਗੇ, ਐਤਵਾਰ ਦਾ ਦਿਨ ਸੀ, ਸ਼ਮੀ ਜੀ 4-5 ਸਰੋਤੇ ਆ ਗਿਆ, ਉਹ ਕਹਿੰਦੇ ਤੁਸੀਂ ਵਿਸ਼ਾ ਰੱਖਿਆ ਤੇ ਅਸੀਂ ਕੰਮ ਸ਼ੁਰੂ ਕਰ ਲਿਆ।
0: ਅਸੀਂ ਗਾਹ ਪਾ ਲਿਆ ਜੀ,
5: ਉਹ ਕਹਿੰਦਾ ਸਵੇਰੇ ਸਵੇਰੇ ਕਹਿੰਦਾ ਬਸ ਛੁੱਟੀ ਦਾ ਦੇ ਰਿਹਾ ਜੀ, ਕਹਿੰਦਾ ਹੁਣ ਇੰਨੀਆਂ ਜ਼ਿਆਦਾ ਕਹਿੰਦਾ ਮਤਲਬ ਮੁਸ਼ਕਿਲਾਂ ਹੁੰਦੀਆਂ ਵੀ 6 ਦਿਨ ਤੱਕ ਟ੍ਰੈਫਿਕ ਲਾਈਦਾ ਤੇ ਮੂੰਹ ਨੀ ਲਾਈਦਾ, 7ਵੇਂ ਦਿਨ ਸਾਰਾ ਦਿਨ ਹੀ ਹੁੰਦਾ ਕੋਲ,
0: ਉਦਣ ਗਾਹ ਪਊ ਪੂਰਾ।
5: ਉਦਣ ਬੜੀਆਂ ਵੀ ਕਮਾਲ ਦੀਆਂ ਗੱਲਾਂ ਹੋਈਆਂ, ਤੇ ਮੈਂ ਕਿਹਾ ਵੀ ਹੁਣ ਚਲੋ ਆਪਣੀ ਜ਼ਿੰਦਗੀ ਦਾ ਅਸੀਂ ਇੱਕ ਘਟਨਾ ਸੁਣਾ ਦਿੰਦੇ, ਅਸੀਂ ਨਾ ਵੱਡੇ ਭਾਈ ਸਾਹਿਬ ਮੇਰੇ ਮੱਖਣ ਸਹੂਲੀ ਦੀ ਨਾਲ ਤੇ ਅਸੀਂ 4 ਜਾਣੇ ਗਏ 3 ਦਿਨਾਂ ਲਈ ਪਹਾੜਾਂ ਚ ਘੁੰਮਣ
0: ਜੀ।
5: ਪਹਿਲੀ ਰਾਤ ਮਸੂਰੀ ਰਹੇ ਅਸੀਂ, ਜਾ ਕੇ ਮਸੂਰੀ ਜਾਂ ਸਵੇਰ ਨੂੰ ਅਸੀਂ ਉੱਠੇ ਤਾਂ ਸਮਾਨ ਜਾਣੀ ਥੋੜਾ ਜਿਹਾ ਬਚਦਾ ਸੀ ਰਾਤ ਵਾਲਾ ਤੇ ਜਦ ਚਾਹ ਆਈ ਮੈਂ ਸਾਰਿਆਂ ਦਾ ਸੋਲਾ ਮਾਰੀ ਵੀ ਤਿੰਨ ਤਿੰਨ ਚਾਹ ਚੁਣਦੀ ਆ ਬਈ
0: ਜੀ
5: ਅੱਛਾ ਭਾਜੀ ਸਾਡੇ ਬੜੇ ਹਨ ਹੱਥ ਖੜੇ ਕਰ ਗਏ ਬਾਕੀ ਦੇ ਦੋ ਅਸੀਂ ਤਿੰਨੇ ਹੀ ਉਸ ਵੇਲੇ ਆਪਣੇ ਆਪਣੇ ਪਿੰਡ ਦੇ ਸਰਪੰਚ ਸੀ ਅਸੀਂ ਜਿਹੜੇ ਤਿੰਨ ਦੂਜੇ ਦੋ ਮਿੱਤਰ ਸੀ
0: ਵਾਹ ਜੀ ਵਾਹ
5: ਤੇ ਚੌਥੇ ਸਾਡੇ ਨਾਲ ਰਿਟਾਇਰ ਹੈਡਮਾਸਟਰ ਸਾਹਿਬ ਉਹ ਹੈਡਮਾਸਟਰ ਸਾਹਿਬ ਇਹਨੂੰ ਹੱਥ ਖੜੇ ਕਰ ਗਿਆ ਕਹਿੰਦੇ ਨਹੀਂ ਬਈ ਉਹ ਚਲੋ ਇੱਕ ਵਰਤਾਰਾ ਵਰਤਿਆ ਤੇ ਸਮਾਨ ਹਲੇ ਥੋੜਾ ਬਚ ਗਿਆ ਤੇ ਅਸੀਂ ਤਾਂ ਨਾ ਮਤਲਬ ਚਾਹ ਪੀ ਕੇ ਕਵਿਤਾਵਾਂ ਗਾਉਣ ਲੱਗ ਪਏ
0: ਜੀ
5: ਜਦ ਕਵਿਤਾਵਾਂ ਗਾਉਣ ਲੱਗ ਪਏ ਭਾਜੀ ਕਹਿੰਦੇ ਚਾਹ ਇੱਕ ਵਾਰੀ ਹੋਰ ਮੰਗਾਓ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਫਿਰ ਹੁਣ ਮੈਨੂੰ ਵੀ ਕਵਿਤਾ ਜੀ ਗਾਉਣ ਜਾਊਗਾ ਚਲੋ ਉਹਨੇ ਤਾਂ ਚਾਹ ਦੀ ਲੋੜ ਹੀ ਨੀ ਉਹ ਤਾਂ ਮੰਤਰ ਹੋ ਰਿਹਾ
0: ਉਹ ਮੰਤਰ ਨੀ ਹੈਗਾ
5: ਉਹ ਮੰਤਰ ਨੀ ਹੈਗਾ ਹੁਣ ਸੈਣੀ ਸਾਹਿਬ ਹੈ ਨਾ ਕਾਨੂੰਨ ਕੱਢ ਕੇ ਲਿਆਉਣ ਪਏ ਅੱਜ ਹੁਣ ਕਿਹੜਾ ਕਿਹੜਾ ਮੋਹਰੇ ਲਿਖਾਉਣਗੇ ਨਾਰਾ
0: ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਕਰਨਾ ਹੀ ਪੈਣਾ
5: ਤੇ ਬਾਕੀ ਦੂਜੀ ਗੱਲ ਇਹ ਆ ਚੌੜਾ ਸਾਹਿਬ ਨੇ ਅੱਜ ਦੋ ਕੰਮ ਕੀਤੇ ਆ ਬਈ
0: ਜੀ
5: ਇੱਕ ਤਾਂ ਉਹਨਾਂ ਨੇ ਮਤਲਬ ਇਹ ਕਿਹਾ ਵੀ ਸਾਉਣ ਆ ਜਿਹੜਾ ਉਹ ਇਸ ਢੰਗ ਨਾਲ ਮੰਨ ਸਕਦਾ ਤੇ ਅਸੀਂ ਮਨਾ ਰਹੇ ਹਾਂ ਤੇ ਦੂਜਾ ਉਹ ਨਾਲੇ ਨਾਲ ਦੇਖ ਲਓ ਤੁਸੀਂ ਇਹ ਹੁੰਦੀ ਆ ਜਿਹੜਾ ਬੰਦਾ ਹੈ ਨਾ ਮਤਲਬ ਇੱਕ ਜ਼ਿੰਮੇਵਾਰ ਨਾਗਰਿਕ ਹੋਵੇ ਉਹ ਨਾਲ ਦੀ ਨਾਲ ਜਿਹੜਾ ਸੰਘਰਸ਼ ਚੱਲਦਾ ਸੀ ਦਿੱਲੀ ਉਹਦੀ ਗੱਲ ਵੀ ਕਰਦਾ
0: ਕਰਕੇ ਜੀ ਕਰਕੇ ਦੇਖੋ ਇਹ ਤਾਂ ਹੈ ਹੀ ਹੈ
5: ਉਸ ਬੇਟੀ ਦੀ ਸ਼ਿਫਟ ਵੀ ਕਰਦਾ ਤੇ ਹੁਣ ਕਿੰਨਾ ਕੁਛ ਕਿਹਾ
0: ਬਿਲਕੁਲ
5: ਤੇ ਮੈਂ ਨਾ ਮੈਂ ਮੈਂ ਕਿਹਾ ਲੈ ਜੀ ਚੌੜਾ ਸਾਹਿਬ ਨੇ ਹੁਣ ਮੇਰਾ ਕੰਮ ਸੌਖਾ ਕਰਤਾ ਕੰਮ ਏਦਾਂ ਸੌਖਾ ਕਰਤਾ ਵੀ ਕਵਿਤਾ ਹੋਰ ਹੈ ਨਾ ਹੀ ਕੋਈ ਵੀ ਤੇ ਕਵਿਤਾ ਹੁਣ ਜਿਹੜੀ ਆ ਉਹ ਪਹਿਲਾ ਰੰਗ ਵੀ ਆਪਾਂ ਭਰ ਲਿਆ ਤੇ ਦੂਜੇ ਰੰਗ ਦੀ ਸੁਣੋ
0: ਵਾਹ ਜੀ ਵਾਹ ਇਰਸ਼ਾਦ ਜੀ ਜ਼ਰੂਰ
5: ਇਹ ਸਮਰਪਿਤ ਵੀ ਉਹਨਾਂ ਬੱਚਿਆਂ ਨੂੰ ਹੀ ਆ ਜਿਹਨਾਂ ਨੇ ਮਤਲਬ ਕਮਾਲਾਂ ਕਰਤੀਆਂ ਤੇ ਮੈਂ ਲਿਖਿਆ ਵੀ ਜਿਹੜੇ ਦੀਵੇ ਝੱਖੜਾਂ ਵਿੱਚ ਵੀ ਨਹੀਂ ਬੁਝਣ ਤੋਂ ਡਰਦੇ
0: ਵਾਹ ਵਾਹ ਕਮਾਲ
5: ਜਿਹੜੇ ਦੀਵੇ ਝੱਖੜਾਂ ਵਿੱਚ ਵੀ ਨਹੀਂ ਬੁਝਣ ਤੋਂ ਡਰਦੇ ਸਦੀਆਂ ਤੀਕਰ ਲੱਖਾਂ ਮਨ ਉਹੀ ਨੇ ਰੋਸ਼ਨ
0: ਕਰਦੇ ਵਾਹ ਕਮਾਲ ਜੀ
5: ਜਿਹੜੇ ਦੀਵੇ ਝੱਖੜਾਂ ਵਿੱਚ ਵੀ ਨਹੀਂ ਬੁਝਣ ਤੋਂ ਡਰਦੇ ਸਦੀਆਂ ਤੀਕਰ ਲੱਖਾਂ ਮਨ ਉਹੀ ਨੇ ਰੋਸ਼ਨ ਕਰਦੇ
0: ਜੀ
5: ਦੁਨੀਆਂ ਭਰ ਦਾ ਦਰਦ ਜਿਨ੍ਹਾਂ ਨੂੰ ਆਪਣਾ ਲੱਗਣ ਲੱਗਦਾ ਦੁਨੀਆਂ ਭਰ ਦਾ ਦਰਦ ਜਿਨ੍ਹਾਂ ਨੂੰ ਆਪਣਾ ਲੱਗਣ ਲੱਗਦਾ ਵਿਖੜੇ ਰਾਹੀਂ ਤੁਰ ਪੈਂਦੇ ਨੇ ਲੱਖ ਪੈਰ ਰੋਕਣ ਘਰ ਦੇ
0: ਬਹੁਤ ਖੂਬ
5: ਵਿਖੜੇ ਰਾਹੀਂ ਤੁਰ ਪੈਂਦੇ ਨੇ ਲੱਖ ਪੈਰ ਰੋਕਣ ਘਰ ਦੇ ਤੇ ਕੰਢੇ ਬਹਿ ਕੇ ਤਰਨੇ ਦਾ ਵੱਲ ਕਦੋਂ ਉਹਨੂੰ ਆਇਆ ਕੰਢੇ ਤੇ ਬਹਿ ਕੇ ਤਰਨੇ ਦਾ ਵੱਲ ਕਦੋਂ ਉਹਨਾਂ ਨੂੰ ਆਇਆ ਪਾਣੀ ਦੇ ਵਿੱਚ ਪੈਰ ਪਾਉਣ ਤੋਂ ਰਹੇ ਉਮਰ ਭਰ ਡਰ
0: ਬੱਲੇ ਬੱਲੇ ਬੱਲੇ ਕਿਆ ਬਤਾ ਵਾਹ ਜੀ ਵਾਹ ਵਾਹ ਜੀ ਵਾਹ
5: ਕੰਢੇ ਬਹਿ ਕੇ ਤਰਨੇ ਦਾ ਵੱਲ ਕਦੋਂ ਉਹਨਾਂ ਨੂੰ ਆਇਆ ਪਾਣੀ ਵਿੱਚ ਜੋ ਪੈਰ ਪਾਉਣ ਤੋਂ ਰਹੇ ਉਮਰ ਭਰ ਡਰਦੇ ਤੇ ਮਨ ਵਿੱਚ ਕੋਈ ਚਿਣਗ ਤਾਂ ਹੋਵੇ ਤਨ ਵੀ ਫੇਰ ਨਹੀਂ ਠਰਦਾ
0: ਜੀ
5: ਮਨ ਵਿੱਚ ਕੋਈ ਚਿਣਗ ਤਾਂ ਹੋਵੇ ਤਨ ਵੀ ਫਿਰ ਨਹੀਂ ਸਰਦਾ ਨਹੀਂ ਤਾਂ ਅੱਗ ਦੇ ਕੋਲ ਵੀ ਬਹਿ ਕੇ ਵੇਖੇ ਲੋਕੀ ਸਰ
0: ਓ ਬਹੁਤ ਖੂਬ
5: ਮਨ ਵਿੱਚ ਕੋਈ ਚਿਣਗ ਤਾਂ ਹੋਵੇ ਤਨ ਵੀ ਫਿਰ ਨਹੀਂ ਸਰਦਾ ਨਹੀਂ ਤਾਂ ਅੱਗ ਦੇ ਕੋਲ ਵੀ ਬਹਿ ਕੇ ਵੇਖੇ ਲੋਕੀ ਸਰਦੇ ਸੱਚ ਨੇ ਕਦੋਂ ਉਜਾਗਰ ਹੋਣਾ ਇਲਮ ਨਾ ਮੈਨੂੰ ਕੋਈ
0: ਜੀ
5: ਸੱਚ ਨੇ ਕਦੋਂ ਉਜਾਗਰ ਹੋਣਾ ਇਲਮ ਨਾ ਮੈਨੂੰ ਕੋਈ ਸੱਚ ਉੱਤੇ ਜਦ ਪਏ ਹੋਏ ਨੇ ਪਰਦਿਆਂ ਉੱਤੇ
0: ਪਰਦੇ ਵਾਹ ਵਾਹ ਵਾਹ ਵਾਹ ਬਹੁਤ ਖੂਬ ਬਹੁਤ ਖੂਬ
5: ਮਤਾ ਹੈ ਜੀ ਦਿਸਲਿਆ ਸਲਾਮ ਉਹਨਾਂ ਨੂੰ ਇੱਕ ਡਾਕੀ ਜੋ ਖੜ ਗਏ
0: ਜੀ
5: ਜਿਸ ਵੇਲੇ ਆ ਸਲਾਮ ਉਹਨਾਂ ਨੂੰ ਹਿੱਕ ਡਾ ਕੇ ਜੋ ਖੜ ਗਏ ਨਹੀਂ ਤਾਂ ਉਹ ਵੀ ਹੋਰਾਂ ਵਾਂਗਰ ਜੀ ਸਕਦੇ ਸਨ ਜਦ ਜਿਹੜੇ ਦੀਵੇ ਚੱਖੜਾਂ ਵਿਚ ਵੀ ਨਹੀਂ ਬੁਝਣ ਤੋਂ ਡਰਦੇ ਸਦੀਆਂ ਤੀਕਰ ਲੱਖਾਂ ਮਨ ਉਹੀਓ ਨੇ ਰੋਸ਼ਨ ਕਰ
0: ਬਾ ਕਮਾਲ ਬਾ ਕਮਾਲ ਜੀ ਬਾ ਕਮਾਲ ਜੀ ਸਮੇਂ ਦੇ ਸੱਚੇ ਜੀ ਬਹੁਤ ਖੂਬ ਬਹੁਤ ਖੂਬ ਕਿਆ ਬਤਾ
5: ਆਪਾਂ ਜਿੰਦਾਬਾਦ
0: ਜ਼ਿੰਦਗੀ
5: ਜਿੰਦਾਬਾਦ ਸਾਮਰਾਜਵਾਦ
0: ਮੁਰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਿਸਲਾ ਸਾਹਿਬ ਜਿੰਦਾਬਾਦ ਜਾਨੀਆਂ ਜੀ ਜੀ ਦੋਸਤੋ ਬਾਈ ਹਰਿੰਦਰ ਸਿੰਘ ਬਿਸਲਾ ਜੀ ਹੋਰਾਂ ਨੇ ਆਪਣੀ ਰਚਨਾ ਦੇ ਨਾਲ ਸਾਂਝ ਪਾਈ ਔਰ ਬੜੀ ਖੂਬਸੂਰਤ ਸੀ ਦੋਸਤਾਂ ਵੱਲੋਂ ਵੀ ਖੂਬ ਜਿਹੜਾ ਮੁਹੱਬਤ ਭੇਜੀ ਜਾ ਰਹੀ ਹੈ ਸ਼ੁਕਰੀਆ ਸਭ ਦੋਸਤਾਂ ਦਾ ਸਵਾਗਤ ਕਰਦੇ ਹਾਂ ਬਾਈ ਸਤਨਾਮ ਸਿੰਘ ਜਾਣੀਆਂ ਚਾਹਲ ਜੀ ਪ੍ਰੋਗਰਾਮ ਸੁਣ ਰਹੇ ਨੇ ਅਤੇ ਯੂਟਿਊਬ ਦੇ ਰਾਹੀਂ ਸੁਨੇਹੇ ਭੇਜੇ ਨੇ ਉਹਨਾਂ ਨੇ ਅਤੇ ਸੁਰਿੰਦਰ ਕੌਰ ਮਾਹਿਲ ਜੀ ਅਤੇ ਲਾਲੀ ਟੋੜਾ ਸਾਹਿਬ ਅਤੇ ਮਨਦੀਪ ਜੱਸੀ ਬਾਈ ਜੀ ਅਤੇ ਇਸੇ ਤਰ੍ਹਾਂ ਹੀ ਮੁਕੱਦਰ ਸਿੰਘ ਗੌਲਕ ਜੀ ਮੁਹੰਮਦ ਸਾਹਿਬ ਅਤੇ ਨਾਲ ਦੀ ਨਾਲ ਭੁਪਿੰਦਰ ਸਿੰਘ ਭਾਰਤ ਜੀ ਅਤੇ ਸਾਰੇ ਦੋਸਤਾਂ ਦਾ ਰਾਜਨ ਸੈਣੀ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਸਤਿਕਾਰ ਇਕਬਾਲ ਮਾਂਗਰ ਜੀ ਪ੍ਰੋਗਰਾਮ ਸੁਣ ਰਹੇ ਨੇ ਸੁਰਿੰਦਰ ਕੌਰ ਮਾਹਿਲ ਜੀ ਅਤੇ ਬਹੁਤ ਬਹੁਤ ਸਵਾਗਤ ਇਕਬਾਲ ਮਾਂਗਰ ਜੀ ਅਤੇ ਨਾਲ ਦੀ ਨਾਲ ਰਜਿੰਦਰ ਕੁਮਾਰ ਜੀਰਾ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੱਸੀ ਚਾਹਲ ਜੀ ਮਲੇਰਕੋਟਲਾ ਤੋਂ ਉਹਨਾਂ ਨੇ ਫਤਿਹ ਸਾਂਝੀ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਆਪਣੇ ਨਾਲ ਦੋਸਤੋ ਮਹਿਫਲ ਦੇ ਵਿੱਚ ਮਨਦੀਪ ਜੱਸੀ ਜੀ ਇਸ ਵੇਲੇ ਸ਼ਾਮਲ ਨੇ ਅਤੇ ਸਵਾਗਤ ਕਰਦੇ ਉਹਨਾਂ ਦਾ ਜੱਸੀ ਜੀ ਜੀ ਆਇਆਂ ਨੂੰ ਜੀ ਖੁਸ਼ ਆਮਦੀਦ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਕਮਾਲ ਦੀ ਆਵਾਜ਼ ਆ ਰਹੀ ਹੈ ਮਿੱਤਰਾਂ ਦੀ ਆਵਾਜ਼ ਹੋ ਰਹੀ ਹੈ
6: ਹਾਂਜੀ ਕੰਧਾਂ ਚ ਵੱਜ ਵੱਜ ਮੋਣੀ ਚਾਹੀਦੀ
0: ਹੈ ਸ਼ੈਲੀ ਭਾਜੀ ਹੱਸ ਰਹੇ ਨੇ ਚਰਨਜੀਤ ਸ਼ੈਲੀ ਜੀ ਉਹ ਵੀ ਸੁਣ ਰਹੇ ਨੇ ਪ੍ਰੋਗਰਾਮ ਬਾਈ ਮੁਕੰਦਰ ਔਲਖ ਜੀ ਸੁਣ ਰਹੇ ਨੇ ਨਹਿਰ ਵਾਲੇ ਪੁਲ ਤੇ ਬੁਲਾ ਕੇ ਖੋਰੇ ਮਾਹੀ ਕਿੱਥੇ ਰਹਿ ਗਿਆ
6: ਹਾਂਜੀ ਹਾਂਜੀ ਹਜੇ ਮਹਿਲਾ ਦਾ ਨਾ ਹਜੇ ਟਾਈਮ ਨੀ ਹੋਇਆ ਉਹਨਾਂ ਦਾ ਘਰੇ ਪਹੁੰਚਣ ਦਾ
0: ਅੱਜ ਉਂਝ ਉਹਨਾਂ ਨੇ ਆਖਿਆ ਕਿ ਭਾਈ ਟਾਈਮ ਘੱਟ ਆ ਮਤਲਬ ਪਹਿਲਾਂ ਜੋੜਨਾ ਪਏਗਾ ਨਾ ਨਾ ਹਾਂ ਗੱਲਾਂ ਨੀ ਹੋਣੀਆਂ ਜੀ ਹਾਂ ਨੀ ਹੋਣਾ ਆ ਇਹ ਤਾਂ ਨਿਊ ਹੀ ਚੱਲੇਗੀ
6: ਜੀ ਸ਼ਮੀ ਜੀ ਵਿਸ਼ੇ ਤੇ ਬਾਅਦ ਚ ਉਹਨਾਂ ਦੋ ਤਿੰਨ ਆਏ ਸੀਗੇ ਤੇ
0: ਮੁਕੱਦਰ ਭਾਈ ਆਪ ਸੁਣ ਰਹੇ ਹੈ ਨਾ ਆਪ ਜਾਂ ਪੁਲ ਪੇ ਖੜੇ ਹੈ ਉਸਕੇ ਨੀਚੇ ਸੇ ਗੁਜਰਤੀ ਹੋਇ ਮਛਲੀ ਕੇ ਸਾਹਮਣੇ ਹਮਾਰਾ ਜੀ ਸਵਾਲ ਹੈ ਕਿ ਇਹ ਬਾਤ ਆਪਕੇ ਲਈ ਕਹੀ ਜਾ ਰਹੀ ਹੈ ਆਪ ਸੁਣੀਏ
6: ਕੀ ਸ਼ਮੀ ਜੀ ਰਾਤ ਦੇਖ ਲੋ ਨਾ ਵੀ ਐ ਨੀ ਕਹਿ ਰਿਹਾ ਵੀ ਭਰਾਵਾ ਕੋਈ ਨੀ ਤੂੰ ਰਾਹ ਜਾਂ ਉਹ ਕਹਿੰਦਾ ਸੀ ਹੁਣ ਕਿਵੇਂ ਮੈਂ ਕਹਿ ਦੇਵਾਂ ਕਿ ਮੋਗੇ ਜਾਂਦੀ ਆ ਮੋਗੇ ਤੋਂ ਵਾਪਸ ਆਈ ਜਾਂਦਾ ਸੀ ਮੈਂ ਵੀ ਭਰਾਵਾ ਤੂੰ ਟਾਈਮ ਨਾਲ ਪਹੁੰਚ ਅੱਗੇ ਗੱਡੀ ਰੋਕ ਕੇ ਭਾਈ ਕੋਈ ਨੀ ਅੱਗੇ ਸੁਣਾ ਸਾਨੂੰ ਆਹ ਫਿਕਰ ਕਰ ਗਿਆ ਭਰਾਵਾ ਜੀ
0: ਖੜੀ ਰਹੇ ਹਾਨਣੇ ਸਬੱਬੀ ਹੋ ਗਏ ਮੇਲੇ
6: ਹਾਂਜੀ
0: ਜੀ
6: ਜੀ ਜਨਾਬ ਤੇ ਆਪਣੇ ਸਾਬਰ ਅਲੀ ਸਾਬਰ ਸਾਹਿਬ ਦਾ ਮੈਂ ਸੁਣਾਉਣ ਲੱਗਿਆ ਜੀ ਮੇਰੇ ਕੋਲ ਰਚਨਾ ਸਾਹਮਣੇ ਜੀ
0: ਜੀ
6: ਕਹਿੰਦਾ ਜੀ ਵਿੱਚ ਸਵਾਲ ਵੀ ਨੇ ਵਿੱਚ ਜਵਾਬ ਵੀ ਨੇ ਸਾਰਾ ਕੁਛ ਹੀ ਹੈ ਜੀ ਤੁਸੀਂ ਬੜੇ ਸੂਖਮ ਸ਼ਾਇਰ ਹੋ ਜੀ ਤੁਹਾਨੂੰ ਤਾਂ ਪਤਾ ਹੀ ਹੈ ਸ਼ਮੀ ਜੀ ਸਾਰਾ ਕੁਛ
0: ਜੀ ਇਰਸ਼ਾਦ ਜੀ
6: ਜੀ ਜਨਾਬ ਕਹਿੰਦਾ ਤੇਰੇ ਇੱਕ ਇਸ਼ਾਰੇ ਤੇ ਤੇਰੇ ਇੱਕ ਇਸ਼ਾਰੇ ਤੇ ਕੋਈ ਜ਼ਿੰਦਗੀ ਵਾਰੇ ਤੇ
0: ਵਾਹ
6: ਤੇਰੇ ਇੱਕ ਇਸ਼ਾਰੇ ਤੇ ਕੋਈ ਜ਼ਿੰਦਗੀ ਵਾਰੇ ਤੇ ਚਾਰੇ ਤੜਫੇ ਲਾਰੇ ਤੇ ਚਾਰੇ ਤੜਫੇ ਲਾਰੇ ਤੇ ਚੰਨ ਚਾਨਣੀ ਤਾਰੇ ਤੇ
0: ਕਿਆ ਬਾਤ
6: ਚਾਰੇ ਤੜਫੇ ਲਾਰੇ ਤੇ ਚੰਨ ਚਾਨਣੀ ਤਾਰੇ ਤੇ
0: ਜੀ
6: ਕਹਿੰਦਾ ਸੂਰਜ ਡੁੱਬ ਕੇ ਮਰ ਜਾਏਗਾ
0: ਇਹ ਐਂਡ ਹੋ ਗਿਆ ਜੀ
6: ਹਾਂਜੀ ਸੂਰਜ ਡੁੱਬ ਕੇ ਮਰ
0: ਜਾਏਗਾ
6: ਉਂਝੇ ਵਾਲ ਖਿਲਾਰੇ ਤੇ।
0: ਓ ਹੋ ਹੋ ਹੋ ਹੋ ਹੋ ਕਮਾਲ ਹੈ ਜੀ
6: ਸ਼ਮੀ ਜੀ। ਕਹਿੰਦਾ ਬੰਦੇ ਦੇ ਵਿਚ ਅੱਲਾ ਏ, ਬੰਦੇ ਦੇ ਵਿਚ ਅੱਲਾ ਏ, ਬੰਦਾ ਬੰਦਾ ਮਾਰੇ ਤੇ ਫਿਰ ਕੀ।
0: ਓ ਹੋ ਕਮਾਲ ਹੈ ਕਮਾਲ ਹੈ, ਜਦੋਂ ਹੈ ਹੀ ਵਿਚ ਉਹ ਆਪ ਬੈਠਾ ਹੈ, ਕਿਆ ਬਾਤ।
6: ਫਿਰ ਵੀ ਬੰਦਾ ਮਾਰੂ ਤਾਂ ਫਿਰ ਕੀ ਹੈ ਜੀ।
0: ਨਹੀਂ ਫਿਰ ਉਹ ਬੰਦੇ ਵਾਲੇ ਕੰਮ ਨਹੀਂ ਹੈਗੇ ਜੀ, ਬਿਲਕੁਲ।
6: ਚੌਦਾਂ ਤਬ ਚੌਦਾਂ ਤਬਖਸ਼ੀ ਦਿਲ ਅੰਦਰ
0: ਜੀ,
6: ਚੌਦਾਂ ਤਬਖਸ਼ੀ ਦਿਲ ਅੰਦਰ ਕਬਜ਼ਾ ਕੀਤਾ ਜੀ ਸਾਰੇ ਤੇ।
0: ਕਿਆ ਬਤਾ, ਕਬਜ਼ਾ ਕੀਤਾ ਜੀ ਸਾਰੇ ਤੇ।
6: ਤੇ ਇਹ ਨਾ ਅਗਲਾ ਜਿਹੜਾ ਹੈਗਾ ਸ਼ੇਅਰ, ਇਹ ਹੈਗਾ ਆਪਣੇ ਮਲੂਕ ਸਿੰਘ ਬਾਈ ਜੀ ਵਾਸਤੇ।
0: ਮਲੂਕ ਸਿੰਘ ਜੀ ਪਲੀਜ਼ ਨੋਟ ਕਰੋ ਜੀ। ਜੀ
6: ਹਾਂਜੀ, ਕਹਿੰਦਾ ਜੀ ਸੋਚ ਸੁਹਾਗਣ ਹੋ ਜਾਂਦੀ
0: ਜੀ,
6: ਸੋਚ ਸੁਹਾਗਣ ਹੋ
0: ਜਾਂਦੀ,
6: ਜਦ ਸੋਚ ਸੁਹਾਗਣ ਹੋ ਜਾਂਦੀ ਜਜ਼ਬੇ ਹੁਣ ਕੁਵਾਰੇ ਤੇ।
0: ਕਿਆ ਬਤਾ, ਵਾਹ
6: ਜੀ ਜਨਾਬ। ਤੇ ਕਹਿੰਦਾ ਕਿਸਮਤ ਹਾਰ ਹੀ ਜਾਂਦੀ ਏ
0: ਜੀ,
6: ਕਿਸਮਤ ਹਾਰ ਹੀ ਜਾਂਦੀ ਹੈ ਬੰਦਾ ਹਿੰਮਤ ਹਾਰੇ ਤੇ।
0: ਬਿਲਕੁਲ ਜੀ ਬਿਲਕੁਲ, ਕੋਈ ਸ਼ੱਕ ਨੀ, ਬਾ ਕਮਾਲ, ਬੰਦਾ ਹਿੰਮਤ ਹਾਰੇ ਜੀ, ਕਿਸਮਤ ਹਾਰੀ ਜਾਂਦੀ ਹੈ।
6: ਕਹਿੰਦਾ ਪਿਆਰ ਵੀ ਤਾਂ ਹੀ ਨਿਭਦੇ ਨੇ
0: ਜੀ,
6: ਪਿਆਰ ਵੀ ਤਾਂ ਹੀ ਨਿਭਦੇ ਨੇ ਹੁੰਦੇ ਹੋਣ ਗੁਜ਼ਾਰੇ ਤੇ। ਪਹਿਲਾਂ ਹੀ ਭੁੱਖਾ ਨੰਗਾ ਚੌਧਰੀ ਚੌਧਰੀ ਹੋ ਜੇ ਤਾਂ ਫਿਰ
0: ਫਿਰ ਔਖਾ ਜੀ।
6: ਜੀ ਜਨਾਬ, ਤੇ ਕਹਿੰਦਾ ਕੱਲਾ ਬਹਿ ਕੇ ਹੱਸਣਾ ਵਾ।
0: ਵਾਹ ਜੀ ਵਾਹ,
6: ਕੱਲਾ ਬਹਿ ਕੇ ਹੱਸਣਾ ਵਾ ਆਪਣੇ ਦੁਨੀਆਦਾਰੇ ਤੇ।
0: ਵਾਹ ਵਾਹ ਵਾਹ ਜੀ ਵਾਹ,
6: ਦੁਨੀਆ ਪਾਗਲ ਕਹਿੰਦੀ ਏ
0: ਨੈਚੁਰਲੀ,
6: ਦੁਨੀਆ ਪਾਗਲ ਕਹਿੰਦੀ ਹੈ ਮੈਂ ਸੋਚਾਂ ਦੁਨੀਆ ਬਾਰੇ ਤੇ।
0: ਕਿਆ ਬਤਾ ਕਿਆ ਬਤਾ ਜੀ ਜੀ।
6: ਲਾਸਟ ਬੰਦਾ ਜੀ ਇਹਦਾ, ਤੇ ਕਹਿੰਦਾ ਮੈਂ ਸਾਬਰ ਨਹੀਂ ਰਹਿ ਸਕਦਾ
0: ਜੀ,
6: ਮੈਂ ਸਾਬਰ ਨਹੀਂ ਰਹਿ ਸਕਦਾ ਜ਼ਾਲਮ ਕੋਈ ਬੰਗਾਰੇ ਤੇ।
0: ਵਾਹ
6: ਬੰਗਾਰੇ ਤਾਂ ਸਹੀ ਜੀ,
0: ਵਾਹ ਬਹੁਤ ਕਮਾਲ ਹੈ ਜੀ, ਬਹੁਤ ਕਮਾਲ।
6: ਆਪਣੇ ਨਾਲੋਂ ਥੋੜਾ ਜਿਹਾ ਲਹਿਜੇ ਦਾ ਤੇ ਭਾਸ਼ਾ ਦਾ ਫਰਕ ਹੈ ਜੀ, ਹੈਨਾ।
0: ਇੱਕ ਗੱਲ ਹੈ, ਇਹ ਰਚਨਾ ਬਹੁਤ ਸ਼ਾਨਦਾਰ ਹੈ ਜਸੀ ਜੀ, ਤੇ ਮਤਲਬ ਬਾ ਕਮਾਲ ਹੈ, ਕੁਝ ਵੀ ਮਤਲਬ ਕਹਿ ਲੋ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ। ਪਰ ਮੈਂ ਇੰਝ ਕਿਉਂ ਮਹਿਸੂਸ ਕਰ ਰਿਹਾ ਕਿ ਕੱਲ ਦੀ ਜਿਹੜੀ ਘਟਨਾ ਵਾਪਰੀ ਏ, ਕਿ ਜਦੋਂ ਆਪਾਂ ਰਜਿੰਦਰ ਜੀਰਾ ਜੀ ਨੂੰ ਸੁਣਿਆ ਕਿ ਉਹਨਾਂ ਨੇ ਦੇਵੀ ਬਾਈ ਨੂੰ ਲਿਆਂਦਾ, ਤੇ ਸ਼ਹਿਰ ਵਿੱਚ ਰੌਲਾ ਪੈ ਗਿਆ ਸੀ ਕਿ ਦੇਵੀ ਬਾਈ ਜੀ ਕਿਡਨੈਪ ਹੋ ਗਏ ਨੇ, ਤੇ ਮੈਨੂੰ ਲੱਗਦਾ ਹੈ ਸਾਬਰ ਸਾਹਿਬ ਇਸੇ ਦਾ ਨਤੀਜਾ ਨੇ।
6: ਦੇਵੀ ਨਹੀਂ ਛੱਡਣਾ ਜੀ ਆਪਾਂ,
0: ਕਹਿੰਦਾ
6: ਜੀ ਸੌਣ ਤੇ ਰੱਖਿਆ ਨਾ ਜੀ।
0: ਹਾਂਜੀ,
6: ਕਹਿੰਦਾ ਜੀ ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ,
0: ਬੱਲੇ ਬੱਲੇ ਬੱਲੇ,
6: ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ, ਸਾਡੇ ਖਿਲਾਫ਼ ਸਾਡੀ ਅੱਜ ਦੇ ਰਹੇ ਗਵਾਹੀ।
0: ਵਾਹ ਕਮਾਲ ਜੀ ਵਾਹ ਕਮਾਲ
6: ਜੀ। ਸ਼ਮੀ ਜੀ ਕਹਿੰਦਾ ਉਹ ਸਾਉਣ ਦੇ ਮਹੀਨੇ ਪਛਤਾਉਂਦੇ ਵੇਖਣੇ ਨੇ
0: ਜੀ,
6: ਸਾਉਣ ਦੇ ਮਹੀਨੇ ਪਛਤਾਉਂਦੇ ਵੇਖਣੇ ਨੇ, ਵੱਟ ਕੇ ਜੋ ਅੰਬ ਵਿਹੜੇ ਅੱਜ ਲਾ ਰਹੇ ਫਲਾਹੀ।
0: ਬਹੁਤ ਕੁ
6: ਬਾਹਰੋਂ ਜੋ ਸੋਹਣੇ
0: ਜੀ,
6: ਬਾਹਰੋਂ ਜੋ ਸੋਹਣੇ ਵਿੱਚੋਂ ਗੁੱਸੇ ਉਹਨਾਂ ਨਾਲ ਰਹਿੰਦੇ, ਬਾਹਰੋਂ ਜੋ ਸੋਹਣੇ ਅੰਦਰੋਂ ਗੁੱਸੇ ਉਹਨਾਂ ਨਾਲ ਰਹਿੰਦੇ, ਸੁੰਦਰਤਾ ਨਾਲ ਉਹਨਾਂ ਦੀ ਮੂੰਹ ਤੇ ਜਿਨਾ ਸੁਲਾਹੀ।
0: ਵਾਹ ਖੂਬ ਖੂਬ।
6: ਤੇ ਹੁਣ ਨਹਿਰ ਵਾਲੇ ਸੱਜਣ ਆ ਗਏ ਜੀ ਸ਼ੇਰ ਦੇ ਵਿੱਚ
0: ਜੀ,
6: ਕਹਿੰਦੇ ਮਹਿਬੂਬ ਨੇ ਨੀ ਆਉਣਾ, ਮਹਿਬੂਬ ਨੇ ਨੀ ਆਉਣਾ ਤਾਂ ਮੌਤ ਹੀ ਆ ਜਾਵੇ।
0: ਓਏ ਹੋਏ ਹੋਏ ਹੋਏ,
6: ਮਹਿਬੂਬ ਨੇ ਨੀ ਆਉਣਾ ਤਾਂ ਮੌਤ ਹੀ ਆ ਜਾਵੇ, ਬੇਬੀ ਦਾ ਬੂਹਾ ਖੁੱਲਾ ਅਜੇ ਆਸ ਨਹੀਂ ਉਹਨਾਂ ਦੀ।
0: ਵਾਹ ਜੀ ਵਾਹ, ਕਿਆ ਬਤਾ, ਬਹੁਤ ਹੀ ਖੂਬ।
6: ਤੇ ਜਨਾਬ ਇੱਕ ਗਾਣਾ ਜੀ, ਉਹ ਵੀ ਮੈਂ ਬੋਲ ਕੇ ਸੁਣਾਉਂਗਾ ਜੀ।
0: ਇਹ ਪਹਿਲਾ ਗਾਣਾ ਜਿਹਨੂੰ ਬੋਲ ਕੇ ਸੁਣਾਇਆ ਜਾ ਰਿਹਾ ਮੈਨੂੰ ਲੱਗਦਾ।
6: ਸੱਸੋ ਪੰਜ ਪਾਤਾ ਜੀ, ਉਹ ਥੋੜਾ ਜਿਹਾ ਰੋਮਾਂਟਿਕ ਜਿਹਾ ਜਾ ਰਿਹਾ ਜੀ, ਮੈਂ ਕਿਹਾ ਬੋਲ ਕੇ ਛੇਤੀ ਟੱਪ ਦੂੰਗਾ ਜੀ।
0: ਸੌਣ ਦਾ ਮਹੀਨਾ ਜੀ ਜੀ। ਇਰਸ਼ਾਦ ਜੀ, ਇਰਸ਼ਾਦ ਜੀ,
6: ਚਲੋ ਗਾ ਕੇ ਸੁਣਾ ਦਿੰਦੇ ਸਰ। ਸਾਡੇ ਗੁਨਾਹ ਤੁਸੀਂ ਮਾਫ਼ ਕਰ ਹੀ ਦੇਣੇ ਆ, ਵੱਡੇ ਜਿਹੜੇ ਹੈਗੇ ਆ ਉਹ ਸ਼ਰੀਕਾਂ ਮਾਰਨਗੇ ਜੀ ਹੁਣ।
0: ਹਾਂ ਬਿਲਕੁਲ ਜੀ, ਉਹ ਤੇ ਉਹਦਾ ਚੱਲ ਰਿਹਾ ਪ੍ਰੋਜੈਕਟ ਜੀ, ਬਿਲਕੁਲ ਜੀ ਜੀ ਜੀ।
6: ਹਾਂਜੀ, ਚਲੋ ਗੁਸਤਾਖੀ ਮਾਫ਼ ਜੀ ਜੇ ਕੋਈ ਥੋੜਾ ਜਿਹਾ ਕਿਸੇ ਨੂੰ ਕੋਈ ਲੱਗਿਆ। ਬੇਬੀ ਦਾ ਗਾਣਾ ਹੀ ਹੈ
0: ਜੀ, ਇਰਸ਼ਾਦ
6: ਜੀ। ਲੰਮੀ ਗੱਲਬਾਤ ਹੋਵੇ, ਦਿਨ ਹੋਵੇ ਰਾਤ ਹੋਵੇ,
0: ਵਾਹ
6: ਲੰਮੀ ਗੱਲਬਾਤ ਹੋਵੇ, ਰਾਤ ਹੋਵੇ, ਨੇੜੇ ਬੰਦਾ ਨਾ ਬੰਦੇ ਦੀ ਕੋਈ ਜਾਤ ਚਾਹੀਦੀ, ਨੇੜੇ ਬੰਦਾ ਨਾ ਬੰਦੇ ਦੀ ਕੋਈ ਜਾਤ ਚਾਹੀਦੀ, ਆਉਣ ਦੇ ਮਹੀਨੇ ਕੱਠੇ ਭਿੱਜਣੇ ਨੂੰ ਇੱਕ ਮੁਲਾਕਾਤ ਚਾਹੀਦੀ,
0: ਆਉਣ
6: ਦੇ ਮਹੀਨੇ ਕੱਠੇ ਭਿੱਜਣੇ ਨੂੰ ਇੱਕ ਮੁਲਾਕਾਤ ਚਾਹੀਦੀ, ਤੂੰ ਹੋਵੇ ਮੈਂ ਹੋਵਾਂ ਝੜੀ ਹੋਵੇ, ਗੁੱਠ ਉੱਤੇ ਘੜੀ ਭਾਵੇਂ ਹੋਵੇ ਪਰ ਖੜੀ ਹੋਵੇ, ਭਿੱਜੇ ਹੋਠਾਂ ਤੇ ਮੁਹੱਬਤਾਂ ਦੀ ਬਾਤ ਚਾਹੀਦੀ, ਆਉਣ ਦੇ ਮਹੀਨੇ ਕੱਠੇ ਭਿੱਜਣੇ ਨੂੰ ਇੱਕ ਮੁਲਾਕਾਤ ਚਾਹੀਦੀ, ਆਉਣ ਦੇ ਮਹੀਨੇ ਵਿੱਚ ਜਣੇ ਨੂੰ ਇੱਕ ਮੁਲਾਕਾਤ ਚਾਹੀਦੀ। ਪਿਆਰ ਵਿੱਚ ਭਿੱਜੀ ਹੋਈ ਮਸ਼ੂਕ ਮਿਹਰਬਾਨ ਹੋਵੇ, ਪਿਆਰ ਵਿੱਚ ਭਿੱਜੀ ਹੋਈ ਮਸ਼ੂਕ ਮਿਹਰਬਾਨ ਹੋਵੇ, ਆਪੋ ਵਿੱਚ ਦਿਲਾਂ ਦਾ ਆਦਾਨ ਪ੍ਰਦਾਨ ਹੋਵੇ, ਛੱਲੇ ਮੁੰਦੀਆਂ ਦੀ ਕੋਈ ਨੀ ਸੌਗਾਤ ਚਾਹੀਦੀ, ਥੱਲੇ ਮੁੰਦੀਆਂ ਦੀ ਕੋਈ ਨੀ ਸੌਗਾਤ ਚਾਹੀਦੀ, ਆਉਣ ਦੇ ਮਹੀਨੇ ਕੱਟ

0: ਸਿੰਘੀ ਹੋਣੀ ਜ਼ਿੰਦਗੀ ਚ ਕੋਈ ਵਾਰਦਾਤ ਚਾਹੀਦੀ, ਸਾਉਣ ਦੇ ਮਹੀਨੇ ਕੱਠੇ ਭਿੱਜਣੇ ਨੂੰ ਇੱਕ ਮੁਲਾਕਾਤ ਚਾਹੀਦੀ, ਸਾਉਣ ਦੇ ਮਹੀਨੇ ਕੱਠੇ ਭਿੱਜਣੇ ਨੂੰ ਇੱਕ ਮੁਲਾਕਾਤ ਚਾਹੀਦੀ। ਜੀ ਸ਼ਮੀ ਜੀ,
1: ਕਿਆ ਬਾਤਾਂ ਕਿਆ ਬਾਤਾਂ ਜੀ, ਬਹੁਤ ਮਾਲ ਬਹੁਤ ਮਾਲ, ਬਹੁਤ ਖੂਬ, ਵਾਹ ਵਾਹ
0: ਜਨਾਬ, ਧੰਨਵਾਦ ਜੀ।
1: ਮੈਂ ਕਹਿੰਦਾ ਜੀ ਐਂਡ ਕਰਤਾ ਜੀ, ਸਾਉਣ ਦਾ ਮਹੀਨਾ ਵਾਕਈ ਅੱਜ ਸਾਉਣ, ਤੁਸੀਂ ਸਹੀ ਕਿਹਾ ਸੀਗਾ ਕਿ ਕਵੀ ਦਰਬਾਰ ਜੇ ਭਾਵੇਂ ਨਾ ਵੀ ਕਹਿੰਦੇ ਪਰ ਸਾਵਣ ਕੱਲਾ ਹੁੰਦਾ, ਉਹ ਆਪਣੇ ਆਪ ਚ ਕਵਿਤਾ ਹੀ ਹੈ ਪੂਰਾ ਮਹੀਨਾ ਇਹ, ਤੇ ਵਾਹ ਕਮਾਲ।
0: ਨਹੀਂ ਸਰ, ਸਰ ਸਾਵਣ ਜਿਹੜਾ ਉਹ ਹਿੰਦੀ ਦਾ ਸ਼ਬਦ ਹੈ, ਮੈਂ ਤਾਂ ਸੌਰੀ।
1: ਅੱਛਾ, ਸਾਉਣ ਸਾਉਣ ਕਹਿ ਸਕਦੇ ਸੀ ਇਹਨੂੰ? ਜੀ ਜੀ ਜੀ ਜੀ ਜੀ ਜੀ ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਜੀ, ਸ਼ੁਕਰੀਆ ਬਹੁਤ ਬਹੁਤ ਜਨਾਬ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ, ਬਾਪੇ ਜੀ
0: ਜ਼ਿੰਦਗੀ ਜਿੰਦਾਬਾਦ,
1: ਬਹੁਤ ਬਹੁਤ ਸ਼ੁਕਰੀਆ,
0: ਇਨਕਲਾਬ ਜਿੰਦਾਬਾਦ, ਸਾਮਰਾਜ ਜਿੰਦਾਬਾਦ
1: ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜਨਾਬ
1: ਜੀ। ਦੋਸਤੋ, ਵੈਸੇ ਅਸੀਂ ਯਾਦ ਤਾਂ ਕਰ ਰਹੇ ਹਾਂ ਸਾਮਰਾਜਵਾਦ ਮੁਰਦਾਬਾਦ ਕਹਿ ਕੇ ਸੈਣੀ ਸਾਹਿਬ ਨੂੰ, ਪਰ ਉਹ ਲਗਾਤਾਰ ਕੱਲ ਵੀ ਨਹੀਂ ਆਏ ਤੇ ਅੱਜ ਵੀ ਲੱਗਦਾ ਬਿਜ਼ੀ ਨੇ ਕਿਤੇ। ਉਮੀਦ ਕਰਦੇ ਹਾਂ ਕਿ ਉਹਨਾਂ ਨਾਲ ਮੁਲਾਕਾਤ ਹੋ ਜਾਏਗੀ ਆਪਣੀ ਜਲਦੀ। ਤੋ ਬਾਈ ਮੁਕੱਦਰ ਜੀ ਕਹਿੰਦੇ ਜੀ ਅੱਜ ਥੋੜੀ ਜਲਦੀ ਹੈ ਤੇ ਮੁਲਾਕਾਤ ਜਲਦੀ ਹੋ ਜਾਏ ਤਾਂ ਬਾਕਮਾਲ ਬਾਕਮਾਲ ਗੱਲਬਾਤ ਹੋ ਜਾਏਗੀ। ਬਿਲਕੁਲ ਜੀ, ਆਪਣੇ ਵੱਲੋਂ ਬਿਲਕੁਲ ਕਹਿ ਲਓ ਵੀ ਇਧਰੋਂ ਖੁੱਲੇ ਬੂਹੇ ਮਿੱਤਰਾਂ ਦੇ, ਜਮਲਾ ਜੀ ਨੇ ਗਾਇਆ, ਰਮਲਾ ਜੀ ਨੇ ਗਾਇਆ, ਇਹ ਪਤਾ ਨਹੀਂ ਮੈਨੂੰ, ਪਰ ਗਾਇਆ ਕਿਸੇ ਨੇ ਵੀ ਨਹੀਂ, ਮੈਨੂੰ ਲੱਗਦਾ ਹੈ ਇਹ ਮੈਂ ਹੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਕਰਕੇ ਕਿਸੇ ਨੇ ਨਹੀਂ ਗਾਇਆ ਵੀ ਆਊ ਬੰਦਾ ਕੋਈ ਗਾਊ, ਚਲੋ ਆਪਾਂ ਨੂੰ ਕੀ ਹੈ। ਪਰ ਖੈਰ ਦੋਸਤੋ, ਸਾਵਣ ਕਵੀ ਦਰਬਾਰ, ਇਹ ਆਪਾਂ ਬਾਹਰ ਰੋਡਵੇਜ਼ ਦੀ ਬੱਸ ਲੈ ਲਓ, ਕੁਛ ਲੈ ਲਓ, ਪ੍ਰਾਈਵੇਟ ਲੈ ਲਓ, ਸਰਕਾਰੀ ਲੈ ਲਓ, ਉਹਦੇ ਮੂਹਰੇ ਇੱਕ ਫੱਟਾ ਲਾਇਆ ਕਿ ਗੱਡੀ ਕਿੱਧਰ ਜਾ ਰਹੀ ਹੈ। ਅੱਜ ਦੀ ਜਿਹੜੀ ਸਾਡੀ ਮਹਿਫਲ ਵਾਲੀ ਬੱਸ ਹੈ ਇਹ ਜਾ ਰਹੀ ਹੈ ਜੀ ਸਾਵਣ ਕਵੀ ਦਰਬਾਰ ਵਾਲੇ ਮਾਹੌਲ ਚ, ਤੇ ਇਸ ਮਾਹੌਲ ਦੇ ਵਿੱਚ ਆਪਾਂ ਅੱਗੇ ਵੱਧਦੇ ਹੋਏ ਪਹੁੰਚ ਗਏ ਆ ਨੱਸ ਕੇ ਸਿੱਧਾ ਡੱਸ ਕੇ, ਉੱਥੇ ਬਾਈ ਜੀ ਸਾਨੂੰ ਮਿਲ ਰਹੇ ਨੇ ਬਹੁਤ ਹੱਸ ਕੇ, ਬਾਈ ਮੁਕੱਦਰ ਸਿੰਘ ਔਲਖ ਜੀ, ਸਵਾਗਤ ਹੈ ਜੀ ਬਹੁਤ ਬਹੁਤ ਜੀ ਆਇਆਂ ਨੂੰ। ਮਾਲਕੋ ਅੱਜ ਕਾਲੀ ਕਾਹਦੀ ਆ, ਲੱਗਦਾ ਜੀ ਮੇਰੀ ਆਵਾਜ਼ ਨਹੀਂ ਪਹੁੰਚੀ
0: ਬਾਬੇ। ਉਹ
1: ਜੀ ਜੀ
0: ਆ ਗਈ
1: ਜੀ, ਮਿੱਤਰਾਂ ਦੀ ਆਵਾਜ਼ ਗੋਲੀ ਆ,
0: ਖਾਲੀ ਕੰਧਾਂ ਨਾਲ ਵੱਜ ਵੱਜ ਮੁੜਦੀ, ਨਹੀਂ ਹੁਣ ਨੀ ਮੁੜਦੀ, ਖਾਲੀ ਕੰਧਾਂ ਨਾਲ ਵੱਜ ਵੱਜ। ਸਤਿ ਸ੍ਰੀ ਅਕਾਲ ਬਾਬੇ,
1: ਸਤਿ ਸ੍ਰੀ ਅਕਾਲ ਜੀ,
0: ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਤੇ ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ।
0: ਕਾਲੀ ਕੋਈ ਨੀ, ਕਈ ਵਾਰੀ ਥੋੜੀ ਬਹੁਤੀ ਕਾਲੀ ਹੋ ਜਾਂਦੀ ਹੈ ਜ਼ਿੰਦਗੀ ਚ, ਜ਼ਰੂਰੀ ਤਾਂ ਨੀ ਬਾਬਾ। ਅਸੀਂ ਤਾਂ ਕਦੀ ਛੇਤੀ, ਤੁਸੀਂ ਦੇਖ ਲਓ ਅੱਜ ਤੱਕ ਤੁਹਾਡੇ ਪ੍ਰੋਗਰਾਮ ਚ ਇੰਨੀ ਵਾਰੀ ਜੁੜੇ ਹਾਂ,
1: ਕਦੇ ਕਾਲੀ ਕੀਤੀ ਆਪਾਂ? ਨਾ ਜੀ ਨਾ, ਨਾ ਜੀ ਨਾ, ਬਿਲਕੁਲ
0: ਆਪਾਂ ਨਹੀਂ ਕਦੇ ਕਾਲੀ ਕਰਦੇ, ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਾਂ।
1: ਵਾਹ,
0: ਅਸੀਂ ਜਿਵੇਂ ਜੈਨ ਜੀ ਆਪਣਾ ਅੱਜ ਕੱਲ, ਮੈਨੂੰ ਤਾਂ ਕੱਲ ਦੀ ਸੈਣੀ ਬਾਈ ਦੀ ਸਮਝ ਨੀ ਆਉਂਦੀ, ਉਹੀ ਗੱਲ ਹੈ ਵੀ ਇਹ ਕਿਹੜੇ ਚੱਕਰਾਂ ਚ ਪਏ ਨੇ। ਕੱਲ ਭਾਰਜ ਪਾਈ ਦੇ ਪ੍ਰੋਗਰਾਮ ਚ ਕਹੀ ਜਾਂਦੇ ਸੀ, ਕਹਿੰਦੇ ਮਾਂ ਪਿਓ ਬੱਚਿਆਂ ਨੂੰ ਸਿਖਾਉਂਦੇ ਨੀ ਕੁਛ, ਐ ਸਲੋਗਨ ਵਿਖਾਉਂਦੇ ਨੇ, ਉਹ ਸਲੋਗਨ ਵਿਖਾਉਂਦੇ ਨੇ ਹੈ।
1: ਅੱਛਾ ਜੀ,
0: ਅੱਜ ਫੇਰ ਮੈਂ ਇਹਨਾਂ ਦੀ ਥੋੜੀ ਜੀ ਗੱਲ ਸੁਣੀ ਐਂਡ ਜੀ, ਤੇ ਉਹ ਜਦੋਂ ਇਹ ਜੁੜੇ ਸੈਣੀ ਬਾਈ ਜੀ, ਤੇ ਉਹ ਫੇਰ ਕਹਿੰਦੇ ਵੀ ਆਪਣਾ ਲਾਲੀ ਬਾਈ ਜੀ ਆਏ, ਕਹਿੰਦੇ ਆਉਂਦੀਆਂ ਹੀ ਅਸ਼ਲੀਲ ਗੱਲਾਂ, ਮੈਨੂੰ ਤਾਂ ਕੋਈ ਅਸ਼ਲੀਲ ਗੱਲ ਲਾਲੀ ਬਾਈ ਜੀ ਦੀ ਗੱਲ ਚ ਲੱਗੀ ਨੀ ਉਹੀ ਗੱਲ ਹੈ। ਉਹਨਾਂ ਨੇ ਕੀ ਕਿਹਾ ਲਾਲੀ ਬਾਈ ਨੇ, ਮੈਨੂੰ ਤਾਂ ਲੱਗਦਾ ਨੀ ਕੋਈ ਜਿਹੜੇ ਅੱਜ ਤੋਂ ਇਹਨਾਂ ਦੀ, ਚਲੋ ਸਾਡੀ ਅਸੀਂ ਤਾਂ ਵਿਚਾਲੇ ਫਸੇ ਆ ਨਾ, ਤੁਹਾਨੂੰ ਪਤਾ ਲੱਗੇ ਵੀ ਜੈਨ ਜੀ ਆ ਤੇ ਨਾ ਅਸੀਂ ਦੂਜੇ ਆ, ਜਾਂ ਕਿਹੜੇ
1: ਜੈਨ ਬਾਈ ਆ ਕਿ ਕੱਲੇ ਜੈਨੀ ਆ,
0: ਜੈਨ ਬਾਈ ਆ ਤੇ ਉਹ ਮੈਂ ਉਹੀ ਗੱਲ ਹੈ। ਇਹ ਕਹਿੰਦਾ ਲਾਲੀ ਬਾਈ ਨੇ ਬਹੁਤ ਅਸ਼ਲੀਲ ਗੱਲਾਂ, ਉਹਨਾਂ ਤੇ ਉਹੀ ਗੱਲ ਪੈਰ ਭਾਰਾ ਹੋਣਾ, ਦੂਜਾ ਤੀਜਾ ਬਹੁਤ ਉਹੀ ਗੱਲ ਤੁਹਾਡੇ ਜਮਾਨੇ ਵਾਲੀਆਂ ਗੱਲਾਂ ਕੀਤੀਆਂ ਸੈਣੀ ਬਾਈ ਜੀ, ਤੁਸੀਂ ਕਿਹੜੇ ਚੱਕਰਾਂ ਚ ਪਏ ਹੋ? ਜੇ ਕੋਈ ਅਸ਼ਲੀਲ ਗੱਲ ਮੈਂ ਨਾ ਸਮਝ ਸਕਿਆ ਹੋਵਾਂ ਤੇ ਉਹੀ ਗੱਲ ਤੁਸੀਂ ਦੱਸ ਦਿਓ ਉਹੀ ਗੱਲ।
1: ਨਹੀਂ ਆਪਾਂ ਐ ਆ ਦੇਖੋ, ਹੁਣ ਕਹਿੰਦੇ ਆ ਔਜਲਾ ਸਾਹਿਬ ਕਹਿ ਰਹੇ ਆ, ਕਹਿੰਦੇ ਮੁਕੱਦਰ ਵੀਰੇ ਤੁਹਾਡੇ ਸ਼ਾਮ ਹੁੰਦੀ ਹੈ ਕਾਲ ਨੇੜੇ ਨੀ ਆਉਂਦੀ ਆ।
0: ਕੀ ਹੁੰਦੀ ਹੈ
1: ਸ਼ਾਮ ਜਦੋਂ ਹੁੰਦੀ ਹੈ, ਕਹਿੰਦੇ ਕਾਲ ਨੀ ਨੇੜੇ ਆਉਂਦੀ, ਫਿਰ ਕਹਿੰਦੇ ਇਹ ਕਿਵੇਂ ਹੋ ਗਿਆ? ਤੇ ਜੱਸੀ ਬਾਈ ਜੀ ਨੇ ਵੀ ਲਿਖਿਆ, ਕਹਿੰਦੇ ਕਾਲ ਕਾਹਦੀ ਪਈ ਆ, ਕਿਤੇ ਅੱਗ ਲੱਗ ਗਈ ਆ ਜਿਹੜੀ ਬੁਝੂ ਨਾ ਹੋਰ ਤੋਂ ਬਚ ਕੇ ਮੋੜ ਤੋਂ ਮੁਕੱਦਰ ਸਿੰਘ ਜੀ।
0: ਸ਼ਾਮ ਹੁੰਦੀ ਆ ਕਾਲ ਕਾਲ, ਮੈਂ ਕਿਹਾ ਕਿਤੇ ਕਾਲ, ਉਹ ਕਹਿੰਦੇ ਵੀ ਸ਼ਾਮ ਹੁੰਦੀ ਆ ਤਾਂ ਕਾਲ ਨੇੜੇ ਨੀ ਆਉਂਦਾ ਤੁਹਾਡੇ, ਮੈਂ ਉਹਦੇ ਨਾਲ ਬਾਈ ਦੀ ਗੱਲ
1: ਦੇਖਿਓ ਦੇਖਿਓ ਬਚਿਓ।

0: ਵੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿੱਚ
1: ਕਾਹਲ ਨੇੜੇ ਕਾਹਲ ਕਾਹਲ ਦੋ ਚਾਰ ਸੱਜਣ ਆਪਣੇ ਸੈਣੀ ਬਾਈ ਜੀ ਜੁੜੇ ਸੀ ਤੇ ਜੱਸੀ ਬਾਈ ਜੀ ਤੇ ਓਦੋਂ ਵੀ ਗੱਲ ਕਰਦੇ ਪਏ ਸੀ ਵੀ ਹੁਣ ਪੰਗਾ ਇਹ ਆ ਵੀ ਹੁਣ ਇਹਨੂੰ ਕਿਵੇਂ ਰਲਾਈਏ ਵੀ ਹੁਣ ਤੁਹਾਡੇ ਕੋਲ ਸ਼ਾਮ ਹੁੰਦੀ ਆ ਸਾਡੇ ਕੋਲ ਸਵੇਰ ਹੁੰਦੀ ਆ ਸਾਡੇ ਕੋਲ ਸਵੇਰ ਹੁੰਦੀ ਆ ਤੁਹਾਡੇ ਕੋਲ ਸ਼ਾਮ ਹੁੰਦੀ ਆ ਹੈਂ
2: ਤੁਹਾਡੇ ਮਨ ਚ ਕਿਹੜੇ ਬਲਬਲੇ ਜਿਹੜੇ ਆ ਉਹ ਆ ਰਹੇ ਨੇ ਇਹਦੇ ਨਾਲ ਹੀ ਮੈਚ
1: ਨਹੀਂ ਤੁਸੀਂ ਮੈਨੂੰ ਤੁਸੀਂ ਨਾ ਮੇਰੇ ਕੋਲ ਇੰਨਾ ਵੀ ਘੱਟ ਸਮਾਂ ਨੀ ਮੇਰੇ ਕੋਲ ਦਸ ਕੁ ਪੰਦਰਾਂ ਮਿੰਟ ਹੈਗੇ ਨੇ ਜਿਆਦਾ ਮੈਂ ਲਾਉਣੇ ਨੀ ਦਸ ਪੰਦਰਾਂ ਮਿੰਟ ਤਾਂ ਮੈਂ ਵੈਸੇ ਕਹਿ ਰਿਹਾ ਤੁਸੀਂ ਉਹ ਐਵੇਂ ਨਾ ਚੱਕਰਾਂ ਚ ਪੈ ਜਾਓ ਪੰਦਰਾਂ ਮਿੰਟ ਮੈਂ ਤੁਹਾਡੇ ਪ੍ਰੋਗਰਾਮ ਚ ਹੀ ਲਾਉਣੇ ਨੇ ਅੱਜ ਨਾ ਮੈਂ ਜਿਹੜੀ ਸਵੇਰੇ ਗੱਲ ਕਰਦਾ ਪਿਆ ਤੁਹਾਨੂੰ ਸਵੇਰੇ ਜੁੜੇ ਸੀ ਔਜਲਾ ਬਾਈ ਜੀ ਤਾਂ ਅਸੀਂ ਤੇ ਉਦੋਂ ਵੀ ਅਸੀਂ ਇਹੀ ਗੱਲ ਕਰਦੇ ਪਏ ਸੀ ਪਰ ਚਲੋ ਅੱਜ ਅਸੀਂ ਥੋੜਾ ਜਿਹਾ ਮੈਂ ਸੋਚਿਆ ਵੀ ਮੈਂ ਨਾ ਸਵੇਰੇ ਸੈਣੀ ਆ ਜਿਹੜੀ ਸੋਨੂੰ ਸੈਣੀ ਬਾਈ ਜੀ ਨੇ ਹੁਣ ਗੱਲ ਕਹੀ ਨਾ ਆਪਣੇ ਉਹ ਜਿਹੜੇ ਬਾਈ ਜੀ ਆਏ ਸੀ ਕੱਲ ਪ੍ਰੋਗਰਾਮ ਚ ਕੀ ਨਾਂ ਉਹਨਾਂ ਦਾ ਜਿਹਨਾਂ ਨੇ ਬੜਾ ਵਧੀਆ ਉਹੀ ਗੱਲ ਐ ਲਾ ਲਓ ਲੈ ਤੇ ਗੱਲਬਾਤ ਕੀਤੀ ਪੂਰੀ ਗਾਣਾ ਸੁਣਾਇਆ ਸੀ ਜਿਹੜਾ
2: ਹਾਂਜੀ ਹਾਂਜੀ
1: ਬਖਸ਼ੀ ਜੀ ਕੀ ਨਾਂ ਸੀ ਉਹਨਾਂ ਦਾ
2: ਬਿਲਕੁਲ
1: ਉਹ ਸੈਣੀ ਬਾਈ ਜੀ ਨੇ ਮੈਨੂੰ ਵੀ ਸਵੇਰੇ ਪੁੱਛਿਆ ਕਹਿੰਦੇ ਵੀ ਇਹ ਕਹਿੰਦੇ ਵੀ ਉਹ ਜਿਹੜੇ ਲੈ ਚ ਗਾਣਾ ਸੁਣਾ ਕੇ ਗਏ ਸੀ ਕਹਿੰਦੇ ਵੀ ਉਹ ਕੌਣ ਸੀ ਕਹਿੰਦੇ ਸੱਜਣ
2: ਜੀ
1: ਤੇ ਮੈਂ ਵੀ ਮੈਨੂੰ ਤਾਂ ਪਤਾ ਨੀ ਆ ਹੁਣ ਫੇਰ ਕਹਿ ਗਏ ਇਹੋ ਗੱਲ ਸੈਣੀ ਬਾਈ ਜੀ ਕਹਿੰਦੇ ਵੀ ਮੈਂ ਵੀ ਸਾਨੂੰ ਇੰਨਾ 7-8 ਮਹੀਨੇ ਹੋ ਗਏ ਮੈਂ ਕਦੇ ਸਾਡੇ ਬਾਰੇ ਪੁੱਛਿਆ ਹੀ ਨੀ ਉਹ ਗੱਲ ਕਦੇ ਕਿਸੇ ਨੇ ਤੁਸੀਂ ਹੈ ਆਹ ਜਿਹੜੇ ਗਾਣਾ ਸੁਣਦੇ ਇਹ ਵੀ ਹੈ ਇਹਦਾ ਮਤਲਬ ਮੈਂ ਸੋਚਿਆ ਮੈਂ ਕਿਹਾ ਵੀ ਅਸੀਂ ਅਸੀਂ ਤਾਂ ਧੂੜ ਚ ਉਹੀ ਭਜਾਈ ਜਾਂਦੇ ਹਾਂ
2: ਗੀਤ ਗਾਇਆ ਉਹ ਸਾਡੀ ਵਾਰੀ ਰੰਗ ਮੁੱਕਿਆ
1: ਕਿਆ ਮੈਂ ਕਿਹਾ ਵੀ ਬਾਕੀ ਸੈਣੀ ਬਾਈ ਅੱਜ ਉਹਨੇ ਉਹਨਾਂ ਨੇ ਗਾਇਆ ਵਧੀਆ ਮੈਂ ਆਪਾਂ ਤਾਂ ਚਲੋ ਉਹੀ ਗੱਲ ਅਸੀਂ ਤਾਂ ਪ੍ਰੋਫੈਸ਼ਨਲ ਹੈ ਹੀ ਨੀ ਨਾ ਹੋ ਸਕਦੇ ਮੈਂ ਪਰ ਉਹੀ ਗੱਲ ਉਹਨਾਂ ਨੇ ਬਹੁਤ ਸੋਹਣਾ ਗਾਇਆ ਪਰ ਮੈਂ ਅੱਜ ਸੈਣੀ ਬਾਈ ਰੋਜ਼ ਸਾਨੂੰ ਰੋਜ਼ ਸਵੇਰੇ ਉਸੇ ਪਿੱਚ ਤੇ ਖੇਡੋ ਉਸੇ ਪਿੱਚ ਤੇ ਖੇਡੋ ਹੈ ਮੈਂ ਵੀ ਸਾਡਾ ਵੀ ਕਦੇ ਉਹੀ ਗੱਲ ਵੀ ਨਾ ਲੈ ਦਿਆ ਕਰੋ ਪਾਪਿਓ ਤੇ ਬਾਕੀ ਨਾ ਅੱਜ ਸਵੇਰੇ ਇੱਕ ਵੇਖੋ ਮੈਂ ਹੁਣ ਨਾ ਇੱਕ ਗੱਲ ਕਹਿ ਕੇ ਖਤਮ ਕਰਦਾ ਮੇਰੇ ਕੋਲ ਟਾਈਮ ਥੋੜਾ ਜਿਆਦਾ ਨੀ ਮੈਂ 5-4 ਮਿੰਟ ਹੀ ਹੋਰ ਲਾਉਣੇ ਨੇ
2: ਜੀ
1: ਤੇ ਮੈਂ ਨਾ ਹੁਣ ਗੱਲਾਂ ਘੱਟ ਕਰਨ ਵਾਲੇ ਪਾਸੇ ਉਹਨਾਂ ਇੱਕ ਨਾ ਸਵੇਰੇ ਜੋ ਸੈਣੀ ਬਾਈ ਜੀ ਤੇ ਜੱਸੀ ਬਾਈ ਜੁੜੇ ਸੀ ਇਹਨਾਂ ਦੋਵਾਂ ਨੇ ਸਾਂਝੀ ਫਰਮਾਇਸ਼ ਕੀਤੀ ਕਹਿੰਦੇ ਵੀ ਮੇਰੇ ਤੋਂ ਸਾਡੇ ਤੋਂ ਤਾਂ ਇਹ ਕਿਹਾ ਨੀ ਜਾਣਾ ਕਹਿੰਦੇ ਤੇ ਤੁਸੀਂ ਸਾਡੇ ਵੱਲੋਂ ਅੱਜ ਕਹਿੰਦੇ ਵੀ ਸ਼ਮੀ ਬਾਈ ਦੇ ਪ੍ਰੋਗਰਾਮ ਚ ਸੁਣਾ ਦਿਓ ਸਾਡੇ ਦਿਲ ਦੀ ਦਾਸਤਾਂ ਤੇ ਨਾਲ ਇਹਨਾਂ ਨੇ ਇਹ ਵੀ ਕਿਹਾ ਸੀ ਕਹਿੰਦੇ ਵੀ ਸਾਡਾ ਨਾਂ ਨਾ ਲਿਆ ਜੀ
2: ਇਹ ਚੰਗਾ ਕੀਤਾ ਤੁਸੀਂ ਨਹੀਂ ਲਿਆ ਨਾਮ
1: ਨਹੀਂ ਨਹੀਂ ਮੈਂ ਉਦੋਂ ਹੀ ਕਹਿ ਤਾ ਸੀ ਇਹਨਾਂ ਨੂੰ ਮੈਂ ਵੀ ਨਹੀਂ ਲੈਂਦਾ ਮੈਂ ਹੁਣ ਉਹੀ ਗੱਲ ਮੈਂ ਇਸੇ ਕਰਕੇ ਕਿਹਾ ਸੀ ਜਿਹੜੀ ਤੁਸੀਂ ਗੱਲ ਕੀਤੀ ਚੰਗਾ ਕੀਤਾ ਮੈਂ ਕਿਹਾ ਵੀ ਨਹੀਂ ਲੈਂਦਾ ਮੈਂ ਨਾ ਸ਼ੁਰੂ ਹੀ ਤੁਹਾਡੇ ਤੋਂ ਕਰਨਾ ਮੈਂ ਕੋਈ ਗੱਲ ਨੀ ਹੈਗਾ ਤੁਹਾਡਾ ਨਾਂ ਲੈ ਤੇ ਗੱਲ ਇਹ ਹੈ ਵੀ ਚਲੋ ਸਾਡੀਆਂ ਤੇ ਮੇਰੇ ਕੋਲ ਆਪਣਾ ਆਪਣਾ ਗਵਾਹ ਦੇ ਤੌਰ ਤੇ ਔਜਲਾ ਬਾਈ ਜੀ ਹੈਗੇ ਨੇ ਨਾਲ ਆਪਣੇ ਤੇ ਉਹ ਮੈਂ ਨਾ ਚਲੋ ਮੈਂ ਗੱਲ ਕਹਿ ਕੇ ਦਿੱਤੇ ਮੈਂ ਇਹ ਜੋ ਇਹਨਾਂ ਨੇ ਕਿਹਾ ਹੁਣ ਉਹ ਸਾਡੀਆਂ ਭੈਣ ਰਾਈਆਂ ਵੇਖਣਗੀਆਂ ਵੀ ਇਹ ਵੇਖੋ ਵੀ ਇਹ ਕੀ ਕਹਿੰਦੇ ਸਨ ਤੇ ਕੀ ਨਹੀਂ ਸਨ ਕਹਿੰਦੇ ਉਹ ਆਪੇ ਹਿਸਾਬ ਕਿਤਾਬ ਲਾਉਣਗੀਆਂ ਜਾਂ ਇਹਨਾਂ ਦਾ ਜਿਵੇਂ ਵੀ ਹੋਊਗਾ
2: ਬੁੱਝਣਾ ਪਊ ਜੀ
1: ਹਾਂ ਉਹ ਆਪੇ ਬੁੱਝ ਲੈਣਗੀਆਂ ਕੋਈ ਗੱਲ ਨੀ ਉਹਨਾਂ ਕੋਲ ਵੇਲਣੇ ਤਿੰਨ ਕਿਹੜੇ ਜੱਸੀ ਬਾਈ ਗਣਾਉਂਦਾ ਹੁੰਦਾ ਕਿਹੜੇ ਇੱਕ ਲੱਕੜ ਦਾ ਇੱਕ ਸਟੀਲ ਦਾ ਇੱਕ ਪੱਥਰ ਦਾ ਪਤਾ ਨੀ ਕਿਹੜੇ ਕਿਹੜੇ ਹੁੰਦੇ ਨੇ
2: ਆਪੇ
1: ਹਾਂ ਕਿਉਂਕਿ ਉਹ ਐ ਨਾ ਮੈਂ ਤਾਂ ਵੇਖੋ ਇੰਨੇ ਮੈਂ ਤਾਂ ਲੱਕੜ ਦਾ ਹੀ ਵੇਖਿਆ ਅੱਜ ਤੱਕ ਮੈਂ ਨਾ ਪੱਥਰ ਦਾ ਵੇਖਿਆ ਨਾ ਸਟੀਲ ਦਾ ਵੇਖਿਆ ਇਹ ਹੁਣ ਜਿੰਨੇ ਜਿਹਦਾ ਐਕਸਪੀਰੀਅੰਸ ਹੋਵੇ ਉਹ ਹੀ ਦੱਸ ਸਕਦਾ ਹੁਣ ਮੈਂ ਵੇਖੀ ਨੀ ਮੈਂ ਉਹ ਤਾਂ ਕਿਵੇਂ ਦੱਸ ਸਕਦਾ ਉਹ ਗੱਲ ਵੀ ਉਹ ਹੈਗਾ ਕਿ ਨਹੀਂ ਹੈ
2: ਜੀ
1: ਤੇ ਆ ਲੋ ਸੁਣੋ ਸੁਣੋ ਜਿਹੜੀ ਗੱਲ ਇਹਨਾਂ ਨੇ ਮੇਰੇ ਅੱਗੇ ਰਿਕੁਐਸਟ ਕੀਤੀ ਕਹਿੰਦੇ ਸਾਡੇ ਦਿਲ ਦੇ ਜਜ਼ਬਾਤ ਤੂੰ ਰੱਖ ਦੀ ਕਹਿੰਦਾ ਸ਼ਾਮ ਨੂੰ ਸ਼ਮੀ ਬਾਈ ਦੇ ਪ੍ਰੋਗਰਾਮ ਚ
2: ਵਾਹ ਜੀ ਤੁਸੀਂ ਬੇਨਤੀ ਪ੍ਰਵਾਨ ਕਰੋ ਬਿਲਕੁਲ ਠੀਕ ਹੈ
1: ਮੈਂ ਕਰ ਲਈ ਮੈਂ ਸੁਣਾਉਂਦਾ ਤੁਹਾਨੂੰ
2: ਜੀ
1: ਇਹ ਕਹਿੰਦੇ ਹੁਣ ਉਹ ਨਹੀਂ ਕਹਿੰਦੀ ਦੇ ਵਿੱਚ ਆਪਣਾ ਉਹ ਖਾਲੀ ਥਾਵਾਂ ਭਰ ਲਿਓ ਵੀ ਕੌਣ ਨਹੀਂ ਕਹਿੰਦੀ
2: ਕੌਣ ਨਹੀਂ ਕਹਿੰਦੀ ਇਹ ਨਹੀਂ ਸੀ ਇਹ ਹਾਂ ਇਹ ਆਪੇ ਬੁੱਝ ਲੈਣਾ
1: ਉਹ ਨਹੀਂ ਕਹਿੰਦੀ ਦਿਲ ਕਰਦਾ ਏ ਆਪੇ ਭਾਂਡੇ ਧੋਲਾ
2: ਜੀ
1: ਇਹ ਦੋਵੇਂ ਦੋਵੇਂ ਭਰਾਵਾਂ ਦੀ ਸਾਡਿਆਂ ਦੀ ਰਿਕੁਐਸਟ ਸੀ ਇਹ ਕਹਿੰਦੇ ਵੀ ਸਾਡੇ ਦਿਲ ਦੇ ਜਜ਼ਬਾਤ ਜਰੂਰ ਰੱਖਿਓ ਸਾਡੀ ਉਹੀ ਗੱਲ
2: ਇਹ ਉਹਨਾਂ ਵੱਲੋਂ ਆ ਰਹੀ ਹੈ ਜੀ ਜੀ ਜੀ
1: ਹਾਂਜੀ ਹਾਂ ਉਹਨਾਂ ਮੇਰਾ ਮੇਰਾ ਕੋਈ ਰੋਲ ਨਹੀਂ ਇਹ ਚ ਮੈਂ ਤਾਂ ਸਿਰਫ ਸੁਣਾ ਰਿਹਾ
2: ਜੀ
1: ਮੈਂ ਤਾਂ ਭਰਾਵਾਂ ਦੀ ਕਿਉਂਕਿ ਜੇ ਹੁਣ ਜਿਵੇਂ ਹੁਣੀ ਜੱਸੇ ਬਾਈ ਕਹਿ ਕੇ ਗਿਆ ਕਹਿੰਦਾ ਵੀ ਇਹ ਭਰਾ ਕਾਹਦੇ ਜੇ ਹੁਣ ਨਾਲ ਨੀ ਖੜੇ ਵੀ ਜਿਹੜੇ ਪੁੱਛਦੇ ਨੀ ਵੀ ਘਰ ਅੱਪੜ ਗਿਆ ਕਿ ਨਹੀਂ ਅੱਪੜ ਗਿਆ ਮੈਨੂੰ ਉਸ ਗੱਲ ਤੋਂ ਹੋਰ ਵੀ ਫੀਲ ਹੋਇਆ ਵੀ ਨਹੀਂ ਹੁਣ ਮੈਂ ਭਰਾ ਬਣ ਕੇ ਸੁਣਾਉਣਾ ਪੂਰਾ ਉਹੀ ਗੱਲ
2: ਜੀ
1: ਉਹ ਨਹੀਂ ਕਹਿੰਦੀ ਦਿਲ ਕਰਦਾ ਏ ਆਪੇ ਭਾਂਡੇ ਧੋਲਾ
2: ਧੋਲਾ
1: ਕੁੰਡੀ ਖੜਕੇ ਬੂਹੇ ਦੀ ਮੈਂ ਭੱਜ ਕੇ ਬੂਹਾ ਖੋਲਾ
2: ਵਾਹ
1: ਉਹ ਨੀ ਕਹਿੰਦੀ ਦਿਲ ਕਰਦਾ ਏ ਆਪੇ ਭਾਂਡੇ ਧੋਲਾ
2: ਧੋਲਾ
1: ਜੀ ਕਰਦਾ ਏ ਕੱਪੜੇ ਧੋਲਾ ਗੰਦ ਖਲਾਰਾ ਮੁੱਕੇ ਝਾੜੂ ਮਾਰਾ ਮੈਂ ਵਿਹੜੇ ਚੋ ਉਹ ਕਿਉਂ ਕੂੜਾ ਚੁੱਕੇ
2: ਵਾਹ ਵਾਹ ਵਾਹ ਵਾਹ ਮਰਹਬਾ ਮਰਹਬਾ
1: ਜੀ ਕਰਦਾ ਏ ਕੱਪੜੇ ਧੋਲਾ ਗੰਦ ਖਲਾਰਾ ਮੁੱਕੇ ਝਾੜੂ ਮਾਰਾ ਵਿਹੜੇ ਚੋ ਉਹ ਕਿਉਂ ਕੂੜਾ ਚੁੱਕੇ
2: ਉਹ ਕਿਉਂ ਕੂੜਾ ਚੁੱਕੇ
1: ਕੰਡ ਸੁਣਦੀ ਹੈ ਇਹ ਉਹ ਕੰਡ ਸੁਣਦੀ ਹੈ ਉਹ ਏ ਚੰਗੀ ਕੰਡ ਸੁਣਦੀ ਹੈ ਉਹ ਏ ਚੰਗੀ ਕੁਫਰ ਮੈਂ ਕਾਹਨੂੰ ਤੋਲਾਂ
2: ਬਿਲਕੁਲ ਠੀਕ
1: ਕੰਡ ਸੁਣਦੀ ਹੈ ਸਾਡੀਆਂ ਭੈਣ ਰਾਣੀਆਂ ਦੀ
2: ਜੀ
1: ਉਹ ਏ ਚੰਗੀ ਕੁਫਰ ਮੈਂ ਕਾਹਨੂੰ ਤੋਲਾਂ ਉਹ ਨੀ ਕਹਿੰਦੀ ਦਿਲ ਕਰਦਾ ਏ ਆਪੇ ਭਾਂਡੇ ਤੋਲਾਂ
2: ਵਾਹ ਵਾਹ ਜੀ ਵਾਹ
1: ਔਰ ਬ੍ਰੇਕਫਾਸਟ ਬਣਾ ਲਵਾਂ ਔਰ ਬ੍ਰੇਕਫਾਸਟ ਬਣਾ ਲਵਾਂ ਜੇ ਦੱਸੋ ਮਿਹਣਾ ਕਾਹਦਾ
2: ਕੁਦਰਤੀ ਗੱਲ ਹੈ
1: ਸੁੱਤੀ ਪਈ ਨੂੰ ਜੇ ਉਠਾਵਾਂ ਬਣਦਾ ਨਹੀਂ ਕੰਮ ਮੇਰਾ
2: ਜੀ
1: ਦਾਲ ਨੂੰ ਤੜਕਾ ਲਾਉਣ ਤੋਂ ਪਹਿਲਾਂ ਕਿਉਂ ਨਾ ਚੌਲ ਭਿਉਣਾ
2: ਓਏ ਹੋਏ ਹੋਏ ਹੋਏ
1: ਦਾਲ ਨੂੰ ਤੜਕਾ ਲਾਉਣ ਤੋਂ ਪਹਿਲਾਂ ਕਿਉਂ ਨਾ ਚੌਲ ਭਿਉਣਾ ਉਹ ਨੀ ਕਹਿੰਦੀ ਦਿਲ ਕਰਦਾ ਏ ਆਪੇ ਭਾਂਡੇ ਧੋਲਾ
2: ਨਾਲ
1: ਉਹੀ ਗੱਲ ਵੇਲਣਾ ਵੀ ਉਹਦੇ ਤੋਂ ਵੀ ਡਰਦੇ ਨੇ ਵੀ ਉਹ ਨੀ ਕਹਿੰਦੀ
2: ਉਹ ਨੀ ਕਹਿੰਦੀ ਸਭ ਮੇਰਾ ਆਪਣੇ ਦਿਲ ਕਰਨ ਡਿਆ
1: ਹਾਂ ਆਪਣਾ ਹੀ ਦਿਲ ਕਰਦਾ ਸਾਰਾ ਕੁਛ ਇਹਨਾਂ
2: ਜੀ
1: ਔਰ ਪ੍ਰੈਸ ਕਰਾਂ ਜੇ ਲੀੜੇ ਔਰ ਪ੍ਰੈਸ ਕਰਾਂ ਜੇ ਲੀੜੇ ਉਹਦੇ ਭੈਣ ਬੜਾ ਏ ਲੜਦੀ
2: ਓਏ ਹੋਏ ਹੋਏ
1: ਕਿਉਂ ਲੱਗਾ ਏ ਬੀਵੀ ਥੱਲੇ ਔਰ ਪ੍ਰੈਸ ਕਰਾਂ ਜੇ ਲੀੜੇ ਉਹਦੇ ਭੈਣ ਬੜਾ ਏ ਸੜਦੀ ਕਿਉਂ ਲੱਗਾ ਏ ਬੀਵੀ ਥੱਲੇ ਕਹਿ ਕਹਿ ਕੇ ਉਹ ਲੜਦੀ
2: ਜੀ
1: ਉਹਦੇ ਕਹਿਣ ਤੇ ਜ਼ਿੰਦਗੀ ਆਪਣੀ ਦੱਸੋ ਆਪ ਕਿਉਂ ਰੋਲਾਂ
2: ਵਾਹ ਵਾਹ
1: ਉਹ ਨਹੀਂ ਕਹਿੰਦੀ ਦਿਲ ਕਰਦਾ ਏ
2: ਬਗਾਵਤ ਹੋ ਰਹੀ ਹੈ ਬਗਾਵਤ ਹੋ ਰਹੀ ਹੈ ਜੱਸੀ ਜੀ ਕਹਿੰਦੇ ਬਾਈ ਫੇਕ ਕਾਲ ਹੈ ਕਹਿੰਦੇ ਕੱਟ ਦੋ ਔਜਲਾ ਜੀ ਕਹਿੰਦੇ ਦੇਖੋ ਇਹ ਕਹਿੰਦੇ ਘਰ ਘਰ ਇੱਕੋ ਅੱਗ ਲੱਗੀ ਹੈ ਦੇਖੋ ਉਧਰ ਵੀ ਕਹਿਣ ਡੇ ਹੈ ਕਹਿੰਦੇ ਫਿਰ ਤਾਂ ਘਰ ਹੋਈ ਕਹਿੰਦੇ ਪੂਰੀ ਗੱਲ ਉਧਰ ਲਿਆਤੀ ਉਹਨਾਂ ਨੇ ਕੱਕੜ ਸਾਹਿਬ ਕਹਿੰਦੇ ਜੱਸੀ ਇੱਥੇ ਵੀ ਪਤਾ ਲੱਗ ਗਿਆ ਕਿ ਫੇਸਬੁੱਕ ਦੋਸਤਾਂ ਨੂੰ ਪਤਾ ਸੀ ਭਾਂਡਿਆਂ ਬਾਰੇ ਓਹੋ ਤੋਪਾਂ ਚਾਰੇ ਪਾਸੇ ਚੱਲ ਰਹੀਆਂ ਨੇ ਔਰ ਭਾਰੀ ਬਿਮਾਰੀ ਹੋ ਰਹੀ ਹੈ ਜੀ
3: ਉਹਦੇ ਪਿਆਰ ਨੇ ਸੱਚ ਪੁੱਛੋ ਤੇ ਜੀਣਾ ਦੱਸ ਛੱਡਿਆ ਏ ਉਹਦੇ ਪਿਆਰ ਨੇ ਸੱਚ ਪੁੱਛੋ ਤੇ ਜੀਣਾ ਦੱਸ ਛੱਡਿਆ ਕੱਲ ਪਰਸੋਂ ਮੈਂ ਬਹਿ ਕੇ ਓਹਦਾ ਕੁਰਤਾ ਕੱਢ ਛੱਡਿਆ।
2: ਕਿਆ ਬਤ ਕਿਆ ਬਤ ਸੁਰਿੰਦਰ ਮਾਇਲ ਜੀ ਕਹਿੰਦੇ ਜੀ ਪਤਾ ਨੀ ਉਹ ਕਿਹੜੇ ਆ ਜਿਹੜੇ ਇੰਨਾ ਕੰਮ ਕਰਦੇ ਆ।
1: ਮੈਂ ਸੁਰਿੰਦਰ ਮਾਹਲ ਜੀ ਦੀ ਵੀ ਮੈਂ ਗੱਲ ਚਲੋ ਮੈਂ ਭੁੱਲਣਾ ਚਾਹਵਾ ਅਸਲ ਤੇ ਨਾ ਮੈਂ ਪਿਛਲੇ ਦਿਨੀ ਕੋਈ ਮੈਂ ਸ਼ੁਰੂ ਤੋਂ ਗੱਲ ਕਰਨੀ ਸੀ। ਮੈਂ ਨਾ ਪਿਛਲੇ ਦਿਨੀ ਕੋਈ ਟਿੱਪਣੀ ਕੀਤੀ ਸੀ ਆਪਣੇ ਸਤਿਕਾਰਯੋਗ ਨੇ, ਚਲੋ ਆਪਣੇ ਤੋਂ ਬਹੁਤ ਵੱਡੇ ਨੇ, ਮੈਂ ਕਈ ਵਾਰੀ ਐਂ ਲੱਗਦਾ ਵੀ ਕਈ ਇਹਨਾਂ ਮੈਂ ਵਿੱਚ ਕੋਈ ਥੋੜਾ ਜਿਹਾ ਨਾਂ ਸ਼ਾਮਿਲ ਕੀਤਾ ਸੀ, ਮੈਂ ਮਾਫ਼ੀ ਚਾਹੁੰਦਾ ਵੀ ਕਈ ਵਾਰੀ ਇਹਨਾਂ ਦੀ ਨੀ ਸੀ ਗੱਲ, ਉਹ ਗੱਲ ਜੱਸੀ ਬਾਈ ਦੀ ਹੋਈ ਸੀ, ਕਈ ਵਾਰੀ ਗਲਤ ਨਾਂ ਲੱਗੇ।
2: ਰਾਜਨ ਸੈਣੀ ਜੀ ਨੇ ਲਿਖਤਾ ਸੀ ਉਦਾਂ ਕਹਿੰਦੇ ਸ਼ੁਕਰ ਹੈ ਗੱਲ ਘਰ ਦੀ ਘਰ ਚ ਹੀ ਰੱਖ ਲਈ, ਅਸੀਂ ਤਾਂ ਇੰਜ ਹੀ ਕਰਦੇ ਹਾਂ ਜੀ ਪਤਨੀ ਨੂੰ ਖੁਸ਼ ਰੱਖਦੇ ਹਾਂ ਕਦਰ ਜੀ।
1: ਅੱਛਾ ਅੱਛਾ ਨਹੀਂ ਨਹੀਂ ਮੈਂ ਪਹਿਲਾਂ ਬਿਲਕੁਲ ਬਿਲਕੁਲ
2: ਕਹਿੰਦੇ ਉਹ ਮੈਂ ਆਪਣਾ ਵਿਆਹ ਹੋਇਆ ਸੀ ਕਿਉਂ ਨਾ ਕਰੀਏ।
1: ਚਲੋ ਤੇ ਉਹ ਮੇਰਾ ਜੱਸੀ ਮਾਲ ਜੀ ਆਪਣੇ ਵੱਡੇ ਨੇ, ਮੈਂ ਉਹਨਾਂ ਤੋਂ ਮਾਫ਼ੀ ਚਾਹੁੰਦਾ ਜੇ ਕਈ ਵਾਰੀ ਕੋਈ ਗਲਤ ਲੱਗਿਆ ਹੋਵੇ ਮੇਰਾ ਕਮੈਂਟ, ਮੈਂ ਤਾਂ ਮੈਂ ਭੁੱਲ ਗਿਆ ਸੀ ਮੈਂ ਸ਼ੁਰੂ ਇਹਦੇ ਤੋਂ ਹੀ ਕਰਨਾ ਸੀ ਪ੍ਰੋਗਰਾਮ
2: ਜੀ।
1: ਤੇ ਚਲੋ ਮੈਂ ਗੱਲ ਖਤਮ ਕਰਦਾ, ਫਿਰ ਮੈਂ ਇੱਕ ਹੋਰ ਥੋੜਾ ਜਿਹਾ ਗਾਣਾ ਵੀ ਸੁਣਾਉਣਾ ਔਜਲਾ ਬਾਈ ਜੀ ਵਾਸਤੇ ਸਪੈਸ਼ਲ ਹੈ ਤੇ ਮੇਰਾ।
2: ਔਜਲਾ ਸਾਹਿਬ ਜ਼ਰੂਰ ਧਿਆਨ ਕਰਨਗੇ ਜੀ ਬਿਲਕੁਲ।
1: ਹਾਂਜੀ ਉਹ ਕਹਿੰਦਾ ਉਹ ਕਿੱਥੋਂ ਗੱਲ ਖਤਮ ਹੋਈ ਜੀ,
2: ਕੱਪੜੇ ਧੋਤੇ ਸੀ ਭਾਂਡੇ ਧੋਲੇ ਜੀ ਥੋੜਾ ਜਿਹਾ ਕੁੜਤਾ ਕੱਢਿਆ ਹੁਣ ਐਂਡ ਚ ਹੁਣ ਕੁੜਤਾ ਨਿਕਲੀ ਜਾਂਦਾ ਜੀ ਕਢਾਈ ਕੱਢੀ ਜਾ ਰਹੀ ਸੀ।
1: ਉਹਦੇ ਪਿਆਰ ਨੇ ਸੱਚ ਪੁੱਛੋ ਤਾਂ ਜੀਣਾ ਦੱਸ ਛੱਡਿਆ ਏ, ਕੱਲ ਪਰਸੋਂ ਮੈਂ ਬਹਿ ਕੇ ਉਹਦਾ ਕੁਰਤਾ ਕੱਢ ਛੱਡਿਆ ਏ, ਰਨ ਮੁਰੀਦ ਆਖਣ ਵਾਲੇ ਕਰ ਕੀ ਲੈਣ ਢੋਲਾ, ਉਹ ਨੀ ਕਹਿੰਦੀ ਦਿਲ ਕਰਦਾ ਏ ਆਪੇ ਕੱਪੜੇ ਧੋਲਾ
2: ਆਪੇ ਕੱਪੜੇ ਧੋਲਾ। ਬਹੁਤ ਖੂਬ ਬਹੁਤ ਖੂਬ ਜੀ ਕਿਆ
1: ਇੱਕ ਹੋਰ ਰਹਿ ਗਿਆ ਛੋਟਾ ਜਿਹਾ
2: ਜੀ
1: ਇਹ ਚਲੋ ਹੈ ਤਾਂ ਮੈਂ ਇਸ ਟਿੱਪਣੀ ਨਾਲ ਵਾਹਲਾ ਸਹਿਮਤ ਨਹੀਂ ਹੈਗਾ, ਬਜ਼ੁਰਗਾਂ ਦੇ ਗੋਡੇ ਘੁੱਟਣੇ ਲੱਤਾਂ ਘੁੱਟਣੇ ਕੋਈ ਮਾੜੀ ਗੱਲ ਨੀ ਹੁੰਦੀ,
2: ਨਹੀਂ ਮਾੜੀ ਘੁੱਟਣੀ
1: ਚਲੋ ਇਹਦੇ ਵਿੱਚ ਸ਼ਾਮਿਲ ਹੈ ਤੇ ਚਲੋ ਮੈਂ ਕਹਿ ਦਿੰਦਾ ਵਾ
2: ਜੀ।
1: ਉਹ ਕਹਿੰਦੇ ਕਿ ਸੱਸ ਸਹੁਰੇ ਦੀਆਂ ਲੱਤਾਂ ਘੁੱਟ ਕੇ ਜਦ ਮੈਂ ਕਮਰੇ ਵਿੱਚ ਆਉਂਦਾ, ਸੱਸ ਸਹੁਰੇ ਦੀਆਂ ਲੱਤਾਂ ਘੁੱਟ ਕੇ ਜਦ ਮੈਂ ਕਮਰੇ ਵਿੱਚ ਆਉਂਦਾ ਆਪਣੀ ਮਰਜ਼ੀ, ਉਹ ਗੱਲ ਉਹੀ ਫਿਰ ਉਹ ਆਪਣੀ ਮਰਜ਼ੀ ਦੀ ਹੈ, ਮੈਂ ਉਹ ਤਾਂ ਵਿੱਚ ਸੀ ਸ਼ਾਮਿਲ
2: ਜੀ,
1: ਆਪਣੀ ਮਰਜ਼ੀ ਨਾਲ ਮੈਂ ਉਹਦੇ ਪੈਰ ਆਪ ਦਬਾਉਂਦਾ।
2: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਕਿਆ ਬਾਤ ਹੈ।
1: ਸੱਸ ਸਹੁਰੇ ਦੀਆਂ ਲੱਤਾਂ ਘੁੱਟ ਕੇ ਜਦ ਕਮਰੇ ਵਿੱਚ ਆਉਂਦਾ ਆਪਣੀ ਮਰਜ਼ੀ ਨਾਲ ਮੈਂ ਉਹਦੇ ਪੈਰ ਆਪ ਦਬਾਉਂਦਾ, ਸਿਰ ਝਸ ਕੇ ਬੇਗਮ ਦਾ ਪੁੱਛਣਾ,
2: ਵਾਹ
1: ਸਿਰ ਝਸ ਕੇ ਬੇਗਮ ਦਾ ਪੁੱਛਦਾ ਅੱਖ ਉਤੇ ਹੱਥ ਧੋਲਾ, ਉਹ ਨੀ ਕਹਿੰਦੀ ਉਹ ਨਹੀਂ ਕਹਿੰਦੀ ਉਹ ਕੁਛ ਨੀ ਕਹਿੰਦੀ ਉਹੀ ਗੱਲ ਸਾਰਾ ਕੁਛ ਪਿਆਰ ਚ ਸਤਿਕਾਰ ਚ ਸਾਰਾ ਕੁਛ।
2: ਇਹ ਤਾਂ ਉਹ ਜਿਹੜਾ ਸਭ ਨੇ ਪਹਿਲਾਂ ਹੀ ਫੈਸਲਾ ਨਿਰਣਾ ਦਿੱਤਾ ਉਹਨਾਂ ਨੇ ਨਿਆਂ ਹੀ ਕਰਤਾ, ਕਹਿੰਦੇ ਉਹ ਤਾਂ ਥਾਣੇਦਾਰੀ ਸਮਝੋ ਜੀ।
1: ਹਾਂ ਉਹ ਨੀ ਕਹਿੰਦੀ ਦਿਲ ਕਰਦਾ ਏ ਆਪੇ ਭਾਂਡੇ ਧੋਲਾ
2: ਜੀ।
1: ਸਾਡੇ ਕਿਉਂਕਿ ਇਹਨਾਂ ਨੇ ਸਵੇਰੇ ਕਿਹਾ ਸੀ ਵੀ ਸਾਡੇ ਦਿਲ ਦੇ ਜਜ਼ਬਾਤ ਰੱਖ ਦਿਓ ਤੇ ਮੈਂ ਰੱਖ ਦਿੱਤੇ, ਮੈਂ ਵੀ ਹੁਣ ਭਰਾਵਾਂ ਦੀ ਉਹੀ ਗੱਲ ਆਪਾਂ ਐਂ ਨੀ ਕਰ ਸਕਦੇ।
2: ਨਹੀਂ ਐ ਬਿਲਕੁਲ ਆਪਾਂ ਭਰਾਵਾਂ ਦੇ ਖਿਲਾਫ਼ ਬਿਲਕੁਲ ਨੀ ਬੋਲ ਸਕਦੇ, ਭਾਵੇਂ ਇੰਨੀਆਂ ਗੱਲਾਂ ਜ਼ਰੂਰ ਕਰਨੀਆਂ ਪੈ ਜਾਣ ਪਰ ਇਹ ਵੱਖਰੀ ਗੱਲ ਆ, ਅਸੀਂ ਨਹੀਂ ਉਹਨਾਂ ਦਾ ਨਾਂ ਲੈ ਕੇ ਨਹੀਂ ਕੀਤਾ ਜੀ ਬਿਲਕੁਲ ਜੀ ਬਿਲਕੁਲ
1: ਨਹੀਂ। ਜੇ ਬਾਹਲੀ ਗੱਲ ਹੋਈ ਤਾਂ ਭਾਵੇਂ ਵੇਲਣੇ ਉਹੀ ਗੱਲ ਅਸੀਂ ਖਾ ਲਾਂਗੇ ਇਹਨਾਂ ਦਿਨਾਂ ਦੇ, ਕੋਈ ਗੱਲ ਨੀ
2: ਕੋਈ ਚੱਕਰ ਨੀ ਕੋਈ ਚੱਕਰ ਨੀ। ਵੇਲਣਾ ਬੰਦੂਕਾਂ ਬੀਵੀ ਦਾ ਟੁੱਟ ਕੇ ਅਸੀਂ ਸ਼ੋ ਕਲਰ ਟੀਵੀ ਦਾ ਅੱਗ ਲੱਗਾ ਸਿਰ ਅੱਗੋਂ ਨੀ ਹਟਾਉਣਾ ਸੀ ਬਚ ਜਾਂਦਾ ਟੀਵੀ
1: ਕਿਉਂਕਿ ਅਸੀਂ ਅਸੀਂ ਅਸੀਂ ਭਰਾਵਾਂ ਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਜਾੜ ਕੇ
2: ਜੀ,
1: ਇੱਕ ਮੋਢਾ ਸਾਡਾ ਇੱਕ ਇਹਨਾਂ ਦਾ ਸਹੀ, ਹੋਰ ਕੀ ਹੈ ਫਿਰ
2: ਕੋਈ ਸ਼ੱਕ ਨੀ ਜੀ। ਸੈਣੀ ਸਾਹਿਬ ਨੇ ਕਹਿੰਦੇ ਆ ਗੱਲ ਬਿਲਕੁਲ ਝੂਠੀ ਹੈ ਜੀ
1: ਝੂਠੀ
2: ਜੀ।
1: ਲਓ ਇਹ ਮੇਰਾ ਥੋੜਾ ਜਿਹਾ ਹਾਸਾ ਮਜ਼ਾਕ ਸੀ, ਮੇਰੀ ਛੋਟੀ ਜਿਹੀ ਗੱਲ ਸੁਣਿਓ ਤੇ ਫਿਰ ਮੈਂ ਨਾ ਸੁਣਾ ਕੇ ਬਸ ਮੈਂ ਖਤਮ ਕਰਦਾ
2: ਜੀ।
1: ਇਹ ਸਾਡੇ ਸਾਡੇ ਵੱਲੋਂ ਔਜਲਾ ਬਾਈ ਜੀ ਨੂੰ ਹੈ ਸਪੈਸ਼ਲ।
2: ਲਓ ਜੀ ਔਜਲਾ ਸਾਹਿਬ ਇਰਸ਼ਾ
1: ਜੀ, ਔਜਲਾ ਬਾਈ ਜੀ ਸੁਣਿਓ, ਲਵ ਯੂ ਪਿਆਰਿਓ
2: ਜੀ।
1: ਅਸਲ ਚ ਨਾ ਇਹ ਨੇ ਲੇਖਕ, ਤੇ ਲੇਖਕ ਉਹ ਹੁੰਦਾ ਜਿਹੜਾ ਜਜ਼ਬਾਤਾਂ ਨਾਲ ਜੁੜਿਆ ਹੁੰਦਾ। ਉਹ ਮੈਂ ਵੀ ਕਈ ਵਾਰੀ, ਚਲੋ ਮੇਰੇ ਜਜ਼ਬਾਤ ਕੁਛ ਹੋਰ ਹੁੰਦੇ ਨੇ, ਮੈਂ ਕਈ ਵਾਰੀ ਨਾ ਕੋਈ ਜੋ ਮੇਰੇ ਦਿਲ ਚ ਆਉਂਦੀ ਜੋ ਮੈਨੂੰ ਚੰਗੀ ਲੱਗਦੀ ਮੈਂ ਇਹਨਾਂ ਨੂੰ ਚੀਜ਼ ਭੇਜ ਦਿੰਦਾ, ਤੇ ਇਹ ਹਰ ਇੱਕ ਚੀਜ਼ ਤੇ ਲਾਇਕ ਨਹੀਂ ਕਰਦੇ ਹੈਗੇ। ਮੈਂ ਜਿਹੜੀ ਰਾਤ ਗੱਲ ਕਹੀ ਸੀ ਨਾ, ਜੋ ਜੋ ਇਹਨਾਂ ਨੂੰ ਇਹਨਾਂ ਦੇ ਜਜ਼ਬਾਤਾਂ ਦੇ ਲੇਖਕ ਦੇ ਹਿਸਾਬ ਨਾਲ ਚੰਗਾ ਲੱਗਦਾ, ਅਸੀਂ ਤਾਂ ਜਜ਼ਬਾਤੀ ਬੰਦੇ, ਅਸੀਂ ਤਾਂ ਜੋ ਇਮੋਸ਼ਨ ਵਾਲਾ ਜੋ ਸਾਡੇ ਦਿਲ ਚ ਆਉਂਦੀ ਆ ਉਹ ਭੇਜ ਦੀ ਹੈ। ਪਰ ਇਹਨਾਂ ਦਾ ਜਿਹੜਾ ਨਾ ਉਹ ਹੁੰਦਾ ਅੰਗੂਠਾ ਜਾਂ ਦਿਲ, ਉਹ ਹਰ ਇੱਕ ਚੀਜ਼ ਤੇ ਨਹੀਂ ਆਉਂਦਾ ਹੈਗਾ
2: ਜੀ।
1: ਤੇ ਇਹ ਮੈਂ ਇਹਦੇ ਬਾਰੇ ਵੀ ਇਹਨਾਂ ਨੂੰ ਫੋਰਸ ਨਹੀਂ ਕਰਦਾ ਹੈਗਾ। ਇਹਦਾ ਮਤਲਬ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਜ਼ਰੂਰ ਲੱਭਣ, ਜੋ ਜੋ ਦਿਲ ਚ ਇਹਨਾਂ ਦੇ ਉਹ ਕਹਿਣ ਇਸ ਬਾਰੇ।
2: ਤੁਸੀਂ ਪੇਜ ਕਰੋ, ਤੁਸੀਂ ਪੇਜ ਕਰੋ, ਉਧਰ ਅਲਫਾ ਟੂ ਚਾਰਲੀ ਹੋਈ ਪਈ ਹੈ।
1: ਕਿਆ ਬਾਤ ਹੈ, ਕਿਆ ਕਿਆ ਬਾਤ ਹੈ। ਨਹੀਂ ਮੇਰੇ ਜਜ਼ਬਾਤ ਨੇ, ਮੈਂ ਤੁਹਾਨੂੰ ਕਿਹਾ ਕਈ ਵਾਰੀ ਹੁੰਦਾ ਵੀ ਫੋਰਸ ਕਰ ਦਿੰਦਾ ਬੰਦਾ, ਆਪਾਂ ਫੋਰਸ ਨਹੀਂ ਕਰਦੇ
2: ਨਾ ਜੀ, ਨਾ ਜਮਾ ਹੀ ਨਹੀਂ, ਜਮਾ ਹੀ ਨਹੀਂ।
1: ਲੋ ਸੁਣਿਓ ਕੀ ਕਹਿੰਦੇ।
4: ਹੈ ਮੇਰਾ ਰੂਮ ਰੂਮ ਰੱਜਿਆ, ਕਿਤੇ ਕੋਈ ਥੋੜ ਨਾ ਦਿਸਦੀ, ਮੈਂ ਮੰਗਾ ਹੋਰ ਕੀ ਰੱਬ ਕੋਲੋਂ, ਕਿਤੇ ਕੋਈ ਲੋੜ ਨਾ ਦਿਸਦੀ।

के इस मासूम जे चेहरे ते मेरी हर पटकन मुक्की है।

ਕਿ ਜਿੰਦਗੀ ਬਹੁਤ ਸੋਹਣੀ ਏ, ਮੈਂ ਵੇਖੀ ਇਸ ਦੇ ਚਿਹਰੇ ਚੋਂ। ਕੋਈ ਚੰਨ ਨਜ਼ਰ ਆਵੇ ਸਿਆ ਕਾਲੇ ਹਨੇਰੇ ਚੋਂ, ਕੋਈ ਚੰਨ ਨਜ਼ਰ ਆਵੇ ਸਿਆ ਕਾਲੇ ਹਨੇਰੇ ਚੋਂ।

ਜਦੋਂ ਸੀ ਵੇਖਿਆ ਇਸ ਨੂੰ ਮੁਕੰਮਲ ਹੋ ਗਿਆ ਸਾਂ ਮੈਂ, ਜਦੋਂ ਸੀ ਵੇਖਿਆ ਇਸ ਨੂੰ ਮੁਕੰਮਲ ਹੋ ਗਿਆ ਸਾਂ ਮੈਂ, ਦਿਲ ਵਿੱਚ ਚਾ ਜਹੇ ਭਰ ਗਏ ਤੇ ਅੱਖੀਓਂ ਚੋ ਗਿਆ ਸਾਂ, ਦਿਲ ਵਿੱਚ ਚਾ ਜਹੇ ਭਰ ਗਏ ਤੇ ਅੱਖੀਓਂ ਚੋ ਗਿਆ ਸਾਂ ਮੈਂ, ਤੇ ਕੋਈ ਬਾਰਾਤ ਆਸਾਂ ਦੀ, ਕੋਈ ਬਾਰਾਤ ਆਸਾਂ ਦੀ ਦਿਲ ਦੇ ਵਿਹੜੇ ਟੁੱਕੀਏ।

0: ਜੀ ਸਾਵਨ ਤੋਂ ਥੋੜਾ ਜਿਹਾ
1: ਬਹੁਤ ਖੂਬ ਬਹੁਤ
0: ਸਾਵਨ ਦੇ ਉੱਤੇ ਇੱਕ ਸਾਵਨ
1: ਜੀ
0: ਸ਼ੁਕਰੀਆ ਜੀ ਸਾਵਨ ਉੱਤੇ ਸਾਵਨ ਜੀ ਸਾਵਣ ਦਾ

ਓ ਯਾਰਾਂ ਨੂੰ ਸੁਣਾਈਏ ਹਾਲ ਦਿਲ ਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ

0: ਫੜ ਇਸ ਕਲਮ ਨੂੰ ਲਿਖਦਾ ਜਾਂਦਾ ਮੈਨੂੰ ਜਾਪੇ ਰੁੱਤ ਸਾਹਿਤ ਦੀ ਬੁੱਕਲ ਮਾਰਦੀ ਹੈ। ਜਦ ਲਿਖਤਾਂ ਵਿੱਚ ਕੋਈ ਗੈਰਤ ਦਾ ਰੰਗ ਜੜਦਾ ਹੈ, ਇਨਸਾਨੀ ਸੋਚ ਤੋਂ ਬਾਹਰ ਕਲਮ ਪਕੜਦਾ ਹੈ। ਜਦ ਨਫ਼ਰਤ ਦੇ ਪੰਨਿਆਂ ਤੇ ਹੋਣ ਫਸਾਦ ਬਹੁਤ, ਤਾਂ ਸਮਝਾਂ ਮੌਸਮ ਦਿਲ ਵਿੱਚ ਕੋਈ ਪੱਤ ਚੜਦਾ ਹੈ। ਸੁਣੋ ਕਾਵ ਲੋਕ ਦਿਓ ਤਾਰਿਓ ਟਿਮ ਟਿਮ ਆ ਜਾਵੋ, ਵਿੱਚ ਇਸ਼ਕ ਸੌਣ ਨਾਲ ਭਿੱਜੇ ਰੰਗ ਵਿੱਚ ਆ ਜਾਵੋ। ਇਸ ਰੰਗ ਦੀਆਂ ਧੁੰਮਾਂ ਚਾਰ ਚੁਫੇਰੇ ਨੇ, ਅੱਜ ਮਹਿਫਿਲ ਦੇ ਵਿੱਚ ਸਾਹਿਤ ਰੰਗ ਵਿਛਾ ਜਾਵੋ। ਜੀ ਕਰਦਾ ਵਿੱਚ ਸੌਣ ਦੇ ਮੈਂ ਹਰਿਆਲੀ ਇੰਜ ਪਸਾਰ ਦੇਵਾਂ, ਧਰਤੀ ਦੇ ਇੱਕ ਇੱਕ ਬੂਟੇ ਨੂੰ ਮੈਂ ਪਾਣੀ ਲਾਲਾ ਠਾਰ ਦਿਆਂ। ਇਹ ਪੰਜ ਦਰਿਆਵਾਂ ਦੀ ਧਰਤੀ ਪਾਣੀ ਦੀ ਪਿਆਸੀ ਲੱਗਦੀ ਹੈ, ਬਿਨ ਬੂਟਿਆਂ ਸੁੰਨੀ ਕੁੱਖ ਜਾਪੇ ਮਾਂ ਵਰਗੀ ਉਦਾਸੀ ਲੱਗਦੀ ਹੈ। ਫਿਰ ਕੁਦਰਤ ਦਾ ਪ੍ਰਕੋਪ ਜਨਮ ਜਦ ਲੈਂਦਾ ਹੈ, ਨਾ ਆਖੋ ਕੁਦਰਤ ਦੀ ਕੋਈ ਇਹ ਖੇਡ ਸਿਆਸੀ ਲੱਗਦੀ ਹੈ। ਲਾਉਂਦਾ ਜਾਵਾਂ ਇੰਜ ਬੂਟੇ ਜਿਵੇਂ ਗਜ਼ਲ ਕੋਈ, ਸਾਹਿਤ ਦੇ ਸਭ ਬਣਜਾਰਿਆਂ ਸੰਗ ਮਾਂ ਧਰਤੀ ਇੰਜ ਨਿਖਾਰ ਦੇਵਾਂ। ਜੀ ਕਰਦਾ ਏ ਅੱਜ ਮੇਰਾ ਅੱਜ ਦੀ ਰੁੱਤ ਤੋਂ ਮੈਂ ਰੰਗ ਬਸੰਤੀ ਵਾਰ ਦੇਵਾਂ, ਲਾ ਪੇਚੇ ਅੰਬਰੀ ਗੁੱਡੀਆਂ ਦੇ ਮੈਂ ਰੁੱਤ ਬਸੰਤ ਨਿਖਾਰ ਦੇਵਾਂ। ਹੋਵੇ ਪੱਗ ਬਸੰਤੀ ਅੱਗ ਬਸੰਤੀ ਮੁੰਦਰੀ ਜੜਿਆ ਨਗ ਬਸੰਤੀ, ਮੈਂ ਬੁੱਧ ਬਸੰਤੀ ਸਾਗਰ ਦੀ ਇਸ ਸ਼ਰਨ ਚ ਖੁਦ ਨੂੰ ਤਾਰ ਦਿਆਂ। ਨਾਰੀ ਵਿੱਚ ਸੌ ਸ਼ਿੰਗਾਰ ਬਸੰਤੀ ਸੱਜਰੀ ਜਿਹੀ ਬਹਾਰ ਬਸੰਤੀ, 36 ਭਗਵਾਨਾਂ ਦੇ ਵਿੱਚ ਪਿਆਰ ਬਸੰਤੀ ਰੱਖ ਵਿਚਕਾਰ ਦਿਆਂ। ਓਏ ਧਰਮੀ ਲੋਕੋ ਰੱਬ ਕਰਕੇ ਅਜਿਹੀ ਪਤੰਗ ਉਡਾ ਜਾਵੋ, ਕੁਦਰਤ ਦੇ ਹਰ ਰੰਗ ਦੇ ਵਿੱਚ ਖੁਦ ਨੂੰ ਰੰਗ ਦੇ ਜਾਵੋ। ਇਸ ਰੰਗ ਦੀਆਂ ਸਿਦਕਾਂ ਪੀਰ ਫਕੀਰਾਂ ਤਾਈ ਹੈ, ਇਨਸਾਨ ਬਣਾ ਇਨਸਾਨੀ ਰੁੱਤ ਪਸਾਰ ਦਿਆਂ, ਵਿੱਚ ਸੀਨੇ ਰੁੱਤਾਂ ਮੁਹੱਬਤ ਦੀਆਂ ਮੈਂ ਕੁਦਰਤ ਵਾਂਗ ਨਿਖਾਰ ਦੇਵਾਂ। ਧੰਨਵਾਦ ਸ਼ਮੀ ਜੀ।
1: ਓਹੋ,
0: ਇਹ ਮੈਂ ਸਾਰੀਆਂ ਰੁੱਤਾਂ ਨੂੰ ਤਕਰੀਬਨ ਆਪਣੀ ਗਜ਼ਲ ਦੇ ਵਿੱਚ ਹੀ ਲਿਆਉਂਦਾ ਆ।
1: ਡਾਕਟਰ ਅਮਰਜੀਤ ਅਨੀਸ਼ ਜੀ ਮੁਕੇਰੀਆਂ ਤੋਂ ਸਾਂਝ ਪਾ ਰਹੇ ਸਨ, ਬਹੁਤ ਕਮਾਲ ਧਮਾਲ ਕਰ ਦਿੱਤੀ ਹੈ ਨਵੀਂ ਕੋਠੀ ਦੇ ਵਿਚ, ਨਵੀਂ ਗਜ਼ਲ ਤੇ ਪੂਰੇ ਰੁੱਤਾਂ ਨੂੰ ਉਨ੍ਹਾਂ ਨੇ ਛਪਾਇਆ। ਖੂਬਸੂਰਤ ਦਿਲ ਬਾਗੋ ਬਾਗ ਹੋ ਗਿਆ, ਸੱਚੀ ਗਾਰਡਨ ਹੋ ਗਿਆ ਬਾਈ ਜੀ। ਵਾਕਈ ਮੈਨੂੰ ਤਾਂ ਹੰਝੂ ਵੀ ਤਿੰਨ ਚਾਰ ਨਿਕਲਿਆ, ਨਹੀਂ ਗਾਪੇ ਵੈਸੇ ਪਰ ਬਹੁਤ ਖੂਬਸੂਰਤ ਸੀ, ਦਿਲ ਬਾਗੋ ਬਾਗ ਹੋ ਗਿਆ ਹੈ। ਤੋ ਦੋਸਤੋ ਆਪਣੇ ਨਾਲ ਬਾਈ ਜਗਵੰਤ ਖੇੜਾ ਜੀ ਇਸ ਵੇਲੇ ਨਾਲ ਨੇ ਤੇ ਸਵਾਗਤ ਹੈ ਜੀ ਖੇੜਾ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ ਜੀ ਨੂੰ।
2: ਭਾਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
2: ਸੁਣਾਓ ਕੀ ਹਾਲ ਚਾਲ ਜੀ।
1: ਬਹੁਤ ਵਧੀਆ ਜੀ, ਸਾਵਣ ਆਇਆ, ਪੀਂਘਾਂ ਚੜਾਈਆਂ ਜਾ ਰਹੀਆਂ ਨੇ ਔਰ ਸ਼ੇਰੋ ਸ਼ਾਇਰੀ ਦੀ ਦੁਨੀਆਂ ਦੇ ਵਿਚ ਅਸੀਂ ਮਤਲਬ ਕਹਿ ਲੋ ਵੀ ਆਨੰਦ ਲੈ ਰਹੇ ਹਾਂ ਜੀ, ਭਿੱਜੇ ਪਏ ਹਾਂ ਜੀ।
2: ਵਾਹ ਜੀ ਵਾਹ, ਬਹੁਤ ਵਧੀਆ ਜੀ। ਕਹਿੰਦੇ ਏ ਸ਼ਰਾਟੇ ਸਾਵਣ ਦੇ, ਏ ਸ਼ਰਾਟੇ ਸਾਵਣ ਦੇ, ਹੋ ਮੈਨੂੰ ਤਾਂ ਇੰਜ ਲੱਗਦਾ ਜਿਉਂ ਚਿੰਨ ਤੇਰੇ ਆਵਣ ਦੇ,

0: ਵਾਹ
1: ਓਏ ਆਇਆ ਸੋਹਣ ਦਾ ਮਹੀਨਾ ਏ ਭਾਜੀ ਸਾਡੇ ਤਾਂ ਰੋਜ ਹੀ ਬਰ ਜਾਂਦਾ ਇਹ ਜੀ ਪਿਛਲਾ 7-8 ਦਿਨ ਹੋ ਗਏ ਰੋਜ ਹੀ ਕਿਣਮਿਣ ਕਿਣਮਿਣ ਹੋ ਜਾਂਦੀ ਆ ਜੀ ਕਦੇ ਬੂਸਲੇਦਾਰ ਕਦੇ ਥੋੜਾ ਕਦੇ ਜਿਆਦਾ ਜੀ
0: ਉਹ ਕਹਿੰਦੇ ਵੀ ਸਦਾ ਦਿਵਾਲੀ ਸਾਹਿਬ ਦੀ ਚੱਤੋ ਪਹਿਰ ਬਸੰਤ ਉਹ ਕੰਮ ਹੋ ਗਿਆ ਜੀ ਹਰ ਵੇਲੇ ਬਸੰਤ ਤੇ ਬਹਾਰ ਤੇ ਸੌਣ
1: ਬਿਲਕੁਲ ਜੀ ਕਹਿੰਦੇ ਫੁਹਾਰਾ ਠੰਡੀਆਂ ਮੂੰਹ ਤੇ ਪੈਂਦੀਆਂ ਫੁਹਾਰਾ ਮੂੰਹ ਤੇ ਠੰਡੀਆਂ ਪੈਂਦੀਆਂ ਉਹ ਪੇਕੇ ਘਰ ਆਈਆਂ ਸਖੀਆਂ ਸਿਰ ਜੋੜ ਜੋੜ ਕੇ ਬਹਿੰਦੀਆਂ ਉਹ ਸਿਰ ਜੋੜ ਜੋੜ ਕੇ ਬਹਿੰਦੀਆਂ ਜੋ ਸੱਸਾਂ ਨਣਦਾਂ ਤੋਂ ਤੰਗ ਆਈਆਂ ਜੋ ਸੱਸਾਂ ਨਣਦਾਂ ਤੋਂ ਤੰਗ ਆਈਆਂ ਉਹ ਗੱਲਾਂ ਸਭ ਸੋਹਰਿਆਂ ਦੀਆਂ ਮਸਾਲੇ ਲਾ ਲਾ ਕੇ ਸੁਣਾਈਆਂ ਮਸਾਲੇ ਲਾ ਲਾ ਕੇ ਸੁਣਾਈਆਂ ਉਹ ਕਾਲਾ ਬੱਦਲ ਸਿਰ ਤੇ ਗੱਜਿਆ ਉਹ ਕਾਲਾ ਬੱਦਲ ਸਿਰ ਤੇ ਗੱਜਿਆ ਉਹ ਜਗਵੰਤ ਅਜੇ ਲੈਣ ਨਾ ਆਈ ਦਿਲ ਅਜੇ ਨਹੀਂ ਹੈ ਰੱਜਿਆ ਉਹ ਦਿਲ ਅਜੇ ਨਹੀਂ ਹੈ ਰੱਜਿਆ ਉਹ ਆਇਆ ਸੌਣ ਦਾ ਮਹੀਨਾ ਏ ਆਇਆ ਸੌਣ ਦਾ ਮਹੀਨਾ ਏ ਜੀ ਭਾਜੀ
0: ਬਹੁਤ ਖੂਬ ਜੀ ਕਿਆ ਹੀ ਬਤਾ ਵਾਹ ਕਮਾਲ ਜੀ
1: ਤਾਲੀਆਂ ਮੈਨੂੰ ਸੁਣੀਆਂ ਥੋੜੀਆਂ ਜਿਹੀਆਂ
0: ਅੱਛਾ ਜੀ ਵਾਹ ਵਾਹ ਨਹੀਂ ਉਹ ਦਿਲੋਂ ਆਈਆਂ ਜੀ ਦਿਲੋਂ ਭਾਜੀ
1: ਬਿਲਕੁਲ
0: ਔਰ ਬਿਲਕੁਲ ਨਵਾਂ ਰੰਗ ਪੇਸ਼ ਕੀਤਾ ਤੁਸੀਂ ਬਹੁਤ ਵਾਹ ਕਮਾਲ ਹੈ ਜੀ
1: ਆ ਗਿਆ ਹੈ ਸੌਣ ਦਾ ਮਹੀਨਾ ਆ ਗਿਆ
0: ਜੀ
1: ਆ ਗਿਆ ਹੈ ਸੌਣ ਦਾ ਮਹੀਨਾ ਆ ਗਿਆ ਸਾਰੀਆਂ ਸਖੀਆਂ ਸਹੇਲੀਆਂ ਦੇ ਮਿਲ ਕੇ ਗਾਉਣ ਦਾ ਮਹੀਨਾ ਆ ਗਿਆ
0: ਮਹੀਨਾ ਜੀ ਬਿਲਕੁਲ ਜੀ
1: ਆ ਗਿਆ ਹੈ ਸੌਣ ਦਾ ਮਹੀਨਾ ਆ ਗਿਆ
0: ਜੀ
1: ਕਹਿੰਦੇ ਪੀਂਗਾ ਝੂਟਣ ਦਾ ਮਜ਼ਾ ਸਭ ਨੂੰ ਬੜਾ ਆਇਆ ਰੀਝਣਾਂ ਦੇ ਵਿੱਚ ਮਿਲ ਕੇ ਸਭ ਨੇ ਰੰਗ ਜਮਾਇਆ ਪੀਂਗਾ ਝੂਟਣ ਦਾ ਮਜ਼ਾ ਸਭ ਨੂੰ ਬੜਾ ਆਇਆ ਤਰਿੰਜਣਾਂ ਦੇ ਵਿੱਚ ਮਿਲ ਕੇ ਸਭ ਨੇ ਰੰਗ ਜਮਾਇਆ ਭਾਬੋ ਦੇ ਜਾਣ ਦਾ ਤੇ ਨਣਦ ਦੇ ਆਉਣ ਦਾ ਮਹੀਨਾ ਆ ਗਿਆ
0: ਬਹੁਤ ਖੂਬ
1: ਆ ਗਿਆ ਹੈ ਸੌਣ ਦਾ ਮਹੀਨਾ ਆ ਗਿਆ
0: ਰਿਮ
1: ਜਿਮ ਕਿਣ ਮਿਣ ਲੱਗੀ ਝੜੀ ਦਿਨਾਂ ਤੋਂ
0: ਜੀ
1: ਸੀ ਮਾਲ ਪੂੜੇ ਖਾਣ ਦੀ ਰੀਝ ਬੜੀ ਦਿਨਾਂ ਤੋਂ ਰਿਮ ਜਿਮ ਕਿਣ ਮਿਣ ਲੱਗੀ ਝੜੀ ਦਿਨਾਂ ਤੋਂ ਸੀ ਮਾਲ ਪੂੜੇ ਖਾਣ ਦੀ ਰੀਝ ਬੜੀ ਦਿਨਾਂ ਤੋਂ ਆਲੂ ਮਿਰਚਾਂ ਦੇ ਬੈਂਗਣਾਂ ਦੇ ਨਾਲ ਭਰੇ ਪਕੌੜੇ ਬਣਾਉਣ ਦਾ ਮਹੀਨਾ ਆ ਗਿਆ
0: ਓ ਵਾਹ ਜੀ ਵਾਹ ਜੀ ਵਾਹ ਮਿਰਚਾਂ ਦੇ ਨਾਲ ਭਰੇ ਪਕੌੜਿਆਂ ਦਾ ਜਵਾਬ ਨੀ ਜੀ ਵਾਹ
1: ਆ ਗਿਆ ਹੈ ਸੌਣ ਦਾ ਮਹੀਨਾ ਆ ਗਿਆ
0: ਜੀ
1: ਸਖੀਆਂ ਮਿਲੀਆਂ ਵਿਆਹੀਆਂ ਤੇ ਕੁਵਾਰੀਆਂ
0: ਜੀ
1: ਕਈ ਤਾਂ ਸਾਲਾਂ ਬਾਅਦ ਪੇਕੇ ਨੇ ਪਧਾਰੀਆਂ
0: ਠੀਕ ਹੈ ਜੀ
1: ਸਖੀਆਂ ਬਿਛੜੀਆਂ ਮਿਲੀਆਂ ਵਿਆਹੀਆਂ ਤੇ ਕੁਵਾਰੀਆਂ ਕਈ ਤਾਂ ਸਾਲਾਂ ਬਾਅਦ ਪੇਕੇ ਨੇ ਪਧਾਰੀਆਂ ਮਿਲ ਕੇ ਸਪਾਟੂ ਗੀਟੇ ਖੇਲੇ ਰੱਜ ਕੇ ਸੁਣ ਤੇ ਸੁਣਾਉਣ ਦਾ ਮਹੀਨਾ ਆ ਗਿਆ
0: ਬਹੁਤ ਖੂਬ
1: ਮਿਲ ਕੇ ਤੇ ਮਿਲ ਕੇ ਆ ਗਿਆ ਹੈ ਸੌਣ ਦਾ ਮਹੀਨਾ ਆ ਗਿਆ ਆ ਗਿਆ ਹੈ ਸੌਣ ਦਾ ਮਹੀਨਾ ਆ ਗਿਆ ਜੀ ਭਾਜੀ
0: ਬਾ ਕਮਾਲ ਜੀ ਬਾ ਕਮਾਲ ਔਰ ਸੌਣ ਦੇ ਮਹੀਨੇ ਨੂੰ ਵੀ ਡੈਡੀਕੇਟ ਜਿਹੜੀ ਗੱਲਬਾਤ ਹੋ ਗਈ ਆ ਬਹੁਤ ਹੀ ਖੂਬਸੂਰਤ ਮਾਹੌਲ ਜਿਹੜਾ ਬਣ ਗਿਆ ਇਹ ਸਹੀ ਗੱਲ ਹੈ ਜੀ ਉਹ ਖੇਡਾਂ ਉਹ ਮਾਹੌਲ ਉਹ ਜਿਹੜਾ ਆਪਸੀ ਤਾਲਮੇਲ ਜਿਹੜਾ ਪਹਿਲਾਂ ਰਿਹਾ ਜਾਂਦਾ ਸੀ ਉਹ ਦੇਖਣ ਨੂੰ ਘੱਟ ਮਿਲ ਰਿਹਾ ਡਿਜੀਟਲ ਨੇ ਸਭ ਕੁਝ ਡਿਜੀਟਲ ਹੀ ਕਰ ਦਿੱਤਾ ਹੈ ਲਗਭਗ ਤੋ ਉਮੀਦ ਕਰਦੇ ਹਾਂ ਜਿਵੇਂ ਪਹਿਲਾਂ ਡੀ ਅਡਿਕਸ਼ਨ ਹੁੰਦੀ ਸੀ ਜਿਹੜੀ ਡਰੱਗਸ ਦੀ, ਤੇ ਅੱਜ ਕੱਲ ਫੋਨ ਦੀ ਵੀ ਡੀ ਅਡਿਕਸ਼ਨ ਜਿਹੜੀ ਚੱਲ ਰਹੀ ਹੈ। ਤੋ ਆਹ ਜਿਹੜੀ ਚੀਜ਼ਾਂ ਨੇ ਨਾ ਜੋ ਪ੍ਰੈਕਟੀਕਲੀ ਅਸੀਂ ਵੇਖਦੇ ਸੀ ਆਸੇ ਪਾਸੇ ਵਾਪਰਦੀਆਂ, ਤੁਸੀਂ ਖੂਬਸੂਰਤੀ ਨਾਲ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਪਰੋਇਆ ਏ ਤੇ ਖੂਬਸੂਰਤ ਸਾਂਝ ਜਿਹੜੀ ਹੈ ਉਹ ਬਣੀ ਏ। ਉਹਦੇ ਲਈ ਬਹੁਤ ਸ਼ੁਕਰੀਆ ਤੇ ਸੁਨੇਹਾ।
1: ਸੁਨੇਹਾ ਭਾਜੀ ਕਹਿੰਦਾ ਬੰਦੇ ਨੂੰ ਬੰਦਾ ਬਣਾਉਂਦੀ ਗੁਰਬਾਣੀ
0: ਜੀ,
1: ਦਿਲਾਂ ਚ ਠੰਡ
2: ਸ਼ਾਇਰਾਂ ਨੂੰ ਸਦਾ ਦਿੰਦੇ ਆ
1: ਵਰਤਾਉਂਦੀ ਗੁਰਬਾਣੀ, ਦਿਲ ਚ ਆਇਆ ਪ੍ਰਸ਼ਨ ਕਰਕੇ ਤਾਂ ਦੇਖ
0: ਜੀ,
1: ਦਿਲ ਚ ਆਇਆ ਪ੍ਰਸ਼ਨ ਕਰਕੇ ਤਾਂ ਦੇਖ ਖੁਦ ਹੀ ਜਵਾਬ ਸੁਣਾਉਂਦੀ ਗੁਰਬਾਣੀ।
0: ਬਿਲਕੁਲ ਜੀ ਬਿਲਕੁਲ, ਬਾ ਕਮਾਲ ਕਿਹਾ ਬੰਦੇ ਨੂੰ
1: ਬੰਦਾ
0: ਸ਼ੁਕਰੀਆ ਜੀ, ਸ਼ੁਕਰੀਆ ਖੇੜਾ ਸਾਹਿਬ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ, ਹੈਪੀ ਸਾਵਨ।
1: ਮੇਰੇ ਵੱਲੋਂ ਵੀ ਡਿਟੋ ਭਾਜੀ
0: ਜੀ, ਸ਼ੁਕਰੀਆ ਜੀ,
1: ਧੰਨਵਾਦ
0: ਜੀ ਜੀ। ਦੋਸਤੋ ਬਾਈ ਜਗਵੰਤ ਖੇੜਾ ਜੀ ਹੋਰਾਂ ਦੇ ਨਾਲ ਸਾਂਝ ਪੈ ਰਹੀ ਸੀ, ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰੀ ਸਾਂਝ ਹਮੇਸ਼ਾ ਦੀ ਤਰ੍ਹਾਂ, ਤੇ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਜਿਹੜਾ ਇੱਕ ਜਾਦੂ ਹੈ ਨਾ ਉਹ ਵਾਕਈ ਸਿਰ ਚੜ੍ਹ ਕੇ ਬੋਲਦਾ ਏ, ਤੇ ਸੁਨੇਹੇ ਦੋਸਤਾਂ ਦੇ ਆ ਰਹੇ ਨੇ ਔਰ ਬਹੁਤ ਸ਼ੁਕਰੀਆ। ਆ ਸ਼ੈਲੀ ਬਾਈ ਜੀ ਨੇ ਮਾੜੀ ਚਿੰਤਾ ਪਾ ਦਿੱਤੀ, ਕਹਿੰਦੇ ਜੀ ਭਾਈ ਫੀਵਰ ਹੋ ਗਿਆ, ਪੁਰਾਣੇ ਜ਼ਮਾਨੇ 'ਚ ਬੁਖਾਰ ਚੜ੍ਹਦੇ ਅੱਜ ਕੱਲ੍ਹ ਫੀਵਰ ਹੋ ਜਾਂਦਾ, ਚਲੋ ਕਿਉਂਕਿ ਮਤਲਬ ਕੈਲੰਡਰ ਆਪਾਂ ਅੰਗਰੇਜ਼ੀ ਟੰਗਿਆ ਹੋਇਆ ਨਾ ਉਹਦੇ 'ਚ ਚੱਕਰ ਹੀ ਉਹੀ ਪੈ ਗਿਆ ਮੈਨੂੰ ਲੱਗਦਾ, ਕਿਉਂ ਪਹਿਲਾਂ ਹੁਣੇ ਆਪਾਂ ਡਾਕਟਰ ਸਾਹਿਬ ਤੋਂ ਵੀ ਗੱਲ ਸੁਣੀ, ਗੱਲਬਾਤ ਸੁਣੀ, ਬਹੁਤ ਖੂਬਸੂਰਤ ਲਿਖਦੇ ਆ, ਉਹਨਾਂ ਦੀਆਂ ਕਾਫੀ ਕਿਤਾਬਾਂ ਵੀ ਆ ਗਈਆਂ ਨੇ ਸ਼ਾਇਰੀ ਦੀਆਂ, ਡਾਕਟਰ ਅਮਰਜੀਤ ਅਨੀਸ਼ ਜੀ ਦੀਆਂ, ਔਰ ਬਾ ਕਮਾਲ ਨੇ। ਤੋ ਪਹਿਲਾਂ ਜਿਹੜੇ ਨੇ ਵੈਦ ਸੀਗੇ ਜਿਹੜੇ ਨਬਜ਼ ਦੇਖਦੇ ਸੀ, ਤੇ ਅੱਜ ਕੱਲ ਮਤਲਬ ਜੇ ਕਬਜ਼ ਦਾ ਵੀ ਪਤਾ ਜਿਹੜਾ ਉਹ ਕਈ ਟੈਸਟ ਕਰਾਉਣ ਤੋਂ ਬਾਅਦ ਪਤਾ ਲੱਗਦਾ ਕਿ ਸੱਚੀ ਨੂੰ ਐਂ ਹੋ ਗਿਆ, ਥੋੜਾ ਜਿਹਾ ਬਦਲ ਗਿਆ ਹੈ, ਰੁਝਾਨ ਬਦਲ ਗਿਆ। ਤੋ ਜਸੀ ਜੀ ਹੋਰਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ, ਉਹਨਾਂ ਨੇ ਕਿਹਾ ਬਾਈ ਜੀ ਗੈਟ ਵੈਲ ਸੂਨ ਜੀ, ਭਾਈ ਸਾਡੇ ਵੱਲੋਂ ਵੀ ਇਹੀ ਹੈ ਜੀ, ਜਿਹੜਾ ਫੀਵਰ ਹੈ ਉਹ ਐਂ ਉੜਾ ਉੜੂ ਦਿਓ ਜੀ, ਐਂ ਉੜਾ ਦਿਓ ਜੀ, ਹੋਰ ਜੀ ਹੋਰ ਕੋਈ ਗੱਲ ਨਹੀਂ ਨੇਰੀਆਂ। ਤੋ ਮਿਲਖਾ ਸਿੰਘ ਹੋਰਾਂ ਦੀ ਨਾ ਗੱਲਬਾਤ ਮੈਂ ਸੁਣ ਰਿਹਾ ਸੀ, ਬੜੀ ਪੁਰਾਣੀ ਕੋਈ ਗੱਲਬਾਤ ਸੀ ਉਹਨਾਂ ਦੀ, ਨਹੀਂ ਪੁਰਾਣੀ ਕਾਹਦੀ, ਮਤਲਬ ਐਡੀ ਪੁਰਾਣੀ ਵੀ ਨਹੀਂ। ਉਹ ਕਹਿੰਦੇ ਮੈਂ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੀ ਮੈਨੂੰ ਬੁਖਾਰ ਪੈਂਦਾ ਚੜ੍ਹਦਾ ਨਹੀਂ ਬੁਖਾਰ, ਉਹ ਕਹਿੰਦਾ ਇੰਨੀ ਤੇਜ਼ ਭੱਜੀ ਜਾਂਦਾ ਇਹਦੇ ਪਿੱਛੇ ਕਿੱਥੇ ਭੱਜੇ ਰਹਾਂਗੇ, ਮਤਲਬ ਫਾਸਟੈਸਟ ਬੰਦਾ ਫਲਾਇੰਗ ਸਿੱਖ, ਉਹਦੇ ਪਿੱਛੇ ਕਿੱਥੇ ਬੁਖਾਰ ਭੱਜ ਲੂ। ਉਹ ਕਹਿੰਦਾ ਜੀ ਚਲੋ ਰਲ ਰੁਲ ਵੀ ਜਾਏ ਤੇ ਮਤਲਬ ਆ ਵੀ ਜਾਏ, ਤੇ ਮੈਂ ਕਹਿੰਦਾ ਇੱਕੋ ਕੰਮ ਰੱਖਿਆ ਸੀਗਾ ਜੀ, ਮੈਂ ਦਵਾਈ ਬੂਟੀ ਨਹੀਂ ਖਾਂਦਾ ਸੀ, ਤੇ ਮੈਨੂੰ ਪਤਾ ਨਹੀਂ ਕਿਉਂ ਯਾਦ ਹੈ ਪਰ ਅਜੀਬ ਗੱਲ ਸੀ, ਕਹਿੰਦੇ ਮੈਂ ਜੀ ਕਹੀ ਚੱਕ ਲੈਂਦਾ ਜੀ, ਫਿਰ ਮੈਂ ਕਹੀ ਚੱਕ ਕੇ ਫਿਰ ਗਾਹ ਪਾ ਦਿੰਦਾ ਜੀ ਉਹ ਬੁਖਾਰ, ਕਹਿੰਦਾ ਵੀ ਕੀਨੂੰ ਚੰਬੜ ਗਏ ਹੋਏ, ਕੋਈ ਫਾਇਦਾ ਨਹੀਂ ਹੋਇਆ। ਉਹ ਕਹਿੰਦਾ ਮੈਂ ਐਂ ਸੂਤ ਹੋ ਜਾਂਦਾ ਜੀ। ਚਲੋ ਜੀ ਆਪਣੇ ਨਾਲ ਰਜਿੰਦਰ ਜੀ ਜੁੜ ਚੁੱਕੇ ਨੇ ਜੀਰਾ ਤੋਂ, ਸਵਾਗਤ ਕਰਦੇ ਹਾਂ ਜੀ, ਜੀ ਆਇਆਂ ਨੂੰ ਜਨਾਬ, ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
3: ਸਤਿ ਸ੍ਰੀ ਅਕਾਲ ਜੀ ਸੰਮੀ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
3: ਸੰਮੀ ਜੀ ਅੱਜ ਤਾਂ ਬਹੁਤ ਵਧੀਆ ਸਜਣਾ ਨੇ ਪ੍ਰੋਗਰਾਮ ਪੇਸ਼ ਕੀਤੇ ਨੇ, ਖਾਸ ਕਰਕੇ ਹੁਣ ਸਾਡੇ ਪ੍ਰੋਗਰਾਮ ਦੇ ਵਿੱਚ ਉਹ ਕਹਿੰਦੇ ਨਾ ਵੀ ਸੁਰ ਦੇ ਵਿੱਚ ਗਾਉਣ ਵਾਲਿਆਂ ਦਾ ਘਾਟਾ ਸੀਗਾ, ਬਖਸ਼ੀ ਜੀ ਨੇ ਅੱਜ ਜੀ ਨੇ ਅੱਜ ਉਹ ਵੀ ਪੂਰਾ ਕਰਤਾ ਜੀ।
0: ਨਹੀਂ ਪੂਰਾ ਸੁਰ ਚ ਚੱਲ ਰਿਹਾ ਜੀ ਕੰਮ, ਲਗਭਗ ਸੁਰਤਾਲ ਪੂਰੀ ਕਾਇਮ ਆ, ਤੇ ਬਖਸ਼ੀ ਜੀ ਨੇ ਸੁਣਨ ਦਾ ਸੁਆਗਤ ਕੀਤਾ ਹੈ, ਕਿਆ ਬਾਤਾਂ, ਵਾਟ ਆ ਬਿਊਟੀ।
3: ਨਹੀਂ ਜੀ ਬਹੁਤ ਵਧੀਆ ਜੀ, ਬਹੁਤ ਵਧੀਆ ਜੀ
0: ਜੀ।
3: ਤੇ ਬਾਕੀ ਸਾਉਣ ਦਾ ਮਹੀਨਾ ਤੁਹਾਨੂੰ ਪਤਾ ਹੀ ਆ, ਫਿਰ ਸਾਡਾ ਤਾਂ ਐਵੇਂ ਚੱਲਦਾ ਹੁੰਦਾ, ਸਾਉਣ ਦਾ ਮਹੀਨਾ ਆਇਆ ਲੈ ਮੈਂ ਵੀ ਜਾਣਾ ਦਰਬਾਰ ਨੂੰ।
0: ਇੱਕ ਤੁਸੀਂ ਸਵਾਲ ਕੀਤਾ ਸ਼ਾਇਦ ਕਮੈਂਟ ਬਾਕਸ ਚ, ਮੈਂ ਕੱਲਾ ਹੀ ਹੱਸ ਪਿਆ ਸੀ ਬਾਈ, ਕਿਉਂਕਿ ਮੈਂ ਕੱਲਾ ਹੀ ਬੈਠਾ, ਕੱਲੇ ਨੂੰ ਹੱਸਣਾ ਪੈਣਾ ਸੀ ਇੱਕ ਦੋ ਬੰਦਿਆਂ ਦਾ। ਉਹ ਤੁਸੀਂ ਲਿਖਿਆ ਸ਼ਾਇਦ ਕਿ ਕੋਈ ਦੱਸੇ ਸਾਨੂੰ ਕਿ ਸਾਉਣ ਵਿੱਚ ਕੜੀ ਕਿਉਂ ਨੀ ਖਾਂਦੇ, ਇਹ ਤੁਹਾਡੇ ਦਿਮਾਗ ਕਿਉਂ ਆਈ ਜੀ ਗੱਲ ਕੜੀ ਵਾਲੀ? ਮਤਲਬ
3: ਭਾਜੀ ਚੱਕਰ ਇਹਨਾਂ ਦੀ, ਸਾਡੇ ਜਦੋਂ ਸਾਉਣ ਦਾ ਮਹੀਨਾ ਚੜ੍ਹਦਾ ਨਾ
0: ਜੀ,
3: ਤੇ ਸਾਡੇ ਆਮ ਹੀ ਅਕਸਰ ਕਹਿ ਦਿੰਦੀ ਆ ਘਰ ਵਾਲੀਆਂ ਲੇਡੀਜ਼ ਗਲੀ ਮੁਹੱਲੇ ਵਾਲੀਆਂ ਵੀ ਸਾਉਣ ਦੇ ਮਹੀਨੇ ਚ ਕੜੀ ਨੀ ਬਣਾਉਣੀ ਤੇ ਨਾ ਹੀ ਖਾਣੀ।
0: ਕੜੀ ਦਾ ਸਾਉਣ ਨਾਲ ਕੀ ਸੰਬੰਧ ਹੈ? ਮਤਲਬ ਕੜਾਹ ਤਾਂ ਚਲੋ ਹੋਇਆ, ਕੜਾਹ ਤੇ ਕੜੀ ਭੈਣ ਭਰਾ ਹੀ ਲੱਗਦੇ ਮੈਨੂੰ ਤਾਂ।
3: ਨਹੀਂ ਉਹੀ ਤਾਂ ਮੈਂ ਪੁੱਛਿਆ ਨਾ, ਉਹੀ ਤਾਂ ਮੈਂ ਕਮੈਂਟ ਕਰਕੇ ਵਿੱਚ ਪੁੱਛਿਆ ਨਾ ਸੱਜਣਾ ਨੂੰ ਵੀ ਕੋਈ ਮੈਨੂੰ ਦੱਸੋ ਵੀ ਇਹਦੇ ਦੇ ਮਗਰ ਕੀ ਕੋਈ ਮਿੱਥਾ ਕੀ ਲੋਜਿਕ ਆ ਚੱਕਰੇ ਆ।
0: ਇੱਕ ਹੋਰ ਗੱਲ ਹੈ ਆਪਣੇ ਜੀਰਾ ਸਾਹਿਬ, ਵੀ ਸਰਕਾਰ ਜਿਹੜੇ ਪੰਜਾਬ ਦੇ ਸਕੂਲ ਆ ਉਹ ਚ ਹਰ ਹਰ ਵੀਰਵਾਰ ਨੂੰ ਕੜੀ ਉਹ ਬਣਦੀ ਹੈ ਜਿਹੜਾ ਮਰਜ਼ੀ ਵੀ ਲੈ ਦੇ।
3: ਇਹ ਗੱਲ ਪੱਕੀ ਹੈ ਜੀ,
0: ਕਿਉਂਕਿ ਉੱਥੇ ਜਿਹੜੇ ਸਾਡੇ ਕੈਲੰਡਰ ਟੰਗੇ ਨਾ ਜੀ ਕੰਧਾਂ ਤੇ, ਉਹ ਚ ਸੌਣ ਆਉਂਦਾ ਹੀ ਨਹੀਂ, ਉਹਦੇ ਵਿੱਚ ਤੇ ਜੁਲਾਈ ਆ ਗਿਆ, ਅਗਸਤ ਆ ਗਿਆ ਜੀ,
3: ਹਾਂਜੀ ਉਹ ਚ ਸੌਣ ਨੀ ਹੁੰਦਾ। ਹਾਂਜੀ ਹਾਂਜੀ ਚੰਗੀ ਗੱਲ ਆ, ਸਰਕਾਰ ਦੇ ਸਿਸਟਮ ਚ ਸੌਣ ਨਾ ਹੀ ਆਵੇ,
0: ਉਧਰ ਹੈ ਨੀ ਜੀ, ਨਾ ਜੀ ਨਾ,
3: ਕਿਉਂਕਿ ਉਹਨਾਂ ਦੇ ਮਹੀਨੇ ਸਾਰੇ ਅੱਗੇ ਸੌਣ ਵਾਲੇ ਬਣੇ ਪਏ ਆ 24 ਘੰਟੇ
0: ਜੀ,
3: ਉਹ ਤਾਂ ਵੈਸੇ ਸੁੱਤੀ ਪਈ ਆ ਤੇ ਸੌਂਦੀ ਮਹੀਨੇ ਤਾਂ ਵੈਸੇ ਸੁੱਤੇ ਰਹਿਣਗੇ, ਫਾਇਦਾ ਕੀ ਹੈਗਾ।
0: ਇੱਕ ਬਾਈ ਨੂੰ ਮੈਂ ਕਿਹਾ ਵੀਰੇ ਸੌਣ ਦਾ ਮਹੀਨਾ ਆ ਗਿਆ, ਉਹ ਮੇਰੀ ਗੱਲ ਸੁਣਦੇ ਹੀ ਸੌ ਗਿਆ।
3: ਭਾਜੀ ਨਾ ਗੱਲ ਨਾ, ਇੱਕ ਉਹ ਸਾਡੇ ਨਾ ਆਪਣੇ ਡਾਕਟਰ ਸਾਹਿਬ ਆਉਂਦੇ ਹੁੰਦੇ ਆ ਯਮੁਨਾ ਨਗਰ ਤੋਂ, ਉਹ ਆਪਣੇ ਹੋਮਿਓਪੈਥਿਕ।
0: ਅੱਛਾ ਜੀ।
3: ਤੇ ਉਹ ਨਾ ਆਪਣੀ ਪੋਸਟ ਪਾਉਂਦੇ ਹੁੰਦੇ ਆ ਵੀ ਸੌਣ ਦੇ ਮਹੀਨੇ ਚ ਕੜੀ ਕਿਉਂ ਨੀ ਖਾਂਦੇ।
0: ਅੱਛਾ ਪੁੱਛਦੇ ਆ, ਠੀਕ ਹੈ।
3: ਫਿਰ ਹਾਂਜੀ ਫਿਰ ਥੱਲੇ ਇੱਕ ਮਿੰਟ ਬੜੇ ਸ਼ਾਨਦਾਰ ਸੀਗਾ ਜੀ ਲੋਕਾਂ ਦੇ, ਫਿਰ ਉਹ ਕਿਸੇ ਨੇ ਦੱਸਿਆ ਵੀ ਸੌਣ ਦੇ ਮਹੀਨੇ ਵਿੱਚ ਨਾ ਆਮ ਸੁਸਰੀ ਸਾਸਰੀ ਲੱਗਦੀ ਆ, ਬੇਸਨ ਨੂੰ ਵੀ ਲੱਗਦੀ ਆ ਜਾਂ ਕਿਵੇਂ ਆ, ਤੇ ਦਹੀਂ ਵੀ ਫਾਰਮੈਂਟੇਸ਼ਨ ਦੇ ਵਿੱਚ ਜ਼ਿਆਦਾ ਠੰਡਾ ਹੁੰਦਾ ਵਾ, ਤੇ ਕਈਆਂ ਨੇ ਆਪਦੇ ਕੀ ਦੱਸਿਆ ਤਾਂ ਲਗਾਤਾਰ ਨੌਜਕ ਦੱਸਿਆ ਵਾ ਬਈ ਖੱਟੀ ਚੀਜ਼ ਹੁੰਦੀ ਆ, ਖੱਟੀ ਜਲਦੀ ਹੋ ਜਾਂਦੀ ਆ ਇਸ ਕਰਕੇ, ਤੇ ਥੱਲੇ ਕਈਆਂ ਨੇ ਕਿਹਾ ਉਹ ਭਰਾਵਾ ਜਿਹਨੂੰ ਨਹੀਂ ਚੰਗੀ ਲੱਗਦੀ ਕਹਿੰਦਾ ਸਾਨੂੰ ਬਣਾ ਕੇ ਦੇ ਜਾਓ। ਮੈਂ ਫਿਰ ਲਿਖਿਆ ਜੀ ਕਮੈਂਟ ਉੱਥੇ ਜੀ।
0: ਅੱਛਾ ਜੀ।
3: ਮੈਂ ਕਿਹਾ ਜੀ ਦੋ ਮੈਂ ਕਿਹਾ ਜੀ 21 ਜੁਲਾਈ ਨੂੰ ਮੇਰੇ ਵੱਡੇ ਵੀ ਮੈਂ ਦੱਸਿਆ ਜੀ ਨਾ ਉਸ ਦਿਨ,
0: ਹਾਂਜੀ
3: ਸ਼ਾਇਦ ਬਈ ਉਹਨਾਂ ਦੀ ਬਰਸੀ ਸੀਗੀ।
0: ਹਾਂਜੀ ਹਾਂਜੀ।
3: ਉੱਥੇ ਤਾਂ ਫਿਰ ਬੜਾਈ ਸੀ, ਕੜੀ ਚੌਲ ਦਾ ਲੰਗਰ ਲਾਇਆ, ਉਹਦਾ ਛੱਗ ਕੇ ਸਭ ਉੱਥੇ ਲੱਭੀ ਨੀ, ਕਿਹੜਾ ਸੌਣ ਦਾ ਮਹੀਨਾ, ਕਿਹੜਾ ਜੁਲਾਈ ਆ,
0: ਜਦੋਂ ਭੁੱਖ ਲੱਗੀ ਹੋਵੇ ਕੀ ਸੌਣ ਕੀ ਭਾਦੋ
3: ਨਾ ਜੀ, ਉਹ ਵੀ ਲੰਗਰ ਹੋਵੇ
0: ਸੋਨੇ ਦੇ ਸੁਹਾਗਾ।
3: ਗੱਲ ਤਾਂ ਇਹ ਆ ਤੇ ਅੱਜ ਸੀਗਾ ਸੌਣ ਦਾ ਮਹੀਨਾ, ਤੇ ਆਪਣੇ ਠੀਕ ਆ ਵੀ ਵਧੀਆ, ਇੱਕ ਖਾਸ ਮਹੱਤਵ ਰੱਖਦਾ ਵਾ ਸੌਣ ਦਾ ਮਹੀਨਾ ਵੀ।
0: ਹਾਂਜੀ।
3: ਇੱਕ ਖਾਸ ਕਰਕੇ ਮੀਂਹ ਦਾ, ਤੇ ਇੱਕ ਉਹ ਕਹਿੰਦੇ ਵਟਣਾ ਵੱਟ ਛੱਡ ਜਾਂਦਾ ਵਾ, ਮੀਂਹ ਬਹੁਤ ਪੈਂਦੇ ਆ, ਤੇ ਆਪਣੇ ਸੱਜਣਾ ਨੇ ਗੱਲਾਂ ਬਾਤਾਂ ਕੀਤੀਆਂ ਵਾ, ਆਪਣੇ ਆਪਾਂ ਤਾਂ ਇੰਨੀਆਂ ਆਉਂਦੀਆਂ ਨੀ ਗੀਆਂ, ਹੁਣ ਸਾਡੇ ਆਪਣੇ ਸੈਨੀ ਬਲਨੀ ਵੀਰ ਜੀ ਤਾਂ ਨਾ ਹੀ ਸਾਨੂੰ ਕੋਈ ਹਿੰਦੀ ਵਾਲਾ ਗਾਣਾ ਸੁਣਾ ਰਿਹਾ ਵਾ।
0: ਹਾਂਜੀ ਸੈਣੀ ਸਾਹਿਬ ਲੱਗਦਾ ਕਿਤੇ ਬਿਜ਼ੀ ਹੋ ਗਏ ਆ, ਕਿਉਂਕਿ ਕੱਲ ਵੀ ਨੀ ਆਪਾਂ ਉਡੀਕਿਆ ਉਹਨਾਂ
3: ਨੂੰ,
0: ਜੀ ਜੀ ਜੀ,
3: ਤੇ ਗਲਾ ਦਾ ਵੈਸੇ ਇਜਾਜ਼ਤ ਨੀ ਦੇ ਰਿਹਾ ਸੀ ਕਿਉਂਕਿ ਸ਼ਾਮੀ ਉੱਠਣ ਦੀ ਬੱਚੇ ਨੇ ਕੌਫੀ ਪਿਆ ਦੀ ਬਣਾ ਕੇ।
0: ਤੁਸੀਂ ਉਹ ਮੰਨ ਕੇ ਚੱਲੋ ਜਿਹੜਾ ਆਪਣੇ ਔਲਖੋਰਾ ਨੇ ਕਿਹਾ ਸੀ, ਕਹਿੰਦੇ ਉਹ ਨੀ ਕਹਿੰਦੀ, ਤੁਸੀਂ ਇਹ ਗਲੇ ਵਾਲੀ ਗੱਲ ਹੀ ਨਾ ਕਰੋ, ਉਹ ਨੀ ਕਹਿੰਦੀ ਮੈਂ ਗਾ ਲੈਂਦਾ ਹਾਂ।

0: सावन का महीना पावन करे शोर। जियारा रे जुमे ऐसे जैसे बनवा नाचे मोर। ऐसी गाना जी।
1: वाह जी वाह, वाह जी वाह, क्या बता।
0: मैं क्या, चलो अपा तुम पता अपा टॉपिक ते सुनाना हुंदा,
1: बिलकुल जो भी रख्या। जी जी जी जी बिलकुल,
0: कोशिश करी रही है लब के ना दे कोई को ले ही आयो आवो।
1: आज
0: टाइम हो गया ज्यादा हुण अपने राती एक अपने भैन अज जुड़े नी अपने
1: जसीचाल जी। जी जी जी जी जी
0: हां जी चाल जी उन्हां राती कहदा सीगा ਉਹ ਬਈ ਹੁਣ ਚੁੜਕਾ ਬਾਅਦ ਉਹਨਾਂ ਸੁਣਾਇਆ ਸੀਗਾ ਵੀ ਰਾਮ ਸਾਡਾ ਤੇ ਰਾਮ ਸਾਡਾ ਵੀ
1: ਸਾਡਾ ਵੀ ਸਾਡਾ ਹੀ ਬੇਬੀ
0: ਜੀ ਨੂੰ ਆਪਾਂ ਲਾਂਭਾ ਨੀ ਲੈਣਾ ਜੀ ਇਹਨਾਂ ਦਾ ਜੀ ਇਹ ਵੀ ਗੱਲ ਇਸ ਕਰਕੇ ਹੁਣ ਆਪਾਂ
1: ਜੀ
0: ਰਾਤ ਅੰਦੋਰੀ ਨੂੰ ਫੜਾਂਗੇ ਬਸ਼ੀਰ ਬਦਰ ਜੀ ਨੂੰ ਫੜਾਂਗੇ
1: ਜੀ
0: ਹੋਰਾਂ ਨੂੰ ਫੜ ਲਾਂਗੇ ਕੋਈ ਗੱਲ ਨੀ ਬਹੁਤ ਹੈਗੇ ਆ ਏਡੀ ਕਿਹੜੀ ਗੱਲ ਹੈਗੀ ਆ
1: ਨਹੀਂ ਬਿਲਕੁਲ ਜੀ ਬਿਲਕੁਲ ਔਰ ਨਾਲੇ ਕੱਲ ਕਮੈਂਟ
0: ਜੀ ਸੁਣਾਉਣਗੇ
1: ਨਹੀਂ ਕੱਲ ਇੱਕ ਕਮੈਂਟ ਵੀ ਆਇਆ ਸੀਗਾ ਨਾ ਜੀ ਵਿੱਚ ਇੱਕ ਵੀ ਉਹ ਜਿਹੜਾ ਤੁਹਾਡੇ ਕੋਲ 10,000 ਗੀਤਾਂ ਦਾ ਵੀ ਇੱਕ ਉਹ ਹੈਗਾ ਨਾ ਪੂਰਾ ਪੂਰਾ ਭੰਡਾਰ ਹੈ ਖਜ਼ਾਨਾ ਆ
0: ਹਾਂਜੀ ਹਾਂਜੀ ਉਹ ਕਹਿੰਦੇ ਤੁਸੀਂ ਉਹ ਚੀਜ਼ ਰੱਖਿਆ ਕਰੋ
1: ਜਿੰਦਾਬਾਦ
0: ਯਾਰੀ ਬਹੁਤ ਬਹੁਤ ਜੀ ਸ਼ੁਕਰੀਆ ਜ਼ਿੰਦਗੀ ਜਿੰਦਾਬਾਦ ਮੁਹੱਬਤ ਜਿੰਦਾਬਾਦ
1: ਮੁਹੱਬਤ ਜਿੰਦਾਬਾਦ
0: ਧੰਨਵਾਦ ਜੀ
1: ਬਹੁਤ ਬਹੁਤ ਸ਼ੁਕਰੀਆ ਜੀ ਉਹ ਸੱਚੀ ਗੱਲ ਹੈ ਉਹ ਜੀਆ ਰਾਰਾ ਜਿਹੜਾ ਨਾ ਰਾਰਾ ਜੀਆ ਤੇ ਰਾਰਾ ਉਹ ਮਤਲਬ ਵਾਕਈ ਮਨ ਮੈਂ ਨਾਚੇ ਮੋਰ ਉਹ ਕੰਮ ਹੋ ਗਿਆ ਜੀ ਜੀਆ ਰਾਰੇ ਜੂਮੇ ਐਸੇ ਮਨ ਮੈਂ ਨਾਚੇ ਮੋਰ ਮੋਰ ਮੰਝ ਨੱਚ ਰਹੇ ਹੈ ਕਮਾਲ ਹੈ ਜੀ ਤੇ ਦੋਸਤੋ ਬਹੁਤ ਹੀ ਖੂਬਸੂਰਤ ਸਾਂਝ ਜਿਹੜੀ ਹੈ ਅੱਜ ਪਈ ਹੈ ਸਾਰੀਆਂ ਹੀ ਰੂਹਾਂ ਦੇ ਵੱਲੋਂ ਤੇ ਬਿਲਕੁਲ ਸਹੀ ਗੱਲ ਹੈ ਜੀ ਜਸੀ ਚਾਹਲ ਜੀ ਤੇ ਔਜਲਾ ਸਾਹਿਬ ਤੇ ਨਾਲ ਦੀ ਨਾਲ ਬਲਬੀਰ ਸੈਣੀ ਜੀ ਤੇ ਆਪਾਂ ਉਡੀਕਦੇ ਹਾਂ ਕਿ ਉਹਨਾਂ ਨਾਲ ਵੀ ਗੱਲਬਾਤ ਅਗਰ ਹੋ ਜਾਂਦੀ ਤਾਂ ਬਹੁਤ ਵਧੀਆ ਰਹਿੰਦਾ ਸੋਹਣੇ ਸੁਹਾਗਾ ਹੋ ਜਾਂਦਾ ਭਾਰਤ ਸਾਹਿਬ ਹੋਰਾਂ ਨੇ ਅੱਜ ਕੱਲ੍ਹ ਛੁੱਟੀਆਂ ਤੇ ਨੇ ਸ਼ਾਇਦ ਪਰ ਉਹਨਾਂ ਨੇ ਲਓ ਜੀ ਮੈਂ ਕਹਿੰਦਾ ਜੀ ਇਸ ਵੇਲੇ ਤਾਂ ਮਤਲਬ ਮਤਲਬ ਛਿੱਕ ਆ ਗਈ ਇੱਧਰ ਸਾਨੂੰ ਕਿਉਂਕਿ ਮਿੱਤਰਾਂ ਨੇ ਯਾਦ ਕੀਤਾ ਲੱਗਦਾ ਭੁਪਿੰਦਰ ਸਿੰਘ ਭਾਰਤ ਸਾਹਿਬ ਫਿਨਲੈਂਡ ਤੋਂ ਦੋਸਤੋ ਆਪਣੇ ਨਾਲ ਸਾਂਝ ਪਾ ਰਹੇ ਨੇ ਬਹੁਤ ਬਹੁਤ ਸਵਾਗਤ ਭਾਰਤ ਸਾਹਿਬ

0: Claro, ¿cuál? Amdid.
1: Así que se mide esa sari suken sasika odi ata jara gaya sachi gal
0: sachika waqai sahi gal hai ji
1: oh main do comment kite ji do bar same comment kita oh mera pahuncha nahi haje tak badi pahuncha ji dekh lo
0: acha ji tode kol hi paya hale
1: nahi kol da nahi paya mainu ta dekhda paya idhar oh bhai main comment kite do bar hi par tuhade wale passe dekhda hi kol nahi
0: saadi wari comment mukya
1: ਕਮੈਂਟ ਪੜੇ ਸਰੋਤਿਆਂ ਦੇ ਬਥੇਰੇ ਮੈਂ ਕਿਹਾ ਭਰਾ ਇੱਕ ਉਹ ਕਈ ਵਾਰੀ ਹੋ ਜਾਣਾ ਨਾ ਕਰਦੇ ਹੁੰਦੇ ਇਹ ਗੱਲ ਵੀ ਮੈਂ ਕਮੈਂਟ ਲਿਖਦਾ ਮੇਰੇ ਕਮੈਂਟ ਨੀ ਪਹੁੰਚਦੇ ਹੈ ਨਾ ਮੈਂ ਕਿਹਾ ਇੱਧਰ ਸਾਡੇ ਨਾਲ ਵੀ ਏਦਾਂ ਹੀ ਹੋਈ ਹੋ ਜਿਹੜਾ ਸਵਾਲ ਹੈ ਨਾ ਭਾਜੀ ਉਹ ਜੀਰਾ ਜੀ ਪਾ ਕੇ ਗਏ
0: ਕੜੀ ਵਾਲਾ ਜੀ
1: ਉਹ ਬਚਪਨ ਦੇ ਵਿੱਚ ਹੈ ਨਾ ਫਾਦਰ ਸਾਹਿਬ ਦੇ ਮਦਰ ਜਿਹੜੇ ਬੀਜੀ ਕਹਿੰਦੇ ਹੁੰਦੇ ਸੀ
0: ਹਾਂਜੀ
1: ਉਹ ਕਈ ਵਾਰੀ ਮੈਂ ਉਹਨਾਂ ਦੀ ਜ਼ਬਾਨੀ ਵੀ ਸੁਣਿਆ ਆ ਕਿ ਉਹ ਕਈ ਵਾਰੀ ਕਹਿ ਨਾ ਜਿੱਦਾਂ ਆਮ ਹੀ ਘਰ ਚ ਗੱਲ ਹੁੰਦੀ ਅੱਜ ਕੀ ਬਣਾਈਏ ਕੀ ਖਾਣਾ
0: ਇਹ ਲਗਭਗ ਰੋਜ਼ ਹੀ ਹੁੰਦੀ
1: ਕਹਿ ਦੇਣਾ ਮੂੰਹ ਚ ਆ ਜਾਣਾ ਜੋ ਵੀ ਆਇਆ ਮੂੰਹ ਚ ਕਹਿ ਦੇਣਾ ਵੀ ਕੜੀ ਬਣਾ ਲੋ ਉਸ ਹੋਊਗਾ ਉਦੋਂ ਪਤਾ ਨੀ ਸੀਗਾ ਸਾਵਨ ਸੂਵਨ ਕੀ ਹੁੰਦਾ
0: ਬਿਲਕੁਲ ਬਿਲਕੁਲ
1: ਬੀਬੀ ਨੇ ਕਹਿਣਾ ਬਈ ਨਾ ਨਾ ਬੇ ਸਾਉਣ ਮਹੀਨੇ ਕੜੀ ਨੀ ਬਣਾਉਣੀ ਖਾਣੀ ਤੇ ਉਹ ਪੁੱਛਣਾ ਬਈ ਕਾਹਤੋਂ ਨੀ ਹਨਾ ਕਾਹਤੋਂ ਨੀ ਖਾਣੀ ਤੇ ਬਣਾਉਣੀ ਨੀ ਉਹਨਾਂ ਨੇ ਹਨਾ ਤੇ ਉਹ ਕਹਿੰਦੇ ਡੱਡੂ ਦੀ ਜੂਨੇ ਪੈ ਜਾਓਗੇ ਉਹ ਇਸ ਵੇਲੇ ਡੱਡੂ ਬਣਾ ਦੇਖੋ ਬਾਹਰ ਆ ਜਾਂਦੇ ਆ ਮੀਂਹ ਮੰਗਦੇ ਆ
0: ਡੱਡੂ ਦੀ ਜੂਨੇ
1: ਡੱਡੂ ਦੇਖ ਲੋ ਗਣੈ ਗਣੈ ਕਰਨ ਲੱਗ ਜਾਂਦੇ ਨਾ ਜੀ ਆ ਕੇ ਬਾਹਰ ਬੈਠ ਕੇ ਜ਼ਮੀਨ ਤੇ
0: ਏਦਾਂ ਹੀ ਕਰਦੇ ਏਦਾਂ ਹੀ ਕਰਦੇ ਆ
1: ਤੇ
0: ਲੱਗਦਾ ਸੌਂ ਜਿਹਨਾਂ ਨੇ ਖੀਰ ਖਾਧੀ ਹੈ ਉਹ ਖੀਰ ਨਹੀਂ ਸੌਰੀ ਕੜੀ ਖਾਧੀ ਹੈ ਉਹ ਡੱਡੂ ਬਣਨਗੇ ਡੱਡੂ ਨੇ ਇਹਨੂੰ ਜੇ ਦੂਜੀ ਤਰ੍ਹਾਂ ਵਿਆਖਿਆ ਕੀਤੀ ਜਾਏ ਜਿੰਨੇ ਵੀ ਛੱਪੜਾਂ ਟੋਪਿਆਂ ਖੂਹਾਂ ਤੇ ਡੱਡੂ ਇਸ ਵੇਲੇ ਆਪਾਂ ਦੇਖਦੇ ਹਾਂ ਇਹ ਉਹ ਬੰਦੇ ਆ ਜਿਹੜੇ ਸੌਣ ਚ ਖੀਰ ਫਿਰ ਨਿਕਲਦੇ ਮੂੰਹ ਤੋਂ ਕੜੀ ਖਾਂਦੇ ਰਹੇ ਆ
1: ਮਾਮੀ ਚੋਂਦਾ ਮੇਰੇ ਦਿਮਾਗ ਚ ਜਿਹੜੀ ਗੱਲ ਆਈ ਸੀ ਤੂੰ ਐਂ ਤੇ ਕੜੀ ਖਾਣ ਵਾਲੀ ਰੂਹਾਂ ਨੇ
0: ਕਈ ਤਾਂ ਡੱਡੂਆਂ ਦਾ ਰੰਗ ਬਾਕੀ ਸਹੀ ਗੱਲ ਹੈ ਉਹ ਪੀਲਾ ਜਿਹਾ ਹੋ ਜਾਂਦਾ ਬਸ ਕੜੀ ਖਾ ਖਾ ਕੇ
1: ਸਾਰੇ ਪੀਲੇ ਜਿਹੇ ਹੋ ਜਾਂਦੇ ਆ ਜੀ ਸੰਤਰੀ ਦਾ ਅੰਦਰੀ ਘੱਟੇ ਹੀ ਦੇਦੇ ਆ
0: ਕਈਆਂ ਨੇ ਵੱਧ ਤੜਕੇ ਵਾਲੀ ਖਾ ਲਈ ਲੱਗਦਾ
1: ਉਹ ਪਿਆਜ ਮੈਂ ਪੂਰਾ ਭੁੰਨ ਕੇ ਹੁੰਦੇ ਆ ਜੀ ਕਾਲਾ ਦੋੜੇ ਪਰਿਵਾਰ ਦੇ ਵਿਚ ਜਿਦਾਂ ਕੜਛੀ ਚੱਟ ਲਾਣੀ ਪਤੀਲਾ ਖਿੱਚਾ ਜਦੋਂ ਵਿਆਹ ਹੋਊਗਾ ਨਾ ਉਦੋਂ ਮੀਂਹ ਪੈਣੇ ਆ ਨਾ ਕਰ ਨਾ ਕਰ ਏਦਾਂ ਦੀਆਂ ਗੱਲਾਂ ਵੀ ਸੁਣਦੇ ਰਹੇ
0: ਹਾਂਜੀ ਮੀਂਹ ਪਾਉਣਾ ਹੋਵੇ ਕੜਛੀ ਚੱਟ ਲਓ
1: ਕਦੀ ਗਲੀਆਂ ਵੰਡਦੇ ਫਿਰਦੇ ਆ ਕਦੀ ਗੁੱਡੀਆਂ ਫੂਕਦੇ ਤਾਂ ਵੀ ਨੀ ਕੜਛੀ ਚੱਟ ਕੇ ਮੀਂਹ ਪੈ ਜਾਓ ਜੀ
0: ਦੱਸੋ ਬੱਦਲਾਂ ਦੀ ਕੀ ਲੋੜ ਆ ਫਿਰ ਕੜਛੀਆਂ ਦਾ ਮਤਲਬ ਟਰੱਕ ਮੰਗਾ ਲਓ ਇੱਕ ਪਿੰਡ ਨੂੰ ਲਾ ਲਓ
1: ਆਪਣੇ ਸਸਾਲ ਨੀ ਜਾਣੀਆਂ ਚੱਲ ਬਾਈ ਜੀ ਖੇਡੇ ਪਰ ਜਵੀਰ ਪਹਿਲਾਂ ਇਸ ਜੂਨ ਤੋਂ ਤਾਂ ਦੇ ਛੁਟਕਾਰਾ ਮਿਲੇ ਤਾਂ ਹੀ ਅਗਲੀ ਜੂਨ ਨੇ ਕਹੋ
0: ਛੱਪੜ ਦੇ ਕੰਢੇ ਬਹਿ ਕੇ ਗੜੈ ਗੜੈ ਗੜੈ ਕਰਾਂਗੇ
1: ਬਿਲਕੁਲ
0: ਲੋ ਜੀ ਜੀਰਾ ਸਾਹਿਬ ਤੁਹਾਨੂੰ ਮਤਲਬ ਲੱਗਦਾ ਹੈ ਕਿ ਇਸ ਵੇਲੇ ਕੜੀ ਕਿਉਂ ਨੀ ਖਾਣੀ ਚਾਹੀਦੀ ਸਾਵਣ ਚ ਇਹਦਾ ਉੱਤਰ ਤੇ ਮਿਲ ਗਿਆ ਜੇ ਫਿਰ ਵੀ ਦਿਲ ਕਰੇ ਤਾਂ ਜਿਹੜੇ ਨੇੜੇ ਤੇੜੇ ਕਿਤੇ ਡੱਡੂ ਫਿਰਦੇ ਹੋਣ ਉਹਨਾਂ ਨੂੰ ਦੇਖੋ ਧਿਆਨ ਨਾਲ ਫਿਰ ਤੁਹਾਡਾ ਪੱਕਾ ਹੈ ਵੀ ਤੁਸੀਂ ਨਹੀਂ ਖਾਓਗੇ
1: ਭਾਜੀ ਵੈਸੇ ਫਰਾਂਸ ਦੇ ਵਿੱਚ ਨਾ ਡੱਡੂਆਂ ਦੇ ਲੈਗ ਬਹੁਤ ਵਿਕਦੇ ਆ ਜੀ
0: ਅੱਛਾ ਜੀ ਹੁਣ ਤੁਸੀਂ ਭੜਕਾਊ ਬਿਆਨ ਦੇ ਦੋ ਬਸ
1: ਨਹੀਂ ਸੱਚੀ ਗੱਲ ਹੈ ਫਰਾਂਸ ਵਾਲਿਆਂ ਦਾ ਟ੍ਰੈਡੀਸ਼ਨਲ ਭਾਜੀ ਸੂਪ ਆ ਜੀ ਡੱਡੂਆਂ ਦਾ
0: ਅੱਛਾ ਜੀ
1: ਡੱਡੂਆਂ ਦੀਆਂ ਲੱਤਾਂ ਬਹੁਤ ਮਸ਼ਹੂਰ ਹੈ ਜੀ ਖਿੱਚਦੇ ਆ ਕੰਮ ਆਪਣੇ ਤਾਂ ਏਦਾਂ ਦੀਆਂ ਪ੍ਰਜਾਤੀਆਂ ਐਵੇਂ ਹੀ ਰੋਲਦੀਆਂ ਫਿਰਦੀਆਂ ਮੁਲਕ ਚ ਤਾਂ ਪੁੱਛ ਉਹਨਾਂ ਦੀ ਕੀ ਕੀਮਤ ਆ
0: ਐਂਡ ਹੋ ਗਿਆ ਜੀ ਬਾਕੀ ਸਹੀ ਗੱਲ
1: ਭਾਜੀ ਚਲੋ ਹਾਸਾ ਹੋ ਗਿਆ ਜਿਹੜਾ ਹੋ ਗਿਆ
0: ਡੱਡੂ ਕਹਿਣ ਲੱਗਾ ਮਿੱਟੀ ਕੱਢ ਆਓ ਖੂਹ ਚ ਨੀ ਉਹ ਟੱਬਲ ਟੋਬੇ ਤੇ ਜਾ ਕੇ ਮਿੱਟੀ ਕੱਢਣਾ ਇਹ ਕਿੰਨਾ ਮਜ਼ੇਦਾਰ ਕੰਮ ਸੀ
1: ਬਿਲਕੁਲ
0: ਇੱਕ ਸਾਡੇ ਮਤਲਬ ਬਜੁਰਗ ਲੇਡੀ ਸੀ ਉਹ ਮਿੱਟੀ ਕੱਢਣ ਗਈ ਮਤਲਬ ਟੋਬੇ ਤੇ ਬੈਠੀ ਇਸ ਤਰ੍ਹਾਂ ਜਾ ਕੇ ਬੜੀ ਵਧੀਆ ਬੜੀ ਕਾਲੀ ਗਈ ਉਹ ਜਿੱਦਾਂ ਹੀ ਗਈ ਉਹਨੇ ਮਿੱਟੀ ਨੂੰ ਹੱਥ ਪਾਇਆ ਤੇ ਆਪ ਹੀ ਵਿੱਚ ਉਲਟਬਾਜੀ ਖਾ ਕੇ ਵਿੱਚ ਡਿੱਗੀ ਤੇ ਡੱਡੂਆਂ ਨੇ ਰੌਲਾ ਪਾ ਲਿਆ ਉਹ ਆ ਗਈ ਉਹ ਆ ਗਈ ਵਿੱਚ ਆ ਗਈ
1: ਦੁਆਬੇ ਚ ਜਠੇਰੇ ਬਹੁਤ ਮਨਾਉਂਦੇ ਆ ਨਾ ਦੁਆਬੇ ਚ ਚਲੋ ਏਦਾਂ ਜਾਣ ਦਾ ਮੌਕਾ ਮਿਲਿਆ ਹਰ ਸਾਲ ਹੀ ਤਕਰੀਬਨ ਜਾਂਦੇ ਜਦੋਂ ਇੰਡੀਆ ਸੀਗੇ ਆਪਣੇ ਜਠੇਰਿਆਂ ਦੇ
0: ਜੀ
1: ਤੇ ਉਹ ਮੈਂ ਸਮਝਦਾ ਸੀ ਖਰੇ ਸਾਡੇ ਇਹ ਰੀਤ ਹੈਗੀ ਹੈ ਨਾ ਮਿੱਟੀ ਕੱਢਣੀ ਜਾਂ ਤੇ ਉਹ ਮੁੜ ਕੇ ਉਹ ਦੂਸਰੇ ਅਸੀਂ ਗਏ ਸਾਡੀ ਭੂਆ ਦੇ ਜਠੇਰੇ ਸੀਗੇ ਜੀ ਉਹ ਚੀਤੇ ਸੀਗੇ
0: ਤਾਂ
1: ਉਹਨਾਂ ਦੇ ਗਏ ਤਾਂ ਉਹ ਵੀ ਮਿੱਟੀ ਕੱਢਣ ਲੱਗੇ ਹੋਏ ਮੈਂ ਕਿਹਾ
0: ਸਾਰੇ ਪਾਸੇ ਫੈਸ਼ਨ ਆ ਗਿਆ ਜੀ ਪੂਰਾ
1: ਬਿਲਕੁਲ ਆ ਜੀ ਬਿਲਕੁਲ ਤੇ ਬਸ ਵਿੱਚ ਤਾਂ ਭਾਜੀ ਚਲੋ ਰੁੱਤਾਂ ਦਾ ਕੁਦਰਤੀ ਆ ਸਾਰਾ ਕੁਛ ਜੀ ਜੇ ਉਹ ਨਾ ਕੁਦਰਤ ਦੇ ਸੰਬੰਧ ਚ ਹੋਵੇ ਸਾਰਾ ਕੁਛ ਤਾਂ
0: ਹਾਂਜੀ
1: ਬੰਦਾ ਜਾਂ ਤਾਂ ਗਰਮੀ ਚ ਮਰ ਜਾਵੇ ਜੇ ਠੰਡ ਹੀ ਪਈ ਗਈ ਤਾਂ ਫਿਰ ਠੰਡ ਚ ਮਰ ਜਾਊਗਾ ਨਾ ਜਦੋਂ ਦੇਖ ਲੋ ਗਰਮੀ ਆਉਂਦੀ ਆ ਉਦੋਂ ਕਹਿਣ ਲੱਗੇ ਯਾਰ ਸਿਆਲ ਹੀ ਚੰਗਾ ਸੀ ਯਾਰ
0: ਉਹੀ ਚੰਗਾ ਸੀ
1: ਤੇ ਜਦੋਂ ਸਿਆਲ ਆਊਗਾ ਉਹ ਯਾਰ ਇਹਦੇ ਨਾਲ ਤਾਂ ਠਰਨ ਠਰੋ ਕਰਨ ਦੇ ਨਾਲ ਤਾਂ ਗਰਮੀ ਆ ਬੰਦਾ ਕੱਪੜੇ ਦਾ ਚੱਜ ਤੇ ਪਾ ਲੈਂਦਾ
0: ਮੈਂ ਰੋਜ਼ ਤਾਂ ਨਹਾ ਸਕਦਾ ਬੰਦਾ ਬਾਕੀ ਪੱਕੀ ਗੱਲ ਹਾਂ
1: ਬਿਲਕੁਲ ਜੀ ਤੇ
0: ਸਰਦੀਆਂ ਵਿੱਚ ਤਾਂ ਡੀਓਡੈਂਟ ਲਾ ਲਾ ਕੇ ਕਹਿੰਦੇ ਧੂੰਆਂ ਨਿਕਲ ਜਾਂਦਾ ਕਹਿੰਦੇ ਬਜਟ ਵੱਧ ਜਾਂਦਾ ਨਹਾਉਣਾ ਨਹਾਉਣਾ ਤਾਂ ਹੁੰਦਾ
1: ਜੀ ਉਹ ਜਿਹੜੀ ਡਾਕਟਰ ਸਾਹਿਬ ਗੱਲ ਕਰਕੇ ਗਏ ਨਾ ਆਪਣੀ ਕਵਿਤਾ ਚ ਉਹਨਾਂ ਨੇ ਕੁਦਰਤ ਦੀ ਗੱਲ ਕੀਤੀ ਆ
0: ਜੀ
1: ਜਿਸ ਵਿਅਕਤੀ ਨੇ ਉਹ ਚੀਜ਼ ਦਾ ਆਨੰਦ ਲੈਣਾ ਸਿੱਖ ਲਿਆ ਜੀ ਤੇ ਉਹਨੂੰ ਹਰ ਰੁੱਤ ਹੀ ਚੰਗੀ ਲੱਗਦੀ ਹੈ ਹਰ ਰੁੱਤ ਦੇ ਵਿੱਚ ਆਪਣੀਆਂ ਹੀ ਹਰ ਚੀਜ਼ ਦਾ ਕੁਝ ਨਾ ਕੁਝ ਜੇ ਕੁਦਰਤ ਨੇ ਬਣਾਇਆ ਆ ਕੋਈ ਵੀ ਚੀਜ਼ ਬਣਾਈ ਆ ਤਾਂ ਉਹਦਾ ਕੁਝ ਨਾ ਕੁਝ ਮਤਲਬ ਹੈਗਾ ਉਹਦੇ ਪਿੱਛੇ ਆ ਜੀ
0: ਹੈਗਾ ਜੀ ਕੋਈ ਸ਼ੱਕ ਨੀ ਜੀ
1: ਜੀ ਸਾਵਣ
0: ਗੱਲਾਂ ਹੁਣ ਇਨਸਾਨਾਂ ਲਈ ਥੋੜੀ ਹੈ ਜੀ ਉਹ ਪਸ਼ੂ ਪੰਛੀਆਂ ਦੇ ਲਈ ਵੀ ਆ ਸਾਰਿਆਂ ਦੇ ਲਈ ਨਹੀਂ ਉਹਨਾਂ ਲਈ ਹੈਗਾ
1: ਮੈਗਨੈਟਿਕ ਜਿਹੜੀ ਕੇਂਦਰ ਖਿੱਚ ਹੈਗੀ ਆ ਉਹਦੇ ਨਾਲ ਚੱਲੀ ਜਾਂਦੇ ਆ
0: ਉਹਨਾਂ ਨੇ ਕੋਈ ਵੱਡਾ ਹੀ ਕੈਲੰਡਰ ਲਿਆ ਹੋ ਗਿਆ ਉਹਨਾਂ ਕੋਲੋਂ ਜੀ
1: ਉਹਨਾਂ ਦਾ ਆਪਣਾ ਕੈਲੰਡਰ ਆ ਜੀ ਬਿਲਕੁਲ ਬਿਲਕੁਲ ਥੈਂਕ ਯੂ ਇੰਨਾ ਜੀ ਮੇਰੇ ਕੋਲ ਸੀਗਾ ਜੀ ਅੱਜ ਦਾ ਤੇ ਪਿਆਰ ਨੂੰ ਆਪਾਂ ਜਿੰਦਾਬਾਦ ਆ ਜੀ
0: ਆਪਣੇ
1: ਚੰਗੀ ਗੱਲ ਆ ਘਰ ਘਰ ਜੇ ਘਰ ਜੇ ਇੱਕ ਦੋ ਹੱਥ ਨੇ ਜੀ ਉਹ ਚਾਰ ਹੋ ਜਾਂਦੇ ਆ
0: ਕਿਉਂਕਿ ਕਹਿੰਦੇ ਨੀ ਨਾ
1: ਓਕੇ ਭਾਜੀ ਥੈਂਕ ਯੂ ਸਤਿ ਸ੍ਰੀ ਅਕਾਲ
0: ਹੱਥ ਚਾਰ ਹੋ ਗਏ ਲੋਕਾਂ ਨੇ ਕਿਹਾ ਸਪਾਈਡਰਮੈਨ ਹੀ ਆ ਗਿਆ ਪਤਾ ਨੀ ਨੈਣ ਚਾਰ ਹੋਣ ਤੋਂ ਬਾਅਦ ਦੋ ਹੀ ਰਹਿ ਜਾਂਦੇ ਮੁੜ ਕੇ ਸ਼ੁਕਰੀਆ ਜੀ ਭਰਤ ਸਾਹਿਬ ਹੈਪੀ ਸਾਵਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ
1: ਜ਼ਿੰਦਗੀ ਜਿੰਦਾਬਾਦ
0: ਜੀ ਦੋਸਤੋ ਹੈਪੀ ਸਾਵਣ ਤੇ ਉਹ ਸੱਚੀ ਗੱਲ ਹੈ ਭਾਰਤ ਸਾਹਿਬ ਦੀ ਕਿ ਬਹੁਤ ਸਾਰੇ ਕਮੈਂਟਸ ਜਿਹੜੇ ਹੈ ਉਹ ਮਤਲਬ ਕਹਿ ਲਓ ਵੀ ਸਾਹਮਣੇ ਆ ਵੀ ਗਏ ਪਰ ਉਹ ਮਤਲਬ ਲਗਾਤਾਰ ਗੱਲਬਾਤ ਚੱਲਦੀ ਰਹੀ ਤੇ ਸਾਂਝ ਜਿਹੜੀ ਉਹ ਪੈ ਗਈ ਕਿਉਂਕਿ ਆਪਾਂ ਨਾਲ ਤਾਂ ਹੀ ਇੱਧਰ ਚਲਾਏ ਹੋਏ ਆ ਵੀ ਭਾਈ ਨਾਲ ਦੀ ਨਾਲ ਜਿਹੜੀ ਹੈ ਕਮੈਂਟ ਜਿਹੜੇ ਆ ਦਰਜ ਹੋ ਜਾਣ। ਤੋ ਕਮੈਂਟ ਜਿਹੜੇ ਆ ਕਿਉਂਕਿ ਦਿਲ ਤੋਂ ਦਿਲ ਤੱਕ ਆਉਂਦੇ ਆ, ਰੂਹ ਦੇ ਜਿਹੜੇ ਸੌਦੇ ਆ ਉਹ ਰੂਹ ਤੱਕ ਆਉਂਦੇ ਆ। ਬਹੁਤ ਬਹੁਤ ਸ਼ੁਕਰੀਆ ਜਾਣੀਆਂ ਚਾਹਲ ਸਾਹਿਬ ਹੋਰਾਂ ਨੇ ਤੇ ਅੱਜ ਮੈਂ ਕਹਿੰਦਾ ਐਨ ਸਿਕਸਰ ਚੌਕੇ ਛੱਕੇ ਸਾਰੇ ਮਾਰਦੇ, ਇੰਨੇ ਖੂਬਸੂਰਤ ਕਮੈਂਟ ਉਹਨਾਂ ਦੇ ਆਏ ਤੇ ਸੁਰਿੰਦਰ ਮਾਹਲ ਜੀ ਉਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ। ਤੇ ਉਹ ਵੀ ਕਹਿੰਦੇ ਬੜੀਆਂ ਜਾਣਕਾਰੀ ਚ ਅੱਜ ਨਵਾਂ ਵਾਧਾ ਹੋਇਆ, ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸਿਕੰਦਰ ਸਿੰਘ ਔਜਲਾ ਜੀ, ਸੁਰਿੰਦਰ ਕੌਰ ਮਾਹਿਲ ਜੀ, ਭਾਨ ਸਿੰਘ ਗਰੇਵਾਲ ਜੀ, ਮਹੇਸ਼ ਸੁਹਾਨ ਸਾਹਿਬ ਜੀ ਤੇ ਜਗਦੇਵ ਸਿੰਘ ਸੰਧੂ ਜੀ, ਬਲਬੀਰ ਸਿੰਘ ਸੈਣੀ ਜੀ, ਬਹੁਤ ਬਹੁਤ ਸ਼ੁਕਰੀਆ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਮੁਹੱਬਤ ਭੇਜਣ ਲਈ ਔਰ ਸਪੋਰਟ ਕਰਨ ਲਈ। ਅੰਮ੍ਰਿਤ ਕੌਰ ਜੀ, ਚਰਨਜੀਤ ਕੌਰ ਜੀ, ਐਚ ਐਸ ਮਿੱਠੂ, ਜੈਸਮੀਨ, ਮਨਦੀਪ ਕੌਰ ਜੀ, ਨਰੇਸ਼ ਵਰਮਾ ਜੀ ਤੇ ਚੰਦਰ ਸ਼ੇਖਰ ਜੀ, ਬਹੁਤ ਬਹੁਤ ਸ਼ੁਕਰੀਆ ਆਪ ਸਭ ਦਾ ਪ੍ਰੋਗਰਾਮ ਨੂੰ ਸੁਨੇਹੇ ਭੇਜਣ ਲਈ ਤੇ ਮੁਹੱਬਤ ਭੇਜਣ ਲਈ। ਔਰ ਦੋਸਤੋ ਸੁਰਿੰਦਰ ਕੱਕੜ ਜੀ ਹੋਰਾਂ ਨੇ ਵੀ ਅੱਜ ਮੈਂ ਕਹਿੰਦਾ ਲਹਿਰ ਬਹਿਰ ਲਾ ਕੇ ਰੱਖੀ ਹੈ ਪੂਰੇ ਸਮੇਂ, ਪੂਰਾ ਸਮਾਂ, ਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਦੋਸਤੋ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਹੋਏ ਲੈਂਦੇ ਹਾਂ ਇਜਾਜ਼ਤ, ਬੁੱਧਵਾਰ ਫਿਰ ਮਿਲਾਂਗੇ ਆਪਾਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਓਵਰ ਹੋ ਗਿਆ। ਅੱਜ ਮੈਨੂੰ ਲੱਗਦਾ ਨਹੀਂ ਸੀ ਕਿ ਇੰਨਾ ਜ਼ਿਆਦਾ ਹੋਏਗਾ, ਪਰ ਕਵੀ ਦਰਬਾਰ ਹੈ ਭਾਈ ਤੋ ਕਵੀ ਦਰਬਾਰ ਦੇ ਵਿੱਚ ਗੱਲਾਂ ਬਾਤਾਂ ਲੰਬੀਆਂ ਹੋ ਵੀ ਸਕਦੀਆਂ ਨੇ। ਤੋ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਦੁਆਬਾ ਰੇਡੀਓ ਨੂੰ ਮੁਹੱਬਤ ਦੇਣ ਲਈ, ਸਪੋਰਟ ਕਰਨ ਲਈ। ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ। ਦੋਸਤੋ ਰੱਬ ਰੱਖਾ।
2: ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਉਹਨਾਂ ਗਾਇਕਾਂ ਨੂੰ ਸੱਦਾ ਦਿੰਦੇ ਆ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਹਨਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਆ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿੱਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ।

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਵਾਰ ਵਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀ, ਉਹ ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਦੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ।

0: ਵਾ
1: ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਹੱਥ ਜੋੜ ਜਾਲ ਮਾਨੂ ਹਾਏ ਹੱਥ ਜੋੜ ਜਾਲ ਮਾਨੂ ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂ।

0: ਸਤਨਾਮ। ਸੋ ਪਿਆਰੀ ਸਾਧ ਸੰਗਤ ਜੀਓ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ। ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚ ਹਾਂ। ਸੋ ਅੰਤ ਤੇ ਦਾਸ ਨੂੰ ਆਗਿਆ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ। ਸੋ ਪੇਸ਼ ਹੈ, ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤਾਂ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਹਨਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਬੁਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰੜਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ

ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ। ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ ਸਰਸਾ।

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਚਾਲੀ ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿਚਕਾਰ ਸੀ। ਜਥਾ ਚਮਕੌਣ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦਪਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਧੀ ਜੰਮਦੀ ਤਾਂ ਕਾਤੋਂ ਲੋਕੀ ਸੋਚੀ ਪੈਂਦੇ ਨੇ, ਕਿੱਥੋਂ ਜਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਪਾਗਾ ਜਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ।

0: ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਉਹ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ।

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ। ਮਜ਼ਲੂਮਾਂ

ਵਾਧਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਗ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ ਜਿਗਰ ਦੇ ਟੋਟਿਆਂ ਦੀ ਵੀ ਦੇ ਦਿੱਤੀ ਕੁਰਬਾਨੀ ਜਿਸ ਨੂੰ ਕਹਿੰਦੇ

ਵਾਦਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਗੁਰ ਲੀ ਨਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਦਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ, ਕੁਰਬਾਨੀ ਗੁਰੂਆਂ

ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ ਕਿਉਂ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ।

0: ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਿੰਦਰ ਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਨਸਵੰਦਰ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਾਡਾ ਦਿਨ ਜਾ ਰਿਹਾ। ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ, ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਪਰਮਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ. ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ.
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ.
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ.
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ.
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ.
1: ਜੀ ਜੀ,
2: ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ.
1: ਜੀ,
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ, ਦੈਟ ਇਜ਼ ਅਥੋਰੀਟੇਟਿਵ, ਠੀਕ ਹੈ। ਇੱਕ ਹੈ ਥਰਡ ਜਿਸਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ। ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ,
2: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਹੈ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਹਾਂਜੀ ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ।
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ
1: ਉਹਨਾਂ, ਬਿਲਕੁਲ ਬਿਲਕੁਲ ਜੀ।
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
2: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ, ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ।
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ।
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ। ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ
2: ਬਹੁਤਾ ਕਸੂਰ ਨਹੀਂ, ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ ਹੈ
1: ਜੀ ਜੀ,
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਹੋਈ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦਾ ਹੀ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ।
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ, ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ ਬਿਲਕੁਲ,
2: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਉਹ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ।
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
2: ਹਾਂਜੀ,
1: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਦੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
2: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ, ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग आई ना।
1: उत्थे आई बिल्कुल, बच्चा ते कोरिस
2: हाँ,
1: लेट सी
2: बच्चा कोरिस लेट सी।
1: जी जी बिल्कुल,
2: जदों ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ
2: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ
2: ਤਾਂ
1: ਹੈਗੀ ਹੈ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ ਜੀ
2: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਏ, ਪਤਾ ਨਹੀਂ,
2: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, YouTube ਤੋਂ ਜੋ ਮਰਜ਼ੀ ਦੇਖੋ। ਹਾਂਜੀ,
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ
2: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ

0: ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ। ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
1: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਯੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿੱਚ ਸੀਸ ਦਿੱਤਾ, ਦਿੱਲੀ ਵਿੱਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿੱਚ ਕਚਹਿਰੀ ਦੇ, ਤੇਰੀ ਵਿੱਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ। ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕੰਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨੀ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
2: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਜਵੈਰੀ ਹੋ ਗਿਆ। ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ। ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ। ਚੁਣ ਕੇ ਕਿਸਾਨਾਂ ਨੂੰ ਹੈ ਜੇਲ੍ਹ ਘੱਲਿਆ,

0: ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ। ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ। ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ। ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ। ਇਹ ਕਿਸਾਨਾਂ ਲਈ ਮੁੱਖ ਚ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ। ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ। ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ। ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ। ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ। ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ। ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ। ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ। ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ। ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ। ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ। ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ। ਠੰਡਾ ਪਾਣੀ ਮਾਰਿਆ ਬਿਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ। ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ। ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ। ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ। ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ। ਤੇਰੇ ਪਿੱਛੋਂ ਸਾਡੇ ਇੱਥੇ ਦੇਣੇ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ। ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ। ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ। ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ। ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਉਹ ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਣ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਨਿਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ। ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ। ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੇ ਦੀ ਚਿੜੀਆਂ ਦੇਸ ਸਾਡਾ ਮਿੱਟੀ ਵਿੱਚ ਮਿਲਾਉਣ ਦੇਣਾ ਨੇ ਸੌ ਲਈ ਹੈ ਖਾ ਸੌ ਲਈ ਹੈ ਖਾ ਐ ਦੇਖ ਦਿੱਲੀ ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ ਤੇਰੇ ਵਿਹੜੇ ਵਿੱਚ ਗਏ ਖੜੇ ਆ ਤੂੰ ਕੀ ਸਾਨੂੰ ਰੋਲੇਂਗੀ ਅਸੀਂ ਤੈਨੂੰ ਕਰ ਦੇਵਾਂਗੇ ਤਬਾਹ ਹੱਕ ਜੇ ਸਾਡੇ ਨਹੀਂ ਖੋਣ ਦੇਣੇ ਐ ਸਿਆਸੀ ਸਰਕਾਰੇ ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ ਜ਼ੁਲਮ ਅੱਗੇ ਸਿਰ ਝੁਕਣਾ ਨਹੀਂ ਸੁਲਮ ਅੱਗੇ ਸਿਰ ਝੁਕਣਾ ਨਹੀਂ ਭਾਵੇਂ ਆਂਧੀ ਆਵੇ ਤੂਫਾਨ ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ ਸਿਰ ਚੜਕੇ ਲਾਰੇ ਲਾਵਾਂਗੇ ਸਿਰ ਚੜਕੇ ਲਾਰੇ ਲਾਵਾਂਗੇ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਧੰਨਵਾਦ
1: ਬਬਲੀ ਸਹੋਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ਼ ਗਰੀਬਾਂ ਦਾ ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ
3: ਸਤਿਕਾਰਯੋਗ ਸਾਥੀਓ ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਸਾਥੀ ਹੱਥ ਬੰਡਾਲਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਲੈ ਕੇ ਆਉਣਾ ਹੈ ਆਪਾਂ ਇੱਥੇ ਰਾਜ ਗਰੀਬਾਂ ਦਾ ਵਿਦਿਆ ਪੜ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ ਵਿਦਿਆ ਪੜ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ ਚੱਲਣ ਨੀ ਹੁਣ ਦੇਣਾ ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ ਮਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ ਹੁਣ ਕਤਲ ਹੋਣ ਨੀ ਦੇਣਾ ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ ਕਦੇ ਤੋਲ ਨਾਪਣਾ ਪੂਰਾ ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਮਿਉਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ ਮਿਉਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ ਰਿਹਾ ਸਮਾਨਾ ਹੁਣ ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ ਚੱਕ ਲੈ ਡੰਡਾ ਪਾਲਾ ਝੰਡਾ ਚੱਕ ਲੈ ਡੰਡਾ ਪਾਲਾ ਝੰਡਾ ਛੱਡ ਦੇ ਨੁਕਸਾਤ ਬੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਹੈ ਦੇਖੀ ਕੀ ਕਰਨਾ ਉਹ ਲੀਡਰ ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇਕੀ ਬਾਂਦਾ ਸਾਥੀ ਹੱਥ ਬੰਡਾਰਾ ਮਜ਼ਦੂਰਾਂ ਕਰਸਾਨਾ ਅਤੇ ਅਦੀਬਾਂ ਦਾ ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ ਭਗਤ ਸਿੰਘ ਸਰਾਭੇ ਜੀ ਦੇ ਸਾਨੂੰ ਕਹਿਣੇ ਨੇ ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ ਭਗਤ ਸਿੰਘ ਸਰਾਭੇ ਜੀ ਦੇ ਸਾਨੂੰ ਇਹ ਕਹਿਣੇ ਨੇ ਦੁਸਾਂਝ ਖਾਤਰ ਲੋਕਾਂ ਦੀ ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ ਧੰਨਵਾਦ ਜੀ
1: ਸਰੋਤਿਓ ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ
4: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਏ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵੈਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਉਹ ਸਰਹੰਦ ਨੂੰ

0: ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ।
4: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਣ ਸਾਂਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮ ਮਹਿਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਿਸ਼ਰ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
9: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ।

0: ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿੱਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿੱਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਹ ਦਾ ਨਾਰਾ ਮਾਰਨ ਲਈ ਕੋਈ ਦੋ ਸ਼ਬਦ ਬੋਲੇ ਜਾਣ। ਸੋ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ। ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ, ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ। ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲ ਆਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤਲ ਆਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ

0: ਓ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ। ਉਹ ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ, ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ, ਹੋਇਆ ਸਮੇਂ ਦਾ ਐਲਾਨ। ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦਾ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ। ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਤਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਜੀ ਬਹੁਤ ਬਹੁਤ ਧੰਨਵਾਦ ਜੀ।
1: ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ। ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
2: ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ।

ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ।

ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ, ਰੋਟੀ ਬੱਚਿਆਂ ਦੇ ਰੋਟੀ ਬੱਚਿਆਂ

ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜਿੰਦਗੀ

0: असा तोड देणी, असा तोड देणी लहू पीणी जो कहाणियां आई, असा तोड देणी, असा तोड देणी लहू पीणी जो कहाणियां आई, असा तोड देणी। धन्यवाद जी।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ। ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਸਿੰਘ ਹਿਊ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਦਿਲਾਂ ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੂ ਗੰਜ ਪੋ ਵਿੱਚ ਮਦਨੀ ਲਾਸਟ ਹੈ ਜੀ।

ਹਰ ਸ਼ੇਰੂ ਗਜ ਪਵੇ ਚਮਦਾਨੀ। ਦੂਜੀ ਕਵਿਤਾ ਗਾ ਰਿਹਾ ਵਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਦੀ ਆਖਰੀ ਬੰਦਾ ਜੀ ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ

0: ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ। ਓਕੇ, ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਤੋਂ ਖੈਰਨੂ ਮੈਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਭਾਵੇਂ ਉਨ੍ਹਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ ਪਰ ਉਨ੍ਹਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਨ੍ਹਾਂ ਦੀ ਕਵਿਤਾ ਦਾ ਸਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੈਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੂਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ ਆਊਟ ਟੂ ਯੂ ਇਜ਼ Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built, threshed out as neither through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇਅ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਅਤੇ ਉਹ ਰੇਡੀਓ ਅਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਅਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਆਉਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

खेती है लहराई, अपनी जान दी बाजी ला के देश दी पत बचाई।

ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿ ਲਹਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਏ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੇ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊਂ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਚੁਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਅਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ। ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ ਹੈ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ਼੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ, ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕੰਨ ਲਾ ਕੇ ਸੁਣ ਹੁਕਮ, ਕੰਨ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਆਜਾ ਪੁੱਤਾ ਜਾ ਬਾਪੂ ਤਰਨੇ ਚ ਵਾਜਾ ਮਾਰ ਦਾ, ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰ ਦਾ। ਮਾਂ ਪੁੱਤ

ਦਾ ਰੱਖ ਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ ਰੱਖ ਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ ਕਾਤੋਂ ਹੈ ਨੀ

ਸੱਚ ਕਹਿੰਦੇ ਨੇ ਸਿਆਣੇ ਭੁੱਖੇ ਰੋਣਗੇ ਨਿਆਣੇ। ਕੁਛ ਤੂੰ ਵੀ ਸੋਚ ਵਿਚਾਰ ਲੈ ਰੂਬੀ, ਤੂੰ ਵੀ ਸੋਚ ਵਿਚਾਰ ਲੈ ਰੂਬੀ, ਅਕਲਾਂ ਨੂੰ ਹੱਥ ਮਾਰ ਲੈ ਰੂਬੀ। ਤੂੰ ਵੀ ਸੋਚ ਵਿਚਾਰ ਲੈ ਰੂਬੀ, ਅਕਲਾਂ ਨੂੰ ਹੱਥ ਮਾਰ ਲੈ ਰੂਬੀ। ਤੇਰੇ ਕਿਹੜਾ ਛੱਤ ਤੋਂ ਆਣੇ, ਤੇਰੇ ਕਿਹੜਾ ਛੱਤ ਤੋਂ ਆਣੇ, ਤੂੰ ਵੀ ਦਾਣੇ ਆਇਓ ਖਾਣੇ। ਤੇਰੇ ਕਿਹੜਾ ਛੱਤ ਤੋਂ ਆਣੇ, ਤੂੰ ਵੀ ਦਾਣੇ ਆਇਓ ਖਾਣੇ। ਅਣਖ ਆਬਰੂ ਖੋਣ ਨਹੀਂ ਦੇਣੀ, ਅਣਖ ਆਬਰੂ ਖੋਣ ਨਹੀਂ ਦੇਣੀ, ਧਰਤ ਮੁਹਤਾਜ ਕਿਸੇ

0: उठे सरकार दा, वेख के हजूम उठे होश सरकार दा। आजो पुतो आजो बापू तरने च वाजा मार दा, कट्ठे होके आजो अन दाता है पुकार दा, कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰ ਪਾਲ ਮਾਲੀ ਜੀ ਅਤੇ ਉਹ ਆਪਣੇ ਪੇਂਡੂ ਅਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਰਹੀ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰ ਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜ਼ਿਕੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਹੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਹੈ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਚੰਪ ਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਅਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਹਿਊ ਜੀ ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। दोस्तों अज मैं गीत पेश कर जा रहा हाँ, एक किसान के दर्दों को बयान करता हुआ गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ

0: कर सकते हो,
1: बिल्कुल
0: ये ज्यादा इंपॉर्टेंट रख दे।
1: जी,
0: तां हुण इस जगह ते असी बच्चों नू यही मैं कहना चाहूंगी कि वो हमेशा ये देख के ही विषय की चोन करन के उन्होंने लिए जिहड़ा विषय बहुत ज्यादा उन्होंने लगता है कि हाँ इंटरेस्टिंग है, बहुत मजा आ रहा उन्हें पढ़ के,
1: हाँ जी,
0: तां उस विषय ना रिलेटेड जिहड़ियां स्ट्रीम्स निकलदियां ने अगों दी अगों,
1: हाँ
0: ठीक है।
1: जी,
0: फॉर एग्जाम्पल तुसी फिजिकल एजुकेशन ले लो, अगर बच्चे नू लगता है कि मैनू फिजिकल एजुकेशन पढ़ना अच्छा लगता है या फिर फिजिकल एक्टिविटीज च पार्टिसिपेट करना अच्छा लगता है, तां ओह फिजिकल एजुकेशन दे नाल रिलेटेड जिहड़े फील्ड निकलदे आ, डिप्लोमास या डिग्रीज निकलदियां ने, उन्हां च एडमिशन ले सकते हैं ताकि उन्हां दा फ्यूचर भी सिक्योर हो सके, प्लस उन्हां दा जो इंटरेस्ट है वो
1: हाँ जी,
0: भी
1: बिल्कुल
0: फुलफिल हो जावे, है ना। तां ए चीज होगी। नेक्स्ट दूसरी चीज जिहड़ी सानू ध्यान रखने वाली है, बहुत ही ज्यादा इंपॉर्टेंट है, जिदे वल मोस्टली बच्चे ध्यान नहीं देंदे हैगे,
1: जी,
0: वो है साडे इंस्टीट्यूट कॉलेज या यूनिवर्सिटी दी सिलेक्शन करना।
1: हाँ जी, हाँ जी,
0: बच्चे की करते हैं, विद्यार्थी की करते हैं, वो अक्सर ये सोचते हैं कि जो सानू अप्रोचेबल है, जो साडे पिंड तो या फिर साडे शहर तो बड़ा नेड़े जे पैंदा है सानू कॉलेज, असी उत्थे ही एडमिशन ले लैने हां। स्पेशली गर्ल्स जिहड़ियां ने, वो काफी ऐसियां गर्ल्स, मैनू मेरे काउंसलिंग प्रोफेशन च काफी ऐसियां गर्ल्स मेरे नाल मैनू मिलन मिलियां ने जिहड़ियां कि कह दिंदियां ने कि मैडम असीं करना तो ये चीज चाहुंदे हां,
1: ठीक
0: बट
1: है,
0: साडे जो पेरेंट्स है वो सानू बाहर पढ़ा नहीं सकदे, इस करके असीं कोई होर विशा चूज कर लिया। तां
1: अच्छा
0: ये
1: जी,
0: भी बड़ी दिक्कत दी गल है कि साडे जो बच्चियां नू फेस हुंदी है कि वो करना कुछ होर चाहुंदे हैं, करना लाइक वो LLB करना चाहुंदे हैं,
1: हाँ जी,
0: बट वो उन्हां दे शहर दे लागे किसे पिंड या किसे कॉलेज दे विच नहीं है, तां
1: बिल्कुल
0: फिर वो उस नू छड़ दिंदे हैं, ना कि वो थोड़ा रिस्क लैण दी बजाय या फिर वो अपने पेरेंट्स को कन्विंस करन दी बजाय वो छड़ के कोई होर कोर्स विच या फिर सिंपल BA दे विच एडमिशन लै लैंदे हैं।
1: ठीक
0: तां
1: है,
0: ये जो इंस्टीट्यूट दी चोण है, ये भी साडे लई बहुत ही इक इंपॉर्टेंट मुद्दा है। मेरे ख्याल दे विच इस दे उपर भी ध्यान देना बहुत जरूरी है। सानू अपने कॉलेज और यूनिवर्सिटी की चोन बहुत ही ध्यान नाल करनी चाहिए है,
1: हाँ जी,
0: उसकी
1: हाँ जी,
0: रैंकिंग नू
1: बहुत
0: देख
1: गुड
0: के,
1: है,
0: उस दे विच की सक्सेस रेट है, उत्थों दे जिहड़े स्टूडेंट्स ने वो कित्थे की कर रहे हैं, उस तो बाद मतलब वो सारी चीजां, ये बेसिकली सारियां चीजां अजकल सुखबीर जी सानू इंटरनेट दे उपर अवेलेबल ने, असी
1: ठीक
0: कुछ
1: है
0: भी
1: जी,
0: देख सकते हैं इंटरनेट दे उपर सर्च करके, किसी भी यूनिवर्सिटी या कॉलेज दा असी रिव्यू पढ़ सकते हैं। सो
1: बिल्कुल जी,
0: ये दो चार चीजां ने, अगर असी इन्हां दे उपर ध्यान दे लांगे 10वीं 12वीं वाले टाइम च, तां साडी पूरी लाइफ जेहड़ी है वो ऑर्गेनाइज हो जाएगी,
1: बिल्कुल जी,
0: बिल्कुल अनुशासन दे विच चलेगा सारा साडा, जो डिग्री होएगी कंप्लीट या उस तो बाद असी जॉब करनी है या व्हाटएवर भी असी जो भी करना चाहते हाँ, तो बड़ा एक ऑर्गेनाइजेशन दे विच आ जाएगा, ऑर्गेनाइज तरीके दे नाल होएगा वो सारा।
1: की कोई इहो जी वैबसाइट भी है जिहदे तो ये जानकारी मिल सके कि ओह बच्चे अपना भविष्य किवें तय करन, किहड़े पासे जाण, जो उहनां नूं
0: हाँ
1: गाइड
0: जी,
1: कर सके।
0: देखो अगर आप गल करते हैं वेबसाइट्स दी, तां बहुत सारियां वेबसाइट्स अवेलेबल ने,
1: अच्छा जी,
0: बस तुसी सिंपल बच्चे नु की चाहिए, क्योंकि आजकल देखो इंटरनेट दा जमाना है,
1: बिल्कुल
0: सब
1: जी,
0: कोल स्मार्टफोन हैगे ने,
1: हाँ जी, हाँ
0: तां
1: जी,
0: बच्चे जस्ट गूगल ते जाके टाइप करेंगे बेस्ट कोर्स इन जेड़ा भी स्ट्रीम है, ठीक है,
1: ठीक है
0: इन
1: जी,
0: मैनेजमेंट, बेस्ट कॉलेज इन मैनेजमेंट या
1: हाँ जी,
0: फिर कोई भी स्टडी दे नाल रिलेटेड उन्हां नू कोई भी इंफॉर्मेशन चाहिए है, वो उन्हां नू हर वेबसाइट्स बहुत सारी अवेलेबल ने, उन्हां नू गूगल दे ऊपर अवेलेबल मिलेगी
1: ठीक है
0: ये
1: जी,
0: सारियां चीजां। तां इहदे लई कोई इन्ना वड्डा ओह नहीं है कि बच्चे, बट बस जिथे कमी जो रह जाती है वो इथे है कि साडे बच्चे जिहड़े है ना वो इन्हां चीजां ते ध्यान नहीं देंदे,
1: सही कह
0: ज्यादातर
1: रहे,
0: उन्हां नू गेमिंग दा है कि असीं गेम्स खेडिए,
1: हाँ
0: पबजी बड़ी
1: जी,
0: मशहूर कीती है बच्चियां ने, या
1: बिल्कुल
0: फिर
1: जी,
0: असीं होर कुछ एंटरटेनमेंट दे लिए यूट्यूब नू यूज कर लेंदे हैं,
1: हाँ
0: बट
1: जी,
0: यूट्यूब ते होर भी बहुत सारियां चीजां ने जिवें कॉलेजेस बारे या फिर बहुत अच्छी अच्छी वीडियोस ने जिहड़ियां काउंसलिंग रिलेटेड लाइक जिहड़ियां के वक वक वक विषयां दे उपर सानू स्ट्रीम्स बारे जानकारी दे सकदियां ने, बहुत सारियां वीडियोस पोस्ट हुंदियां ने।
1: हाँ जी,
0: ते इस तो इलावा अगर जिद्दां के हुण पंजाब सरकार दा ये जिहड़ा ਨਵਾਂ ਜੋ ਘਰ ਘਰ ਰੁਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਹੈ ਉੱਥੇ
1: ਹਾਂਜੀ
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਹੈ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ।
1: ਅੱਛਾ ਜੀ
0: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ।
1: ਅੱਛਾ
0: ਜੋ ਵੀ
1: ਜੀ
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
0: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ।
1: ਅੱਛਾ ਜੀ
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ ਦੈਨ
1: ਹਾਂਜੀ
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ
1: ਅੱਛਾ
0: ਫੋਰ
1: ਜੀ
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ ਤਾਂ
1: ਹਾਂਜੀ
0: ਉਹਨਾਂ ਦੀ
1: ਹਾਂਜੀ
0: ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ। ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ, ਆਪਣਾ ਨਿਸ਼ਾਨਾ ਕਿਵੇਂ ਮਿਥਣਾ।
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ ਇਹ ਵੀ ਬੜੀ ਕੰਸਰਨ ਦੀ ਗੱਲ ਹੈ। ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ।
1: ਹਾਂਜੀ
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
1: ਬਿਲਕੁਲ ਜੀ
0: ਬਟ ਕਾਫੀ ਬੱਚੇ ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ। ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ। ਆਪਣੇ
1: ਹਾਂਜੀ
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ ਮੇਰੇ ਲਈ ਕੀ ਅੱਛਾ ਹੈ ਮੇਰਾ ਕਿਹਦੇ ਵਿੱਚ ਇੰਟਰਸਟ ਹੈ ਉਹ ਇਹ ਦੇਖਦੇ ਆ ਕਿ ਮੇਰੇ
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ
1: ਪੈਂਦੇ ਆ।
0: ਹਾਂ ਹਾਂ ਬਿਲਕੁਲ ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ
1: ਹਾਂਜੀ
0: ਉਸ ਟਾਈਮ ਤੇ ਬਿਲਕੁਲ ਪਰਟੀਕੁਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ ਜਾਂ ਫਿਰ ਆਪਣੇ ਖੁਦ ਸਰਚ ਕਰਨ ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ
1: ਹਾਂਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ ਉਹਨਾਂ ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ-ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
0: ਮਿਲ ਕੇ
1: ਵਧੀਆ ਨਿਰਮਾਣ ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ
0: ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਅਧਿਆਪਕ ਦਾ ਹੱਥ ਹੁੰਦਾ ਹੈ ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ।
1: ਬਿਲਕੁਲ ਜੀ
0: ਮਾਤਾ ਪਿਤਾ ਦਾ ਵੀ ਉਨਾ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀ ਹੈ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ ਜਾਂ
1: ਸਹੀ
0: ਫਿਰ
1: ਗੱਲ
0: ਉਹਨਾਂ
1: ਹੈ।
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ
0: ਪੁੱਛਿਆ
1: ਗੱਲ
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ ਹੈ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ।
0: ਬਟ ਸਾਇਲੈਂਸ ਮੋਡ ਦੇ ਵਿੱਚ ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ,
1: ਹਾਂਜੀ
0: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ।
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨਾ ਜੀ,
0: ਚਲੇ ਜਾਣਗੇ।
1: ਅੱਜ ਦੇ ਜ਼ਿਆਦਾਤਰ
0: ਹਾਂਜੀ
1: ਬੱਚੇ ਜਿਹੜੇ ਹੈਗੇ ਨਾ,
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
0: ਬਿਲਕੁਲ ਬਿਲਕੁਲ।
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ।
0: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ,
1: ਹੈ।
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ ਉਹ
1: ਹਾਂਜੀ
0: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ
1: ਹਾਂਜੀ
0: ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ, ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚੋਂ ਦੇਖ ਦੇਖ ਕੇ ਲਿਖ ਦਵਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ,
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ,
0: ਪਲੱਸ ਟੂ ਪਾਸ ਨੇ,
1: ਅੱਛਾ ਜੀ,
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ,
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਜਿਹੜੇ ਕਿ
1: ਅੱਛਾ ਜੀ,
0: SSC ਦੇ ਥਰੂ ਹੁੰਦੇ ਆ ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
1: ਹਾਂਜੀ
0: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ,
0: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: अच्छा जी
0: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ ਕਰੰਟ ਅਫੇਅਰ ਇਦਾਂ ਦਾ ਹੀ ਸਿਲੇਬਸ ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਮ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ ਜੇ ਪਤਾ ਹੀ ਨਹੀਂ ਹੈਗਾ
0: ਹਾਂਜੀ
1: ਤਾਂ ਕਰਨਗੇ ਕੀ।
0: ਹਾਂ ਬਿਲਕੁਲ ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਆ ਔਰ ਉਹਨਾਂ ਨੂੰ ਅਵੇਅਰ ਕਰਦੇ ਆ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਆ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦੋਂ ਤੱਕ
1: ਸਕਦੀਆਂ
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ ਥੈਂਕ ਯੂ ਥੈਂਕ ਯੂ।

0: ದ್ವಾಪರ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਲੋਕ ਜਾਂਦੇ ਨੇ ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ 'ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ 'ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ 'ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ 'ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ੍ਹ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਹੈ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈ ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਹ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ੍ਹ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਜੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟਾ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ
1: ਜੀ
2: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ।
1: ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੇ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
2: ਪਹਿਲੇ
1: ਜੀ
2: ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉਹ ਤੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉਹ ਤੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
2: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ।
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ
2: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ 'ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ।
1: ਤੇ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ। ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ

0: ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ। ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਹੀ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ, ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ।

0: ਆਉਂਦਾ ਏ, ਇਲੈਕਟ੍ਰੀਸ਼ਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ, ਤਾਂ ਇਹ
1: ਹਾਂਜੀ
0: ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ,
1: ਅੱਛਾ
0: ਮੈਕਸੀਮਮ
1: ਜੀ,
0: ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ ਦੋ
0: ਤੇ
1: ਦੋ ਸਾਲ
0: ਹਾਂਜੀ
1: ਦਾ ਵੱਧ ਤੋਂ ਵੱਧ
0: ਮਿਨੀਮਮ
1: ਰਹੇ?
0: ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸੀਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ
0: ਹਾਂਜੀ
1: ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ ਫਿਰ।
0: ਹਾਂਜੀ ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ
1: ਹਾਂਜੀ
0: ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈ ਨਾ,
1: ਹਾਂਜੀ
0: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ
1: ਬਿਲਕੁਲ ਜੀ
0: ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ
1: ਹਾਂਜੀ
0: ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ, ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ,
0: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ
1: ਅੱਛਾ
0: ਇਹਦੇ
1: ਜੀ
0: ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ,
1: ਠੀਕ ਹੈ ਜੀ
0: ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ, ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
0: ਤਾਂ
1: ਜੀ
0: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
0: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
0: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
0: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
0: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
0: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
0: ਤਾਂ
1: ਜੀ
0: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ
0: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
0: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ, ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
0: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
0: ਹਾਂਜੀ
1: ਸਕਦੇ ਆ।
0: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
0: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
0: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
0: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
0: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
0: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
0: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
0: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
0: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ।
1: ਅੱਛਾ ਜੀ,
0: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
0: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
0: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
0: ਤਾਂ ਉਹਦੇ
1: ਜੀ,
0: ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
0: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
0: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
0: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
0: ਤਾਂ
1: ਜੀ,
0: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
0: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
0: ਵੀ
1: ਕੋਰਸ
0: ਦੋ
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
0: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
0: ਨਹੀਂ
1: ਉਨੇ
0: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
0: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
0: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
0: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਵੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨਾਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
0: ਉਸ ਤੋਂ
1: ਹਾਂਜੀ,
0: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
0: ਕੀ
1: ਜੀ,
0: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ 2nd ਈਅਰ ਦੇ ਵਿੱਚ।
1: ਅੱਛਾ ਜੀ,
0: ਹਾਂਜੀ ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
0: ਉਹਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
0: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
0: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ,
1: ਹਾਂਜੀ,
0: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
0: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ,
1: ਅੱਛਾ
0: ਤੇ
1: ਜੀ,
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ,
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
0: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
0: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
0: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
0: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
0: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
0: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
0: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
0: ITI ਹੋਲਡਰਸ ਦੇ ਲਈ। ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ। ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
0: ਤਕਰੀਬਨ
1: ਜੀ,
0: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
0: ਹਾਂਜੀ,
1: ਹੈ ਇਹਨਾਂ ਦੀ?
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
0: ਆਮਦਨ
1: ਜੀ,
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
0: ਪਰਮਿਟ
1: ਜੀ,
0: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
0: ਤਾਂ
1: ਜੀ,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ,
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਹਾਂਜੀ, ਮੈਂ
1: ਇੱਕ
0: ਸਰਕਾਰੀ
1: ਨੌਜਵਾਨ
0: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ?
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ,
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: 'ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
0: ਬਿਲਕੁਲ, ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
0: ਉਹਦੇ
1: ਜੀ,
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ,
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ,
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਹੀ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, 4 ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ,
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਜ਼ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ?
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ
0: ਅਸੀਂ
1: ਜੀ,
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ,
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ, ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ,
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ,
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ,
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ ਜੀ,
0: ਤਾਂ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: ਅੱਛਾ ਜੀ,
0: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा जी,
0: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
0: ਕਿ
1: जी
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
0: ਠੀਕ
1: जी
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: अच्छा
0: ਬਟ
1: जी
0: ਜਿੱਦਾਂ ਸੀਵਿੰਗ ਕਟਿੰਗ ਹੋ ਗਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ।
1: अच्छा जी
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
0: ਕਿ
1: जी
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ जी
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: अच्छा जी
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: हाँ जी
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: अच्छा एक मैडम ये दसो भी जेडे वोकेशनल जेडे कोर्स होंगे ने ते आईटीआई इन्हां दोनों के खेत्र विच की फर्क हैगा?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ
1: हाँ
0: ਉਹਨਾਂ ਦੇ
1: जी
0: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: अच्छा जी
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: अच्छा जी
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ
1: हाँ
0: ਉਹਨਾਂ
1: जी
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: अच्छा जी
0: ਹਾਂਜੀ
1: मैडम साहबाना जी, तुसी बहुत वधिया जानकारी साडे स्रोतों दे नाल सांझी कीती, तुहाडा बहुत बहुत धन्नवाद।
0: ਧੰਨਵਾਦ ਜੀ,
1: हाँ
0: ਥੈਂਕ
1: जी,
0: ਯੂ
1: स्रोतों का असी धन्नवाद करते हैं जिन्होंने साडे प्रोग्राम नू बड़े प्यार नाल सुनिया,
0: जी।
1: ते अगली बार फिर मिलांगे प्रोग्राम सिक्ख्या ते रुजगार दे विच। तुहाडा सारयां दा बहुत बहुत धन्नवाद। मैं सुखवीर जोगा अते दुआबा रेडिया वल्लों शुक्रिया जी।

0: ਦੁਆਬਾ ਰੇਡੀਓ।
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
1: ਜੀ ਜੀ,
2: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸ ਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਜਿਹੜਾ ਕੰਮ,
2: ਬਿਲਕੁਲ,
1: ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹਦੇ ਜੀਪਰ ਹੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ।
2: ਹਾਂ, ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ, ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਅਥੋਰੀਟੇਰੀਅਨ ਹੈ।
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
1: ਤੋਂ ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ,
1: ਜੀ ਜੀ,
2: ਦੈਟ ਇਜ਼ ਅਥੋਰੀਟੇਟਿਵ, ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
2: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ,
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ,
1: ਜੀ ਜੀ ਜੀ,
2: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ, ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਹੈ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ, ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ,
2: ਠੀਕ ਹੈ।
1: ਬਿਲਕੁਲ,
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ,
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
1: ਜੀ ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ,
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
2: ਬਣਦਾ,
1: ਬਿਲਕੁਲ ਬਿਲਕੁਲ,
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ,
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
2: ਹਾਂਜੀ,
1: ਉਸਦੇ
2: ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ,
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ,
1: ਜੀ ਜੀ,
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
2: ਬਿਲਕੁਲ।
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ,
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ,
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਉਹ ਅਟਲ ਹੈ, ਬਿਲਕੁਲ ਬਿਲਕੁਲ ਜੀ। ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ,
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ,
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ,
1: ਜੀ ਬਿਲਕੁਲ। ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ,
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੋਧ, ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ ਹੈ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ। ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣ ਹੀ ਤੁਹਾਨੂੰ ਜਿਹੜੀ ਐਗਜ਼ਾਮਪਲ
1: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ। ਹਾਂ
1: ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ।
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
2: ਹਾਂਜੀ
1: ਬਿਲਕੁਲ ਬਿਲਕੁਲ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ 'ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
2: ਹਾਂਜੀ,
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ ਹੈ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ,
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर मैं कहूंगी फिर प्रॉब्लम किथे आई पेरेंटिंग च आई ना
1: उथे आई बिल्कुल ਬੱਚਾ ਤੇ ਕੋਰਿਸਲੇਟ ਸੀ
2: ਬੱਚਾ ਕੋਰਿਸਲੇਟ ਸੀ
1: ਜੀ ਜੀ ਬਿਲਕੁਲ
2: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ ਜੋ ਜੋ ਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ
1: ਹਾਂ
2: ਕੋਈ ਖਲਾਰਾ ਪਿਆ ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ
2: ਹੈ ਨਾ ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ ਉਹੀ ਸਿਚੁਏਸ਼ਨ ਹੈ ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ
1: ਤੋ ਉਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ ਹੈ ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ ਜਿਵੇਂ ਫੋਕਸ ਕਰਦੇ ਹਾਂ ਆਪਾਂ ਇਹ ਵਾ ਕਮਾਲ ਸੀ ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਜਿਹੜੇ ਮਾਪੇ ਨੇ ਈਵਨ ਬੱਚੇ ਵੀ ਸੁਣ ਰਹੇ ਨੇ ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
1: ਜੀ ਜੀ
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ
1: ਨਫ਼ਰਤ ਨਹੀਂ ਹੋ ਰਹੀ ਇਹ ਤਾਂ ਹੈਗੀ ਹੈ
2: ਠੀਕ ਹੈ ਨਾ ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਝ ਨਹੀਂ ਹੈ
1: ਜੀ ਜੀ ਬਿਲਕੁਲ
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ
1: ਜੀ ਜੀ ਜੀ
2: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ ਹੈ
1: ਬਿਲਕੁਲ
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ
1: ਜੀ ਜੀ ਜੀ
2: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
1: ਹਾਂ ਕਿ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ
2: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
2: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
1: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
2: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ
1: ਹਾਂਜੀ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
1: ਜੀ ਜੀ
2: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
1: ਸਾਰਾ ਕੁਝ ਹੋ ਗਿਆ ਜੀ
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਝ ਅੱਛਾ ਸਿੱਖਣਾ
1: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ ਇੱਕ ਪਲੇਟਫਾਰਮ ਮਿਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ
1: ਸ਼ੁਕਰੀਆ ਦੋਸਤੋ ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ ਹੁਣ ਜੋ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ ਰੱਬ ਰੱਖਾ ਮੀਤ

0: ದ್ವಾಪ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ. ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ. ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ. ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ. ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ. ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ. ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਪਏ ਨੇ. ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ. ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ.
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ. ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ. ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ. ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾ ਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ. ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ. ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਕੁੱਟਗਲ ਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਿਆਂ ਨੇ ਵਿੱਚ ਹਾਂ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ ਚਿੱਤ ਮਣੀ ਜਈ ਲਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ ਹਾਏ ਵੇ ਮੇਰੀ ਜਾਨ ਸੁੱਕਦੀ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਕਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਹੁਣ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नु नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਣਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਛੱਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਭਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਝਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦਿਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦਿਵਾਲੀ ਤੇ ਦੀਵੇ। ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ, ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾਂ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾਂ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਦੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੁੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
10: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਅੱਜ ਦਾ ਕੋਈ ਪਤਾ ਨਹੀਂ, ਨਾ ਪਤਾ ਕੋਈ ਕੱਲ ਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ,

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਜੀਤ ਪ੍ਰੇਮ ਹੁਣ ਵਿਕਦਾ ਏ, ਸ਼ਰਨਜੀਤ ਹੁਣ ਪ੍ਰੇਮ ਵਿਕਦਾ ਏ, ਨੈਣੇ ਹੰਝੂ ਸੱਚ ਲਿਖਦਾ ਏ, ਤੁਰ ਦਰਗਾਹੇ ਲੇਖਾ ਦੇਣਾ ਤਖਤ ਹਿਜਰੇ ਦਾ ਹੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

0: ਚੱਲ ਦਾਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ ਦੁਆਬਾ ਰੇਡੀਓ ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉੱਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀਟ ਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦ

ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੇ ਤੇਰੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਝ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ ਮੈਂ ਤੈਨੂੰ ਪਿਆਰ ਨਹੀਂ ਕਰਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਤੇ ਸ਼ੱਕ ਨਹੀਂ ਓ ਮਿਟਣੇ ਜੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਥੈਂਕ ਯੂ ਸ਼ੁਕਰੀਆ ਜੀ
1: ਗੁਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
4: ਕਵਿਤਾ ਪੇਸ਼ ਹੈ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਂਗੇ ਫੁੱਲ ਕੁਮਲਾਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਗੀ ਫੁੱਲ ਕਮਲਾਏ ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ ਹੱਸੇ ਖੇੜੇ ਫਿਰ ਟੈਕੇ ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ ਬਾਗ ਜਿਸਮ ਦਾ ਮਹਿਕੇ ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ ਪੈਰਾਂ ਵੀ ਤੁਸਾਂ ਗੁਲਾਬ ਵਿਛਾਏ ਮੁਹੱਬਤ ਦਾ ਪੈਗਾਮ ਸਜਾ ਕੇ ਦਿਲ ਦੀ ਵਿਥਿਆ ਕਿੰਨੇ ਬੂਝੇ ਕੌਣ ਬੂਝੇ ਕੀ ਕਹਿ ਗਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ ਆਸ ਹੈ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ
5: ਦੋਸਤੋ ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ ਸੋ ਹਰਬੰਸ ਜੀ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਦਮਹੀ ਨਾ ਚਲਾ ਜਾਏ ਤੁਮ ਸੁਨੋ ਹਲਕੇ ਸੇ ਗੁਜ਼ਰਤੀ ਹਵਾਏਂ ਕਾਨ ਮੇ ਮੁਝਸੇ ਯਹਾਂ ਕੁਛ ਕਹਿ ਰਹੀ ਹੈ ਫਿਰ ਵਹੀ ਸਰਹੱਦੋਂ

0: जब उड़ते हुए सारसों को मैंने देखा, तब ए आजादी तड़प तुम्हारी मेरे मन को बेकरार करने लगी। फिर से आँख में भर आया पानी, सो आखिरी बंद है। फिर से आँख में भर आया पानी, जहन के क्षितिज पर बेदाग तस्वीरें। फिर से आँख में भर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हूँ मैं सदा देन जा रहा, जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लैके हाजिर हो रही है। एक कविता उसकी अंग्रेजी दे विच लिखी हुई है। रूबी रायपुरी जी थोड़ा स्वागत है।
2: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशनस दे जां भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡਨਾਈਟ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ। ਵਟ ਇਟ ਵਾਜ ਅ ਡਰੀਮ? ਨੋ ਵੇ। ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ ਔਰ ਅ ਡੇ ਡਰੀਮ ਦੈਨ? ਹਾਊ ਕੁਡ ਇਟ ਬੀ ਡਿਊਰਿੰਗ ਨਾਈਟ? What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly, and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of a ray of dawn, and he was gone. And he was gone once again, forever. My loving father, my heavenly lover. Thank you.
1: Rumbi Rai Puri to baad, hun main sada dene ja reha Babli Sohota ji nu. Babli Sohota ji, apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
3: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ ਸੌਰਤ ਨਾਲ ਅੱਜ ਭਰਨਾ। ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ

0: ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਏ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਏ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਏ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ।

0: ਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਪੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

ਨੀਵੇਂ ਹਾਸਿਆਂ ਦਾ ਪੂਰ ਤੈਥੋਂ ਹੋਵਾਂ ਨਾ ਨੀ ਦੂਰ, ਨੀ ਤੂੰ ਵੀ ਟੁੱਟ ਟੁੱਟ ਕਰੇ ਰੂ ਤੇਰੀ ਮਨ ਦੀ ਜ਼ਰੂਰ, ਤੇਰੇ ਤੇ ਦਾ ਅਹਿਸਾਨ ਸਾਰੀ ਜ਼ਿੰਦਗੀ ਮੈਂ ਢੋਵਾਂ, ਤੇਰੇ ਹਾਸਿਆਂ ਚ ਹੱਸਾਂ ਤੇਰੇ ਰੋਣਿਆਂ ਚ ਰੋਵਾਂ।

0: ਧੰਨਵਾਦ ਜੀ।
1: ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀਆਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।